0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-507-1557-647-504-1557। ਵੈਰੀ ਗੁੱਡ। ਸੋਰੀ ਯਾਰ, ਕਾਲ ਆ ਰਹੀ ਸੀ ਤੇ ਆ ਗਈ ਫਿਰ। ਹਾਂਜੀ ਬਵਨ ਜੀ, ਕਿਵੇਂ ਹੋ?
1: ਹਾਂਜੀ ਮੈਂ ਵੀ, ਕੀ ਹਾਲ ਚਾਲ?
0: ਵਧੀਆ ਸਰ, ਕੀ ਬਣਦਾ?
1: ਖਿੱਚ
0: ਕੇ ਰੱਖਿਆ। ਚਲੋ ਯਾਰ, ਥੈਂਕ ਯੂ ਤੁਹਾਡਾ। ਹੋਰ ਸੁਣਾਓ ਕੀ ਬਣਦਾ?
1: ਬਸ ਬਈ, ਕੰਮ ਕਰੀ ਜਾਂਦੇ ਮਾੜਾ ਮੋਟਾ।
0: ਮਾੜਾ ਮੋਟਾ ਕਰ ਰਹੇ ਹੋ ਜਾਂ ਪੂਰਾ ਕਰ ਰਹੇ ਹੋ? ਰੋਣਾ ਛੱਡਤਾ। ਵਾਹ, ਕੀ ਗੱਲ ਹੋ ਗਈ?
1: ਲੋਕੀ ਹੁਣ ਨਾਮ ਪੜ ਲੈਂਦੇ ਤਾਂ ਮੈਂ ਕਿਹਾ ਹੁਣ ਰੋਣਾ ਵੀ ਛੱਡਣਾ ਹੀ ਪੈਣਾ।
0: ਅੱਛਾ, ਰੋਣਾ ਛੱਡਤਾ ਕਿ ਰੋਣਾ ਛੱਡਤਾ? ਤੈਨੂੰ ਪਤਾ ਇਹ ਪੰਜਾਬੀ ਫਿਲਮ ਚ ਆਇਆ ਸੀਗਾ?
1: ਹਾਂਜੀ ਹਾਂਜੀ, ਉਹੀ ਗਾਣੇ ਦੀ ਗੱਲ ਕਰ।
0: ਹਾਂ, ਮੈਨੂੰ ਯਾਰ ਮੈਨੂੰ ਹੁਣੇ ਪਤਾ ਲੱਗਿਆ, ਮੈਨੂੰ ਨੀ ਸੀ ਪਤਾ ਕਿ ਆਤਿਫ ਅਸਲਮ ਨੇ ਜਿੰਮੀ ਸ਼ੇਰਗਿੱਲ ਦੀ ਫਿਲਮ ਦੇ ਵਿੱਚ ਗਾਣਾ ਗਾਇਆ ਸੀਗਾ।
1: ਹਾਂਜੀ ਹਾਂਜੀ ਬਈ, ਬਹੁਤ ਜ਼ਿਆਦਾ ਪਿਆਰਾ ਗਾਣਾ।
0: ਕੀ ਬਾਤ ਨੇ, ਹੈ ਬਹੁਤ ਪਿਆਰਾ, ਲਾਉਣੇ ਆ ਜ਼ਰੂਰ। ਮੈਨੂੰ ਯਾਰ ਸੱਚੀ ਹੁਣੀ ਪਤਾ ਲੱਗਿਆ, ਮੈਨੂੰ ਗਾਣੇ ਦਾ ਤਾਂ ਪਤਾ ਕਿ ਰੋਣਾ ਛੱਡਤਾ ਬੜਾ ਖੂਬਸੂਰਤ ਗੀਤ ਹੈ, ਤੇ ਬਟ ਇਹ ਨਹੀਂ ਸੀ ਪਤਾ ਕਿ ਮੇਲ ਕਰਾ ਦੇ ਰੱਬਾ ਫਿਲਮ ਦੇ ਵਿੱਚ ਆਇਆ ਸੀਗਾ। ਕੀ ਬਾਤ ਹੈ, ਵੈਰੀ ਗੁੱਡ ਯਾਰ। ਆਤਿਫ ਅਸਲਮ ਚੁੱਕੀ ਨੇ ਮੁੰਡੇ ਫੱਟੇ। ਸੋ ਇੱਕ ਤੁਸੀਂ ਯਾਦ ਰੱਖੋ GTA ਕ੍ਰੈਡਿਟ ਨੂੰ, ਰੇਖਾ ਤੇ ਨਦੀਮ ਜੀ ਨੂੰ ਕਾਲ ਕਰੋ। ਸਿਰ ਕਰਜ਼ਾ ਚੜ ਗਿਆ ਜ਼ਿਆਦੇ, ਟੈਨਸ਼ਨ ਨਾ ਲਓ ਯਾਰ। ਡੈਟ ਪਿਛਲੇ 25 ਸਾਲਾਂ ਤੋਂ ਇਸ ਕਰਜ਼ਾ ਮਾਫ ਕਰਵਾ ਰਹੇ ਨੇ। GTA ਕ੍ਰੈਡਿਟ 416-650-1100 GTA ਕ੍ਰੈਡਿਟ 8328। ਹੈਲੋ
2: ਜੀ ਜੀ ਨਵੀਂ ਸਾਹਿਬ, ਕੀ ਹਾਲ ਹੈ?
0: ਠੀਕ ਹੈ ਸਰ, ਕੈਸੇ ਹੋ? ਕੀ ਹਾਲ ਹੈ?
2: ਕੋਈ ਬਸ ਵਧੀਆ ਵਧੀਆ, ਬਹੁਤ ਅੱਛਾ ਹੈ। ਤੇ ਤੁਸੀਂ ਮੈਨੂੰ ਕੋਈ ਇਲੈਕਟ੍ਰੀਸ਼ਨ ਦਾ ਨੰਬਰ ਦੇ ਸਕਦੇ ਜੇ?
0: ਜ਼ਰੂਰ ਦੇ ਸਕਦੇ ਹਾਂ ਸਰ, ਨੰਬਰ ਹੈ 416
2: ਜੀ ਜੀ 416-356-356-4870
0: ਆਪਣੇ ਤੋਂ ਲੋਕ ਨੰਬਰ ਲੈ ਲੈਂਦੇ ਆ
3: ਜੀ। ਬਿਲਕੁਲ ਸਰ, ਕੱਲ ਆਪਾਂ ਜਦੋਂ ਬਿੱਡ ਦੀ ਗੱਲਬਾਤ ਕਰਦੇ ਸੀਗੇ ਤੇ ਪਰਿਵਾਰਾਂ ਨੇ ਪਹਿਲਾਂ ਤੁਹਾਨੂੰ ਕਾਲ ਕੀਤੀ ਆ ਵੀ ਬਿੱਡ ਲੈਣਾ, ਦੱਸੋ ਤੁਸੀਂ ਆਪੇ ਐਡਰੈਸ ਦਿੱਤਾ ਜੀ ਸਰ?
0: ਹਾਂ ਨਹੀਂ, ਇਹੀ ਹੈ ਭਾਜੀ, ਦੇਖੋ ਸਾਰੇ ਬਹੁਤ ਟਰਸਟ ਕਰਦੇ ਆ, ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਨੰਬਰ ਐਸਾ ਦਈਏ ਵੀ ਕੋਈ ਕਹਿੰਦੇ ਹੁੰਦੇ ਕਿ ਯੂ ਨੋ ਕਦੇ ਕੋਈ ਕੰਪਲੇਂਟ ਨਾ ਆਵੇ। ਤੇ ਗ੍ਰੈਂਡ ਆਫ ਫਰਨੀਚਰ ਉਹਨਾਂ ਵਿੱਚੋਂ ਇੱਕ ਨੰਬਰ ਹੈ ਜਿੱਥੇ ਕੋਈ ਕੰਪਲੇਂਟ ਨਹੀਂ ਆਉਂਦੀ, ਕਸਟਮਰ ਸਰਵਿਸ 10 out of 10 ਹੁੰਦੀ ਹੈ। ਸੋ ਸੁਖ ਭਾਜੀ, ਕੱਲ ਨੂੰ ਆਪਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੇ ਆ ਸ਼ਾਮੀ 6 ਵਜੇ ਕੱਲ ਨੂੰ ਏਅਰਪੋਰਟ ਕੁਈਨ 294 ਵਾਕਰ ਡਰਾਈਵ ਤੇ। ਸੋ ਭਾਜੀ ਦੱਸਿਓ ਫਿਰ ਹੋਰ ਕੀ ਇਨਫੋਰਮੇਸ਼ਨ ਹੈ?
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਸ਼ਾਮ ਨੂੰ 6 ਵਜੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸਟਾਰਟ ਹੋ ਜਾਣਾ। ਆਪਾਂ ਤਾਂ ਵੈਸੇ ਨਵੀ ਬਾਈ ਜੀ ਮੰਡੇ ਤੋਂ ਹੀ ਮੈਸੇਜ ਦਿੰਦੇ ਆ ਰਹੇ ਆ, ਸੋ ਨਾਲ ਦੀ ਨਾਲ ਪਰਿਵਾਰਾਂ ਨੂੰ ਵੀ ਇਨਫੋਰਮੇਸ਼ਨ ਦੇ ਦਈਏ ਜੀ। ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋਂ ਦਿਨ ਤੁਹਾਡੇ ਲਈ ਇੱਕ ਨਵੇਕਲੇ ਕਿਸਮ ਦੀ ਸੇਲ ਲੈ ਕੇ ਆਉਣ ਜਾ ਰਹੇ ਆ, ਜਿਹਦੇ ਵਿੱਚ ਅਵਰਸ ਵੀ ਐਕਸਟੈਂਡ ਕੀਤੇ ਗਏ ਨੇ। ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਚਾਰੋਂ ਦਿਨ ਅਸੀਂ ਓਪਨ ਹੋਵਾਂਗੇ। 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈੱਡ ਲੈਣਾ, ਪਲੈਟਫਾਰਮ ਵਾਲਾ ਬੈੱਡ, ਬਾਕਸ ਸਪਰਿੰਗ ਦੀ ਵੀ ਜ਼ਰੂਰਤ, ਕਿੰਗ ਸਾਈਜ਼ ਦਾ ਬੈੱਡ ਜਿਹਦੀ ਰੈਗੂਲਰ ਕੀਮਤ $800-900 ਹੁੰਦੀ ਹੈ, ਸਿਰਫ $199 ਦਾ ਕਿੰਗ ਸਾਈਜ਼ ਦਾ ਬੈੱਡ $199 ਦੇ ਵਿੱਚ ਤੁਸੀਂ ਲੈ ਕੇ ਜਾਣਾ, ਤੇ ਨਾਲ ਇਲੈਕਟ੍ਰੋਨਿਕ ਤੋਹਫਾ ਲੈਣਾ ਨਹੀਂ ਭੁੱਲਣਾ, ਕਿਉਂਕਿ ਹਰੇਕ ਪਰਚੇਜ਼ ਦੇ ਨਾਲ ਤੋਹਫਾ ਮਿਲਣਾ। ਸੋ ਚਾਰੋਂ ਦਿਨ ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਧੰਨਵਾਦ ਭਾਜੀ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਪ੍ਰੋਗਰਾਮ ਪੰਜਾਬੀ ਦਾ ਰਹਿ ਐਂਡ ਅੱਖਾਂ ਦੀ ਸਰਜਰੀ ਦੇਖੋ ਕਰਾ ਲਓ ਜੇ ਨਿਗਾਹ ਥੋੜੀ ਕਮਜ਼ੋਰ ਹੈ ਨਾ ਉਮਰ ਦੇ ਨਾਲ ਨਾਲ ਆਪਣੀ ਕਈ ਵਾਰ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਤੇ ਇਹ ਦੁਨੀਆ ਦੀ ਵਨ ਆਫ ਦਾ ਮੋਸਟ ਸੇਫ ਸਰਜਰੀ ਹੈ ਮੇਰੇ ਡੈਡ ਨੇ ਵੀ ਇੱਥੋਂ ਕਰਾਈ ਹੈ ਸਰਜਰੀ ਮੈਂ ਕਹਿੰਦਾ ਤੁਸੀਂ ਕਹੋਗੇ ਨਵੀਂ ਯਾਰ ਇੰਨੀ ਵਧੀਆ ਸਰਵਿਸ ਮਿਲੀ ਕਿ ਬਸ ਛੱਡ ਹੀ ਗੱਲਾਂ ਦਿਓ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਇੱਕ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ ਜਾਂ ਗੱਡੀਆਂ ਦੇ ਵੀ ਨਵੇਂ ਟਾਇਰ ਨਾ ਤੁਸੀਂ ਮਿਲਟਨ ਦੇ ਵਿੱਚ ਜਾਓ 401 ਤੋਂ ਉੱਤਰਨ ਸਾਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲੇ ਨੇ ਨੰਬਰ ਹੈ 647-234-6293 6472-34-6293
4: 2145
0: Hello
4: Hello
0: ਬਹੁਤ ਵਧੀਆ ਸਰ ਕੀ ਬੋਲ ਓ ਹਾਂਜੀ ਹਾਂਜੀ ਹਾਂਜੀ ਮੈਨੂੰ ਯਾਦ ਹੈ ਤੁਸੀਂ ਕਾਲ ਕੀਤੀ ਸਾਨੂੰ ਸਾਡੇ ਤੋਂ ਰਿਕੁਐਸਟ ਕੀਤੀ ਇਹੀ ਬੜੀ ਮਾਣ ਵਾਲੀ ਗੱਲ ਹੈ ਥੈਂਕ ਯੂ ਅੱਛਾ ਤੁਹਾਡੇ ਬੇਟੇ ਦੀ ਕੀ ਤੁਸੀਂ ਉਮਰ ਦੱਸੀ ਸੀ 5 ਸਾਲ ਦਸਾਂ ਦਾ ਹੋ ਗਿਆ ਅੱਛਾ ਬੱਲੇ ਬੱਲੇ ਕਿਆ ਬਾਤ ਹੈ ਹਾਂਜੀ ਅੱਛਾ ਉਹ ਤੁਸੀਂ ਦੱਸ ਰਹੇ ਸੀ 5 ਸਾਲ ਮਿਲੇ ਨੂੰ ਹੋ ਗਏ ਠੀਕ ਹੈ ਚਲੋ ਭਾਜੀ ਚਲੋ ਵੈਰੀ ਗੁੱਡ ਥੈਂਕ ਯੂ ਭਾਜੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਸਰ ਨੋ ਪ੍ਰੋਬਲਮ 8328 ਹਾਂਜੀ ਸਰ
5: ਹਾਂਜੀ ਸੋਰੀ ਮੈਂ ਤੁਹਾਡੇ ਕੋਲ ਇਲੈਕਟ੍ਰੀਸ਼ਨ ਦਾ ਨੰਬਰ ਲਿਆ ਉਹ ਮੇਰੇ ਕੋਲ ਲਿਖਿਆ ਨਹੀਂ ਗਿਆ ਕੀ ਸਾ ਜੇ 416
0: ਲਿਖਿਆ ਨਹੀਂ ਗਿਆ
5: ਫੜ ਲਿਆ
0: ਨਹੀਂ ਤੁਸੀਂ ਪਹਿਲਾਂ ਕੀ ਯਾਦ ਕਰਨ ਦੀ ਕੋਸ਼ਿਸ਼ ਕੀਤੀ
5: ਅੱਛਾ 416-256
0: ਨਹੀਂ 416
5: ਜੀ
0: 356
5: 356
0: 48
5: 48
0: 70
5: ਬਦਾਮ
0: ਘੱਟ ਖਾਨੇ ਹੋ
5: ਸਹੀ ਗੱਲ ਹੈ ਅੱਛਾ ਮੈਨੂੰ ਇੱਕ ਹੋਰ ਦੱਸੋ ਕੋਈ ਵਾਸ਼ਿੰਗ ਮਸ਼ੀਨ ਵਾਲਾ ਬੰਦਾ ਵੀ ਆ ਜੇ ਕੋਈ ਦੇਖਣ ਵਾਲਾ
0: ਨਵੀਂ ਲੈਣੀ ਹੈ ਜਾਂ ਰਿਪੇਅਰ ਕਰਾਉਣੀ ਹੈ
5: ਰਿਪੇਅਰ ਕਰਾਉਣੀ ਹੈ
0: 647-622-322-3203
5: ਜੀ 647-622-3203
0: ਜੀ ਸਰ
5: ਥੈਂਕ ਯੂ ਸੋ ਮਚ।
0: ਕੋਈ ਗੱਲ ਨੀ ਸਰ, ਨੋ ਪ੍ਰੋਬਲਮ, ਐਨੀ ਟਾਈਮ ਨੰਬਰ ਜਿੰਨੇ ਮਰਜ਼ੀ ਲਓ ਯਾਰ। ਮੈਨੂੰ ਤਾਂ ਨੰਬਰ ਦੇਣ ਵੇਲੇ ਨਾ ਬਹੁਤ ਚਾ ਚੜਦਾ, ਬੜੀ ਐਕਸਾਈਟਮੈਂਟ ਹੁੰਦੀ ਹੈ। ਸੋ ਕੋਈ ਵੀ ਨੰਬਰ ਨੇ ਸਾਡੇ ਸਪੋਂਸਰਸ ਦੇ, ਸਗਾ ਤੇ ਮੇਰੇ ਤੋਂ ਹੀ ਲਿਆ ਕਰੋ, ਹੋਰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਮੈਨੂੰ ਤਾਂ ਐਕਸਾਈਟਮੈਂਟ ਬਹੁਤ, ਯੂ ਨੋ, ਕਿਉਂਕਿ ਨੰਬਰ ਸਾਡੇ ਸਪੋਂਸਰ ਬੜੇ ਪਿਆਰ ਨਾਲ ਸਾਡੇ ਨਾਲ ਜੁੜੇ ਹੁੰਦੇ ਆ। ਮੈਨੂੰ ਹੁੰਦਾ ਕਿ ਸਾਰਿਆਂ ਨੂੰ ਦੇਈਏ ਨੰਬਰ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ, ਤੁਸੀਂ ਆਪਣੀ ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ ਤਾਂ ਪ੍ਰਸ਼ਾਂਤ ਨੂੰ ਕਾਲ ਕਰੋ, ਜਾਂ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਤਾਂ ਵੀ ਪ੍ਰਸ਼ਾਂਤ। ਪ੍ਰਸ਼ਾਂਤ ਹੁਣੇ ਬੰਦੇ ਬਹੁਤ ਵਧੀਆ ਨੇ। ਇਹਨਾਂ ਦਾ ਨੰਬਰ ਹੈ 4373180400, 4373180400। ਬਰੈਂਪਟਨ ਕ੍ਰੈਮੇਟੋਰੀਅਮ, ਬਰੈਂਪਟਨ ਕ੍ਰੈਮੇਟੋਰੀਅਮ ਤੁਹਾਡੇ ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਵਿੱਚ ਮਦਦ ਕਰਦੇ ਆ। ਪ੍ਰੀ ਪਲੈਨ ਕਿਉਂ ਬੰਦਾ ਕਰੇ ਫਿਊਨਰਲ ਨੂੰ, ਤੁਸੀਂ ਸੋਚਦੇ ਹੋਵੋਗੇ, ਤਾਂ ਯਾਰ ਕਿਉਂਕਿ ਤੁਹਾਨੂੰ ਅੱਜ ਦਾ ਰੇਟ ਲੌਕ ਹੋ ਜਾਊਗਾ। ਹੁਣ ਜੇ ਤੁਹਾਡਾ ਫਿਊਨਰਲ ਅੱਜ ਤੋਂ 50 ਸਾਲ ਬਾਅਦ ਹੋਣਾ, ਅੱਜ ਦਾ ਜੇ ਰੇਟ ਲੌਕ ਹੋ ਗਿਆ ਤਾਂ ਹੋਰ ਕੀ ਚਾਹੀਦਾ, ਠੀਕ ਹੈ ਨਾ। ਸੋ ਬਰੈਂਪਟਨ ਕ੍ਰੈਮੇਟੋਰੀਅਮ ਨੂੰ ਕਾਲ ਕਰ ਲਓ, 905-458-2222, 905-458-2222। ਬਰੈਂਪਟਨ ਕ੍ਰੈਮੇਟੋਰੀਅਮ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰ ਲਓ। ਅਤੇ ਇੱਕ ਤੁਹਾਨੂੰ ਅਸੀਂ ਮੈਸੇਜ ਵੀ ਨਾਲ ਦੀ ਨਾਲ ਦੇ ਦਈਏ, ਜਿਨ੍ਹਾਂ ਨੇ ਖਾਣਾ ਪੀਣਾ ਵਧੀਆ

0: locations in GTA. For more information, visit rajdhanisweets.ca.
1: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट कीता मेरी एब्सेंस विच असी देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया कीता जदों मैं तुहानू रिप्रेजेंट कीता मैं टैक्स घट रखे बुजुर्गां ने बस सर्विस मुफ्त कीती सैटेलाइट पुलिस स्टेशन लियांदा अते हजारां नौकरियां लियांदियां सब तो इंपोर्टेंट मैं फजूल खर्च विरुद्ध आवाज उठाए अते तुहाडे कॉल्स अटेंड कीतियां हुण मैनू करप्शन नू रोकण लई तुहाडी मदद ਦੀ ਲੋੜ ਹੈ 26 ਅਕਤੂਬਰ ਨੂੰ ਪਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
2: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
3: ਕੀ ਬਾਤ ਹੈ ਗੁਰਪ੍ਰੀਤ ਢਿੱਲੋਂ ਨੂੰ ਵੀ ਤੁਸੀਂ ਜ਼ਰੂਰ ਆਪਣੀ ਵੋਟ ਪਾ ਸਕਦੇ ਹੋ ਜੇ ਤੁਹਾਨੂੰ ਪਤਾ ਮੈਂ ਇਹਨਾਂ ਕਹਿੰਦਾ ਵੀ ਜਿਹੜੇ ਵੀ ਕੈਂਡੀਡੇਟ ਵਧੀਆ ਲੱਗਦੇ ਆ ਉਹਨਾਂ ਨੂੰ ਤੁਸੀਂ ਵੋਟ ਪਾ ਸਕਦੇ ਹੋ ਸੋ ਤੁਹਾਡੇ ਲਈ ਇੱਕ ਗੀਤ ਹੋਰ ਲਾਉਂਦੇ ਹਾਂ ਪਤਾ ਨਹੀਂ ਯਾਰ ਨਹੀਂ ਇਹ ਮੈਂ ਲਾ ਨਹੀਂ ਸਕਦਾ ਮੈਂ ਇੰਨਾ ਇਸ ਗੀਤ ਨੂੰ ਸੁਣ ਰਿਹਾ ਨਾ ਅੱਜ ਕੱਲ੍ਹ ਜਿਮ ਦੇ ਵਿੱਚ ਇਹੀ ਚੱਲਦਾ ਜਿਹੜਾ ਰੈਪ ਕਿਲਾ ਨਹੀਂ ਆਇਆ ਆਪਣੇ ਹੌਸਲੇ ਦਾ ਬਟ ਇੰਨਾ ਕਿ ਵੀ ਉਹ ਗਾਣੇ 'ਚ ਨਾ ਵੀ ਮਤਲਬ ਕਿ ਜਿਹੜਾ ਰੈਪਰ ਹੈ ਉਹ ਗਾਲੇ ਗਾਣਾ ਕੱਢਦਾ ਆਜ਼ਾਦ ਹੈ ਜਿਹੜਾ ਉਹ ਵੀ ਬਹੁਤ ਵਧੀਆ ਰੈਪ ਕਰਦਾ ਬਟ ਚਲੋ ਗਾਣਾ ਫਿਰ ਵੀ ਮੈਨੂੰ ਬੜਾ ਅੱਛਾ ਲੱਗਿਆ ਸੋ ਵੀ ਹੋਰ ਕਿਹੜਾ ਲਾਈਏ ਫਿਰ ਜੇ ਗਾਲਾ ਵਾਲਾ ਆਪਾਂ ਨਹੀਂ ਲਾ ਸਕਦੇ ਸੋ ਜੇ ਕਿਸ ਦੀ ਕੋਈ ਰਿਕੁਐਸਟ ਹੈਗੀ ਹੈ ਉਹ ਵੀ ਤੁਸੀਂ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਆਹ ਲਾਉਂਦੇ ਯਾਰ ਹਰਕੀਰਤ ਸੰਘੇ ਦਾ

0: ਬੱਲੇ ਬੱਲੇ ਬੱਲੇ ਬੱਲੇ ਕੀ ਬਾਤ ਹੈ ਹੈ ਚੱਕਤੇ ਫੱਟੇ ਨਹੀਂ ਰੀਸਾਂ ਪ੍ਰੋਗਰਾਮ ਹੈ ਪੰਜਾਬੀ ਨਾ ਅਤੇ ਜਗਜੀਤ ਜੀ ਮੈਂ ਤੁਹਾਨੂੰ ਫੋਨ ਲਾਉਣਾ ਇੱਕ ਸੈਕਿੰਡ ਦਿਓ ਅਤੇ ਜਗਜੀਤ ਬੋਗਨ ਸਾਹਿਬ ਨਾਲ ਆਪਾਂ ਕਰੀਏ ਗੱਲਾਂ ਬਾਤਾਂ ਅਤੇ ਜਗਜੀਤ ਜੀ ਸਾਡੇ ਯਾਰ ਕਮਰਸ਼ਲ ਇੰਸ਼ੋਰੈਂਸ 'ਚ ਇੰਨੇ ਮਾਹਰ ਨੇ ਮੈਂ ਕਹਿੰਦਾ ਕਮਾਲ ਹੀ ਹੈ ਜਿਹਨੇ ਜਗਜੀਤ ਜੀ ਕੋਲੋਂ ਕਮਰਸ਼ਲ ਇੰਸ਼ੋਰੈਂਸ ਕਰਾ ਲਈ ਨਾ ਉਹ ਇਨਸਾਨ ਨਾਲੇ ਤੁਹਾਨੂੰ ਰੇਟ ਇੰਨਾ ਕਮਾਲ ਦਾ ਮਿਲੇਗਾ ਅਤੇ ਉਹਦੇ ਨਾਲ ਨਾਲ ਜੋ ਕਵਰੇਜ ਤੁਹਾਨੂੰ ਜਗਜੀਤ ਜੀ ਨੇ ਲੈ ਲੈਣੀ ਆ ਉਹ ਵੀ ਨੰਬਰ ਵਨ ਹੈ ਸੋ ਤੁਹਾਡੀ ਕੋਈ ਸਲੋਨ ਹੈ ਤੁਹਾਡਾ ਕੋਈ ਰੈਸਟੋਰੈਂਟ ਹੈ ਕੋਈ ਟਰੱਕਿੰਗ ਕੰਪਨੀ ਹੈ ਕੋਈ ਤੁਸੀਂ ਮੋਰਗੇਜ ਆਫਿਸ ਚਲਾਉਂਦੇ ਹੋ ਰੀਅਲ ਇਸਟੇਟ ਆਫਿਸ ਚਲਾਉਂਦੇ ਕੋਈ ਵੀ ਕਮਰਸ਼ਲ ਤੁਹਾਨੂੰ ਅਗਰ ਇੰਸ਼ੋਰੈਂਸ ਚਾਹੀਦੀ ਹੈ ਤਾਂ ਜਗਜੀਤ ਬੋਗਨ ਤੋਂ ਵਧੀਆ ਕੋਈ ਨਹੀਂ 647-2394-2314 ਭਾਈ ਦੇ ਨੰਬਰ ਹੈ ਭਾਜੀ ਕਿੱਦਾਂ ਕਿਵੇਂ ਆ
1: ਬਹੁਤ ਵਧੀਆ ਨਵੀਂ ਜੀ ਥੈਂਕ ਯੂ ਵੈਰੀ ਮਚ ਜੀ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਪ੍ਰੋਗਰਾਮ ਲਿਸਨਰਸ ਹੋਣ ਜਿਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਵੈਲਕਮ ਸੋ ਜਗਜੀਤ ਜੀ ਨੂੰ ਬਹੁਤ ਲੰਬਾ ਐਕਸਪੀਰੀਅੰਸ ਹੈ ਅਤੇ ਬੜੀਆਂ ਇੰਸ਼ੋਰੈਂਸ ਕੰਪਨੀਜ਼ ਇਹਨਾਂ ਦੀਆਂ ਮਿੰਨਤਾਂ ਕਰਦੇ ਕਿ ਬਈ ਸਾਡੇ ਨਾਲ ਤੁਸੀਂ ਜੁੜੋ ਸੋ ਜਗਜੀਤ ਜੀ ਕੀ ਫਿਰ ਨਵੀਆਂ ਕਵਰੇਜਿਸ ਅਤੇ ਨਵੀਆਂ ਆਫਰਸ ਆਈਆਂ ਨੇ ਆਪਣੇ ਕੋਲ
1: ਬਿਲਕੁਲ ਨਵੀਂ ਜੀ ਜਿੱਦਾਂ ਤੁਸੀਂ ਬਿਜ਼ਨਸ ਦੀ ਗੱਲ ਕੀਤੀ ਜੀ ਜਿੰਨੇ ਵੀ ਬਿਜ਼ਨਸ ਓਨਰਸ ਆਪਣਾ ਪ੍ਰੋਗਰਾਮ ਸੁਣ ਰਿਹਾ ਜੀ ਬਲਕਿ ਉਹਨਾਂ ਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਕਿ ਕੋਈ ਵੀ ਬਿਜ਼ਨਸ ਬਿਲਡਅਪ ਕਰਨ ਨੂੰ ਜਿੰਨਾ ਬੰਦੇ ਦੀ ਮਿਹਨਤ ਦੀ ਮਿਹਨਤ ਲੱਗਦੀ ਹੈ ਜੀ ਖੂਨ ਪਸੀਨਾ ਲੱਗਦਾ ਵਾ ਸੋ ਕਈ ਵਾਰੀ ਰਾਈਟ ਇੰਸ਼ੋਰੈਂਸ ਪਾਲਿਸੀ ਨਾ ਹੋਣ ਕਰਕੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਹੜਾ ਕਲਾਇੰਟ ਆ ਉਹ ਪਾਲਿਸੀ ਲੈਣੀ ਨਹੀਂ ਚਾਹੁੰਦਾ ਹੁੰਦਾ ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੇ ਬਿਜ਼ਨਸ ਦੇ ਵਿੱਚ ਆਪਾਂ ਇੰਨੇ ਬਿਜ਼ੀ ਹੁੰਦੇ ਹਾਂ ਵੀ ਆਪਾਂ ਆਪਣੀ ਇੰਸ਼ੋਰੈਂਸ ਪਾਲਿਸੀ ਵੱਲ ਧਿਆਨ ਹੀ ਨਹੀਂ ਦੇ ਪਾਉਂਦੇ ਮੈਂ ਅੱਗੇ ਵੀ ਕਈ ਵਾਰੀ ਗੱਲਬਾਤ ਕੀਤੀ ਆ ਵੀ ਜੇ ਪਿਛਲੇ 5 ਸਾਲਾਂ ਦੇ ਵਿੱਚ ਤੁਹਾਡੇ ਬਿਜ਼ਨਸ ਦੇ ਵਿੱਚ ਕੋਈ ਵੀ ਚੇਂਜਸ ਆਈਆਂ ਨੇ ਐਂਡ ਬੜਾ ਕਾਮਨ ਕੁਐਸਚਨ ਹੁੰਦਾ ਵਾ ਵੀ ਉਹ ਚੇਂਜਸ ਕੀ ਹੋ ਸਕਦੀਆਂ ਨੇ ਤੁਹਾਡਾ ਰੈਵਨਿਊ ਚੇਂਜ ਹੋ ਸਕਦਾ ਜੀ ਤੁਹਾਡੇ ਆਪਰੇਸ਼ਨ ਚੇਂਜ ਹੋ ਸਕਦੇ ਆ ਜੀ ਆਪਰੇਸ਼ਨ ਦੀ ਮੈਂ ਐਗਜ਼ਾਮਪਲ ਦੇਣਾ ਜੀ ਫੋਰ ਐਗਜ਼ਾਮਪਲ ਤੁਸੀਂ ਵਿਦ ਇਨ ਕੈਨੇਡਾ ਪਹਿਲਾਂ ਬਿਜ਼ਨਸ ਰਨ ਕਰ ਰਹੇ ਤੁਹਾਡੀ ਗਰੋਥ ਹੋਈ ਆ ਨਾਓ ਯੂ ਆਰ ਡੂਇੰਗ ਵਿਦ ਇਨ ਕੈਨੇਡਾ ਐਂਡ US ਮੇ ਬੀ ਇੰਟਰਨੈਸ਼ਨਲੀ ਵੀ ਤੁਸੀਂ ਚੀਜ਼ਾਂ ਇੰਪੋਰਟ ਕਰਦੇ ਆ ਐਕਸਪੋਰਟ ਕਰਦੇ ਆ ਤੁਹਾਡੇ ਇੰਪਲੋਈਜ਼ ਵਧੇ ਨੇ ਜੀ ਤੁਹਾਡਾ ਸਟਾਕ ਆਪਣਾ ਚੇਂਜ ਹੋ ਗਿਆ ਜੀ ਸੋ ਮਤਲਬ ਕਈ ਵਾਰ ਤੁਸੀਂ ਇੱਕ ਛੋਟੇ ਆਪਰੇਸ਼ਨ ਨਾਲ ਸ਼ੁਰੂ ਕਰਤੇ ਨਾਲ ਤੁਸੀਂ ਆਪਣੀਆਂ ਸਰਵਿਸਿਜ਼ ਐਡ ਕਰਤੀ ਆ ਮੈਂ ਹੁਣ ਜੇ ਮੈਂ ਬਿਊਟੀ ਸਲੋਨ ਦੀ ਐਗਜ਼ਾਮਪਲ ਲੈ ਲਵਾਂ ਨਵੀਂ ਜੀ ਫੋਰ ਐਗਜ਼ਾਮਪਲ ਤੁਸੀਂ ਲੇਜ਼ਰ ਨਹੀਂ ਕਰਦੇ ਜੀ ਐਂਡ ਬਾਅਦ ਵਿੱਚ ਤੁਸੀਂ ਉਹ ਲੇਜ਼ਰ ਐਡ ਕਰ ਲਿਆ ਜੀ ਆਪਣੀਆਂ ਸਰਵਿਸਿਜ਼ ਦੇ ਵਿੱਚ ਪਰ ਤੁਸੀਂ ਆਪਣੀ ਇੰਸ਼ੋਰੈਂਸ ਜਿਹੜੀ ਪਾਲਿਸੀ ਆ ਉਹ ਅਪਡੇਟ ਨਹੀਂ ਕੀਤੀ ਸੋ ਆਈ ਥਿੰਕ ਇਟਸ ਦ ਰਾਈਟ ਟਾਈਮ ਮੈਂ ਰਾਈਟ ਟਾਈਮ ਨਵੀਂ ਜੀ ਤਾਂ ਕਹਿ ਰਿਹਾ ਵਾਂ ਜੀ ਰਾਈਟ ਨਾਓ ਦਾ ਮਾਰਕੀਟ ਇਜ਼ ਰੀਲੀ ਰੀਲੀ ਸੌਫਟ ਸੌਫਟ ਮਾਰਕੀਟ ਦਾ ਮਤਲਬ ਇਹ ਹੁੰਦਾ ਵਾ ਵੀ ਕੰਪਨੀਆਂ ਦੇ ਰੀਲੀ ਨੀਡ ਦ ਬਿਜ਼ਨਸ ਦੇ ਹੈਵ ਅ ਲੋਟ ਆਫ ਰੂਮ ਟੂ ਗਰੋ ਵੀ ਜਿਹੜੀ ਚੀਜ਼ ਮਤਲਬ ਕਿ ਆਪਾਂ ਨੂੰ 1000 ਦੀ ਮਿਲਣੀ ਹੈ ਜੀ ਜਦੋਂ ਕੰਪੀਟੀਸ਼ਨ ਕਈ ਵਾਰੀ ਉਹ ਚੀਜ਼ ਆਪਾਂ ਨੂੰ$500-$400 ਦੀ ਵੀ ਮਿਲ ਜਾਂਦੀ ਐਂਡ ਵੀ ਡੂ ਦਿਸ ਐਵਰੀ ਸਿੰਗਲ ਡੇ ਸੋ ਜਿੰਨੇ ਵੀ ਬਿਜ਼ਨਸ ਓਨਰ ਮੇਰੀ ਗੱਲਬਾਤ ਸੁਣ ਰਿਹਾ ਜੀ ਸਾਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਜੀ ਅਸੀਂ ਤੁਹਾਡੀ ਰਿਵਿਊ ਜਿਹੜੀ ਪਾਲਿਸੀ ਫ੍ਰੀ ਚ ਰਿਵਿਊ ਕਰ ਦਾਂਗੇ ਕੋਰਸ ਆਫਰ ਕਰ ਦਾਂਗੇ ਜੀ ਐਪਲ ਟੂ ਐਪਲ ਕੰਪੈਰੀਜ਼ਨ ਈਵਨ ਬੈਟਰ ਕਵਰੇਜ ਜੇ ਤੁਹਾਡੀ ਕਵਰੇਜ ਐਨਫ ਨਾ ਹੋਈਆਂ ਤੁਸੀਂ ਉਹ ਪਾਲਿਸੀ ਰਿਵਿਊ ਕਰੋ ਜੀ ਜਿੱਥੋਂ ਮਰਜ਼ੀ ਆਪਣੇ ਅਕਾਊਂਟੈਂਟ ਨੂੰ ਦਿਖਾਓ ਲੋਇਰ ਨੂੰ ਦਿਖਾਓ ਫਿਰ ਸਾਡੇ ਕੋਲ ਆਪਣੀ ਉਦੋਂ ਪੂਰੀ ਤਸੱਲੀ ਹੋ ਗਈ ਵੀ ਸਾਡੀਆਂ ਕਵਰੇਜ ਵੀ ਸਹੀ ਨੇ ਪ੍ਰਾਈਸ ਵੀ ਸਹੀ ਆ ਫਿਰ ਸਾਡੇ ਕੋਲ ਪਾਲਿਸੀ ਲਓ ਅਸੀਂ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੰਦੇ ਹਾਂ ਜੀ ਤੁਹਾਡਾ ਹੋਲਸੇਲ ਦਾ ਬਿਜ਼ਨਸ ਹੋ ਸਕਦਾ ਜੀ ਰੀਟੇਲ ਦਾ ਗਰਾਜਿਸ ਨਵੀਂ ਜੀ ਆਪਣੇ ਕੋਲ ਬਹੁਤ ਜ਼ਿਆਦੀਆਂ ਆਪਸ਼ਨ ਨੇ ਚਾਹੇ ਤੁਸੀਂ ਤੁਹਾਡਾ ਟਰੱਕਾਂ ਦਾ ਗਰਾਜ ਆ ਚਾਹੇ ਤੁਸੀਂ ਲਾਈਟ ਜਿਹੜਾ ਤੁਹਾਡੇ ਗਰਾਜ ਓਨਰ ਆ ਨਵੀਂ ਜੀ ਆਪਣੇ ਰੋਡਸ ਆਪਣਾ ਜੇ ਤੁਸੀਂ ਆਪਣੀਆਂ ਸਰਵਿਸਿਜ਼ ਦਿੰਦੇ ਹਾਂ ਜੀ ਆਪਣੇ ਵਹੀਕਲ ਰਿਪੇਅਰ ਦੀਆਂ ਆਈਦਰ ਟਰੱਕਸ ਨੇ ਕਾਰਸ ਨੇ ਰੋਡ ਸਾਈਡ ਅਸਿਸਟੈਂਟ ਆ ਆਪਣੇ ਕੋਲ ਆਲ ਐਂਡ ਆਲ ਸਾਰਾ ਕੁਛ ਕਮਰਸ਼ੀਅਲ ਅਵੇਲੇਬਲ ਆ 6472992314 ਨਵੀਂ ਜੀ ਇੱਕ ਗੱਲ ਮੈਂ ਸਵੇਰ ਵਾਲੇ ਪ੍ਰੋਗਰਾਮ ਚ ਕਹੀ ਸੀ ਇੱਕ ਚੀਜ਼ ਮੈਂ ਹੋਰ ਐਡ ਕਰਨੀ ਹੈ ਇੱਥੇ ਜਿਹੜੇ ਜਿਹੜੇ ਕੰਟਰੈਕਟਰ ਵੀਰ ਨੇ ਕੰਟਰੈਕਟਰ ਕੌਣ ਨੇ ਜਿਹੜੇ ਕੋਈ ਵੀ ਸਰਵਿਸਿਜ਼ ਦਿੰਦੇ ਨੇ ਲਾਈਕ ਐਚਵੈਕ ਏਸੀ ਯੂ ਨੋ ਰੈਨੋਵੇਸ਼ਨ ਦਾ ਕੰਮ ਹੋ ਗਿਆ ਤੁਹਾਡੇ ਕੋਲ 3 ਵਹੀਕਲ ਚਾਹੇ ਤੁਹਾਡੇ ਕੰਪਨੀ ਦੇ ਨੇ 2 ਤੁਹਾਡੇ ਪਰਸਨਲ ਨੇ ਪਰ ਕੰਪਨੀ ਦੇ ਨਾਮ ਤੇ ਵਹੀਕਲ ਨੇ ਪਰ ਇਨ ਟੋਟਲ ਜੇ ਤੁਹਾਡੇ ਕੋਲ 5 ਵਹੀਕਲ ਨੇ ਤੁਹਾਨੂੰ ਜਿਹੜੀ ਆ ਫਲੀਟ ਦੀ ਪਾਲਿਸੀ ਮਿਲ ਸਕਦੀ ਹੈ ਜੀ ਜੈਨੂਅਨਲੀ ਵੈਰੀ ਵੈਰੀ ਕੰਪੈਰੇਟਿਵ ਰਾਈਟ ਤੁਹਾਨੂੰ ਸਾਡੇ ਨਾਲ ਇੱਕ ਵਾਰੀ ਸਰ ਕਾਲ ਕਰ ਲਓ ਜੀ ਕਈ ਵਾਰੀ ਆਪਾਂ ਆਈਡੀਆ ਲਾ ਲੈਂਦੇ ਹਾਂ ਪਤਾ ਨੀ ਮੈਨੂੰ ਫਲੀਟ ਪਾਲਿਸੀ ਮਿਲਣੀ ਹੈ ਕਿ ਨਹੀਂ ਮਿਲਣੀ ਜੇ 5 ਵਹੀਕਲ ਇਨ ਟੋਟਲ ਤੁਹਾਡੇ ਬਿਜ਼ਨਸ ਤੇ ਹਾਊਸ ਹੋਲਡ ਦੇ ਵਿੱਚ ਹੈਗੇ ਆ ਵੀ ਕੈਨ ਡੈਫੀਨੇਟਲੀ ਟਰਾਈ ਔਨ ਦੈਟ ਸਾਈਡ ਟੂ ਉਹਦੇ ਵਾਸਤੇ ਵੀ ਕਾਲ ਕਰਨੀ ਹੈ ਜੀ 6472992314 ਨਵੀਂ ਜੀ ਲਾਸਟ ਗੱਲ ਪਰਸਨਲ ਕਾਰ ਇੰਸ਼ੋਰੈਂਸ ਤੇ ਰਿਨਿਊ ਆਉਂਦੀ ਹੁੰਦੀ ਹੈ ਜੀ ਸਾਨੂੰ ਇੱਕ ਵਾਰੀ ਕਾਲ ਜ਼ਰੂਰ ਕਰ ਲਿਆ ਕਰੋ ਜੀ ਕਾਲ ਕਰਨ ਦਾ ਕੋਈ ਨੁਕਸਾਨ ਨਹੀਂ ਕੋਈ ਕੁਛ ਨਹੀਂ ਹੋਣਾ ਜੇ ਤੁਹਾਡਾ ਮਿਨੀਮਮ $500 ਤੋਂ $1000 ਬਚਿਆ ਸਾਡੀ ਟੀਮ ਨੇ ਤਾਂ ਹੀ ਤੁਹਾਨੂੰ ਕਹਿਣਾ ਵਾ ਵੀ ਸਾਡੇ ਨਾਲ ਪਾਲਿਸੀ ਚੇਂਜ ਕਰ ਲਓ ਪਰ ਸਮ ਟਾਈਮ ਤੁਹਾਡੇ 1,000, 1,200, 1,500 ਐਪ ਯੂਜ ਕਰ ਲਓ, ਉਹਦਾ ਐਕਸਟਰਾ 10-15% ਡਿਸਕਾਊਂਟ ਤੁਹਾਨੂੰ ਮਿਲ ਜਾਂਦਾ ਜੀ। ਟੇਨੈਂਟ ਪਾਲਿਸੀ ਲਾ ਲਓ ਜੇ ਤੁਸੀਂ ਹੋਮ ਓਨਰ ਨਹੀਂ ਹੈਗੇ। ਸੋ ਆਲ ਇਨ ਆਲ ਸਾਰੇ ਸੋਲੂਸ਼ਨ ਅਵੇਲੇਬਲ ਨੇ। ਤੁਸੀਂ ਸਰ ਰਿਸੈਪਸ਼ਨ ਨੂੰ ਕਾਲ ਕਰਨੀ ਹੈ ਜੀ 6472992314 6472993314।
0: ਨੰਬਰ ਇੱਕ ਇੱਕ ਹੈ ਜਗਜੀਤ ਜੀ ਦਾ 6472992314 6472992314। ਸਰ ਥੈਂਕ ਯੂ, ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਨੰਬਰ ਆਪਣਾ 905-673-3337 9056733337 ਤੇ ਗੱਲਾਂ ਬਾਤਾਂ ਤੁਹਾਡੀਆਂ ਤੇ ਸਾਡੀਆਂ ਹੋ ਰਹੀਆਂ ਨੇ। ਤੇ ਇੱਕ ਯਾਰ ਮੈਂ ਤੁਹਾਨੂੰ ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੇ ਰਮਨਦੀਪ ਜੱਗਦੇ ਦਾ ਨੰਬਰ ਦਵਾਂ। ਤੁਸੀਂ ਰਮਨਦੀਪ ਨੂੰ ਫੋਨ ਕਰੋ ਜੇ ਕੋਈ ਵੀ ਨੋਟਰੀ ਸੇਵਾਵਾਂ ਚਾਹੀਦੀਆਂ ਨੇ ਨਾ, ਕਿਸੇ ਡਾਕੂਮੈਂਟ ਦੀ ਸਰਟੀਫਾਈਡ ਟਰੂ ਕਾਪੀ, ਪਾਵਰ ਆਫ ਅਟਰਨੀ, ਐਫੀਡੇਵਿਟ ਦੀ ਕੋਈ ਗੱਲਬਾਤ ਹੈ, BLS ਨਾਲ ਰਿਲੇਟਡ ਡਾਕੂਮੈਂਟ ਕੋਈ ਜਾਂ ਨੋਟਰੀ ਸੇਵਾਵਾਂ ਨੇ, ਜੇ ਤੁਸੀਂ ਕੋਈ ਟ੍ਰੈਫਿਕ ਟਿਕਟ ਵੀ ਫਾਈਟ ਕਰਨੀ ਹੈ ਤਾਂ ਇਹ ਕਰਨਗੇ ਰਮਨਦੀਪ ਜੱਗਦੇ 6478085859 ਪੈਨਸਿਲਵੇਨੀਆ, ਨਿਊਯਾਰਕ, ਨਿਊਜਰਸੀ ਤੇ ਮੈਰੀਲੈਂਡ ਦੇ ਲੋਡ ਨੇ। ਡਰਾਈਵਰਾਂ ਦਾ ਕੰਮ ਹੈ, ਸਾਰਾ ਸਾਲ ਡੈਡੀਕੇਟਡ ਬਹੁਤ ਬਿਜ਼ੀ ਕੰਮ ਹੈ। ਹਰ ਮਹੀਨੇ ਦੀ 5 ਤਰੀਕ ਤੇ 20 ਤਰੀਕ ਨੂੰ ਪੈਸੇ ਤੁਹਾਡੇ ਅਕਾਊਂਟ 'ਚ ਡਾਇਰੈਕਟ ਡਿਪੋਜ਼ਿਟ ਹੋਣਗੇ। 12 ਟ੍ਰਿਪਸ ਪਰ ਮੰਥ ਲੱਗਣਗੀਆਂ। Steels and Winston Churchill, ek saal da experience hai, number hai 807-355-9992 807-355-9992 8735599 ਗੁਰਿੰਦਰ ਸਿੰਘ GS Business Consultants। ਤੁਸੀਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਪਤਾ ਹੀ ਨਹੀਂ ਲੱਗਦਾ ਕਿ ਯਾਰ ਨਵੀਂ ਕਿੱਥੋਂ ਬਿਜ਼ਨਸ ਸ਼ੁਰੂ ਕਰੀਏ, ਕਿਵੇਂ ਕਰੀਏ, ਇਹ ਤੁਹਾਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਵੀ ਕਿਵੇਂ ਤੁਸੀਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ, ਉਹ ਵੀ ਬਹੁਤ ਹੀ ਰੀਜ਼ਨੇਬਲ ਰੇਟ ਤੇ। ਸੋ ਤੁਸੀਂ ਉਹਦੇ ਲਈ ਯਾਦ ਰੱਖੋ ਗੁਰਿੰਦਰ ਸਿੰਘ ਜੀ ਨੂੰ 6479-7365-6479-7365 ਦੇ ਉੱਤੇ ਤੁਸੀਂ ਗੱਲਬਾਤ ਗੁਰਿੰਦਰ ਹੋਣਾ ਨਾਲ ਕਰੋ, ਤੁਹਾਡੇ ਲਈ ਅਵੇਲੇਬਲ ਨੇ। ਤੇ ਡੀਟੇਲਿੰਗ ਬਰੋਜ਼ ਦੇ ਸਾਡੇ ਜਸ਼ਨ ਨੂੰ ਕਾਲ ਕਰੋ। ਆਪਣੀ ਗੱਡੀ ਦੇ ਵਿੱਚ ਹੁਣ ਤੁਸੀਂ ਲਗਵਾ ਸਕਦੇ ਹੋ ਸਟਾਰ ਲਾਈਟਾਂ, ਜਿਵੇਂ ਰੋਲਸ ਰੋਇਸ ਦੇ ਵਿੱਚ ਨਹੀਂ, ਰੋਲਸ ਰੋਇਸ ਦੀ ਛੱਤ ਦੇ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ, ਉਵੇਂ ਸਟਾਰ ਲਾਈਟਾਂ ਲਵਾਓ। ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ ਡੀਟੇਲਿੰਗ ਬਰੋਜ਼ ਨੂੰ। ਸਟਾਰ ਲਾਈਟਾਂ ਲਵਾਉਣ ਦੇ ਨਾਲ ਸਾਊਂਡ ਡੈਂਪ ਜੋ $500 ਦੀ ਵੈਲਿਊ ਵਾਲੇ ਨੇ ਉਹ ਬਿਲਕੁਲ ਫ੍ਰੀ ਹੈ, ਇਹਦੇ ਨਾਲ ਤੁਹਾਡੀ ਗੱਡੀ ਦੀ ਸਾਊਂਡ ਕੁਆਲਿਟੀ ਵਧੀਆ ਹੋ ਜਾਊ, ਫ੍ਰੀ ਹੈ ਤੇ ਸਟਾਰ ਲਾਈਟਾਂ ਲੱਗਣਗੀਆਂ। 6478192034 ਨੰਬਰ ਹੈ, 6478192034 6478192034 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਤੇ ਰਕੇਸ਼ ਸ਼ਰਮਾ ਸਾਹਿਬ ਜੋ ਕਿ ਤੁਹਾਡੇ ਕੈਂਡੀਡੇਟ ਨੇ ਸਿਟੀ ਕੌਂਸਲਰ ਵਾਰਡ 7 ਐਂਡ 8 ਤੋਂ।
2: ਮੇਰਾ ਨਾਮ ਰਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲਰ ਲਈ ਕੈਂਡੀਡੇਟ ਹਾਂ ਵਾਰਡ 7 ਐਂਡ 8 ਬ੍ਰੈਂਪਟਨ ਦੇ ਵਿੱਚੋਂ।
3: ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ, ਕੰਸਰਨਸ ਹੈਗੀਆਂ। ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ, ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ, ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ। ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ, ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ। ਰਾਕੇਸ਼ ਸ਼ਰਮਾ, ਕੈਂਡੀਡੇਟ ਫਾਰ ਸਿਟੀ ਕੌਂਸਲਰ ਵਾਰਡ 7 ਐਂਡ 8।
4: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ।
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਐਂਡ ਹੁਣ ਹੀਟ ਚਲਾਉਣ ਦਾ ਸਮਾਂ ਆ ਗਿਆ ਬਈ, ਜੇ ਤੁਹਾਡੇ ਫਰਨੇਸਿਸ ਖਰਾਬ ਨੇ, ਨਵੀਂ ਫਰਨੇਸ ਲਵਾਓ ਜਾਂ ਫਰਨੇਸ ਦੀ ਰਿਪੇਅਰ ਕਰਵਾਓ, ਉਸ ਲਈ ਤੁਸੀਂ ਯਾਦ ਰੱਖਣਾ ਜ਼ਰੂਰ ਮੈਸੇਜ ਗਲੋਬਲ ਕੰਫਰਟ ਏਅਰ ਦਾ। ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ, ਗਲੋਬਲ ਕੰਫਰਟ ਏਅਰ ਵਾਲੇ ਤੇ ਗਲੋਬਲ ਕੰਫਰਟ ਏਅਰ ਦਾ ਨੰਬਰ ਹੈ 416-419-2112 ਗਲੋਬਲ ਕੰਫਰਟ ਏਅਰ। ਮੈਂ ਤੁਹਾਨੂੰ ਨਾਲ ਦੀ ਨਾਲ ਇੱਕ ਜਾਣਕਾਰੀ ਦੇ ਦੇਵਾਂ ਕਿ ਗੱਡੀ ਲੈਣੀ ਹੈ ਨਾ ਤੁਸੀਂ ਕੈਲਡਨ ਮਿਤਸੂਬਿਸ਼ੀ ਤੇ ਗੇੜਾ ਮਾਰ ਕੇ ਆਓ। ਕੈਲਡਨ ਮਿਤਸੂਬਿਸ਼ੀ ਤੇ ਤੁਸੀਂ ਅੰਸ਼ਲ ਨੂੰ ਮਿਲਣਾ ਤੇ ਕੈਲਡਨ ਮਿਤਸੂਬਿਸ਼ੀ ਦਾ ਫਾਇਦਾ ਯਾਰ ਇਹ ਹੈ 10 ਸਾਲ ਦੀ ਗੱਡੀਆਂ ਤੇ ਵਾਰੰਟੀ ਹੈ, ਨਹੀਂ ਤਾਂ 10 ਸਾਲ ਦੀ ਕਿੱਥੇ ਵਾਰੰਟੀ ਮਿਲਦੀ ਹੈ ਯਾਰ। 10 ਈਅਰਸ ਦੀ ਵਾਰੰਟੀ ਕੈਲਡਨ ਮਿਤਸੂਬਿਸ਼ੀ 647-678-2754-6478-2754 ਕੈਲਡਨ ਕੈਲਡਨ ਕੈਲਡਨ ਮਿਤਸੂਬਿਸ਼ੀ ਦੇ ਅੰਸ਼ਲ ਦੇ ਨਾਲ ਤੁਸੀਂ ਗੱਲਬਾਤ ਕਰੋ। ਸੋ ਪ੍ਰੋਗਰਾਮ ਪੰਜਾਬੀ ਨਾਲ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ, ਖਬਰਾਂ ਵੀ ਤੁਹਾਡੇ ਲਈ ਬਹੁਤ ਹੀ ਜਲਦ ਪੇਸ਼ ਕਰਨ ਜਾ ਰਹੇ ਹਾਂ ਤੇ ਖਬਰਾਂ ਦੀ ਮੈਨੂੰ ਪਤਾ ਕਿ ਉਡੀਕ ਰਹਿੰਦੀ ਹੈ ਤੁਹਾਨੂੰ ਸਾਰਿਆਂ ਨੂੰ। ਸੋ ਫਿਲਮ ਰਿਲੀਜ਼ ਹੋ ਰਹੀ ਹੈ ਬਈ, ਕੱਲ੍ਹ ਨੂੰ ਇਹ ਦਿਨ ਰੋਜ਼ ਨਹੀਂ ਹੋਣੇ, ਹਰਭਜਨ ਮਾਨ ਜੀ ਤੇ ਹਰਭਜਨ ਮਾਨ ਜੀ ਦਾ ਬੇਟਾ ਅਵਕਾਸ਼ ਮਾਨ ਜੋ ਕਿ ਆਪਣਾ ਡੇਬਿਊ ਕਰ ਰਿਹਾ ਤੇ ਧੂਤਾ ਪਿੰਦੀ ਵਾਲਾ, ਮੈਡਮ ਨਿਰਮਲ ਰਿਸ਼ੀ ਬੜੀ ਤਕੜੀ

ਸ਼੍ਰੀਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਦਿੰਦੇ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਸਿਆਸਤ ਵਿੱਚ ਜਿਹੜਾ ਵਿਸ਼ਾ ਸਭ ਤੋਂ ਜ਼ਿਆਦਾ ਭਖਿਆ ਹੋਇਆ ਉਹ ਹੈ ਕਿ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫ਼ਤਰ ਤੇ ਜੋ CBI ਵਿੱਚ ਛਾਪੇਮਾਰੀ ਹੋਈ ਅਤੇ ਇਸ ਵਿੱਚ ਜੋ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ। ਜਾਂਚ ਦਾ ਕੰਮ ਲਗਾਤਾਰ ਚੱਲ ਰਿਹਾ, ਸਿਆਸੀ ਮਾਹੌਲ ਵੀ ਗਰਮਾ ਗਿਆ ਕਿਉਂਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਮੁੱਦੇ ਉੱਤੇ ਸਿਆਸੀ ਬਿਆਨਬਾਜ਼ੀ ਵੀ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬੰਨੇ ਤਾਜ਼ਾ ਬਿਆਨ ਦਿੱਤਾ ਹੈ ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਆਫਿਸਰ ਔਨ ਸਪੈਸ਼ਲ ਡਿਊਟੀ ਯਾਨੀ ਕਿ OST ਰਾਜਵੀਰ ਸਿੰਘ ਘੁੰਮਣ CBI ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਨੇ, ਬਸ਼ਰਤੇ ਕਿ ਉਹਨਾਂ ਨੂੰ ਸੰਮਨ ਪ੍ਰਾਪਤ ਹੋਣ। ਯਾਨੀ ਕਿ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੰਮਨ ਪ੍ਰਾਪਤ ਨਹੀਂ ਹੋਏ ਅਤੇ ਜੇਕਰ ਸੰਮਨ ਆਉਂਦੇ ਨੇ ਤਾਂ ਉਹਨਾਂ ਦੇ OST ਜਾਂਚ ਦੇ ਕੰਮ ਵਿੱਚ ਸ਼ਾਮਲ ਹੋਣਗੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਉਹਨਾਂ ਦੇ OST ਦੇ CBI ਸਾਹਮਣੇ ਪੇਸ਼ ਨਾ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹਨਾਂ ਨੂੰ ਹਾਲੇ ਸੰਮਨ ਤਾਮੀਲ ਹੀ ਨਹੀਂ ਕਰਵਾਏ ਗਏ ਸਨ। ਚਿਤ ਰਹੇ ਕਿ CBI ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਨਾਮਜ਼ਦ ਰਾਜਵੀਰ ਘੁੰਮਣ ਨੂੰ ਕੱਲ ਦੁਪਹਿਰ ਬਾਅਦ CBI ਦਫ਼ਤਰ ਸੱਦਿਆ ਗਿਆ ਸੀ ਪਰ ਉਹ ਉੱਥੇ ਨਹੀਂ ਪਹੁੰਚੇ ਸਨ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜੇਕਰ ਸੰਮਨ ਆਉਂਦੇ ਨੇ ਤਾਂ ਉਹ ਜ਼ਰੂਰ ਪਹੁੰਚਣਗੇ। ਮੁੱਖ ਮੰਤਰੀ ਨੇ ਵੀ ਕਿਹਾ ਕਿ

ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਗਈ ਸੀ, ਜਿਨ੍ਹਾਂ ਤਹਿਤ ਪੰਜਾਬ ਵਿੱਚ ਸਰਕਾਰੀ ਬਦਲੀਆਂ ਅਤੇ ਪੋਸਟਿੰਗਾਂ ਵਿੱਚ ਲੈਣ ਦੇਣ, ਅਨੁਕੂਲ ਨੀਤੀਆਂ ਬਣਾਉਣ ਅਤੇ ਟੈਂਡਰਾਂ ਵਿੱਚ ਰਿਸ਼ਵਤ ਆਦਿ ਦੇ ਦੋਸ਼ਾਂ ਦੀ ਜਾਂਚ CBI ਨੂੰ ਸੌਂਪੀ ਗਈ ਸੀ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਬਿਨਾਂ ਦੇਰ ਕੀਤਿਆਂ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਸੀ ਅਤੇ ਖਾਸ ਗੱਲ ਇਹ ਹੈ ਕਿ ਅੱਧੀ ਰਾਤ ਨੂੰ ਕਰੀਬ 1:30 ਵਜੇ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਸੀ। ਦੇਸ਼ ਅੰਦਰ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਵਾਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੁਣ ਹੋਰ ਪੈਸੇ ਖਰਚਣੇ ਪੈਣਗੇ ਅਤੇ ਲੋਕਾਂ ਦੀ ਜੇਬ ਹੋਰ ਹਲਕੀ ਹੋਵੇਗੀ। ਹਵਾਈ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਅਤੇ ਮੱਧ ਪੂਰਬ ਖੇਤਰ ਵਿੱਚ ਜਾਰੀ ਤਣਾਅ ਦਰਮਿਆਨ ਏਅਰ ਇੰਡੀਆ ਐਕਸਪ੍ਰੈਸ ਅਤੇ ਆਕਾਸਾ ਏਅਰ ਨੇ ਵੀ ਤੇਲ ਉੱਤੇ ਸਰਚਾਰਜ ਵਧਾ ਦਿੱਤਾ। ਇਸ ਤੋਂ ਪਹਿਲਾਂ ਇੰਡੀਗੋ ਕੰਪਨੀ ਨੇ ਵੀ ਇਹ ਖਰਚਾ ਵਧਾਇਆ ਸੀ। ਦੇਸ਼ ਵਿੱਚ ਤਿਉਹਾਰੀ ਸੀਜ਼ਨ ਨੇੜੇ ਹੋਣ ਕਰਕੇ ਹਵਾਈ ਯਾਤਰਾ ਦੀ ਮੰਗ ਵਧਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਵਧਿਆ ਹੋਇਆ ਤੇਲ ਦਾ ਖਰਚਾ ਅਤੇ ਕਿਰਾਇਆ ਖਾਸ ਕਰਕੇ ਲੰਮੀ ਦੂਰੀ ਦੀਆਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਦੇ ਯਾਤਰੀਆਂ ਦੇ ਕੁੱਲ ਸਫ਼ਰ ਖਰਚੇ ਨੂੰ ਹੋਰ ਵਧਾ ਸਕਦਾ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਘਰੇਲੂ ਅਤੇ ਕੁਝ ਕੌਮਾਂਤਰੀ ਰੂਪ ਲਈ ਤੇਲ ਸਰਚਾਰਜ ਵਿੱਚ ਸੋਧ ਦਾ ਐਲਾਨ ਕੀਤਾ। ਨਵੇਂ ਖਰਚੇ ਅੱਜ ਯਾਨੀ ਕਿ 9 ਅਕਤੂਬਰ ਤੋਂ ਕੀਤੀਆਂ ਜਾਣ ਵਾਲੀਆਂ ਬੁਕਿੰਗਸ ਉੱਤੇ ਲਾਗੂ ਹੋਣਗੇ। ਕੌਮਾਂਤਰੀ ਉਡਾਣਾਂ ਲਈ ਇੱਕ ਪਾਸੇ ਦਾ ਸਰਚਾਰਜ ਨੌਰਥ ਅਮੈਰੀਕਾ ਲਈ $215, ਆਸਟ੍ਰੇਲੀਆ ਲਈ $210, ਯੂਰਪ ਅਤੇ ਬਰਤਾਨੀਆ ਲਈ $135 ਅਤੇ ਪੱਛਮੀ ਏਸ਼ੀਆ ਅਤੇ ਮੱਧ ਪੂਰਬ ਲਈ $55 ਰੱਖਿਆ ਗਿਆ। ਏਅਰ ਇੰਡੀਆ ਐਕਸਪ੍ਰੈਸ ਦੀਆਂ ਨਵੀਆਂ ਬੁਕਿੰਗਾਂ ਉੱਤੇ ਇਹ ਖਰਚਾ 9 ਅਕਤੂਬਰ ਨੂੰ ਰਾਤ 12 ਵਜੇ ਤੋਂ ਲਾਗੂ ਹੋਵੇਗਾ, ਜਦਕਿ ਏਅਰ ਇੰਡੀਆ ਦੀਆਂ ਨਵੀਆਂ ਬੁਕਿੰਗਾਂ ਉੱਤੇ ਇਹ ਸਵੇਰੇ 11 ਵਜੇ ਤੋਂ ਲਾਗੂ ਹੋਵੇਗਾ। ਤਿੰਨਾਂ ਏਅਰਲਾਈਨ ਕੰਪਨੀਆਂ ਨੇ ਇਹ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ ਅਤੇ ਸਮੁੱਚੇ ਸੰਚਾਲਨ ਹਾਲਾਤ ਦੇ ਆਧਾਰ ਉੱਤੇ ਸਰਚਾਰਜ ਦੀ ਸਮੇਂ ਸਮੇਂ ਉੱਤੇ ਸਮੀਖਿਆ ਕੀਤੀ ਜਾਵੇਗੀ, ਯਾਨੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੀਮਤਾਂ ਅੰਦਰ ਬਦਲਾਅ ਹੋ ਸਕਦਾ ਹੈ। ਇਸ ਦਰਮਿਆਨ ਦੇਸ਼ ਦੇ ਲੋਕਾਂ ਲਈ ਰਾਹਤ ਦੀ ਇੱਕ ਗੱਲ ਇਹ ਸਾਹਮਣੇ ਆਈ ਹੈ ਕਿ UPI ਰਾਹੀਂ ਭੁਗਤਾਨ ਕਰਨ ਉੱਤੇ ਲੱਗਣ ਵਾਲਾ ਚਾਰਜ ਫਿਲਹਾਲ ਟਲ ਸਕਦਾ ਹੈ। ਕੇਂਦਰ ਸਰਕਾਰ 15 ਅਕਤੂਬਰ ਤੋਂ 2000 ਰੁਪਏ ਤੋਂ ਵੱਧ ਦੇ UPI ਟ੍ਰਾਂਜੈਕਸ਼ਨ ਉੱਤੇ 0.4% ਮਰਚੈਂਟ ਡਿਸਕਾਊਂਟ ਰੇਟ ਲਾਗੂ ਕਰਨ ਦੀ ਤਿਆਰੀ ਕਰ ਰਹੀ ਸੀ, ਪਰ ਮੰਨਿਆ ਜਾ ਰਿਹਾ ਕਿ ਹੁਣ ਇਸ ਨੂੰ ਅੱਗੇ ਪਾਉਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਤਿਉਹਾਰੀ ਸੀਜ਼ਨ ਦੌਰਾਨ ਦੁਕਾਨਦਾਰਾਂ ਉੱਤੇ ਵਾਧੂ ਬੋਝ ਨਾ ਪਵੇ, ਇਸ ਲਈ ਸਰਕਾਰ ਸਰਚਾਰਜ ਲਾਗੂ ਕਰਨ ਦੀ ਤਰੀਕ ਅੱਗੇ ਵਧਾਉਣ ਤੇ ਵਿਚਾਰ ਕਰ ਰਹੀ ਹੈ। ਸਰਕਾਰ ਵੱਲੋਂ ਅਧਿਕਾਰਤ ਫੈਸਲਾ ਆਉਂਦੇ ਕੁਝ ਦਿਨਾਂ ਵਿੱਚ ਲਿਆ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸਰਕਾਰ ਅਗਲੇ ਸਾਲ 1 ਜਨਵਰੀ ਤੋਂ ਨਵਾਂ ਨਿਯਮ ਲਾਗੂ ਕਰਨ ਤੇ ਵਿਚਾਰ ਕਰ ਰਹੀ। ਭਾਰਤੀ ਫਿਲਮ ਜਗਤ ਤੋਂ ਬਹੁਤ ਹੀ ਖ਼ਬਰ ਲੰਘੇ ਕੱਲ ਸਾਹਮਣੇ ਆਈ ਸੀ ਕਿ ਪਦਮ ਸ਼੍ਰੀ ਨਾਲ ਸਨਮਾਨਿਤ ਸੀਨੀਅਰ ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਤੜਕਸਾਰ ਗੋਆ ਸਥਿਤ ਆਪਣੇ ਘਰ ਵਿਖੇ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ ਸੀ। ਬੀਤੀ ਸ਼ਾਮ ਸਰਕਾਰੀ ਸਨਮਾਨਾਂ ਦੇ ਨਾਲ ਨਾਨਾ ਪਾਟੇਕਰ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਸਿਆਸੀ ਆਗੂ, ਕਲਾ ਜਗਤ ਦੀਆਂ ਸ਼ਖਸੀਅਤਾਂ ਅਤੇ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ। ਨਾਨਾ ਪਾਟੇਕਰ ਨੂੰ ਤੜਕਸਾਰ ਹਸਪਤਾਲ ਵੀ ਲਿਜਾਇਆ ਗਿਆ ਸੀ, ਜਿੱਥੇ ਤਕਰੀਬਨ 45 ਮਿੰਟ ਤੱਕ ਉਹਨਾਂ ਨੂੰ CPR ਵੀ ਦਿੱਤੀ ਗਈ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬਚਾਇਆ ਨਹੀਂ ਸੀ ਜਾ ਸਕਿਆ ਤੇ ਸਵੇਰੇ ਉਹਨਾਂ ਨੂੰ ਮ੍ਰਿਤਕ। ਨਾਨਾ ਪਾਟੇਕਰ ਦੀਆਂ ਫਿਲਮਾਂ, ਉਹਨਾਂ ਦੇ ਬੋਲੇ ਹੋਏ ਡਾਇਲੋਗਸ ਅੱਧੀ ਚਿੱਤੇ ਕੀਤੇ

0: Pár. Vargin filmavich una da kam mun boldi misal baneya si to nahi dasdi ke nana patak rasul zindagi vich behad saadgi nal jeevan basar karan layi jaane jande san ate apne khetar vich kisana layi vi bahut kam karde rahe ate kisan khudkushiyan da mudda ate kisana nu pesh aundiyan mushkilan bare unhone aksar awaz buland kiti si ਨਾਨਾ ਪਾਟੇਕਰ ਦੇ ਇਸ ਦੁਖਦ ਵਿਛੋੜੇ ਕਰਕੇ ਫਿਲਮ ਜਗਤ ਦੇ ਨਾਲ ਨਾਲ ਸਮਾਜਿਕ ਸਫਾ ਵਿੱਚ ਵੀ ਸੋਗ ਦੀ ਲਹਿਰ ਪਸਰ ਗਈ ਹੈ। ਪੰਜਾਬ ਅੰਦਰ ਪ੍ਰਵਾਸੀਆਂ ਦੀ ਹਿੰਸਕ ਪ੍ਰਵਿਰਤੀ ਦੀ ਹੋਰ ਘਟਨਾ ਸਾਹਮਣੇ ਆਈ ਹੈ। ਲੁਧਿਆਣੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਸਾਹਿਬ ਵਿਖੇ ਲੰਗਰ ਹਾਲ ਵਿੱਚ ਹੱਥ ਧੋ ਕੇ ਆਉਣ ਦੀ ਗੱਲ ਤੋਂ ਸ਼ੁਰੂ ਹੋਏ ਇੱਕ ਮਾਮੂਲੀ ਜਿਹੇ ਵਿਵਾਦ ਤੋਂ ਬਾਅਦ ਕੁਝ ਪ੍ਰਵਾਸੀਆਂ ਵੱਲੋਂ ਗੁਰੂ ਘਰ ਦੇ ਲੰਗਰ ਹਾਲ ਉੱਤੇ ਪਥਰਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਪੂਰਾ ਮਾਮਲਾ ਇਹ ਸੀ ਕਿ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਪ੍ਰਵਾਸੀਆਂ ਨੂੰ ਹੱਥ ਧੋ ਕੇ ਲੰਗਰ ਹਾਲ ਵਿੱਚ ਆਉਣ ਲਈ ਕਿਹਾ ਗਿਆ ਸੀ, ਜਿਸ ਤੋਂ ਗੁੱਸੇ ਵਿੱਚ ਆਏ ਪ੍ਰਵਾਸੀਆਂ ਨੇ ਬਾਹਰੋਂ ਭੀੜ ਇਕੱਠੀ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਖਾਸ ਕਰ ਲੰਗਰ ਹਾਲ ਉੱਤੇ ਇੱਟਾਂ ਪੱਥਰ ਭਰਾਉਣੇ ਸ਼ੁਰੂ ਕਰ ਦਿੱਤੇ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਹਮਲੇ ਦੇ ਸੰਬੰਧ ਵਿੱਚ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਫਰਾਰ ਵਿਅਕਤੀਆਂ ਦੀ ਭਾਲ ਜਾਰੀ ਹੈ। ਇਸ ਘਟਨਾ ਦੇ ਵਿਰੋਧ ਵਿੱਚ ਇਕੱਠੀ ਹੋਈ ਸਥਾਨਕ ਸੰਗਤ ਦੇ ਰੋਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਨੇੜੇ ਬਣੀਆਂ ਪ੍ਰਵਾਸੀਆਂ ਦੀਆਂ ਕੁਝ ਗੈਰ ਕਾਨੂੰਨੀ ਝੁੱਗੀਆਂ ਨੂੰ ਹਟਾ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਸਰਕਾਰ ਪਾਸੋਂ ਧਾਰਮਿਕ ਸਥਾਨਾਂ ਦੇ ਨੇੜੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਕੀਤੀ ਹੈ। ਜਥੇਦਾਰ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਿੱਖ ਕੌਮ ਦੇ ਲੰਗਰ ਹਾਲ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਹਰ ਕਿਸੇ ਨੂੰ ਲੰਗਰ ਛਕਾਇਆ ਜਾਂਦਾ ਹੈ, ਪਰ ਲੰਗਰ ਹਾਲ ਉੱਤੇ ਵੀ ਇਸ ਤਰੀਕੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਮਾੜੀ ਘਟਨਾ ਹੈ ਅਤੇ ਪ੍ਰਵਾਸੀਆਂ ਦੀ ਇਸ ਘਟਨਾ ਸੰਬੰਧੀ ਬਕਾਇਦਾ ਕਾਰਵਾਈ ਹੋਣੀ ਚਾਹੀਦੀ ਹੈ। ਜਥੇਦਾਰ ਨੇ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਸੋਸ਼ਲ ਮੀਡੀਆ ਅਤੇ AI ਰਾਹੀਂ ਤਿਆਰ ਫਰਜ਼ੀ ਤਸਵੀਰਾਂ ਅਤੇ ਭੜਕਾਊ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਗੁਰਦੁਆਰਾ ਆਲਮਗੀਰ ਸਾਹਿਬ ਦੇ ਨੇੜੇ ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਬਲ ਵੀ ਤੈਨਾਤ ਕੀਤਾ ਗਿਆ ਅਤੇ ਹਾਲਾਤ ਕਾਬੂ ਹੇਠ ਰੱਖਣ ਦੀ ਕਵਾਇਦ ਵੀ ਆਰੰਭੀ ਗਈ। ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਅਤੇ ਪਾਰਟੀ ਦੇ ਪੰਜਾਬ ਮਾਮਲੇ ਦੇ ਇੰਚਾਰਜ ਸਚਿਨ ਪਾਇਲਟ ਨੇ ਲੰਘੇ ਕੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇ ਮੱਥਾ ਟੇਕਿਆ ਅਤੇ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਮੁਹਿੰਮ ਨੂੰ ਅਧਿਕਾਰਤ ਤੌਰ ਤੇ ਇੱਕ ਕਿਸਮ ਨਾਲ ਸ਼ੁਰੂ ਕੀਤਾ। ਦੋਵਾਂ ਆਗੂਆਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਆਸ਼ੀਰਵਾਦ ਪ੍ਰਾਪਤ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਫੇਰੀ ਦਾ ਮੁੱਖ ਮਕਸਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਅੰਦਰ ਇਕਜੁੱਟਤਾ ਦਾ ਸੁਨੇਹਾ ਦੇਣਾ ਸੀ। ਇਸ ਮੌਕੇ ਵੱਖ ਵੱਖ ਹਲਕਿਆਂ ਤੋਂ ਕਈ ਸੀਨੀਅਰ ਆਗੂ, ਮੌਜੂਦਾ ਅਤੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਅਤੇ ਪਾਰਟੀ ਵਰਕਰ ਵੀ ਉਹਨਾਂ ਦੇ ਨਾਲ ਸਨ। ਹਾਲਾਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਅਤੇ ਚਰਨਜੀਤ ਸਿੰਘ ਚੰਨੀ ਇਸ ਮੌਕੇ ਗੈਰ ਹਾਜ਼ਰ ਰਹੇ ਕਿਉਂਕਿ ਉਹ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਸਨ। ਹਵਾਈ ਅੱਡੇ ਉੱਤੇ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਵਿਖਾਈ ਦਿੱਤਾ, ਜਿਸ ਵਿੱਚ ਪਾਰਟੀ ਸਮਰਥਕ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਢੋਲ ਦੀਆਂ ਥਾਪਾਂ ਤੇ ਨਾਅਰੇਬਾਜ਼ੀ ਦੇ ਨਾਲ ਪ੍ਰਗਟ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਚਿਨ ਪਾਇਲਟ ਨੇ ਕਿਹਾ ਕਿ ਪ੍ਰਗਟ ਸਿੰਘ ਨੂੰ ਸੂਬਾ ਕਾਂਗਰਸ ਇਕਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹਨਾਂ ਨੂੰ ਭਰੋਸਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਾਰੇ ਜ਼ਿਲ੍ਹਿਆਂ ਅਤੇ ਹਲਕਿਆਂ ਦੇ ਆਗੂ ਮਿਲ ਕੇ ਕੰਮ ਕਰਨਗੇ। ਸਚਿਨ ਪਾਇਲਟ ਨੇ ਵੀ ਦਾਅਵਾ ਕੀਤਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਲੜੇਗੀ ਤੇ ਬਹੁਮਤ ਹਾਸਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਉਣ ਵੱਲ ਵਧੇਗੀ। ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਿੰਘ ਰਾਜੋਆਣਾ ਵੱਲੋਂ ਸੰਨ 1995 ਦੇ ਬੇਅੰਤ ਸਿੰਘ ਕਤਲ ਕੇਸ ਮਾਮਲੇ ਵਿੱਚ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਦਾਖਲ ਕੀਤੀ ਗਈ ਅਰਜ਼ੀ ਦਾ ਕੇਂਦਰ ਸਰਕਾਰ ਨੇ ਵਿਰੋਧ ਕੀਤਾ। 30 ਸਾਲਾਂ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਚੱਲੇ ਆ ਰਹੇ ਰਾਜੋਆਣਾ ਨੇ 2012 ਤੋਂ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਰਹਿਮ ਦੀ ਅਪੀਲ ਉੱਤੇ ਫੈਸਲਾ ਲੈਣ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਕੇਂਦਰ ਦੀ ਤਰਫੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ ਨੇ ਅਦਾਲਤ ਦੇ ਬੈਂਚ ਨੂੰ ਦੱਸਿਆ ਕਿ ਕੇਂਦਰ ਨੂੰ ਇਸ ਮੰਗ ਉੱਤੇ ਇਤਰਾਜ਼ ਹੈ ਅਤੇ ਸੂਬੇ ਵਿੱਚ ਸਥਿਤੀ ਨੂੰ ਵੇਖਦਿਆਂ ਕੋਈ ਵੀ ਫੈਸਲਾ ਲੈਣਾ ਅਨੁਕੂਲ ਨਹੀਂ ਹੋਵੇਗਾ। ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ ਹੁਣ 28 ਅਕਤੂਬਰ ਨੂੰ ਹੋਣੀ ਹੈ। ਪੰਜਾਬੀ ਮਾਂ ਬੋਲੀ ਦੇ ਸਤਿਕਾਰ ਅਤੇ ਇਸ ਦੇ ਬਣਦੇ ਹੱਕ ਬਹਾਲ ਕਰਵਾਉਣ ਲਈ ਮਈ 2018 ਵਿੱਚ ਕੀਤੇ ਇੱਕ ਸੰਘਰਸ਼ ਨਾਲ ਸੰਬੰਧਿਤ ਮਾਮਲੇ ਵਿੱਚ ਬਠਿੰਡਾ ਦੀ ਅਦਾਲਤ ਨੇ ਲਖਬੀਰ ਸਿੰਘ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਮਹਿਰਾਜ ਸਮੇਤ 11 ਵਿਅਕਤੀਆਂ ਨੂੰ 8 ਸਾਲ ਬਾਅਦ ਬਰੀ ਕਰ ਦਿੱਤਾ। ਇਹਨਾਂ ਸਾਰੇ ਆਗੂਆਂ ਵੱਲੋਂ ਉਸ ਸਮੇਂ ਪੰਜਾਬੀ ਮਾਂ ਬੋਲੀ ਪੰਦਰਵਾੜੇ ਦੌਰਾਨ ਪੂਰੇ ਪੰਜਾਬ ਵਿੱਚ ਪੋਚਾ ਮਾਰੂ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਵੱਖ ਵੱਖ ਬੋਰਡਾਂ ਉੱਪਰ ਕਾਲਾ ਪੋਚਾ ਮਾਰਿਆ ਗਿਆ ਸੀ, ਜਿੱਥੇ ਪੰਜਾਬੀ ਦੀ ਬੇਕਦਰੀ ਕੀਤੀ ਗਈ ਸੀ ਜਾਂ ਪੰਜਾਬੀ ਨੂੰ ਥਾਂ ਨਹੀਂ ਸੀ ਦਿੱਤੀ ਗਈ। ਅਦਾਲਤ ਵਿੱਚ ਮਾਮਲੇ ਦੀ ਪੈਰਵੀ ਕਰਦਿਆਂ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਬਹਾਲ ਕਰਵਾਉਣ ਲਈ ਆਵਾਜ਼ ਉਠਾਉਣਾ ਕੋਈ ਗੁਨਾਹ ਨਹੀਂ ਹੈ ਅਤੇ ਸੰਘਰਸ਼ ਵਿੱਚ ਸ਼ਾਮਲ ਹੱਕਾਂ ਅਤੇ ਆਪਣੀ ਮਾਂ ਬੋਲੀ ਦੇ ਸਤਿਕਾਰ ਲਈ ਹੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਮੁਹਿੰਮ ਚਲਾਈ ਗਈ ਸੀ। ਇਸ ਤੋਂ ਬਾਅਦ ਆਖਿਰਕਾਰ 8 ਸਾਲ ਬਾਅਦ ਚੱਲੇ ਮਾਮਲੇ ਉਪਰੰਤ ਲੱਖਾ ਸਿਧਾਣਾ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਉਹਨਾਂ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਗਿਆ। ਫੈਸਲੇ ਤੋਂ ਬਾਅਦ ਲੱਖਾ ਸਿਧਾਣਾ ਨੇ ਆਪਣੇ ਸਾਥੀਆਂ, ਵਕੀਲ ਅਤੇ ਸੰਘਰਸ਼ ਵਿੱਚ ਸ਼ਾਮਲ ਲੋਕਾਂ ਦਾ ਧੰਨਵਾਦ ਕੀਤਾ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਜੀਐਸਟੀ ਕੌਂਸਲ ਦੀ 57ਵੀਂ ਬੈਠਕ ਹੋਈ ਹੈ, ਜਿਸ ਵਿੱਚ ਜੀਐਸਟੀ ਅਫਸਰਾਂ ਤੋਂ ਗ੍ਰਿਫਤਾਰੀ ਦੇ ਅਧਿਕਾਰ ਹੋਏ ਗਏ ਨੇ, ਯਾਨੀ ਕਿ ਹੁਣ ਉਹ ਗ੍ਰਿਫਤਾਰੀ ਦੇ ਅਧਿਕਾਰ ਨਹੀਂ ਰੱਖਣਗੇ। ਇਸ ਤੋਂ ਇਲਾਵਾ ਸੌਖੇ ਕਾਰੋਬਾਰ ਲਈ ਜੀਐਸਟੀ ਰਜਿਸਟ੍ਰੇਸ਼ਨ, ਰਿਟਰਨ ਅਤੇ ਰਿਫੰਡ ਦੀ ਪ੍ਰਕਿਰਿਆ ਬਦਲੀ ਗਈ ਹੈ ਅਤੇ ਆਮ ਜੁਰਮਾਨਾ 25,000 ਰੁਪਏ ਤੋਂ ਘਟਾ ਕੇ 10,000 ਰੁਪਏ ਕਰ ਦਿੱਤਾ ਗਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਵਾਪਰੀ ਹਿੰਸਾ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ 5 ਵਿਦਿਆਰਥੀਆਂ ਸਮੇਤ ਕੁੱਲ 17 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਅਤੇ ਮਾਮਲੇ ਦੀ ਜਾਣਕਾਰੀ ਹੋਰ ਡੂੰਘੇ ਪੱਧਰ ਉੱਤੇ ਹਾਸਲ ਕੀਤੇ ਜਾਣ ਦੀ ਕਵਾਇਦ ਵੀ ਹੋ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਬੂਟਿਆਂ ਲਈ ਜ਼ਮੀਨ ਦੀ ਤਜਵੀਜ਼ ਦੇਵੇ, ਕਿਉਂਕਿ ਸੜਕਾਂ ਬਣਾਉਣ ਚੌੜੀਆਂ ਕਰਨ ਦੇ ਨਾਂ ਉੱਤੇ ਅਕਸਰ ਦਰਖਤ ਵੱਢ ਦਿੱਤੇ ਜਾਂਦੇ ਨੇ, ਇਸ ਲਈ ਨਵੇਂ ਬੂਟੇ ਕਿੱਥੇ ਲਾਏ ਜਾ ਰਹੇ ਨੇ ਇਸ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇ। ਕੈਨੇਡਾ ਦੀ ਨਿਬੰਧਕਾਰ ਅਤੇ ਕਵਿਤਰੀ ਐਨ ਕਾਰਸਨ ਨੂੰ ਇਸ ਸਾਲ ਲਈ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਜਾਵੇਗਾ। ਇਸ ਦੇ ਦਾਅਵੇਦਾਰਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਸ਼ਾਮਲ ਸਨ। ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 2,602 ਕਰੋੜ ਰੁਪਏ ਜਾਰੀ ਕੀਤੇ ਗਏ ਨੇ ਅਤੇ ਵੱਖ ਵੱਖ ਯੋਜਨਾਵਾਂ ਤਹਿਤ ਇਹ ਰਕਮ ਜਾਰੀ ਹੋਈ ਹੈ। ਚੋਣ ਕਮਿਸ਼ਨਰ ਦੇ ਖਿਲਾਫ ਰੋਸ ਪ੍ਰਦਰਸ਼ਨ ਤੇ ਸੰਘਰਸ਼ ਲਗਾਤਾਰ ਹੋ ਰਹੇ ਨੇ। ਦਿੱਲੀ ਵਿਖੇ ਕਾਂਗਰਸ ਪਾਰਟੀ ਦਾ ਧਰਨਾ ਵੀ ਜਾਰੀ ਹੈ। ਦੂਜੇ ਬੰਨੇ ਕਾਕਰੋਚ ਜਨਤਾ ਪਾਰਟੀ ਵੱਲੋਂ ਵੀ ਲੰਘੇ ਕੱਲ ਬੈਂਗਲੁਰੂ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਧਰੁਵ ਰਾਠੀ ਨੇ ਵੀ ਸ਼ਿਰਕਤ ਕੀਤੀ ਹੈ। ਅਤੇ ਪੰਜਾਬ ਦੇ ਮੌਸਮ ਦੀ ਤੁਹਾਨੂੰ ਜਾਣਕਾਰੀ ਦਈਏ ਤਾਂ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਖੇਤਰਾਂ ਵਿੱਚ, ਖਾਸ ਕਰ ਹੁਸ਼ਿਆਰਪੁਰ ਵਿੱਚ, ਗੜੇ ਪਏ ਸਨ ਅਤੇ ਅਚਾਨਕ ਹੋਈ ਗੜੇਮਾਰੀ ਕਾਰਨ ਮੌਸਮ ਵਿੱਚ ਥੋੜੀ ਜਿਹੀ ਤਬਦੀਲੀ ਵੇਖੀ ਗਈ ਸੀ। ਹੁਣ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ 10 ਅਤੇ 11 ਅਕਤੂਬਰ ਨੂੰ ਵੀ ਹਨੇਰੀ, ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
3: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ
4: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
5: This is AM 530, CHLO AM, serving Brampton, Mississauga, Toronto, the GTA, and the world at am530.ca.
4: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
6: सर्दी के दिन आने वाले हैं। अगर आप ओंटारियो में रहते हैं और आपकी आमदनी तय सीमा के अंदर है, तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं। नियम और शर्तें लागू।
5: This

0: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਮਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ। 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 4166771555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਬਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ। ਟਿਕਟਾਂ ਸਿਰਫ $15 ਅਤੇ $20। ਕਾਲ ਕਰੋ 4166771555।
1: The 2026 Brampton municipal election is on Monday, October 26th. If you can't vote on voting day, you can vote early during advance voting. Advance voting will take place on October 9, 10, 11, 16, and 17. Voting hours are weekdays from noon to 8 p.m. and weekends from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information, and a list of candidates, visit brampton.ca/bramptonvotes.
2: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
3: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 4164475581 ਜਾਂ 4376045093। All State Insurance, tohadi suraksha, tohadi bachat।
2: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 Argentia Road, Mississauga, Dream Home Appliances।
4: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-$500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ ਟੂ ਗੈਟ ਵਨ ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ Unit 9, 1 Regan Road, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 4373150701।
5: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
6: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
7: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640 6747766640।
8: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
9: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
8: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ।
9: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ। ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
11: ਮਿੱਟੀ ਚੁਗਦੀ ਫਸਲ ਸੱਚ ਹੈ,
10: ਗੁਰੂ ਦੀ ਬਾਣੀ।

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:11 ਹੋ ਚੁੱਕੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। 10 ਵਜੇ ਤੱਕ ਬਹੁਤ ਖੂਬਸੂਰਤ ਗੱਲਾਂ ਬਾਤਾਂ ਅਤੇ ਬਹੁਤ ਸਾਰੇ ਸੁਨੇਹੇ ਅਤੇ ਬੜੀਆਂ ਸਾਰੀਆਂ ਖੁਸ਼ਖਬਰੀਆਂ ਤੁਹਾਨੂੰ ਦੇਣੀਆਂ। ਸੋ ਮੇਰੇ ਨਾਲ ਸਟੂਡੀਓ ਵਿੱਚ ਹਮੇਸ਼ਾ ਹੀ ਤਰ੍ਹਾਂ ਗੁਮਨਾਮ ਗੈਵੀ ਜੁੜ ਚੁੱਕੇ ਨੇ। ਗੁਮਨਾਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਅਤੇ M53 ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਯਾਨੀ RGKV ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਇੱਕ ਵਾਰ ਫਿਰ M530 'ਤੇ ਜੁੜੇ ਹੋਏ ਸਾਰੇ ਸਰੋਤਿਆਂ ਦਾ ਬਹੁਤ ਪਿਆਰ, ਸਤਿਕਾਰ, ਅਦਾਬ ਅਤੇ ਜੀ ਆਇਆਂ ਨੂੰ। ਅਤੇ ਕੀ ਹਾਲ ਚਾਲ ਆ, ਸਾਰੇ ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਇੱਕ ਵਾਰ ਫਿਰ ਨੰਬਰ ਦੇ ਦਈਏ, ਸਟੂਡੀਓ ਦੇ ਨੰਬਰ ਸੇਮ ਰਹਿਣ ਵਾਲੇ ਨੇ ਰੋਜ਼ ਦੀ ਤਰ੍ਹਾਂ, 905-673-3337, 905-673-3337। ਪ੍ਰੋਗਰਾਮ ਦੀ ਸ਼ੁਰੂਆਤ ਖੂਬਸੂਰਤ ਜੇ ਗੀਤੋ ਕਰਦੇ ਹੋ, ਸੁਬਹਾ ਜਲਦੀ ਮੁੜਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਸਟੇ ਟਿਊਨਡ AM530 ਦੀ ਸੁਪਰ ਹਿੱਟ ਫ੍ਰੀਕੁਐਂਸੀ 'ਤੇ, ਰੇਡੀਓ ਪ੍ਰੋਗਰਾਮ ਉਡਾਨ AM530 ਤੋਂ ਪ੍ਰਭ ਸੰਧੂ ਦੇ ਨਾਲ।

0: 905-673-3337 905-673-3337 ਅੱਜ ਪ੍ਰੋਗਰਾਮ ਤੁਹਾਡੀਆਂ ਫਰਮਾਇਸ਼ਾਂ 'ਤੇ ਮੈਨੂੰ ਬਹੁਤ ਸਾਰੇ ਮੈਸੇਜ ਮਿਲਦੇ ਆ, ਬੜੀ ਸਾਰੀਆਂ ਕਾਲਾਂ ਆਉਂਦੇ, ਕਹਿੰਦੇ ਕਿ ਪ੍ਰਭ ਜੀ ਤੁਸੀਂ ਨਾ ਸਾਡੀ ਇਹ ਫਰਮਾਇਸ਼ੀ ਗੀਤ ਨਹੀਂ ਲਾਉਂਦੇ, ਅਕਸਰ ਤੁਸੀਂ ਗੱਲਾਂ ਬਾਤਾਂ ਜ਼ਿਆਦਾ ਕਰਦੇ ਹੋ, ਅਤੇ ਮੈਂ ਅੱਜ ਸੋਚਦਾ ਕਿ ਅੱਜ ਆਪਾਂ ਫਰਮਾਇਸ਼ੀ ਗੀਤ ਸੰਗੀਤ ਹੀ ਕਰ ਦਈਏ, ਕਿਉਂਕਿ ਫਰਮਾਇਸ਼ੀ ਗੀਤ ਸੰਗੀਤ ਆਪਾਂ ਕਦੇ ਲਾਏ ਨਹੀਂ ਵੈਸੇ ਗੁਮਨਾਮ,
1: ਕੱਲ੍ਹ
0: ਬਹੁਤ ਘੱਟ, ਕਿਉਂਕਿ ਸਮਾਂ ਆਪਣੇ ਕੋਲ ਸੀਮਿਤ ਰਹਿ ਜਾਂਦਾ,
1: ਸਮਾਂ ਬਹੁਤ ਸੀਮਿਤ ਰਹਿ ਜਾਂਦਾ ਜੀ, ਬਹੁਤ ਵਾਰ ਕਈ ਵਾਰ ਆਪਣੇ ਕੋਲ ਟਾਈਮ ਇੰਨਾ ਘੱਟ ਜਾਂਦਾ ਕਿ ਆਪਾਂ ਦੀਆਂ ਫਰਮਾਇਸ਼ਾਂ ਲਾਈਨਅਪ ਜ਼ਿਆਦਾ ਹੋ ਜਾਂਦੀ, ਸੋ ਇਸ ਕਰਕੇ ਵੀ ਮੈਂ ਕੱਲ੍ਹ ਵੀ ਬਹੁਤ ਸਾਰੀਆਂ ਫਰਮਾਇਸ਼ਾਂ ਸੀਗੀਆਂ, ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਜਿਨ੍ਹਾਂ ਦੀਆਂ ਮੈਂ ਕੱਲ੍ਹ ਫਰਮਾਇਸ਼ਾਂ ਨਹੀਂ ਸੀ ਲਾ ਸਕਿਆ, ਸੋ ਲਿਸਟ ਆਈ ਕਿ ਅੱਜ ਹੋਪ ਸੋ ਅੱਜ ਲਾ ਸਕਦੇ ਹਾਂ,
0: ਸੋ ਬਿਲਕੁਲ ਜੀ 905-673-3337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਨਵ ਏਅਰ ਕੰਫਰਟ, ਅਤੇ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਬਈ ਹੀਟ ਅਤੇ ਕੂਲਿੰਗ ਦਾ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਹੀਟ ਨਹੀਂ ਚੱਲ ਰਹੀ, ਕੋਈ ਹੀਟ ਪ੍ਰੋਬਲਮ ਆ ਗਈ ਆ, ਅਤੇ ਫਿਰ ਤੁਸੀਂ ਇੱਕੋ ਇੱਕ ਨਾਮ ਯਾਦ ਰੱਖਣਾ ਆ ਨਵ ਏਅਰ ਕੰਫਰਟ, ਅਤੇ ਮੇਰੇ ਨਾਲ ਸੰਧੂ ਸਾਹਿਬ ਜੁੜ ਵੀ ਚੁੱਕੇ ਨੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਸੰਧੂ ਸਾਹਿਬ ਕਿ ਆਪਾਂ ਕੋਈ ਬਿਜ਼ਨਸ ਦੀ ਗੱਲਬਾਤ ਕਰੀਏ, ਪਰ ਇਹ ਜਦੋਂ ਆਉਂਦੇ ਨੇ ਸ਼ਹਿਰੋ ਸ਼ਹਿਰੀ 'ਚ ਨਾ ਕੇ ਨਿਕਲ ਜਾਂਦੇ ਨੇ, ਸੰਧੂ ਸਾਹਿਬ ਜੀ ਇਹਨੂੰ ਕੀ ਹਾਲ ਚਾਲ?
2: ਅੱਜ ਵੀ ਆਪਾਂ ਬਿਜ਼ਨਸ ਦੀ ਗੱਲ ਨਹੀਂ ਕਰਨੀ, ਮੇਰੇ ਪਿਆਰੇ ਮਿੱਤਰ ਨੇ
0: ਜੀ
2: ਪਰਮੇਸ਼ ਅਰੋੜਾ ਜੀ ਪਾਕਿਸਤਾਨ ਤੋਂ ਨੇ, ਉੱਥੋਂ ਦੇ ਕੈਬਨਿਟ ਮੰਤਰੀ ਨੇ, ਨਾਲੇ ਕਮੇਟੀ ਦੇ ਪ੍ਰਧਾਨ ਹੈ ਗੁਰਦੁਆਰਾ ਪ੍ਰਬੰਧਕ, ਉਹਨਾਂ ਦਾ ਇਸਤੇਮਾਲ ਕਰਦੇ ਹੋ, ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰੋ ਜੀ।
0: ਜੀ ਰੋੜਾ ਸਾਹਿਬ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ, ਤੁਹਾਡਾ ਕੈਨੇਡਾ ਦੀ ਧਰਤੀ ਤੇ ਟੋਰਾਂਟੋ ਦੇ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੀ ਚਾਹੇ ਕੋਈ ਤੀਜਾ ਪਰਸਨ ਹੋਵੇ, ਤੇ ਤੁਸੀਂ ਤੇ ਫੇਰ ਸਾਡੀ ਪਾਕ ਪਵਿੱਤਰ ਧਰਤੀ ਤੋਂ ਆਏ ਹੋ, ਸਾਡੇ ਬਾਬੇ ਨਾਨਕ ਦੇ ਜਿੱਥੇ ਉਸ ਪੰਜਾਬ ਤੋਂ ਆਏ ਹੋ ਜਿੱਥੇ ਸਾਡੇ ਬਾਬੇ ਨਾਨਕ ਨੇ ਚਰਨ ਪਾਏ, ਔਰ ਜਿਹਨੂੰ ਅਸੀਂ ਅਰਦਾਸਾਂ ਦੇ ਵਿੱਚ ਵੀ ਕਹਿੰਦੇ ਹਾਂ ਕਿ ਸਾਨੂੰ ਉਸ ਨਨਕਾਣੇ ਨਾਲ ਸਾਡਾ ਮੇਲ ਹੋ ਜੇ, ਸੋ ਸਾਡੇ ਵਾਸਤੇ ਤਾਂ ਤੁਸੀਂ ਹਾਈ ਰਿਸਪੈਕਟਡ, ਅਤੇ ਸਾਡੀ ਸਾਰਿਆਂ ਦੀ ਇਹ ਮੈਨੂੰ ਲੱਗਦਾ ਕਿ ਇਹ ਇਹ ਸਾਡੀ ਮੈਨੂੰ ਲੱਗਦਾ ਕਿ ਸਭ ਦੀ ਡਿਊਟੀ ਬਣਦੀ ਆ ਕਿ ਤੁਹਾਨੂੰ ਕੋਈ ਤਕਲੀਫ ਨਾ ਆਵੇ, ਕਿਉਂਕਿ ਤੁਸੀਂ ਉਸ ਪਾਕ ਪਵਿੱਤਰ ਧਰਤੀ ਤੋਂ ਆਏ ਹੋ, ਅਤੇ ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਥੈਂਕ ਯੂ ਸੋ ਮੱਚ, ਅਤੇ ਸੁਣਾਓ ਜੀ ਕੀ ਹਾਲ ਚਾਲ ਸਾਡੇ ਉਸ ਮਿੱਟੀ ਦਾ, ਉਸ ਮੁਲਕ ਦਾ ਜਿੱਥੇ ਸਾਡੇ ਬਾਬੇ ਨਾਨਕ ਨੇ ਚਰਨ ਪਾਏ।
2: ਜੀ ਬਹੁਤ ਬਹੁਤ ਧੰਨਵਾਦ। ਦੇਖੋ ਬਾਬੇ ਨਾਨਕ ਦਾ ਦਰ ਤੇ ਸੰਗਤਾਂ ਦੀ ਉਡੀਕ ਵਿੱਚ ਹੈ ਕਿ ਸੰਗਤਾਂ ਆਣ ਕੇ ਗੁਰੂ ਨਾਨਕ ਪਾਤਸ਼ਾਹ ਉਸ ਪਵਿੱਤਰ ਸਥਾਨ ਸ੍ਰੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਉਸ ਪਵਿੱਤਰ ਸਥਾਨ ਦੇ ਦਰਸ਼ਨਾਂ ਵਾਸਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ, ਜਿੱਥੇ ਗੁਰੂ ਨਾਨਕ ਸਾਹਿਬ ਦਾ ਪੰਜਾ ਹੈ, ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਅਵਤਾਰ ਧਾਰਿਆ, ਤਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਪ੍ਰਾਪਤ ਕੀਤੀ, ਫਿਰ ਸਾਡੀ ਸਭ ਤੋਂ ਵੱਡੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਉੱਥੇ ਰਾਜ ਕੀਤਾ, ਉਹਨਾਂ ਦੀ ਜਨਮ ਭੂਮੀ
0: ਉੱਤੇ
2: ਸਮਾਨ ਉੱਤੇ ਪਾਕਿਸਤਾਨ ਤਾਂ ਸਿੱਖਾਂ ਵਾਸਤੇ, ਸਿੱਖ ਦਾ ਵਿਰਸਾ ਪਾਕਿਸਤਾਨ ਚ ਹੈ, ਔਰ ਪਾਕਿਸਤਾਨ ਦੇ ਸਿੱਖਾਂ ਦਾ ਪਹਿਲਾ ਘਰ ਹੈ, ਸਿੱਖੀ ਦਾ ਜਨਮ ਉੱਥੋਂ ਹੋਇਆ।
0: ਬਿਲਕੁਲ ਜੀ, ਸਾਡੀ ਮੈਂ ਤੁਹਾਨੂੰ ਮਾਫ਼ ਕਰਨਾ ਫਿਰ ਇੰਟਰਪਟ ਕੀਤਾ, ਸਾਡੀ ਤਾਂ ਲਹਿੰਦੇ ਪੰਜਾਬ ਨਾਲ ਮੁਹੱਬਤ ਹੈ ਹੀ ਬੜੀ,
2: ਤੁਹਾਡਾ ਸਭ ਦਾ ਬੜਾ ਪਿਆਰ ਹੈ। ਜਦੋਂ ਮੈਂ ਇਸ ਤੋਂ ਪਹਿਲੇ ਕੈਨੇਡਾ ਤੋਂ ਪਹਿਲੇ, ਹੁਣ ਮੈਂ ਅਮਰੀਕਾ ਤੋਂ ਕਹਿ ਰਿਹਾ, ਮੈਂ ਕੈਲੀਫੋਰਨੀਆ ਦੀ ਸੰਗਤਾਂ ਨੂੰ
0: ਕੀਤੇ,
2: ਸੰਗਤਾਂ ਨੂੰ ਸੱਦਾ ਦੇ ਕੇ ਆਇਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ, ਸੰਗਤਾਂ ਨੂੰ ਸੱਦਾ ਦਿੱਤਾ, ਇਸੇ ਤਰੀਕੇ ਨਾਲ ਕੈਨੇਡਾ ਆਇਆ, ਸੰਧੂ ਸਾਹਿਬ ਵਰਗੇ ਵੀਰ ਮਿਲੇ ਨੇ, ਚੰਗਾ ਸਾਹਿਬ ਮਿਲੇ ਨੇ, ਗੋਪਰਾਏ ਸਾਹਿਬ ਮਿਲੇ ਨੇ, ਹੋਰ ਬਹੁਤ ਸਾਰੇ ਵੀਰ ਮਿਲੇ ਨੇ, ਔਰ ਸਭ ਨੇ ਬੜਾ ਪਿਆਰ, ਸੁਖਜੀਤ ਭਾਜੀ ਨਿਰਵਾਣਾ ਆਦਿ ਉਹਨਾਂ ਨੇ ਬੜਾ ਪਿਆਰ ਦਿੱਤਾ, ਸੋ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਨੇ ਬੜਾ ਪਿਆਰ ਦਿੱਤਾ, ਤੋ ਮੈਂ ਸਮਝਦਾ ਕਿ ਇਸ ਵਕਤ ਲੋੜ ਹੈ ਸੰਗਤ ਨੂੰ ਪਾਕਿਸਤਾਨ ਦੇ ਨਾਲ ਜੋੜਨ ਦੀ, ਇਸ ਵਕਤ ਨੂੰ ਸੌਦਾ ਦੇਣ ਆਏ ਆ, ਕਿਉਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ, ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਨੇ ਜਿਸ ਤਰ੍ਹਾਂ ਸੁਣਿਆ ਜਦੋਂ ਹੜ੍ਹ ਆਇਆ ਤੇ ਉਹਨਾਂ ਨੇ ਕਿਹਾ 24 ਘੰਟੇ ਦੇ ਵਿੱਚੋਂ ਹੜ੍ਹ ਦਾ ਪਾਣੀ ਕਰਤਾਰਪੁਰ ਸਾਹਿਬ ਚੋਂ ਕੱਢੋ ਤਾਂ ਕਿ ਉੱਥੇ ਸੰਗਤਾਂ ਦੇ ਮੱਥਾ ਟੇਕ ਸਕਣ, ਔਰ ਤੁਸੀਂ ਵੇਖਿਆ ਕਿ ਜਿੰਨਾ 10 ਫੁੱਟ ਪਾਣੀ ਸੀ ਦਸ ਆਪ ਉਹਨਾਂ ਹੜ੍ਹਾਂ ਦੇ ਵਿੱਚ, ਮੈਂ ਆਪ ਗਿਆ ਸਰ, ਸੰਗਤਾਂ ਜਿਹੜੀਆਂ ਫਸੀਆਂ ਸਨ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ, ਫਿਰ ਅਗਲੇ ਦਿਨ ਚੀਫ ਮਿਨਿਸਟਰ ਸਾਹਿਬਾਂ ਵੀ ਆਈਆਂ, ਪ੍ਰਧਾਨ ਮੰਤਰੀ ਸਾਹਿਬ ਵੀ ਆਏ, ਸਾਡੇ ਸਪੀਡ ਮਾਸਟਰ ਆਸਿਮ ਮਨੀਰ ਸਾਹਿਬ ਵੀ ਉੱਥੇ ਸੰਗਤਾਂ ਨੂੰ ਮਿਲਣ ਵਾਸਤੇ ਆਏ, ਔਰ ਇੱਕੋ ਉੱਥੇ ਪੈਗਾਮ ਦਿੱਤਾ ਕਿ ਇਹ ਧਰਤੀ ਸਾਡੇ ਵਾਸਤੇ ਬੜੀ ਅਣਮੁੱਲੀ ਹੈ, ਔਰ ਇਸ ਧਰਤੀ ਨਾਲ ਸਿੱਖ ਦਾ ਬੜਾ ਗਹਿਰਾ ਸੰਬੰਧ ਹੈ, ਔਰ ਇਸ ਧਰਤੀ ਦੀ ਸੇਵਾ ਸੰਭਾਲ ਵਾਸਤੇ ਆਪਣਾ ਫਰਜ਼ ਸਮਝਦਾ। ਜਿਵੇਂ ਪੈਗਾਮ ਦੇਣ ਆਇਆ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਜਿਹੜੀ ਕਿ ਬੇਟੀ ਨੇ ਜਨਾਬ ਪੀਆ ਨਵਾਜ਼ ਸ਼ਰੀਫ ਸਾਹਿਬ ਦੀ, ਇਹਨਾਂ ਨੇ ਸਿੱਖ ਕੌਮ ਨੂੰ ਇੱਕ ਤੋਹਫਾ ਦਿੱਤਾ ਹੈ ਕਿ ਪੰਜਾਬ ਉਹ ਗੁਰੂ ਜਿਹੜੇ 1947 ਤੋਂ ਬੰਦ ਸਨ, ਅੱਜ ਅਸੀਂ ਉਹਨਾਂ ਗੁਰੂ ਘਰਾਂ ਨੂੰ ਰੀਸਟੋਰ ਕਰਨ ਜਾ ਰਹੇ ਹਾਂ। ਮੈਂ ਦੁਬਾਰਾ ਜ਼ੋਰ ਦੇ ਰਿਹਾ, ਵਰਡ ਰੀਸਟੋਰ ਤੇ, ਅਸੀਂ ਕੋਈ ਗੁਰੂ ਘਰ ਢਾਹ ਕੇ ਨਵਾਂ ਨਹੀਂ ਬਣਾਉਣਾ। ਅਸੀਂ ਕਿਸੇ ਗੁਰੂ ਘਰ ਤੇ ਚੰਗੇ ਮਰਮਰ ਤੇ ਪੱਥਰ ਨਹੀਂ ਬਣਨੇ, ਅਸੀਂ ਕਿਸੇ ਗੁਰੂ ਘਰ ਤੇ ਜਨਾਬ ਜਾ ਕੇ ਸੀਮੈਂਟ ਨਹੀਂ ਲਾਉਣਾ ਜਾਂ ਸਫੈਦੀਆਂ ਨਹੀਂ ਮਾਰਨੀਆਂ। ਅਸੀਂ ਜਿਹੜੇ 50 ਗੁਰੂ ਘਰ ਰੀਸਟੋਰ ਕਰਨ ਜਾ ਰਹੇ ਹਾਂ, ਸਾਡੀ ਵਾਲ ਸਿਟੀ ਅਥਾਰਿਟੀ ਹੈ ਜਿਹੜੀ ਪੁਰਾਣੇ ਵਿਰਸੇ ਦੀ ਸੇਵਾ ਸੰਭਾਲ ਕਰਦੀ, ਅਸੀਂ ਉਸ ਵਿਰਸੇ ਨੂੰ ਰੀਸਟੋਰ ਕਰਨ ਜਾ ਰਹੇ ਹਾਂ। ਮਸਲਾ ਇਹ ਜਦੋਂ ਇਹ ਗੁਰੂ ਘਰ ਰੀਸਟੋਰ ਹੋਣਗੇ ਤੇ ਇਹ ਸੰਗਤਾਂ ਦੇ ਉਡੀਕ ਕੇ ਚੁਣਗੇ। ਸੋ ਅਸੀਂ ਅੱਜ ਸੰਗਤਾਂ ਨੂੰ ਸੱਦਾ ਦੇਣ ਆਇਆ ਕਿ ਅਡੋਪਟ ਗੁਰਦੁਆਰਾ। ਅਸੀਂ ਇੱਕ ਪ੍ਰੋਗਰਾਮ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਂਚ ਕੀਤਾ ਹੈ ਕਿ ਆਓ ਆਪਣਾ ਵਿਰਸਾ ਸਾਂਭੋ, ਇੱਥੋਂ ਜਿਹੜੇ ਗੁਰੂ ਘਰ ਨੇ ਅਸੀਂ ਰੀਸਟੋਰ ਕਰਕੇ ਸੰਗਤ ਦੇ ਹਵਾਲੇ ਕਰੀਏ, ਸੰਗਤ ਤੁਸੀਂ ਮੈਨੇਜਮੈਂਟ ਸਾਂਭੇ, ਆਵੇ ਨਾਲ ਸਹਿਯੋਗ।
0: ਜੀ ਬਿਲਕੁਲ, ਬਹੁਤ ਵਧੀਆ ਉਪਰਾਲਾ ਜੀ, ਬਿਲਕੁਲ ਜੀ, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਗੁਰੂ ਮਹਾਰਾਜ ਤੁਹਾਡੇ ਤੋਂ ਬੜੀ ਵਧੀਆ ਸੇਵਾ ਲੈ ਰਹੇ ਨੇ ਅਤੇ ਤੁਸੀਂ ਕੈਨੇਡਾ ਦੀ ਧਰਤੀ 'ਤੇ ਆਏ ਜੀ, ਸਾਡੇ ਵੱਲੋਂ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਦਰਸ਼ਨ ਮੇਲੇ ਜ਼ਰੂਰ ਕੀਤੇ ਜਾਣ। ਸੋ ਬਹੁਤ ਸ਼ੁਕਰੀਆ। ਔਰ ਸੰਧੂ ਸਾਹਿਬ ਜਿਹੜੀ ਸੇਵਾ ਲੁੱਟ ਰਹੇ ਨੇ, ਅਸੀਂ ਥੋੜ੍ਹੀ ਜਿਹੀ ਸੇਵਾ ਸੰਧੂ ਸਾਹਿਬ ਨੂੰ ਤਾਂ ਅਸੀਂ ਲੈ ਲੈਣੀ ਆ। ਸੰਧੂ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਅਤੇ ਬਾਪ ਜਲਦੀ ਗੱਲਬਾਤ ਕਰਦੇ ਹਾਂ ਆਪਾਂ ਅਤੇ ਜਲਦੀ ਦਰਸ਼ਨ ਮੇਲੇ ਕਰਦੇ ਹਾਂ। ਸੋ ਸਾਡੇ ਵੱਲੋਂ ਇੱਕ ਵਾਰ ਫਿਰ ਤੁਹਾਨੂੰ ਕੈਨੇਡਾ ਦੀ ਧਰਤੀ 'ਤੇ, ਟੋਰਾਂਟੋ ਦੀ ਧਰਤੀ 'ਤੇ ਜੀ ਆਇਆਂ ਨੂੰ ਇਸਤਕਬਾਲ ਕਰਦੇ ਹਾਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੋ ਇਸ ਸੰਧੂ ਸਾਹਿਬ ਨਾ ਵੇਰ ਕੰਫਰਟ ਤੋਂ, ਅਤੇ ਸੰਧੂ ਸਾਹਿਬ ਨਾਲ ਅੱਜ ਥੋੜ੍ਹੇ ਵਿਅਸਤ ਨੇ ਮਹਿਮਾਨਾਂ ਦੀ ਦੇਖ ਰੇਖ ਦੇ ਵਿੱਚ, ਫਿਰ ਕਿਸ ਦਿਨ ਗੱਲਬਾਤ ਕਰਾਂਗੇ। ਸੋ 905-673-3337 905-673-3337 ਦੇ ਗੱਲਾਂ ਬਾਤਾਂ ਹੋਰ ਨੇ, ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਗੱਲਾਂ ਬਾਤਾਂ ਜਿੱਥੇ ਸੁਨੇਹੇ ਵੀ ਬਹੁਤ ਸਾਰੇ ਨੇ, ਉੱਥੇ ਨਾਲ ਦੀ ਨਾਲ ਸਿੱਧੂ ਮੂਸੇਵਾਲੇ ਦੀ ਗੱਲ ਕਰਨ ਤੋਂ ਬਿਨਾਂ ਕਿਵੇਂ ਰਹਿ ਸਕਦੇ ਹਾਂ। ਸੋ ਨਾਲ ਦੀ ਨਾਲ ਕਾਲਸ ਹੋਰ ਬਹੁਤ ਸਾਰੀਆਂ ਆ ਗਈਆਂ ਨੇ। ਸਿੱਧੂ ਮੂਸੇਵਾਲੇ ਦਾ ਸ਼ੋਅ ਹੋ ਰਿਹਾ ਬਈ, ਦੇਖੋ ਜਾਣ ਤੋਂ ਬਾਅਦ ਵੀ ਆਪਾਂ ਇੱਕ ਇਨਸਾਨ ਦਾ ਨਾਮ ਲੈ ਰਹੇ ਹਾਂ ਵਾਰ ਵਾਰ। 12,000 ਦੇ ਕਰੀਬ ਟਿਕਟ ਸੋਲਡ ਆਊਟ ਹੋ ਚੁੱਕੀ, ਹੁਣ ਤਾਂ ਜਿਹਦੇ ਵੈਬਸਾਈਟ ਵੀ ਹੈਂਗ ਹੋ ਗਈ ਆ, ਉੱਥੇ ਵੀ ਕਿਊ ਲੱਗ ਗਿਆ ਆ। ਅਤੇ ਟਿਕਟਾਂ ਅਸੀਂ ਕਹਿੰਦੇ ਸੀ ਲੈ ਲਓ ਲੈ ਲਓ ਲੈ ਲਓ ਬਈ, ਸੋ ਜਿਨ੍ਹਾਂ ਨੇ ਲੈ ਲਈਆਂ ਲੈ ਲਈਆਂ, ਜਿਹੜੇ ਰਹਿ ਗਏ ਸੋ ਰਹਿ ਗਏ, ਬਾਕੀ ਹੁਣ ਰੀਲਾਂ ਵੇਖਣਗੇ। ਅਤੇ ਇੱਕ ਅੱਜ ਮੈਂ ਰਿਵੀਲ ਕਰੂੰਗਾ, ਇੱਕ ਸਿੰਗਰ ਆ ਰਿਹਾ ਜਿਹੜਾ ਬੜਾ ਜ਼ਬਰਦਸਤ, ਸਭ ਦਾ ਪਿਆਰਾ, ਅਤੇ ਅੱਜ ਰਿਵੀਲ ਕਰਾਂਗੇ ਅੱਗੇ ਜਾ ਕੇ। ਸੋ 905-673-3337 ਅਵਤਾਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਹੁਣ ਤਾਂ ਬਸ ਸਲਾਮਾਂ ਕਰਨ ਵਾਲੇ ਰਹਿ ਗਏ ਤੇ ਜਿਨ੍ਹਾਂ ਨੇ ਲੈਣੀਆਂ ਸੀ ਲੈ ਲਈਆਂ।
3: ਜੇ ਤਾਂ ਦੇਖੋ ਜੇ ਵੀਰ ਹੁੰਦਾ
0: ਕੋਈ ਨਾ, ਅਜੇ ਵੀ ਦੇਖੋ ਅਜੇ ਵੀ ਦੇਖੋ, ਉਹ ਵੈਬਸਾਈਟਾਂ ਹੈਂਗ ਕਰਾ ਰਿਹਾ ਤੇ ਮੈਂ ਸਵੇਰ ਦੀ ਸ਼ਾਮ ਦੀ 4 ਵਜੇ ਦੀ ਵੈਬਸਾਈਟ ਹੈਂਗ ਆ, ਕਿਉਂ ਲੱਗ ਗਿਆ ਉੱਥੇ। ਤੇ ਆਪਣੇ ਵੈਸੇ ਟੋਰਾਂਟੋ ਵਾਲੇ ਵੀਰ ਜਿਹੜੇ ਪਿਆਰ ਤਾਂ ਬਹੁਤ ਕਰਦੇ ਆ, ਪਰ ਉਹ ਵੇਟ ਦੇ ਵਿੱਚ ਸੀ ਵੀ ਕਦੋਂ ਟਿਕਟਾਂ ਥੋੜ੍ਹੀਆਂ ਜਿਹੀਆਂ ਹਿੱਲਣ, ਪਰ ਟਿਕਟਾਂ ਨਹੀਂ ਹਿੱਲੀਆਂ, ਟਿਕਟਾਂ ਐਕਚੁਲੀ ਤਾਂ ਮਹਿੰਗੀਆਂ ਹੋ ਗਈਆਂ। ਸੋ ਮੈਂ ਕੱਲ੍ਹ ਕਹਿੰਦਾ ਸੀ ਕਿ ਮੈਂ ਤੁਹਾਡੀ ਸੇਵਿੰਗ ਕਰਾਂ, ਬਹੁਤ ਮੈਂ ਤਾਂ ਮੈਨੂੰ ਲੱਗਦਾ ਕਿ 15-20 ਫੈਮਿਲੀਆਂ ਦਾ $15-1600 ਬਚਾ ਚੁੱਕਿਆ। ਮੈਂ ਕੱਲ੍ਹ ਕਹਿੰਦਾ ਰਿਹਾ ਕਿ ਮੇਰੇ ਕੋਲ ਕੁਛ ਟਿਕਟਾਂ ਨੇ, ਮੇਰੇ ਕੋਲ ਅਜੇ ਵੀ 3-4 ਟਿਕਟਾਂ ਨੇ, ਮੈਂ ਕਿਸੇ ਫੈਮਿਲੀ ਦੀ ਮਦਦ ਕਰ ਸਕਦਾ ਹੋਇਆ ਤਾਂ ਜ਼ਰੂਰ ਮੈਨੂੰ ਕਾਲ ਕਰਿਓ। ਅਤੇ ਮੈਂ ਚਾਹੁੰਦਾ ਕਿ ਸਾਰੇ ਆਪਾਂ ਇਸ ਹਿਸਟੋਰਿਕ ਮੂਵਮੈਂਟ ਦਾ ਹਿੱਸਾ ਬਣੀਏ। ਇੱਕ ਹਿਸਟੋਰਿਕ ਮੂਵਮੈਂਟ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਹਿਸਟਰੀ 'ਚ ਪਹਿਲੀ ਵਾਰ ਕਿਸੇ ਏਸ਼ੀਅਨ ਸਾਡੇ ਪੰਜਾਬੀ ਆਰਟਿਸਟ ਦਾ ਹੋਲੋਗ੍ਰਾਮ ਸ਼ੋਅ ਹੋਣ ਜਾ ਰਿਹਾ। ਔਰ ਇੱਕ ਉਹਦੇ ਜਿਹੜਾ ਵੱਡਾ ਹੈ, ਅੱਜ ਮੈਂ ਰਿਵੀਲ ਕਰੂੰਗਾ, ਤੁਸੀਂ ਬੁੱਝ ਲਿਓ, ਇੱਕ ਵੱਡਾ ਅੱਜ ਸਰਪ੍ਰਾਈਜ਼ ਉੱਥੇ ਆਪਾਂ ਨੂੰ ਕੱਲ੍ਹ ਨੂੰ ਮਿਲਣਾ ਆ, ਉਹ ਇੱਕ ਮੈਂ ਤੁਹਾਨੂੰ ਦੇ ਦੂੰਗਾ, ਬਾਕੀ ਦੂਜਾ ਤੁਸੀਂ ਆਪੇ ਬੁੱਝਣਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। ਮੈਂ ਨਾ ਬਾਈ ਪੂਰਾ ਪੂਰਾ ਅੱਜ ਚੱਲਣਾ ਸਿੱਧੂ ਸਾਹਿਬ, ਸਿੱਧੂ ਅੱਜ ਦਾ ਸ਼ੁਭਦੀਪ ਸਿੰਘ ਸਿੱਧੂ ਚੱਲੂਗਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। 905-673-3337 8777 ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ? ਜੀ
4: ਭਾਜੀ, ਆਏ ਜੀ, ਪਾਕਿਸਤਾਨ ਤੋਂ ਆਏ ਜੀ?
0: ਜੀ ਜੀ ਸਰ, ਪਾਕਿਸਤਾਨ ਤੋਂ ਪਹੁੰਚੇ ਹੋਏ ਨੇ।
4: ਬਹੁਤ ਵਧੀਆ ਸਰ, ਮੈਂ ਕਿਹਾ ਜੀ ਨਨਕਾਣਾ ਸਾਹਿਬ ਵੀ ਘੁੰਮਿਆ, ਮੱਥਾ ਟੇਕਿਆ
0: ਜੀ,
4: ਪੰਜਾ ਸਾਹਿਬ ਵੀ ਤੇ ਲਾਹੌਰ ਵੀ।
0: ਬਸ ਤੁਸੀਂ ਕਰਮਾਂ ਵਾਲੇ ਹੋ ਜੀ ਫਿਰ। ਜੀ ਬਿਲਕੁਲ, ਮੈਂ ਤੁਸੀਂ ਮੈਨੂੰ ਸਟੂਡੀਓ ਤੋਂ ਬਾਅਦ ਕਾਲ ਕਰੋ ਅਤੇ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇਵਾਂਗਾ, ਸੰਧੂ ਸਾਹਿਬ ਉਹਨਾਂ ਦਾ, ਅਤੇ ਉਹ ਤੁਹਾਨੂੰ ਉਹਨਾਂ ਨਾਲ ਮਿਲਵਾ ਦੇਣਗੇ, ਰਾਬਤਾ ਤੁਹਾਡਾ ਕਰਵਾ ਦੇਣਗੇ। ਸੋ ਕਿਸੇ ਨੇ ਵੀ, ਮੈਂ ਕਹੂੰਗਾ ਕਿ ਬੜੀ ਵੱਡੀ ਗੱਲ ਆ, ਇੱਦਾਂ ਦੇ ਜਿਹੜੀਆਂ ਰੂਹਾਂ ਆ, ਜਿਹੜੀਆਂ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਲੱਗੀਆਂ, ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਗੁਰੂ ਸਾਹਿਬ ਦੇ ਮੈਸੇਜ, ਗੁਰੂ ਘਰਾਂ ਦੇ ਜਿਹੜੇ ਮੈਸੇਜ ਕਨਵੇ ਕਰ ਰਹੀਆਂ, ਸੋ ਇਹ ਵੀ ਬੜੀ ਵੱਡੀ ਸੇਵਾ। ਸੋ ਇਹਨਾਂ ਦੀ ਦਰਸ਼ਨ ਕਰਨੇ ਵੀ ਕਿਸੇ ਸੇਵਾ ਤੋਂ ਘੱਟ ਨਹੀਂ ਆ। ਸੋ ਤੁਸੀਂ ਜ਼ਰੂਰ ਮਿਲਿਓ, ਮੈਂ ਸਟੂਡੀਓ ਤੋਂ ਬਾਅਦ ਤੁਹਾਨੂੰ ਨੰਬਰ ਉਹਨਾਂ ਦਾ ਪਾਸ ਔਨ ਕਰੂੰ।
4: ਨੰਬਰ ਮੈਨੂੰ ਭੇਜ ਦਿਓ ਇਹਦੇ ਉੱਤੇ।
0: ਤੁਸੀਂ ਨੰਬਰ ਹੁਣੇ ਲਿਖ ਸਕਦੇ ਹੋ? ਬਿਲਕੁਲ ਜੀ। ਸੋ ਮੈਂ ਵੀ ਡਰਾਈਵ ਕਰ ਰਿਹਾ, ਮੈਂ ਵੀ ਇੱਥੇ ਸਟੂਡੀਓ ਚ ਰੇਡੀਓ ਪ੍ਰੋਗਰਾਮ ਡਰਾਈਵ ਕਰ ਰਿਹਾ, ਮੈਂ ਤੁਹਾਨੂੰ ਦਿਨਾਂ ਬਾਅਦ ਵਿੱਚ।
4: ਨਹੀਂ ਇੱਕ ਮਿੰਟ ਮੈਂ ਲਿਖ ਲੈਂਦਾ ਜੀ, ਇੱਕ ਮਿੰਟ
0: ਮੈਨੂੰ ਐ ਕਿ ਰਹਿ ਨਾ ਜਾਵੇ ਬਾਅਦ ਵਿੱਚ। ਸਾਰੇ ਆਪਾਂ ਵਿਅਸਤ ਆ। ਸੋ ਸੰਧੂ ਸਾਹਿਬ ਨੂੰ ਤੁਸੀਂ ਕਾਲ ਕਰ ਲਿਓ 647-706-4640 6640 ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਤੇ ਸਿੱਧੂ ਮੂਸੇਵਾਲ ਦੀ ਗੱਲਬਾਤ ਹੋ ਰਹੀ ਹੈ ਬਾਈ। ਦੇਖੋ ਕਿ ਵੈਬਸਾਈਟਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੈਂਗ ਹੋ ਗਈਆਂ, ਟਿਕਟਾਂ ਜਿਨ੍ਹਾਂ ਨੇ ਲੈਣੀਆਂ ਸੀ ਲੈ ਲਈਆਂ, ਜਿਹੜੇ ਸਲਾਹਾਂ ਕਰ ਰਹੇ ਸੀ ਉਹ ਸਲਾਹਾਂ ਕਰਦੇ ਰਹਿ ਗਏ, ਕਈ ਲਾਈਨ 'ਚ ਲੱਗ ਗਏ ਆ। ਸੋ 905-673-3337 ਮੈਨੂੰ ਤੁਸੀਂ ਰੇਡੀਓ ਉਡਾਨ ਮੀਡੀਆ 'ਤੇ ਮੈਨੂੰ ਤੁਸੀਂ ਡੀ ਐੱਮ ਕਰ ਲਿਓ, ਮੈਸੇਜ ਕਰ ਲਿਓ, ਅਤੇ ਤੁਹਾਨੂੰ ਮੈਂ ਦੱਸੂਗਾ ਕਿ ਮੇਰੇ ਕੋਲ ਇੱਕ ਦੋ ਸੀਟਸ ਬਚੀਆਂ ਨੇ, ਮੈਂ ਤੁਹਾਡੀ ਸੇਵਿੰਗ ਕਰਵਾਵਾਂਗਾ ਰੇਡੀਓ ਉਡਾਨ ਵੱਲੋਂ, ਮੈਂ ਤੁਹਾਡੀ ਸੇਵਿੰਗ ਜ਼ਰੂਰ ਕਰਵਾਊਂਗਾ। ਤੁਸੀਂ ਮੈਨੂੰ ਕਾਲ ਕਰ ਲਿਓ 437-807-0001। ਬਹੁਤ ਸਾਰੀ ਤੁਹਾਡੀ ਸੇਵਿੰਗ ਕਰਾ ਦੇਣੀ, ਮੈਂ ਚਾਹੁੰਦਾ ਕਿ ਰੇਡੀਓ ਡਾਊਨ ਦਾ ਤੁਸੀਂ ਮੈਨੂੰ ਰੈਫਰੈਂਸ ਦੇ ਦਿਓ, ਅਤੇ ਰੇਡੀਓ ਡਾਊਨ ਨੂੰ ਸੁਣਨ ਵਾਲੇ ਜਿਹੜੇ ਵੀ ਸਰੋਤੇ ਉਹਨਾਂ ਦੀ ਮੈਂ ਸੇਵਿੰਗ ਕਰਵਾਊਂਗਾ। ਲਿਮਿਟਡ ਜਿਹੀਆਂ ਟਿਕਟਾਂ ਨੇ, ਬਸ ਦੋ ਤਿੰਨ ਟਿਕਟ ਰਹਿ ਗਈਆਂ, ਬਸ ਕਾਲ ਕਰ ਲਓ 437-807-0001। ਟਿਕਟਾਂ ਵੀ VIP ਨੇ। ਸੋ ਸਿੱਧੂ ਮੂਸੇਵਾਲ ਦੀ ਗੱਲਬਾਤ ਹੋਈ ਹੈ, ਅਤੇ ਮੂਸੇਵਾਲ ਦਾ ਇੱਕ ਸੌਂਗ ਸੁਣੀਏ, ਉਸ ਤੋਂ ਬਾਅਦ ਜਲਦੀ ਮੁੜਾਂਗੇ ਫਿਰ ਗੱਲਬਾਤ ਕਰਾਂਗੇ। 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ, ਪ੍ਰਭ ਸੰਧੂ ਦੇ ਨਾਲ।

0: ਸੱਚੀ ਖੁਸ਼ਕ ਤਰਾਨੇ ਤਾਂ ਸਿੱਧੂ ਦੇ ਐਸੇ ਸੀ ਕਿ ਜੀ ਕਰਦਾ ਸੀ ਕਿ ਸਾਰੇ ਸੁਣੀ ਜਾਈਏ। ਉਹ ਕਲਮ, ਉਹ ਆਵਾਜ਼, ਉਹ ਸ਼ਖਸੀਅਤ, ਉਹ ਰੁਤਬਾ, ਉਹ ਬੋਲੀ, ਉਹ ਪੱਟਾਂ 'ਤੇ ਮਾਰੀ ਥਾਪੀ, ਕੱਲ੍ਹ ਨੂੰ ਫਿਰ ਹੋਲੋਗ੍ਰਾਮ ਦੇ ਜ਼ਰੀਏ ਤੁਸੀਂ ਵੇਖਣੀ ਆ। ਉਹ ਕੱਲ੍ਹ ਇੱਕ ਹਿਸਟਰੀ ਬਣਨ ਜਾ ਰਹੀ ਆ ਸਕੋਸ਼ੀਆ ਅਰੀਨਾ ਦੇ ਵਿੱਚ। ਸੋ ਮੈਨੂੰ ਹੁਣੇ ਹੁਣੇ ਖਬਰ ਮਿਲੀ ਆ ਕਿ ਸ਼ੋਅ ਇਜ਼ ਸੋਲਡ ਆਊਟ। ਸੋ ਫੁੱਲੀ ਸੋਲਡ ਆਊਟ ਹੋ ਗਿਆ। ਔਰ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਆ ਕਿ ਪੰਜਾਬੀ ਅਤੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਸਾਡੇ ਪਹਿਲੇ ਆਰਟਿਸਟ ਦਾ ਹੋਲੋਗ੍ਰਾਮ ਸ਼ੋਅ ਆ ਰਿਹਾ। ਅਸੀਂ ਬੜੀਆਂ ਗੱਲਾਂ ਕੀਤੀਆਂ, ਬੜੀਆਂ ਲੱਤਾਂ ਖਿੱਚੀਆਂ, ਪਰ ਵਾਕਈ ਉਹ ਕਹਿੰਦਾ ਸੀ ਕਿ ਅਜੇ ਮੁੱਕਿਆ ਨਹੀਂ। ਸੋ ਕੱਲ੍ਹ ਨੂੰ ਉਹ ਲੱਕੀ ਨੇ ਕਿ ਜਿਨ੍ਹਾਂ ਨੇ ਟਿਕਟਾਂ ਲੈ ਲਈਆਂ, ਅਤੇ ਜਿਹੜੇ ਰਹਿ ਗਏ, ਸੋ ਬਾਈ ਸੋਰੀ, ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ। ਸੋ ਇਸ ਖੂਬਸੂਰਤ ਸ਼ੋਅ ਦਾ ਹਿੱਸਾ ਬਣਨਾ। ਔਰ ਕੱਲ੍ਹ ਨੂੰ ਸਰਪ੍ਰਾਈਜ਼ ਵੀ ਆ, ਇਕੱਲਾ ਸਿੱਧੂ ਮੂਸੇਵਾਲ ਦੇ ਨਾਲ ਨਾ, ਜਿੱਦਾਂ ਹੁਣੇ ਲਾਈਵ ਹੋਏ ਸੀਗੇ ਗੁਲਾਬ ਸਿੱਧੂ, ਔਰ ਬਹੁਤ ਸਾਰੇ ਹੋਰ ਵੱਡੇ ਆਰਟਿਸਟ ਵੀ ਇਹਦੇ ਵਿੱਚ ਸ਼ਿਰਕਤ ਕਰ ਰਹੇ ਨੇ। ਆਲਮੋਸਟ 25 ਆਰਟਿਸਟ, ਯਾਰ ਕਮਾਲ ਆ। ਇਹ ਸ਼ੋਅ ਨਹੀਂ, ਇਹ ਤਾਂ ਮਹਾਂ ਸੰਗਰਾਮ ਹੋ ਜਾਣਾ ਗਾਇਕੀ ਦਾ। ਸੋ ਬਿਲਕੁਲ ਜੀ, ਜ਼ਰੂਰ ਤੁਸੀਂ ਟਾਈਮ ਨਾਲ ਪਹੁੰਚ ਜਾਓ। ਬਸ ਜਿਨ੍ਹਾਂ ਨੇ ਟਿਕਟਾਂ ਲੈ ਲਈਆਂ, ਗੁੱਡ ਲੱਕ ਅਤੇ ਕੋਂਗਰੈਚੁਲੇਸ਼ਨ। ਮੈਂ ਬਸ ਇਹੀ ਕਹੂੰਗਾ ਕਿ ਮੈਂ ਬਹੁਤ ਕਹਿੰਦਾ ਰਿਹਾ ਕਿ ਟਿਕਟਾਂ ਲੈ ਲਓ। ਵੈਬਸਾਈਟ ਹੈਂਗ ਹੋ ਗਈ ਆ, ਸ਼ੋਅ ਸੋਲਡ ਆਊਟ ਹੋ ਗਿਆ, ਅਤੇ ਦੈਟਸ ਵਾਟ ਯੂ ਵਾਂਟ ਬ੍ਰੋ। ਮੈਂ ਤਾਂ ਕਹਿੰਦਾ ਰਿਹਾ ਹੈ ਵੀ ਗੁਮਨਾਮ ਕਹਿੰਦੇ ਸੀ ਨਾ ਆਪਾਂ,
1: ਜੀ ਵੀ ਲੈ ਲਓ,
0: ਨਹੀਂ ਤਾਂ ਰਹਿ ਜਾਓਗੇ। ਸੋ ਯਾਨੀ 905-673-33 ਦੀ ਮੈਨੂੰ ਪਰਸਨਲੀ ਬਹੁਤ ਖੁਸ਼ੀ ਹੋਈ ਆ ਕਿ ਐਸੇ ਸ਼ੋਅ ਹੋਣਾ ਚਾਹੀਦਾ ਸੀ ਸੋਲਡ ਆਊਟ। ਅਸੀਂ ਕਿਸੇ ਇਨਸਾਨ ਦੇ ਜਾਣ ਤੋਂ ਬਾਅਦ ਸੱਚੀ ਸ਼ਰਧਾਂਜਲੀ ਤਾਂ ਇਹੀ ਆ ਕਿ ਜੇ ਉਹਨੂੰ ਦੁਨੀਆ ਲੈਜੈਂਡ ਕਹਿੰਦੀ ਆ, ਉਹਨੂੰ ਚਾਰ ਭਾਸ਼ਾਵਾਂ ਦੇ ਲੋਕ ਸੁਣਦੇ ਆ, ਅਤੇ ਅਸੀਂ ਕਿੰਤੂ ਪਰੰਤੂ ਕਰਦੇ ਸੀ, ਅਤੇ ਸੋਲਡ ਆਊਟ ਹੋਣਾ ਤਾਂ ਬਣਦਾ ਸੀਗਾ। ਸੋ ਸਾਡੇ ਨਾਲ ਗੱਲਾਂ ਬਾਤਾਂ ਬਹੁਤ ਕਰਨੀਆਂ ਆਪਾਂ ਅੱਗੇ ਜਾ ਕੇ, ਪਰ ਮੈਂ ਸਭ ਤੋਂ ਪਹਿਲਾਂ ਮੈਸੇਜ ਲੈ ਲਾਂ। ਰਸ਼ਮੀਤ ਜੀ ਜੁੜ ਚੁੱਕੇ ਨੇ, ਕਾਲਾਂ ਵੀ ਬਹੁਤ ਸਾਰੀਆਂ ਨੇ, ਬਸ ਹੋਲਡ ਕਰਿਓ। 3399935250, ਹੋਰ ਬੜੀਆਂ ਸਾਰੀਆਂ ਕਾਲਜ ਨੇ, ਸਭ ਨਾਲ ਗੱਲਬਾਤ ਕਰਾਂਗੇ। ਰਸ਼ਮੀਤ ਜੀ ਕਾਲ ਮੋਰੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਰਸ਼ਮੀਤ ਜੀ, ਜੀ ਆਇਆਂ ਨੂੰ, ਤੁਸੀਂ ਆਉਣੇ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਕੋਈ ਡੈਟ ਕੰਸੋਲੀਡੇਟ ਕਰਨਾ ਹੈਗਾ, ਘਰ ਚੋਂ ਐਕੁਇਟੀ ਕੱਢਣੀ ਹੈਗੀ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈ, ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਹੁਣੇ ਮੈਂ ਵਰਡ ਯੂਜ ਕੀਤਾ ਕਿ ਐਕੁਇਟੀ ਕੱਢਣੀ ਹੈ, ਉਸੀ ਬਾਰੇ ਗੱਲ ਕਰੀਏ ਕਿ ਬੜੀ ਵਾਰ ਲੂਜ਼ਲੀ ਵਰਡ ਯੂਜ ਕਰ ਜਾਂਦੇ ਹਾਂ ਕਿ ਐਕੁਇਟੀ ਘਰ ਚੋਂ ਕੱਢ ਲਈਏ। ਐਕੁਇਟੀ ਹੁੰਦਾ ਕੀ ਹੈ, ਜਾਂ ਇਹ ਦੇਖਣਾ ਹੋਏ ਕਿ ਸਾਡੇ ਘਰ ਚ ਐਕੁਇਟੀ ਹੈ ਕਿ ਨਹੀਂ ਹੈ। ਸੋ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ, $1,000,000 ਦਾ ਮੇਰਾ ਘਰ ਹੈਗਾ, ਜਦੋਂ ਮੈਂ ਬੈਂਕ ਕੋਲ ਵਾਪਿਸ ਜਾਣਾ ਲੋਨ ਲੈਣ ਵਾਸਤੇ, ਹੋਰ ਪੈਸੇ ਕੱਢਣ ਵਾਸਤੇ, ਮੈਕਸੀਮਮ ਲੋਨ ਸਾਨੂੰ 80% ਤੱਕ ਤਾਂ ਮਿਲ ਸਕਦਾ, ਤੇ 20% ਸਾਨੂੰ ਡਾਊਨ ਰੱਖਣਾ ਪੈਂਦਾ ਹੈਗਾ। ਸੋ 20% ਡਾਊਨ ਰੱਖ ਕੇ ਮਿਲੀਅਨ ਦਾ 80%, ਮਤਲਬ $800,000 ਹੋਇਆ। ਹੁਣ 8 ਲੱਖ ਚੋਂ ਅਗਰ ਮੇਰੀ ਪਹਿਲੀ ਮੋਰਗੇਜ 5 ਲੱਖ ਦੀ ਖੜੀ ਹੈ, ਜੋ 3 ਲੱਖ ਬਚ ਗਿਆ ਉਹ ਮੇਰੇ ਘਰ ਚ ਐਕੁਇਟੀ ਹੈ ਜਿਹੜੀ ਕਿ ਮੈਂ ਕੱਢ ਸਕਦੀ ਹੈਗੀ ਆ। ਸੋ 2 ਲੱਖ ਮੈਨੂੰ ਡਾਊਨ ਰੱਖਣਾ ਪਏਗਾ, ਬਟ 3 ਲੱਖ ਜਿਹੜਾ ਬਚ ਗਿਆ ਉਹ ਐਕੁਇਟੀ ਜਿਹੜੀ ਹੈਗੀ ਅਸੀਂ ਐਕਸੈਸ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹਾਂ, ਉਹਦੇ ਵੀ ਡਿਫਰੈਂਟ ਤਰੀਕੇ ਹੈ। ਪਹਿਲੀ ਆਪਸ਼ਨ ਆ ਜਾਂਦੀ ਹੈ ਕਿ ਅਸੀਂ ਪੂਰੀ ਮੋਰਗੇਜ ਰੀਫਾਈਨੈਂਸ ਕਰੀਏ, ਕਿ ਮੈਂ ਨਵੇਂ ਸਿਰੋਂ 8 ਲੱਖ ਦੀ ਨਵੀਂ ਮੋਰਗੇਜ ਬਣਾ ਲਈ। ਦੂਜੀ ਆਪਸ਼ਨ ਆ ਜਾਂਦੀ ਕਿ ਮੈਂ 5 ਲੱਖ ਦੀ ਮੋਰਗੇਜ ਨੂੰ ਐਜ਼ ਇਟ ਇਜ਼ ਰਹਿਣ ਦਿੱਤਾ, ਸੈਕਿੰਡ ਪੋਜੀਸ਼ਨ ਤੇ 3 ਲੱਖ ਦੀ ਲਾਈਨ ਆਫ ਕ੍ਰੈਡਿਟ ਬਣਾ ਲਈ, ਵੀ ਮੈਨੂੰ ਰਾਈਟ ਵੇ ਪੈਸਾ ਨਹੀਂ ਚਾਹੀਦਾ ਹੈਗਾ, ਬਟ ਅਗਰ ਕਦੀ ਵੀ ਲੋੜ ਪਏ ਤੇ ਮੈਂ ਆਪਣੀ ਐਕੁਇਟੀ ਐਕਸੈਸ ਕਰ ਪਾਵਾਂ। ਇਸ ਵਾਸਤੇ ਜਿਹੜੀ ਹੈ 3 ਲੱਖ ਦੀ ਜਿਹੜੀ ਲਾਈਨ ਬਣਾ ਕੇ ਰੱਖ ਲਈ, ਕਿਉਂਕਿ ਉਹ ਜਦੋਂ ਯੂਜ਼ ਕਰਾਂਗੇ ਤਦੋਂ ਹੀ ਉਹਦੀ ਕਿਸ਼ਤ ਪਏਗੀ। ਸੋ ਇੱਕ ਫਲੈਕਸੀਬਲ ਪ੍ਰੋਡਕਟ ਹੋ ਗਿਆ। ਦੋਨੋਂ ਆਪਸ਼ਨਸ ਹਰ ਤਰ੍ਹਾਂ ਦੇ ਬੈਂਕ, ਹਰ ਤਰ੍ਹਾਂ ਦੇ ਲੈਂਡਰ, ਮੇਜਰ ਬੈਂਕ, ਕ੍ਰੈਡਿਟ ਯੂਨੀਅਨ, ਟਰੱਸਟ ਕੰਪਨੀਆਂ, ਪ੍ਰਾਈਵੇਟ ਲੈਂਡਰ, ਸਾਰਿਆਂ ਨਾਲ ਅਵੇਲੇਬਲ ਨੇ। ਬਟ ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਸ਼ਮੀਤ ਜੀ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਦੀ ਬਾਬਤ ਕੋਈ ਸਵਾਲ, ਕੋਈ ਇਨਕੁਆਇਰੀ, 6475-549-4499 'ਤੇ ਗੱਲਬਾਤ ਕਰ ਸਕਦੇ ਹੋ ਰਸ਼ਮੀਤ ਜੀ ਹੁਣ ਨਾਲ। ਸੋ 905-673-33-37 905-673-33-37 ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ। 9339 ਜੀ ਸਰ,
3: ਜੀ ਸਰ,
0: ਤੁਸੀਂ ਮੈਨੂੰ ਇੰਸਟਾਗ੍ਰਾਮ ਤੇ DM ਕਰ ਸਕਦੇ ਹੋ, ਜਾਂ ਮੈਂ ਆਪਣਾ ਨੰਬਰ ਤੁਹਾਨੂੰ ਅਨਾਊਂਸ ਕਰਾਂ।
1: ਤੁਸੀਂ ਨੰਬਰ
0: ਸੈਂਡ ਜੀ 437
1: ਹਾਂਜੀ
0: 870
1: ਹਾਂਜੀ
0: 0001
1: 437 870 0001
0: ਜੀ ਸਰ ਤੁਸੀਂ ਮੈਨੂੰ ਡੀਐਮ ਕਰ ਲਿਓ ਮੇਰੇ ਕੋਲ ਸਿਰਫ ਦੋ ਕੀ ਨੇ ਤੇ ਤੁਸੀਂ ਮੈਨੂੰ ਜਲਦੀ ਨਾਲ ਡੀਐਮ ਕਰ ਦਿਓ ਤੇ ਆਲ ਸੈਂਡ ਦਾ ਪ੍ਰਾਈਸ
1: ਦੱਸ ਦਿਓ ਕਿੰਨੇ ਫਰੰਟ ਵਾਲੀਆਂ
0: ਕਿਹੜੀਆਂ ਜੀ ਫਰੰਟ ਵਾਲੀ ਤਾਂ $2,500 ਦੀ ਆ ਪਰ ਜਿਹੜੀ ਮਿਡਲ ਵਾਲੀ ਆ ਉਹ $1,200 ਦੀ ਆ ਪਰ ਉਹ ਸੋਲਡ ਨੇ ਸਾਰੀਆਂ ਅਨਫੋਰਚੂਨੇਟ ਮੇਰੇ ਕੋਲ ਅਗਲੀਆਂ ਨੇ ਪਰ ਮੈਨੂੰ ਤੁਸੀਂ ਕਾਲ ਕਰੋ ਮੈਂ ਤੁਹਾਡੇ ਵਾਸਤੇ ਅਵੇਲੇਬਲ ਕਰਵਾ ਸਕਦਾ ਜੀ ਥੈਂਕ ਯੂ ਸੋ ਮਚ 905-673-3333 ਇੰਨੀ ਤਾਂ ਸਾਡੀ ਚੱਲਦੀ ਆ ਇੱਦਾਂ ਤਾਂ ਅਸੀਂ ਕਰਵਾ ਸਕਦੇ ਹਾਂ ਅਸੀਂ ਤਾਂ ਸਕੋਸ਼ੀਆ ਅਰੀਨਾ 'ਚੋਂ ਦੋ ਚਾਰ ਟਿਕਟਾਂ ਖਿੱਚ ਕੇ ਲਿਆ ਸਕਦੇ ਹਾਂ 905-673-3333 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਜੁੜਿਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ ਥੋੜ੍ਹਾ ਜਿਹਾ ਹਿੰਟ ਦੇਵਾਂ

ਹਾਂ ਮਜ਼ੇ ਲਾਣੀਆਂ ਜਿਹੜੀਆਂ ਪੱਗਾਂ ਨਾ ਟੇਢੀਆਂ ਸੋ 905-673-3337 ਇਹਨਾਂ ਨੇ ਵੀ ਬੜਾ ਵਕਤ ਪਾਇਆ ਸੀ ਕਿਸੇ ਵੇਲੇ ਸਰਕਾਰਾਂ ਨੂੰ ਸੋ 905-673-3337 ਸਾਡੇ ਨਾਲ ਕਾਲ 'ਤੇ ਜੁੜ ਚੁੱਕੇ ਨੇ ਸੁੱਖ ਬਾਈ ਜੀ ਅਤੇ ਸੁੱਖ ਬਾਈ ਜੀ ਤੋਂ ਪਹਿਲਾਂ ਮੈਂ ਸੁਣ ਲਾ ਥੋੜ੍ਹਾ ਜਿਹਾ ਕਿਉਂਕਿ ਮੈਂ ਇਹ ਐਕਸਾਈਟਮੈਂਟ ਥੋੜ੍ਹੀ ਜਿਹੀ ਹੋਰ ਵਧਾ ਰਿਹਾ ਕਿ ਜਿਹੜਾ ਨਵਾਂ ਸਰਪ੍ਰਾਈਜ਼ ਆ ਸਾਨੂੰ ਪਤਾ ਲੱਗੇ ਸਰਪ੍ਰਾਈਜ਼ ਹੈ ਕੀ ਆ ਆਹਾ

0: ਸੋ ਇਹ ਹੈ ਜੀ ਪਹਿਲਾ ਸਰਪ੍ਰਾਈਜ਼, ਤੇ ਬਾਕੀ ਦੇ ਸਰਪ੍ਰਾਈਜ਼ ਤੁਹਾਨੂੰ ਸਕੋਸ਼ੀਆ ਅਰੀਨਾ ਦੇ ਵਿੱਚ ਜਾ ਕੇ ਪਤਾ ਲੱਗਣੇ ਆ। ਕੱਲ੍ਹ ਕਮਾਲ ਹੋਣ ਵਾਲੀ ਹੈ, ਜਦੋਂ ਅਸੀਂ ਕਿਹਾ ਸੀ ਨਾ ਕਿ ਇਹ ਹਿਸਟੋਰਿਕ ਮੂਵਮੈਂਟ ਹੋਣ ਵਾਲੀ ਆ, ਇਤਿਹਾਸ ਪੜ੍ਹਿਆ ਸਭ ਨੇ ਆ, ਪਰ ਬਣਨਾ ਵੇਖਣਾ ਤੁਸੀਂ ਸਕੋਸ਼ੀਆ ਅਰੀਨਾ ਦੇ ਵਿੱਚ। ਸੋ ਇਹ ਆ ਜੀ ਕਮਾਲ ਕਮਾਲ ਦੇ ਆਰਟਿਸਟ, ਕਮਾਲ ਕਮਾਲ ਦੀਆਂ ਆਵਾਜ਼ਾਂ, ਕਮਾਲ ਕਮਾਲ ਦੀਆਂ ਸ਼ਖਸੀਅਤਾਂ। ਕੱਲ੍ਹ ਨੂੰ ਤੁਹਾਨੂੰ ਸ਼ੁਭਦੀਪ ਸਿੰਘ ਸਿੱਧੂ ਦੇ ਮਾਤਾ ਪਿਤਾ ਔਰ ਛੋਟਾ ਸਿੱਧੂ ਇਹ ਵੀ ਸਟੇਜ 'ਤੇ ਹੋਣਗੇ, ਹੋਰ ਬਹੁਤ ਸਾਰੇ ਆਰਟਿਸਟ, ਬਹੁਤ ਸਾਰੇ ਰਿਵੀਲ ਨਹੀਂ ਕਰਨੇ, ਬਸ ਸਰਪ੍ਰਾਈਜ਼ ਹੀ ਆ। ਸੋ 905-673-3333 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਏਐਮ 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਸਟੂਡੀਓ ਦੇ ਵਿੱਚ ਕਾਲ ਲੱਗ ਚੁੱਕੀ ਆ, ਸਿੱਧੀ ਕਾਲ ਆਈ ਆ 294 ਵਾਕਰ ਡਰਾਈਵ ਤੋਂ। ਸੋ 294 ਵਾਕਰ ਡਰਾਈਵ ਹੈ ਕੀ ਆ ਭਾਈ, ਪਤਾ ਕਿਸੇ ਨੂੰ 294 ਵਾਕਰ ਡਰਾਈਵ ਅਤੇ 6085 ਟੋਮਕਨ ਰੋਡ ਹੈ ਕੀ ਆ? ਬਸ ਇਹੀ ਆ ਕਿ ਜਿੱਥੇ ਸੇਵਿੰਗ ਹੋਣੀ ਆ, ਜਿੱਥੋਂ ਤੋਹਫੇ ਮਿਲਣੇ ਆ, ਗ੍ਰੈਂਡ ਹੋਮ ਫਰਨੀਚਰ। ਤੁਸੀਂ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ, ਸੋਚ ਰਹੇ ਸੀ ਇੱਕ ਵਾਰੀ ਇੱਕ ਗੇੜਾ ਜ਼ਰੂਰ ਲਾ ਕੇ ਆਓ। ਜੇ ਤੁਸੀਂ 2 ਮਹੀਨਿਆਂ 3 ਮਹੀਨਿਆਂ ਬਾਅਦ ਵੀ ਸ਼ੋਪਿੰਗ ਕਰਨ ਦਾ ਸੋਚ ਰਹੇ ਸੀ ਨਾ, ਅੱਜ ਦੇ ਪ੍ਰਾਈਜ਼ ਲੌਕ ਕਰ ਲਓ। ਇੱਕ ਗੇੜਾ ਡਰੀਮ, ਮਾਫ ਕਰਨਾ, ਗ੍ਰੈਂਡ ਹੋਮ ਫਰਨੀਚਰ 'ਤੇ ਜ਼ਰੂਰ ਮੰਗਿਆ। ਮੇਰੇ ਅੱਗੇ ਡਰੀਮ ਕਿਉਂ ਆ ਰਿਹਾ, ਇਹ ਸਿੱਧੂ ਮੂਸੇਵਾਲੇ ਦੇ ਗਾਣੇ ਕਿਉਂ ਆ ਰਹੇ ਮੇਰੇ ਅੱਖਾਂ ਦੇ? ਕਿਉਂਕਿ ਕੱਲ੍ਹ ਨੂੰ ਜਾਣਾ, ਕੱਲ੍ਹ ਨੂੰ ਉਹ ਡਰੀਮ ਪੂਰਾ ਹੋਣ ਜਾ ਰਿਹਾ। ਸੋ ਗ੍ਰੈਂਡ ਹੋਮ ਫਰਨੀਚਰ, ਇਹ ਵੀ ਇੱਕ ਤਰ੍ਹਾਂ ਦੇ ਤੁਹਾਡੇ ਚੰਗੇ ਵਧੀਆ ਬੈਡਰੂਮ ਲੈਣਾ, ਚੰਗਾ ਵਧੀਆ ਸੋਫਾ ਲੈਣਾ, ਇਹ ਵੀ ਕਈ ਵਾਰੀ ਡਰੀਮ ਹੀ ਹੁੰਦੇ, ਤੁਹਾਡੇ
1: ਸੁਪਨੇ
0: ਹੁੰਦੇ ਆ। ਚੰਗਾ ਵਧੀਆ ਸੋਫਾ ਹੋਵੇ, ਕੈਨੇਡੀਅਨ ਮੇਡ ਹੋਵੇ, ਇੰਪੋਰਟਡ ਹੋਵੇ, ਇਹ ਵੀ ਕਈ ਵਾਰੀ ਸੁਪਨੇ ਹੁੰਦੇ ਆ ਵੀ ਘਰ ਤਾਂ ਲੈ ਲਿਆ।
1: ਸਹੀ ਗੱਲ ਹੈ,
0: ਤੇ ਹੁਣ ਫਰਨੀਚਰ ਕਿਤੋਂ ਲੈਣਾ?
1: ਘਰ ਦੀ ਜਿਹੜੀ
0: ਅਸਲੀ ਡਰੀਮ ਵੀ ਪੂਰੇ ਗ੍ਰੈਂਡ ਹੋਮ ਫਰਨੀਚਰ ਕਰਦਾ, ਤੇ ਔਰ ਜਿੱਥੋਂ ਸੁਪਨੇ ਵੀ ਪੂਰੇ ਹੋ ਜਾਣ, ਫਿਰ ਤੁਹਾਨੂੰ ਡਿਸਕਾਊਂਟ ਵੀ ਮਿਲੇ, ਫਿਰ ਤੁਹਾਨੂੰ ਪ੍ਰਾਈਜ਼ ਵੀ ਐਸੇ ਮਿਲਣ ਜਿਹੜੇ ਹੋਰ ਕਿਤੋਂ ਮਿਲਣੇ ਨਹੀਂ ਆ, ਤੇ ਉੱਤੋਂ ਤੋਹਫੇ।
1: ਬਿਲਕੁਲ,
0: ਇਹ ਤਾਂ ਫਿਰ ਸੋਨੇ ਤੇ ਸੁਹਾਗ ਵਾਲਾ, ਨਹੀਂ ਸੋਨੇ ਤੇ ਸੁਹਾਗਾ ਨਹੀਂ, ਇਹ ਸੁਹਾਗਾ ਹੀ ਸੋਨੇ ਦਾ ਸਾਰਾ। ਸੋ 905-673-3333 ਤੇ ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਬਾਈ ਜੀ, ਗ੍ਰੈਂਡ ਹੋਮ ਫਰਨੀਚਰ। ਬਾਈ ਜੀ ਸਤਿ ਸ੍ਰੀ ਅਕਾਲ ਜੀ, ਆਨੂੰ
2: ਬਹੁਤ ਸ਼ੁਕਰੀਆ, ਧੰਨਵਾਦ ਤੁਹਾਨੂੰ ਸਰ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕਐਂਡ ਆ ਰਿਹਾ ਤੇ ਨਾਲ ਦੀ ਨਾਲ ਪਰਿਵਾਰਾਂ ਨੇ ਜੇ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਲੌਂਗ ਵੀਕਐਂਡ ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ। 4 ਦਿਨ ਦੀ ਜਿਹੜੀ ਸੇਲ ਲੈ ਕੇ ਆ ਰਹੇ ਹਾਂ, ਸੋ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋਣ ਜਾ ਰਹੀਆਂ। ਕੱਲ੍ਹ ਨੂੰ ਸਵੇਰੇ ਸ਼ਾਰਪ 10 ਵਜੇ ਡੋਰਸ ਓਪਨ ਹੋ ਜਾਣੇ ਨੇ। ਸੋ ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੇਟੈਸਟ ਫਰਨੀਚਰ ਤੁਹਾਡੇ ਲਈ ਲੈ ਕੇ ਆਵਾਂਗੇ 4 ਦਿਨਾਂ ਦੇ ਵਾਸਤੇ, ਤੇ ਨਾਲ ਦੀ ਨਾਲ ਤੋਹਫੇ ਤੇ ਡਿਸਕਾਊਂਟ ਤਾਂ ਲਾਜ਼ਮੀ ਮਿਲਣੀ ਆ 294 ਵਾਕਰ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਬਾਈ ਜੀ, ਜਿਨ੍ਹਾਂ ਪਰਿਵਾਰਾਂ ਨੇ ਬੈੱਡ ਲੈਣਾ, ਕਿੰਗ ਸਾਈਜ਼ ਦੀ ਬੈੱਡ ਦੀ ਗੱਲਬਾਤ ਕਰੀਏ, ਕਿੰਗ ਸਾਈਜ਼ ਦਾ ਬੈੱਡ ਪਲੈਨ ਆ, ਕਿੰਗ ਸਾਈਜ਼ ਦੀ ਬੈੱਡ ਦੀ ਗੱਲਬਾਤ ਕਰੀਏ, ਕਿੰਗ ਸਾਈਜ਼ ਦਾ ਬੈੱਡ ਪਲੈਟਫਾਰਮ ਵਾਲਾ 1000-1100 ਕਿਤੋਂ ਲੋਐਸਟ 600-700 ਡਾਲਰ ਦਾ ਵੀ ਲਿਆਓ, ਪਰ ਲੌਂਗ ਵੀਕਐਂਡ ਸਪੈਸ਼ਲ 4 ਦਿਨ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 199 ਤੇ 199 ਡਾਲਰ ਦੇ ਵਿੱਚ ਕਿੰਗ ਸਾਈਜ਼ ਦਾ ਬੈੱਡ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਲੈਣਾ ਨਹੀਂ ਭੁੱਲਣਾ। ਸੋ ਇਸ ਲੌਂਗ ਵੀਕਐਂਡ ਦੇ ਉੱਪਰ 4 ਦਿਨ ਸਵੇਰੇ 10 ਤੋਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294-294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।
0: ਧੰਨਵਾਦ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। ਸੋ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਤੇ ਇਸ ਵੀਕਐਂਡ ਤੁਸੀਂ ਗੱਡੀਆਂ ਘੁਮਾਉਣੀਆਂ, ਬਹੁਤ ਸਾਰੇ ਤੋਹਫੇ ਔਰ ਬਹੁਤ ਪਿਆਰੇ ਪਿਆਰੇ ਪ੍ਰਾਈਜ਼ ਤੁਹਾਨੂੰ ਮਿਲਣੇ ਆ, ਜਿਹੜੇ ਕਿੱਥੋਂ ਪ੍ਰਾਈਜ਼ ਤੁਹਾਨੂੰ ਨਹੀਂ ਮਿਲਣੇ ਉਹ ਮਿਲ ਜਾਣੇ ਆ ਗ੍ਰੈਂਡ ਹੋਮ ਫਰਨੀਚਰ ਤੋਂ। ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਇੰਗ ਕਰਨੀ ਆ ਤੁਸੀਂ, ਸੋਫਾ ਬੈੱਡ, ਸੋਫਾ ਕੈਨੇਡੀਅਨ ਮੇਡ, ਇੰਪੋਰਟਡ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਬਸ ਜਗ੍ਹਾ ਇੱਕੋ, ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ ਆ। ਸੋ 905-673-3333 ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ।

ਔਰ ਨਾਲ ਦੀ ਨਾਲ ਤੁਸੀਂ ਜਿੱਥੇ ਫਰਨੀਚਰ ਲੈ ਲਿਆ, ਘਰ ਲਿਆ, ਬੇਸਮੈਂਟ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜੇ ਤੁਸੀਂ ਅਪਲਾਈਂਸਿਸ ਲੈਣੇ ਆ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ, ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000 905-805-3000 ਅਰਜੈਂਟੀਆ ਰੋਡ ਮਿਸੀਸਾਗਾ, ਰੇਡੀਓ ਡਾਨ ਦਾ ਰੈਫਰੈਂਸ ਦਿਓ, ਡਿਲੀਵਰੀ ਬਿਲਕੁਲ ਫ੍ਰੀ, ਇੰਸਟਾਲੇਸ਼ਨ ਬਿਲਕੁਲ ਫ੍ਰੀ, ਡ੍ਰੀਮ ਹੋਮ ਅਪਲਾਈਂਸਿਸ।

0: मैं सोच रहा सी कि मैं ना प्लैटिनम वाले भाई ने जिन्हें शो बनाया,
1: हाँ जी
0: वाकई जिमें तुसी कहा सी कि उन्हों का थैंक यू करना बनता, और मैं कल इंटरव्यू कर रहे सी भाई हुणां दी प्लैटिनम दे हंटर भाई जी दी,
1: हाँ जी,
0: और वाकई थैंक यू करना बनता क्योंकि ये एडे एडे काम एडे एडे कार्ज एडे एडे शो एडिया एडिया जिम्मेवारियां सामणियां सौखियां नहीं होंदियां।
1: मैं उही कल भी कह रहा सीगा कि एक पासे तां अपना चलो सुपना सच होण जा रहा, पर किते ना किते उहदा सारा सेहरा जिहड़ा उह प्लैटिनम इवेंट वालिआं दे सिर ते जांदा।
0: और जो मैं गलबात कर रहा सी ते बाई जी कह रहे सी कि जो सिद्धू ने स्टेज ते आउणा ये नहीं कि लाइट जी वजी जां वीडियो चलाती ना, थोनू इदां लगना कि सिद्धू मूसे वाला शुभदीप सिंह सिद्धू स्टेज ते खड़ा,
1: मैं
0: जो उहने स्टेज ते खड़ के थापी मारी कहिंदे कि वेखिओ किवें छम छम अखां दे विचों अथरू डिगदे उहदे फैन दे उहनू चाहुण वालिआं दे, क्योंकि बहुत ऐसे प्यार मुहब्बत करने वाले आ कि जेडे सिर्फ उहदी इक झलक वेखण जा रहे आ ते उह अपने इमोशनां नूं रोक नहीं पाउणगे कल नूं, जिथे जिथे उत्थे इमोशन की गल होनी आ, जिथे उत्थे जोश आउणा आ, नचना कुदना भंगड़े पैणे, उत्थे थोड़े जिहड़े अंदरले जज्बात आ ना इहनां ते काबू करना बड़ा मुश्किल हो जाणा, खास करके उहदे माँ बाप वास्ते। उह वी अपने पुत्तर दा होलोग्राम पहली वारी वेख रहे स्टेज ते, उहनां ने वी 13,000 ਦੇ ਇਕੱਠ ਦੇ ਵਿੱਚ ਪਹਿਲੀ ਵਾਰ ਆਪਣੇ ਪੁੱਤਰ ਨੂੰ ਗਾਉਂਦਾ ਵੇਖਣਾ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਕਿੱਡੀ ਵੱਡੀ ਗੱਲ ਆ।
1: ਬਹੁਤ ਮੈਂ ਇਹੀ ਚੀਜ਼ ਸੋਚ ਸੋਚ ਕੇ ਕਿਤੇ ਨਾ ਕਿਤੇ ਨਾ ਹਾਲੇ ਵੀ ਮੇਰੇ ਗੂਸ ਬੰਪ ਆ ਜਾਂਦੇ, ਹਾਲੇ ਵੀ ਮੇਰੇ ਰੋਂਗਟੇ ਖੜੇ ਹੋ ਜਾਂਦੇ ਜਦੋਂ ਮੈਂ ਉਹ ਮੂਮੈਂਟ ਇਮੇਜਿਨ ਕਰਦਾ।
0: ਤੇ ਵੱਡੀ ਗੱਲ ਆ,
1: ਤੇ ਕਿਤੇ ਨਾ ਕਿਤੇ ਮੈਂ ਆਪ ਖੁਦ ਦਾ ਮੇਰਾ ਆਪਣਾ ਇਹ ਸੁਪਨਾ ਹੈ ਕਿ ਇੱਕ ਵਾਰ ਉਹਦੀ ਇੱਕ ਝਲਕ ਦੇਖਣ ਨੂੰ ਮਿਲ ਜਾਵੇ ਨਾ ਤੇ ਸਵਾਦ ਆ ਜੇ। ਤੇ ਦੂਜੀ ਗੱਲ ਦੇਖੋ ਵੀ ਮੈਂ ਬਹੁਤ ਸਾਰੀਆਂ ਬੈਕਐਂਡ ਤੇ ਸਟੋਰੀਆਂ ਸੁਣੀਆਂ ਕਿ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਵੀਡੀਓ ਚਲਾਤੀ ਜਾਂ ਸਿਰਫ ਪ੍ਰੋਜੈਕਟਰ ਚਲਾਤਾ, ਇਹਦੇ 'ਚ ਬਹੁਤ ਜਣਿਆਂ ਦੀ ਮਿਹਨਤ ਟ੍ਰੇਨਿੰਗ ਬਕਾਇਦਾ ਉਹਦਾ ਹੂਬ ਹੂ ਇੱਕ ਜਿਵੇਂ ਕਹਿ ਦਈਏ ਮਾਡਲ ਤਿਆਰ ਕਰਨਾ ਬਹੁਤ ਵੱਡੀ ਗੱਲ ਆ, ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ।
0: ਹਾਂ ਖਾਲਾ ਜੀ ਦਾ ਵਾੜਾ, ਅੱਛਾ ਖਾਲਾ ਜੀ ਦਾ ਵਾੜਾ ਜਿਹੜਾ ਸ਼ਬਦ ਆਪਾਂ ਕਹਿੰਦੇ ਹਾਂ,
1: ਹਾਂਜੀ
0: ਇਹਦਾ ਮਤਲਬ ਕੀ ਆ?
1: ਇਹ ਤਾਂ ਸਿਆਣੇ ਹੀ ਕਹਿੰਦੇ ਸੀ।
0: ਅੱਛਾ ਮਤਲਬ ਨਹੀਂ ਪਤਾ ਤੈਨੂੰ ਵੀ?
1: ਮੈਂ ਵੀ ਆਪਣੇ ਬਜ਼ੁਰਗਾਂ ਤੋਂ ਹੀ ਸੁਣਿਆ ਵੀ ਉਹ ਕਹਿੰਦੇ ਹੁੰਦੇ ਸੀਗੇ ਬਾਹਲਾ ਔਖਾ ਕੰਮ ਹੋਣਾ, ਉਹਨਾਂ ਨੇ ਕਹਿਣਾ ਖਾਲਾ ਜੀ ਦਾ ਵਾੜਾ ਨਹੀਂ।
0: ਹਾਂ ਪਰ ਇਹ ਖਾਲਾ ਜੀ ਦਾ ਮਤਲਬ, ਖਾਲਾ ਜੀ ਦਾ ਵਾੜਾ ਮਤਲਬ ਇਹਦਾ ਕੀ ਮਤਲਬ? ਖਾਲਾ ਜੀ ਦਾ ਵਾੜਾ ਇਹ ਆ ਵੀ ਸੌਖਾ ਕੰਮ ਨਹੀਂ ਆ, ਖਾਲਾ ਜੀ ਦੇ ਵਾੜੇ 'ਚ ਕੋਈ ਖਤਰਨਾਕ ਹੀ ਕੰਮ ਹੁੰਦਾ ਹੋਣਾ।
1: ਬਿਲਕੁਲ ਜੀ, ਹੋ ਸਕਦਾ
0: ਖਾਲਾ ਜੀ ਦਾ ਵਾੜਾ ਨਹੀਂ। ਇਟਸ ਨੋਟ ਈਜ਼ੀ, ਇਹਦਾ ਮਤਲਬ ਤਾਂ ਇਹੀ ਨਾ ਵੀ ਇਟਸ ਨੋਟ ਈਜ਼ੀ। ਖਾਲਾ ਜੀ ਦੇ ਵਾੜੇ ਦਾ ਮਤਲਬ ਕਿਸੇ ਨੂੰ ਪਤਾ ਵੀ ਖਾਲਾ ਜੀ ਦਾ ਵਾੜਾ? ਆਪਾਂ ਕਹਿੰਦੇ ਵੀ ਇਹ ਭਾਈ ਖਾਲਾ ਜੀ ਦਾ ਵਾੜਾ ਥੋੜ੍ਹੀ ਆ, ਸਿੱਧੂ ਮੂਸੇ ਵਾਲਾ ਬਣ ਜਾਣਾ ਕੋਈ ਖਾਲਾ ਜੀ ਦਾ ਵਾੜਾ ਥੋੜ੍ਹੀ?
1: ਬਿਲਕੁਲ ਜੀ,
0: 13,000 ਬੰਦੇ ਦਾ ਇਕੱਠ ਦੁਨੀਆਂ ਦੇ ਜਾਣ ਤੋਂ ਬਾਅਦ ਪੂਰਾ ਕਰਨਾ ਖਾਲਾ ਜੀ ਦਾ ਵਾੜਾ ਥੋੜ੍ਹੀ ਆ?
1: ਬਿਲਕੁਲ ਜੀ ਬਿਲਕੁਲ,
0: ਸ਼ੋ ਸੋਲਡ ਆਊਟ ਕਰਨੇ।
1: ਤੇ ਮੈਂ ਇਹਦੇ ਨਾਲ ਨਾਲ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਵੀ ਇਸ ਇਵੈਂਟ ਦੇ ਵਿੱਚ ਪਹੁੰਚਣਾ, ਸਭ ਨੂੰ ਦਿਲੋਂ ਜੀ ਆਇਆਂ ਨੂੰ
0: including me
1: including you
0: apna bhi aap aur koi thank you karne kare aap da thank you aap da kariye apan kyunki vekho apa personally is show de vich lagge hoye sige oh kyon kyunki assi dekho Sidhu Moose wale nu pyar karde ha aur ek shardhanjali aise te jaan to baad kyunki ohne sadi gal kiti
1: main
0: sadi kaum di gal kar gaya sade punjab di gal kar gaya sade paaniyan di gal kar gaya yaar sade vaste

0: ਔਰ ਤੁਹਾਨੂੰ ਇੱਕ ਗੱਲ ਹੋਰ ਪਤਾ ਕਿ ਇਸ ਸ਼ੋਅ ਨੂੰ ਵੇਖਣ ਇਕੱਲੇ ਟੋਰਾਂਟੋ ਵਾਲੇ ਨਹੀਂ ਆ ਰਹੇ, ਯੂਰਪ, ਇੰਗਲੈਂਡ, ਜਰਮਨ, ਫਰਾਂਸ, ਚਾਈਨਾ, ਹਾਂਗਕਾਂਗ ਤੋਂ ਲੋਕ ਜਿੱਥੇ ਜਿੱਥੇ ਪੰਜਾਬੀ ਵੱਸਦੇ ਆ, ਔਰ ਈਵਨ ਨੋਟ ਓਨਲੀ ਪੰਜਾਬੀ, ਕੱਲ੍ਹ ਨੂੰ ਤੁਸੀਂ ਹਰ ਕਮਿਊਨਿਟੀ ਨੂੰ ਉੱਥੇ ਦੇਖੋਗੇ,
1: ਬਿਲਕੁਲ,
0: ਕੱਲ੍ਹ ਨੂੰ ਤੁਸੀਂ ਗੋਰੇ ਵੀ ਵੇਖੋਗੇ, ਤੁਸੀਂ ਬਲੈਕ ਕਮਿਊਨਿਟੀ ਨੂੰ ਵੀ ਵੇਖੋਗੇ ਉੱਥੇ, ਕਿਉਂਕਿ ਉਹ ਇਕੱਲਾ ਸਾਡਾ ਲੈਜੈਂਡ ਨਹੀਂ ਸੀਗਾ,
1: ਬਿਲਕੁਲ ਜੀ,
0: ਉਹਨੂੰ ਸੁਣਨ ਵਾਲੇ ਬਿਲੀਅਨਸ ਆਫ ਲੋਕ ਸੀ, ਬਿਲੀਅਨਸ ਆਫ ਲੋਕ ਉਹਨੂੰ ਸੁਣਦੇ ਸੀ, ਤੇ ਆਪਣੇ ਤਾਂ ਜੇ ਆਪਾਂ ਤਾਂ ਮਿਲੀ ਨਾ, ਆਪਾਂ ਵੀ ਜੇ ਬਿਲੀਅਨ ਚ ਆ ਹੀ ਜਾਂਦੇ ਕੱਲ੍ਹ ਫਿਰ ਗਿਣਤੀ ਉੱਪਰ ਨੀਚੇ ਹੋ ਜਾਣੀ ਆ,
1: ਸਹੀ
0: ਗੱਲ, ਪਰ ਇੰਨੀ ਤਾਂ ਸਾਡੀ ਜਿੰਨੇ ਉਹਨੂੰ ਸੁਣਨ ਵਾਲੇ ਸੀ, ਇੰਨੀ ਤਾਂ ਸਾਡੀ ਆਬਾਦੀ ਵੀ ਹੈ ਨੀਗੀ।
1: ਤੇ ਦੂਜੀ ਗੱਲ ਇਹ ਦੇਖੋ ਕਿੰਨੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਕਮਿਊਨਿਟੀ ਦਾ ਇਕੱਠ ਜਿਹੜਾ ਵਾ,
0: ਹਾਂ,
1: ਉਹ ਹੋਣ ਜਾ ਰਿਹਾ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਰੋਇਲ ਪਰਫਿਊਮ ਲਾ ਕੇ ਜਾਇਓ, ਕੱਲ ਨੂੰ ਮਹਿਕਾ ਛੱਡਣੀ ਆ। ਰੋਇਲ ਪਰਫਿਊਮ 100 ਦੇ 3, 2 ਆਮ ਤੌਰ 'ਤੇ $50 ਈਚ ਆ, ਪਰ ਇੱਕ ਉਹਨਾਂ ਨੇ ਲਾਇਆ ਹੋਇਆ ਤੋਹਫਾ, ਅੱਗੇ ਜਾ ਕੇ ਇਹਨਾਂ ਨੇ ਉਹ ਜਿਹੜਾ 3 ਆ ਉਹ ਡੀਲ ਬੰਦ ਹੋ ਜਾਣੀ ਹੈ। ਸੋ ਇਸ ਡੀਲ ਦਾ ਫਾਇਦਾ ਲੈ ਲਓ, 2 ਕੋਈ ਵੀ ਪਰਫਿਊਮ, ਮਹਿੰਗੇ ਮਹਿੰਗੇ ਪਰਫਿਊਮ ਲੈ ਕੇ ਜਾਇਓ, ਉਹਦੇ ਨਾਲ ਦੇ ਡਿੱਟੋ ਪਰਫਿਊਮ ਬਣਾ ਦੇਣਗੇ, $100 'ਚ 3, ਦੋਵਾਂ ਦੇ ਨਾਲ ਇੱਕ ਫ੍ਰੀ ਆ, ਅਤੇ ਰੇਡੀਓ ਡਾਂਸ ਦਾ ਰੈਫਰ ਦੇ ਦਿਓ, 4th ਆਈਟਮ ਸਾਡੇ ਵੱਲੋਂ ਫ੍ਰੀ ਆ। ਰੋਇਲ ਪਰਫਿਊਮ, 1 Regan Road, ਰੋਇਲ ਪਰਫਿਊਮ ਤੋਂ ਤੁਸੀਂ ਜਾਣਾ, ਬਸ ਪਰਫਿਊਮ ਇੱਕ ਵਾਰੀ ਬਣਾ ਕੇ ਲਿਆਓ ਮੇਰੇ ਕਹਿਣ 'ਤੇ, ਫਿਰ ਉਸ ਤੋਂ ਬਾਅਦ ਤੁਸੀਂ ਲੱਗ ਜਾਣਾ, ਤੁਹਾਨੂੰ ਨਸ਼ਾ ਲੱਗ ਜਾਣਾ। ਜਦੋਂ ਲੋਕਾਂ ਨੇ ਕਿਹਾ ਕਰਿਆ ਯਾਰ ਬਾਈ ਲਾਇਆ ਕੀ ਆ, ਫਿਰ ਅੰਦਰੋਂ ਨਾ ਇੱਕ ਵਧੀਆ ਫੀਲ ਆਉਂਦਾ, ਗੁੱਡ ਫੀਲ ਹੁੰਦਾ ਵੀ ਯਾਰ ਹਾਂ ਯਾਰ ਵੀ ਮੈਨੂੰ, ਤੁਹਾਨੂੰ ਕਿੰਨਾ ਲੋਕ ਵਧੀਆ ਮਹਿਸੂਸ ਕਰਾਉਂਦੇ ਆ ਮੀਟਿੰਗਾਂ 'ਚ, ਤੁਸੀਂ ਕਿਸੇ ਘਰੇ ਜਾਂਦੇ ਹੋ, ਤੁਹਾਡੇ 'ਚ ਚੰਗੀ ਸਮੈਲ ਆਉਂਦੀ ਆ, ਖੁਸ਼ ਆਪਾਂ ਫੁੱਲਾਂ ਨੂੰ ਕਿਉਂ ਪਿਆਰ ਕਰਦੇ ਹਾਂ, $100, 3 perfume, $1 ਮੇਰੇ ਵੱਲੋਂ ਇੱਕ ਤੋਹਫਾ, ਪਰ ਰੈਫਰੈਂਸ ਦੇਣਾ ਪੈਣਾ ਰੇਡੀਓ ਉਡਾਨ ਦਾ। ਸੋ ਰੋਇਲ ਪਰਫਿਊਮ 4373150705, ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਆ ਕਰੋ, ਕਿਸੇ ਵੀ ਤਰ੍ਹਾਂ ਤੁਹਾਨੂੰ ਨੰਬਰ ਚਾਹੀਦਾ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ। ਔਰ 2 ਟਿਕਟਾਂ ਨੇ ਮੇਰੇ ਕੋਲ, ਸਿਰਫ 2, ਆਹ ਮੈਨੂੰ ਮੈਸੇਜ ਆ ਗਿਆ ਬਾਈ ਜੀ ਦਾ, ਬਾਕੀ ਗਾਉਣ ਆ, ਸਿਰਫ 2 ਟਿਕਟਾਂ ਨੇ, ਕਾਲ ਕਰ ਲਿਓ, VIP ਟਿਕਟਸ ਨੇ, ਹੋਰ ਟਿਕਟ ਕਿਤੋਂ ਮਿਲਣੀ ਨਹੀਂ ਆ, ਅਤੇ ਤੁਹਾਡੀ ਜਿਹੜੀ ਮਨੋਕਾਮਨਾ ਪੂਰੀ ਹੋ ਸਕਦੀ ਆ। ਸੋ 2 ਟਿਕਟਸ ਨੇ, ਉਹ ਲੱਕੀ ਪਰਸਨ ਮੈਨੂੰ ਕਾਲ ਕਰ ਲੈਣ ਆਫਟਰ ਪ੍ਰੋਗਰਾਮ, ਅਤੇ ਆਪਾਂ ਟਿਕਟਸ ਉਹਨਾਂ ਦੇ ਹੱਥ ਦੇ ਦਾਂ, ਅਤੇ ਕੱਲ੍ਹ ਨੂੰ ਰਲ ਮਿਲ ਕੇ ਆਪਾਂ ਇੰਜੋਏ ਕਰਨਾ ਆ ਸਿੱਧੂ ਮੂਸੇ ਵਾਲੇ ਨੂੰ। ਜੀ ਸਤਿ ਸ਼੍ਰੀ ਅਕਾਲ ਜੀ, 4267 ਤੁਸੀਂ ਆਉਣੇ ਹੋ ਜੀ। ਬਹੁਤ ਸ਼ੁਕਰੀਆ। ਪਰ ਖਾਲਾ ਜੀ ਦਾ ਵਾੜਾ, ਇਹ ਏਦਾਂ ਨੀ ਹੁੰਦਾ ਕਿ ਇਹ ਕਿਸੇ ਐਸੀ ਤਗੜੀ ਚੀਜ਼ ਨੂੰ ਖਾਲਾ ਜੀ ਦਾ ਵੜ ਹੁੰਦਾ, ਕਿਉਂ ਭੂਆ ਦਾ ਘਰ ਖਤਰਨਾਕ ਆ? ਪਾਕਿਸਤਾਨੀ ਵੀਰ ਸਾਡਾ ਆਵੇ ਨਾ ਲੈਂਦੇ ਪੰਜਾਬ ਵਾਲਾ, ਉਹ ਦੱਸ ਸਕਦਾ ਖਾਲਾ ਜੀ ਦੇ ਵਾੜੇ ਦਾ ਅਸਲ ਮਤਲਬ ਕੀ ਆ। ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ? ਫਰਮਾਇਸ਼ੀ ਤੇ ਜ਼ਰੂਰ ਸੁਣਾਉਣੇ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-3337 ਆਂਟੀ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਆਂਟੀ ਜੀ ਦੱਸਣਗੇ ਖਾਲਾ ਜੀ ਦਾ ਵਾੜਾ ਕੀ ਹੁੰਦਾ?
2: ਉਹ ਕਹਿੰਦੇ ਮਾਸੀ ਦਾ ਖੇਤ ਨੀ ਹੈਗਾ, ਜਾ ਕੇ ਖਰਬੂਜੇ ਖਾ ਲੈਂਦਾ ਤੂੰ,
0: ਚਲੋ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਆਂਟੀ, ਬਹੁਤ ਸ਼ੁਕਰੀਆ। 905-673-3337 ਤੇ AK-47 ਬਾਈ ਸਿੱਧੂ ਮੂਸੇਵਾਲਾ।

0: ਜਿਹੜੀਆਂ ਦੋ ਟਿਕਟਸ ਨੇ ਮੇਰੇ ਕੋਲ ਉਹਦੇ ਵਾਸਤੇ ਮੈਂ ਨੰਬਰ ਦੇ ਦਿਆਂ 437-870-0001-437-870-0001 ਲਾਸਟ ਨੰਬਰ ਹੈ, ਤੁਸੀਂ ਮੈਨੂੰ ਕਾਲ ਕਰ ਲਿਓ ਅਤੇ ਦੋ ਟਿਕਟਸ ਜਿਹੜੀਆਂ ਵੀ ਆਈ ਪੀ ਮੇਰੇ ਕੋਲ ਹੈਗੀਆਂ ਉਹ ਤੁਹਾਨੂੰ ਮੁਹੱਈਆ ਕਰਵਾ ਦਿਆਂਗੇ।
1: ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ। ਡੈਨ ਫੂਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬੱਚਤ।
0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਿਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
2: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640-647-706-6640।
3: ਪੰਜਾਬੀਆਂ ਦਾ
0: ਇਹ ਨਾ ਗੁਮਨਾਮ ਮੈਨੂੰ ਲੱਗਦਾ ਕਿ ਜਿਹੜਾ ਅਕਤੂਬਰ ਮਹੀਨਾ ਨਾ ਇਹ ਵੀ ਮਿਊਜ਼ੀਕਲ ਮੰਥ ਹੀ ਰਹਿਣਾ ਆ, ਕਿਉਂਕਿ ਦੇਬੀ ਮਖਸੂਸਪੁਰੀ ਜੀ ਵੀ ਆ ਰਹੇ ਨੇ 17 ਅਕਤੂਬਰ ਨੂੰ।
4: ਹਾਂਜੀ,
0: ਔਰ ਅਸ਼ਕੇ ਟੂਰ ਆ ਰਿਹਾ ਬੰਨੀ ਜੌਲ ਅਤੇ ਗੁਰਸ਼ਬਦ ਹੋਣਾ ਦਾ, ਅਤੇ ਗੁਰਸ਼ਬਦ ਹੋਣਾ ਦਾ ਗਾਣਾ ਯਾਰ ਮੈਨੂੰ ਬੜਾ ਪਿਆਰਾ ਲੱਗਦਾ, ਦੋ ਬੋਲ ਸੁਣ ਹੀ ਲਈਏ।
3: ਜ਼ਰੂਰ।
1: ਫੈਸ਼ਨ ਆਈ ਕਿਊ
0: ਇਸ ਗਾਣੇ ਨੂੰ ਸਪੋਂਸਰ ਕਰ ਰਹੇ ਨੇ। ਫੈਸ਼ਨ ਆਈ ਕਿਊ।

0: ਕਿਆ ਬਾਤ ਹੈ ਯਾਰ, ਕੁਛ ਆਵਾਜ਼ਾਂ ਤਾਂ ਐਸੀਆਂ ਹੁੰਦੀਆਂ ਵੀ ਜਿਹਨੂੰ ਜੀ ਕਰੀਦਾ ਕਿ ਸੁਣੀ ਜਾਈਏ। ਸੋ ਗੁਰਸ਼ਬਦ ਨੂੰ ਤੁਸੀਂ ਲਾਈਵ ਸੁਣਨਾ ਆ। ਚੱਲ ਮੇਰਾ ਪੁੱਤ, ਜਿਹਨਾਂ ਜਿਹਨਾਂ ਨੇ ਮੂਵੀ ਦੇਖੀ ਆ ਬਈ, ਉਹਨਾਂ ਨੂੰ ਤਾਂ ਪਤਾ ਹੀ ਆ ਕਿ ਜਿੰਨੇ ਵੀ ਬੈਕ ਮੋਸਟ ਆਫ ਜਿਹੜੇ ਸੌਂਗ ਆ ਪਲੇਬੈਕ ਸਿੰਗਰ ਆ, ਔਰ ਨਾਲ ਦੀ ਨਾਲ ਬੰਨੀ ਜੌਲ ਅੰਮ੍ਰਿਤਸਰ ਦਾ ਗੇੜਾ, ਤੁਸੀਂ ਖੂਬਸੂਰਤ ਸੌਂਗ ਸੁਣਿਆ ਧੁੰਦਲੇ ਧੁੰਦਲੇ ਨੈਣ, ਦੋਨਾਂ ਦਾ ਅਸ਼ਕੇ ਟੂਰ ਆ ਰਿਹਾ। ਸੋ ਇਹ 30 ਅਕਤੂਬਰ ਨੂੰ ਰੋਜ਼ ਥੀਏਟਰ ਦੇ ਵਿੱਚ, ਔਰ ਨਾਲ ਦੀ ਨਾਲ ਜੱਸੂ ਪੁੱਤ ਦਾ ਮੈਸੇਜ ਦਈਏ ਤੁਹਾਨੂੰ।
1: ਹਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਬਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ। 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਬਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਡੀ ਸੇਵਿੰਗ ਵੀ ਕਰਵਾਈਏ। ਇੱਕ ਐਸੀ ਇੰਸ਼ੋਰੈਂਸ ਕੰਪਨੀ ਆਲ ਸਟੇਟ ਦਾ ਜਿਹੜਾ ਮੈਸੇਜ ਤੁਹਾਨੂੰ ਜ਼ਰੂਰ ਦਿੰਦੇ, ਮੈਂ ਅੱਜ ਕਾਲ ਆਈ ਗੁਮਨਾਮ, ਅਤੇ ਬਾਈ ਜੀ ਉਹਨਾਂ ਦੇ $1700 ਬਚੇ, 100 ਨਹੀਂ, 200 ਨਹੀਂ, 300 ਨਹੀਂ, 400 ਨਹੀਂ, $1700 ਬਚ ਗਏ। ਦੋ ਗੱਡੀਆਂ ਸੀ ਬਾਈ ਕੋਲੇ ਅਤੇ ਘਰ ਦੀ ਇੰਸ਼ੋਰੈਂਸ। ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਅਸੀਂ ਮੈਸੇਜ ਦਿੰਦੇ ਹੁੰਦੇ ਨਾ, ਤੁਹਾਡੀ ਜਿੱਥੇ ਸੇਵਿੰਗ ਹੋ ਰਹੀ ਹੈ, ਵਾਈ ਨੋਟ, ਦੇਖੋ ਇੱਕ ਟਰਾਈ ਕਰੋ, ਜੇ ਤੁਹਾਡੀ ਸੇਵਿੰਗ ਹੋ ਰਹੀ ਆ ਤਾਂ ਵਾਈ ਨੋਟ। ਇੱਥੇ ਤਾਂ $10 ਵੀ ਬਚ ਜਾਣ ਤਾਂ ਅਸੀਂ ਭੱਜੇ ਫਿਰਦੇ ਹਾਂ, ਕਿਵੇਂ ਨਾ ਕਿਵੇਂ $10 ਬਚ ਜਾਣ। ਅਤੇ ਜਦੋਂ ਇੰਨੇ ਡਾਲਰਾਂ ਦੀ ਤੁਹਾਡੀ ਬੱਚਤ ਹੋ ਰਹੀ ਆ ਅਤੇ ਇੱਕ ਕਾਲ ਕਰਨੀ ਆ ਅਤੇ ਤੁਹਾਡੇ ਕਿੰਨੇ ਡਾਲਰ ਬਚ ਜਾਣੇ ਆ, ਤੁਸੀਂ ਟਰਾਈ ਤਾਂ ਕਰੋ, ਯਕੀਨ ਤਾਂ ਕਰੋ।
2: ਇੱਥੇ ਇੱਕ ਗੱਲ ਹੋਰ ਐਡ ਕਰਨੀ ਜੀ, ਕਈ ਵਾਰ ਨਾ ਬਹੁਤ ਸਾਰੀਆਂ ਬੱਚਤਾਂ ਹੁੰਦੀਆਂ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ,
0: ਸੋਚਦੇ ਨਹੀਂ ਆ,
2: ਪਤਾ ਹੀ ਨਹੀਂ ਹੁੰਦਾ ਕਿਉਂਕਿ ਆਪਾਂ ਉਸ ਫੀਲਡ 'ਚ ਨਹੀਂ ਹੁੰਦੇ, ਹੈ ਨਾ। ਤਾਂ ਮੈਂ ਤਾਂ ਇਹ ਕਹੂੰਗਾ ਵੀ ਪੁੱਛਣ ਦਾ ਕੁਛ ਨਹੀਂ ਜਾਂਦਾ, ਇੱਕ ਕੋਟ ਲੈਣ 'ਚ ਕੁਛ ਨਹੀਂ ਜਾਂਦਾ। ਜੇ ਤੁਹਾਨੂੰ ਵਧੀਆ ਲੱਗੇ ਤਾਂ ਜ਼ਰੂਰ ਆਲ ਸਟੇਟ ਇੰਸ਼ੋਰੈਂਸ ਨੂੰ ਕੰਟੈਕਟ ਕਰ ਸਕਦੇ ਹੋ ਜੀ ਤੁਸੀਂ। ਉਹਨਾਂ ਦਾ ਨੰਬਰ ਹੈਗਾ 416-447-5581, 416-447-5581।
0: ਹਾਂ, ਸੋ ਬਿਲਕੁਲ ਜੀ, ਤੁਸੀਂ ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ ਦਾ ਮੈਸੇਜ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਪਹੁੰਚਾਓ ਕਿ ਤਾਂ ਕਿ ਉਹਨਾਂ ਦੀ ਸੇਵਿੰਗ ਹੋ ਸਕੇ। ਰਾਹੁਲ ਪ੍ਰਭਾਕਰ ਜੀ ਨੂੰ ਕਾਲ ਕਰ ਲਿਓ, 437-604-5093, 437-604-5093, ਆਲ ਸਟੇਟ ਇੰਸ਼ੋਰੈਂਸ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ।

0: ਸੋ ਬਿਲਕੁਲ ਜੀ, ਖੂਬਸੂਰਤ ਜਿਹਾ ਪ੍ਰੋਗਰਾਮ ਔਰ ਖੂਬਸੂਰਤ ਜਿਹੀਆਂ ਗੱਲਾਂ ਬਾਤਾਂ ਔਰ ਖੂਬਸੂਰਤ ਜਿਹੀ ਸ਼ਾਮ ਦੇ ਵਿੱਚ ਇੱਥੇ ਸਾਨੂੰ ਤੁਹਾਡੇ ਤੋਂ ਵਿਦਾ ਲੈਣੀ ਪੈਣੀ ਆ। ਸੋ ਕੱਲ੍ਹ ਨੂੰ ਗੱਲਾਂ ਬਾਤਾਂ ਫੇਰ ਕਰਾਂਗੇ ਕੋਸ਼ਿਸ਼। ਕੱਲ੍ਹ ਨੂੰ ਤਾਂ ਬਈ ਮੈਂ ਜਾ ਰਿਹਾ ਸਿੱਧੂ ਮੂਸੇਵਾਲ ਦਾ ਸ਼ੋਅ ਵੇਖਣ, ਅਤੇ ਕੱਲ੍ਹ ਹੀ ਹੁਣੇ ਮਾਫ਼ੀ ਮੇਰੇ ਤੋਂ, ਅਤੇ ਕੱਲ੍ਹ ਨੂੰ ਤਾਂ ਰਿਕਾਰਡਡ ਪ੍ਰੋਗਰਾਮ ਹੋਊਗਾ ਅਤੇ ਜਾਂ ਫਿਰ ਗੁਮਨਾਮ ਸਿੰਘ ਪ੍ਰੋਗਰਾਮ ਨੂੰ ਪੇਸ਼ ਕਰਨਗੇ। ਦੇਖਦੇ ਹਾਂ ਕਿ ਜੇ ਇਹਨਾਂ ਨੇ ਵੀ ਹਾਜ਼ਰੀ ਲਵਾਉਣੀ ਹੋਈ ਅਤੇ ਜਾਂ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ ਅਤੇ ਜਾਂ ਸਿੱਧੂ ਮੂਸੇਵਾਲ ਦੇ ਸ਼ੋਅ ਨੂੰ ਕੱਲ੍ਹ ਕੌਣ ਮਿਸ ਕਰਨਾ ਚਾਹੂਗਾ। ਕੱਲ੍ਹ ਨੂੰ ਤਾਂ ਸਾਰਾ ਸ਼ਹਿਰ ਪਹੁੰਚਿਆ ਹੋਣਾ ਟੋਰਾਂਟੋ ਸਕੋਸ਼ੀਆ ਅਰੀਨਾ ਦੇ ਵਿੱਚ। ਦੋ ਟਿਕਟਸ ਨੇ ਮੇਰੇ ਕੋਲ, ਕਾਲ ਕਰ ਲਿਓ। ਲੈਟ ਮੀ ਸੀ ਹੂਜ਼ ਅ ਲੱਕੀ ਦੈਟ ਟੂ ਪਰਸਨ, ਨਹੀਂ ਪੰਜਾਬੀ ਬੋਲੀਏ, ਕਿਹੜੇ ਉਹ ਦੋ ਲੱਕੀ ਪਰਸਨ ਹੋਣਗੇ ਜਿਹੜੇ ਕਾਲ ਕਰਨਗੇ ਅਤੇ ਸਾਡੇ ਨਾਲ ਸ਼ੋਅ ਵੇਖਣ ਜਾਣਗੇ। 437-0001, 437-870-0001। ਔਰ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਸੀਗੇ ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। 905-453-2225, 905-453-2225, ਫੈਸ਼ਨ ਆਈ ਕਿਊ। ਨਾਲ ਦੀ ਨਾਲ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਬੈਸਟ ਪੀਜ਼ਾ। ਜੇ ਤੁਸੀਂ ਖਾਣਾ ਨਾ ਇੱਕ ਵਾਰ ਤੁਸੀਂ ਪੀਜ਼ਾ ਟੂ ਗੋ 'ਤੇ ਜਾਓ। ਔਰ ਮੇਰੇ ਵੱਲੋਂ ਲਾਈਫ ਟਾਈਮ ਤੁਹਾਡੇ ਵਾਸਤੇ ਇੱਕ ਡਰਿੰਕ ਅਤੇ ਇੱਕ ਡਿਪ ਫਰੀ ਆ। ਕੁਛ ਵੀ ਬਾਏ ਕਰਦੇ ਹੋ ਤੁਸੀਂ, ਐਨੀਥਿੰਗ, ਫਿਸ਼, ਵਿੰਗਸ, ਪੀਜ਼ਾ, ਐਨੀਥਿੰਗ, ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ ਅਤੇ ਮੇਰੇ ਵੱਲੋਂ ਇੱਕ ਡਰਿੰਕ ਅਤੇ ਇੱਕ ਡਿਪ ਆਲਵੇਜ਼ ਫਰੀ ਆ। ਤਿੰਨ ਲੋਕੇਸ਼ਨ ਤੋਂ, ਚਿੰਗਿਊਜ਼ੀ ਅਤੇ ਕੁਈਨ, ਜਾਂ ਟੂ ਕਾਉਂਟੀ ਕੋਡ ਸ਼ੈਡਨ ਵਾਲੇ ਪਲਾਜ਼ੇ ਦੇ ਵਿੱਚ, ਅਤੇ ਜਾਂ ਤੁਸੀਂ ਪਹੁੰਚਣਾ ਮਕਲੋਗਨ ਅਤੇ ਸੈਂਡਲਵੁੱਡ ਵਾਲੇ ਪਲਾਜ਼ੇ ਦੇ ਵਿੱਚ। ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਸੋ ਇੱਥੇ ਮੈਨੂੰ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ,
1: ਹਾਸੇ ਬਾਦ ਰੱਖਿਓ,
0: ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਲਵ ਯੂ ਆਲ, ਜ਼ਿੰਦਗੀ
1: ਜ਼ਿੰਦਾਬਾਦ।
0: ਮਿਲਦੇ ਹਾਂ ਜਲਦੀ ਬ੍ਰੇਕ ਤੋਂ ਬਾਅਦ। ਸੋ ਗੁੱਡ ਨਾਈਟ, ਸਵੀਟ ਡ੍ਰੀਮ ਅਤੇ ਸ਼ੁਭ ਰਾਤਰੀ।
2: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ।
3: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at a Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁੱਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ

ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

0: ਸਾਲ ਬਰਾਬਰ ਦਿਨ ਕਿਉਂ ਲੱਗਣ ਸਾਲ ਬਰਾਬਰ ਸੂਰਜ ਤੁਰਦਾ ਨਾਲ ਬਰਾਬਰ ਦਿਨ ਕਿਉਂ ਲੱਗਣ ਸਾਲ ਬਰਾਬਰ ਵਿੱਥ ਤੇ ਸੱਜਣਾ ਵਿੱਥ ਹੁੰਦੀ ਏ ਭਾਵੇਂ ਹੋਵਣ ਲਾਲ ਬਰਾਬਰ ਅੱਖ ਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ ਜੁੱਲੀ ਮੰਜੀ ਭੈਣ ਨੂੰ ਦੇ ਕੇ ਵੰਡ ਲੈ ਵੀਰਾਂ ਮਾਲ ਬਰਾਬਰ ਮੁਰਸ਼ਦ ਜੇ ਨਾ ਰਾਜ਼ੀ ਹੋਵੇ ਮੁਜਰਾ ਨਾਚ ਧਮਾਲ ਬਰਾਬਰ ਉੱਤੋਂ ਉੱਤੋਂ ਪਰਦੇ ਪਾਵਨ ਅੰਦਰੋਂ ਸਭ ਦਾ ਹਾਲ ਬਰਾਬਰ ਅੰਦਰੋਂ ਸਭ ਦਾ ਹਾਲ ਬਰਾਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਹੋਸਟ ਤੁਹਾਡਾ ਦੋਸਤ ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹੋ ਚੁੱਕਿਆ ਜੀ ਰੋਜ਼ ਦੀ ਤਰ੍ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ ਤੁਹਾਡੇ ਸਨਮੁੱਖ ਜਿਸ ਦੇ ਨਾਲ ਤੁਸੀਂ ਜੁੜਦੇ ਹੋ ਜਿਸ ਨੂੰ ਤੁਸੀਂ ਸੁਣਦੇ ਹੋ ਜਿਸ ਨੂੰ ਤੁਸੀਂ ਮਾਣਦੇ ਹੋ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਅੱਛੀਆਂ ਅੱਛੀਆਂ ਗੱਲਾਂ ਬਾਤਾਂ ਵੀ ਕਰਦੇ ਹੋ ਫੋਨ ਕਰਕੇ ਤੇ ਬੜੀ ਹੌਸਲਾ ਅਫਜ਼ਾਈ ਵੀ ਕਰਦੇ ਹੋ ਸਾਡਾ ਰੇਡੀਓ ਪ੍ਰੋਗਰਾਮ ਸਭ ਰੰਗ ਜੋ ਚੱਲਦਾ ਹੈ 5:30 AM ਦੀ ਫ੍ਰੀਕੁਐਂਸੀ ਦੇ ਉੱਪਰ ਜਿੱਥੇ ਸਵੇਰੇ 4 ਵਜੇ ਤੋਂ ਸਾਡੇ ਦੋਸਤ ਮਿੱਤਰ ਭੈਣ ਭਰਾ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਡਾ ਬਹੁਤ ਵਧੀਆ ਤਰੀਕੇ ਦੇ ਨਾਲ ਵਧੀਆ ਅੰਦਾਜ਼ ਦੇ ਨਾਲ ਖੂਬਸੂਰਤ ਲਫ਼ਜ਼ਾਂ ਦੇ ਨਾਲ ਤੁਹਾਡਾ ਮਨੋਰੰਜਨ ਕਰਦੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਨੂੰ ਅਪਡੇਟ ਵੀ ਕਰਦੇ ਨੇ ਤੇ ਤੁਹਾਡਾ ਗੀਤ ਸੰਗੀਤ ਵੀ ਚੱਲਦਾ ਰਹਿੰਦਾ ਹੈ ਮੈਂ ਅਕਸਰ ਕਈ ਵਾਰ ਮੌਕਾ ਮਿਲਦਾ ਮੈਨੂੰ ਪ੍ਰੋਗਰਾਮ ਸੁਣਨ ਦਾ ਤੇ ਬੜਾ ਮਜ਼ਾ ਆਉਂਦਾ ਪ੍ਰੋਗਰਾਮ ਸੁਣ ਕੇ ਤੇ ਸਭ ਰੰਗ ਰੇਡੀਓ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਹੈ ਜਿੱਥੇ ਤੁਸੀਂ ਦੇਖਦੇ ਹੋ ਸਾਡੀ ਹੈ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਅਸੀਂ ਕਰਾਈ 2-3-4 ਨੂੰ ਅੱਜ ਕੱਲ੍ਹ ਲਗਾਤਾਰ ਇਸ ਦੀਆਂ 3 ਦਿਨ ਦੀਆਂ ਜਿਹੜੀਆਂ ਲਾਈਵ ਕਵਰੇਜ ਸਾਰੀ ਅਸੀਂ ਚਲਾ ਰਹੇ ਹਾਂ ਤਾਂ ਜੋ ਦੋਸਤ ਮਿੱਤਰ ਅਟੈਂਡ ਕਰਨ ਤੋਂ ਵਾਂਝੇ ਰਹਿ ਗਏ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਉਹਨਾਂ ਦੇ ਮਨ ਦੇ ਵਿੱਚ ਇੱਛਾ ਜ਼ਰੂਰ ਪੈਦਾ ਹੋਵੇ ਯਾਰ ਕਾਸ਼ ਮੈਂ ਅਟੈਂਡ ਕਰ ਹੀ ਲੈਂਦਾ ਇੰਨਾ ਖੂਬਸੂਰਤ ਪ੍ਰੋਗਰਾਮ ਸੀ ਚਲੋ ਖੈਰ ਕੋਈ ਗੱਲ ਨਹੀਂ ਅਗਲੇ ਸਾਲ ਫਿਰ ਸਹੀ ਬਾਕੀ ਇਸ ਤਰ੍ਹਾਂ ਦੇ ਛੋਟੇ ਮੋਟੇ ਪ੍ਰੋਗਰਾਮ ਤੇ ਅਸੀਂ ਆਰਗੇਨਾਈਜ਼ ਕਰਦੇ ਹੀ ਰਹਿੰਦੇ ਹਾਂ ਬਾਕੀ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਜਿੱਥੇ ਸਾਡੀਆਂ ਇਕਾਈਆਂ ਨੇ ਵਿਸ਼ਵ ਪੰਜਾਬੀ ਸਭਾ ਦੀਆਂ ਉੱਥੋਂ ਵੀ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ ਅਸੀਂ ਉਸ ਨੂੰ ਵੀ ਅਪਲੋਡ ਕਰਦੇ ਰਹਿੰਦੇ ਉਹਦੇ ਉੱਪਰ ਵਿਸ਼ਵ ਪੰਜਾਬੀ ਭਵਨ ਹੈ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਇੱਕੋ ਇੱਕ ਆਡੀਟੋਰੀਅਮ ਜਿੱਥੇ ਬਹੁਤ ਅੱਛੇ ਅੱਛੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਵੀ ਰਹੇ ਨੇ ਔਰ ਕੀਤੇ ਜਾ ਵੀ ਸਕਦੇ ਨੇ ਤੁਸੀਂ ਵੀ ਉੱਥੇ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੋਵੇ ਤਾਂ ਉਸ ਦੀਆਂ ਸੇਵਾਵਾਂ ਜਿਹੜੀਆਂ ਲੈ ਸਕਦੇ ਹੋ ਸੋ ਅੱਜ ਦੋਸਤੋ ਅੱਜ ਹੋ ਗਿਆ ਵੀਰਵਾਰ 8 ਤਰੀਕ ਹੋ ਗਈ ਜੀ ਤੇ ਅੱਜ ਟੈਂਪਰੇਚਰ ਇਸ ਵੇਲੇ ਤਾਂ ਹੈਗਾ 11 ਡਿਗਰੀ ਤੇ ਦਿਨ ਵੇਲੇ ਰਿਹਾ 18 ਡਿਗਰੀ ਕੱਲ 9 ਤਰੀਕ ਹੋ ਜਾਣੀ ਹੈ ਸ਼ੁੱਕਰਵਾਰ ਦਾ ਦਿਨ ਵੀਕਐਂਡ ਹੋ ਜਾਏਗਾ ਕੱਲ 19 ਡਿਗਰੀ ਟੈਂਪਰੇਚਰ ਰਹਿਣਾ ਕੱਲ ਅੱਜ ਦੇ ਮੁਕਾਬਲੇ ਕੱਲ ਥੋੜਾ ਜਿਹਾ ਜ਼ਿਆਦਾ ਰਹੇਗਾ ਟੈਂਪਰੇਚਰ ਹਾਈ ਰਹੇਗਾ 7:26 ਤੇ ਕੱਲ ਸੂਰਜ ਦੇਵਤਾ ਦੇ ਦਰਸ਼ਨ ਦੇਣ ਦੀ ਸੰਭਾਵਨਾ ਹੈ ਤੇ 6:45 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ ਤੇ ਹਵਾ ਦਾ ਜਿਹੜਾ ਜਲਵਾ ਹੈ ਨਾ ਉਹ ਅੱਜ ਦੀ ਤਰ੍ਹਾਂ ਹੀ ਰਹਿਣਾ 25-30 ਕਿਲੋਮੀਟਰ ਦੀ ਪਰ ਆਵਰ ਦੀ ਜਿਹੜੀ ਹਵਾ ਚੱਲੇਗੀ ਠੰਡੀ ਠਾਰ ਤੇ ਬਸ ਥੋੜਾ ਜਿਹਾ ਬਚਾਅ ਰੱਖਿਆ ਕਰੋ ਅੱਜ ਕੱਲ੍ਹ ਕਿਉਂਕਿ ਜਦੋਂ ਸਰਦੀ ਉਤਰਦੀ ਹੈ ਨਾ ਜਾਂ ਜਦੋਂ ਸਰਦੀ ਜਾਂਦੀ ਹੈ ਤੇ ਆਉਂਦੀ ਔਰ ਜਾਂਦੀ ਜਿਹੜੀ ਰੁੱਤ ਹੁੰਦੀ ਹੈ ਨਾ ਉਸ ਤੋਂ ਥੋੜਾ ਜਿਹਾ ਬਚਾਅ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇਸ਼ ਦੇ ਵਿੱਚ ਇੱਥੇ ਬਹੁਤ ਜ਼ਰੂਰੀ ਹੈ ਭਾਈ ਇੱਥੇ ਜਦੋਂ ਕੋਈ ਇੱਥੇ ਦੀ ਕੋਈ ਥੋੜ੍ਹੀ ਬਹੁਤੀ ਪ੍ਰੋਬਲਮ ਆ ਹੀ ਜਾਵੇ ਸਿਹਤ ਸੰਬੰਧੀ ਤੇ ਬੜੀ ਮੁਸ਼ਕਲ ਆ ਜਾਂਦੀ ਹੈ ਕਿਉਂਕਿ ਛੋਟੀ ਮੋਟੀ ਸਮੱਸਿਆ ਹੋਵੇ ਨਾ ਤੇ ਉੱਥੇ ਫਿਰ ਬੜੀਆਂ ਬੜੀਆਂ ਲੰਬੀਆਂ ਵੇਟਿੰਗਸ ਹੁੰਦੀਆਂ ਤੇ ਆਪਣੇ ਵਾਲਾ ਹਿਸਾਬ ਤੇ ਹੈ ਨਹੀਂ ਕਿ ਹਰ ਗਲੀ ਮੁਹੱਲੇ ਦੇ ਵਿੱਚ ਥਾਂ ਥਾਂ ਡਾਕਟਰ ਬੈਠੇ ਨੇ ਤੇ ਇੱਥੇ ਪੋਸੀਬਲ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਸੋ ਆਪਣਾ ਬਚਾਅ ਆਪ ਹੀ ਜਿਹੜਾ ਨਾ ਰੱਖੀਏ ਤਾਂ ਉਹੀ ਵਧੀਆ ਲੱਗਦਾ ਮੈਂ ਤਾਂ ਕਹਿੰਦਾ ਵੀ ਇੰਨਾ ਕਈ ਵਾਰ ਕਿ ਸਭ ਤੋਂ ਪਹਿਲਾਂ ਬੰਦਾ ਆਪਣੀ ਸਿਹਤ ਦਾ ਨਾ ਆਪ ਜ਼ਿੰਮੇਵਾਰ ਹੈ ਆਪਣੀ ਸਿਹਤ ਦਾ ਤੁਸੀਂ ਆਪ ਹੀ ਖਿਆਲ ਰੱਖੋਗੇ ਨਾ ਤੇ ਤਾਂ ਹੀ ਆ। ਸਾਡੇ ਕਾਲਰ ਜੁੜੇ ਨੇ 5496। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਹਾਂਜੀ ਸਤਿ ਸ੍ਰੀ ਅਕਾਲ ਜੀ। ਅੱਜ ਅਸੀਂ ਤੁਹਾਡਾ ਪ੍ਰੋਗਰਾਮ ਯੂਟਿਊਬ ਤੇ ਦੇਖਿਆ।
0: ਅੱਛਾ ਅੱਛਾ ਜੀ।
1: ਹਾਂਜੀ ਬਹੁਤ ਵਧੀਆ ਲੱਗਾ ਤੇ ਤੁਸੀਂ ਉਹ ਜਿਹੜਾ ਇੱਕ ਗੀਤ ਸੁਣਾਇਆ ਸੀ ਨਾ
0: ਜੀ
1: ਬੰਗਾ ਨਾ ਸ਼ੰਕਾ ਕੁੜੀਏ।
0: ਅੱਛਾ ਅੱਛਾ
1: ਜੀ ਉਹ ਸਾਨੂੰ ਬਹੁਤ ਵਧੀਆ ਲੱਗਿਆ ਤੇ ਸਾਨੂੰ ਰੇਡੀਓ ਤੇ ਜਰੂਰ ਸੁਣਾਓ।
0: ਜਰੂਰ ਸੁਣਾ ਦਿਆਂਗੇ ਜੀ। ਦੋਸਤਾਂ ਦੀ ਸਾਡੇ ਭੈਣਾਂ ਭਰਾਵਾਂ ਦੀ ਫਰਮਾਇਸ਼ ਜਿਹੜੀ ਉਹ ਤਾਂ ਸਿਰ ਮੱਥੇ ਤੇ ਹੁੰਦੀ ਹੈ। ਵਿਲੇਜ ਆਫ ਇੰਡੀਆ ਦੇ ਵਿਚ ਬੈਠੇ ਉਹਨਾਂ ਨੂੰ ਡਿਨਰ ਕਰਵਾ ਨੇ ਕਥੂਰੀਆ ਸਾਹਿਬ ਤੇ। ਜੇ ਹੋ ਸਕਿਆ ਜੇ ਸਾਡੇ ਕੋਲ ਆਏ ਤੇ ਤੁਹਾਡੇ ਨਾਲ ਗੱਲਬਾਤ ਰੇਡੀਓ ਤੇ ਉਹਨਾਂ ਦੀ ਕਰਾਵਾਂਗੇ। ਉਹ ਲਹਿੰਦੇ ਪੰਜਾਬ ਤੋਂ ਪਾਕਿਸਤਾਨ ਤੋਂ ਨੇ, ਮੰਤਰੀ ਨੇ ਉੱਥੇ, ਮਨਿਸਟਰ ਨੇ, ਰਮੇਸ਼ ਸਿੰਘ ਅਰੋੜਾ ਉਹਨਾਂ ਦਾ ਨਾਮ ਹੈ ਤੇ ਸਾਡੇ ਸਰਦਾਰ ਜੀ ਨੇ, ਦਸਤਾਰਧਾਰੀ ਨੇ, ਦਾੜਾ ਵੀ ਪ੍ਰਕਾਸ਼ ਉਹਨਾਂ ਨੇ ਕੀਤਾ ਹੋਇਆ, ਬਹੁਤ ਵਧੀਆ ਇਨਸਾਨ ਨੇ। ਮੈਂ ਉਹਨਾਂ ਨੂੰ ਮਿਲ ਕੇ ਹੁਣੇ ਆਇਆ ਤੇ ਉੱਥੇ ਉਹ ਲਹਿੰਦੇ ਪੰਜਾਬ ਦੀ ਵਜ਼ਾਰਤ ਦੇ ਵਿੱਚ ਮਰੀਅਮ ਨਵਾਜ਼ ਸ਼ਰੀਫ ਦੇ ਨਾਲ ਮੰਤਰੀ ਨੇ ਤੇ ਸਾਡੇ ਪੰਜਾਬੀਆਂ ਨੂੰ ਰਿਪ੍ਰਜੈਂਟ ਕਰਦੇ ਨੇ ਤੇ ਜੇ ਹੋ ਸਕਿਆ ਤੇ ਸਾਡੇ ਨਾਲ ਉਹ ਸ਼ਾਮਿਲ ਹੋਣਗੇ ਤੇ ਤੁਹਾਡੀ ਗੱਲਬਾਤ ਉਹਨਾਂ ਨਾਲ ਕਰਾਵਾਂਗੇ। ਤੇ ਫਿਲਹਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ। ਤੇ ਤੁਸੀਂ ਚਾਹ ਰਹੇ ਸੀ ਕਿ ਜਿਹੜਾ ਉੱਥੇ ਤੁਹਾਨੂੰ ਉਹ ਸੁਣਾਇਆ ਸੀ ਵੰਗਾਂ ਨੂੰ ਛਨਕਾਉਂਦੀ ਕੁੜੀ ਹੈ।
1: ਹਾਂਜੀ ਉਹ ਬਹੁਤ ਸੋਹਣਾ ਗੀਤ ਸੀ ਤੁਹਾਡਾ।
0: ਜ਼ਰੂਰ ਜ਼ਰੂਰ, ਗੀਤ ਨਹੀਂ ਹੈ ਸੀ ਉਹ ਨਜ਼ਮ ਸੀ ਇੱਕ ਛੋਟੀ ਜੀ।
1: ਹਾਂਜੀ ਵਧੀਆ ਸੀ। ਹਾਂਜੀ ਬਹੁਤ ਵਧੀਆ ਲੱਗੀ।
0: ਤੁਸੀਂ ਤੁਸੀਂ ਹਾਜ਼ਰ, ਤੁਸੀਂ ਕਿੰਨੇ ਦਿਨ ਦੇਖਿਆ ਜੀ ਪ੍ਰੋਗਰਾਮ ਭਲਾਓ?
1: ਯੂਟਿਊਬ ਤੇ ਦੇਖਦੇ ਆ।
0: ਅੱਛਾ ਅੱਛਾ, ਯੂਟਿਊਬ ਤੇ ਦੇਖਿਆ ਜੀ ਜੀ ਜੀ ਜੀ ਜੀ ਜੀ ਬਿਲਕੁਲ
1: ਬਿਲਕੁਲ
0: ਸੁਣਾਈ ਸੀ ਬੜੀ ਖੂਬਸੂਰਤ। ਉਹ ਕਹਿੰਦਾ ਸੀ ਨਾ ਕਿ ਮਾਵਾਂ ਦੇ ਬਾਰੇ ਤਾਂ ਬਹੁਤ ਕੁਝ ਲਿਖਿਆ ਵੀ ਗਿਆ ਤੇ ਫਾਦਰ ਦੇ ਬਾਰੇ, ਬਾਪ ਦੇ ਬਾਰੇ ਬਹੁਤ ਘੱਟ ਲਿਖਿਆ ਗਿਆ ਤੇ ਜੇ ਅੱਜ ਹੁਸਨੈਨ ਜੀ ਆ ਗਏ ਤੇ ਤੁਹਾਨੂੰ ਆਪਾਂ ਉਹ ਵੀ ਸੁਣਾ ਦਿਆਂਗੇ, ਕੋਈ ਗੱਲ ਨੀ। ਪਰਮਾਤਮਾ ਨੇ ਹਾਈਟ ਉਹਨਾਂ ਨੂੰ ਸੁੱਖ ਨਾਲ ਦਿੱਤੀ, 6.5 ਫੁੱਟ ਦੀ।
1: ਬਹੁਤ ਸੋਹਣਾ ਲੱਗਿਆ ਜੀ। ਅਸੀਂ ਉਹਨਾਂ ਨੂੰ ਵੀ ਦੇਖਣਾ ਚਾਹੁੰਦੇ ਸੀ, ਤੁਹਾਨੂੰ ਵੀ ਦੇਖਣਾ ਚਾਹੁੰਦੇ ਸੀ, ਤੁਹਾਨੂੰ ਵੀ ਅਸੀਂ ਫਿਰ ਲੱਭਿਆ ਹੈ ਨਾ।
0: ਅੱਛਾ ਅੱਛਾ, ਤੇ ਤੁਸੀਂ ਪਛਾਣ ਲਿਆ ਕਿ ਰੇਡੀਓ ਤੇ ਬੋਲਣ ਵਾਲਾ ਉਹੀ ਭਾਈ ਆ ਭਾਈ ਜਿਹੜਾ ਇੱਥੇ ਬੋਲਣ ਜਾਂਦਾ?
1: ਆਵਾਜ਼ ਤੋਂ ਪਛਾਣਿਆ ਤੇ ਫਿਰ ਤੁਹਾਨੂੰ ਵੀ ਵਧੀਆ ਵਾ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਅੱਛਾ ਲੱਗਦਾ ਹੈ ਜਦੋਂ ਇਸ ਤਰ੍ਹਾਂ ਭੈਣ ਭਰਾ ਪ੍ਰੇਜ਼ ਕਰਨ, ਇਸ ਤਰ੍ਹਾਂ ਤੁਹਾਨੂੰ ਐਪਰੀਸ਼ੀਏਟ ਕਰਨ, ਤੁਹਾਡੀ ਹੌਸਲਾ ਅਫਜ਼ਾਈ ਕਰਨ, ਤੇ ਅੱਛਾ ਲੱਗਦਾ ਇਹਦੇ ਚ ਕੋਈ ਸ਼ੱਕ ਨਹੀਂ।
1: ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਸੀ। ਮੈਂ ਤਾਂ ਤੁਹਾਡੀ ਆਵਾਜ਼ ਦੇ ਵਿੱਚ ਜਿਹੜੀ ਗੜਕ ਹੈ ਨਾ ਉਹ ਸਾਰਿਆਂ ਨੂੰ ਵਧੀਆ ਲੱਗਦਾ।
0: ਚਲੋ ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ। ਮੈਂ ਤੁਹਾਨੂੰ ਹੁਣੇ ਸੁਣਾ ਦਿੰਦਾ, ਦੁਬਾਰਾ ਫਿਰ ਸੁਣਾ ਦਿੰਦਾ, ਕੋਈ ਗੱਲ ਨਹੀਂ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਅੱਛਾ ਲੱਗਦਾ ਹੈ ਜਦੋਂ ਦੋਸਤ ਮਿੱਤਰ ਤੁਸੀਂ ਜੋ ਚੀਜ਼ ਉਹਨਾਂ ਦੇ ਸਾਹਮਣੇ ਕੋਈ ਪੇਸ਼ ਕਰਦੇ ਹੋ। ਸਾਡੇ ਇੱਕ ਬੀਬੀ ਗੋਸਲ ਜੀ ਵੀ ਆ ਗਏ ਨੇ। ਹਾਂਜੀ ਸਤਿ ਸ੍ਰੀ ਅਕਾਲ ਜੀ।
2: ਹਾਂਜੀ ਸਤਿ
0: ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
2: ਮੈਂ ਬੇਟਾ ਨਹੀਂ ਕਹਿੰਦਾ ਕਿਉਂਕਿ ਤੁਸੀਂ ਮੈਨੂੰ ਇੰਨੇ ਪਿਆਰੇ ਲੱਗੇ ਹੈਗੇ ਨਾ, ਮੇਰੇ ਬੇਟੇ ਦੇ ਛੋਟੇ ਲੱਗਦੇ।
0: ਬਿਲਕੁਲ ਜੀ ਬਿਲਕੁਲ, ਤੁਹਾਡੇ ਬੱਚਿਆਂ ਸਮਾਨ ਹੀ ਹੈ ਜੀ, ਅਸੀਂ ਕੋਈ ਗੱਲ ਨਹੀਂ। ਵੱਡਿਆਂ ਦਾ ਬਲੇਸਿੰਗਸ, ਵੱਡਿਆਂ ਦੇ ਆਸ਼ੀਰਵਾਦ ਮਿਲਦਾ ਹੋਵੇ ਤਾਂ ਬਹੁਤ ਅੱਛੀ ਗੱਲ ਹੈ।
2: 89 ਦੀ ਹੋਣ ਵਾਲੀ ਹੈ, ਪਰ ਫੇਰ ਵੀ ਮੈਂ ਮੇਰੇ ਬੇਟਾ ਕਹਿਣ ਨੂੰ ਸੰਗ ਲੱਗਦੀ
0: ਦਾ। ਨਹੀਂ ਨਹੀਂ ਨਹੀਂ, ਸੰਗ ਨਾ, ਤੁਸੀਂ ਬੱਚੇ, ਤੁਸੀਂ ਸਾਡੇ ਵੱਡੇ ਹੋ, ਅਸੀਂ ਤੁਹਾਡੇ ਬੱਚੇ ਆ, ਬੱਚਿਆਂ ਸਮਾਨ ਆ, ਬਿਲਕੁਲ ਕੋਈ ਐਸੀ ਗੱਲ।
2: ਸਾਨੂੰ ਮਿਲ ਕੇ ਤਾਂ ਇੰਨੀ ਖੁਸ਼ੀ ਹੋਈ, ਮੈਂ ਕਿਹਾ ਲਓ ਜੀ ਦੇਖ ਲਓ, ਦੇਖੇ ਬਿਨਾ ਕਹਿੰਦੇ ਵਿਰਾਣੀ ਜੋ ਨਾ
0: ਪਾਕਿਸਤਾਨ
2: ਚ ਆਓ, ਮੈਂ ਬਹੁਤ ਰੇਡੀਓ ਸੁਣ ਕੇ ਆਈ ਸੀ। ਮੈਂ
0: ਕਿਹਾ ਨਹੀਂ ਹੋ ਸਕਦਾ, ਉਹ ਨਾ ਉਹਨਾਂ ਡਿਨਰ ਕਰ ਰਹੇ ਉੱਥੇ ਸਾਡੇ ਵਿਲੇਜ ਆਫ ਇੰਡੀਆ ਚ, ਕਥੂਰੀਆ ਸਾਹਿਬ ਉਹਨਾਂ ਨੂੰ ਕਰਵਾ ਰਹੇ ਤੇ ਉਹ ਕਹਿੰਦੇ ਸੀ ਉਹਨਾਂ ਨੇ ਆਫਿਸ ਇੱਥੇ ਆਉਣਾ ਹੈ, ਜੇ ਆਏ ਤੇ ਇੱਥੇ ਨਾਲ ਹੀ ਸਟੂਡੀਓ ਹੈ ਤੇ ਫਿਰ ਜ਼ਰੂਰ ਉਹਨਾਂ ਨੇ 2-4 ਮਿੰਟ ਹਾਜ਼ਰੀ ਲਗਵਾਵਾਂਗੇ ਅਸੀਂ, ਕੋਈ ਗੱਲ।
2: ਉਹ ਬੋਲੇ ਸੀ ਉੱਥੇ ਥੋੜਾ ਟਾਈਮ ਉਹਨਾਂ ਨੂੰ ਮਿਲਿਆ ਮੈਂ ਦੇਖਿਆ ਸੀ ਸਾਡੇ 5 ਵਜੇ ਨਾਲ ਉਹ ਕਹਿੰਦੇ ਪਾਕਿਸਤਾਨ ਆਓ ਸਾਰੇ ਮੈਂ ਅਮਰੀਕਾ ਵੀ ਜਾ ਕੇ ਆਇਆ ਤੇ ਇੱਥੇ ਵੀ ਸਾਰਿਆਂ ਨੂੰ ਇਹ ਰੱਤ ਬੰਨ ਕੇ ਬੇਨਤੀ ਅਸੀਂ ਗੁਰਦੁਆਰੇ ਬਹੁਤ ਅਸੀਂ ਸਵਾਰੇ ਸਾਰਾ ਪਾਕਿਸਤਾਨ ਹਿੰਦੁਸਤਾਨ ਮੈਂ ਅਸੀਂ ਬਾਰਡਰ ਵੀ ਖੋਲਣ ਨੂੰ ਤਿਆਰ ਹੋਏ ਪਏ ਕਿ ਮਿਲ ਜੇ ਬਾਗਾ ਬਾਰਡਰ ਖੁੱਲ ਜਾਵੇ ਬਹੁਤ ਖੁਸ਼ੀ ਹੋਈ ਜੀ ਮੈਂ ਉਹਨਾਂ ਨੂੰ ਸੁਣ ਕੇ ਸਾਥੋਂ ਸੁਣ ਕੇ ਬਹੁਤ ਚੰਗਾ ਲੱਗਿਆ ਕਿਉਂਕਿ ਉਹ ਮਿਨਿਸਟਰ ਹੈਗੇ ਨਾ ਉਹ ਆਪਣੇ ਮਰੀਅਮ
0: ਮਰੀਅਮ ਨਵਾਜ਼ ਸ਼ਰੀਫ ਦੀ ਵਜ਼ਾਰਤ ਦੇ ਵਿੱਚ ਹੈ ਜੀ ਇਲੈਕਸ਼ਨਾਂ ਦਾ ਮਾਹੌਲ ਕਿਸ ਤਰ੍ਹਾਂ ਚੱਲ ਰਿਹਾ ਸ਼ਹਿਰ ਦੇ ਵਿੱਚ ਅੱਜ ਕੱਲ ਤੁਸੀਂ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਆਪਣੀ ਵਾਰਡ ਦੀ ਕੋਈ ਗੱਲਬਾਤ ਕਰਨੀ ਹੋਵੇ ਤੁਹਾਡੇ ਵਾਰਡ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਹੋ ਰਿਹਾ ਫਸਵਾਂ ਮੁਕਾਬਲਾ ਹੈ ਜਾਂ ਕੋਈ ਵਨ ਸਾਈਡਡ ਮੁਕਾਬਲਾ ਹੀ ਹੋ ਰਿਹਾ ਉਹ ਗੱਲਬਾਤ ਵੀ ਆਪਾਂ ਕਰ ਸਕਦੇ ਹਾਂ ਬਾਕੀ ਮੈਂ ਹੁਣੇ ਸਾਡੇ ਇੱਕ ਸਰੋਤੇ ਨੇ ਸਾਨੂੰ ਮੈਨੂੰ ਉਹਨੇ ਫਰਮਾਇਆ ਸਾਡੇ ਭੈਣ ਜੀ ਨੇ ਕੀਤੀ ਸੀ ਕਿ ਮੈਂ ਸਾਡੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਐਂਕਰਿੰਗ ਕੀਤੀ ਉਸ ਪ੍ਰੋਗਰਾਮ ਦੀ 2-3 ਦਿਨ ਤੇ ਨੈਚੁਰਲ ਜਦੋਂ ਤੁਸੀਂ ਐਂਕਰਿੰਗ ਕਰੋ ਨਾ ਜਦੋਂ ਹੋਸਟ ਕਰੋ ਕਿਸੇ ਪ੍ਰੋਗਰਾਮ ਨੂੰ ਤੇ ਸਿਰਫ ਇਹ ਨਹੀਂ ਹੁੰਦਾ ਤੁਸੀਂ ਕਾਗਜ਼ ਲੈ ਕੇ ਤੇ ਨਾਮ ਪੜਤਾ ਹੁਣ ਜੀ ਇਹ ਬੋਲੇਗਾ ਤੇ ਹੁਣ ਇਹ ਬੋਲੇਗਾ ਤੇ ਹੁਣ ਇਹ ਬੋਲੇਗਾ ਐਂਕਰ ਦਾ ਮਤਲਬ ਹੁੰਦਾ ਹੈ ਹੋਸਟ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਵਿੱਚ ਖਾਲੀ ਸਪੇਸ ਹੁੰਦੀ ਨਾ ਇੱਕ ਵਕਤਾ ਦੇ ਬੋਲਣ ਤੋਂ ਲੈ ਕੇ ਦੂਸਰੇ ਵਕਤਾ ਦੇ ਆਉਣ ਤੱਕ ਉਹ ਜਿਹੜਾ ਖਾਲੀ ਜਗ੍ਹਾ ਹੁੰਦੀ ਨਾ ਉਸ ਨੂੰ ਭਰਨ ਵਾਸਤੇ ਉਹਦੇ ਕੋਲ ਫਿਲਰ ਹੋਣੇ ਜ਼ਰੂਰੀ ਹੈ ਸੋ ਫਿਲਰ ਜਿਹੜੇ ਹੈ ਨਾ ਉਹ ਭਰਨ ਵਾਸਤੇ ਤੁਹਾਨੂੰ ਟਾਈਮ ਦੀ ਨਜ਼ਾਕਤ ਨੂੰ ਵੀ ਪਹਿਚਾਨਣਾ ਪੈਂਦਾ ਤੇ ਉਸ ਸਮੇਂ ਦੀ ਜ਼ਰੂਰਤ ਕੀ ਹੈ ਇਸ ਚੀਜ਼ ਨੂੰ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਜਿਹੜੇ ਸਰੋਤੇ ਬੈਠੇ ਨੇ ਨਾ ਉਹਨਾਂ ਦੀ ਕੀ ਚੀਜ਼ ਨੂੰ ਉਹ ਚਾਹੁੰਦੇ ਨੇ ਕੀ ਚੀਜ਼ ਉਹ ਲਾਈਕ ਕਰਦੇ ਨੇ ਤੋ ਨੈਚੁਰਲ ਹੈ ਕਿ ਜਦੋਂ ਭਾਸ਼ਣ ਚੱਲਦੇ ਹੋਣ ਨਾ ਤੇ ਭਾਸ਼ਣਾਂ ਦੀ ਬੋਰੀਅਤ ਤੋਂ ਥੋੜਾ ਬਹੁਤ ਰਿਲੈਕਸ ਕਰਨ ਵਾਸਤੇ ਜਿਹੜਾ ਐਂਕਰ ਹੁੰਦਾ ਨਾ ਉਹ ਵਿੱਚ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਫਿਰ ਨਾਲ ਸ਼ੇਅਰ ਕਰਦਾ ਰਹਿੰਦਾ ਤੇ ਸਾਨੂੰ ਪਰਮਾਤਮਾ ਨੇ ਥੋੜੀ ਜਿਹੀ ਬਖਸ਼ਿਸ਼ ਕੀਤੀ ਹੈ ਮੇਰੇ ਉੱਪਰ ਕਿ ਥੋੜੀ ਜਿਹੀ ਉਹ ਕੋਈ ਚੀਜ਼ ਦੀ ਸਮਝ ਲੱਗ ਜਾਂਦੀ ਹੈ ਕਿ ਕਿਹੜੀ ਚੀਜ਼ ਕਿਹੜੇ ਵੇਲੇ ਕਿੱਥੇ ਬੋਲਣੀ ਹੈ ਤੇ ਉੱਥੇ ਮੈਂ ਬੋਲੀ ਸੀ ਸਾਡੇ ਭੈਣ ਜੀ ਨੂੰ ਬਹੁਤ ਅੱਛੀ ਲੱਗੀ ਦੋਸਤਾਂ ਨੇ ਬਹੁਤ ਪ੍ਰੇਜ਼ ਕੀਤਾ ਸੀ ਤੇ ਮੈਂ ਤੁਹਾਡੇ ਨਾਲ ਜ਼ਰੂਰ ਦੁਬਾਰਾ ਸ਼ੇਅਰ ਕਰਦਾ ਉਹ ਹੈ ਸੀ ਕਿ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ ਤੱਕਣ ਨਾਲ ਝੁਕਾ ਹੋ ਜਾਂਦਾ ਹੈ ਜੋ ਬਣਦਾ ਹੈ ਰਗਵਤ ਦਾ ਨਕਾਰਨ ਜਦੋਂ ਕਿਸੇ ਵੱਲ ਅਸੀਂ ਲਗਾਤਾਰ ਤੱਕਦੇ ਹੋਈਏ ਨਾ ਤੇ ਰਗਵਤ ਤੁਹਾਡੇ ਦਿਲ ਦੇ ਵਿੱਚ ਕੁਝ ਨਾ ਕੁਝ ਹੋਣ ਲੱਗ ਪਵੇ ਉਸ ਨੂੰ ਦੇਖ ਕੇ ਉਹਨੂੰ ਕਿਹਾ ਜਾਂਦਾ ਰਗਵਤ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ ਤੱਕਣ ਨਾਲ ਝੁਕਾ ਹੋ ਜਾਂਦਾ ਜੋ ਬਣਦਾ ਰਗਵਤ ਦਾ ਕਾਰਨ ਰਗਵਤ ਨਾਲ ਉਣਸ ਲੱਗ ਜਾਂਦੀ ਉਣਸ ਲੱਗ ਜਾਂਦਾ ਕਿਸੇ ਚੀਜ਼ ਦੀ ਦੂਸਰੇ ਚੀਜ਼ ਦੇ ਉੱਪਰ ਪਾਣ ਚੜ ਜਾਣੀ ਅਸਰ ਹੋ ਜਾਣਾ ਕਿਸੇ ਚੀਜ਼ ਦਾ ਰਗਵਤ ਨਾਲ ਉਣਸ ਲੱਗ ਜਾਂਦੀ ਤੇ ਮੋਹ ਲੱਗ ਪੈਂਦਾ ਠਾਠਾਂ ਮਾਰਨ ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ ਝੱਲੀਏ ਇਹ ਮੋਹ ਫਿਰ ਮੋਹ ਨਹੀਂ ਰਹਿੰਦਾ ਰੂਹਾਂ ਵਿੱਚ ਵਿਹਾਰ ਹੋ ਜਾਂਦਾ ਹੈ ਤੇ ਵੱਧਦੀ ਹੋਈ ਦਵੱਲੀ ਧੜਕਣ ਵੱਧਦੇ ਵੱਧਦੇ ਪਿਆਰ ਹੋ ਜਾਂਦਾ ਹੈ ਇਹ ਇੱਕ ਐਸਾ ਰੋਗ ਹੈ ਚੰਦਰਾ ਰੱਖ ਦਿੰਦਾ ਹੈ ਰੱਤ ਸੁਕਾ ਕੇ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ ਚੰਨ ਜਿਹੇ ਸ਼ਾਇਰ ਦੇ ਨਜ਼ਰੀ ਵੇਖੀ ਇਹ ਮੁਸਕਾਨ ਨਾ ਪੈ ਜੇ ਉਹ ਕਹਿੰਦੇ ਜਿਹੜੇ ਸ਼ਾਇਰ ਹੁੰਦੇ ਨਾ ਜਿਹੜੇ ਕਵੀ ਹੁੰਦੇ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਇੱਕ ਅੱਛੀ ਝਲਕ ਮਿਲ ਜੇ ਨਾ ਤੇ ਉਹਦੇ ਉੱਪਰ ਹੀ ਉਹ ਕਵਿਤਾ ਲਿਖ ਦਿੰਦੇ ਆ ਉਹ ਕਹਿੰਦਾ ਚੰਨ ਜਿਹੇ ਸ਼ਾਇਰ ਦੇ ਨਜ਼ਰੀ ਵੇਖੀ ਇਹ ਮੁਸਕਾਨ ਨਾ ਪੈ ਜੇ ਉਸਨੂੰ ਆਉਂਦੀ ਗੱਲ ਵਧਾਉਣੀ ਕਤਰਾ ਬਣ ਤੂਫਾਨ ਨਾ ਵਹਿ ਜਾਏ ਸੁੰਦਰਤਾ ਵਾਂਗੂ ਰੂਪ ਤੇਰੇ ਦਾ ਚਰਚਾ ਕਿਤੇ ਉਹ ਆਮ ਨਾ ਕਰਦੇ ਤੇਰੇ ਛੁਪੇ ਰਹਿਣ ਦੇ ਯਤਨਾਂ ਨੂੰ ਵੇਖੀ ਉਹ ਨਾਕਾਮ ਨਾ ਕਰਦੇ ਚੰਨ ਤੇਰੇ ਮੱਥੇ ਨੂੰ ਕਹਿ ਕੇ ਚੰਨ ਤੇਰੇ ਮੱਥੇ ਨੂੰ ਕਹਿ ਕੇ ਮਗਰ ਚਕੋਰਾਂ ਪਾਣਾ ਜਾਏ ਫੇਰ ਕਹੇਗੀ ਇਸ ਦੁਨੀਆਂ ਵਿੱਚ ਚੱਲਣਾ ਪੈਂਦਾ ਅੱਖ ਝੁਕਾ ਕੇ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ ਵੰਗਾਂ ਨੂੰ ਛਨਕਾਉਂਦੀ ਕੁੜੀਏ ਇੰਜ ਨਾ ਤੱਕਿਆ ਕਰ ਮੁਸਕਾ ਕੇ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਪਸੰਦ ਕੀਤੀ ਜੇ ਤੁਹਾਨੂੰ ਹੁਣ ਵੀ ਅੱਛੀ ਲੱਗੀ ਹੋਵੇ ਦੋਸਤ ਮਿੱਤਰ ਨੇ ਪਹਿਲਾਂ ਨਾ ਸੁਣੀ ਹੋਵੇ ਤਾਂ ਜ਼ਰੂਰ ਤੁਸੀਂ ਮੈਨੂੰ ਫੋਨ ਕਰਕੇ ਦੱਸ ਸਕਦੇ ਹੋ ਕਿ ਇਹ ਅੱਛੀ ਚੀਜ਼ ਹੈ ਇਸ ਤਰ੍ਹਾਂ ਸਟੇਜ ਦੇ ਉੱਪਰ ਬੋਲਣ ਲਈ ਤੇ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾ ਅਕਸਰ ਜਦੋਂ ਮੈਨੂੰ ਆਪਣੇ ਦੋਸਤ ਮਿੱਤਰ ਭੈਣ ਭਰਾ ਇੱਥੇ ਜਦੋਂ ਆਪਣੇ ਪੰਜਾਬੀ ਕਮਿਊਨਿਟੀਆਂ ਪਾਰਕਾਂ ਦੇ ਵਿੱਚ ਮੇਲੇ ਕਰਵਾਉਂਦੀਆਂ ਨੇ ਸੀਨੀਅਰਸ ਤੇ ਮੈਨੂੰ ਉੱਥੇ ਇਨਵਾਈਟ ਕਰਦੇ ਰਹਿੰਦੇ ਆ ਐਂਕਰਿੰਗ ਕਰਨ ਵਾਸਤੇ ਹੋਸਟ ਕਰਨ ਵਾਸਤੇ ਇਸ ਤਰ੍ਹਾਂ ਦਾ ਫਿਰ ਜਿਹੜਾ ਮਸਾਲਾ ਹੁੰਦਾ ਨਾ, ਇਸ ਤਰ੍ਹਾਂ ਦਾ ਮਟੀਰੀਅਲ ਜਿਹੜਾ ਆਪਣੇ ਭੈਣਾਂ ਭਰਾਵਾਂ ਨੂੰ ਅੱਛਾ ਲੱਗਦਾ, ਪੰਜਾਬੀਆਂ ਨੂੰ ਖਾਸ ਤੌਰ ਤੇ। ਮੈਂ ਅੱਗੇ ਕਹੀ ਕਹਿੰਦਾ ਕਿ ਜਿਹੜੇ ਪੰਜਾਬੀ ਸਾਡੇ ਭੈਣ ਭਰਾ ਜਿਨ੍ਹਾਂ ਨੇ ਦੇਖੋ 14,000 ਕਿਲੋਮੀਟਰ ਦੂਰ ਤੋਂ ਆ ਕੇ ਅਸੀਂ ਇੱਥੇ ਪੰਜਾਬੀ ਕਲਚਰ ਦਾ ਜੰਗਲ 'ਚ ਮੰਗਲ ਲਗਾਇਆ ਹੋਇਆ। ਵੈਸੇ ਤਾਂ ਕੰਟਰੀ ਬਹੁਤ ਅੱਛਾ ਹੈ, ਸਾਡੇ ਕੰਟਰੀ ਨਾਲੋਂ ਬਹੁਤ ਅਮੀਰ ਹੈ, ਬਹੁਤ ਡਿਵੈਲਪਡ ਕੰਟਰੀ ਹੈ। ਮੈਂ ਸਿਰਫ ਗੱਲ ਕਰਨਾ ਕਿ ਸਾਡੇ ਕਲਚਰ ਦਾ, ਸਾਡੇ ਸੱਭਿਆਚਾਰ ਦਾ, ਸਾਡੀ ਪੰਜਾਬੀ ਮਾਂ ਬੋਲੀ ਦਾ, ਸਾਡੀਆਂ ਰੋਹ ਰੀਤਾਂ ਦਾ, ਸਾਡੇ ਰਿਵਾਜ਼ਾਂ ਦਾ, ਸਾਡੇ ਪਹਿਰਾਵੇ ਦਾ, ਸਾਡੇ ਖਾਣਿਆਂ ਦਾ, ਉਹ ਅਸੀਂ ਇੱਥੇ ਜੰਗਲ 'ਚ ਮੰਗਲ ਲਗਾਇਆ ਹੋਇਆ ਅਤੇ ਸਾਡਾ ਫਰਜ਼ ਵੀ ਬਣਦਾ। ਜੇਕਰ ਅਸੀਂ ਇੰਨੇ ਦੂਰੋਂ ਆ ਕੇ ਇੱਥੇ ਬੈਠੇ ਹਾਂ ਤਾਂ ਸਾਨੂੰ ਆਪਣੀ ਜਿਹੜੀ ਪਹਿਚਾਣ ਹੈ ਨਾ, ਉਸ ਪਹਿਚਾਣ ਨੂੰ ਜ਼ਰੂਰ ਸਾਨੂੰ ਕਾਇਮ ਰੱਖਣਾ ਚਾਹੀਦਾ। ਸੋ ਪਹਿਚਾਣ ਸਾਡੀ ਕਾਇਮ ਰਹੇਗੀ ਨਾ ਅਤੇ ਤਾਂ ਹੀ ਸਾਡੀ ਜਿਹੜੀ ਹੋਂਦ ਹੈ ਨਾ ਉਹ ਬਰਕਰਾਰ ਰਹੂਗੀ। ਮੈਂ ਕਈ ਵਾਰੀ ਕਹਿੰਦਾ ਹੁੰਦਾ ਜੇਕਰ ਅਸੀਂ ਕਾਮਯਾਬ ਆਪਣੀ ਹੋਂਦ ਨੂੰ ਨਹੀਂ ਰੱਖਾਂਗੇ ਨਾ, ਕੋਸ਼ਿਸ਼ ਨਹੀਂ ਕਰਾਂਗੇ, ਆਪਣੀ ਮਾਂ ਬੋਲੀ ਨੂੰ, ਆਪਣੇ ਸੱਭਿਆਚਾਰ ਨੂੰ ਜ਼ਿੰਦਾ ਨਹੀਂ ਰੱਖਾਂਗੇ, ਤਾਂ ਇੱਕ ਨਾ ਦਿਨ ਫਿਰ ਐਸਾ ਆਊਗਾ ਜਦੋਂ ਜਿਵੇਂ ਕਹਿੰਦੇ ਨਾ ਕਿ ਅੱਖੀਆਂ 'ਚੋਂ ਪਾਣੀ ਅਤੇ ਦਾਦੀ ਦੀ ਕਹਾਣੀ ਲੋਕੀ ਲੱਭਦੇ ਫਿਰਨਗੇ। ਅੱਖੀਆਂ 'ਚੋਂ ਪਾਣੀ ਅਤੇ ਦਾਦੀ ਦੀ ਕਹਾਣੀ ਲੋਕੀ ਲੱਭਦੇ ਫਿਰਨਗੇ, ਤੱਕੜੀ 'ਚ ਵੱਟੇ ਅਤੇ ਸਿਰਾਂ 'ਤੇ ਦੁਪੱਟੇ ਲੋਕੀ ਲੱਭਦੇ ਫਿਰਨਗੇ, ਚਾਟੀ ਵਾਲੀ ਲੱਸੀ ਅਤੇ ਮੁੰਜ ਵਾਲੀ ਰੱਸੀ ਲੋਕੀ ਲੱਭਦੇ ਫਿਰਨਗੇ, ਆਪਣੇ ਲਈ ਜੰਨਤ ਅਤੇ ਬੱਚਿਆਂ ਲਈ ਮੰਨਤ ਲੋਕੀ ਲੱਭਦੇ ਫਿਰਨਗੇ, ਆਪਣਿਆਂ ਦਾ ਪਿਆਰ ਅਤੇ ਤੁਹਾਡੇ ਜਿਹੇ ਯਾਰ ਵੀ ਲੋਕੀ ਲੱਭਦੇ ਫਿਰਨਗੇ। ਸੋ ਇੱਦਾਂ ਦੀਆਂ ਗੱਲਾਂ ਬਾਤਾਂ ਮੈਂ ਕਰਦਾ ਰਹਿੰਦਾ ਅਕਸਰ, ਤੁਹਾਨੂੰ ਅੱਛੀਆਂ ਲੱਗਦੀਆਂ ਅਤੇ ਤੁਸੀਂ ਪਾਰਟੀਸਪੇਟ ਕਰਿਆ ਕਰੋ, ਆਪਾਂ ਰੋਜ਼ ਕਰਿਆ ਕਰਾਂਗੇ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਤਾਂ ਖੈਰ ਉੱਥੇ ਪ੍ਰੈਜ਼ੈਂਟ ਸੀ 3 ਦਿਨ, ਤੁਸੀਂ ਤਾਂ ਉੱਥੇ ਵੀ ਮੇਰੇ ਖਿਆਲ ਸੁਣਿਆ ਹੋਣਾ ਸਭ ਕੁਝ।
3: ਹਾਂਜੀ ਹਾਂਜੀ, ਤੁਸੀਂ ਦੇਖੋ ਕਿ ਮੈਂ ਉੱਥੇ ਆਪਣੇ ਗੌਰਮੈਂਟ ਕਾਲਜ ਲੁਧਿਆਣਾ ਦੇ ਵਿੱਚ
0: ਜੀ
3: ਆਪਣਾ ਬਹੁਤ ਕੁਛ ਉੱਥੇ ਸੁਣਾਈ ਜਾਈਦਾ ਹੁੰਦਾ ਸੀ।
0: ਕੱਲ ਫਰਾਈਡੇ ਹੈ ਤੇ ਕੱਲ ਆਪਾਂ ਹਲਕਾ ਫੁਲਕਾ ਹੀ ਪ੍ਰੋਗਰਾਮ ਰੱਖਦੇ ਹੁੰਦੇ ਹਾਂ। ਤੇ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਫੋਨ ਕਰਦੇ ਹੋ, ਡਾਕਟਰ ਜਸਵੀਰ ਚੌਹਾਨ ਹੈ ਜੀ, ਤੇ ਤੁਹਾਨੂੰ ਆਪਣੀ ਸਿਹਤ ਦੇ ਸੰਬੰਧੀ ਕੋਈ ਸਮੱਸਿਆ ਹੋਵੇ ਛੋਟੀ ਮੋਟੀ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਇੱਥੇ ਥੋੜੀਆਂ ਸਿਹਤ ਸੇਵਾਵਾਂ ਮਿਲਦੀਆਂ ਨੇ ਲੇਕਿਨ ਥੋੜੀ ਜਿਹੀ ਡਿਲੇ ਹੈ, ਤੇ ਤੁਹਾਨੂੰ ਕੋਈ ਸਮੱਸਿਆ ਹੋਵੇ, ਕੋਈ ਵੀ ਪ੍ਰੋਬਲਮ ਹੋਵੇ, ਡਾਕਟਰ ਸਾਹਿਬ ਦਾ ਬੜਾ ਤਜਰਬਾ ਹੈ ਹੋਮਿਓਪੈਥੀ ਦੇ ਵਿੱਚ, ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 647-393-1484 6471-93-1484। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ।
3: ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਬੋਬੀ, ਕੀ ਹਾਲ ਚਾਲ ਨੇ ਭਾਈ ਤੇਰਾ?
4: ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਕਮਾਲ ਦੀ ਰਚਨਾ ਸੁਣਾਈ ਹੈ ਜੀ ਤੁਸੀਂ।
0: ਤੂੰ ਆਇਆ ਨੀ, ਸਾਡੀ ਕਾਨਫਰੰਸ ਨੀ ਅਟੈਂਡ ਕੀਤੀ ਤੇਰੀ, ਉੱਥੇ ਆਪਾਂ ਇੱਕ ਅੱਧਾ ਗਾਣਾ ਹੀ ਸੁਣਦੇ। ਉੱਥੇ ਉਹ ਤੁਹਾਡਾ ਆਇਆ ਸੀ ਸੁਰਿੰਦਰ ਲਾਡੀ ਆਇਆ ਸੀ, ਇੱਕ ਮੁੰਡਾ ਉਸ ਕੀ ਨਾਂ ਸੀ ਮੈਨੂੰ ਉਹਦਾ, ਵੀਰ ਸੁਖਵੰਤ ਕਿਹਾ ਕੀ ਨਾਂ ਸੀ ਉਹਦਾ? ਮੈਨੂੰ ਪ੍ਰਚਾਰ ਕਰ ਕਰਕੇ ਸੋਸ਼ਲ ਮੀਡੀਆ ਤੇ, ਕੋਈ ਰੇਡੀਓ ਚੈਨਲ ਐਸਾ ਨਹੀਂ ਪੰਜਾਬੀ ਲਹਿਰਾਂ ਦੇ ਵਿਚ ਵੀ, ਅਸੀਂ ਉਹਦੇ ਕੋਲ ਪ੍ਰਭ ਸੰਧੂ ਨੇ ਉਡਾਨ ਦੇ ਵਿਚ ਵੀ, ਔਰ ਪੰਜਾਬੀ ਵਿਰਸਾ ਦੇ ਵਿਚ ਵੀ, ਸਾਡੇ ਉਹ ਹਰਜੀਤ ਵੀ। ਪਬਲਿਸਿਟੀ ਕੀਤੀ ਬਹੁਤ, ਘੱਟੋ ਘੱਟ 650-650 ਦੇ ਕਰੀਬ ਸਾਡੇ ਕੋਲ ਗੈਦਰਿੰਗ ਸੀ 3 ਦਿਨ ਦਾ, ਇੱਕ ਔਰ ਸਾਹਿਤਕ ਔਰ ਸਭਿਆਚਾਰਕ ਪੂਰਾ ਇੱਕ ਮੇਲਾ ਲੱਗਿਆ ਹੋਇਆ ਸੀ ਉੱਥੇ, ਬਹੁਤ ਵਧੀਆ। ਹੁਣ ਵੀ ਤੁਸੀਂ ਯੂਟਿਊਬ ਤੇ ਪਾਓ ਤੇ ਸਾਰਾ ਤੁਸੀਂ ਦੇਖ ਲਓ, 3 ਦਿਨਾਂ ਦਾ ਲਾਈਵ ਪੂਰੇ ਦੁਨੀਆਂ ਦੇ ਵਿੱਚ ਉਹਦੀ ਲਾਈਵ ਜਿਹੜੀ ਟੈਲੀਕਾਸਟ ਕੀਤਾ ਸੀ ਉਸ। ਉਹ ਫਿਰ ਮੈਨੂੰ ਥੋੜਾ ਜਿਹਾ ਮੌਕਾ ਮਿਲ ਜਾਂਦਾ ਨਾ, ਤੁਸੀਂ ਸਟੇਜ ਹੋਸਟ ਕਰੋ ਤੇ ਤੁਹਾਡੇ ਕੋਲ ਟਾਈਮ ਹੁੰਦਾ, ਜਦੋਂ ਕਿਸੇ ਨੇ ਅਗਲੇ ਸਰੋਤ ਅਗਲੇ ਨੇ ਆਉਣਾ ਵਕਤਾਂ ਨੇ ਤੇ ਵਿੱਚ ਟਾਈਮ ਤੁਹਾਨੂੰ ਮਿਲ ਜਾਂਦਾ। ਹੋਸਟ ਦਾ ਕੰਮ ਹੀ ਹੁੰਦਾ ਕਿ ਵਿੱਚ ਉਹ ਇੱਦਾਂ ਦੇ ਖੱਪੇ ਭਰੇ ਤੇ ਵਧੀਆ ਢੰਗ ਨਾਲ ਭਰੇ ਤੇ ਬਹੁਤ ਹੀ ਵਧੀਆ ਲੱਗਦਾ।
4: ਕਮਾਲ ਦਾ ਜੀ ਕਮਾਲ।
0: ਵੈਸੇ ਮੈਂ ਬੋਬੀ ਮੈਨੂੰ ਸ਼ੌਕ ਹੈ ਇੱਦਾਂ ਦਾ, ਮੈਂ ਇਹ ਮੇਰਾ ਤਜਰਬਾ ਹੈ ਔਰ ਮੇਰਾ ਐਕਸਪੀਰੀਅੰਸ ਵੀ ਹੈ ਕਿ ਪ੍ਰੋਗਰਾਮ ਦੀ ਕਾਮਯਾਬੀ ਔਰ ਨਾ ਕਾਮਯਾਬੀ ਹੋਸਟ ਦੇ ਉੱਪਰ ਬੜੀ ਨਿਰਭਰ ਕਰਦੀ ਹੈ।
4: ਇਹ ਕਿਹਦਾ ਲਿਖਿਆ ਹੋਇਆ ਜੀ ਇਹ?
0: ਇਹ ਅਨਨੋਨ ਹੀ ਹੈ ਬਸ, ਇਹਦਾ ਮੈਨੂੰ ਘੱਟੋ ਘੱਟ 25-30-35 ਸਾਲ ਹੋ ਗਏ ਨੂੰ ਬੋਲਦੇ ਨੂੰ, ਇਹਦਾ ਰਾਈਟਰ ਮੈਨੂੰ ਅੱਜ ਤੱਕ ਨਹੀਂ ਲੱਭਿਆ ਕਿਤੇ। ਆਨੇ ਜਿਹੜਾ ਪਿੱਛੇ ਬੋਲਿਆ ਸੀ ਨਾ ਕਿ ਜਿਹੜਾ ਜਿਹੜਾ ਇੱਕ ਮੈਂ ਹੋਰ ਬੋਲਿਆ ਸੀ ਨਾ ਚਾਟੀ ਵਾਲੀ ਲੱਸੀ ਤੇ ਮੁੰਜ ਵਾਲੀ ਲੱਸੀ, ਇਹ ਦੇਬੀ ਮਖਸੂਸਪੁਰੀ ਦਾ ਲਿਖਿਆ ਹੋਇਆ। ਜਿਹੜਾ ਉਹ ਪਹਿਲਾਂ ਨਹੀਂ ਉਹ ਅਨਨੋਨ ਹੀ, ਉਹਦਾ ਰਾਈਟਰ ਮੈਨੂੰ ਮੈਂ ਲੱਭ ਲੱਭ ਥੱਕ ਗਿਆ, ਮੈਨੂੰ ਅੱਜ ਤੱਕ ਨਹੀਂ ਰਾਈਟਰ ਉਹਦਾ ਲੱਭਿਆ ਕੋਈ ਵੀ।
4: ਤੁਸੀਂ ਮੈਨੂੰ ਭੇਜੋ, ਆਪਾਂ ਕਿਸੇ ਨਾਲ ਰੇਡੀਓ ਤੇ ਫਿਰ ਆਪਣੇ ਕੰਪੋਜ਼ ਦੇ ਹਿਸਾਬ ਨਾਲ ਸੁਣਾਵਾਂਗੇ।
0: ਹਾਂ ਹਾਂ ਹਾਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਚਲੋ ਅੱਜ ਵੀ ਕੋਈ ਨਾ ਕੋਈ ਝਲਕ ਦਿਖਾ ਭਾਈ ਆਪਣੇ, ਤੂੰ ਹੁਣ ਤੇਰਾ ਨਾਮ ਅਸੀਂ ਉਸ ਹਿਸਾਬ ਨਾਲ ਅਨਾਊਂਸ ਕਰਦੇ ਹਾਂ ਸਰੋਤਿਆਂ ਦੇ ਸਾਹਮਣੇ ਕਿ ਬੋਬੀ ਭੰਦੇਰ ਭਾਈ ਬ੍ਰਮਟਨ ਦਾ ਸਾਡੇ ਜੀ ਟੀ ਏ ਦਾ ਇੱਕ ਜਾਣਿਆ ਪਹਿਚਾਣਿਆ ਸਿੰਗਰ ਹੈ, ਬਹੁਤ ਵਧੀਆ ਆਵਾਜ਼ ਔਰ ਅੰਦਾਜ਼ ਇਹਦਾ ਬਹੁਤ ਅੱਛਾ ਔਰ ਇਨਸਾਨ ਉਸ ਤੋਂ ਵੀ ਅੱਛਾ, ਤੇ ਤੁਸੀਂ ਸੁਣੋ ਇਹਦੀ ਮਧੁਰ ਜੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ, ਇੱਕ ਸਥਾਈ ਅੰਤਰਾ ਬੋਬੀ ਸੁਣਾ ਦੇ ਫਿਰ।
4: ਥੈਂਕ ਯੂ ਜੀ, ਮੈਂ ਕਮਲ ਖਾਨ ਸਾਹਿਬ ਦਾ ਸੁਣਾਵਾਂ।
0: ਹਾਂ ਹਾਂ ਹਾਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਉਂਦੇ।
5: ਹੁਣ ਨਹੀਂ ਤੇਰਿਆਂ ਦੇ ਲਾਸਿਆਂ ਦੀ ਲੋੜ, ਆ ਗਿਆ ਹੈ ਹੁਣ ਸਾਡੀ ਮੌਤ ਵਾਲਾ ਮੋੜ, ਅਸੀਂ

0: ਸੀ ਪਹਿਲਾਂ ਹੀ ਸੱਜਣਾ, ਬਸ ਸਾਡਾ ਸਾਹ ਹੀ ਨੀ ਰੁਕਿਆ, ਜੋਤਾਂ ਦਿਲ ਉੱਤੇ ਲੱਗੀਆਂ ਨੇ ਗਹਿਰੀਆਂ ਵੇ, ਕਦੇ ਸਾਡਾ ਹਾਲ ਵੀ ਨੀ ਪੁੱਛਿਆ, ਜੋਤਾਂ ਦਿਲ ਉੱਤੇ ਲੱਗੀਆਂ ਨੇ ਗਹਿਰੀਆਂ ਵੇ, ਕਦੇ ਸਾਡਾ ਹਾਲ ਵੀ ਨੀ ਪੁੱਛਿਆ।
1: ਵਾਹ ਵਾਹ, ਕਿਆ ਬਾਤ।

0: ਗਈਆਂ ਨੇ ਗਹਿਰੀਆਂ ਵੇ ਕਦੇ ਸਾਡਾ ਹਾਲ ਵੀ ਨੀ ਪੁੱਛਿਆ।
1: ਵਾਹ ਵਾਹ ਵਾਹ ਵਾਹ,
0: ਥੈਂਕ ਯੂ ਡਾਕਟਰ, ਥੈਂਕ ਯੂ।
1: ਬਹੁਤ ਵਧੀਆ ਬੋਬੀ, ਤੂੰ ਕੋਈ ਆਪਣੀ ਕੋਈ ਕੰਪੋਜ਼ਿੰਗ ਤੇਰੀ ਆਪਣੀ ਵੀ ਹੋਏ ਨਾ ਤੇ ਕਿਸੇ ਦਿਨ ਉਹ ਵੀ ਸ਼ੇਅਰ ਕਰੀ ਇੱਕ ਦੋ ਗਾਣੇ, ਤੂੰ ਭਾਵੇਂ ਇੱਥੇ ਮੇਰੇ ਕੋਲ ਆ ਜੀ ਕਿਸੇ ਦਿਨ ਜਾਂ ਕਿਸੇ ਦਿਨ ਆਨਲਾਈਨ ਹੀ ਤੁਸੀਂ ਕਰਕੇ ਨਾ ਆਪਣੀ ਜਿਹੜੀ ਕੋਈ ਕੰਪੋਜ਼ਿੰਗ ਹੋਵੇ ਤੇਰੇ ਆਪਣੇ ਗਾਣੇ, ਤੂੰ ਜਿਹੜੀ ਕੋਈ ਰਿਕਾਰਡਿੰਗ ਵਗੈਰਾ ਹੋਈ ਹੈ ਜਾਂ ਰਿਕਾਰਡਿੰਗ ਅਜੇ ਨਹੀਂ ਹੋਈ ਕੀਤੇ ਹੋਏ ਇਸ ਤਰ੍ਹਾਂ ਦੇ, ਤੇ ਇਸ ਤਰ੍ਹਾਂ ਦਾ ਇੱਕ ਦਿਨ ਕਿਸੇ ਦੇ ਨਾਲ ਨਾ ਪ੍ਰੋਗਰਾਮ ਬਣਾ ਕੇ ਤੂੰ ਮੈਨੂੰ ਕਾਲ ਕਰਕੇ ਤੇ ਤੂੰ ਆਈ ਜ਼ਰੂਰ ਮੇਰੇ ਨਾਲ ਹੈ। ਓਕੇ ਓਕੇ, ਸ਼ੁਕਰੀਆ, ਮਿਹਰਬਾਨੀ। ਸੋ ਬੋਬੀ ਪੰਧੇਰਾ ਜੀ ਬਹੁਤ ਅੱਛਾ ਸਿੰਗਰ ਹੈ ਤੇ ਇਹਨੇ ਬਹੁਤ ਅੱਛੇ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਵੀ, ਭਗਤ ਸਿੰਘ ਦੇ ਉੱਪਰ ਵੀ, ਤੇ ਬਹੁਤ ਅੱਛੇ ਅੱਛੇ ਗਾਣੇ ਇਸਨੇ ਰਿਕਾਰਡ ਵੀ ਕਰਵਾਏ ਨੇ। ਸਾਡੇ ਹਰਜੀਤ ਬਾਜਵਾ ਜੀ ਬਹੁਤ ਅੱਛੇ ਲੇਖਕ ਨੇ, ਜਾਣੇ ਪਹਿਚਾਣੇ ਇੱਥੋਂ ਦੇ ਪੱਤਰਕਾਰ ਨੇ, ਇੱਥੇ ਅਜੀਤ ਅਖਬਾਰ ਨਾਲ ਜੁੜੇ ਹੋਏ ਨੇ ਤੇ ਉਹ ਬਹੁਤ ਅੱਛੇ ਲੇਖਕ ਵੀ ਨੇ। ਉਸਦੇ ਗੀਤ ਸਿਰਫ ਬੋਬੀ ਨੇ ਨਹੀਂ, ਹੋਰ ਵੀ ਬਹੁਤ ਅੱਛੇ ਅੱਛੇ ਸਿੰਗਰ ਨੇ ਜਿੰਨੇ ਇੱਥੇ ਤੇ ਉਹਨਾਂ ਨੇ ਵੀ ਗਾਏ ਨੇ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਮੈਂ ਗੱਲ ਕਰ ਰਿਹਾ ਸੀ ਕਿ ਹੋਸਟ ਹੁੰਦਾ ਨਾ ਜਿਹੜਾ, ਉਹਦੇ ਵਿੱਚ ਇਹ ਕੈਪੇਬਿਲਿਟੀ, ਇਹ ਕੁਆਲਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਉਸ ਨੂੰ ਮੌਕੇ ਦੇ ਉੱਪਰ ਕਿਹੜੀ ਗੱਲ ਕਰਨੀ ਹੈ ਇਸ ਚੀਜ਼ ਦਾ ਜਿਹੜਾ ਨਾ ਉਸ ਨੂੰ ਸਮਝ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ। ਸੋ ਮੇਰਾ ਖਿਆਲ ਹੈ ਕਿ ਸਾਡੇ ਜਿਹੜੇ ਅੱਜ ਦੇ ਵਿਸ਼ੇਸ਼ ਮਹਿਮਾਨ ਨੇ ਜੀ, ਜਿਨ੍ਹਾਂ ਦੇ ਬਾਰੇ ਮੈਂ ਤਾਰਫ ਤੁਹਾਡਾ ਪਹਿਲਾਂ ਹੀ ਕਰਵਾ ਚੁੱਕਿਆ ਤੇ ਸਾਡੇ ਰੇਡੀਓ ਸਟੇਸ਼ਨ ਦੇ ਉੱਪਰ ਸਾਡੇ ਧੰਨ ਪਾ ਕੇ ਸਾਡੇ ਦਰਮਿਆਨ ਪਹੁੰਚੇ ਨੇ, ਲਹਿੰਦੇ ਪੰਜਾਬ ਤੋਂ ਮੈਡਮ ਮਰੀਅਮ ਨਵਾਜ਼ ਸ਼ਰੀਫ ਦੀ ਵਜ਼ਾਰਤ ਦੇ ਵਿੱਚ ਜੋ ਮਿਨਿਸਟਰ ਦੇ ਤੌਰ ਤੇ ਸੇਵਾਵਾਂ ਦੇ ਰਹੇ ਨੇ, ਤੇ ਧੰਨਵਾਦ ਜੀ ਸਾਡੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ ਜਿਹੜਾ ਚੱਲ ਰਿਹਾ ਜੀ ਵਿਸ਼ਵ ਪੰਜਾਬੀ ਸਭਾ ਦੁਆਰਾ, ਤੇ ਵਿਸ਼ਵ ਪੰਜਾਬੀ ਸਭਾ ਦੁਆਰਾ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਸਹੀ ਹੈ
2: ਜੀ, ਬੜੀ ਮਿਹਰਬਾਨੀ ਜੀ,
1: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਪਹਿਲਾਂ ਸਾਡੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵੀ ਸਾਡੇ ਨਾਲ ਸ਼ਾਮਲ ਨੇ, ਉਹਨਾਂ ਵੱਲੋਂ ਵੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਆਉਣ ਤੇ। ਤੇ ਕਥੂਰੀਆ ਸਾਹਿਬ, ਪਹਿਲਾਂ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਰਮੇਸ਼ ਸਿੰਘ ਅਰੋੜਾ ਜੀ ਜੋ ਲਹਿੰਦੇ ਪੰਜਾਬ ਦੇ ਵਿੱਚ, ਤੇ ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ ਕਿ ਸਾਡੀ ਵਿਸ਼ਵ ਪੰਜਾਬੀ ਸਭਾ ਸਿਰਫ ਲਹਿੰਦੇ ਔਰ ਚੜ੍ਹਦੇ ਪੰਜਾਬ ਨੂੰ, ਹਰ ਉਸ ਪੰਜਾਬੀ ਨੂੰ ਰਿਪ੍ਰੈਜੈਂਟ ਕਰਦੀ, ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਵੱਸਦਾ ਹੋਵੇ। ਸੋ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਮੰਤਰੀ ਸਾਹਿਬ ਨੂੰ ਜੀ ਆਇਆਂ ਵੀ ਕਹੋ ਤੇ ਆਪਣੀ ਵਿਸ਼ਵ ਪੰਜਾਬੀ ਸਭਾ ਦੇ ਬਾਰੇ ਵੀ ਜਾਣ ਪਛਾਣ।
2: ਸਭ ਤੋਂ ਪਹਿਲਾਂ ਮੇਰੇ ਵੱਲੋਂ ਜਿਹੜੇ ਦਲਬੀਰ ਸਿੰਘ ਕਥੂਰੀਆ ਵੱਲੋਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ, ਸਤਿ ਸ੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਸਾਡੇ ਬੜੇ ਧੰਨ ਭਾਗ ਨੇ ਕਿ ਸਾਡੇ ਕੋਲ ਸਾਡੇ ਲਹਿੰਦੇ ਪੰਜਾਬ ਤੋਂ ਸਰਦਾਰ ਰਮੇਸ਼ ਸਿੰਘ ਅਰੋੜਾ ਜਿਹੜੇ ਸਾਡੇ ਮੰਤਰੀ ਨੇ ਉੱਥੇ ਅੱਜ ਦੀ ਵਜ਼ਾਰਤ ਦੇ ਵਿੱਚ ਉਹ ਆਏ ਨੇ, ਬਹੁਤ ਬਹੁਤ ਜੀਆਂ ਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਪਹਿਲੇ ਤਾਂ ਕੈਨੇਡਾ ਵਿੱਚ, ਉਸ ਤੋਂ ਬਾਅਦ ਬ੍ਰੈਮਟਨ ਵਿੱਚ, ਅੱਜ ਸਾਡੀ ਇਸ ਮਹਿਫਲ ਦੇ ਵਿੱਚ, ਬਹੁਤ ਮਿਹਰਬਾਨੀ ਔਰ ਬਹੁਤ ਜੀਆਂ ਨੂੰ
1: ਜੀ ਜੀ ਜੀ। ਹਾਂਜੀ ਸਰ, ਕੈਸਾ ਲੱਗ ਰਿਹਾ ਤੁਹਾਨੂੰ ਇੱਥੇ ਦੇਖ ਰਹੇ ਹੋ ਤੁਸੀਂ, ਇੱਥੇ ਮਾਹੌਲ ਲੱਗਦਾ ਨਾ ਜਿਵੇਂ ਬਿਲਕੁਲ ਆਪਣੇ ਪੰਜਾਬ ਦੇ ਵਿੱਚ ਅਸੀਂ ਇੱਥੇ ਬੈਠੇ ਹੋ ਵੀ ਇਹਨਾਂ ਪੰਜਾਬੀਆਂ ਦਾ ਭੈਣ ਭਰਾ ਔਰ ਵਿਸ਼ਵ ਪੰਜਾਬੀ ਸਭਾ। ਦੇਖੋ ਅਸੀਂ 7ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਾਈ ਹੈ 2-3-4 ਅਕਤੂਬਰ ਨੂੰ, 3 ਤੁਹਾਡੇ ਲਹਿੰਦੇ ਪੰਜਾਬ ਦੇ ਵਿੱਚ ਕਥੂਰੀਆ ਸਾਹਿਬ ਕਰਵਾ ਚੁੱਕੇ ਆ, 1 ਦੁਬਈ ਦੇ ਵਿੱਚ, 2 ਇਸ ਤੋਂ ਪਹਿਲਾਂ ਇੱਥੇ ਕੈਨੇਡਾ 'ਚ ਹੋ ਸਕੇ, 7ਵੀਂ ਹੁਣ 2-3-4 ਅਕਤੂਬਰ ਨੂੰ ਅਸੀਂ ਕਰਵਾਈ ਹੈ ਜਿਹਦੇ ਵਿੱਚ 32 ਦੇ ਕਰੀਬ ਪੇਪਰ ਪੜ੍ਹੇ ਗਏ ਤੇ 100 ਤੋਂ ਲੈ ਕੇ 125 ਤੱਕ ਕਵੀਆਂ ਨੇ ਪਾਰਟੀਸਪੇਟ ਕੀਤਾ ਔਰ ਪੰਜਾਬੀ ਦੇ ਵਿੱਚ ਵਿਸ਼ਾ ਜਿਹੜਾ ਮੇਨ ਅਸੀਂ ਰੱਖਿਆ ਸੀ ਇਸ ਵਾਰ ਕਿ ਪੰਜਾਬੀ ਸਾਹਿਤ ਔਰ ਸਮਾਜ ਦੇ ਵਿੱਚ ਔਰਤ ਦਾ ਅਕਸ ਕੀ ਹੈ। ਤੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਇਹ ਕਾਨਫਰੰਸ ਹੁੰਦੀ ਹੈ ਨਾ, ਉਸ ਤੋਂ ਬਾਅਦ ਜਿੰਨਾ ਵੀ ਇੱਥੇ ਕੰਮ ਹੁੰਦਾ ਉਸ ਨੂੰ ਇੱਕ ਦਸਤਾਵੇਜ਼ ਦੇ ਰੂਪ ਵਿੱਚ, ਪਿਛਲੀ ਕਾਨਫਰੰਸ ਨੂੰ ਅਸੀਂ ਇੱਕ ਕਿਤਾਬ ਦਾ ਰੂਪ ਦੇ ਕੇ ਰਿਲੀਜ਼ ਕੀਤੀ ਹੈ ਤੇ ਇਸ ਵਾਰ ਵੀ ਸਾਡੀ ਇਹ ਪਲੈਨਿੰਗ ਹੈ। ਤੇ ਤੁਸੀਂ ਕੀ ਸੋਚਦੇ ਹੋ ਪੰਜਾਬੀ ਦੇ ਤੌਰ ਤੇ, ਪੰਜਾਬੀ ਦੇ ਨਾਲ ਤੁਹਾਡਾ ਵੀ ਬੜਾ ਪੁਰਾਣਾ ਰਿਸ਼ਤਾ ਵੀ ਹੈ, ਤੁਸੀਂ ਪੰਜਾਬ ਨੂੰ ਵੀ ਬਿਲੋਂਗ ਕਰਦੇ ਹੋ, ਤੇ ਤੁਸੀਂ ਸਾਡੀ ਵਿਸ਼ਵ ਪੰਜਾਬੀ ਸਭਾ ਦੇ ਬਾਰੇ ਤੁਹਾਡੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ।
2: ਬਹੁਤ ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਕਠੂਰੀਆ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਇੱਜ਼ਤ ਮਾਣ ਪਿਆਰ ਬਖਸ਼ਿਆ, ਔਰ ਨਾਲ ਹੀ ਮੈਂ ਮਾਜ਼ਰਤ ਕਰਦਾ, ਇਹਨਾਂ ਦਾ ਫੋਨ ਵੀ ਆਇਆ ਸੀ, ਮੈਂ ਉਹਨਾਂ ਦੇ ਅਮਰੀਕਾ ਸਾਂ, ਇਹਨਾਂ ਨੇ ਸੱਦਾ ਦਿੱਤਾ ਸੀ ਕਿ ਜਿਹੜੀ ਵਿਸ਼ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਹਦੇ 'ਚ ਮੈਂ ਵੀ ਹਾਜ਼ਰੀ ਭਰਾਂ, ਲੇਕਿਨ ਕਿਉਂਕਿ ਮੇਰੀ ਅਮਰੀਕਾ 'ਚ ਕੁਛ ਮਸਰੂਫੀਅਤ ਸਨ, ਮੈਂ ਇਹਨਾਂ ਕੋਲ ਮਾਜ਼ਰਤ ਕੀਤੀ, ਲੇਕਿਨ ਮੈਂ ਇਹਨਾਂ ਨਾਲ ਵਾਅਦਾ ਕੀਤਾ ਕਿ ਮੈਂ ਜਿਸ ਤਰ੍ਹਾਂ ਹੀ ਅਮਰੀਕਾ ਤੋਂ ਨਿਕਲਾਂਗਾ ਸਿੱਧਾ ਤੁਹਾਡੇ ਦਰਸ਼ਨ ਕਰਨ ਵਾਸਤੇ ਆਵਾਂਗਾ। ਮੈਂ ਇਹਨਾਂ ਨੂੰ ਵਧਾਈ ਦਿੰਦਾ
3: ਔਰ ਇਸ ਕਾਨਫਰੰਸ ਦੀਆਂ ਗੂੰਜਾਂ ਆਪਣੇ ਰਹਿੰਦੇ ਪੰਜਾਬ ਵਿੱਚ ਪਾਕਿਸਤਾਨ ਚ ਵੀ ਗੂੰਜ ਰਹੀਆਂ ਹਨ ਔਰ ਜੋ ਇਹਨਾਂ ਦੀ ਸੇਵਾ ਹੈ ਪੰਜਾਬੀ ਵਾਸਤੇ ਉਹ ਬੜੀ ਅਣਮੁੱਲੀ ਹੈ।
1: ਗੁਰੂ
3: ਪਾਤਸ਼ਾਹ ਇਹਨਾਂ ਕੋਲੋਂ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਸਰਬੱਤ ਦੇ ਭਲੇ ਵਾਸਤੇ ਕੰਮ ਕਰਦੇ ਨੇ, ਆਪਣੀ ਪੰਜਾਬੀ ਸੱਭਿਆਚਾਰ ਪੰਜਾਬੀ ਜ਼ਬਾਨ ਵਾਸਤੇ ਕੰਮ ਕਰਦੇ ਨੇ, ਦਿਲਾਂ ਨੂੰ ਜੋੜਨ ਵਾਸਤੇ ਕੰਮ ਕਰਦੇ ਨੇ, ਦੋ ਮੁਲਕਾਂ ਦੀ ਆਵਾਮ ਨੂੰ ਇੱਕ ਦੂਜੇ ਦੇ ਲਾਗੇ ਲੈ ਕੇ ਆਉਣ ਵਾਸਤੇ ਕੰਮ ਕਰਦੇ ਨੇ। ਮੈਂ ਸਮਝਦਾ ਆਪਾਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਦੀ ਗੱਲ ਕਰਦੇ ਹਾਂ ਉਹਦੀ ਬਹੁਤ ਵੱਡੀ ਮਿਸਾਲ ਹੈ
1: ਜੀ ਜੀ
3: ਕਿ ਕੈਨੇਡਾ ਚ ਬੈਠ ਕੇ ਕੈਨੇਡਾ ਦੀ ਇਸ ਧਰਤੀ ਚ ਹੁਣ ਹੀ ਅਸੀਂ ਇਹਨਾਂ ਕੋਲ ਉੱਠ ਕੇ ਆ ਰਹੇ ਹਾਂ, ਅਸੀਂ ਬੈਠੇ ਸਾਂ ਉੱਥੇ, ਕੋਈ ਮਹਿਸੂਸ ਨਹੀਂ ਸੀ ਕਰ ਰਿਹਾ ਕਿ ਕੋਈ ਚੜ੍ਹਦੇ ਪੰਜਾਬ ਦਾ, ਕੋਈ ਲਹਿੰਦੇ ਪੰਜਾਬ ਦਾ, ਕੋਈ ਭਾਰਤ ਦਾ, ਕੋਈ ਪਾਕਿਸਤਾਨ ਦਾ, ਉੱਥੇ ਸੀ ਆਪਾਂ ਸਾਰੇ ਇੱਕ ਹੀ ਆ
1: ਜੀ।
3: ਔਰ ਗੁਰੂ ਪਾਤਸ਼ਾਹ ਇੰਜ ਹੀ ਸਾਨੂੰ ਸਾਰਿਆਂ ਨੂੰ ਆਪਸ ਚ ਇਤਫਾਕ ਤੇ ਪਿਆਰ ਚ ਰੱਖੇ। ਬਹੁਤ ਸਾਰੀਆਂ ਤਾਕਤਾਂ, ਬਹੁਤ ਸਾਰੇ ਲੋਕ ਨੇ
1: ਜੀ
3: ਜਿਹੜੇ ਇਸ ਪਿਆਰ ਦੇ ਪਿੱਛੇ ਪਏ ਨੇ, ਜਿਹੜੇ ਇਸ ਪਿਆਰ ਨੂੰ ਘਟਾਉਣਾ ਚਾਹੁੰਦੇ ਨੇ, ਜਿਹੜੇ ਇਸ ਪਿਆਰ ਨੂੰ ਨਫ਼ਰਤ ਚ ਬਦਲਣਾ ਚਾਹੁੰਦੇ ਨੇ
1: ਜੀ।
3: ਲੇਕਿਨ ਜਿੱਦਾਂ ਕਠੂਰੀਆ ਸਭ ਕੰਮ ਕਰ ਰਹੇ ਨੇ, ਇਹ ਵਾਹਿਗੁਰੂ ਸੁੱਖ ਰੱਖਣ, ਇਹ ਪਿਆਰ ਵਧੇਗਾ। ਔਰ ਮੇਰੇ ਆ ਜਾਣ ਦਾ ਮਕਸਦ ਵੀ ਇਹੀ ਸੀ ਕਿ ਮੈਂ ਪਾਕਿਸਤਾਨ ਵੱਲੋਂ, ਪਾਕਿਸਤਾਨ ਦੀ ਰਿਆਸਤ ਵੱਲੋਂ, ਪੰਜਾਬ ਸਰਕਾਰ ਵੱਲੋਂ ਔਰ ਖਾਸ ਕਰ ਆਪਣੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਸਾਹਿਬਾ ਵੱਲੋਂ
1: ਜੀ
3: ਸੱਦਾ ਲੈ ਕੇ ਆਇਆ
1: ਜੀ।
3: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਲੈ ਕੇ ਆਇਆ
1: ਜੀ,
3: ਹਕੂਮਤ ਪਾਕਿਸਤਾਨ ਵੱਲੋਂ ਸੱਦਾ ਲੈ ਕੇ ਆਇਆ, ਇਵੈਕੂਟਸ ਪ੍ਰਾਪਰਟੀ ਬੋਰਡ ਵੱਲੋਂ ਸੱਦਾ ਲੈ ਕੇ, ਔਰ ਸੱਦਾ ਕੀ
1: ਜੀ
3: ਕਿ ਆਓ
1: ਜੀ,
3: ਪਾਕਿਸਤਾਨ ਦੀ ਧਰਤੀ ਤੁਹਾਨੂੰ ਉਡੀਕ ਰਹੀ ਹੈ
1: ਜੀ ਜੀ,
3: ਪਾਕਿਸਤਾਨ ਦੀ ਧਰਤੀ ਔਰ ਪਾਕਿਸਤਾਨ ਦੀ ਆਵਾਮ ਬਾਹਾਂ ਖੋਲ ਕੇ, ਅੱਖਾਂ ਵਿਛਾ ਕੇ ਤੁਹਾਡਾ ਇੰਤਜ਼ਾਰ ਕਰ ਰਹੀ ਹੈ
1: ਜੀ
3: ਕਿ ਆਓ। ਜਿੱਦਾਂ ਮੁਸਲਮਾਨ ਭਰਾ ਤਰਸਦਾ ਹੈ ਮੱਕਾ ਤੇ ਮਦੀਨੇ ਜਾਣ ਵਾਸਤੇ, ਜਿਸ ਤਰ੍ਹਾਂ ਮੁਸਲਮਾਨ ਭਰਾ ਪੰਜ ਟਾਈਮ ਨਮਾਜ਼ ਪੜ੍ਹ ਕੇ ਦੁਆ ਕਰਦਾ ਹੈ ਕਿ ਮੱਕੇ ਤੇ ਮਦੀਨੇ ਜਾਵੇ, ਇਸ ਤਰ੍ਹਾਂ ਹੀ ਸਿੱਖ ਜਦੋਂ ਹੱਥ ਜੋੜਦਾ ਹੈ, ਅਰਦਾਸ ਕਰਦਾ ਹੈ ਤੇ ਅਰਦਾਸ ਚ ਕਹਿੰਦਾ ਹੈ ਨਨਕਾਣਾ ਸਾਹਿਬ ਤੋਂ ਹੋਰ ਪਵਿੱਤਰ ਸਥਾਨਾਂ ਦੇ ਦਰਸ਼ਨ ਦਿਦਾਰੇ। ਸੋ ਪਾਕਿਸਤਾਨ ਦੀ ਸਰਕਾਰ ਹਮੇਸ਼ਾ ਸਿੱਖ ਨੂੰ ਜੀਆਂ ਨੂੰ ਆਖਦੀ ਹੈ। ਅੱਜ ਮੈਂ ਤੁਹਾਡੇ ਪ੍ਰੋਗਰਾਮ ਦੇ ਮਾਧਿਅਮ ਦੇ ਰਾਹੀਂ, ਕਿਉਂਕਿ ਤੁਹਾਡਾ ਪ੍ਰੋਗਰਾਮ ਬਹੁਤ ਸੁਣਿਆ ਜਾਂਦਾ, ਤੁਸੀਂ ਬਹੁਤ ਪਿਆਰੀਆਂ ਵਿਚਾਰ ਸਾਂਝੇ ਕਰਦੇ ਹੋ, ਬੜੇ ਪਿਆਰੇ ਢੰਗ ਨਾਲ ਤੁਸੀਂ ਲੋਕਾਂ ਨੂੰ ਸਮਝਾਉਂਦੇ ਹੋ, ਸੰਗਤਾਂ ਨੂੰ ਸਮਝਾਉਂਦੇ ਹੋ, ਤਾਂ ਅੱਜ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਸੱਦਾ ਦੇਣਾ ਆ
1: ਜੀ
3: ਕਿ ਪਾਕਿਸਤਾਨ ਦੀ ਉਹ ਨਿੱਘੀ ਧਰਤੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਤਾਰ ਤਾਰਿਆ, ਜਿੱਥੇ ਚੌਥੇ ਪਾਤਸ਼ਾਹ ਜੀ ਨੇ ਉਤਾਰ ਤਾਰਿਆ, ਜਿੱਥੇ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਸਥਾਨ ਹੈ, ਜਿੱਥੇ ਛੇਵੇਂ ਪਾਤਸ਼ਾਹ ਦੇ ਬੇਅੰਤ ਸਥਾਨ ਨੇ, ਜਿੱਥੇ ਮਹਾਰਾਜਾ ਰਣਜੀਤ ਸਿੰਘ
1: ਜੀ
3: ਤੇ ਹਰੀ ਸਿੰਘ ਨਲਵਾ
1: ਇਹਨਾਂ
3: ਦੀ ਜਨਮ ਭੂਮੀ ਉੱਥੇ, ਜਿੱਥੇ ਪਹਿਲੇ ਪੰਜਾਂ ਪਿਆਰ ਦੇ ਪਹਿਲੇ ਪਿਆਰੇ ਭਾਈ ਦਇਆ ਸਿੰਘ ਦਾ ਜਨਮ ਲਾਹੌਰ ਚ,
1: ਜੀ ਜੀ,
3: ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਉਹਨਾਂ ਦੀਆਂ ਬਹੁਤ ਸਾਰੀਆਂ ਯਾਦਗਾਰ,
1: ਬਿਲਕੁਲ ਬਿਲਕੁਲ,
3: ਸ਼ਹੀਦ ਭਗਤ ਸਿੰਘ ਉਹਨਾਂ ਦਾ ਜਨਮ ਫੈਸਲਾਬਾਦ ਹੋਇਆ, ਸਿੱਖ ਦਾ ਤਾਂ ਚੱਪੇ ਚੱਪੇ ਚ ਪਾਕਿਸਤਾਨ ਰਹਿੰਦੇ ਪੰਜਾਬ ਵਿਚ ਵਿਰਸਾ ਪਿਆ। ਔਰ ਅਸੀਂ, ਮੈਂ ਇਸ ਵਕਤ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਸਾਹਿਬ ਦਾ ਖਸੂਸੀ ਧੰਨਵਾਦ ਕਰਦਾ, ਜਿੱਥੇ ਉਹ ਪੰਜਾਬੀ ਜ਼ਬਾਨ ਵਾਸਤੇ ਕੰਮ ਕਰੇ, ਉੱਥੇ ਸਾਡੇ ਜਿਹੜੇ 50 ਗੁਰੂ ਘਰ ਜਿਹੜੇ 1947 ਤੋਂ ਬੰਦ ਸਨ, ਅੱਜ ਮੈਨੂੰ ਹੁਣੇ ਕਠੂਰੀਆ ਸਾਹਿਬ ਵੀ ਦੱਸ ਰਹੇ ਸਨ, ਸਾਨੂੰ ਪਿਤਾ ਜੀ ਮਿਲੇ ਤੇ ਉਹ ਦੱਸ ਰਹੇ ਸਨ ਮੈਂ ਚੰਬਰ ਦਾ ਵਾਂ, ਤੇ ਮੈਂ ਉਹਨਾਂ ਨੂੰ ਖੁਸ਼ਖਬਰੀ ਦਿੱਤੀ ਕਿ ਮਰੀਅਮ ਨਵਾਜ਼ ਸ਼ਰੀਫ ਸਾਹਿਬਾਂ ਨੇ ਤੁਹਾਡੇ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਉਸ ਗੁਰੂ ਘਰ ਨੂੰ ਵੀ ਰੀਸਟੋਰ ਕਰਨ ਜਾ ਰਹੇ ਹਾਂ, ਤੇ ਮੈਂ ਕਠੂਰੀਆ ਸਾਹਿਬ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਨੂੰ ਲੈ ਕੇ ਆਓ, ਅਸੀਂ ਪਿਤਾ ਜੀ ਨੂੰ ਇਹਨਾਂ ਦੀ ਨਾ ਸਿਰਫ ਜਨਮ ਭੂਮੀ ਦੇ ਦਰਸ਼ਨ ਕਰਾਈਏ ਬਲਕਿ ਪਿਤਾ ਜੀ ਕੋਲੋਂ ਅਸੀਂ ਉਸ ਗੁਰੂ ਘਰ ਦਾ ਉਦਘਾਟਨ ਕਰਾਵਾਂਗੇ ਜਿਹੜੇ ਗੁਰੂ ਘਰ ਚ ਉਹ ਅੱਜ ਜਦੋਂ 8 ਸਾਲ ਦੇ ਸਨ ਤੇ ਕਹਿੰਦੇ ਅਸੀਂ ਮਸੀਹਾ ਤੇ ਮਸੀਹਾ ਜਾਂਦੇ ਹੁੰਦੇ ਸਨ, ਅਸੀਂ ਉਹਨਾਂ ਉੱਥੇ ਜਾ ਕੇ ਉਸ ਗੁਰੂ ਘਰ ਦਾ ਉਦਘਾਟਨ ਉਹਨਾਂ ਕੋਲ ਕਰਾਵਾਂਗੇ, ਗੁਰੂ ਪਾਤਸ਼ਾਹ ਇੰਜ ਹੀ ਕਰੇ। ਔਰ ਅਸੀਂ ਉਹ 50 ਗੁਰੂ ਘਰ ਖੋਲਣ ਜਾ ਰਹੇ ਹਾਂ, ਔਰ ਮੈਂ ਸੰਗਤਾਂ ਦੇ, ਕੈਨੇਡਾ ਦੀ ਸੰਗਤਾਂ ਦੇ ਚਰਨਾਂ ਚ ਬੇਨਤੀ ਕਰਦਾ ਕਿ ਜਿਹੜੇ ਗੁਰੂ ਘਰ ਅਸੀਂ ਰੀਸਟੋਰ ਕਰ ਰਹੇ ਹਾਂ, ਮੈਂ ਦੱਸਦਾ ਜਾਵਾਂ, ਕਿਸੇ ਗੁਰੂ ਘਰ ਤੇ ਸੰਗੇ ਮਰਮਰ ਨਹੀਂ ਲੱਗੇਗਾ, ਕਿਸੇ ਗੁਰੂ ਘਰ ਤੇ ਪਲਸਤਰ ਨਹੀਂ ਬਣਾਂਗੇ, ਕਿਸੇ ਗੁਰੂ ਘਰ ਤੇ ਸਫੇਦੀ ਤੇ ਚੂਨਾ ਨਹੀਂ ਹੋਏਗਾ। ਗੁਰੂ ਘਰ ਜਿਹੜੀ ਅਸਲੀ ਹਾਲਤ 1947 ਚ ਛੱਡ ਕੇ ਆਇਆ, ਸੋ ਉਸੇ ਹਾਲਤ ਚ ਰੀਸਟੋਰ ਕਰਾਂਗੇ। ਔਰ ਇੱਥੇ ਜਿਹੜੀ ਮਰਿਆਦਾ ਲਾਗੂ ਹੈ, ਸਿਰਫ ਕੇਵਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਹੈ, ਔਰ ਨਾਨਕ ਸ਼ਾਹੀ ਕੈਲੰਡਰ, ਮੂਲ ਨਾਨਕ ਸ਼ਾਹੀ ਕੈਲੰਡਰ ਲਾਗੂ, ਔਰ ਸਿੱਖ ਉੱਤੋਂ ਦਾ ਜਿਹੜਾ ਹੈ ਉਹ ਪੂਰਾ ਸਾਬਤ ਸੂਰਤ ਹੈ। ਰੋਮਾਂ ਦੀ ਬੇਅਦਬੀ ਪਾਕਿਸਤਾਨ ਚ ਵਸਣ ਵਾਲੇ ਸਿੱਖ ਨੇ ਨਹੀਂ ਕੀਤੀ, ਸੋ ਅਸੀਂ ਸੱਦਾ ਦੇਣ ਜਾ ਰਹੇ ਹਾਂ, ਔਰ ਇੱਕ ਬੇਨਤੀ ਕਰ ਰਹੇ ਹਾਂ ਕਿ ਅਸੀਂ ਇੱਕ ਗੁਰਦੁਆਰਾ ਸਾਹਿਬਾਂ ਦੇ ਬਾਰੇ ਇੱਕ ਪ੍ਰੋਗਰਾਮ ਦਾ ਆਗਾਜ਼ ਕੀਤਾ ਜਿਹਦਾ ਨਾਂ ਹੈ ਅਡੋਪਟ ਆ ਗੁਰਦੁਆਰਾ
1: ਜੀ।
3: ਅਸੀਂ ਇੱਥੋਂ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਇੱਕ ਗੁਰੂ ਘਰ ਇੱਥੇ ਕੈਨੇਡਾ ਚ ਆਪਣਾ ਬਣਾ ਕੇ ਉੱਥੇ ਸੇਵਾ ਕਰਦੇ ਹੋ, ਉਹਦੀ ਸੇਵਾ ਸੰਭਾਲਦੇ ਹੋ, ਇਸੇ ਤਰੀਕੇ ਨਾਲ ਪਾਕਿਸਤਾਨ ਚ ਗੁਰੂ ਘਰ ਰੀਸਟੋਰ ਕਰਕੇ ਤੁਹਾਨੂੰ ਦਿੰਦੇ ਹਾਂ ਕਿ ਉਸ ਦਾ ਇੰਤਜ਼ਾਮ ਵੀ ਤੁਸੀਂ ਆਪ ਸੰਭਾਲੋ
1: ਜੀ ਜੀ।
3: ਤੁਸੀਂ ਆਪਣੇ ਮਰਿਆਦਾ ਅਨੁਸਾਰ ਉਸ ਗੁਰੂ ਘਰ ਦੀ ਸੇਵਾ ਵੀ ਕਰੋ, ਤਾਂ ਕਿ ਤੁਸੀਂ ਉਸ ਗੁਰੂ ਘਰ ਦੇ ਨਾਲ ਜੁੜ ਜਾਓ, ਤੁਹਾਡੇ ਆਣੇ ਦੀ ਪਨੀਰੀ ਨੂੰ ਪਤਾ ਹੋਵੇ ਕਿ ਜਿੱਦਾਂ ਅੱਜ ਪਿਤਾ ਜੀ ਦੱਸ ਰਹੇ ਸਨ ਕਿ ਮੇਰਾ ਗੁਰੂ ਘਰ ਜਿਹੜਾ ਜਿੱਥੇ ਮੱਥਾ ਟੇਕੇ ਜਾਂਦਾ 1947 ਚ ਚੰਬਰ ਸੀ, ਜਿੱਦਾਂ ਕਠੂਰੀਆ ਸਾਹਿਬ ਦਾ ਪੋਤਾ ਜਾਏਗਾ ਉਸ ਗੁਰੂ ਘਰ ਦੇ ਨਾਲ ਜੁੜੇਗਾ, ਕਹੇਗਾ ਮੇਰੇ ਪੜਦਾਦਾ ਜੀ ਦਾ ਇਹ ਗੁਰੂ ਘਰ ਸੀ ਜਿਹਦੀਆਂ ਸੇਵਾ ਮੈਂ ਕਰ ਰਿਹਾ। ਸੋ ਅਸੀਂ ਆਣੇ ਵਾਲੀ ਪਨੀਰੀ ਨੂੰ ਉਸ ਗੁਰੂ ਘਰ ਦੇ ਨਾਲ ਜੋੜ ਰਹੇ, ਉਸ ਧਰਤੀ ਦੇ ਨਾਲ ਜੋੜ ਰਹੇ, ਕਿਉਂਕਿ ਸਿੱਖ ਦਾ ਪਹਿਲਾ ਘਰ ਪਾਕਿਸਤਾਨ ਨਨਕਾਣਾ
1: ਸਾਹਿਬ ਬਿਲਕੁਲ ਬਿਲਕੁਲ
3: ਸਿੱਖ ਦਾ ਮੱਕਾ ਮਦੀਨਾ ਪਾਕਿਸਤਾਨ ਚ
1: ਬਿਲਕੁਲ
3: ਸੋ ਤੁਹਾਡੇ ਪ੍ਰੋਗਰਾਮ ਤੇ ਰਾਹੀਂ ਇਹ ਬੇਨਤੀ ਕਰਦੇ ਆ ਔਰ ਮੈਂ ਕਠੂਰੀਆ ਸਾਹਿਬ ਨੇ ਤੁਸੀਂ ਗੱਲ ਕਰ ਰਹੇ ਸੀ ਪੰਜਾਬ ਲੱਗਦਾ ਬਿਲਕੁਲ ਪੰਜਾਬ ਲੱਗਦਾ ਜਿਹੜੇ ਤੁਸੀਂ ਬ੍ਰੈਂਪਟਨ ਦਾ ਜਿਹੜੇ ਬਣਾਏ ਨੇ ਆਪਣਾ ਕੈਸ਼ ਐਂਡ ਕੈਰੀ
1: ਜੀ ਜੀ
3: ਉੱਥੇ ਮੈਂ ਜਾ ਕੇ ਵੇਖਿਆ ਜਿਸ ਤਰੀਕੇ ਨਾਲ ਪੂਰਾ ਪੰਜਾਬ ਲੱਗ ਰਿਹਾ ਜੋ ਤੁਸੀਂ ਪੰਜਾਬੀਆਂ ਵਾਸਤੇ ਇੱਥੇ ਜਿਸ
1: ਤਰੀਕੇ ਅਸੀਂ ਇਹਨੂੰ ਕਹਿੰਦੇ ਹੀ ਪੰਜਾਬੀਆਂ ਦਾ ਕੋਸਕੋ
3: ਪੰਜਾਬੀਆਂ ਦਾ ਕੋਸਕੋ ਤੇ ਕਠੂਰੀਆ ਸਾਹਿਬ ਦੀ ਬੜੀ ਸੇਵਾ ਔਰ ਇਹੋ ਜਿਹੀਆਂ ਸ਼ਖਸੀਅਤਾਂ ਸਾਨੂੰ ਚਾਹੀਦੀਆਂ ਜਿਹੜੀਆਂ ਆਪਸ ਚ ਪਿਆਰ ਤੇ ਮੁਹੱਬਤ ਵਰਤਾਉਂਦੀਆਂ
1: ਇੱਕ ਕਠੂਰੀਆ ਸਾਹਿਬ ਤੁਸੀਂ ਇੱਕ ਹੋਰ ਵੀ ਵਿਸ਼ਵ ਪੰਜਾਬੀ ਸਭਾ ਦੀ ਆਪਣੀ ਪਲੈਨਿੰਗ ਹੈ ਨਾ ਵੀ ਤੁਸੀਂ ਜਿਹੜਾ ਉੱਥੇ ਜਾ ਕੇ ਇੱਕ ਉੱਥੇ ਗੁਰੂ ਨਾਨਕ ਚੇਅਰ ਸਥਾਪਿਤ ਕਰਨ ਦੀ ਜਿਹੜੀ ਤੁਹਾਡੀ ਇੱਕ ਹੈ
2: ਤੁਹਾਡੇ ਇੱਕ ਕਾਲਰ ਹੈ ਤੁਹਾਨੂੰ ਕਾਲ ਕਰ ਰਹੇ ਦੇਖ ਲਓ ਉਹਨਾਂ
1: ਨੂੰ ਸਾਡੇ ਬੀਬੀ ਗੋਸਲ ਜੀ ਹਾਂਜੀ ਬੀਬੀ ਜੀ ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਮੈਂ ਦੋ ਵਾਰੀ ਜਾ ਕੇ ਆਈ ਆ ਯਾਤਰਾ ਕਰਕੇ ਗੁਰਦੁਆਰਿਆਂ ਦੀ ਆਪਣੇ ਉੱਥੇ ਪਾਕਿਸਤਾਨ
1: ਹੈ ਅੱਛਾ ਜੀ
0: ਇੱਥੋਂ ਇੱਕ ਵਾਰ ਤਾਂ 99 ਚ ਗਏ ਸੀ ਅਸੀਂ ਹੁਣ ਫਿਰ ਮੈਂ 550 ਤੇ ਜਾ ਕੇ ਆਏ ਹੈਗੇ ਆ ਇੰਨਾ ਸੰਗਤ ਇੰਨੀ ਗਈ ਸੀ ਇੰਨਾ ਉੱਥੇ ਆਦਰ ਮਾਣ ਹੁੰਦਾ ਇੰਨੀ ਚੰਗੀ ਤਰ੍ਹਾਂ ਉੱਥੇ ਜੋ ਸਾਡੀ ਦੇਖਭਾਲ ਕੀਤੀ ਜਾਂਦੀ ਹੈ ਰਾਤ ਕਿਤੇ ਫੁੱਲਾਂ ਦੀ ਵਰਖਾ ਵਰਸਾਉਣ ਵਰਸਾਉਂਦੇ ਬਹੁਤ ਹੀ ਚੰਗਾ ਲੱਗਿਆ ਜੀ ਸੜਕਾਂ ਬੜੀਆਂ ਬੜਾ ਪਿਆਰਾ ਲੱਗਿਆ
1: ਮੈਂ ਬੀਬੀ ਜੀ ਉਹਨਾਂ ਨੇ ਫਿਰ ਵੇਖੋ ਆਫਰ ਦਿੱਤੀ ਹੈ ਹੁਣ ਫਿਰ ਆਓ ਜੀ ਸਦਕੇ ਤੁਹਾਨੂੰ ਉਸ ਤੋਂ ਵੀ ਵਧੀਆ
2: ਅਰੋੜਾ ਸਾਹਿਬ ਮੰਤਰੀ ਨੇ ਉੱਥੇ ਆਪਣੀ ਸਰਕਾਰ ਦੇ ਵਿੱਚ ਇਸ ਟਾਈਮ
0: ਹਾਂਜੀ ਮੈਂ ਸੁਣਿਆ ਸੀ ਇਹਨਾਂ ਪਹਿਲਾਂ ਰੇਡੀਓ ਤੇ ਸੁਣਿਆ ਮੈਂ ਇਹਨਾਂ ਨੂੰ 5:45 ਮੈਂ ਸੁਣਦੀ ਸੀ ਤਦ ਵੀ ਇਹ ਬੋਲੇ ਸੀ ਮੈਨੂੰ ਫਿਰ ਪਤਾ ਨੀ ਲੱਗਿਆ ਉਹ ਮਿਨਿਸਟਰ ਉੱਥੋਂ ਆਏ ਵਾ ਓਦਾਂ ਮੈਂ ਸੁਣਿਆ ਸੀ ਪਾਕਿਸਤਾਨ ਆਓ ਤੁਸੀਂ ਏਦਾਂ ਸਾਰੀਆਂ ਗੱਲਾਂ ਸੁਣੀਆਂ ਪਰ ਨੌ ਨੀ ਸੁਣਿਆ ਧੰਨਵਾਦ ਕਤੂਰੀਆ ਡਾਕਟਰ ਕਤੂਰੀਆ ਸਾਹਿਬ ਤੁਸੀਂ ਬਹੁਤ ਚੰਗੇ ਚੰਗੇ ਇਹਨਾਂ ਨੂੰ ਲਿਆ ਕੇ ਲਿਆਉਣੇ ਹੈਗੇ ਪਾਕਿਸਤਾਨ ਦੀ ਬੜੀ ਤੁਸੀਂ ਹਮਾਇਤ ਕਰਦੇ ਉੱਥੇ ਜਾਂਦੇ ਹੈਗੇ ਬਹੁਤ ਚੰਗਾ ਲੱਗਦਾ ਹੈਗਾ ਕਾਨਫਰੰਸ ਕਰਦੇ ਹਾਂ ਧੰਨਵਾਦ ਤੁਹਾਡਾ
1: ਸ਼ੁਕਰੀਆ ਸ਼ੁਕਰੀਆ
2: ਬਹੁਤ ਮਿਹਰਬਾਨੀ
1: ਕਤੂਰੀਆ ਸਾਹਿਬ ਤੁਸੀਂ ਜਿਹੜਾ ਉਹ ਜ਼ਿਕਰ ਕਰੋ ਥੋੜਾ
2: ਜਿਹਾ ਸਾਹਿਬ ਇੱਕ ਜਿਹੜਾ ਤੁਹਾਨੂੰ ਦੱਸਿਆ ਮੀਆਂ ਆਸੂ ਸਾਹਿਬ ਨੇ ਜਿਹੜਾ ਉੱਥੇ ਵਿਸ਼ਵ ਪੰਜਾਬੀ ਭਵਨ ਲਾਹੌਰ ਚ ਬਣਾਇਆ ਨਾ ਅਸੀਂ ਹੁਣ ਜਦੋਂ ਜਾਣਾ ਐਤਕੀ ਮੈਂ ਉਹਨੂੰ ਕਿਹਾ ਸੀ ਉੱਥੇ ਗੁਰੂ ਨਾਨਕ ਚੇਅਰ ਸਥਾਪਿਤ ਕਰਕੇ ਤੇ ਲੰਗਰ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਲੰਗਰ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦਾ ਲੰਗਰ ਉੱਥੋਂ ਹੀ ਸ਼ੁਰੂ ਕੀਤਾ ਸੀਗਾ ਹੁਣ ਇੱਥੇ ਸਾਡੇ ਇੱਧਰ ਪੰਜਾਬ 'ਚ ਤਾਂ ਬਹੁਤ ਲੰਗਰ ਸਰ ਚੱਲਦੇ ਰਹਿੰਦੇ ਅਸ਼ਬੀਲਾਂ ਚੱਲਦੀਆਂ ਰਹਿੰਦੀਆਂ ਤੇ ਨਨਕਾਣਾ ਸਾਹਿਬ ਵੀ ਲੰਗਰ ਆਮ ਹੈ ਪਰ ਮੈਂ ਸੋਚਦਾ ਸੀ ਕਿ ਲਾਹੌਰ ਦੇ ਵਿੱਚ ਜੇ ਉਹ ਗੁਰੂ ਨਾਨਕ ਦਾ ਲੰਗਰ ਜਿਹੜਾ ਸ਼ੁਰੂ ਕਰੀਏ ਉਹ ਸਾਡੀ ਇੱਛਾ ਹੈਗੀ ਉੱਥੇ ਗੁਰੂ ਨਾਨਕ ਦਾ ਲੰਗਰ ਜਿਹੜਾ ਹੈਗਾ ਕਮ ਸੇ ਕਮ 7-8 ਘੰਟੇ 10 ਘੰਟੇ ਰੋਜ਼ ਗੁਰੂ ਨਾਨਕ ਦਾ ਲੰਗਰ ਚੱਲੇ ਉੱਥੇ ਉਹਦੀ ਕੋਸ਼ਿਸ਼ ਕਰ ਰਹੇ
3: ਬਹੁਤ ਚੰਗੀ ਸੇਵਾ ਜੀ ਜਿਹੜਾ ਅਸੀਂ ਉਹਦੇ ਚ ਸਹਿਯੋਗ ਪਾ ਸਕਦੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੋਏਗੀ ਪੰਜਾਬ ਸਰਕਾਰ ਵੀ ਤੁਹਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੋਈ ਤੁਸੀਂ ਬਹੁਤ ਚੰਗਾ ਕੰਮ ਕਰੋ ਬਟ ਉਹਦੇ ਨਾਲ ਨਾਲ ਮੈਂ ਕਠੂਰੀਆ ਸਾਹਿਬ ਨੂੰ ਇੱਕ ਬੇਨਤੀ ਵੀ ਕਰਾਂਗਾ ਕਿ ਜਿੱਥੇ ਅਸੀਂ ਗੁਰੂ ਘਰ ਰੀਸਟੋਰ ਕਰ ਰਹੇ ਹਾਂ ਇੱਕ ਗੁਰੂ ਘਰ ਦੀ ਸੇਵਾ ਕਠੂਰੀਆ ਸਾਹਿਬ ਵੀ ਆਪ ਆਣ ਕੇ ਸੇਵਾ ਸੰਭਾਲ ਕਰਨ ਤਾਂ ਕਿ ਜਿਹੜੇ ਇਹਨਾਂ ਦੇ ਪਿਤਾ ਜੀ ਦਾ ਗੁਰੂ ਘਰ ਹੈ ਉਹ ਅਸੀਂ ਰੀਸਟੋਰ ਕਰਕੇ ਦਈਏ ਤੇ ਇਹ ਉੱਥੇ ਆਣ ਕੇ ਉਸਦੀ ਸੇਵਾ ਸੰਭਾਲ ਕਰਨ ਔਰ ਮੈਂ ਚਾਹਾਂਗਾ ਕਿ ਇਹਨਾਂ ਦੀ ਅਗਲੀ ਜਿਹੜੀ ਪੀੜ੍ਹੀ ਹੈ ਉਹ ਪੀੜ੍ਹੀ ਆਣ ਕੇ ਉਸ ਗੁਰੂ ਘਰ ਨੂੰ ਦੇਖੇ ਔਰ ਇਹਨਾਂ ਦੀ ਇੱਕ ਇੱਡੀ ਵੱਡੀ ਨਿਸ਼ਾਨੀ ਇਹਨਾਂ ਦੇ ਪੁਰਖਾਂ ਦੀ ਔਰ ਜਦੋਂ ਇਹਨਾਂ ਦੇ ਪਿਤਾ ਜੀ ਆਣ ਕੇ ਉਸ ਗੁਰੂ ਘਰ ਦਾ ਉਦਘਾਟਨ ਕਰਨਗੇ ਅਗਲੀ ਪੀੜ੍ਹੀ ਆਟੋਮੈਟਿਕਲੀ ਉਸ ਧਰਤੀ ਦੇ ਨਾਲ ਜੁੜ ਜਾਏਗੀ ਇਹ ਸਾਡੇ ਪੁਰਖਾਂ ਦੀ ਧਰਤੀ ਹੈ ਸਾਡਾ ਮਕਸਦ ਵੀ ਇਸ ਵਕਤ ਇਹੀ ਹੈ ਕਿ ਉਹਨਾਂ ਪੁਰਖਾਂ ਦੀ ਧਰਤੀਆਂ ਦੇ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜ ਦਈਏ ਕਿਉਂਕਿ ਗੁਰੂ ਦੇ ਨਾਲ ਸਿੱਖ ਹਮੇਸ਼ਾ ਜੁੜਦਾ ਹੈ
1: ਬਿਲਕੁਲ
3: ਔਰ ਸਿੱਖ ਦਾ ਗੁਰੂ ਦਾ ਜਨਮ ਜਿਹੜਾ ਉਹ ਨਨਕਾਣਾ ਸਾਹਿਬ
2: ਮੈਂ ਵਾਅਦਾ ਕਰਦਾ ਅਰੋੜਾ ਸਾਹਿਬ ਤੁਹਾਡੇ ਨਾਲ ਜਿਹੜਾ ਜੰਬਰ ਦਾ ਗੁਰਦੁਆਰਾ ਹੈ ਜਿਹੜਾ ਛੇਵੀਂ ਪਾਤਸ਼ਾਹੀ ਗੁਰਦੁਆਰਾ ਹੈਗਾ ਉਹਦਾ ਜੋ ਵੀ ਖਰਚਾ ਹੋਇਆ ਅਸੀਂ ਤੁਹਾਨੂੰ ਇੱਥੋਂ ਭੇਜਾਂਗੇ ਇੱਥੋਂ ਕਰਾਂਗੇ ਔਰ ਉਹਨੂੰ ਅਸੀਂ ਆਪ ਜੋ ਵੀ ਖਾਤੇ ਵਿੱਚ ਤੁਸੀਂ ਕਹੋਗੇ ਉਹਨੂੰ ਚਲਾਵਾਂਗੇ ਔਰ ਜੰਬਰ ਜਿਹੜਾ ਗੁਰਦੁਆਰਾ ਸਾਹਿਬ ਹੈ ਸਮਝੋ ਸਾਡੇ ਖਾਤੇ ਲੱਗ ਗਿਆ
3: ਧੰਨਵਾਦ
2: ਜੋ ਵੀ ਰੀਸੋ ਦਾ ਖਰਚਾ ਹੈ ਉਹ ਸਭ ਅਸੀਂ ਕਰਾਂਗੇ
3: ਗੁਰੂ ਪਾਤਸ਼ਾਹ ਤੁਹਾਡੀ ਸੇਵਾ
1: ਪਰ ਅਰੋੜਾ ਸਾਹਿਬ ਤੁਸੀਂ ਵੀ ਅਰੋੜਾ ਹੋ ਤੇ ਮੇਰਾ ਨਾਮ ਵੀ ਦਰਸ਼ਨਦੀਪ ਅਰੋੜਾ ਹੀ ਹੈ ਜੀ ਪਹਿਲਾਂ ਤੁਹਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਦੋ ਅਰੋੜੇ ਭਰਾ ਅੱਜ ਮਿਲੇ ਹਾਂ
2: ਤਿੰਨ ਜੀ
3: ਤਿੰਨ ਵੀ
1: ਹਾਂ ਹਾਂ
3: ਅਸੀਂ ਦੋ ਅਰੋੜੇ ਭਰਾ ਇਕੱਠੇ ਹੋਏ ਆ ਜੀ
1: ਹੋਏ ਹੋਏ ਜੀ ਹੋਏ ਬੜੀ ਖੁਸ਼ੀ ਹੋਈ ਇਸ ਗੱਲ ਦੀ ਤੇ ਮੈਂ ਇੱਕ ਗੱਲ ਕਰ ਰਿਹਾ ਸੀ ਕਿ ਮੈਨੂੰ ਵੀ ਸਰ ਦੋ ਕੁ ਵਾਰੀ ਇੱਥੇ ਜਾਣ ਦਾ ਮੌਕਾ ਮਿਲਿਆ ਕਤੂਰੀਆ ਸਾਹਿਬ ਤਾਂ ਹਰ ਸਾਲ ਉੱਥੇ ਇੱਕ ਦੋ ਚੱਕਰ ਇਹਨਾਂ ਦੇ ਲੱਗਦੇ ਜਿੰਨਾ ਪਿਆਰ ਜਿੰਨਾ ਮੁਹੱਬਤ ਜਿੰਨਾ ਖਲੂਸ ਲੋਕ ਦਿੰਦੇ ਹੈ ਨਾ ਉੱਥੇ ਜਾ ਕੇ ਉੱਥੇ ਲੱਗਦਾ ਹੈ ਕਿ ਜਿਹੜੀਆਂ ਉੱਪਰਲੇ ਲੈਵਲ ਦੀਆਂ ਥੋੜੇ ਜਿਹੇ ਡਿਫਰੈਂਸਿਸ ਹੈਗੇ ਨੇ ਨਾ ਜਿਹੜੇ ਆਪਣੇ ਉਹ ਚੀਜ਼ਾਂ ਦੇਖ ਕੇ ਲੱਗਦਾ ਹੈ ਕਿ ਥੱਲੇ ਲੈਵਲ ਤੇ ਤਾਂ ਉਹ ਚੀਜ਼ ਕੋਈ ਹੈ ਹੀ ਨਹੀਂ ਹੈਗੀ ਤੇ ਥੱਲੇ ਲੈਵਲ ਤੇ ਤਾਂ ਮੈਂ ਕਈ ਵਾਰੀ ਉਹ ਮਹਿਸੂਸ ਕਰਦਾ ਨਾ ਉਹ ਕਿਉਂ ਕਹਿੰਦੇ ਕੋਈ ਲਿਖਿਆ ਕਿਸੇ ਨੇ ਉਹ ਕਹਿੰਦਾ ਵੀ ਸਰਹੱਦ ਕੇ ਉਸ ਪਾਰ ਤੁਸੀਂ ਵੀ ਹੋ ਅਸੀਂ ਵੀ ਹੋ ਮਿਲਣ ਨੂੰ ਬੇਕਰਾਰ ਤੁਸੀਂ ਵੀ ਹੋ ਅਸੀਂ ਵੀ ਹਾਂ ਦੋਨਾਂ ਦੇ ਸੀਨੇ ਚ ਧੜਕਦਾ ਹੈ ਇੱਕ ਹੀ ਦਿਲ ਮੁਹੱਬਤ ਦੇ ਤਲਬਗਾਰ ਤੁਸੀਂ ਵੀ ਹੋ ਅਸੀਂ ਵੀ ਹੈ ਫਿਰ ਕੌਣ ਹੈ ਜੋ ਰੋਕਦਾ ਹੈ ਕਿਸੇ ਗਲਤ ਫਹਿਮੀ ਦਾ ਸ਼ਿਕਾਰ ਤੁਸੀਂ ਵੀ ਹੋ ਕੁਛ ਵੀ ਐਸੇ ਕੋਈ ਇਸ ਤਰ੍ਹਾਂ ਦੀਆਂ ਗਲਤ ਫਹਿਮੀਆਂ ਜਿਹੀਆਂ ਕ੍ਰੀਏਟ ਹੋਈਆਂ ਹੋਈਆਂ ਉੱਪਰਲੇ ਲੈਵਲ ਤੇ ਅਦਰਵਾਈਜ਼ ਇੰਨਾ ਪਿਆਰ ਮੁਹੱਬਤ ਕਿਤੇ ਨਹੀਂ ਦੇਖਿਆ ਬਿਲਕੁਲ
3: ਦੇਖੋ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲੰਘਾ ਹੁਣੀ ਮਾਤਾ ਜੀ ਦੱਸ ਰਹੇ ਸਨ 2020 ਉਹ ਗਏ ਕਰਤਾਰਪੁਰ ਸਾਹਿਬ ਦਾ ਲਾਂਘਾ 2019 ਦੇ ਵਿਚ ਖੋਲਣਾ ਪਾਕਿਸਤਾਨ ਸਰਕਾਰ ਵੱਲੋਂ, ਪਾਕਿਸਤਾਨ ਦੀ ਰਿਆਸਤ ਵੱਲੋਂ, ਪਾਕਿਸਤਾਨ ਦੀ ਆਵਾਮ ਵੱਲੋਂ ਇਕ ਤੋਹਫਾ ਸੀ ਸਿੱਖ ਕੌਮ
1: ਬਿਲਕੁਲ ਬਿਲਕੁਲ
3: ਕਿ ਆਓ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੇ ਤੁਹਾਨੂੰ ਕਰਤਾਰਪੁਰ ਸਾਹਿਬ ਦਾ ਤੋਹਫਾ ਅਸੀਂ ਦੇ ਰਹੇ ਹਾਂ। ਉਸ ਲਾਂਘੇ ਦਾ ਮਕਸਦ ਕੀ ਸੀ? ਉਸ ਲਾਂਘੇ ਦਾ ਮਕਸਦ ਸੀ ਕਿ ਜਿਹੜਾ ਸਿੱਖ ਦੀ ਇੱਕ ਅਰਦਾਸ ਹੈ, ਜਿਹੜੀ ਉਮੀਦ ਹੈ, ਜਿਹੜੀ ਆਸ ਹੈ, ਜਿਹੜੀ ਵਿਸ਼ਵਾਸ ਹੈ, ਜਿਹੜਾ ਆਸਥਾ ਹੈ, ਉਸ ਲਾਂਘੇ ਦੇ ਰਾਹੀਂ ਜੋ ਸਿੱਖ ਸੰਗਤਾਂ ਪਾਕਿਸਤਾਨ ਆਉਂਦੀਆਂ ਮੱਥਾ ਟੇਕਦੀਆਂ ਗੁਰੂ ਪਾਤਸ਼ਾਹ

0: ਲੈਣ ਚਾਹੇ ਤੋੜਨੋਂ ਅਸੀਂ ਤਰਸਦੇ ਸਾਂ ਉਹ ਲੈਣ ਜਾਂਦੇ ਸਾਂ।
1: ਬਿਲਕੁਲ
0: ਹੁਣ ਹੋਇਆ ਹੈ ਕਿ ਲਾਂਘਾ ਪਿਛਲੇ ਸਾਲ 7 ਮਈ ਦਾ ਭਾਰਤ ਵੱਲੋਂ ਬੰਦ ਹੈ। ਮੈਂ ਅੱਜ ਅਪੀਲ ਵੀ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਥੂਰੀਆ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਵੀ ਆਪਣਾ ਜਿੰਨਾ ਕੁ ਕਰ ਸਕਦੇ ਨੇ ਇਸ ਤੇ ਉਪਰਾਲਾ ਕਰਨ ਤਾਂ ਕਿ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਪਿਛਲੇ ਸਾਲ ਦਾ ਬੰਦ ਹੈ ਔਰ ਜਦੋਂ ਲਾਂਘਾ ਖੁੱਲ ਗਿਆ ਮੁਹੱਬਤਾਂ ਹੋਰ
1: ਵਧਣਗੀਆਂ
0: ਜਦੋਂ ਪੀਪਲ ਟੂ ਪੀਪਲ ਕੰਟੈਕਟ ਹੋਏਗਾ। ਦੇਖੋ ਅੱਜ ਕਥੂਰੀਆ ਸਾਹਿਬ ਅਗਰ ਇੱਥੇ ਕੈਨੇਡਾ ਦੀ ਧਰਤੀ ਤੇ ਜਾਂ ਪਾਕਿਸਤਾਨ ਦੀ ਧਰਤੀ ਤੇ ਪੰਜਾਬੀ ਵਿਸ਼ਵ ਪੰਜਾਬੀ ਕਾਨਫਰੰਸ ਕਰਦੇ ਤਾਂ ਉਹਦਾ ਮਕਸਦ ਕੀ ਹੈ ਕਿ ਆਪਸ ਚ ਬੈਠੀਏ ਬੈਠ ਕੇ ਡਾਇਲੋਗ ਦੇ ਰਾਹੀਂ ਅਗਰ ਕੋਈ ਸਾਡੇ ਇਸ਼ੂਜ਼ ਨੂੰ ਰਿਜ਼ੋਲਵ ਕਰੀਏ। ਔਰ ਮੈਂ ਸਮਝਦਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਤੇ ਜਿਹੜਾ ਵਾਹਗਾ ਬਾਰਡਰ ਵੀ ਇਹ ਵੀ ਬਹੁਤ ਜਲਦ ਖੁੱਲੇਗਾ, ਸੰਗਤਾਂ ਮਿਲਣਗੀਆਂ ਔਰ ਜੋ ਸੰਗਤਾਂ ਮਿਲਣਗੀਆਂ ਲੋਕ ਮਿਲਣਗੇ ਬਹੁਤ ਸਾਰੀਆਂ ਜਿਹੜੀਆਂ ਗਲਤ ਫਹਿਮੀਆਂ ਨੇ ਖਤਮ ਹੋਣਗੀਆਂ। ਔਰ ਪਾਕਿਸਤਾਨ ਵੱਲੋਂ ਮੈਂ ਸਮਝਦਾ ਕਿ ਜਿਹੜਾ 1947 ਤੋਂ ਪਹਿਲੇ ਜਿਹੜੇ ਕਥੂਰੀਆ ਸਾਹਿਬ ਦੇ ਪਿਤਾ ਜੀ ਸਾਡੇ ਪਿਤਾ ਜੀ ਨੇ ਉਹ ਜਿਹੜਾ ਪਿਆਰ ਤੇ ਸਤਿਕਾਰ ਉੱਥੇ ਛੱਡ ਕੇ ਆਏ ਨੇ, ਜਿਹੜੇ ਸਾਡੇ ਪੁਰਖਾਂ ਦੀ ਮੁਹੱਬਤ ਅੱਜ ਵੀ ਪਾਕਿਸਤਾਨੀਆਂ ਦੇ ਦਿਲ ਚ ਵੱਜਦੀ ਉਹ ਸੀਨਾ ਗਜ਼ਟ ਹੈ
1: ਜੀ।
0: ਉਹ ਵੱਡਿਆਂ ਨੇ ਉਹ ਮੁਹੱਬਤ ਅੱਗੇ ਟ੍ਰਾਂਸਫਰ ਕੀਤੀ ਹੈ ਅਗਲੀ ਜਨਰੇਸ਼ਨ ਨੂੰ
1: ਜੀ।
0: ਅੱਜ ਵੀ ਮੈਂ ਹੁਣ ਬੈਠੇ ਸੀ ਕੋਈ ਵੜੈਤ ਸਾਹਿਬ ਨੇ ਕੋਈ ਕੰਗ ਨੇ ਕੋਈ ਗਰੇਵਾਲ ਨੇ
1: ਬਿਲਕੁਲ ਬਿਲਕੁਲ ਬਿਲਕੁਲ
0: ਉਹ ਸਾਡੇ ਮੁਸਲਮਾਨ ਭਰਾ ਅੱਜ ਵੀ ਉਹੀ ਉਹਨਾਂ ਦੇ ਜਿਹੜੇ ਪੁਰਖਾਂ ਨੇ ਉਹਨਾਂ ਦੱਸੇ ਅੱਜ ਵੀ ਉਹ ਜੀ ਸਿੱਖਾਂ ਨਾਲ ਪਿਆਰ ਕਰਦੇ ਨੇ ਅੱਜ ਵੀ ਉਹਨਾਂ ਦਿਲ ਚ ਉਹੀ ਮੁਹੱਬਤ ਹੈ। ਕਿਉਂ? ਕਿਉਂਕਿ ਉਹਨਾਂ ਦੇ ਵੱਡਿਆਂ ਨੇ ਦੱਸਿਆ ਕਿ ਸਾਡੇ ਜਿਹੜੇ ਇੱਥੇ 1947 ਤੋਂ ਪਹਿਲੇ ਸਿੱਖ ਰਹਿ ਗਏ ਸਾਡੇ ਉਹਨਾਂ ਨਾਲ ਬੜੇ ਚੰਗੇ ਤਲਕਾ ਸਨ। ਅੱਜ ਵੀ ਪਾਕਿਸਤਾਨੀ ਮੁਸਲਮਾਨ ਉਸੇ ਤਾਲਕ ਨੂੰ ਉਸੇ ਮੁਹੱਬਤ ਨੂੰ ਉਸੇ ਪਿਆਰ ਨੂੰ ਅੱਜ ਵੀ ਉਸੇ ਤਰ੍ਹਾਂ ਲੈ ਕੇ ਚੱਲ ਰਹੇ ਹਨ। ਮੈਂ ਸਮਝਦਾ ਇਹ ਹੋਰ ਵਧਣੀ ਚਾਹੀਦੀ ਹੈ, ਸੰਗਤਾਂ ਆਉਣੀਆਂ ਚਾਹੀਦੀਆਂ ਨੇ, ਸੰਗਤਾਂ ਨੂੰ ਆਪਣੇ ਉਹਨਾਂ ਗੁਰੂ ਘਰਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਤਾਂ ਜਿਹੜੀ ਅਰਦਾਸ ਉਹ ਕਰਦੇ ਨੇ ਕਿ ਸਾਨੂੰ ਨਨਕਾਣਾ ਸਾਹਿਬ ਤੇ ਹੋਰ ਪਵਿੱਤਰ ਸਥਾਨ ਤੇ ਇਹਨਾਂ ਦੇ ਖੁੱਲੇ ਦਰਸ਼ਨ ਦੁਆਰੇ ਗੁਰੂ ਪਾਤਸ਼ਾਹ ਉਹਨਾਂ ਦੀ ਅਰਦਾਸ ਪ੍ਰਵਾਨ ਕਰਨ।
1: ਚਲੋ ਅਰੋੜਾ ਜੀ, ਬਹੁਤ ਬਹੁਤ ਤੁਹਾਡੀ ਮਿਹਰਬਾਨੀ ਕਿ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਵਿੱਚ ਟਾਈਮ ਸਪੇਅਰ ਕੀਤਾ ਤੇ ਕਥੂਰੀਆ ਸਾਹਿਬ ਦੇ ਸੱਦੇ ਦੇ ਉੱਪਰ ਤੁਸੀਂ ਆਏ, ਸਾਡੇ ਨਾਲ ਬੈਠ ਕੇ ਖਾਣਾ ਵੀ ਖਾਧਾ, ਪਿਆਰ ਮੁਹੱਬਤ ਦੀਆਂ ਗੱਲਾਂ ਬਾਤਾਂ ਵੀ ਕੀਤੀਆਂ ਤੇ ਆਹ ਜਿਹੜਾ ਤੋਹਫ਼ਾ ਤੁਸੀਂ ਸਾਨੂੰ ਦਿੱਤਾ ਨਾ ਕਿ ਸਾਡੇ ਰੇਡੀਓ ਚੈਨਲ ਦੇ ਰਾਹੀਂ ਤੁਸੀਂ ਸਾਰੇ GTA ਦੇ ਨਿਵਾਸੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਖਰ ਦੇ ਵਿੱਚ ਮੈਂ ਤੁਹਾਡੇ ਲਈ ਸਿਰਫ ਇਹੀ ਸ਼ਬਦ ਕਹਿਣਾ ਚਾਹੂੰਗਾ ਕਿ ਨਾ ਪਹੁੰਚੇ ਜਹਾਂ ਤਸੱਵਰ ਕਿਸੀ ਕਾ ਇਰਾਦੇ, ਤੁਮਾਰੇ ਹੋ ਉਸੇ ਵੀ ਆਗੇ, ਤੁਮਨੇ ਚਾਂਦ ਪਰ ਜਾ ਕੇ ਰੁਕਣਾ ਨਹੀਂ, ਤੁਮਾਰੀ ਮੰਜ਼ਿਲ ਹੋ ਸਿਤਾਰੋਂ ਸੇ ਵੀ ਆਗੇ।
2: ਕਾਲਰ ਆਪਣੇ ਆ ਰਹੇ ਦੇਖੋ।
1: ਹਾਂਜੀ ਹਾਂਜੀ, ਸਾਡੇ ਇੱਕ ਕਾਲਰ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ
1: ਡਾਕਟਰ, ਕੀ ਹਾਲ ਚਾਲ ਨੇ?
3: ਵਧੀਆ ਜੀ, ਮੈਂ ਮਤਲਬ ਕਥੂਰੀਆ ਸਾਹਿਬ ਦਾ ਬਹੁਤ ਧੰਨਵਾਦੀ ਆ ਜਿਹਨਾਂ ਨੇ ਇਹਨਾਂ ਨੂੰ ਲਿਆਂਦਾ ਇੱਥੇ
1: ਜੀ ਜੀ।
3: ਤੇ ਬਸ ਮੈਨੂੰ ਦਿਨ ਦੇ 12 ਵਜੇ ਤੱਕ ਪਾਕਿਸਤਾਨ ਤੋਂ ਕਿੰਨੇ ਫੋਨ ਆ ਜਾਂਦੇ, ਮੇਰੇ ਤਿੰਨ ਪੇਸ਼ੈਂਟ ਹੈਗੇ।
1: ਅੱਛਾ, ਤੁਹਾਡੇ ਪੇਸ਼ੈਂਟ ਵੇਖੋ ਆਨਲਾਈਨ ਹੀ ਤੁਸੀਂ ਮੈਡੀਸਨ ਰਿਕਮੈਂਡ ਕਰ ਦਿੰਦੇ ਹੋ, ਦੇ ਦਿੰਦੇ ਹੋ?
3: ਹਾਂਜੀ ਹਾਂਜੀ, ਆਨਲਾਈਨ ਹੀ।
1: ਹਾਂ
3: ਵਾਹ ਜੀ ਵਾਹ। ਤੇ ਉਹ ਸਭ ਕੁਝ ਦੱਸ ਦਿੰਦੇ ਨੇ ਤੇ ਮੈਂ ਨਾਲ ਦੀ ਨਾਲ ਹੀ ਉਹਨੂੰ ਦੱਸ ਦਿੰਦਾ ਵੀ ਆਹ ਦਵਾਈ ਲੈ ਲਓ।
1: ਜੀ ਜੀ ਜੀ ਜੀ ਜੀ ਜੀ, ਚਲੋ ਬਹੁਤ ਵਧੀਆ ਜੀ ਡਾਕਟਰ ਸਾਹਿਬ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਤੁਸੀਂ ਜੁੜੇ ਹੋ ਤੇ ਬਹੁਤ ਬਹੁਤ ਮਿਹਰਬਾਨੀ ਜੁੜਦੇ ਰਹੇ ਕਰੋ। ਰਮੇਸ਼ ਸਿੰਘ ਅਰੋੜਾ ਜੀ ਮੰਤਰੀ ਨੇ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਮਰੀਮ ਨਵਾਜ਼ ਦੀ ਵਜ਼ਾਰਤ ਦੇ ਵਿੱਚ, ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤੇ ਸਾਡੇ ਦਰਮਿਆਨ ਨੇ ਹੋ। ਤੇ ਅਰੋੜਾ ਸਾਹਿਬ, ਪਿਛਲੇ ਸਾਲ ਵੀ ਕਥੂਰੀਆ ਸਾਹਿਬ ਨੇ ਉੱਥੇ ਤੁਹਾਡੇ ਮੁੱਖ ਮੰਤਰੀ ਸਾਹਿਬਾਂ ਦੇ ਨਾਲ ਮੁਲਾਕਾਤ ਹੋਈ ਤੇ ਉਹ ਬਹੁਤ ਵਧੀਆ ਪ੍ਰੋਗਰੈਸ ਉਸ ਮਾਮਲੇ ਦੇ ਵਿੱਚ ਕਥੂਰੀਆ ਸਾਹਿਬ ਆ ਕੇ ਦੱਸਦੇ ਹੁੰਦੇ ਆ ਕਿ ਉਹ ਆਲਮੋਸਟ ਮੇਰਾ ਖਿਆਲ ਉਹ ਸਾਡਾ ਜਿਹੜਾ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਈ ਹੋਇਆ ਜੀ।
0: ਪੰਜਾਬੀ ਸਕੂਲਾਂ ਦੇ ਵਿੱਚ ਪੜ੍ਹਾਈ ਜਾ ਰਹੀ ਹੈ ਜੀ।
1: ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ।
0: ਮੈਂ ਉਸ ਦਿਨ ਆਪਣੀ ਬੇਟੀ ਕੋਲ ਬੈਠਾ ਤੇ ਮੇਰੀ ਬੇਟੀ ਨੇ ਕਿਤਾਬ ਕੱਢੀ, ਮੈਂ ਕਿਹਾ ਪੁੱਤਰ ਇਹ ਕਾਹਦੀ ਕਿਤਾਬ ਪੜ੍ਹ ਰਹੇ ਹੋ? ਕਹਿੰਦੀ ਪਾਪਾ ਜੀ ਜੋ ਪੰਜਾਬੀ ਆਪਕੀ ਚੀਫ ਮਿਨਿਸਟਰ ਸਾਹਿਬ ਨੇ ਲਗਾਈ ਹੈ, ਇਹ ਪੰਜਾਬੀ ਆਪਾਂ ਪੜ੍ਹ ਰਹੇ ਹਾਂ
1: ਜੀ ਜੀ।
0: ਇਹਦਾ ਮਤਲਬ ਉੱਥੇ ਪੰਜਾਬੀ ਜ਼ਬਾਨ ਜਿਹੜੀ ਹੈ ਉਹ, ਕਿਉਂਕਿ ਸਾਡਾ ਸੱਭਿਆਚਾਰ ਹੈ ਔਰ ਕਥੂਰੀਆ ਸਾਹਿਬ ਦੀ ਇਹਨਾਂ ਦੇ ਸਾਰੇ ਦੋਸਤਾਂ ਦੀ ਸਭ ਦੀ ਬੜੀ ਸੇਵਾ ਹੈ ਔਰ ਪੰਜਾਬ ਦੇ ਵਿੱਚ ਪੰਜਾਬੀ ਇਸ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਔਰ ਆਉਣੇ ਵਾਲੇ ਟਾਈਮ 'ਚ ਹੋਰ ਫਲਰਿਸ਼ ਕਰੇਗੀ। ਦੇਖੋ ਪੰਜਾਬੀ ਸਾਡੀ ਮਾਂ ਬੋਲੀ ਹੈ, ਪੰਜਾਬੀ ਸੱਭਿਆਚਾਰ ਸਾਡੀ ਪਹਿਚਾਣ ਹੈ, ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਚਲੇ ਜਾਈਏ ਸਾਨੂੰ ਆਪਣੇ ਸੱਭਿਆਚਾਰ ਤੋਂ ਦੂਰ ਨਹੀਂ ਹੋਣਾ। ਔਰ ਮੈਨੂੰ ਕਥੂਰੀਆ ਸਾਹਿਬ ਦੀ ਇਹ ਗੱਲ ਬਹੁਤ ਚੰਗੀ ਲੱਗੀ ਕਿ ਆਪਣੀ ਪੰਜਾਬੀ ਜ਼ਬਾਨ ਵਾਸਤੇ ਜਿਸ ਤਰੀਕੇ ਨਾਲ ਇਹ ਸੇਵਾ ਕਰ ਰਹੇ, ਉਹਨਾਂ ਦੇ ਨਾਲ ਜਿਹੜੇ ਸਾਡੇ ਬਹੁਤ ਸਾਰੇ ਦੋਸਤ ਨੇ ਪਾਕਿਸਤਾਨ ਦੇ ਵਿੱਚ, ਮੀਆਂ ਆਸਿਫ ਸਾਹਿਬ ਇਹਨਾਂ ਦੇ, ਉਹ ਮੈਂ ਬਲਕਿ ਜਦ ਪਹੁੰਚਿਆ ਤਾਂ ਮੈਨੂੰ ਉਹਨਾਂ ਦਾ ਬਾਰ ਬਾਰ ਫੋਨ ਆ ਰਿਹਾ ਸੀ ਕਿ ਭਾਈ ਸਾਹਿਬ ਤੁਸੀਂ ਗਏ ਹੋ ਤਾਂ ਤੁਸੀਂ ਲਾਜ਼ਮੀ ਦਰਸ਼ਨ ਕਰਕੇ ਆਉਣਾ ਨੇ। ਮੈਂ ਕਿਹਾ ਮੈਂ ਬਿਲਕੁਲ ਉਸ ਕਾਨਫਰੰਸ ਤੇ ਸ਼ਾਇਦ ਨਹੀਂ ਪਹੁੰਚ ਸਕਾਂ, ਲੇਕਿਨ ਉਸ ਤੋਂ ਬਾਅਦ ਮੈਂ ਜਾਵਾਂਗਾ ਤੇ ਮੈਂ ਇਹਨਾਂ ਦੀ ਜਿਹੜੀ ਵੀ ਆ ਸੇਵਾ ਨਿਭਾ ਰਹੇ ਨਾ ਸਿਰਫ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਬਲਕਿ ਇਹਨਾਂ ਵਾਸਤੇ ਅਰਦਾਸ ਕਰਦਾ ਗੁਰੂ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ੇ, ਦੇਹ ਰੋਗਤਾ ਬਖਸ਼ੇ, ਇਸੇ ਤਰੀਕੇ ਨਾਲ ਪੰਜਾਬੀ ਜ਼ਬਾਨ ਵਾਸਤੇ ਕੰਮ ਕਰੋ। ਪੰਜਾਬ ਦੇ ਮੁੱਖ

0: ਮੰਤਰੀ ਤੇ ਮਰੀਮ ਨਵਾਜ਼ ਸ਼ਰੀਫ ਸਾਹਿਬਾ ਤੁਹਾਨੂੰ ਯਾਦ ਹੋਏਗਾ
1: ਜਦੋਂ
0: ਵਜ਼ੀਰ ਆਲਾ ਬਣੇ ਤੇ ਵਜ਼ੀਰ ਆਲਾ ਬਣਨ ਦੇ ਨਾਲ ਹੀ ਉਹਨਾਂ ਦਿਨਾਂ ਚ ਵਿਸਾਖੀ ਸੀ
1: ਜੀ ਜੀ
0: 14 ਅਪ੍ਰੈਲ ਨੂੰ ਵਿਸਾਖੀ ਸੀ ਤੇ 17 ਅਪ੍ਰੈਲ ਨੂੰ ਸੰਗਤਾਂ ਕਰਤਾਰਪੁਰ ਸਾਹਿਬ ਦਰਸ਼ਨ ਵਾਸਤੇ ਗਈ
1: ਜੀ ਜੀ ਜੀ
0: ਤੇ ਸੀਐਮ ਸਾਹਿਬਾ ਕਹਿੰਦੀਆਂ ਕਿ ਮੈਂ ਆਪ ਜਾਣਾ 17 ਅਪ੍ਰੈਲ ਨੂੰ ਵਿਸਾਖੀ ਮਨਾਉਣ ਵਾਸਤੇ ਸੰਗਤ ਨਾਲ ਔਰ ਉਹਨਾਂ ਜਦੋਂ ਆਏ ਤੇ ਉਹਨਾਂ ਨੇ ਨਾ ਸਿਰਫ ਇਹ ਕਿਹਾ ਕਿ ਵਿਸਾਖੀ ਆਪਾਂ ਸਰਕਾਰੀ ਤੌਰ ਤੇ ਮਨਾਉਣਾ ਹੈ ਬਲਕਿ ਉਹਨਾਂ ਨੇ ਉੱਥੇ 14 ਅਪ੍ਰੈਲ ਨੂੰ ਸੰਗਤਾਂ ਨਾਲ ਪੰਜਾਬੀ ਸੰਬੋਧਨ ਕੀਤਾ
1: ਜੀ ਜੀ ਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸਾਡੇ ਕਾਲਰ ਨੇ ਜੀ ਸਤਿ ਸ੍ਰੀ ਅਕਾਲ ਜੀ ਖਲੀਲ ਜੀ ਕੀ ਹਾਲ ਚਾਲ
2: ਜੀ ਸਤਿ ਸ੍ਰੀ ਅਕਾਲ ਆਪ ਸਭ ਕੋ ਵੈਲਕਮ ਜਿਆਨੂ ਔਰ ਆਪਕੀ ਤਮਾਮ ਗੁਫ਼ਤਗੂ ਸੁਣਤੇ ਹੀ ਮੁਝੇ ਇੱਕ ਪਿਆਰਾ ਸ਼ੇਰ ਯਾਦ ਆ ਗਿਆ ਉਹ ਆਪਕੀ ਖਿਦਮਤ ਮੈਂ ਅਰਜ਼ ਕਰਨੇ ਆ ਗਿਆ ਕਿ ਸ਼ਊਰ ਇਨਸਾਨ ਕੇ ਕਾਰਨਾਮੇ
1: ਜੀ
2: ਗਰਚੇ ਵਾਜ਼ੇ ਵੀ ਹੈ ਆਮ ਵੀ ਹੈ
1: ਜੀ
2: ਸ਼ਊਰ ਇਨਸਾਨ ਕੇ ਕਾਰਨਾਮੇ ਗਰਚੇ ਵਾਜ਼ੇ ਵੀ ਹੈ ਆਮ ਵੀ ਹੈ ਮਗਰ ਜਹਾਂ ਸ਼ਊਰ ਖੁਦ ਗੁਮ ਹੋ ਜਾਏ ਕੁਛ ਐਸੇ ਨਾਜ਼ੁਕ ਮਖਾਮ ਵੀ ਹੈ
1: ਕਿਆ ਬਾਤ ਕਿਆ ਬਾਤ
2: ਦੈਟਸ ਆਲ ਯੋਰ ਆਨਰ
1: ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਦੋਸਤੋ 6473675353 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਸਾਡੇ ਨਾਲ ਹੋਰ ਕੋਈ ਗੱਲਬਾਤ ਕਰਨੀ ਹੋਏ ਮੰਤਰੀ ਸਾਹਿਬ ਨਾਲ ਕੋਈ ਗੱਲਬਾਤ ਕਰਨੀ ਹੋਏ ਵਿਸ਼ਵ ਪੰਜਾਬੀ ਸਭਾ ਦੇ ਬਾਰੇ ਗੱਲਬਾਤ ਕਰਨੀ ਹੋਏ ਆਪਣੀ ਕੋਈ ਫੀਡਬੈਕ ਦੇਣੀ ਹੋਏ ਤੁਸੀਂ ਕਰ ਸਕਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ ਸਾਡਾ ਤੁਹਾਡਾ ਸਾਥ ਹੈ ਤੇ ਮੈਂ ਅਰੋੜਾ ਸਾਹਿਬ ਇੱਕ ਹੋਰ ਵੀ ਦੇਖਦਾ ਹਾਂ ਕਿ ਬੜੀ ਪਿਆਰੀ ਪੰਜਾਬੀ ਬੋਲਦੇ ਆ ਮਰੀਮ ਨਵਾਜ਼ ਸ਼ਰੀਫ ਮੈਂ ਕਈ ਵਾਰੀ ਉਹਨਾਂ ਦੀ ਆਵਾਜ਼ ਸੁਣੀ ਹੈ ਤੇ ਰੂਟਸ ਦੇ ਨਾਲ ਜਦੋਂ ਬੰਦਾ ਜੁੜਿਆ ਹੋਵੇ ਨਾ ਕਥੂਰੀਆ ਸਾਹਿਬ ਵੀ ਦੱਸਦੇ ਜਦੋਂ ਇਹਨਾਂ ਨੇ ਉਹਨਾਂ ਨੂੰ ਫੁਲਕਾਰੀ ਦਿੱਤੀ ਤੇ ਉਹ ਕਹਿੰਦੇ ਮੇਰੇ ਪੇਕਿਆਂ ਤੋਂ ਆਈ ਹੈ ਫੁਲਕਾਰੀ ਹੈ ਉਹਨਾਂ ਦੀ ਜਿਹੜਾ ਪਿਛੋਕੜ ਉਹ ਵੀ ਪੰਜਾਬ ਦੇ ਨਾਲ ਜੁੜਿਆ ਹੋਇਆ ਨਾ ਉਹਨਾਂ ਦੇ ਵਡੇਰਿਆਂ ਦਾ ਵੀ
0: ਜੀ ਉਹਨਾਂ ਦਾ ਜਾਤੀ ਉਮਰਾ ਪਿੰਡ ਹੈ ਔਰ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਜਦੋਂ ਵੀ ਵੱਡੇ ਮੀਆਂ ਸਭ ਨੂੰ ਮਿਲਦਾ ਸ਼ਹਿਬਾਜ਼ ਸ਼ਰੀਫ ਸਭ ਨੂੰ ਮਿਲਦਾ ਹਮਜ਼ਾ ਸ਼ਹਿਬਾਜ਼ ਸ਼ਰੀਫ ਸਭ ਨੂੰ ਮਿਲਦਾ ਮੈਡਮ ਭੈਣ ਜੀ ਤਾਂ ਹਮੇਸ਼ਾ ਆਪਣੇ ਪੁਰਖਾਂ ਦੀ ਗੱਲ ਕਰਦੇ ਉਹ ਹਮੇਸ਼ਾ ਜਾਤੀ ਉਮਰਾਂ ਨੂੰ ਯਾਦ ਕਰਦੇ ਹਮੇਸ਼ਾ ਉਸ ਆਪਣੇ ਪਿਛੋਕੜ ਨੂੰ ਯਾਦ ਕਰਦੇ ਔਰ ਜਦੋਂ ਇਹਨਾਂ ਨੇ ਫੁਲਕਾਰੀ ਦਿੱਤੀ ਭੈਣ ਜੀ ਨੂੰ ਮਰੀਮ ਨਵਾਜ਼ ਸ਼ਰੀਫ ਸਾਹਿਬਾਂ ਨੂੰ ਤਾਂ ਉਹਨਾਂ ਨੇ ਚੁੰਮ ਚੱਟ ਕੇ ਰੱਖੀ ਕਿ ਮੇਰੇ ਪੁਰਖਾਂ ਤੋਂ ਮੇਰੇ ਪੇਕਿਆਂ ਦੇ ਆਈ
3: ਜਿਹੜੀ ਵੈਬਸਾਈਟ ਫੋਟੋ ਲੱਗੀ ਉਸੇ ਫੁਲਕਾਰੀ ਨੂੰ
1: ਸਾਡੇ ਇੱਕ ਹੋਰ ਕਾਲਰ ਹੈ ਜੀ ਸਾਡੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ 1200 ਨੰਬਰ ਤੁਹਾਡਾ ਸਤਿ ਸ੍ਰੀ ਅਕਾਲ
4: ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ
1: ਸਤਿ ਸ੍ਰੀ ਅਕਾਲ ਜੀ
4: ਮੈਂ ਤਾਂ ਇੱਕ ਇਨਫੋਰਮੇਸ਼ਨ ਲੈਣੀ ਸੀ ਇਹਨਾਂ ਤੋਂ ਵੀ ਜਿਹੜੇ 1947 ਚ ਆਪਣੀ ਸਿੱਖਾਂ ਦੀ ਉੱਥੇ ਆਬਾਦੀ ਕਿੰਨੀ ਸੀ ਤੇ ਇਸ ਟਾਈਮ ਕਿੰਨੀ ਆ
1: ਪ੍ਰੋਗਰਾਮ
4: ਸਾਰਾ ਸੁਣਿਆ ਮੈਂ ਜਾ ਨੀ ਸਕੀ ਪਰ ਬਹੁਤ ਸੋਹਣਾ ਲੱਗਿਆ ਮੈਂ ਵਧਾਈਆਂ ਦਿੰਦੀ ਬੇਟੇ ਸਾਰਿਆਂ
1: ਨੂੰ
4: ਸਾਰਿਆਂ ਨੂੰ ਮੇਰੇ
3: ਵੱਲੋਂ ਬਹੁਤ
4: ਬਹੁਤ ਧੰਨਵਾਦ
1: ਥੈਂਕ ਯੂ ਹਾਂਜੀ ਅਰੋੜਾ ਸਾਹਿਬ ਤੁਸੀਂ ਗੱਲ ਕਰ ਰਹੇ ਸੀ
0: ਦੇਖੋ ਤੇ ਮਰੀਮ ਨਵਾਜ਼ ਸ਼ਰੀਫ ਸਾਹਿਬਾ ਤੇ ਉਹ ਜਿਹੜੀ ਫੁਲਕਾਰੀ ਦਿੱਤੀ ਹੈ ਕਥੂਰੀਆ ਸਾਹਿਬ ਨੇ ਉਹਨੂੰ ਚੁੰਮ ਚੜ ਕੇ ਰੱਖਿਆ ਕਿ ਮੇਰੇ ਪੇਕਿਆਂ ਦੀ ਆਈ ਔਰ ਅੱਜ ਵੀ ਆਪਣੇ ਪਿਛੋਕੜ ਨੂੰ ਯਾਦ ਰੱਖਿਆ ਇਸ ਤਰ੍ਹਾਂ ਯਾਦ ਰੱਖਿਆ ਕਿ ਅਗਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਿੰਡ ਦਾ ਨਾਂ ਜਾਤੀ ਉਮਰਾ ਸੀ ਤੇ ਅੱਜ ਮੀਆਂ ਸਾਹਿਬ ਨੇ ਜਦੋਂ ਉੱਥੇ ਨਗਰ ਵਸਾਇਆ ਅੱਜ ਤੋਂ ਉਹਨਾਂ ਦੇ ਪਿਤਾ ਜੀ ਮੁਹੰਮਦ ਸ਼ਰੀਫ ਸਾਹਿਬ ਨੇ ਤੇ ਆਪਣੇ ਉਸ ਇਲਾਕੇ ਦਾ ਨਾਂ ਵੀ ਜਾਤੀ ਉਮਰਾ ਰੱਖਿਆ ਅੱਜ ਲਾਹੌਰ ਦੇ ਵਿੱਚ ਜਿੱਥੇ ਉਹ ਰਹਿੰਦੇ ਨੇ ਜਿੱਥੇ ਉਹਨਾਂ ਦਾ ਘਰ ਹੈ ਜਿੱਥੇ ਵਸੂ ਹੈ ਉਸ ਇਲਾਕੇ ਦਾ ਨਾਂ ਜਾਤੀ ਉਮਰਾ ਰੱਖਿਆ
1: ਔਰ
0: ਅੱਜ ਤੁਹਾਨੂੰ ਇੱਕ ਹੋਰ ਗੱਲ ਦੱਸਦੇ ਹਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਦੇ ਪਿਤਾ ਜੀ ਜਿਨ੍ਹਾਂ ਦਾ ਨਾਮ ਮੁਹੰਮਦ ਸ਼ਰੀਫ ਸਾਹਿਬ ਸੀ ਉਹਨਾਂ ਦਾ ਵੀ ਸਿੱਖ ਕੌਮ ਨਾਲ ਬੜੀ ਸਾਂਝ ਸੀ
1: ਜੀ
0: ਜਦੋਂ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਖੁੱਲਿਆ 92 ਚ ਸਾਡੀ ਹਕੂਮਤ ਸੀ ਮੀਆਂ ਨਵਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਸਨ ਜਦੋਂ ਖੁੱਲਿਆ ਗੁਰੂ ਘਰ ਤੇ ਮੀਆਂ ਸ਼ਰੀਫ ਸਾਹਿਬ ਨੇ ਆਪਣੀ ਜੇਬ ਚੋਂ ਪੈਸੇ ਕੱਢ ਕੇ ਦਿੱਤੇ
1: ਜੀ
0: ਕਿ ਜਿਹੜਾ ਉੱਥੇ ਪਹਿਲਾ ਲੰਗਰ ਸ਼ੁਰੂ ਹੋਏਗਾ ਉਹ ਸੇਵਾ ਮੇਰੇ ਵੱਲੋਂ ਉੱਥੇ ਕੁਰਬਾਨ ਕਰੋ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ ਸ਼ੁਰੂਆਤ ਸੱਚਾ ਸੌਦਾ ਸਭ ਤੋਂ ਕੀਤੀ ਸੀ ਤੇ ਅੱਜ ਗੁਰੂ ਘਰ ਖੁੱਲ ਰਿਹਾ ਸੱਚਾ ਸੌਦਾ ਤੇ ਇਹ ਪਹਿਲੀ ਸੇਵਾ ਮੇਰੇ ਵੱਲੋਂ ਕਿ ਉਸ ਗੁਰੂ ਘਰ ਦੀ ਪਹਿਲੀ ਸੇਵਾ ਮੈਂ ਕਰਨੀ ਹੈ ਲੰਗਰ ਦੀ ਇਹ ਪਿਆਰ ਇਸੇ ਕੌਮ ਦੇ ਨਾਲ ਔਰ ਫਿਰ ਜੋ 2013 ਚ ਪਹਿਲੀ ਵਾਰੀ ਦਾਸ ਨੂੰ ਮੌਕਾ ਮਿਲਿਆ ਐਮਐਲਏ ਜਿਹਨੂੰ ਤੁਸੀਂ ਐਮਐਲਏ ਕਹਿੰਦੇ ਅਸੀਂ ਐਮਪੀਏ ਕਹਿੰਦੇ ਹਾਂ ਪੰਜਾਬ ਅਸੈਂਬਲੀ ਦਾ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਮੈਨੂੰ ਇੱਕੋ ਗੱਲ ਕੀਤੀ ਕਿ ਤੁਹਾਨੂੰ ਲਿਆਉਣ ਦਾ ਮਕਸਦ ਇਹੀ ਕਿ ਤੁਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਕੰਮ ਕਰੋ ਅਸੀਂ ਚਾਹੁੰਦੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਔਰ ਜਿਹੜਾ ਸਿੱਖ ਬਾਰਡਰੋਂ ਪਾਰ ਦਰਸਦਾ ਹੈ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਸਤੇ ਅਸੀਂ ਉਹਨਾਂ ਵਾਸਤੇ ਸੁਖਿਆਈ ਕਰੀਏ ਅੱਜ ਵੇਖੋ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਹਕੀਕਤ ਦੇ ਰੂਪ ਬਣ ਕੇ ਸਾਹਮਣੇ ਆਇਆ ਜੀ
1: ਚਲੋ ਬਹੁਤ ਵਧੀਆ ਜੀ ਇੱਕ ਸਾਡੇ ਕਾਲਰ ਹੋਰ ਨੇ। ਸਤਿ ਸ਼੍ਰੀ ਅਕਾਲ ਜੀ, 0169।
3: ਸਤਿ ਸ਼੍ਰੀ ਅਕਾਲ ਜੀ,
1: 0169। ਹਾਂ, ਥੋੜਾ ਬਰੀਫ ਚ ਰੱਖਿਓ ਜੀ, ਟਾਈਮ ਸਾਡਾ ਸਮਾਪਤ ਹੋਣ ਵਾਲਾ
5: ਹੈ। ਜੀ ਬਰੀਫ ਜੀ, ਭਾਈ ਸਾਹਿਬ ਕੋਲ ਪੁੱਛਣਾ ਸੀ ਕਿ ਆਲਰੇਡੀ ਇੱਕ ਲਾਂਘਾ ਖੁੱਲਿਆ ਸੀ ਤੇ ਚੜ੍ਹਦੇ ਪੰਜਾਬ ਵੱਲੋਂ ਇੱਕ ਲਲਕੜੇ ਵੱਜਦੇ ਨੇ ਕਿ ਲਾਂਘਾ ਇੱਕ ਬੰਦ ਕਰਨ ਦੇ।
1: ਅੱਛਾ,
5: ਤੁਸੀਂ ਜਾਣੇ ਜਾਣੇ ਮੈਨੂੰ ਦੱਸ ਦਿਓ ਕਿ 1947 ਤੋਂ ਬਾਅਦ ਕਿਤਨੇ ਮੁਸਲਮਾਨ ਨੇ ਇੱਕ ਚੜ੍ਹਦੇ ਪੰਜਾਬ ਦੇ ਵਿੱਚ।
1: ਅੱਛਾ ਅੱਛਾ, ਚਲੋ
5: ਕਿਤਨੀਆਂ ਮਸਜਿਦਾਂ ਨੇ, ਕਿਤਨੀਆਂ ਮਸਜਿਦਾਂ ਚੜ੍ਹਦੇ ਪੰਜਾਬ ਦੇ ਵਿੱਚ।
1: ਅੱਛਾ ਅੱਛਾ ਅੱਛਾ,
5: ਉਹ ਮਸਜਿਦ ਹੈ ਉੱਥੇ ਕਾਇਮ ਦਾ ਹੈ ਜਾਂ ਨਹੀਂ ਹੈ? ਰਹਿੰਦੇ ਪੰਜਾਬ ਵੱਲ ਆਉਣ, ਜਰਾ ਆਣ ਕੇ ਗੁਰਦੁਆਰੇ ਵੀ ਦੇਖਣ, ਬਾਬੇ ਨਾਨਕ ਦੀਆਂ ਇੱਕ ਜਗ੍ਹਾ ਵੀ ਦੇਖਣ। ਤੇ ਵੈਸੇ ਹੀ ਇਹ ਕਿ ਅਗਰ ਇਹ ਇੱਕ ਪਟਕਾ ਬਣ ਕੇ ਲਲਕੜੇ ਮਾਰਨੇ, ਇਹ ਮੋਦੀ ਵਾਲੇ ਕੰਮ ਛੱਡ ਦੇਣ।
1: ਚਲੋ ਚਲੋ ਚਲੋ, ਕੋਈ ਗੱਲ ਨੀ ਕੋਈ ਗੱਲ ਨੀ, ਆਪਣੀ ਆਪਣੀ ਸੋਚ ਹੁੰਦੀ, ਹੁਣ ਆਪਾਂ ਕਿਸੇ ਨੂੰ ਕੁਝ ਕਹਿ ਨੀ ਨਾ ਸਕਦੇ ਜਿੱਥੇ। ਚਲੋ ਰੋੜਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਐਕਚੁਅਲੀ ਸਾਡੀ ਮਜਬੂਰੀ ਹੈ ਕਿ ਸਾਡਾ ਟਾਈਮ ਜਿਹੜਾ ਇੱਕ ਘੰਟਾ ਤੇ ਹੁਣ 3 ਮਿੰਟ ਰਹਿੰਦੇ। ਤੁਹਾਡਾ ਬਹੁਤ ਸ਼ੁਕਰੀਆ, ਮਿਹਰਬਾਨੀ, ਤੁਸੀਂ ਟਾਈਮ ਸਪੇਅਰ ਕੀਤਾ। ਤੇ ਕਥੂਰੀਆ ਸਾਹਿਬ, ਦੇਖੋ ਵਿਸ਼ਵ ਪੰਜਾਬੀ ਸਭਾ ਵੱਲੋਂ ਰੇਡੀਓ ਪ੍ਰੋਗਰਾਮ ਸਭ ਰੰਗ ਤੇ ਹੈ ਹੀ ਹੈ। ਵਿਸ਼ਵ ਪੰਜਾਬੀ ਸਾਂਝ ਇੱਕ ਡੇਲੀ ਸਾਡਾ ਅਖਬਾਰ ਪਬਲਿਸ਼ ਹੁੰਦਾ ਜੀ, ਜਿਹਨੂੰ ਸਾਡੇ ਬਿੱਟਾ ਜੀ ਉੱਥੋਂ ਇੰਡੀਆ ਤੋਂ ਪਬਲਿਸ਼ ਕਰਦੇ ਆ। ਇੱਥੇ ਸ਼ਾਮ ਨੂੰ, ਉੱਥੇ ਸਵੇਰ ਹੁੰਦੀ ਉਸ ਵੇਲੇ। VPS 24 24 ਘੰਟੇ ਚੱਲਣ ਵਾਲਾ IPTV ਚੈਨਲ ਆ, ਜਿੱਥੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਸਾਰੇ ਪ੍ਰੋਗਰਾਮ ਔਰ ਵਿਸ਼ਵ ਪੰਜਾਬੀ ਸਭਾ ਦੀਆਂ ਜਿੱਥੇ ਵੀ ਦੁਨੀਆਂ ਦੇ ਵਿੱਚ ਇਕਾਈਆਂ ਨੇ, 6-7 ਕੰਟਰੀਜ਼ ਦੇ ਵਿੱਚ ਉੱਥੋਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਉਹ ਰਿਕਾਰਡ ਹੋ ਕੇ ਆਉਂਦੇ, ਅਸੀਂ ਅਪਲੋਡ ਕਰਦੇ ਨੇ ਉਹਦੇ ਉੱਤੇ। ਵਿਸ਼ਵ ਪੰਜਾਬੀ ਭਵਨ ਬਣਾਇਆ ਹੋਇਆ, ਉਹ ਪੂਰੀ ਤਰ੍ਹਾਂ ਕੇ ਨਾਲ ਪੰਜਾਬੀਆਂ ਨੂੰ ਸਮਰਪਿਤ ਹੈ। ਇਹਨਾਂ ਨੂੰ ਬੜੀ ਵਧੀਆ ਉਹਦੀ ਇਨਕਮ ਸੀ ਪਰ ਮੰਥ, ਇਹਨਾਂ ਨੇ ਖਾਲੀ ਕਰਵਾ ਕੇ ਪੰਜਾਬੀ ਭੈਣ ਭਰਾਵਾਂ ਨੂੰ ਪੰਜਾਬੀ ਮਾਂ ਬੋਲੀ ਵਾਸਤੇ ਸਮਰਪਿਤ ਕੀਤਾ ਹੋਇਆ। ਕਿਸੇ ਨੇ ਵੀ ਕੋਈ ਪ੍ਰੋਗਰਾਮ ਕਰਨਾ ਹੋਵੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਬਾਰੇ, ਤਾਂ ਉਸ ਦੀਆਂ ਸੇਵਾਵਾਂ ਇਹ ਫ੍ਰੀ ਆਫ ਕੋਸਟ ਉਸ ਨੂੰ ਦਿੰਦੇ ਨੇ, ਤੇ ਪ੍ਰਾਹੁਣਾਚਾਰੀ ਦੇ ਵਿੱਚ ਚਾਹ ਪਾਣੀ ਵੀ ਆਪਣੇ ਵੱਲੋਂ ਇਹਨਾਂ ਨੂੰ ਪਿਲਾਉਂਦੇ।
0: ਅਸੀਂ ਅਰਦਾਸ ਕਰਦੇ ਗੁਰੂ ਪਾਤਸ਼ਾਹ ਨੇ ਦੀ ਸਾਰੀਆਂ ਸੇਵਾਵਾਂ ਪ੍ਰਵਾਨ ਕਰਨ
1: ਜੀ ਜੀ ਜੀ
0: ਗੁਰੂ ਪਾਤਸ਼ਾਹ, ਇਹਨਾਂ ਨੂੰ ਤੰਦਰੁਸਤੀ ਬਖਸ਼ਣ
1: ਜੀ ਜੀ,
0: ਰੋਗਤਾ ਬਖਸ਼ਣ ਇਹਨਾਂ ਨੂੰ, ਇਸੇ ਤਰੀਕੇ ਨਾਲ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਹੈ ਸਰਬੱਤ ਦੇ ਭਲੇ ਦਾ,
1: ਬਿਲਕੁਲ
0: ਇਹਨਾਂ ਕੋਲੋਂ ਸਰਬੱਤ ਦੇ ਭਲੇ ਦਾ ਕੰਮ ਲੈਣ, ਇਹ ਇਨਸਾਨਾਂ ਵਾਸਤੇ ਆਸਾਨੀਆਂ ਪੈਦਾ ਕਰਨ, ਸਾਡੀ ਇਹਨਾਂ ਵਾਸਤੇ ਅਰਦਾਸ ਹੈ। ਔਰ ਗੁਰੂ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਤੇ ਦੇਹ ਰੋਗਤਾ ਬਖਸ਼ਣ।
1: ਕੁਦਰੀਆ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋਗੇ ਤੇ ਆਪਣੇ ਆਖਰੀ ਮਿੰਟ ਚ?
3: ਜੀ, ਇਹਨੂੰ ਕਹਿੰਨੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਏ, ਸਾਰੀ ਉੱਥੋਂ ਦੀ ਗੱਲਬਾਤ ਆਪਣੀ ਹੋਈ ਹੈ ਔਰ ਪਿਆਰ ਵਧਾਉਣ ਦੀਆਂ ਗੱਲਾਂ ਹੋਈਆਂ ਨੇ, ਜਿਹੜਾ ਸਾਡਾ ਇੱਕੋ ਇੱਕ ਮਕਸਦ ਹੀ ਹੁੰਦਾ। ਔਰ ਮਾਂ ਬੋਲੀ ਪੰਜਾਬੀ ਵਾਸਤੇ ਤਾਂ ਅਸੀਂ ਹਮੇਸ਼ਾ ਕਹਿੰਦੇ ਕਿ ਆਪਣੀ ਬੋਲੀ ਤੇ ਸਾਨੂੰ ਮਾਣ ਹੋਣਾ ਚਾਹੀਦਾ।
1: ਜੀ ਜੀ,
3: ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ ਦੀਵਾਨਾ ਬਜਾ ਦਿਓ,
1: ਵੇਖਿਓ ਪੰਜਾਬੀ ਨਾ ਪੰਜਾਬੀ ਨਾ ਭੁਲਾ ਦਿਓ। ਦੋਸਤੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਅਸੀਂ ਹੁਣ ਕਰਨ ਲੱਗੇ ਹਾਂ, ਕੱਲ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।
3: ਜੈ ਪੰਜਾਬੀ, ਪੰਜਾਬੀ ਜ਼ਿੰਦਾਬਾਦ।

0: This is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
1: This is AM 530, CHLO AM, serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸਯੂਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸਯੂਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
6: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
3: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
7: ਮੈਂ ਹਰਸਿਮਰਨ ਸਿੰਘ, ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ, ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
8: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800, 905-828-5800 ਤੇ ਕਾਲ ਕਰੋ।
9: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
3: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 647 504 504

ਜੀ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਹਵਾਲੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾਰਾ ਲੈ ਕੇ, ਰੌਣਕ ਮੇਲਾ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਮ ਨੂੰ ਮਾਣਦੇ ਹਾਂ, ਇੰਜੋਏ ਕਰਦੇ ਹਾਂ। ਹੈਪੀ ਫਰਾਈਡੇ ਜੂਨੀਅਰ।

ਫਰਾਈਡੇ ਜੂਨੀਅਰ ਦੀ ਬੜੀ ਸੋਹਣੀ ਮਿੱਠੀ ਪਿਆਰੀ ਜੀ ਸ਼ਾਮ ਹੈ ਤੇ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਇੰਜੋਏ ਕਰਦੇ ਹਾਂ। ਤੁਹਾਡੀ ਇੰਜੋਇਮੈਂਟ ਸਾਡੀ ਇੰਜੋਇਮੈਂਟ ਇਕੱਠੇ ਯਾਰ ਵਧੀਆ ਮਹਿਫਲ ਸਜਾਉਂਦੇ ਹਾਂ, ਵਧੀਆ ਕਹਿੰਦੇ ਹੁੰਦੇ ਕਿ ਪਾਰਟੀ ਵਾਲਾ ਮਾਹੌਲ ਹੈ ਤੇ ਤੁਹਾਡੇ ਨਾਲ ਨੱਚਾਂਗੇ, ਗਾਵਾਂਗੇ, ਹੱਸਾਂਗੇ, ਖੇਡਾਂਗੇ। ਇਹੀ ਚੀਜ਼ਾਂ ਹੁੰਦੀਆਂ ਦੋ ਚਾਰ ਨੱਚ ਲਏ, ਗਾ ਲਏ, ਹੱਸ ਲਏ, ਖੇਡ ਲਏ, ਨਹੀਂ ਤਾਂ ਜ਼ਿੰਦਗੀ ਦੇ ਵਿੱਚ ਹੋਰ ਤਾਂ ਕੁਛ ਨਹੀਂ ਯਾਰ। ਮੈਨੂੰ ਬਹੁਤ ਲੱਗਦਾ ਹੁੰਦਾ ਕਿ ਲਾਈਫ ਦੇ ਵਿੱਚ ਹੱਸੋ, ਖੇਡੋ, ਨੱਚੋ, ਗਾਓ, ਜਸਟ ਹੈਵ ਅ ਗੁੱਡ ਟਾਈਮ ਯਾਰ। ਐਵੇਂ ਬਹੁਤ ਸੀਰੀਅਸ ਨਹੀਂ ਲਈਦਾ ਲਾਈਫ ਨੂੰ, ਤੇ ਥੋੜ੍ਹਾ ਜੇ ਕਿਸੇ ਤੋਂ ਗਲਤੀ ਹੋ ਗਈ ਮਾਫ਼ ਕਰ ਦਿਉ, ਥੋੜ੍ਹੇ ਤੋਂ ਹੋ ਗਈ ਤੁਸੀਂ ਮਾਫ਼ੀ ਮੰਗ ਲਓ, ਅਤੇ ਉਹਦੇ ਨਾਲ ਜ਼ਿੰਦਗੀ ਬੜੀ ਖੂਬਸੂਰਤ ਜੀ ਚੱਲਦੀ ਰਹਿੰਦੀ ਹੈ। ਕਈ ਵਾਰ ਆਪਾਂ ਗ੍ਰਜਿਸ ਹੋਲਡ ਕਰਦੇ ਹਾਂ ਨਾ, ਹੁਣ ਇੰਗਲਿਸ਼ ਦੇ ਵਿੱਚ ਤਾਂ ਗ੍ਰਜਿਸ ਕਿਹਾ ਜਾਂਦਾ, ਪੰਜਾਬੀ 'ਚ ਕੀ ਕਹਿੰਦੇ ਆ ਗ੍ਰਜਿਸ ਨੂੰ, ਆਈ ਐਮ ਨੋਟ ਸ਼ੋਰ। ਗ੍ਰਜ ਮੈਂ ਗੂਗਲ ਨੂੰ ਪੁੱਛਣਾ, ਗ੍ਰਜਿਸ ਇਨ ਪੰਜਾਬੀ। ਦੇਖੋ ਇੱਕ ਤਾਂ ਗੂਗਲ ਦਾ ਇੱਥੇ ਕਹਿ ਰਿਹਾ ਕਿ ਗੁੱਸਾ, ਗਿਲਾ, ਸ਼ਿਕਾਇਤ, ਇਹ ਤਿੰਨ ਚੀਜ਼ਾਂ ਕਹਿ ਰਿਹਾ। ਸੋ ਚਲੋ ਠੀਕ ਹੈ, ਗੁੱਸੇ ਗਿਲੇ ਅਤੇ ਸ਼ਿਕਾਇਤਾਂ ਨਾ ਕਰਿਆ ਕਰੋ, ਨਾ ਰੱਖਿਆ ਕਰੋ, ਆਈ ਥਿੰਕ ਇਹੀ ਗੱਲਾਂ ਹੁੰਦੀਆਂ ਨੇ। ਸੋ ਖੈਰ ਪ੍ਰੋਗਰਾਮ ਪੰਜਾਬੀ ਲੈਣਾ ਅਤੇ ਗੂਗਲ ਬਾਬਾ ਵੀ ਦੇਖ ਲਓ, ਝੱਟ ਦੱਸ ਦਿੰਦਾ ਯਾਰ। ਇਸ ਤੋਂ ਪਹਿਲਾਂ ਇੱਦਾਂ ਦੀਆਂ ਕੋਈ ਚੀਜ਼ਾਂ ਨਹੀਂ ਸੀ। ਹੁਣ ਪਹਿਲਾਂ ਬੰਦੇ ਨੂੰ ਜਾਂ ਤਾਂ ਕਿਸੇ ਘਰ ਦੇ ਤੋਂ ਪੁੱਛਣਾ ਪੈਂਦਾ ਸੀਗਾ। ਹੁਣ ਮੈਂ ਗੂਗਲ ਦੀ ਟ੍ਰਾਂਸਲੇਸ਼ਨ ਤੋਂ ਪਹਿਲਾਂ ਆਪਣੇ ਡੈਡ ਨੂੰ ਬੜਾ ਪੁੱਛਦਾ ਰਿਹਾ, ਡੈਡ ਆ ਇਹ ਕਿਵੇਂ ਕਿਹਾ ਜਾਂਦਾ, ਉਹ ਕਿਵੇਂ ਕਿਹਾ ਜਾਂਦਾ, ਅਤੇ ਫਿਰ ਉਹਨਾਂ ਨੇ ਦੱਸਣਾ। ਹੁਣ ਗੂਗਲ ਅਤੇ ਚੈਟ GPT ਇੰਨੇ ਐਡਵਾਂਸ ਨੇ, ਮੈਂ ਕਿਹਾ ਪੰਜਾਬੀ 'ਚ ਕੁਛ ਲਿਖ ਕੇ ਆਪਣੇ ਡੈਡ ਨੂੰ ਭੇਜਿਆ, ਕਹਿੰਦੇ ਨਵੀਂ ਯਾਰ ਤੂੰ ਲਿਖ ਤਾਂ ਲੈਂਦਾ ਬੜੇ, ਇੰਨੀ ਵਧੀਆ ਲਿਖੀ ਤੂੰ ਪੰਜਾਬੀ। ਮੈਂ ਵੀ ਨਹੀਂ ਦੱਸਿਆ ਕਿ ਡੈਡ ਇਹ ਤਾਂ ਚੈਟ GPT ਦਾ ਕਮਾਲ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਆ ਜਾਓ ਫਿਰ ਕਰੀਏ ਗੱਲਾਂ ਬਾਤਾਂ।

0: 5297, hello ji, welcome.
1: Hanji, Nabi ji, Sasrikal ji.
0: Sasrikal ji, kime ho ji?
1: Bas, badiya, badiya ji, bahut badiya chal ja program. Good, good, yeah.
0: Balle, balle, ya.
1: Yeah, balle, balle, krati ya, gana la ke hona.
0: Ki banda?
1: ਬਣਦਾ ਕੁਛ ਨੀ ਜੀ, ਗੱਡੀ ਚ ਆ ਰਹੇ ਆ, ਬਸ ਬੇਟੇ ਨੂੰ ਪਿੱਕ ਕਰਕੇ ਆਇਆ ਗੋ ਤੋਂ.
0: ਓ ਵਾਹ ਬਈ ਵਾਹ, ਬੇਟਾ ਕਿੱਥੇ ਜਾਂਦਾ?
1: ਬੇਟਾ ਟੋਰਾਂਟੋ ਡਾਊਨ ਟਾਊਨ.
0: ਟੋਰਾਂਟੋ ਡਾਊਨ ਟਾਊਨ, ਅੱਛਾ, ਕੀ ਬਾਤ ਹੈ, ਵੈਰੀ ਗੁੱਡ ਸਰ. ਹੋਰ ਸੁਣਾ ਹੁਕਮ?
1: ਬਸ ਮੈਂ ਪੁੱਛਣਾ ਸੀ ਸਰ ਜੀ, ਆਪਣਾ ਕੋਈ ਪਿਟਸ ਕੰਟਰੋਲ ਵਾਲਿਆਂ ਦਾ ਨੰਬਰ ਤਾਂ ਦਿਓ ਯਾਰ, ਆਪਣੇ ਦੇਸੀਆਂ ਦਾ ਕਿਸੇ ਦਾ.
0: ਦੇਸੀਆਂ ਦਾ ਦੇਈਏ, ਦੇਸੀਆਂ ਦਾ ਦੇ ਦਿੰਦੇ ਆ 647. ਪੰਜਾਬੀ ਲਹਿਰਾ ਤਾਂ ਲੋਕ ਖੱਬੇ ਸੱਜੇ ਕਿਤੋਂ ਲੈਣ ਦੀ ਲੋੜ ਨੀ, ਸਾਨੂੰ ਪੁੱਛੋ, ਸਾਡੇ ਤੋਂ ਨੰਬਰ ਲਓ ਤੇ ਅਸੀਂ ਤੁਹਾਡੇ ਲਈ ਬਿਲਕੁਲ ਅਵੇਲੇਬਲ ਆ, ਬਿਲਕੁਲ ਹਾਜ਼ਰ ਆ. ਤੇ ਤੁਸੀਂ ਸਟੂਡੀਓ ਦਾ ਨੰਬਰ ਯਾਦ ਕਰ ਲਓ, ਹੁਣੇ ਕਾਲ ਕਰ ਲਓ ਕਿ ਨਵੀਂ ਭਾਜੀ ਆ ਨੰਬਰ ਦਿਓ, ਨੰਬਰ ਦਿਓ. ਨੰਬਰ ਹੈ ਆਪਣਾ 9056733337, 9056733337. ਮੈਂ ਤੁਹਾਨੂੰ ਡੀਟੇਲਿੰਗ ਬਰੋਸ ਦਾ ਨੰਬਰ ਪਹਿਲਾਂ ਦਵਾਂ ਯਾਰ. ਡੀਟੇਲਿੰਗ ਬਰੋਸ ਦੇ ਜਸ਼ਨ ਬਾਈ ਨੂੰ ਕਾਲ ਕਰਨਾ, ਜਿਵੇਂ ਨਾ ਰੋਲਸ ਰੋਇਸ ਦੀ ਛੱਤ ਉੱਤੇ ਸਟਾਰ ਲਾਈਟਾਂ ਲਾਈਟਾਂ ਲੱਗੀਆਂ ਹੁੰਦੀਆਂ ਨੇ, ਉਵੇਂ ਹੀ ਤੁਹਾਡੀ ਗੱਡੀ ਦੇ ਵਿੱਚ ਸਟਾਰ ਲਾਈਟਾਂ ਲਾ ਰਹੇ ਨੇ ਇਹ, ਤੇ ਇੰਨਾ ਵਧੀਆ ਕੰਮ ਕਰਦੇ ਆ. ਤੁਸੀਂ ਗੱਡੀ ਨੂੰ ਪੂਰਾ ਯਾਰ ਅੰਦਰੋਂ ਸ਼ਿੰਗਾਰੋ, ਜਦੋਂ ਤੁਹਾਡੀ ਗਰਲਫ੍ਰੈਂਡ ਵਾਈਫ ਬੈਠੇ ਗੱਡੀ 'ਚ, ਉਹਨੂੰ ਐਂ ਲੱਗੇ ਜਿਵੇਂ ਤੁਸੀਂ ਉਹਨੂੰ ਕਿਸੇ ਕਹਿੰਦੇ ਹੁੰਦੇ ਆ ਕਿ ਵਧੀਆ 5-star ਹੋਟਲ 'ਚ ਲੈ ਕੇ ਗਏ ਹੋ. ਸੋ ਡਾਇਮੰਡ ਸੋਰੀ ਆਪਣਾ ਡੀਟੇਲਿੰਗ ਬਰੋਸ ਦਾ ਨੰਬਰ ਨੋਟ ਕਰੋ, ਸਟਾਰ ਲਾਈਟਾਂ ਲਵਾਓ ਤੇ ਨਾਲ ਸਾਊਂਡ ਡੈਂਪ ਫ੍ਰੀ ਲਾ ਰਹੇ ਆ. ਇਹਦੇ ਨਾਲ ਗੱਡੀ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੋ ਜੂਗੀ. ਇਹਦੀ $500 ਦੀ ਇੱਕ ਕੋਸਟ ਹੁੰਦੀ ਆ, ਇਹ ਨਾਲ ਫ੍ਰੀ ਕਰ ਰਹੇ ਆ. ਸੋ ਡੀਟੇਲਿੰਗ ਬਰੋਸ ਦੇ ਜਸ਼ਨ ਨੂੰ ਫੋਨ ਕਰੋ, 6478192034, 6478192034. ਇਹਨਾਂ ਨੂੰ ਯਾਰ ਇੱਕ ਬੰਦਾ ਵੀ ਚਾਹੀਦਾ ਕੰਮ ਵਾਲਾ, ਕੰਮ ਤੁਹਾਨੂੰ ਆਉਂਦਾ ਇਹਨਾਂ ਨੂੰ ਫੋਨ ਕਰ ਲਓ, ਜੇ ਨਹੀਂ ਵੀ ਆਉਂਦਾ ਤਾਂ ਵੀ ਕਾਲ ਕਰ ਲਓ, ਤੁਹਾਨੂੰ ਸਿਖਾ ਦੇਣਗੇ. ਨੰਬਰ ਹੈ 6478192034, 6478192034 ਦੇ ਉੱਤੇ ਸੰਪਰਕ ਤੁਸੀਂ ਇਹਨਾਂ ਨਾਲ ਕਰ ਲੈਣੇ ਆ. 6009, ਹੈਲੋ, ਵੈਲਕਮ.
2: ਸਤਿ
0: ਸ਼੍ਰੀ ਅਕਾਲ ਜੀ, ਕੀ ਬਣਦਾ? ਵਧੀਆ, ਬੱਲੇ ਬੱਲੇ ਆ ਯਾਰ. ਫਰਾਈਡੇ ਜੂਨੀਅਰ ਹੈ ਤੇ ਵੀਕਐਂਡ ਕੱਲ ਨੂੰ ਆ ਰਿਹਾ, ਉਹ ਵੀ ਲੌਂਗ ਵੀਕਐਂਡ, ਸੋ ਡਬਲ ਖੁਸ਼ੀ ਹੈ.
2: ਹਾਂਜੀ ਭਾਜੀ, ਬਸ ਠੀਕ ਤੇ ਹੁਣ ਘੁੰਮਣ ਫਿਰਨ ਦਾ ਪਲਾਨ ਕਰਦੇ
0: ਆ. ਅੱਛਾ, ਕਿੱਥੇ ਚੱਲੇ ਹੋ ਘੁੰਮਣ ਫਿਰਨ?
2: ਹਾਂਜੀ, ਬਸ ਇਹ ਹੈ ਕਿ ਜਾਣਾ ਹੀ ਕਿਤੇ, ਜਗ੍ਹਾ ਨਹੀਂ ਡਿਸਾਈਡ ਕੀਤੀ.
0: ਅੱਛਾ, ਜਗ੍ਹਾ ਕਿੰਨੀ ਦੂਰ ਜਾਣਾ?
2: ਨਾਈਟ ਸਟੇ ਕਰਾਂਗੇ ਕਿਤੇ, ਕੋਈ ਏਦਾਂ ਦੀ ਜਗ੍ਹਾ ਹੋਵੇ, 200-300 ਕਿਲੋਮੀਟਰ.
0: 200-300 ਕਿਲੋਮੀਟਰ?
2: ਹਾਂਜੀ, ਬ੍ਰਹਮਪੁਰ ਤੋਂ ਦੂਰ ਹੋਵੇ.
0: ਮੈਂ ਤਾਂ ਤੁਹਾਨੂੰ ਕਹਿ ਰਿਹਾ ਸੀ ਕਿ ਤੁਸੀਂ ਆਇਓ ਆਪਣੇ ਸਟੀਲ ਤੇ ਮੈਕਲੋਗਲਨ ਤੇ.
2: ਓਕੇ,
0: ਸ਼ਹਿਰ ਆ ਬ੍ਰਹਮਪਟਨ.
2: ਹਾਂਜੀ,
0: ਤੇ ਬ੍ਰਹਮਪਟਨ ਦੀ ਰੌਣਕ ਦੇਖੋ. ਪ੍ਰਿੰਸ ਐਡਵਰਡ ਕਾਉਂਟੀ ਜਾਓ. ਪ੍ਰਿੰਸ ਐਡਵਰਡ ਕਾਉਂਟੀ ਯਾਰ ਬੜਾ ਸੋਹਣਾ ਜਿਹਾ ਛੋਟਾ ਜਿਹਾ ਸ਼ਹਿਰ ਹੈ ਤੇ ਇੱਥੋਂ 2-2.5 ਘੰਟੇ ਦੂਰ ਹੈ. ਆਮ ਤੌਰ ਤੇ ਲੋਕ ਉੱਥੇ ਸਮਰ ਚ ਜਾਂਦੇ ਹੁੰਦੇ ਆ ਕਿਉਂਕਿ ਉੱਥੇ ਵਾਈਨਰੀਜ਼ ਵਗੈਰਾ ਹੈਗੀਆਂ ਨੇ, ਬਟ ਤੁਸੀਂ ਜਾਓਗੇ ਵਧੀਆ ਯਾਰ, ਸੋਹਣਾ ਨਿੱਕਾ ਜਿਹਾ ਸ਼ਹਿਰ ਆ.
2: ਰਵਿੰਦਰ
0: ਗਰੇਵਾਲ ਦਾ ਵਾਹ ਵਾ.
2: ਹਾਂਜੀ ਭਾਜੀ, ਗਾਣਾ ਬਹੁਤ ਸੋਹਣਾ ਲੱਗਿਆ. ਮੈਂ ਤਾਂ ਆਪਣੇ ਜਿਵੇਂ ਪੁਰਾਣੇ ਟਾਈਮ ਦੇ ਵਿੱਚ ਵਾਪਸ ਲੈ ਜਾਂਦਾ ਨਾ, ਓਦਾਂ ਦੇ ਭਾਜੀ ਵੀ ਫੀਲ ਆ ਗਾਣੇ ਦੀ.
0: ਰਵਿੰਦਰ ਗਰੇਵਾਲ ਵੀ ਯਾਰ ਬਹੁਤ, ਤੁਸੀਂ ਅੱਜ ਵੀ ਦੇਖ ਲੋ ਲੱਗਦਾ ਹੀ ਨੀ ਵੀ ਰਵਿੰਦਰ ਗਰੇਵਾਲ ਵੀ ਸਹੁਰਾ ਬਣ ਗਿਆ.
2: ਹਾਂਜੀ ਭਾਜੀ, ਇਹਨਾਂ ਦਾ ਦੌਰ ਹੁੰਦਾ ਸੀ ਰਵਿੰਦਰ ਗਰੇਵਾਲ, ਜਗਜੀਤ, ਇੰਦਰਜੀਤ ਨਿੱਕੂ,
0: ਕਿੱਡੇ
2: ਮੁੰਡਿਆਂ ਨੇ ਇਹਨਾਂ ਤੋਂ ਦੇਖ ਕੇ ਪੱਗਾਂ.
0: ਹਾਂ ਸਹੀ ਗੱਲ ਹੈ ਯਾਰ, ਤੇ ਰਵਿੰਦਰ ਗਰੇਵਾਲ
2: ਬਚਪਨ ਚ ਵਾਪਸ ਚਲੇ ਜਾਂਦਾ.
0: ਨਹੀਂ, ਰਵਿੰਦਰ ਗਰੇਵਾਲ ਸਾਹਿਬ ਦੀ ਇਹ ਗੱਲ ਹੈ ਯਾਰ, ਉਹਨਾਂ ਨੇ ਉਹ ਬੜੇ ਵਰਸਟਾਈਲ ਰਹੇ ਨੇ, ਜਿੱਥੇ ਉਹਨਾਂ ਨੇ ਭੰਗੜੇ ਵਾਲੇ ਗਾਏ ਨੇ ਗਾਣੇ ਉਹ ਵੀ ਬਹੁਤ ਸੋਹਣੇ ਗਾਏ ਆ, ਜਿੱਥੇ ਉਹਨਾਂ ਨੇ ਸੈਡ ਸੌਂਗ ਕੀਤੇ ਆ ਉਹ ਵੀ ਬਹੁਤ ਖੂਬਸੂਰਤ, ਜਿੱਥੇ ਕੋਈ ਧਾਰਮਿਕ ਗਾਣੇ ਕੀਤੇ ਆ ਉਹ ਵੀ ਯਾਰ ਬਹੁਤ, ਮੈਂ ਕਹਿੰਦਾ ਕਮਾਲ ਦੇ ਤਰੀਕੇ ਨਾਲ ਕੀਤੇ ਆ.
2: ਤੇ ਆਹ ਗਾਣਾ ਭਾਈ ਜਿਹੜਾ ਆ ਵਾਹਵਾ ਇਹ ਕੁੜੀਆਂ ਦੇ ਆਪਣਾ ਗਿੱਧੇ ਦੇ ਤੌਰ ਤੇ ਮੈਂ ਦੇਖਿਆ ਗਿੱਧੇ ਲਈ ਕਾਫੀ ਚੱਲੂਗਾ ਗਾਣਾ, ਕਾਫੀ ਸੋਹਣਾ ਗਾਣਾ ਲੱਗਿਆ
0: ਸੁਣਦੇ ਯਾਰ। ਤੇ ਇੱਕ ਨਾ ਇਹਨਾਂ ਦਾ ਬੜਾ ਮੇਰਾ ਪਸੰਦੀਦਾ ਗੀਤ ਹੈ ਆਪਣਾ, ਸੈਡ ਸੌਂਗ ਸੀ ਕਿ ਕੱਲੀ ਨੂੰ ਮਿਲ ਮਿੱਤਰਾ। ਰਵਿੰਦਰ ਗਰੇਵਾਲ ਨੂੰ ਮੈਂ ਸੁਣਿਆ ਨੀ, ਬਹੁਤ ਚਿਰ ਹੋ ਗਿਆ, ਭਾਵੇਂ ਇੰਨੇ ਵਧੀਆ ਗੀਤ ਨੇ ਜਰੂਰ ਸੁਣਾਉਣੇ ਵੀਰੇ। ਥੈਂਕ ਯੂ ਸੋ ਮਚ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਬਹੁਤ ਪਿਆਰ, ਬਹੁਤ ਸਤਿਕਾਰ, ਬਹੁਤ ਮਾਣ। ਸੋ ਰਵਿੰਦਰ ਗਰੇਵਾਲ ਕਮਾਲ ਦੇ ਯਾਰ, ਮੈਂ ਮਿਲਿਆ ਗਰੇਵਾਲ ਸਾਹਿਬ ਨੂੰ ਕਾਫੀ ਵਾਰ ਤੇ ਬੰਦੇ ਵੀ ਬਹੁਤ ਵਧੀਆ ਨੇ, ਹੁੰਦਾ ਨੀ ਉਹ ਜਿਹੜਾ ਆਪਣਾ ਪੰਜ ਆ, ਇੱਕ ਬਹੁਤ ਹੀ ਚੰਗਾ ਸੁਭਾਅ। ਸੋ ਰਵਿੰਦਰ ਗਰੇਵਾਲ ਜੀ ਦਾ ਬੜਾ ਵਧੀਆ ਸੁਭਾਅ, ਬੜੀ ਸੋਹਣੀ ਪਰਸਨੈਲਿਟੀ ਹੈ। ਤੇ ਹੁਣ ਤਾਂ ਹਿੰਮਤ ਸੰਧੂ ਦੇ ਸਹੁਰਾ ਸਾਹਿਬ ਨੇ, ਤੇ ਹਿੰਮਤ ਸੰਧੂ ਦੀ ਐਲਬਮ ਆਈ ਆ ਬੱਲੇ ਬੱਲੇ, ਉਹ 'ਚ ਗਾਣਾ ਸਰਦਾਰੀ ਟਾਈਮ ਲੱਗਿਆ ਤੇ ਉਹ ਵੀ ਤੁਹਾਡੇ ਲਈ ਲਾਵਾਂਗੇ। ਤੇ ਬਸ ਤੁਸੀਂ ਸੁਣੀ ਚੱਲੋ ਯਾਰ, ਹੁਣ ਅਸੀਂ ਪਿੱਛੇ ਨਹੀਂ ਹਟਦੇ ਜਦੋਂ ਆ ਗਏ ਨਾ ਮਾਈਕ ਤੇ, ਤੇ ਮਾਈਕ ਤੇ ਜਦੋਂ ਆ ਜਾਈਦਾ ਫਿਰ ਬਾਕੀ ਸਾਰਾ ਕੁਛ ਭੁੱਲ ਜਾਈਦਾ। ਸੋ ਇੱਕ ਤੁਸੀਂ ਯਾਦ ਰੱਖੋ ਜੱਗ ਦੇ ਪੈਰਾਲੀਗਲ ਦੀ ਟੀਮ ਨੂੰ, ਜੱਗ ਦੇ ਪੈਰਾਲੀਗਲ ਨੋਟਰੀ ਸੇਵਾਵਾਂ ਪ੍ਰੋਵਾਈਡ ਕਰਦੇ ਆ। ਕੋਈ ਵੀ ਡਾਕੂਮੈਂਟਸ ਦੀਆਂ ਸਰਟੀਫਾਈਡ ਟਰੂ ਕਾਪੀਜ਼ ਚਾਹੀਦੀਆਂ, ਕੋਈ ਵੀ ਪਾਵਰ ਆਫ ਅਟਰਨੀ ਜਾਂ ਐਫੀਡੇਵਿਟ ਚਾਹੀਦਾ, BLS ਰਿਲੇਟਡ ਕੋਈ ਵੀ ਡਾਕੂਮੈਂਟ ਨੇ ਉਹ ਭਰਵਾਉਣੇ ਆ, ਨੋਟਰੀ ਸੇਵਾਵਾਂ ਚਾਹੀਦੀਆਂ ਨੇ, ਤਾਂ ਜੱਗ ਦੇ ਪੈਰਾਲੀਗਲ ਐਂਡ ਇਮੀਗ੍ਰੇਸ਼ਨ ਦੀ ਟੀਮ ਨੂੰ ਫੋਨ ਕਰੋ, ਰਮਨਦੀਪ ਜੱਗ ਦੇ। ਕੋਈ ਟ੍ਰੈਫਿਕ ਟਿਕਟ ਮਿਲ ਗਈ ਉਹ ਵੀ ਫਾਈਟ ਕਰਦੇ ਨੇ, 6478585 9 6478585 9। ਸੁਖ ਭਾਜੀ ਆ ਜਾਓ ਫਿਰ।
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ, ਸਵੇਰੇ ਸ਼ਾਰਪ 10 ਵਜੇ ਜਿਹੜੇ ਦਰਵਾਜੇ ਤੁਹਾਡੇ ਲਈ ਓਪਨ ਹੋ ਜਾਣੇ ਨੇ। ਸੋ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ 4 ਦਿਨ ਦੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਲੌਂਗ ਵੀਕਐਂਡ ਦੀ ਸੇਲ ਲੈ ਕੇ। ਤੇ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ, ਤੁਸੀਂ ਬੈੱਡ ਸੈੱਟ ਲੈਣਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਨੇ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਕਾਫੀ ਟੇਬਲ ਚਾਹੀਦੇ ਨੇ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਨੂੰ ਯਾਦ ਰੱਖਣਾ। ਤੇ ਜਿਨ੍ਹਾਂ ਪਰਿਵਾਰਾਂ ਨੇ ਕਾਫੀ ਟੇਬਲ ਲੈਣਾ, ਸੋਲਿਡ ਵੁੱਡ ਦਾ, ਸਖਤ ਲੱਕੜੀ ਦਾ ਕਾਫੀ ਟੇਬਲ, $500-600 ਦਾ ਰਹਿੰਦੇ ਆਏ ਹੋ, ਜਿੰਨੇ ਵੀ ਪਰਿਵਾਰ ਕੱਲ ਜਦੋਂ ਸਵੇਰੇ 10 ਵਜੇ ਦਰਵਾਜ਼ੇ ਓਪਨ ਹੋਣੇ ਨੇ, ਪਹਿਲੇ 10 ਪਰਿਵਾਰਾਂ ਨੂੰ ਸੋਲਿਡ ਵੁੱਡ ਦਾ ਕਾਫੀ ਟੇਬਲ ਸਿਰਫ $99 ਦਾ, $99 ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਮਿਲੂਗਾ। ਤੇ ਨਾਲ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਦਿੱਤੇ ਜਾਣੇ ਆ, ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ ਮਿਲਣਗੇ। ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਮਿਲੂਗਾ, ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ $99 ਦੇ, ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣਾ ਚਾਰੋਂ ਦਿਨ, ਫਰਾਈਡੇ ਸੈਚਰਡੇ ਸੰਡੇ ਤੇ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ ਦੇ ਉੱਪਰ, ਕੁਵੀਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ। ਨਵੀ ਬਾਈ ਜੀ
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਕੱਲ ਨੂੰ ਪੰਜਾਬੀ ਜਰਾ ਲਾਈਵ ਆਨ ਲੋਕੇਸ਼ਨ ਸ਼ਾਮੀ 6 ਵਜੇ 9190। ਹਾਂਜੀ ਬਾਈ ਜੀ ਕਿਵੇਂ ਹੋ?
4: ਹਾਂਜੀ ਵਧੀਆ ਜੀ ਵਧੀਆ, ਤੁਸੀਂ ਕਿੱਦਾਂ?
0: ਉਹ ਵਧੀਆ, ਬੱਲੇ ਬੱਲੇ ਬਹਿ ਜਾ ਬਹਿ ਜਾ, ਕੀ ਬਣਦਾ?
4: ਗੁੱਡ ਮੈਨ ਬਾਜੀ, ਕੁਛ ਨੀ, ਬਸ ਨੀਅਰਲੀ ਹੋਮ ਮੈਨ।
0: ਵੈਰੀ ਗੁੱਡ ਵੈਰੀ ਗੁੱਡ, ਹੋਮ ਇਜ਼ ਬੈਸਟ ਹੈ। ਜੋ ਸੁੱਖ ਕੀ ਕਹਿੰਦੇ ਤੇ ਛੱਜੂ ਦੇ ਚਵਾਰੇ, ਨਾ ਬਲਕ ਨਾ ਬੁਖਾਰੇ ਹੈ।
4: ਹੋਰ ਹੋ ਰਿਹਾ ਨਹੀਂ
0: ਆਪਣਾ ਨਾ, ਜਿਹੜਾ ਜਿਹੜਾ ਹੋਮ ਹੈ, ਜਿਹੜਾ ਤੁਹਾਡਾ ਘਰ ਹੈ, ਉਹ ਨਾ ਤੁਹਾਡਾ ਇੱਕ ਹੈਪੀ ਪਲੇਸ ਹੈ। ਬੰਦੇ ਨੂੰ ਹੋਣਾ ਚਾਹੀਦਾ ਵੀ ਘਰੇ ਜਾਵੇ ਤੇ ਸਾਰੀਆਂ ਟੈਨਸ਼ਨਾਂ ਭੁੱਲ ਜਾਵੇ ਕਿ ਨਹੀਂ?
4: ਬਈ ਬਾਕੀ ਤਾਂ ਪਤਾ ਨੀ, ਈਵਨ ਸਹੀ ਗੱਲ ਦੱਸੀਏ ਜੇ ਡੋਰ ਖੋਲਦੇ ਸਾਰੀ ਜਦੋਂ ਨਿਆਣੇ ਦੇਖ ਪੈਂਦੇ ਉਦੋਂ ਜ਼ਰੂਰ ਹੋ ਜਾਂਦਾ।
0: ਬਿਲਕੁਲ ਸਹੀ ਗੱਲ ਤੁਹਾਡੀ,
4: ਰਿਐਲਿਟੀ ਚ ਰਿਐਲਿਟੀ
0: ਜਿਹੜਾ ਨਹੀਂ ਤੁਹਾਡੀ, ਬਿਲਕੁਲ ਯਾਰ ਬਹੁਤ ਸੋਹਣੀ ਗੱਲ ਹੈ। ਜਦੋਂ ਨਾ ਬਿਫੋਰ ਕਿਡਸ, ਬੱਚਿਆਂ ਤੋਂ ਪਹਿਲਾਂ ਇਹ ਤੁਹਾਨੂੰ ਜਿਹੜੇ ਇਮੋਸ਼ਨਸ ਨੇ, ਫੀਲਿੰਗਸ ਨੇ, ਇਹ ਤੁਸੀਂ ਕਦੇ ਸੋਚ ਨਹੀਂ ਸਕਦੇ ਕਿੱਦਾਂ ਦੀਆਂ ਨੇ। ਫਿਰ ਜਦੋਂ ਉਹ ਤੁਹਾਡੀ ਲਾਈਫ ਹੋ ਜਾਂਦੀ ਹੈ ਆਫਟਰ ਕਿਡਸ, ਯਾਰ ਬਾਕੀ ਕਹਿੰਦੇ ਹੁੰਦੇ ਕਿ ਪ੍ਰਾਈਸਲੈਸ ਹੈ।
4: ਹਾਂਜੀ ਹਾਂਜੀ ਬਸ ਯਾਨੀ
0: ਹੋਰ ਸੁਣਾਓ
4: ਚਲੋ ਸਹੀ ਆ ਭਾਜੀ, ਸੀ ਯੂ ਮੈਨ,
0: ਥੈਂਕ ਯੂ ਸਰ, ਇੰਜੋਏ ਕਰੋ, ਗੀਤ ਸਿੰਘ ਲਾਉਣੇ ਆ ਤੇ ਅੱਜ ਦੀ ਸ਼ਾਮ ਨੂੰ ਖੂਬ ਸਜਾਉਣੇ ਆ ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਵਾਹ ਵਾਹ ਕਰਾ ਦੀਏ ਵਾਹ ਵਾਹ ਫਿਰ ਆਹ ਆਹ ਉਹ ਬੱਲੇ ਢੱਡ ਕਿੰਨੀ ਸੋਹਣੀ ਹੈ ਯਾਰ ਵੱਜੀ।

0: ਵਾਹ ਯਾਰ ਕਿਆ ਬਾਤ ਹੈ ਗੜੇਆਲ ਸਾਹਿਬ, ਚੱਕ ਤੇ ਫੱਟੇ ਰਵਿੰਦਰ ਗੜੇਆਲ ਜੀ ਦਾ ਲਾਉਣੇ ਆ ਕਹਿੰਦਾ ਯਾਰ ਵੀ ਸੁਣ ਮੁੰਡਿਆ ਲਲਕਾਰਾ ਉਹ ਟੇਢੀ ਪੱਗ ਵਾਲਿਆ ਯਾ ਆਪਣਾ ਕੱਲੀ ਨੂੰ ਮਿਲ ਮਿੱਤਰਾ ਏਦਾਂ ਹੀ ਸੀਗੇ ਨਾ ਬੋਲ ਕੁਛ। ਇੱਕ ਹੋਰ ਸੀਗਾ ਯਾਰ ਗਾਣਾ ਰਵਿੰਦਰ ਗੜੇਆਲ ਜੀ ਦਾ, ਮੈਨੂੰ ਲੱਗਦਾ ਉਹ ਗਾਣੇ ਦਾ ਨਾਂ ਸੀਗਾ ਕਬੂਤਰ, ਇਹੀ ਸੀ ਨਾ ਕਬੂਤਰ, ਬੜਾ ਉਹ ਵੀ ਆਈ ਥਿੰਕ ਸੈਡ ਸੌਂਗ ਹੀ ਸੀਗਾ ਸ਼ਾਇਦ। ਖੈਰ ਲੱਭ ਦੇਣਾ ਦਿਲ ਆਉਣੇ ਆ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਤੁਹਾਡੇ ਨਾਲ ਕੋਈ ਵੀ ਅਗਰ ਤੁਸੀਂ ਸੋਰੀ ਰਿਕੁਐਸਟ ਕਰਨੀ ਹੈ ਤਾਂ ਜੀ ਸਦ ਕੇ ਮੋਸਟ ਵੈਲਕਮ, ਬਹੁਤ ਪਿਆਰ ਬਹੁਤ ਮਾਣ ਨਾਲ ਤੁਹਾਡਾ ਸਵਾਗਤ ਅਸੀਂ ਕਰਾਂਗੇ। ਇੱਕ ਦੋ ਮੈਸੇਜ ਲੈ ਲਈਏ ਕੁਇਕਲੀ ਫਿਰ ਗੀਤ ਸਿੰਘ ਜੀ ਵੀ ਲਾਵਾਂਗੇ, ਅੱਜ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਹੈ, ਸੋ ਸਟੇ ਟਿਊਨਡ ਬਈ, ਜੁੜੇ ਰਹੋ।
1: ਮੇਰਾ ਨਾਮ ਨਵਜੀਤ ਕੌਰ ਬਰਾੜ ਹੈ ਅਤੇ ਪਿਛਲੇ 4 ਸਾਲਾਂ ਤੋਂ ਮੈਨੂੰ ਤੁਹਾਡੀ ਵਾਰਡ 2 and 6 ਦੀ ਸਿਟੀ ਕਾਉਂਸਲਰ ਵੱਲੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਤੁਹਾਡੀ ਸਪੋਰਟ ਨਾਲ ਅਸੀਂ ਨਵੇਂ ਐਂਬੂਲੈਂਸ ਕਮਿਊਨਿਟੀ ਸੈਂਟਰ ਨੂੰ ਬਣਾ ਰਹੇ ਹੈ ਜਿੱਥੇ ਰੈਜ਼ੀਡੈਂਟਸ ਇਕੱਠੇ ਹੋ ਸਕਦੇ ਹਾਂ ਐਂਡ ਐਕਟਿਵ ਰਹਿ ਸਕਦੇ ਹਾਂ। ਅਸੀਂ ਨਾਰਥ ਵੈਸਟ ਬ੍ਰੈਂਪਟਨ ਵਿੱਚ ਇੱਕ ਨਿਊ ਪੁਲਿਸ ਡਿਵੀਜ਼ਨ ਵੀ ਲਿਆ ਰਹੇ ਹਾਂ ਜਿਸ ਨਾਲ ਸਾਡੀ ਕਮਿਊਨਿਟੀ ਦੀ ਸੇਫਟੀ ਹੋਰ ਸਟਰੋਂਗ ਹੋਵੇਗੀ ਅਤੇ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਪੁਲਿਸ ਦੀ ਕਪੈਸਿਟੀ ਵੀ ਵਧੂਗੀ। ਇਸ ਅਕਟੋਬਰ ਵਿੱਚ ਵਾਰਡਸ 2 and 6 ਸਿਟੀ ਕਾਉਂਸਲਰ ਲਈ ਨਵਜੀਤ ਕੌਰ ਬਰਾੜ ਨੂੰ ਵੋਟ ਦਿਓ।
2: Authorized by Navjeet Kaur Brar campaign.

0: multiple locations in GTA. For more information, visit rajdhanisweets.ca.
1: So, kal nu film lagan ja rahi hai. Kedi film pala? Kal nu e din roz ni hone release ho rahi hai bhai. Harbhajan Maan ji te naal ਡੇਬਿਊ ਕਰ ਰਿਹਾ ਹਰਭਜਨ ਮਾਨ ਜੀ ਦਾ ਬੇਟਾ ਅਵਕਾਸ਼ ਮਾਨ। ਬਹੁਤ ਹੀ ਪਿਆਰੀ ਬੜੀ ਇੱਕ ਪਰਿਵਾਰਕ ਫਿਲਮ ਹੈ ਤੇ ਕੱਲ ਨੂੰ ਥੀਏਟਰ ਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ। ਹੁਣੇ ਉਸ ਫਿਲਮ ਦਾ ਪ੍ਰੀਮੀਅਰ ਹੈ ਜੋ ਹੋ ਰਿਹਾ ਤੇ ਅਨਫੋਰਚੁਨੇਟਲੀ ਯਾਰ ਮੇਰੀ ਡਿਊਟੀ ਹੈ ਪ੍ਰੋਗਰਾਮ ਤੇ, ਮੈਂ ਕਿਹਾ ਮੈਂ ਲੱਗਿਆ ਇੱਥੇ ਪ੍ਰਮੋਸ਼ਨਾਂ ਤੇ ਪ੍ਰੀਮੀਅਰ ਸਾਰੇ ਸੱਜਣ ਮਿੱਤਰ ਦੇਖੋ ਤੇ ਇੰਜੋਏ ਕਰੋ। ਬਟ ਬਹੁਤ ਹੀ ਖੂਬਸੂਰਤ ਫਿਲਮ ਯਾਰ, ਫਿਲਮ ਦੀ ਤਾਰੀਫ ਬਹੁਤ ਹੋ ਰਹੀ ਹੈ। ਅੱਜ ਇੰਡੀਆ ਦੇ ਵਿੱਚ ਵੀ ਪ੍ਰੀਮੀਅਰ ਹੋ ਕੇ ਹਟਿਆ ਤੇ ਕਿਆ ਇੰਜੋਏ ਕੀਤੀ ਫਿਲਮ ਸਾਰੇ ਨੇ। ਬੜੇ ਉੱਥੇ ਕਲਾਕਾਰ, ਅਦਾਕਾਰ, ਗਾਇਕ ਪਹੁੰਚੇ ਇੰਡਸਟਰੀ ਦੇ ਤੇ ਸਾਰੇ ਨੇ ਬੜੀ ਇੰਜੋਏ ਕੀਤੀ। ਸੋ ਕੱਲ੍ਹ ਨੂੰ ਤੁਹਾਡੇ ਥੀਏਟਰ ਘਰਾਂ ਦੇ ਵਿੱਚ ਇਹ ਦਿਨ ਰੋਜ਼ ਨਹੀਂ ਹੋਣੇ ਰਿਲੀਜ਼ ਹੋ ਜਾਵੇਗੀ ਸਾਰੇ ਆਪਣੇ ਨੇੜਲੇ ਥੀਏਟਰਸ ਦੇ ਵਿੱਚ, ਜਿਸ ਵਿੱਚ ਹਰਭਜਨ ਮਾਨ ਜੀ ਨੇ, ਅਵਕਾਸ਼ ਮਾਨ ਉਹਨਾਂ ਦਾ ਬੇਟਾ ਤੇ ਨਾਲ ਤੂਤਾ ਪਿੰਡੀ ਵਾਲਾ ਬੜਾ ਕਮੇਡੀਅਨ ਹੈ ਯਾਰ, ਤੇ ਮੈਡਮ ਨਿਰਮਲ ਰਿਸ਼ੀ ਜੀ ਤੇ ਹੀਰਾ ਚਰਾ ਅਰੁਣਾ ਬੈਨੀਵਾਲ, ਹੋਰ ਬੜਾ ਵਧੀਆ ਸਟਾਰ ਕਾਸਟ ਹੈ। ਸਰਬਜੀਤ ਚੀਮਾ ਜੀ ਦਾ ਵੀ ਰੋਲ ਹੈ। ਸੋ ਤੁਸੀਂ ਕੱਲ੍ਹ ਨੂੰ ਵੀਕਐਂਡ ਤੇ, ਲੌਂਗ ਵੀਕਐਂਡ ਹੈ, ਫਿਲਮ ਜ਼ਰੂਰ ਇੰਜੋਏ ਕਰਨੀ। ਤੇ ਬਹੁਤ ਵਧੀਆ ਗੀਤ ਸੰਗੀਤ ਹੈ, ਬੱਬੂ ਮਾਨ ਜੀ ਦਾ ਇੱਕ ਗਾਣਾ ਹੈ, ਹੈਪੀ ਰਾਏਕੁੱਟੀ ਦਾ ਗੀਤ ਹੈ, ਤੇ ਹਰਭਜਨ ਮਾਨ ਜੀ, ਗੁਰਸੇਵਕ ਮਾਨ ਜੀ ਨੇ, ਬਾਬੂ ਸਿੰਘ ਮਾਨ ਜੀ ਦਾ ਲਿਖਿਆ ਗਾਣਾ ਗਾਇਆ, ਆਪਣੇ ਅਵਕਾਸ਼ ਮਾਨ ਨੇ, ਨੂਰ ਚਾਹਲ ਕੁੜੀ ਬਹੁਤ ਸੁਰੀਲਾ ਗਾਉਂਦੀ ਹੈ ਉਹਦੇ ਨਾਲ ਗਾਣਾ ਹੈ, ਤੇ ਸੁਖਵਿੰਦਰ ਸਿੰਘ ਜੀ ਦਾ ਵੀ ਇੱਕ ਫਿਲਮ ਦੇ ਵਿੱਚ ਗੀਤ ਹੈ। ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫਿਲਮ ਦੇਖਣ ਦੇ ਲਈ ਹੋ ਰੈਡੀ, ਤੇ ਇਹ ਦਿਨ ਰੋਜ਼ ਨਹੀਂ ਹੋਣੇ, ਕੱਲ੍ਹ ਨੂੰ ਰਿਲੀਜ਼ ਹੋਵੇਗੀ। ਤੇ ਯਾਰ ਹਰਭਜਨ ਮਾਨ ਜੀ ਜਿਨ੍ਹਾਂ ਨੇ ਜੀ ਆਇਆਂ ਨੂੰ, ਸਾਨੂੰ ਮਾਣ ਵਤਨਾਂ ਦਾ, ਮਿੱਟੀ ਵਾਜਾਂ ਮਾਰਦੀ ਵਰਗੀਆਂ ਫਿਲਮਾਂ ਕੀਤੀਆਂ, ਜਿਸ ਕਰਕੇ ਪੰਜਾਬੀ ਫਿਲਮ ਇੰਡਸਟਰੀ ਅੱਜ ਇਸ ਮੁਕਾਮ 'ਤੇ ਹੈ। ਸੋ ਇਹ ਫਿਲਮ ਜ਼ਰੂਰ ਦੇਖੋ, ਅਤੇ ਚਾਹੁੰਦੇ ਹੋ ਕਿ ਇੱਦਾਂ ਦੀਆਂ ਫਿਲਮਾਂ ਹੋਰ ਬਣਨ ਤਾਂ ਫਿਰ ਤੁਹਾਡਾ ਦੇਖਣਾ ਵੀ ਜ਼ਰੂਰ ਬਣਦਾ। ਸੋ ਗੇਟ ਰੈਡੀ, ਐਂਡ ਬੜੀ ਜਲਦ ਅਸੀਂ ਇਸ ਫਿਲਮ ਦਾ ਗੀਤ ਵੀ ਤੁਹਾਡੇ ਲਈ ਲਾਉਣੇ ਹੈ, ਅਤੇ ਪ੍ਰੀਮੀਅਰ ਆਪਣੇ ਲੋਕਲ ਇੱਥੇ ਹੁਣੇ ਫਿਲਮ ਦਾ ਹੋ ਰਿਹਾ। ਸੋ ਗੁੱਡ ਲੱਕ ਟੂ ਐਵਰੀਬਡੀ। ਅਤੇ ਸਾਡੇ ਨਾਲ ਡਾਕਟਰ ਕੁਲਦੀਪ ਜੁੜੇ ਆ, ਕੇਡੀ ਹੋਮਿਓਪੈਥੀ ਤੋਂ। ਕੁਲਦੀਪ ਜੀ ਕਿਵੇਂ ਹੋ?
2: ਠੀਕ ਹੈ ਨਵੀ ਜੀ, ਥੈਂਕ ਯੂ ਵੈਰੀ ਮਚ। ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਠੀਕ ਕਰਨਾ, ਫਿਰ ਦੂਸਰੇ ਨੂੰ ਠੀਕ ਕਰਨਾ, ਪਹਿਲੀ ਆਪਣੀ ਸਿਹਤ ਠੀਕ ਹੈ। ਤਾਂ ਮੈਂ ਕਹਿੰਦਾ ਹੁੰਦਾ ਹੈਲਥ ਇਜ਼ ਵੈਲਥ। ਲਗਭਗ ਪੰਜਾਹ ਸਾਲ ਹੋ ਗਏ ਹੋਮਿਓਪੈਥੀ ਫੀਲਡ ਦੇ ਵਿੱਚ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈ, ਵੱਡੀ ਤੋਂ ਛੋਟੀ ਕੋਈ ਪਰੇਸ਼ਾਨੀ ਹੈ, ਹਰ ਬਿਮਾਰੀ ਦਾ ਹੱਲ ਹੋਮਿਓਪੈਥੀ ਦੇ ਵਿੱਚ। ਠੀਕ ਹੈ, ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੋਣੀ, ਜ਼ਰੂਰ ਮੇਰੇ ਕੋਲ ਵਿਜਿਟ ਕਰਨਾ, ਮੈਂ ਪ੍ਰੂਫ ਕਰਾਂਗਾ ਹੋਮਿਓਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ। ਤੁਹਾਨੂੰ ਪੇਟ ਦੇ ਇਸ਼ੂ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਐਂਗਜ਼ਾਇਟੀ ਹੈ, ਡਿਪਰੈਸ਼ਨ ਹੈ, ਤੁਹਾਨੂੰ ਆਰਥਰਾਈਟਿਸ ਹੋ ਗਈ, ਸਕਿਨ ਦੇ ਇਸ਼ੂ, ਐਗਜ਼ਿਮਾ ਹੋ ਗਿਆ, ਸਰਾਇਸਿਸ ਹੋ ਗਿਆ, ਆਟਿਜ਼ਮ, ਖਾਸ ਕਰਕੇ ਬੱਚਿਆਂ ਦੇ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ, ਆਟੋਮੋਬਾਈਲ ਡਿਜ਼ੀਜ਼, ਅੱਖ ਨੱਕ ਗਲੇ ਦੀ ਬਿਮਾਰੀ, ਕੋਈ ਬਿਮਾਰੀ ਹੈਗੀ ਹੈ, ਹੋਮਿਓਪੈਥੀ ਦਾ ਬੈਸਟ। ਲਗਭਗ ਜੇ 50 ਸਾਲ ਪਹਿਲਾਂ ਮੈਂ ਹੋਮਿਓਪੈਥੀ ਡਿਗਰੀ ਕੀਤੀ ਹੈ, ਪੜ੍ਹਾਈ ਕੀਤੀ ਹੈ, ਸਾਡੀ ਪੜ੍ਹਾਈ ਇਕੁਅਲ ਟੂ ਫੈਮਿਲੀ ਡਾਕਟਰ ਹੁੰਦੀ ਹੈ। ਠੀਕ ਹੈ ਜੀ, ਜੋ 5 ਮਿੰਟ ਦੇ ਅੰਦਰ ਪਤਾ ਲੱਗ ਜਾਂਦਾ ਬਿਮਾਰੀ ਕੀ ਹੈਗੀ ਹੈ, ਲੇਕਿਨ ਟੈਸਟ ਕੇਵਲ ਕਨਫਰਮ ਕਰਨ ਵਾਸਤੇ ਕਿ ਆਪਾਂ ਟੈਸਟ ਕਰਾਉਂਦੇ ਹਾਂ। ਠੀਕ ਹੈ, ਲੇਕਿਨ ਪਤਾ ਲੱਗ ਜਾਂਦਾ ਸਾਰਾ ਕੁਝ। ਥੋੜ੍ਹੀ ਜਿਹੀ ਐਸੀਡਿਟੀ ਬਾਰੇ ਮੈਂ ਜਾਣਕਾਰੀ ਦਊਂਗਾ ਨਵੀਂ ਜੀ। ਐਸੀਡਿਟੀ ਨਾ ਲੋਕ ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਐਸੀਡਿਟੀ ਹੈਗੀ ਹੈ, ਕਈ ਵਾਰੀ ਬਲੋਟਿੰਗ ਹੁੰਦੀ ਹੈ, ਗੈਸ ਬਣਦੀ ਹੈ, ਆਈਬੀਐਸ ਹੈ, ਕੋਲਾਈਟਿਸ ਹੈ, ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ। ਐਸੀਡਿਟੀ ਇਹਨੂੰ ਆਪਾਂ ਹਾਰਟ ਬਰਨ ਕਹਿੰਦੇ ਹਾਂ, ਤੇ ਹਾਰਟ ਬਰਨ ਜੀ ਇਹ ਸਾਡੇ ਇਹਦੇ ਚ ਮੋਸਟਲੀ ਜੇ ਤੁਹਾਡਾ ਜਿਹੜਾ ਫੂਡ ਪਾਈਪ ਹੈ ਉਹਦੇ ਚ ਬਰਨਿੰਗ ਹੁੰਦੀ ਹੈ, ਉਹਨੂੰ ਤਾਂ ਕਰਕੇ ਐਸੀਡਿਟੀ ਆਪਾਂ ਕਹਿੰਦੇ ਹਾਂ। ਇਹ ਸਾਡੇ ਪੇਟ ਦੇ ਵਿੱਚ ਜਿਹੜਾ ਸਟਮਕ ਹੁੰਦਾ ਉਹਦੇ ਹਾਈਡਰੋਕੋਲਿਕ ਐਸਿਡ ਹੁੰਦਾ, ਉਹ ਜਾ ਕੇ ਸਾਡੇ ਫੂਡ ਪਾਈਪ ਚ ਲੱਗਦਾ, ਤਾਂ ਜੇ ਇਹ ਐਸੀਡਿਟੀ ਉਹਨੂੰ ਕਹਿੰਦੇ ਹਾਂ ਆਪਾਂ ਜੇ ਹੈ। ਲੇਕਿਨ ਹੋਰ ਵੀ ਬਹੁਤ ਬਿਮਾਰੀਆਂ ਨੇ, ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗੀ ਹੈ, 6478005560548018055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਾਈਮ ਟੂਰ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 6478005560488018055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਨਵੀ ਜੀ, ਟਾਈਮ ਨਾਲ, ਥੈਂਕ ਯੂ ਵੈਰੀ ਮਚ। ਹੈਲੋ,
1: ਵੈਰੀ ਗੁੱਡ ਨੰਬਰ ਕੁਇਕ ਹੈ 6478005560488018005050। ਕੁਲਦੀਪ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸੋ ਪ੍ਰੋਗਰਾਮ ਪੰਜਾਬੀ ਰਹਿ ਤੇ ਗੱਲਬਾਤ ਕਰੀਏ, ਗਾਣਾ ਲਾ ਦੀ ਇੱਕ, ਮੈਂ ਥੋੜ੍ਹਾ ਕਨਫਿਊਜ਼ ਆ ਕਿਉਂਕਿ ਗੱਲਾਂ ਬਾਤਾਂ ਵੀ ਤਿਆਰ ਨੇ ਤੇ ਗੱਲਾਂ ਬਾਤਾਂ ਤਾਂ ਤੁਸੀਂ ਜਿੰਨੀਆਂ ਮਰਜ਼ੀ ਕਰਾ ਲਓ, ਬਟ ਖੈਰ ਇੱਕ ਮੈਸੇਜ ਲੈ ਲਈਏ ਤੇ ਫਿਰ ਇੱਕ ਗਾਣਾ ਲਾਉਂਦੇ ਹਾਂ ਤੇ ਫਿਰ ਆਪਾਂ ਖੁੱਲ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਜ਼ਰੂਰ ਜ਼ਰੂਰ ਕਰਦੇ ਹਾਂ।
3: ਮੈਂ ਸੁਖਵੰਤ ਸਿੰਘ ਆ ਤੁਹਾਡਾ ਵਾਰਡ 9 ਐਂਡ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਆ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸੰਘਾ ਕੈਂਪੇਨ।
1: ਸੋ ਅਰਜਨ ਢਿੱਲੋਂ ਦਾ ਇੱਕ ਗੀਤ ਆਇਆ, ਮੈਨੂੰ ਬੜਾ ਡਿਫਰੈਂਟ ਜਿਹਾ ਲੱਗਿਆ ਯਾਰ। ਆਈ ਡੋਂਟ ਨੋ ਤੁਸੀਂ ਕਿੰਨਾ ਕੁ ਇੰਜੋਏ ਕੀਤਾ, ਬਟ ਮਿਊਜ਼ਿਕ ਬੜਾ ਯੂਨੀਕ ਹੈ। ਜਿਹੜੇ ਕਹਿ ਲਓ ਕਿ ਸੁਰ ਤੇ ਅਰਜਨ ਗਾ ਰਿਹਾ ਉਹ ਵੀ ਮਿਊਜ਼ਿਕ ਚੇਂਜ ਹੋ ਰਿਹਾ। ਸੁਣਿਓ ਥੋੜ੍ਹਾ ਜਿਹਾ, ਤੁਹਾਨੂੰ ਪਤਾ ਲੱਗੂਗਾ।

ਕਿੰਨਾ ਡਿਫਰੈਂਸ ਯਾਰ, ਪਤਾ ਨੀ ਆਈ ਡੋਂਟ ਨੋ, ਥੋੜ੍ਹਾ ਜਿਹਾ ਮੈਨੂੰ ਬਾਕੀ ਕਿਸੇ ਵੀ ਗੀਤ ਨਾਲੋਂ ਬੜਾ ਐ ਲੱਗਿਆ ਕਿ ਇੱਦਾਂ ਦੀ ਚੀਜ਼ ਕੋਈ ਸੁਣੀ ਹੋਈ ਨੀ. ਪਤਾ ਨੀ ਤੁਹਾਨੂੰ ਠੀਕ ਕਿਵੇਂ ਲੱਗਿਆ ਯਾਰ ਗਾਣਾ, ਵਧੀਆ ਜਾਂ ਨਹੀਂ, ਤੁਸੀਂ ਇੰਜੋਏ ਕੀਤਾ? ਜੇ ਕਿਸੇ ਨੇ ਫੀਡਬੈਕ ਦੇਣਾ ਦੇ ਦਿਓ, ਅਰਜਨ ਨੂੰ ਦੱਸ ਦਿਆਂਗੇ ਫਿਰ ਵੀ ਯਾਰ ਅਰਜਨ ਨੇ, ਲੋਕਾਂ ਨੇ ਬੜਾ ਇੰਜੋਏ ਕੀਤਾ ਜਾਂ ਲੋਕਾਂ ਨੂੰ ਲੱਗਿਆ ਯਾਰ ਕਿ ਥੋੜ੍ਹੇ ਜਿਹਾ ਲੋਕ ਕਨਫਿਊਜ਼ ਜੇ ਹੋਏ. ਸੋ ਨੰਬਰ ਹੈ ਆਪਣਾ 9056733337 9056733337, ਆਪਣਾ ਇੱਕੋ ਇੱਕ ਫੋਨ ਨੰਬਰ ਹੈ. ਮੈਂ ਤੁਹਾਨੂੰ ਗੁਰਿੰਦਰ ਸਿੰਘ ਜੀ ਦਾ ਨੰਬਰ ਦਿੰਦਾ. ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ, ਇਹ ਤੁਹਾਨੂੰ ਬਿਜ਼ਨਸ ਕਿਵੇਂ ਸ਼ੁਰੂ ਕਰਨੀ ਹੈ ਸਿਖਾਉਂਦੇ ਆ, ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਬਹੁਤ ਲੋ ਕੋਸਟ ਤੇ ਕਿਵੇਂ ਬਿਜ਼ਨਸ ਸਟਾਰਟ ਕਰਨੀ ਹੈ, ਸਟੈਪ ਬਾਈ ਸਟੈਪ ਇੱਕ ਇੱਕ ਚੀਜ਼ ਤੁਹਾਨੂੰ ਸਿਖਾਉਂਦੇ ਨੇ. ਕਹਿੰਦੇ ਨਹੀਂ ਹੁੰਦੇ ਕਿ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਗਾਈਡ ਕਰਨਗੇ ਵੀ ਬਿਜ਼ਨਸ ਤੁਸੀਂ ਲੋ ਕੋਸਟ ਤੇ ਆਪਣੀ ਪਸੰਦੀ ਦੀ ਕਿਵੇਂ ਸਟਾਰਟ ਕਰ ਸਕਦੇ ਹੋ. ਕੋਈ ਫੂਡ ਬਿਜ਼ਨਸ, ਕੋਈ ਸਲੋਨ ਬਿਜ਼ਨਸ, ਕੋਈ ਟਰੱਕਿੰਗ ਬਿਜ਼ਨਸ ਖੋਲਣੀ ਹੈ, ਤਾਂ ਗੁਰਿੰਦਰ ਸਿੰਘ ਜੀ ਐਸ ਬਿਜ਼ਨਸ ਕੰਸਲਟੈਂਟਸ 6476497365 6476497365 6479736 5 ਦੇ ਉੱਤੇ ਤੁਸੀਂ ਕਾਲ ਇਹਨਾਂ ਨੂੰ ਜ਼ਰੂਰ ਜ਼ਰੂਰ ਜ਼ਰੂਰ ਕਰੋ. ਸੋ ਐਡਵਾਂਸ ਪੋਲਿੰਗ ਇਲੈਕਸ਼ਨਸ ਦੀ ਬਈ ਹੋਣ ਜਾ ਰਹੀ ਹੈ ਕੱਲ੍ਹ ਤੋਂ ਸ਼ੁਰੂ ਬਰੈਂਪਟਨ ਦੇ ਵਿੱਚ. ਸੋ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਹੈ ਤੁਹਾਡੇ ਸਾਰਿਆਂ ਲਈ ਕਿ ਐਡਵਾਂਸ ਪੋਲਿੰਗ ਇਜ਼ ਸਟਾਰਟਿੰਗ. ਸੋ ਤੁਸੀਂ ਜ਼ਰੂਰ ਆਪਣੀ ਵੋਟ ਪਾਓ ਐਡਵਾਂਸ ਪੋਲਿੰਗ ਦੇ ਵਿੱਚ ਅਕਤੂਬਰ 9, 10, 11 ਅਤੇ 16 and 17 ਨੂੰ, ਵੀਕਡੇਜ਼ ਦੁਪਹਿਰ ਤੋਂ ਲੈ ਕੇ ਰਾਤ ਦੇ 8 ਵਜੇ ਤੱਕ, ਅਤੇ ਵੀਕਐਂਡ ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ. ਕਿਸੇ ਵੀ ਆਪਣੇ ਐਡਵਾਂਸ ਵੋਟਿੰਗ ਲੋਕੇਸ਼ਨ 'ਤੇ ਵੋਟ ਕਰੋ. brampton.ca/brampton votes brampton.ca/brampton votes ਤੋਂ ਜਾਣਕਾਰੀ ਲਓ. ਵੋਟਰ ਕਾਰਡ ਲੈ ਜਿਓ, ਵੋਟਰ ਕਾਰਡ ਹੈ ਨਹੀਂ ਤਾਂ ਤੁਸੀਂ

ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰੋ। ਸੋ ਰੈਡੀ ਕਰੀਏ ਗੱਲਾਂ ਬਾਤਾਂ ਸ਼ੁਰੂ ਤੁਹਾਡੇ ਨਾਲ। ਸੋ ਆਪਾਂ ਕਰਦੇ ਹਾਂ ਗੱਲਬਾਤ, ਪਹਿਲਾਂ ਤੁਸੀਂ ਆਪਣੀ ਕਿਚਨ ਤਿਆਰ ਕਰਾਓ। ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਸੈਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239 ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ। ਕਿਆ ਬਾਤ ਹੈ, ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ, ਠੀਕ ਹੈ। ਸੋ ਤੁਸੀਂ ਜ਼ਰੂਰ ਫੀਨਿਕਸ ਮਿਲਵਰਕ ਨੂੰ ਯਾਦ ਰੱਖੋ। ਅਸੀਂ ਨਾ ਮਿਲਦਾ ਪਰਸੋਂ ਜਾਂ ਕੱਲ ਦੀ ਗੱਲ ਹੈ ਸ਼ਾਇਦ, ਕੱਲ ਸੁਬਹਾ ਅਸੀਂ ਨਾ ਇੱਕ ਡਿਸਕਸ਼ਨ ਕਰ ਰਹੇ ਸੀ ਬੜੀ ਵਧੀਆ। ਤੇ ਦੇਖੋ ਜਦੋਂ ਨਾ ਕੋਈ ਤੁਹਾਡੇ ਪੇਰੈਂਟਸ ਹੋਣ, ਕੋਈ ਵੀ ਪਰਿਵਾਰਕ ਮੈਂਬਰ ਹੈ, ਜਦੋਂ ਤੁਰ ਜਾਂਦਾ ਤਾਂ ਆਫਕੋਰਸ ਬੰਦੇ ਨੂੰ ਯਾਰ ਬਹੁਤ ਪਰੇਸ਼ਾਨੀ, ਬਹੁਤ ਦੁੱਖ ਮਹਿਸੂਸ ਹੁੰਦਾ। ਇੱਕ ਮੈਂ ਸਿਚੁਏਸ਼ਨ ਕਿਸੇ ਦਾ ਸੁਣਿਆ, ਦੋ ਦੋਸਤ ਨੇ ਬੜੇ ਚੰਗੇ, ਤੇ ਉਹਨਾਂ ਚੋਂ ਨਾ ਇੱਕ ਦੋਸਤ ਦੇ ਕੋਲ ਪੈਟ ਡੋਗ ਹੈ, ਕੁੱਤਾ ਉਹਨੇ ਰੱਖਿਆ ਹੋਇਆ, ਤੇ ਉਸ ਕੁੱਤੇ ਦੀ ਕਿਤੇ ਡੈਥ ਹੋ ਜਾਂਦੀ ਹੈ, ਠੀਕ ਹੈ, ਕੁੱਤੇ ਦੀ ਡੈਥ ਹੋ ਗਈ। ਐਂਡ ਜਿਹੜਾ ਦੂਜਾ ਦੋਸਤ ਹੈ ਉਹਨੇ ਚਲੋ ਫੋਨ ਫਾਨ ਕਰ ਲਿਆ, ਉਹ ਘਰੇ ਆ ਕੇ ਪਤਾ ਨਹੀਂ ਲੈਣ ਆਇਆ ਵੀ ਯਾਰ ਤੂੰ ਠੀਕ ਹੈ, ਤੇਰਾ ਕੁੱਤਾ ਨਹੀਂ ਰਿਹਾ, ਤੇਰੇ ਡੋਗ ਦੀ ਡੈਥ ਹੋ ਗਈ। ਐਂਡ ਉਸ ਤੋਂ ਸਾਲ ਖੰਡ ਬਾਅਦ ਜਿਹੜਾ ਦੂਜਾ ਫਰੈਂਡ ਹੈ ਜਿਹਨੇ ਪਤਾ ਨਹੀਂ ਲਿਆ, ਉਹਦੇ ਕਿਤੇ ਡੈਡ ਦੀ ਡੈਥ ਹੋ ਜਾਂਦੀ ਹੈ। ਐਂਡ ਜਿਹੜਾ ਫਰੈਂਡ ਸੀ ਜਿਹਦੇ ਡੋਗ ਦੀ, ਕੁੱਤੇ ਦੀ ਮੌਤ ਹੋ ਗਈ ਸੀ, ਉਹਨੇ ਫਿਰ ਉਹਦੇ ਘਰੇ ਜਾ ਕੇ ਪਤਾ ਨਹੀਂ ਲਿਆ, ਤੇ ਇਹਨੇ ਬੜਾ ਮਾਇੰਡ ਕੀਤਾ, ਕਹਿੰਦਾ ਯਾਰ ਤੂੰ ਮੇਰਾ ਇੰਨਾ ਚੰਗਾ ਦੋਸਤ ਹੈ, ਤੂੰ ਮੇਰੇ ਡੈਡ ਦੇ ਚਲੇ ਜਾਣ ਤੋਂ ਬਾਅਦ ਮੇਰੇ ਘਰੇ ਨਹੀਂ ਆਇਆ ਹੈ। ਉਹ ਕਹਿੰਦਾ ਤੂੰ ਆਇਆ ਸੀ ਮੇਰੇ ਘਰੇ ਪਿਛਲੇ ਸਾਲ ਜਦੋਂ ਮੇਰਾ ਡੋਗ ਨਹੀਂ ਰਿਹਾ। ਉਹ ਕਹਿੰਦਾ ਯਾਰ ਇਹ ਉਹ ਤਾਂ ਤੇਰਾ ਡੋਗ ਹੈ, ਉਹ ਤਾਂ ਪੈਟ ਆ, ਇਹ ਤੂੰ ਕਿਵੇਂ ਯੂ ਨੋ ਸੇਮ ਵੇਟ ਕਿਵੇਂ ਤੂੰ ਦੇ ਰਿਹਾ ਇੱਕ ਬਾਪ ਦੇ ਤੁਰ ਜਾਣ ਤੇ, ਉਹਦਾ ਬਰਾਬਰ ਥੋੜ੍ਹਾ ਵੀ ਤੇਰਾ ਡੋਗ ਚਲਾ ਗਿਆ, ਤੇਰਾ ਡੋਗ ਚਲਾ ਗਿਆ ਉਹ ਤਾਂ ਪੈਟ ਆ, ਜਾਨਵਰ ਹੈ, ਤੂੰ ਕੋਈ ਹੋਰ ਲੈ ਆਈ। ਉਹ ਕਹਿੰਦਾ ਨਹੀਂ ਤੂੰ ਨਹੀਂ ਸਮਝਦਾ ਯਾਰ, ਮੇਰਾ ਪੈਟ ਤਾਂ ਮੇਰੇ ਲਈ ਮੇਰੇ ਫੈਮਿਲੀ ਨਾਲੋਂ ਜ਼ਿਆਦਾ ਸੀਗਾ। ਹੁਣ ਬਹੁਤ ਸਾਰੇ ਜਿਹੜੇ ਪੈਟ ਓਨਰਸ ਨੇ ਮੇ ਬੀ ਉਹ ਇਸ ਚੀਜ਼ ਨਾਲ ਅਗਰੀ ਕਰ ਸਕਣਗੇ, ਜਾਂ ਉਹ ਕਹਿਣਗੇ ਨਹੀਂ ਯਾਰ ਐਡੀ ਥੋੜ੍ਹੋ ਗੱਲ ਹੈ, ਕਿਸੇ ਫੈਮਿਲੀ ਮੈਂਬਰ ਨਾਲ ਤੁਸੀਂ ਥੋੜ੍ਹੋ ਰਿਲੇਟ ਕਰ ਸਕਦੇ ਹੋ, ਫੈਮਿਲੀ ਦਾ ਤੁਰ ਜਾਣਾ ਕਿੱਡੀ ਵੱਡੀ ਗੱਲ ਹੈ, ਪੈਟ ਦਾ ਤੁਰ ਜਾਣਾ ਚਲੋ ਫਿਰ ਵੀ ਬੰਦਾ ਨਵਾਂ ਕੋਈ ਪੈਟ ਲੈ ਆਉਂਦਾ। ਬਟ ਤੁਹਾਨੂੰ ਕੀ ਲੱਗਦਾ, ਤੁਸੀਂ ਇਸ ਚੀਜ਼ ਨੂੰ ਉਸ ਤਰੀਕੇ ਦੀ ਬਰਾਬਰਤਾ ਦਿੰਦੇ ਹੋ ਜਾਂ ਨਹੀਂ? ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ, 905-673-3337 ਸੋ ਕਰਦੇ ਹਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ, ਤੇ ਦੱਸਿਓ ਜ਼ਰੂਰ ਤੁਹਾਡਾ ਆਪਣਾ ਓਪੀਨੀਅਨ ਕੀ ਹੈ। ਡੂ ਯੂ ਥਿੰਕ ਵੀ ਯਾਰ ਜਿਹੜਾ ਬੰਦਾ ਜਿਹਦੇ ਡੋਗ ਦੀ ਡੈਥ ਹੋਈ ਹੈ ਉਹ ਸਹੀ ਹੈ, ਕਿ ਯਾਰ ਜੇ ਇਹਨੇ ਮੇਰੇ ਡੋਗ ਦਾ ਪਤਾ ਨਹੀਂ ਜਾਂ ਮੇਰਾ ਪਤਾ ਨਹੀਂ ਲਿਆ ਉਸਦੇ ਤੁਰ ਜਾਣ ਤੋਂ ਬਾਅਦ, ਤਾਂ ਮੈਂ ਕਿਉਂ ਜਾਵਾਂ ਉਹਦੇ ਘਰ ਉਹਦੇ ਡੈਡ ਦੇ ਤੁਰ ਜਾਣ ਤੋਂ ਬਾਅਦ? ਜਾਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ ਤੁਸੀਂ ਦੋਨਾਂ ਚੀਜ਼ਾਂ ਨੂੰ ਇੱਕ ਇਕੁਅਲ ਇੰਪੋਰਟੈਂਸ ਥੋੜ੍ਹਾ ਦੇ ਸਕਦੇ ਹੋ? ਫੈਮਿਲੀ ਦਾ ਤੁਰ ਜਾਣਾ ਕਿੱਡੀ ਗੱਲ ਹੈ, ਡੋਗ ਦਾ ਫਿਰ ਵੀ ਉੱਡੀ ਗੱਲ ਨਹੀਂ ਹੈਗੀ। ਇਹ ਤੁਸੀਂ ਆਪਣਾ ਓਪੀਨੀਅਨ ਦੱਸੋ, ਕਿਉਂਕਿ ਕਈ ਪੈਟ ਓਨਰ ਕਹਿਣਗੇ ਨਹੀਂ ਯਾਰ ਨਵੀਂ ਤੁਸੀਂ ਨਹੀਂ ਸਮਝਦੇ। ਗਿੱਲ ਫਾਰਮ ਨੂੰ ਯਾਦ ਰੱਖਣਾ ਸਾਰਿਆਂ ਨੇ, ਗਿੱਲ ਫਾਰਮ ਡਿਕਸੀ ਐਂਡ ਕਿੰਗ ਦੇ ਕੋਰਨਰ ਤੇ ਹੈ। ਤੁਹਾਨੂੰ ਸਬਜ਼ੀਆਂ ਬਹੁਤ ਹੀ ਟੌਪ ਦੀ ਇੱਥੋਂ ਮਿਲ ਰਹੀਆਂ ਨੇ, ਫਾਰਮ ਫਰੈਸ਼, ਫਾਰਮ ਦਾ ਫਰੈਸ਼ ਸਾਗ, ਪਾਲਕ, ਲਾਲ ਦੇਸੀ ਗਾਜਰਾਂ, ਹਰੀਆਂ ਮਿਰਚਾਂ, ਭੇਠਾ, ਟਮਾਟਰ, ਮੂਲੀ ਤੇ ਹੋਰ ਬਹੁਤ ਸਾਰੀਆਂ ਸਬਜ਼ੀਆਂ ਗਿੱਲ ਫਾਰਮ ਵਾਲੇ ਰੋਜ਼ ਡੇਲੀ ਸਬਜ਼ੀਆਂ ਪਿੱਕ ਕਰਦੇ ਆ। ਡਿਕਸੀ ਐਂਡ ਕਿੰਗ 14085 ਡਿਕਸੀ ਰੋਡ, ਡਿਕਸੀਅਨ ਕਿੰਗ 14085 ਡਿਕਸੀ ਰੋਡ ਤੇ ਜਾਓ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਗਿੱਲ ਫਾਰਮ ਤੁਹਾਡੇ ਲਈ ਓਪਨ ਹੈ। HK ਮੂਵਰਸ ਆਪਣੀ ਕਮਿਊਨਿਟੀ ਦੀ ਸਭ ਤੋਂ ਟੌਪ ਦੀ ਮੂਵਿੰਗ ਕੰਪਨੀ, ਪਿਛਲੇ 35 ਸਾਲਾਂ ਤੋਂ ਇਹਨਾਂ ਕੋਲ 35 ਸਾਲ ਦਾ ਮੂਵਿੰਗ ਦਾ ਤਜਰਬਾ। ਸੋ ਮੂਵ ਹੋ ਰਹੇ ਹੋ ਤਾਂ HK ਮੂਵਰਸ ਨੂੰ ਇੱਕ ਵਾਰ ਫੋਨ ਘੁਮਾ ਲਓ, 416-524-6704 416-524-6704 HK Movers 4984 ਭਾਜੀ ਕਿਵੇਂ ਹੋ?

0: ਬਸ ਬਾਈ ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ
1: ਜੀ, ਵਧੀਆ ਸਰ, ਕੀ ਬਣਦਾ?
0: ਬਸ ਬਾਜੀ, ਅੱਜ ਮੈਂ ਘਰ ਜਾ ਰਿਹਾ, ਮੇਰੇ ਵੀ ਫਾਦਰ ਦੀ ਐਨਵਰਸਰੀ, ਅੱਜ ਡੈਥ ਐਨਵਰਸਰੀ, ਮੈਂ ਹੁਣ ਚੱਲਾਂ ਸੀ ਗੁਰਦੁਆਰੇ,
1: ਯਾਦ ਕਰ ਰਿਹਾ ਤੁਹਾਡੇ ਡੈਡ ਨੂੰ।
0: ਮੈਂ ਗਾਣਾ ਲਵਾਉਣਾ ਸੀ ਪਹਿਲਾਂ, ਪਰ ਮੈਂ ਕਿਹਾ ਚਲੋ ਛੱਡੋ, ਬੜਾ ਰਹਿਣ ਦੋ।
1: ਕੋਈ ਨਾ, ਕਿਹੜਾ?
0: ਤੇ ਜੀ ਵੀ ਦਾ ਤੁਸੀਂ ਪ੍ਰੋਮਿਸ ਕੀਤਾ ਸੀ, ਮੈਂ ਲਾਊਂਗਾ ਨੈਕਸਟ, ਅਗਲੀ ਵਾਰੀ ਆਪਣੀ ਗੱਲ ਹੋਈ ਸੀ। ਆਜਾ ਬਾਪੂ, ਆਜਾ ਬਾਪੂ, ਆਜਾ ਬਾਪੂ,
1: ਆਜਾ ਬਾਪੂ, ਤੈਨੂੰ ਘੁੱਟ ਕੇ ਜਫ ਲਾ ਦੇਵਾਂਗੇ ਯਾਰ, ਨੋ ਪ੍ਰੋਬਲਮ, ਜ਼ਰੂਰ।
0: ਤੇ ਆਹ ਭਾਜੀ, ਆਹ ਵਾਲੀ ਸਿਚੁਏਸ਼ਨ ਤੇ ਭਾਜੀ ਮੈਂ ਵੀ ਰਿਹਾ ਵਾ ਡੋਗ ਓਨਰ ਏਰੀਆ ਚ, ਸਾਡੇ ਵੀ ਡੋਗ ਦੀ ਡੈਥ ਹੋ ਗਈ ਸੀਗੀ। ਪਰ ਭਾਜੀ ਇਹ ਕੀ ਕਹਿੰਦੇ ਭੈੜੇ ਭੈੜੇ ਯਾਰ ਸਾਡੀ ਫਤੋ ਦੇ, ਇਹ ਮੈਨੂੰ ਲੱਗਦਾ ਦੋਸਤ ਹੈਗਾ ਹੀ ਨੀ ਸੀ ਦਿਲੋਂ ਪਹਿਲਾਂ ਹੀ।
1: ਕਿਉਂ
0: ਭਾਜੀ? ਪਤਾ ਕੀ, ਜਿਹੜਾ ਬੰਦਾ ਰੱਖਦਾ ਨਾ ਪੈਟ, ਉਹਦੇ ਇਮੋਸ਼ਨ ਜੁੜੇ ਹੁੰਦੇ ਆ। ਦੂਜੇ ਜਿਹੜਾ ਬਾਹਰਲਾ ਬੰਦਾ ਹੁੰਦਾ, ਉਹਦੇ ਸਾਡੇ ਡੋਗ ਨਾਲ ਥੋੜਾ ਇਮੋਸ਼ਨ ਜੁੜਨੇ ਆ ਭਾਜੀ, ਠੀਕ ਆ ਨਾ? ਉਹ ਨੈਕਸਟ ਬੰਦਾ ਕਿੱਦਾਂ ਦਾ ਵਾ, ਕੀ ਪਤਾ ਉਹ ਫੁੱਲ ਫੋਬੀਆ ਵਾ ਜਾਂ ਕਿੱਦਾਂ, ਉਹ ਨਹੀਂ ਲਾਈਕ ਕਰਦਾ ਹਨਾ ਪੈਟ ਨੂੰ, ਹਨਾ? ਇਹ ਭਾਜੀ ਜਿਹੜਾ ਬੰਦਾ ਰੱਖਦਾ ਉਹਦੇ ਜੁੜੇ ਆ, ਤੇ ਅਗਲੇ ਦਾ ਫਾਦਰ ਗਿਆ ਹਨਾ
1: ਜੀ।
0: ਤੇ ਭਾਜੀ ਜੇ ਉਹਨੇ ਐਕਸਕਿਊਜ਼ ਦੇ ਦਿੱਤਾ ਵਾ ਕਿ ਮੈਂ ਤਾਂ ਕਰਕੇ ਨੀ ਤੇਰੇ ਘਰੇ ਅਫਸੋਸ ਕਰਨ ਆਇਆ, ਤੇਰੇ ਫਾਦਰ ਦਾ ਤੂੰ ਮੇਰੇ ਡਰਾਉਦਾ ਨੀ ਕੀਤਾ, ਬਹੁਤ ਤਗੜੀ ਬੇਵਕੂਫੀ ਕੀਤੀ ਭਾਜੀ ਉਹਨੇ।
1: ਤੁਸੀਂ ਉਹ ਨਹੀਂ ਬਰਾਬਰ ਸਮਝਦੇ ਵੀ ਇੱਕ ਪੈਟ ਦਾ ਤੁਰ ਜਾਣਾ ਤੇ ਇੱਕ ਫੈਮਿਲੀ ਮੈਂਬਰ ਦਾ ਤੁਰ ਜਾਣਾ ਬਿਲਕੁਲ ਅਲੱਗ ਅਲੱਗ ਚੀਜ਼ਾਂ ਨੇ, ਰਾਈਟ?
0: ਹਾਂ, ਅਲੱਗ ਅਲੱਗ ਚੀਜ਼ਾਂ ਭਾਜੀ, ਕੋਈ ਵੀ ਨੀ ਆਪਣੇ ਉੱਥੇ ਨਹੀਂ ਹੁੰਦਾ ਕੋਈ ਇਦਾਂ, ਮਤਲਬ ਪੈਟ ਨੂੰ ਮੰਨਦੇ ਆ ਲੋਕੀ, ਦੁਖੀ ਹੁੰਦੇ ਆ ਦੋ ਚਾਰ ਘੰਟੇ, ਇਸ ਤੋਂ ਇਲਾਵਾ ਕੁਛ ਨੀ। ਕੌਣ ਭਾਜੀ ਇੰਨੀਆਂ ਲੰਬੀਆਂ ਸੈਰੀਮਨੀ ਸੁਣਿਆ ਕਿਉਂਕਿ ਪੈਟ ਦੀਆਂ ਕਰਦਾ ਬਾਅਦ ਚ, ਹਨਾ? ਕਈ ਕਰ ਵੀ ਦਿੰਦੇ ਆ, ਉਹਨਾਂ ਦਾ ਵੀ ਮਜ਼ਾਕ ਬਣਦਾ ਬਾਅਦ ਚ, ਪਰ ਜਿਹੜਾ ਜਿਹਨੇ ਰੱਖਿਆ ਹੁੰਦਾ ਭਾਜੀ ਉਹਦੇ ਉਹਦਾ ਹੀ ਦਿਲ ਜੁੜਿਆ ਹੁੰਦਾ ਵਾ। ਮੈਨੂੰ ਪਤਾ ਵਾ ਕੀ, ਮੈਂ ਹਜੇ ਤੱਕ ਆਪਣੇ ਡੋਗ ਨੂੰ ਮਿਸ ਕਰਦਾ ਵਾ, ਪਰ ਇਹ ਨੀ ਕਿ ਮੈਂ ਕਿਸੇ ਦੇ ਫਾਦਰ ਨੂੰ ਆਪਣੇ ਡੋਗ ਨਾਲ ਕੰਪੇਅਰ ਕਰੂੰਗਾ।
1: ਕੰਪੇਅਰ ਕਰੋਗੇ, ਠੀਕ ਹੈ।
0: ਹਾਂਜੀ,
1: ਪਰ ਕਈ ਹੁਣ ਤੁਹਾਡੀ ਗੱਲ ਠੀਕ ਹੈ, ਬਟ ਕਈ ਯਾਰ ਬਹੁਤ ਸਾਰੇ ਲੋਕ ਨੇ ਉਹ, ਹੁਣ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ, ਕਹਿੰਦੇ ਯਾਰ ਅਸੀਂ ਤਾਂ ਜੇ ਸਾਨੂੰ ਕੋਈ ਸੱਦੇ ਨਾ ਘਰੇ, ਜੇ ਉਹ ਕਹਿਣ ਵੀ ਅਸੀਂ ਡੋਗ ਨਹੀਂ ਲੈ ਕੇ ਆ ਸਕਦੇ, ਅਸੀਂ ਉਹਨਾਂ ਦੇ ਘਰੇ ਨਹੀਂ ਜਾਂਦੇ, ਕਹਿੰਦੇ ਜੇ ਕੋਈ ਸਾਡੇ ਘਰੇ ਆਉਂਦਾ ਤੇ ਉਹ ਸਾਨੂੰ ਕਹਿਣ ਵੀ ਆਪਣੇ ਕੁੱਤਿਆਂ ਨੂੰ ਬੰਨ ਲਓ, ਕਹਿੰਦੇ ਅਸੀਂ ਉਹਨਾਂ ਨੂੰ ਵੜਨ ਨਹੀਂ ਦਿੰਦੇ, ਅਸੀਂ ਕਹਿੰਦੇ ਵੀ ਤੁਸੀਂ ਨਿਕਲ ਦੋ, ਅਸੀਂ ਨਹੀਂ ਬੰਨਣਾ ਇਹਨਾਂ ਨੂੰ।
0: ਨਿੱਕੇ ਬੱਚੇ ਹੁੰਦੇ ਆ, ਉਸ ਤੋਂ ਵੱਧ ਵੀ ਹਨਾ, ਉਹਨਾਂ ਨੂੰ ਚੁੱਕ ਕੇ ਥੋੜਾ ਅਸੀਂ ਲਾਵਾਂ ਫੇਰੇ ਲੈਂਦੇ ਆ। ਆਹ ਕੁੱਤਿਆਂ ਨੂੰ ਚੁੱਕ ਕੇ ਵੀ ਮਤਲਬ ਨਵਾਂ ਹੀ ਕੰਮ ਚੱਲ ਪਿਆ ਵਾ। ਪਿਆਰ ਆਪਣੀ ਜਗ੍ਹਾ ਭਾਜੀ, ਮਰਿਆਦਾ ਆਪਣੀ ਜਗ੍ਹਾ ਵਾ, ਸਤਿਕਾਰ ਆਪਣੀ ਜਗ੍ਹਾ ਵਾ।
1: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-333-337, 905-673-3337 ਆਪਣਾ ਨੰਬਰ ਹੈ, 905-673-3337। ਸੋ ਭਾਜੀ ਕਹਿੰਦੇ ਨਹੀਂ ਯਾਰ ਨਵੀ, ਮੈਂ ਖੁਦ ਆਪ ਡੋਗ ਓਨਰ ਰਿਹਾ ਤੇ ਤੁਸੀਂ ਉਹਨੂੰ ਇੱਕ ਆਏ ਨਹੀਂ ਕਹਿ ਸਕਦੇ, ਉਹ ਕਹਿੰਦੇ ਵੀ ਇਕੁਅਲ ਥੋੜੋ ਆਏ ਚੀਜ਼। ਯਾਦ ਰੱਖੋ ਜ਼ਰੂਰ ਸਾਰੇ, ਬਿਓਂਡ ਆਈਵਰ ਨੂੰ ਐਨਕਾਂ ਚਾਹੀਦੀਆਂ, ਬਿਓਂਡ ਆਈਵਰ ਤੇ ਆਈ ਡਾਕਟਰ ਅਵੇਲੇਬਲ ਨੇ। ਆਈ ਡਾਕਟਰ ਤੁਹਾਡੀ ਬੋਲੀ ਬੋਲਦੇ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਇੱਥੇ ਹੁੰਦੀ ਹੈ। ਬਿਓਂਡ ਆਈਵਰ ਦੇ ਰੋਮੀ ਭਾਜੀ ਨਾਲ ਤੁਸੀਂ ਗੱਲਬਾਤ ਕਰਨੀ ਹੈ, 905-793-3937, 905-793-3937 ਬਿਓਂਡ ਆਈਵਰ ਤੇ ਜਾਓ, ਤੇ ਇਹਨਾਂ ਨੇ ਡੀਲ ਲਾਈ ਹੋਈ ਹੈ, ਇੱਕ ਐਨਕ ਲਓ, ਦੂਜੀ ਬਿਲਕੁਲ ਮੁਫਤ। 1507, ਹਾਂਜੀ ਬੜੀ,
2: ਤੁਹਾਡੀ
1: ਆਵਾਜ਼ ਨੀ ਭਾਜੀ ਮੈਨੂੰ ਪੂਰੀ ਆ ਰਹੀ, ਬਹੁਤ ਘੱਟ ਸੁਣ ਰਹੀ ਹੈ।
2: ਜਿਹੜਾ ਡੋਗ ਰੱਖਿਆ ਤੇ ਵੀ ਡੋਗ ਦਾ ਅਫਸੋਸ ਨੀ ਕੀਤਾ ਉਹਨੇ, ਡੋਗ ਵੀ ਸੇਮ ਆਪਣਾ ਫੈਮਿਲੀ ਮੈਂਬਰ ਹੁੰਦਾ। ਮੇਰਾ ਡੋਗ ਪਿਛਲੇ ਸਾਲ ਗਿਆ ਤੇ ਮੇਰੀ ਸਟਰੀਟ ਤੇ ਜਿੰਨੇ ਵੀ ਗੋਰੇ ਕਾਹਦੀਆਂ ਨੇ ਸਾਰੇ ਘਰੀ ਕਾਰਡ ਦੇਣ ਆਏ ਮੇਰੇ।
1: ਅੱਛਾ,
2: ਅਫਸੋਸ ਕੀਤਾ ਉਹਨਾਂ ਨੇ, ਸਭ ਨੇ ਕਾਰਡ ਦਿੱਤੇ ਨਾ ਵੀ ਹੁਣ ਉਹ ਜਿਹੜਾ ਮੇਰਾ ਸੀਗਾ ਜਾਦੇ ਉਹਨਾਂ ਦੇ ਸਾਹਮਣੇ, ਉਹ ਮੈਂ ਕਿਹਾ ਡੋਗ ਨੀ ਦੀਦਾ ਤੁਹਾਡਾ ਟੈਂਸ਼ਨ ਕਿੱਥੇ, ਉਹਦੇ ਆਏ ਹੋ ਗਿਆ,
1: ਅਸੀਂ ਅਫਸੋਸ ਕਰਨ ਗਏ ਸਾਰਾ
2: ਟੱਬਰ ਉਹਦੇ ਘਰੇ। ਅੱਛਾ, ਤੁਹਾਨੂੰ ਲੱਗਦਾ ਹੈ ਸਭ ਤੋਂ ਮਹਿੰਗਾ ਫੂਡ ਪਾਇਆ, ਇੱਥੇ ਕੋਈ ਮਾੜਾ ਫੂਡ ਨੀ ਪਾਇਆ, ਡਾਕਟਰ ਕੋਲ ਜਾਣਾ ਹੁਣ ਜਾਂਦਾ ਜਾਂਦਾ ਉਹਦਾ ਫਿਊਨਰਲ ਵੀ ਕੀਤਾ ਨਾ ਵੀ, ਅਸੀਂ ਸਾਡਾ 3-4 ਹਜ਼ਾਰ ਡਾਲਰ ਲੱਗਾ ਉਹਦੇ ਫਿਊਨਰਲ ਤੇ।
1: ਅੱਛਾ, ਫਿਊਨਰਲ ਵੀ ਕੀਤਾ? अच्छा मेनू पता नहीं सी इस चीज का। अच्छा हां हां रिश्तेदार ना हुंदा तुसी माइंड करना सी?
2: मैनू तो सारे ने कीता
1: अफसोस, बोलना नहीं सी है। बल्ले बल्ले बल्ले, चलो ठीक है भाई।
2: फैमिली मेंबर जानो भी प्यार जा रहे हैं, इतना होने भी हो तो आके गल्ला करके रोन लग पहले यार कितना नाइस के मैं प्यार करता थी का वेट करनी करे जाना पाँच के चप्पलियाँ पहन गया भी आ गए हैं तो सी हाँ भी आ गए ठीक ठाक हम।
1: चलो नहीं ठीक है भाजी, चलो बहुत शुक्रिया थोड़ा तुसी शेयर किया। बल्ले यार कहिंदे कि असीं तां बच्चियां नालों वध उहदा कीता, महंगे तो महंगा खाना देना ते फ्यूनरल तक भी कीता। ਮੇਰੇ ਲਈ ਨਵੀਂ ਗੱਲ ਆਈ ਡੇ ਨੋ ਯਾਰ, ਮੈਨੂੰ ਪਤਾ ਨਹੀਂ ਸੀ ਕਿ ਪੈਟਸ ਦਾ ਤੁਸੀਂ ਡੋਗਸ ਦਾ ਫਿਊਨਰਲ ਤੱਕ ਵੀ ਕਰ ਸਕਦੇ ਹੋ। ਸੋ ਖੈਰ ਨੰਬਰ ਹੈ ਆਪਣਾ 9056733337। ਯਾਦ ਰੱਖੋ ਨਾਲ ਦੀ ਨਾਲ ਰੋਇਲ ਆਟੋ ਸੈਂਟਰ ਨੂੰ ਗੱਡੀ ਦਾ ਕੋਈ ਵੀ ਪੰਗਾ ਪੈ ਗਿਆ, ਤੁਸੀਂ ਇੰਜਨ ਟਰਾਂਸਮਿਸ਼ਨ ਰਿਪੇਅਰ ਕਰਾਉਣੀ ਹੈ ਜਾਂ ਕੋਈ ਵੀ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਓਨੈਸਟ ਅਫੋਰਡੇਬਲ ਤੇ ਰਿਲਾਇਬਲ ਟੀਮ ਇੱਕੋ ਇੱਕ ਵਣੇ ਨੂੰ ਲਈ Royal Auto Center, Steels and Melanie, 905-799-1478, Royal Auto Center ਦੇ ਨਾਲ ਤੁਸੀਂ ਸੰਪਰਕ ਜ਼ਰੂਰ ਕਰ ਲੈਣਾ। ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਬਹੁਤ ਹੀ ਵਧੀਆ ਬੜਾ ਹੀ ਕਮਾਲ ਦਾ ਰੇਟ ਮਿਲੇ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਰਾਜਵੰਤ ਕੌਰ, ਰਾਜਵੰਤ ਤੁਹਾਨੂੰ ਡਿਸਕਾਊਂਟ ਲੈ ਕੇ ਦਿੰਦੇ ਆ 30 ਤੋਂ ਲੈ ਕੇ 35% ਦਾ ਤੇ 30 ਤੋਂ ਲੈ ਕੇ 35 ਕੰਪਨੀਆਂ ਤੋਂ ਇਹ ਐਸਟੀਮੇਟ ਲੈ ਕੇ ਦਿੰਦੇ ਆ। ਰਾਜਵੰਤ ਦਾ ਨੰਬਰ ਹੈ 6476744735 6474735 Rajvant Kaur 7704 ਹੈਲੋ।
3: ਹਾਂਜੀ
1: ਹਾਂਜੀ ਸਰ,
3: ਨਵਦੀਪ ਕਿਦਾ ਹਾਲ ਚਾਲ ਹੈ? ਨਵਦੀਪ
1: ਵਧੀਆ ਜੀ, ਕੀ ਬਣਦਾ?
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ।
1: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
0: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ।
2: ਬਿਜ਼ਨਸ ਦੇ ਪ੍ਰਚਾਰ ਤੇ ਪਸਾਰ ਲਈ ਸੰਪਰਕ ਕਰੋ
1: ਸਾਂਝਾ ਵਿਰਸਾ ਦੀ ਟੀਮ ਨੂੰ 647-835-5294।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: शादी दी मूवी बनवा ली या रिंग सेरेमनी ली, वेडिंग एनिवर्सरी, जागो, प्री वेडिंग, बर्थडे और एनी इवेंट दी वधिया वीडियोग्राफी ते फोटोग्राफ शूट कर ली। याद रखो, देसी सिनेमैटिक फिल्म्स अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने। बुकिंग ले आज ही कॉल करो जगदीश सिंह नू 416-930-1251 416-930-1251।
1: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
3: ਆਥੋਰਾਈਜ਼ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
4: ਕਿਚਨਰ ਵਿੱਚ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਪੰਜਾਬੀ ਆਰਟਸ ਐਸੋਸੀਏਸ਼ਨ ਹੁਣ ਬ੍ਰੈਂਪਟਨ ਵਿੱਚ ਲੈ ਕੇ ਆਏ ਨੇ ਬਾਲੀ ਭੁਪਿੰਦਰ ਦਾ ਲਿਖਿਆ ਅਤੇ ਡਾਇਰੈਕਟ ਕੀਤਾ ਨਾਟਕ ਜੱਸੂ ਪੁੱਤ। 10 ਅਕਤੂਬਰ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਬਾਲੀ ਭੁਪਿੰਦਰ ਦਾ ਲਿਖਿਆ ਡਰਾਮਾ ਜੱਸੂ ਪੁੱਤ। ਟਿਕਟਾਂ ਸਿਰਫ $15 ਅਤੇ $20। ਕਾਲ ਕਰੋ 416-677-1555।

0: ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ ਇੰਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਾਰਡ, ਯੂਨੀਫੋਰ, ਈਟੋਬੀਕੋ।
2: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫ਼ਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
4: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
5: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
6: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
5: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ, ਫਾਇਰ ਸਰਵਿਸ ਜਾਂ ਇੰਸਟਾਲੇਸ਼ਨ। ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
7: 647-706-6640
8: ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ?
9: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
10: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
11: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
9: ਕਾਲ ਕਰੋ JN ਗੈਰੀ ਨੂੰ
11: 905-459-5533
9: 905-459-5533 ਤੇ
11: PNJ ਸਪ੍ਰਿੰਗ ਵੀਲ ਅਲਾਈਨਮੈਂਟ।
12: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5497-6478355-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਜੀਂਦੇ ਜੀ ਪਾਣੀ ਨਹੀਂ ਪੁੱਛਿਆ ਜਿਨ੍ਹਾਂ ਮਾਵਾਂ ਨੂੰ, ਜੀਂਦੇ ਜੀ ਪਾਣੀ ਨਹੀਂ ਪੁੱਛਿਆ ਜਿਨ੍ਹਾਂ ਮਾਵਾਂ ਨੂੰ, ਖੀਰ ਪੂੜੀ ਖਵਾਉਂਦੇ ਨੇ ਅੱਜ ਭਾਲ ਕੇ ਕਾਵਾਂ ਨੂੰ, ਅਸ਼ੀਸ਼ ਇੱਕ ਵੀ ਲੀਤੀ ਨਹੀਂ ਜਿਨ੍ਹਾਂ ਬਜ਼ੁਰਗਾਂ ਦੀ ਅੱਜ ਰੋਟੀਆਂ, ਉਹ ਲੋਕ ਖਵਾਉਂਦੇ ਕੁੱਤੇ ਗਾਵਾਂ ਨੂੰ, ਧੋਤੋ ਪੈਰ ਦਕਸ਼ਣਾ ਉਹ ਦੇਣ ਬ੍ਰਾਹਮਣ ਨੂੰ, ਧੋਤੋ ਪੈਰ ਦਕਸ਼ਣਾ ਉਹ ਦੇਣ ਬ੍ਰਾਹਮਣ ਨੂੰ, ਮਾਇਆ ਪਿੱਛੇ ਮਾਰਿਆ ਜਿਨ੍ਹਾਂ ਸਕੇ ਭਰਾਵਾਂ ਨੂੰ, ਸੰਤੁਸ਼ਟ ਕਰਨ ਦੀ ਕਰਦੇ ਨੇ ਗੱਲ ਪਿੱਤਰਾਂ ਨੂੰ, ਮੰਨਦੇ ਨਹੀਂ ਕੁਦਰਤ ਦੀਆਂ ਉਹ ਧਰਾਵਾਂ ਨੂੰ। ਕਹਿੰਦਾ ਮਿਲਣੀ ਨਹੀਂ ਹੈ ਸ਼ਾਂਤੀ ਕਿਤੇ ਜਾ ਦਰਬਾਰਾਂ 'ਤੇ, ਮਿਲਣੀ ਨਹੀਂ ਹੈ ਸ਼ਾਂਤੀ ਕਿਤੇ ਜਾ ਦਰਬਾਰਾਂ 'ਤੇ, ਤੜਵਾਇਆ ਜੋ ਬਜ਼ੁਰਗਾਂ ਦੀਆਂ ਆਤਮਾਵਾਂ ਨੂੰ। ਕਹਿੰਦਾ ਸਾਡੂ ਹੋਵੇ, ਸਾਲਾ ਹੋਵੇ ਜਾਂ ਹੋਵੇ ਰਿਸ਼ਤੇਦਾਰ ਕੋਈ, ਠੱਲ ਕੋਈ ਨਹੀਂ ਪਾ ਸਕਦਾ ਦੁੱਖ ਦੇ ਦਰਿਆਵਾਂ ਨੂੰ। ਮਦਹੋਸ਼ ਜਿਹੇ ਦਰਵੇਸ਼ ਨਾਲ ਤੁਸੀਂ ਕਰਕੇ ਧੱਕਾ, ਪੂਰ ਚਾੜ ਨਹੀਂ ਸਕਦੇ ਧੀਆਂ ਪੁੱਤਰਾਂ ਦੇ ਚਾਵਾਂ ਨੂੰ। ਕਿਆ ਬਾਤ ਹੈ ਪਿੱਤਰਾਂ ਦੇ ਲਈ ਖੀਰਾਂ ਪੂਰੇ, ਧਿਆਨ ਨਾਲ ਸੁਣਿਆ ਜੇ, ਤੇ ਗੱਲ ਕਰਾਂਗੇ ਥੋੜ੍ਹੀ ਜਿਹੀ। ਪਿੱਤਰਾਂ ਦੇ ਲਈ ਖੀਰਾਂ ਪੂਰੇ, ਜਿਉਂਦਿਆਂ ਨੂੰ ਘਰੋਂ ਕੱਢੀ ਜਾਂਦੇ, ਮਨ ਦੇ ਵਿੱਚ ਬੇਸ਼ਰਮੀ ਨੱਚੇ ਤਨ ਦੇ ਪਰਦੇ ਕੱਜੀ ਜਾਂਦੇ, ਗੈਰਾਂ ਨੂੰ ਪਏ ਦਾਨ ਕਰਾਉਂਦੇ ਆਪਣਿਆਂ ਨੂੰ ਠੱਗੀ ਜਾਂਦੇ, ਉਂਝ ਕਹਿੰਦੇ ਰੱਬ ਅੰਦਰ ਵਸਿਆ ਫਿਰ ਬਾਹਰੋਂ ਕੀ ਲੱਭੀ ਜਾਂਦੇ, ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਨਾ ਸ਼ੁੱਕਰਵਾਰ ਆਇਆ ਹੈ, ਕਾਫੀ ਦਿਨਾਂ ਬਾਅਦ ਆਇਆ ਅੱਜ। ਨਹੀਂ ਲੰਘ ਗਿਆ ਕੰਮ, ਗੇੜ ਲੈ ਲਿਆ ਕੰਮ ਗੇੜ 'ਚ, ਤਿੰਨ ਛੁੱਟੀਆਂ ਹੁਣ। ਥੈਂਕਸ ਗਿਵ ਗੰਡੇ ਦੀਆਂ ਵਧਾਈਆਂ ਭਾਈ ਸਾਰਿਆਂ ਨੂੰ, ਪਹਿਲੇ ਐਡਵਾਂਸ ਦੇਣਾ, ਬਾਅਦ 'ਚ ਜਾਂਦੇ ਜਾਂਦੇ ਚੇਤਾ ਭੁੱਲ ਜਾਂਦਾ ਕਈ ਵਾਰ। ਮੰਡੇ ਦੀ ਛੁੱਟੀ ਆ, ਛੁੱਟੀ ਤਾਂ ਮਤਲਬ ਛੁੱਟੀ ਆ ਹੁਣ, ਸਮਝ ਲਿਓ ਛੁੱਟੀ ਆ ਮੰਡੇ ਦੀ। ਹਾਂ, ਅਤੇ 9 ਅਕਤੂਬਰ ਦਾ ਦਿਨ ਅੱਜ, ਠੀਕ ਹੈ, ਅਤੇ ਸ਼ੁੱਕਰਵਾਰ ਦਾ ਦਿਨ ਹੈ 9 ਅਕਤੂਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫ੍ਰੀਕੁਐਂਸੀ ਦੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰ ਸਿੱਧੀ ਜੀ ਗੱਲਬਾਤ ਕਰੀਏ, ਇਸ ਵਕਤ ਮਿਸਿਸ ਆ ਗੱਜ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਜੜ੍ਹਾਂ ਦੇ ਵਿੱਚ, 8 ਟੈਂਪਰੇਚਰ, 17 ਦੁਪਹਿਰ ਨੂੰ, ਸ਼ਾਮ ਨੂੰ 19, ਰਾਤ ਨੂੰ 12 ਅਤੇ ਫੀਲ ਲਾਈਕ ਇਸ ਵਕਤ ਆਪਾਂ 6 ਕਰਦੇ ਹਾਂ। ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ 7:26 ਅਤੇ 6:45 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਹੈ 905-673-3337 905-673-3337 ਅਤੇ ਜੇ ਪ੍ਰੋਗਰਾਮ ਤੁਸੀਂ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਆ, ਬਲੋਕ ਆ ਰੋਡ, ਕਿਤੇ ਕੰਸਟਰਕਸ਼ਨ ਕਿਤੇ ਚੱਲਦੀ ਹੈ ਜਾਂ ਕੋਈ ਵੀ ਟ੍ਰੈਫਿਕ ਦੇ ਵਿੱਚ ਵਿਘਨ ਤੁਸੀਂ ਦੇਖਦੇ ਹੋ ਤਾਂ ਜ਼ਰੂਰ ਤੁਸੀਂ 905-673-3337 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 416-477-2040 ਜਾਂ ਫਿਰ ਪੰਜਾਬੀ ਲਹਿਰਾਂ ਦੀ ਜਾਂ ਹੋਰ ਵੱਖ ਵੱਖ ਐਪਾਂ ਨੇ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ। 24 ਘੰਟੇ 7 ਦਿਨ ਜਿੰਨੇ ਵੀ ਪ੍ਰੋਗਰਾਮ 530 'ਤੇ ਚੱਲਦੇ ਆ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਪਣੇ ਦੇ ਹਿਸਾਬ ਨਾਲ ਆਨੰਦ ਤੁਸੀਂ ਮਾਣ ਸਕਦੇ। ਅਤੇ ਜੇ ਮੈਸੇਜ ਪਾਉਣੇ ਆ ਵਟਸਐਪ ਕਰਨੇ 647-835-5594 647-835-5594 6478355-294 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਅੱਜ ਸਟੂਡੀਓ ਦੇ ਵਿੱਚ ਗੈਸਟ ਆ ਰਹੇ ਨੇ ਅਤੇ ਆਉਂਦੀ ਬੇ ਆ, ਤਕਰੀਬਨ 2-3 ਮਿੰਟ 'ਚ ਉਹਨਾਂ ਨੇ ਪਹੁੰਚ ਜਾਣਾ ਅਤੇ ਕਰਾਂਗੇ ਫਿਰ ਉਹਨਾਂ ਦੇ ਨਾਲ ਵੀ ਮਾੜੀ ਮੋਟੀ ਗੱਲਬਾਤ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਗੱਲਾਂ ਬਾਤਾਂ ਹੋਣ ਜਾ ਰਹੀਆਂ ਨੇ ਉਹ ਵੀ ਦੇਖਾਂਗੇ ਗੱਲਬਾਤ ਕਰਕੇ। ਅਤੇ ਮੇਰਾ ਅੱਜ ਕੁਐਸਚਨ ਤੁਹਾਡੇ ਲਈ, ਅੱਜ ਮੈਂ ਅਰਲੀ ਆਉਣ ਦਾ ਮੇਰਾ ਮਤਲਬ ਆਹ ਏ ਵੀ ਮੈਂ ਅੱਜ ਤੁਹਾਡੇ ਨਾਲ ਕੋਈ ਗੱਲ ਕਰਨੀ ਆ, ਗੱਲ ਇਹ ਕਰਨੀ ਆ ਜਿਹੜੀਆਂ ਮੈਂ ਲਾਈਨਾਂ ਭੇਜੀਆਂ, ਹਰਮਨ ਭਾਜੀ ਦੀਆਂ ਭੇਜੀਆਂ ਹੋਈਆਂ ਪੜ੍ਹ ਕੇ ਹਟਿਆ, ਜਾਂ ਅਰਵਿੰਦ ਸਿੰਘ ਹੁਣਾਂ ਦੀਆਂ ਲਿਖੀਆਂ ਹੋਈਆਂ, ਅਤੇ ਜਾਂ ਮਦਹੋਸ਼ ਬਾਈ ਜੀ ਦੀਆਂ ਲਿਖੀਆਂ ਹੋਈਆਂ, ਮਦਨ ਮਦਹੋਸ਼ ਦੀਆਂ। ਅਤੇ ਇਹਨਾਂ 'ਤੇ ਮੇਰਾ ਸੀਗਾ ਮਨ ਵੈਸੇ ਉੱਦਾਂ ਹੀ ਗੱਲ ਕਰਨ ਦਾ, ਪਰ ਆਹ ਵਧੀਆ ਹਰਮਨ ਭਾਜੀ ਨੇ ਸ਼ਾਇਦ ਮੇਰੇ ਦਿਲ ਦੀ ਗੱਲ ਬੁੱਝ ਲਈ ਵੀ ਹਰਜੀਤ ਨੂੰ ਅੱਜ ਆਹ ਪੜ੍ਹਨੀਆਂ ਚਾਹੀਦੀਆਂ ਲੈਣਾ। ਅੱਜ ਸ਼ਰਾਧ ਚੱਲਦੇ ਆ ਹੁਣ, ਹੈ ਨਾ, ਅੱਜ 14ਵਾਂ ਸ਼ਰਾਧ ਅੱਜ ਹੀ, ਜੇ ਮੈਂ ਰੋਂਗ ਨਾ ਵਾਂ, ਕੱਲ੍ਹ ਨੂੰ ਸ਼ਨੀਵਾਰ ਨੂੰ 15ਵਾਂ, ਫਿਰ 9 ਨਰਾਤੇ ਅਤੇ 10ਵਾਂ ਦੁਸਹਿਰਾ। ਅਤੇ ਜਿੱਦਾਂ ਹੁਣ ਚਲੋ ਇਹਦੇ 'ਚ ਆਏ ਗਿਆ ਗੱਲ 'ਚ, ਹੈ ਨਾ, ਵੀ ਸ਼ਰਾਧ ਆਪਾਂ ਕਰਦੇ ਹਾਂ, ਪਿੱਤਰ ਕੀ ਹੁੰਦੇ ਆ, ਪਿੱਤਰ ਦਾ ਨਹੀਂ ਮੈਨੂੰ ਲੱਭ ਜਾ, ਪਿੱਤਰ ਆਪਾਂ ਕਿਹਨੂੰ ਕਹਿੰਦੇ ਹਾਂ, ਸ਼ਾਇਦ ਹੋ ਸਕਦਾ ਵੱਖ ਵੱਖ ਏਰੀਏ ਦੇ ਵਿੱਚ ਕੋਈ ਭਾਸ਼ਾ ਇਹੋ ਜਿਹੀ ਹੋਵੇ ਪਿੱਤਰ, ਕਿਹਦਾ ਕਿਹਨੂੰ ਕਿਹਾ ਜਾਂਦਾ। ਜਿੱਥੇ ਤੱਕ ਮੈਨੂੰ ਲੱਗਦਾ ਵੀ ਜਿਹੜੇ ਆਪਣੇ ਐਕਸਪਾਇਰ ਬਜ਼ੁਰਗ ਹੋ ਗਏ, ਜਿਹੜੇ ਇਸ ਦੁਨੀਆਂ ਤੋਂ ਜਹਾਨ ਤੋਂ ਚਲੇ ਗਏ ਵੱਡੇ ਵਡੇਰੇ, ਹੈ ਨਾ, ਵੀ ਸ਼ਾਇਦ ਉਹਨਾਂ ਨੂੰ ਕਿਹਾ ਜਾਂਦਾ। ਜੇ ਮੈਂ ਹੋ ਸਕਦਾ ਇੱਥੇ ਮੈਂ ਰੋਂਗ ਹੋਵਾਂ ਜਾਂ ਸਹੀ ਹੋਵਾਂ, ਮੈਨੂੰ ਪਤਾ ਨਹੀਂ ਵੀ ਪਿੱਤਰ ਕਿਹਨੂੰ ਕਿਹਾ ਜਾਂਦਾ। ਪਰ ਕੁਐਸਚਨ ਹੁਣ ਇਹ ਆ, ਜਿਵੇਂ ਉਹ ਗੱਲ 'ਚ ਲੈਣ ਆਈ ਸੀ ਵੀ ਅਸੀਂ ਜੀਂਦੇ ਜੀਆਂ ਨੂੰ ਪੁੱਛਦੇ ਨਹੀਂ, ਉਹਨਾਂ 'ਚ ਮੈਂ ਵੀ ਹੋ ਸਕਦਾ, ਮੇਰੇ 'ਤੇ ਪਹਿਲੇ ਲਾ ਕੇ ਚੱਲ ਲਿਓ, ਚਲੋ ਮੰਨ ਲਓ, ਹੈ ਨਾ, ਜੀਂਦੇ ਜੀਆਂ ਨੂੰ ਆਪਾਂ ਨੂੰ ਪੁੱਛਦੇ ਨਹੀਂ ਬਜ਼ੁਰਗਾਂ ਨੂੰ, ਅਤੇ ਮਰਿਆਂ ਦੇ ਅਸੀਂ ਫਿਰ ਖੀਰ ਪੂੜੇ ਖਿਲਾਉਂਦੇ ਫਿਰਦੇ ਹਾਂ। ਮੇਰੀ ਮੰਮੀ ਵੀ ਖਿਲਾਉਂਦੀ ਹੁੰਦੀ ਸੀ, 15 ਸ਼ਰਾਧ ਸਾਡੇ ਕਰਦੇ ਹੁੰਦੇ ਸੀਗੇ ਘਰ, ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਬੜੀ ਚੀਜ਼ਾਂ ਵੀ ਕੀ ਹੁੰਦਾ, ਹੈ ਨਾ, ਅਸੀਂ ਤਾਂ ਖੀਰ ਖਾਣ ਵਾਲੇ ਸੀ ਜਾਂ ਕੜਾਹ। ਅਤੇ ਉਹ ਬਾਬਾ ਜੀ ਨੂੰ ਸੱਦਣਾ ਗੁਰਦੁਆਰੇ ਵਾਲੇ ਸਾਹਿਬ ਨੂੰ, ਉਹਨੇ ਕਹਿਣਾ ਮੈਨੂੰ ਤਾਂ ਅੱਜ 7-8 ਫੰਕਸ਼ਨ ਨੇ, 7-8 ਜਣੇ ਘਰਾਂ 'ਚ, ਤਾਂ ਬਾਬਾ ਵਿਚਾਰਾ ਕਿੰਨੀ ਕੁ ਖਾ ਲੂਗਾ ਯਾਰ। ਉਹਨੇ ਭਾਈ ਕੀ ਕਰਨਾ, ਇੱਕ ਇੱਕ ਚਮਚਾ ਲੈਣਾ, ਦਾਲ ਸਬਜ਼ੀ ਦੋ ਚੀਜ਼ਾਂ ਇਹ ਬਣਦੀਆਂ ਸੀ, ਖੀਰ ਬਣਦੀ ਸੀ, ਅਤੇ ਨਾਲ ਰੋਟੀਆਂ ਬਣ ਜਾਣੀਆਂ, ਅਤੇ ਨਾਲ ਪਤਾ ਨਹੀਂ ਹੋਰ ਕੀ ਹੁੰਦਾ ਸੀ, ਮਾੜਾ ਮੋਟਾ ਨਿੱਕ ਸੁੱਕ ਜਿਹਾ ਕੜਾਹ ਬਣ ਜਾਂਦਾ ਸੀ ਨਾ ਪ੍ਰਸ਼ਾਦ। ਚਲੋ ਜੀ, ਉਹਨੇ ਇੱਕ ਇੱਕ ਚਮਚਾ ਲੈਣਾ, ਉਹਨੇ ਕਹਿਣਾ ਸੀ ਭਾਈ ਪੈਕ ਕਰ ਦਿਉ, ਡੱਬਾ ਜਿਹਾ ਲਿਆਉਂਦਾ ਹੁੰਦਾ, ਜਾਂ ਕਹਿੰਦਾ ਗੁਰਦੁਆਰੇ ਦਿਓ, ਆਪਾਂ ਗੁਰਦੁਆਰੇ ਜਾਣਾ ਮੱਥਾ ਟੇਕਣਾ, ਅਤੇ ਉਹਨਾਂ ਦੇ ਜਿਹੜੇ ਘਰ ਦੇ ਹੁੰਦੇ ਸੀ ਉਹਨਾਂ ਨੂੰ ਫੜਾ ਦੇਣੇ, ਹੈ ਨਾ, ਉਹਨਾਂ ਨੇ ਆਪਣਾ ਚਲੋ ਸਾਂਭ ਲੈਣਾ, ਜੋ ਵੀ ਕਰਨਾ ਆਪਣੇ ਭਾਂਡੇ 'ਚ ਪਾ ਲੈਣੀ। ਮਤਲਬ ਇਹ ਕਿਉਂ ਕੀਤਾ ਜਾਂਦਾ ਬਈ, ਕੀ ਸੀ ਇਹ 'ਚ ਰੀਜ਼ਨ, ਕੀ ਸੀ, ਕਿਸੇ ਨੂੰ ਮਤਲਬ ਪਤਾ ਇਹਦਾ ਕੀ ਕੀਤਾ ਜਾ, ਕਿਉਂ ਕੀਤਾ ਜਾਂਦਾ ਸੀ, ਅਤੇ ਕਿੱਥੋਂ ਇਹ ਪ੍ਰਥਾ ਚੱਲੀ, ਜੇ ਕਿਸੇ ਨੂੰ ਪਤਾ ਹੋਵੇ, ਥੋੜ੍ਹੇ ਲਫ਼ਜ਼ਾਂ ਦੇ ਵਿੱਚ, ਸ਼ੋਰਟ ਦੇ ਵਿੱਚ ਸੁਣਦੇ ਹੋ ਪ੍ਰੋਗਰਾਮ ਨੂੰ ਕਿ ਨਹੀਂ ਸੁਣਦੇ, ਦੱਸਿਓ ਮਾੜਾ ਜਿਹਾ ਸ਼ੋਰਟ ਦੇ ਵਿੱਚ ਵੀ ਇਹਦੀ ਮਹੱਤਤਾ ਕੀ ਆ ਇਸ ਸਟੇਜ ਦੀ। ਜਿੱਦਣ ਫਿਰ ਸਾਡੇ ਮੰਮੀ ਇੱਥੇ ਆ ਗਈ 2015 'ਚ, ਮਤਲਬ ਪੱਕੇ ਤੌਰ 'ਤੇ ਜਿਵੇਂ ਆ ਗਏ, ਹੈ ਨਾ, ਜਾਂ ਪਹਿਲਾਂ 2 ਵਿਜ਼ਿਟਾਂ ਕੀਤੀਆਂ ਸੀ ਉਹਨਾਂ ਨੇ, ਅਤੇ ਉਰੇ ਆ ਕੇ ਕੁਛ ਨਹੀਂ ਹੋਇਆ, ਫਿਰ ਉਹ ਬਜ਼ੁਰਗ ਕਿੱਥੇ ਗਏ ਸਾਡੇ, ਇੱਥੇ ਤਾਂ ਅਸੀਂ ਤਾਂ ਕੀਤਾ ਨਹੀਂ ਕਦੇ, ਨਾ ਮੰਮੀ ਨੇ ਸਾਡੇ ਨੇ ਕੀਤਾ ਜੀ, ਨਾ ਬਾਪੂ ਦਾ, ਚਲੋ ਬਚਾਰ ਨੂੰ ਗਿਰਨੇ ਕੀ ਸੀ ਨਾ, ਅਤੇ ਭਾਈ ਨੇ, ਅਤੇ ਸਾਨੂੰ ਅਸੀਂ ਨਹੀਂ ਕੀਤਾ, ਹੈ ਨਾ। ਇਹ ਕਿਉਂ ਕਰਦੇ ਆ, ਕਿਉਂਕਿ ਮੇਰਾ ਰਾਤ ਫਰੈਂਡ ਆ, ਚਲੋ ਮੈਂ ਨਾਮ ਨਹੀਂ ਲੈਂਦਾ, ਸੁਣਦੇ ਹੋਣੇ ਇਸ ਟਾਈਮ ਪ੍ਰੋਗਰਾਮ ਨੂੰ, ਉਹ ਕਹਿੰਦੇ ਮੈਂ ਕਿਹਾ ਸ਼ਨੀਵਾਰ ਨੂੰ ਚੱਲ ਵੀ ਆਪਾਂ ਮੈਡੀਕਲ ਕਰਾਇਆ ਹੀ ਹੈ, ਟਰੱਕ ਦਾ ਜਿਹੜਾ ਹੁੰਦਾ 5 ਸਾਲ ਬਾਅਦ ਵਾਲਾ, ਚਲਾਂਗੇ ਇਕੱਠੇ, ਹੈ ਨਾ। ਲੈ ਅਸੀਂ ਤਾਂ ਹਰਜੀਤ ਮੰਦਰ 'ਚ ਜਾਣਾ, ਮੈਂ ਕਿਹਾ ਮੰਦਰ 'ਚ ਜਾਣਾ, ਉੱਥੇ ਕਰਨ ਜਾਣਾ, ਮੰਦਰ ਘੰਟਾ ਲੇਟ ਚੱਲ ਜਾਓ, ਨਹੀਂ ਸਾਡੇ ਤਾਂ ਜ਼ਰੂਰੀ ਆ, ਮੈਂ ਕਿਹਾ ਵਜ੍ਹਾ ਕਾਰਨ, ਉਹ ਸਾਡੇ ਤਾਂ ਸ਼ਰਾਧ ਆ। ਉਹ ਮੈਨੂੰ ਗੱਲ ਚੇਤੇ ਆ ਗਈ, ਉੱਥੇ ਦਿਮਾਗ 'ਚ ਘੁੰਮ ਗਈ ਗੱਲ, ਜਦੇ ਮੈਂ ਕਿਹਾ ਯਾਰ ਸ਼ਰਾਧ ਬਾਰੇ ਗੱਲ ਕੀਤੀ ਜਾਵੇ, ਵੀ ਸਾਡੇ ਘਰ ਵੀ ਕਰਦੇ ਰਹੇ ਆ, ਸ਼ਰਾਧ ਹੁੰਦਾ ਕੀ ਆ, ਕਾਰਨ ਕੀ ਆ ਸ਼ਰਾਧ ਦਾ। ਜੇ ਤੁਹਾਨੂੰ ਲੱਗਦਾ ਵੀ ਇਹ 'ਤੇ ਗੱਲਬਾਤ ਕਰਨੀ ਆ, ਤਾਂ ਸਟੂਡੀਓ 'ਚ ਤੁਸੀਂ 905-673-33-37 'ਤੇ ਆਪਣੀ ਗੱਲਬਾਤ ਹੋ ਸਕਦੀ ਹੈ, 905-673-33-37 'ਤੇ ਗੱਲਬਾਤ ਕਰ ਲਓ ਸਟੂਡੀਓ ਦੇ ਵਿੱਚ, ਅਤੇ ਮੈਨੂੰ ਦੱਸ ਦਿਓ ਮਾੜਾ ਜਿਹਾ ਵੀ ਸਟੂਡੀਓ ਦਾ ਨੰਬਰ ਚੱਲਦਾ ਵੀ ਹੈ ਕਿ ਨਹੀਂ, ਕਿਉਂਕਿ ਮੇਰੇ ਸੈੱਲਫੋਨ 'ਤੇ ਕਾਲਾਂ ਆਉਣ ਲੱਗ ਗਈਆਂ, ਮੈਨੂੰ ਲੱਗਦਾ ਮੈਂ ਸੈੱਲਫੋਨ 'ਤੇ ਕਾਲ ਨਹੀਂ ਚੱਕ ਸਕਦਾ, ਅਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਲਾਓ, ਅਤੇ ਫਿਰ ਆਪਣੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ 905-673-33-37 ਦੇ ਉੱਪਰ ਕਰ ਲਓ ਗੱਲਬਾਤ। ਮੈਨੂੰ ਪਤਾ ਹੁਣ ਪਤਾ ਨਹੀਂ ਸਟੂਡੀਓ ਦਾ ਕਾਲ ਚੱਲਦੀ ਕਿ ਨਹੀਂ, ਅਤੇ ਸਟੂਡੀਓ ਦੇ ਵਿੱਚ ਚਲੋ ਆਪਾਂ ਪਹਿਲਾਂ ਆਪਣੇ ਜਿਹੜੇ ਗੈਸਟ ਆਏ ਉਹਨਾਂ ਨੂੰ ਜੀ ਆਇਆਂ ਕਰੀਏ। ਤਲਵਿੰਦਰ ਜੱਜ ਸਾਹਿਬ, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ, ਜੱਜ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਸਭ ਤੋਂ ਪਹਿਲਾਂ ਭਾਅ ਜੀ ਆਪ ਜੀ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਤੁਹਾਨੂੰ, ਕਿੱਦਾਂ ਸਿਹਤ?
1: ਵਧੀਆ ਜੀ, ਕਿਰਪਾ
0: ਬਾਬਾ, ਕੋਈ ਵਿਘਨ ਤਾਂ ਨਹੀਂ ਪਿਆ?
1: ਹਾਂਜੀ,
0: ਸਫ਼ਰ 'ਚ ਕੋਈ ਵਿਘਨ ਤਾਂ ਨਹੀਂ ਪਿਆ?
1: ਨਹੀਂ, ਬਹੁਤ ਵਧੀਆ ਜੀ,
0: ਸ਼ਰਾਧ ਚੱਲਦੇ ਆ, ਸ਼ਰਾਧ ਚੱਲਦੇ ਆ।
1: ਅੱਜ ਮੈਂ ਲਾਸਟ ਆ ਨਾ ਜੀ?
0: ਨਾ, ਕੱਲੂ ਲਾਸਟ,
1: ਕੱਲੂ
0: ਅੱਜ 14ਵਾਂ।
1: ਅੱਛਾ ਜੀ, ਕਹਿੰਦੇ ਕਰਿਆ ਲਾਸਟ ਅੱਜ,
0: ਕਿਉਂ ਮੰਨਿਆ ਜਾਂਦਾ ਜਸਬ?
1: ਬਸ ਰੀਤ ਹੀ ਹੈਗਾ।
0: ਨਹੀਂ, ਰੀਤ ਤਾਂ ਹੈਗੀ, ਕਿਉਂ ਪਤਾ ਕੋਈ ਆ ਗਿਆ?
1: ਨਹੀਂ, ਮੈਨੂੰ ਨਹੀਂ ਪਤਾ ਜੀ,
0: ਉਹੀ ਤਾਂ ਕੁਐਸਚਨ ਆ ਵੀ ਇਹੀ ਗੱਲ ਕੱਢਣੀ ਆ, ਦੇਖਦੇ ਆ ਸਰੋਤਿਆਂ ਤੱਕ ਵੀ ਜਿਹਨੂੰ ਪਤਾ ਹੋਵੇ ਵੀ ਇਹ ਕਿਉਂ ਮਨਾਇਆ ਜਾਂਦਾ। ਠੀਕ ਆ, ਪਿੱਤਰਾਂ ਨੂੰ, ਪਿੱਤਰ ਸ਼ਾਇਦ ਦੁਆਬੇ 'ਚ ਬੋਲੀ ਆ ਨਾ, ਸਾਡੇ ਨਹੀਂ ਕਦੇ, ਮੈਂ ਤਾਂ ਪਹਿਲੀ ਵਾਰ ਪੜ੍ਹਿਆ, ਹੁਣ ਕੁਦਰਤੀ ਹਰਮਨ ਭਾਈ ਨੇ ਭੇਜੇ ਉਹੀ ਚੀਜ਼ਾਂ ਦਿੱਤੀਆਂ ਮੈਨੂੰ, ਅਤੇ ਅਜੇ ਸਾਰੀਆਂ, ਹੈ ਨਾ, ਮੈਂ ਪੜ੍ਹ ਕੇ ਹਟਿਆ। ਪਿੱਤਰ ਮੈਂ ਸਮਝ ਗਿਆ ਸੀ ਵੀ ਪਿੱਤਰ ਬਜ਼ੁਰਗਾਂ ਨੂੰ ਕਿਹਾ ਜਾਂਦਾ,
1: ਬਜ਼ੁਰਗਾਂ
0: ਨੂੰ, ਪਰ ਸਾਡੇ ਏਰੀਏ 'ਚ ਨਹੀਂ ਪਿੱਤਰ ਕਹਿੰਦੇ।
1: ਅੱਛਾ,
0: ਹਾਂ, ਸਾਡੇ ਆਈਆਂ ਸ਼ਰਾਧ ਪੂਜਣੇ ਆ ਜੀ, ਸ਼ਰਾਧ ਪੂਜਣੇ ਬਸ।
1: ਪਰ ਸਾਡੇ ਜਿੱਦਾਂ ਕਹਿ ਲਓ ਇੱਕ ਰੀਤ ਕਹਿ ਲਓ, ਇਹ ਆ ਵੀ ਬਜ਼ੁਰਗਾਂ ਨੂੰ ਕਰਦੇ ਆ ਜਦੋਂ ਖੀਰ ਪੂੜੇ
0: ਮਾਂ,
1: ਤੇ ਨਹੀਂ ਉਹ ਕੁਛ ਹੈਗਾ ਸਮਥਿੰਗ ਜਿੱਦਾਂ ਅਕਤੂਬਰ ਦੇ ਵਿੱਚ
0: ਆਹੀ ਰੌਲਾ, ਬਸ ਇਹ ਸਮਥਿੰਗ ਕੀ ਆ ਉਹ ਪੁੱਛਣਾ।
1: ਉਹ ਵੀ ਹੈਗਾ, ਇੱਥੇ ਵੀ ਕਰਦੇ ਹੋ ਨਾ, ਹੈਲੋਵੀਨ ਵੀ ਸੇਮ ਹੀ ਆ।
0: ਹੈਲੋਵੀਨ ਹੋਰ ਚੀਜ਼ ਆ,
1: ਸੇਮ ਜਿਹਾ ਹੀ ਆ।
0: ਹੈਲੋਵੀਨ ਸੇਮ
1: ਸੇਮ ਹੀ ਆ, ਵੀ ਕਰਦੇ ਆ, ਰੂਹਾਂ ਨੂੰ ਕਰਦੇ ਆ, ਫਲਾਨਾ ਢੋਗਾਨਾ, ਉਦਾਂ ਕਦੇ ਹੀ ਆ।
0: 93 ਜੀ, ਸਤਿ ਸ਼੍ਰੀ ਅਕਾਲ ਜੀ। ਹਾਂ
2: ਜੀ, ਜੰਜੂ ਜੀ, ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਸਤਿ ਸ਼੍ਰੀ ਅਕਾਲ, ਕਿੱਦਾਂ?
2: ਹਾਂਜੀ, ਠੀਕ ਆ। ਅੱਛਾ, ਤੁਹਾਡੀ ਗੱਲ ਠੀਕ ਆ, ਜਿਹੜੇ ਹੁੰਦੇ ਨਾ ਪਿੱਤਰ, ਉਹ ਜ਼ਰੂਰੀ ਨਹੀਂ ਬਜ਼ੁਰਗ ਹੀ ਹੁੰਦੇ ਆ, ਉਹ ਹੁੰਦੇ ਜਿਹੜੀਆਂ ਰੂਹਾਂ ਚਲੇ ਗਈਆਂ। ਵੱਡੀ ਗੱਲ ਇਹ ਆ, ਜਿਹੜੀ ਹੁਣ ਇਹਨਾਂ ਨੇ ਦਿਨ ਜਿੱਥੇ ਹੁੰਦੇ 14 ਤੋਂ ਲੈ ਕੇ 17 ਸਰਾਧ ਹੁੰਦੇ ਆ, ਇਹ ਲੋਕੀ ਜੀਂਦਿਆਂ ਨੂੰ ਤਾਂ ਉਹ ਚੀਜ਼ਾਂ ਖਿਲਾਉਂਦੇ ਨੀ, ਉਹਨਾਂ ਦੇ
0: ਨਹੀਂ ਸਰਾਧ। ਪਹਿਲਾਂ ਇਹ ਕਲੀਅਰ ਕਰੋ, 15 ਹੁੰਦਾ ਕਿ 17?
2: ਡਿਪੈਂਡ ਕਰਦਾ, ਹੈ ਨਾ, ਜਿੱਦਾਂ
0: 15 ਹੁੰਦੇ ਆ,
2: ਕ੍ਰਿਸ਼ਨ ਜੀ ਨੇ ਚਲਾਈ ਸੀ ਜਦੋਂ ਮਹਾਭਾਰਤ ਵਿਚ ਉਹਨਾਂ ਦੇ ਸਾਰੇ ਅੱਗੇ ਪਿੱਛੇ ਮਰ ਗਏ ਤੇ ਫਿਰ ਅਰਜੁਨ ਬਹੁਤ ਦੁਖੀ ਹੋਇਆ। ਕ੍ਰਿਸ਼ਨ ਜੀ ਨੂੰ ਕਹਿੰਦਾ ਇਹਦਾ ਹਾਲ ਦੱਸੋ, ਕਹਿੰਦਾ ਏਦਾਂ ਆ ਵੀ ਇਹਨਾਂ ਦੇ ਨਿਮਿਤ ਖਾਣਾ ਖਿਲਾਓ ਬ੍ਰਾਹਮਣਾਂ ਨੂੰ ਤਾਂ ਕਿ ਇਹਨਾਂ ਦੇ ਜਿਹੜੇ ਦੋਸ਼ ਕੱਟੇ ਜਾਣ, ਸਵਰਗ ਚ ਵਾਸਾ ਹੋਵੇ, ਸਮਥਿੰਗ ਲਾਈਕ ਦੈਟ। ਪਰ ਪਰੰਪਰਾ ਚੱਲੀ ਜਾਂਦੀ, ਕੋਈ ਮੰਨੇ ਜਾਂ ਸਾਡੇ ਵਰਗਾ ਨਾ ਮੰਨੇ, ਪਰ ਸਾਨੂੰ ਹਰ ਤੋਂ ਕਰਨਾ ਪੈਂਦਾ ਹਨਾ, ਤੇ ਦੱਸ ਵੀ ਕਰਦੇ ਹਾਂ।
0: ਚਲੋ ਦੇਖਦੇ ਹਾਂ, ਥੈਂਕ ਯੂ ਸੋ ਮਚ।
2: ਕੱਲ ਨੂੰ ਲਾਸਟ ਸਰਾਧ ਹੈਗਾ, ਫਿਰ ਨਵਰਾਤਰੇ ਸ਼ੁਰੂ।
0: ਨਵਰਾਤਰੇ ਕੱਲ ਨੂੰ 15 ਮਾਰਚ 14ਵਾਂ
2: ਹੰਦਾ 14ਵਾਂ ਕੱਲ 15 ਮਾਰਚ ਇੱਕ ਘਟ ਗਿਆ ਨਾ,
0: ਸ਼ਨੀਵਾਰ ਨੂੰ 15ਵਾਂ।
2: ਹਾਂਜੀ ਉਹ ਲਾਸਟ ਆ। ਉੱਥੇ ਅਸੀਂ ਕੀ ਕਰਦੇ ਹਾਂ, ਸ਼ਾਮ ਨੂੰ ਪਾਣੀ ਲੈ ਕੇ ਨਾ ਬਾਹਰ ਦੋ ਤਿੰਨ ਟਿੱਚਰਾਂ ਨੂੰ ਦੇਖਦਾ ਤੇ ਤੁਸੀਂ ਇਹ ਰਸਤੇ ਜਾਓ ਲੋਏ ਲੋਏ ਸੂਰਜ
0: ਘਰੇ ਬੜੇ ਹੁੰਦੇ।
2: ਹਾਂਜੀ ਆਉਂਦੇ ਘਰ ਕ੍ਰਿਸ਼ਨ ਜੀ ਨੇ ਕਿਹਾ ਸੀ ਕਹਿੰਦਾ ਦਰਵਾਜ਼ਾ ਖੋਲ ਕੇ ਪਾਣੀ ਬਾਹਰ ਦਰਵਾਜ਼ਿਆਂ ਤੇ ਪਾਉਂਦੇ ਆ ਕਿ ਤੁਸੀਂ ਆਓ ਅੰਦਰ ਜੀ ਆਇਆਂ ਨੂੰ। ਅਖੀਰ ਹਾਂ ਅਖੀਰ ਤੇਲ ਤੇਲ ਤਾਂ ਜੀਰਿਆਂ ਵਿੱਚ ਹੋਈਦਾ, ਇਹਦਾ ਵੀ ਪਾਣੀ
1: ਸਹੀ ਗੱਲ
0: ਇਹ ਵੀ ਹੈ।
2: ਨਹੀਂ ਨਹੀਂ ਇਹ ਪਰੰਪਰਾ ਆ ਸਾਡੀ, ਇਹ ਚੱਲੀ ਆਣੀ ਆ
0: ਜਦ
2: ਤੱਕ ਅਸੀਂ ਲੈ ਗਏ ਨਾ।
0: ਚਲੋ ਥੈਂਕ ਯੂ ਆਂਟੀ, ਥੈਂਕ ਯੂ ਸੋ ਮਚ, ਬਹੁਤ ਵਧੀਆ।
2: ਓਕੇ
0: ਥੈਂਕ ਯੂ ਥੈਂਕ ਯੂ ਥੈਂਕ ਯੂ, ਬਹੁਤ ਸੋਹਣਾ। 42 ਸਤਾਨ ਵੀ ਸਤਿ ਸ਼੍ਰੀ ਅਕਾਲ ਜੀ, ਆਨੂੰ
3: ਜੀਜੋ ਸਾਹਿਬ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ?
3: ਠੀਕ ਹੈ ਵਧੀਆ, ਆਪਣੀ ਸੁਣਾਓ।
0: ਕਿਰਪਾ ਕਿਰਪਾ।
3: ਇਹ ਜਿਹੜਾ ਸਾਰਾ ਚੱਕਰ ਸ਼ੁਰੂ ਹੋਇਆ ਸੀ, ਕਹਿੰਦੇ ਇੱਕ ਤਾਂ ਆਤਮਾ ਸਿੱਧੀ ਪਰਮਾਤਮਾ ਨਾਲ ਜਾ ਕੇ ਮਿਲ ਜਾਂਦੀ ਆ, ਕਿਸੇ ਆਤਮਾ ਦੇ ਕੰਮ ਅਧੂਰੇ ਰਹਿ ਗਏ, ਖਾਣ ਪੀਣ ਅਧੂਰਾ ਰਹਿ ਗਿਆ, ਇੱਥੇ ਤੁਰੀ ਫਿਰਦੀ ਹੈ ਜੀ। ਤੋ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਉਹ ਵੀ ਪਰਮਾਤਮਾ ਨਾਲ ਜਾ ਕੇ ਮਿਲ ਜਾਏ। ਸ਼ਰਾਧ ਵਗੈਰਾ ਉਦੋਂ ਤਾਂ ਸ਼ੁਰੂ ਹੋਏ ਸੀਗੇ।
0: ਤੇ ਜਿਹੜਾ ਭੋਗਤੇ ਆਪਾਂ ਲੰਗਰ ਲਾਉਣੇ ਆ, 2-2 ਲੱਖ ਰੁਪਏ ਭੋਗਦੇ ਆ,
3: ਉਹ ਬਸ ਇਹ ਆ ਕਿ ਉਹਨਾਂ ਨੂੰ ਉਹੀ ਕਹਿੰਦੇ ਆ ਵੀ ਤੁਸੀਂ ਖਾਓ ਪੀਓ, ਪਰ ਖਾਂਦਾ ਪੀਂਦਾ ਕੌਣ ਆ, ਤੇ ਜੀਨਿਆਂ ਨੂੰ ਕੋਈ ਪੁੱਛੇ ਨਹੀਂ ਜਾਂਦੇ ਮਰੇ ਕੌਣ ਖਾਣ।
0: ਆਹੀ ਦਾ ਕੁਐਸਚਨ, ਇੱਥੇ ਹੀ ਗੱਲ ਉਲਝਦੀ ਆ, ਬਸ ਆਹੀ ਚੀਜ਼ ਸੀ,
3: ਇਹ ਤਾਂ ਸਮਝਦਾਰੀ ਆਪੋ,
0: ਆਹੀ ਤਾਂ ਚੀਜ਼ ਆ। ਮਰਿਆਂ ਦੇ ਫਿਰ ਲੰਗਰ ਲਾ ਲਓ,
3: ਕਪਾਲਾ ਪਾ ਨਹੀਂ ਸਕਦੇ ਤੇ ਮਰਿਆਂ ਨੂੰ ਜਾ ਜਾ ਹੀ ਘਿਓ ਚੜਾਉਂਦੇ ਤੇ ਉਸੇ ਇਹ ਪਤਾ ਨਹੀਂ ਕਿਉਂ ਇਹ ਸਾਡੇ ਜਦੋਂ ਨਿਕਲਣਗੇ ਸਾਡੇ ਮਨਾਂ ਦੇ ਵਿੱਚੋਂ ਇਹ ਚੀਜ਼ਾਂ।
0: ਸੱਚੀ ਗੱਲ, ਥੈਂਕ ਯੂ ਭਾਈ, ਥੈਂਕ ਯੂ ਸੋ ਮਚ, ਥੈਂਕ ਯੂ। 94-45 ਕੈਪਟਨ ਸਾਹਿਬ ਨੰਗਾ, ਸਤਿ ਸ਼੍ਰੀ ਅਕਾਲ ਜੀ ਆਨੂੰ।
4: ਜੰਗਵਾਲ ਸਾਹਿਬ ਤੁਹਾਨੂੰ ਤੇ ਅੱਜ ਭੈਣ ਜੀ ਖਹਿਰਾ ਸਾਹਿਬ ਵੱਲੋਂ ਵੀ ਸੁਣਿਆ, ਉਹਨਾਂ ਨੂੰ ਵੀ ਸਤਿ
0: ਕੁਮਾਰੀ ਆਂਟੀ ਸੀਗੇ, ਕੁਮਾਰੀ ਆਂਟੀ ਸੀ, ਕੁਮਾਰੀ ਜੀ।
4: ਅੱਛਾ ਜੀ, ਖਹਿਰਾ ਆਂਟੀ ਨਹੀਂ ਸੀਗੇ?
0: ਨਹੀਂ ਕੁਮਾਰੀ ਆਂਟੀ ਸੀਗੇ, ਉਹਨਾਂ ਦਾ ਨਾਮ ਕੁਮਾਰੀ ਏਦਾਂ ਕੁਛ ਸਮਥਿੰਗ ਮੈਨੂੰ।
4: ਮੈਂ
0: ਕੁਮਾਰੀ
4: ਆਂਟੀ ਦੇ ਨਾਮ ਜੰਗਵਾਲ ਸਾਹਿਬ। ਇੱਕ ਤਾਂ ਆਪਣੇ ਹੁੰਦਾ ਸੀਗਾ ਗੁੱਗਾ ਪੂਜਾ,
0: ਹਾਂਜੀ,
4: ਦੂਜਾ ਬਿਹਾਰ ਦੇ ਵਿੱਚ ਹੁੰਦਾ ਹੈ ਪਿੰਡ ਪੂਜਾ। ਉਹ ਮੈਨੂੰ ਤਾਂ ਪਤਾ, ਮੈਂ ਗਿਆ ਜੇ ਕੋਰਸ ਵਾਸਤੇ ਗਿਆ ਸੀ ਨਾ, ਉੱਥੇ ਜਿਹੜੇ ਬ੍ਰਾਹਮਣ ਲੋਕ ਆ ਨਾ, ਕਾਫੀ ਲੋਕਾਂ ਨੂੰ ਇਕੱਠੇ ਹੀ ਪਾ ਲੈਂਦੇ, ਉਹ ਪਿੰਡ ਪੂਜਾ ਜਾਣੀ ਜਿਹੜੇ ਗੁਜ਼ਰ ਗਏ ਉਹਨਾਂ ਦੀ, ਉਹਨਾਂ ਵਾਸਤੇ ਹੁੰਦੇ ਪ੍ਰਾਰਥ। ਤੇ ਗੁੱਗਾ ਪੂਜਾ ਬਾਰੇ ਤੁਹਾਨੂੰ ਪਤਾ, ਗੁੱਗਾ ਪੂਜਾ ਵੀ ਕਰਦੇ ਹੁੰਦੇ ਸੀਗੇ
0: ਜੀ, ਬਿਲਕੁਲ
4: ਹੈ, ਉਹ ਪਤਾ ਨਾ ਆਪਣੇ ਹੁੰਦਾ ਸੀ ਗੁੱਗਾ ਪੂਜਾ।
0: ਹਾਂਜੀ ਹਾਂਜੀ, ਸਾਡੇ ਵੀ ਕਰਦੇ ਰਹੇ, ਬਿਲਕੁਲ ਬਿਲਕੁਲ।
4: ਹਾਂ, ਉਹ ਸੱਪ ਵਗੈਰਾ ਨਿਕਲਦੇ ਉਹਨਾਂ ਵਾਸਤੇ ਹੁੰਦੇ। ਦਰਅਸਲ ਸਾਡੇ ਜੋ ਬ੍ਰਾਹਮਣ ਹੁੰਦੇ ਸੀ ਨਾ, ਕੋਈ ਵਿਚਾਰੀ, ਉਹ ਬਹਿ ਜਾਂਦੇ ਸੀ, ਖੀਰ ਪੂੜੇ ਵਗੈਰਾ ਹੀ ਲੈ ਕੇ ਉਹਨੂੰ ਦਿੰਦੇ ਹੁੰਦੇ
0: ਜੀ। ਬਿਲਕੁਲ ਬਿਲਕੁਲ ਬਿਲਕੁਲ,
4: ਸਤਿ ਸ੍ਰੀ ਅਕਾਲ,
0: ਥੈਂਕ ਯੂ ਸਰ, ਬਿਲਕੁਲ। 54-86 ਡਾਕਟਰ ਸਾਹਿਬ ਲੰਗਰ, ਸਤਿ ਸ੍ਰੀ ਅਕਾਲ ਜੀ, ਸਵਾਗਤ ਆ।
5: ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ।
0: ਡਾਕਟਰ ਸਾਹਿਬ, ਸ਼ਰਾਧ ਕਿਉਂ ਮਨਾਇਆ ਜਾਂਦਾ?
5: ਸ਼ਰਾਧ ਦਾ ਤੇ ਮੈਨੂੰ ਪਤਾ ਨੀ, ਮੈਨੂੰ ਥੋੜੀ ਜਿਹੀ ਨੌਲੇਜ ਆ, ਮੈਂ ਆਪਣੀ ਮਤ ਅਨੁਸਾਰ, ਮੈਂ ਗੁਰੂ ਮਹਾਰਾਜ ਵੱਲੋਂ ਇੱਕ ਸਾਖੀ ਹੈਗੀ ਆ, ਕਹਿੰਦੇ ਵੀ ਜਿਹੜੇ ਸਾਡੇ ਸਿੱਖ ਧਰਮ ਚ ਆ ਨਾ, ਜੇ ਕੋਈ ਆਖੇ ਮੈਂ ਹੁਣ ਇਕੱਠ ਕਰਨਾ, ਮੈਂ ਬੜੀ ਸੇਵਾ ਕਰਨੀ ਆ, ਉਹ ਖਹਿਰੇ ਪੈ ਗਿਆ ਕਿਸੇ ਗੁਰੂ ਮਹਾਰਾਜ ਦੇ। ਤੇ ਜਦੋਂ ਖੜੇ ਪੈ ਗਿਆ ਤੇ ਗੁਰੂ ਮਹਾਰਾਜ ਨੇ ਆਖਿਆ ਵੀ ਰਹਿਣ ਦੇ ਭਾਈ, ਇਹ ਚੀਜ਼ਾਂ ਐਵੇਂ ਵਹਿਮ ਆ, ਇਹਨਾਂ ਚੀਜ਼ਾਂ ਦੇ ਮਗਰ ਨੀ ਜਾਈਦਾ। ਉਹ ਕਹਿੰਦਾ ਨਹੀਂ। ਅੱਛਾ, ਉਹ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਦੀ ਮੇਰੇ ਖਿਆਲ ਸਾਖੀ ਆ, ਕਹਿੰਦੇ ਉਹਦੇ ਮਗਰ ਪੈ ਗਿਆ, ਮੈਂ ਵੇਖਣਾ ਆਪਣੇ ਡੈਡ ਬਾਪ ਨੂੰ। ਉਹ ਕਹਿੰਦੇ ਵੀ ਉਹ ਪਤਾ ਨੀ ਕਿੱਥੇ ਚਲ ਗਿਆ, ਕਿਹੜੀ ਜੂਨ ਚ ਪੈ ਗਿਆ, ਤੇ ਤੂੰ ਖੇੜਾ ਛੱਡ।
0: ਬਿਲਕੁਲ,
5: ਨੇੜ ਵਾਲਾ ਹੀ ਬੰਦਾ, ਕੋਈ ਨੇੜ ਵਾਲਾ ਸੀ, ਕਿਉਂਕਿ ਜਦੋਂ ਨਾ ਆਤਮਾ ਗਈ, ਉਹ ਪਤਾ ਨੀ ਕਿਹੜੀ ਜੂਨ ਚ ਚੱਲੀ ਜਾਣੀ।
0: 100% 100%
5: ਮੁੜ ਕੇ ਤੁਸੀਂ ਜੋ ਮਰਜ਼ੀ ਕਰੀ ਜਾਓ,
0: ਜੋ ਮਰਜ਼ੀ ਕਰੀ
5: ਜਾਓ, ਉਹਦਾ ਕੋਈ ਮੁੱਲ ਨਹੀਂ। ਉਹ ਜੋ ਮਨ ਕਹਿੰਦੇ ਠੀਕ ਆ, ਕਹਿੰਦੇ ਦਰਿਆ ਦੇ ਕੰਢੇ ਤੇ ਲੈ ਗਏ ਤੇ ਕਹਿੰਦੇ ਉਹ ਆਂਦੇ ਉਹ ਜਿਹੜਾ ਮਗਰਮੱਛ ਤੁਰਿਆ ਫਿਰਦਾ ਜੀ ਉਹ ਤੇਰਾ ਡੈਡੀ। ਕਹਿੰਦੇ ਉਹਨੂੰ ਨੀ ਪਤਾ ਵੀ ਤੂੰ ਉਹਨਾਂ ਮੁੰਡਾ ਆ, ਉਹਨਾਂ ਦੇ ਕਾਬੂ ਆ ਗਏ ਤੇ ਉਹਨਾਂ ਤੈਨੂੰ ਖਾ ਜਾਣਾ। ਸੋ ਇਹ ਆਪਣੀ ਜਿਹੜੀਆਂ ਸਜਾਵਾਂ ਆ ਨਾ, ਜੋ ਕੁਛ ਅਸੀਂ ਕੰਮ ਮਾੜੇ ਚੰਗੇ ਕਰਾਂਗੇ,
0: ਕਦੇ ਮਰਨ ਤੋਂ ਬਾਅਦ ਦਾ ਸੁਪਨਾ ਵੀ ਅਸੀਂ ਮਰ ਗਏ ਤਾਂ ਕਦਾ ਆ ਸਕਦਾ ਵੀ ਯਾਰ ਸਾਨੂੰ ਉਹ ਫਲਾਨਾ ਸੱਪ ਖਾਜੂ, ਸਾਨੂੰ ਕਿਸੇ ਨੇ ਚਾਕੂ ਮਾਰਤਾ, ਸਾਨੂੰ ਫਲਾਨਾ ਕਰਤਾ। ਉਹ ਤੋਂ ਬਾਅਦ ਦਾ ਪਤਾ ਕਿਸੇ, ਕਿਉਂਕਿ ਉਹ ਸਾਨੂੰ ਪਤਾ ਹੀ ਨੀ। ਉੱਥੇ ਤੱਕ ਆ ਸਾਡੀ ਸੋਚ,
1: ਉੱਥੇ ਤੱਕ ਆ ਬਸ,
0: ਉਹ ਤਾਂ ਪਤਾ ਹੈ ਹੀ ਨਹੀਂ,
1: ਗਾਂ ਦੇਖੇ ਨਹੀਂ ਹੈਗੇ,
0: ਗਾਂ ਦੇਖੇ ਨਹੀਂ ਕਿਸੇ,
1: ਦੇਖਿਆ ਨਹੀਂ,
0: ਸਭ ਗੱਲਾਂ ਬਣੀਆਂ ਹੋਈਆਂ,
1: ਗੱਲਾਂ ਹੀ
0: ਕਿਤੇ ਹੈਗਾ ਇਹ ਮਾਨਤਾ ਵੀ ਬਜ਼ੁਰਗਾਂ ਦਾ ਆਹ ਸ਼ਰਾਧ ਕਰਨੇ
5: ਚਾਹੀਦਾ? ਕਿਤੇ ਨੀ ਜੀ, ਕਿਤੇ ਨੀ ਕੁਛ। ਉਹ ਅਰਦਾਸ ਜਿਹੜੀ ਹੈ ਨਾ ਉਹ ਸੰਗਤ ਦੀ ਕੀਤੀ ਕਰ ਦਿੰਦੀ ਆ, ਬਾਕੀ ਹੋਰ ਬਾਕੀ ਸਾਰਾ ਕੁਛ ਵਹਿਮ ਹੈ। ਸੰਗਤ ਦੀ ਅਰਦਾਸ ਕੀਤੀ ਜਿਹੜੀ ਬਿਰਥਾ ਨੀ ਜਾਂਦੀ।
0: ਹਾਂ, ਉਹ ਵੀ ਜਿਵੇਂ ਬੰਦਾ ਡੈਥ ਹੋ ਗਈ, ਚੱਲ ਆਪਾਂ ਭੋਗ ਪਾਇਆ ਜੋ ਵੀ ਕੀਤਾ ਹੈ ਨਾ, ਅਰਦਾਸ ਸਾਰੀ ਸੰਗਤ ਪੰਜਾਬੀ ਦਾ ਆਪਣਾ ਇੰਡੀਆ ਦਾ ਲਫ਼ਜ਼ ਲੈ ਲਓ ਮਕਾਨ ਆਈ ਹੁੰਦੀ ਆ, ਕਹਿੰਦੇ ਹੁੰਦੇ ਇਕੱਠ ਹੋਇਆ ਹੁੰਦਾ ਸਾਰੇ ਰਿਸ਼ਤੇਦਾਰ ਆਏ ਹੁੰਦੇ ਆ, ਵੀ ਜਿਵੇਂ ਹੁਣ ਡਾਕਟਰ ਸਾਹਿਬ ਕਹਿੰਦੇ ਸੰਗਤ ਦੀ ਅਰਦਾਸ, ਤੇ ਉਹਨੂੰ ਚਲੋ ਸਵਾਸ ਕਹਿੰਦੇ ਹੁੰਦੇ ਆ, ਸਵਰਗਾਂ ਚ ਵਾਸਾ ਹੋਵੇ ਖਬਰਾਂ, ਮੇਰੇ ਵਰਗਾ ਕੋਈ ਸਗਾ ਪਾਪੀ ਹੋਵੇ ਤਾਂ ਨਰਕ ਚ ਗਿਆ ਹੋਵੇ ਬੰਦੇ ਸਵਰਗ ਦੀ
5: ਵਾਸਾ ਕਿਹੜਾ ਹੋਣਾ ਨਾ, ਵਾਸਾ ਸਾਡੇ ਕਰਮਾਂ ਨਾਲ ਹੀ ਹੋਣਾ, ਮਾੜੇ ਕਰਮ ਕਰਾਂਗੇ
0: ਬਾਬੇ ਦਾ ਢਿੱਡ ਪਾੜਦਾ।
5: ਇਸ ਕਰਕੇ ਜਿਹੜੀਆਂ ਬਾਕੀ ਚੀਜ਼ਾਂ ਤੇ ਐਵੇਂ ਬਣੀਆਂ ਹੋਈਆਂ, ਪਰ ਇਹ ਵੀ ਗੁਰੂ ਮਹਾਰਾਜ ਚ ਵਿਸ਼ਵਾਸ ਹੈਗਾ ਨਾ, ਉਹ ਤੋਂ ਬਿਨਾਂ ਤੁਰ ਨਹੀਂ,
0: ਉਹ ਤੋਂ ਬਿਨਾਂ ਕੁਛ ਨਹੀਂ ਹੈਗਾ। ਸਹੀ ਗੱਲ ਹੈ, ਸਹੀ ਗੱਲ। ਚਲੋ ਡਾਕਟਰ ਸਾਹਿਬ, ਮੈਂ ਤੋਂ ਸੰਦੇਸ਼ਾ ਦਿੰਦਾ ਜੀ ਤੁਹਾਡਾ, ਡਾਕਟਰ ਸਾਹਿਬ ਨਾਲ ਕਰ ਲਿਓ ਸੰਪਰਕ, ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਕਿਤੇ ਵੀ, ਤਾਂ 416-884-5486 'ਤੇ ਸੰਪਰਕ ਕੀਤਾ ਜਾ ਸਕਦਾ।
5: ਤੀਜਾ ਦਿਨ ਨਹੀਂ ਪੈਂਦਾ ਜੀ,
0: ਤੀਜਾ ਦਿਨ ਨਹੀਂ ਡਾਕਟਰ ਸਾਹਿਬ ਕਹਿੰਦੇ ਪੈਣਾ,
1: ਬਸ
0: ਦੋ ਦਿਨ 'ਚ ਆਰਾਮ, ਚਾਹੇ ਦੋ ਤਿੰਨ ਦਿਨ ਬਾਅਦ ਦੂਜੇ ਦਿਨ ਚੱਲ ਜਾਓ, ਚਾਹੇ ਲਗਾਤਾਰ ਦੋ ਦਿਨ ਚੱਲ
1: ਜਾਓ,
0: ਦੋ ਵਾਰ ਜਾਣਾ, ਤੀਜਾ ਨਾ ਡਿਸਕਾਊਂਟ ਦਿੱਤਾ ਆਪਾਂ।
5: ਕਈ ਭੈਣ ਭਰਾ ਨਾ ਫੋਨ ਤੇ ਪੁੱਛ ਲੈਂਦੇ ਕਿੰਨੇ ਦਿਨ ਆਉਣਾ, ਮੈਂ ਭਾਈ ਮੈਨੂੰ ਵੇਖ ਤੇ ਲੈਣ ਦਾ ਹੈਗਾ ਕੀ ਆ,
0: ਆਹੋ ਛੁੱਟੀਆਂ ਨੇ ਡਾਕਟਰ ਸਾਹਿਬ ਓਪਨ ਨੇ, ਤੁਸੀਂ ਸੰਗਿਓ ਨਾ, ਸ਼ਰਮਿਓ ਨਾ ਤੇ ਕਰ ਲਓ ਕਾਲ 416-884-5486। ਜੇ ਥੋੜੇ ਜਿਹੇ ਇਹਨਾਂ ਦੇ ਹੱਥ ਲਾਇਆ ਤਾਂ ਤੁਹਾਡਾ ਮਸਲਾ ਹੱਲ ਹੁੰਦਾ, ਤੇ ਮਾੜਾ ਕੀ ਆ,
1: ਬਿਲਕੁਲ ਬਿਲਕੁਲ,
0: ਉਵੀਂ ਤਾਂ ਆਪਾਂ ਏਅਰਪੋਰਟ ਬਵੇੜ ਤੇ ਖੜੇ ਜਾਂਦੇ ਆ, ਜਾਂਦੇ ਜਾਂਦੇ ਖੱਬੇ ਸੱਜੇ ਹੱਥ ਨੂੰ,
1: ਬਿਲਕੁਲ ਬਿਲਕੁਲ।
0: ਡਾਕਟਰ ਸਾਹਿਬ ਥੈਂਕ ਯੂ ਸੋ ਮਚ, ਲਵ ਯੂ,
5: ਥੈਂਕ ਯੂ ਜੀ,
0: ਥੈਂਕ ਯੂ। ਦੋ ਗੱਲਾਂ ਲੱਗੇ ਫਿਰ ਤੁਹਾਨੂੰ ਬੋਲ ਸੁਣਾਉਣਾ, ਦੋ ਜਤਿੰਦਰ ਸਿੰਘ ਆਪਣੇ ਇੱਕ ਮਿੰਟ ਜੀ, ਆਈ ਡੀ ਜਤਿੰਦਰ ਸਿੰਘ ਆਈ ਡੀ ਆ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ? ਧੰਨ ਭਾਗ ਭਾਜੀ, ਧੰਨ ਭਾਗ ਜੀ। ਥੋੜੀ ਜਿਹੀ ਮਾਈਕ ਕੋਲ ਕਰਿਓ ਆਪਣੇ ਫੋਨ ਦਾ, ਦੂਰੋਂ ਆਵਾਜ਼ ਆਉਂਦੀ।
6: ਮੈਂ
0: ਉਹੀ ਕਹਿ ਕੇ ਹਟਿਆ, ਇੰਡੀਆ ਚ ਨਾ ਮੇਰੀ ਮੰਮੀ ਜਦ ਸਭ ਕਰਦੇ ਹੁੰਦੇ ਸੀ ਸ਼ਰਾਧ
1: ਕਰਦੇ, ਹਾਂਜੀ,
0: ਜਦ ਉਹ ਕੈਨੇਡਾ ਚ ਆ ਗਈ ਮਾਤਾ ਸਾਡੀ 9ਵੇਂ ਮਹੀਨੇ ਦੀ 15 ਤਰੀਕ ਨੂੰ ਆਏ ਸੀ 2016 ਚ ਨਾ, ਉਦਾਂ ਚੱਲ ਪਹਿਲਾਂ ਦੋ ਕੁ ਵਿਜ਼ਟਾਂ ਕਰ ਲਈਆਂ ਉਹਨਾਂ ਨੇ, ਦੋ ਕੁ ਇੱਕ ਵਾਰ ਸ਼ਾਇਦ ਇੱਕ ਜਾਂ ਦੋ ਵਾਰ, ਤੇ ਉਹ ਫਿਰ ਇੱਥੇ ਤਾਂ ਆ ਕੇ ਕੀਤੇ ਨੀ, ਉੱਥੇ ਕੀ ਸਾਡੇ ਬਜ਼ੁਰਗ ਭੁੱਖੇ ਸੀ ਤੇ ਉਰੇ ਆ ਕੇ ਕੀ ਰੱਜ ਗਏ,
6: ਦੇਖੋ ਦੇਖੀ ਚੱਲੀ,
0: ਅਸੀਂ ਨੀ ਕਦੇ ਕੀਤਾ, ਫਿਰ ਸਾਡੇ ਕੀ ਹੋ ਗਿਆ? ਪਿਛਲੇ ਸਾਲ ਅਸੀਂ ਗੁਰਦੁਆਰਾ ਸਾਹਿਬ ਗਏ, ਉਸ ਦਿਨ ਜੋ ਵੀ ਸ਼ਰਧਾ ਪਾਣੀ ਰਾਸ਼ਨ ਪਾਣੀ ਲੈ ਕੇ ਦਾਲ ਦੁੱਧ ਵਗੈਰਾ ਜੋ ਵੀ ਮੰਨ ਲਓ ਜਿੰਨੇ ਕੁ ਦਾ ਹੋਊਗਾ, ਬਾਬਾ ਜੀ ਨੇ ਉੱਥੇ ਰੁਪਈਏ ਫੜਾਏ, ਬਾਬਾ ਜੀ ਨੇ ਅਰਦਾਸ ਕਰਾਤੀ, ਚਲੋ ਸਤਿ ਸ਼੍ਰੀ ਅਕਾਲ ਬੁਲਾ ਕੇ ਘਰ ਨੂੰ ਆਵੇ ਖਾ ਕੇ ਲੰਗਰ। ਉੱਥੇ ਫੋਨ ਕਰੀ ਜਾਓ ਜੀ, ਤੇਣ ਕਰੀ ਜਾਓ। ਤੇਂਦਰ ਭਾਈ ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। 4693 ਭਾਈ ਸਤਿ ਸ਼੍ਰੀ ਅਕਾਲ ਜੀ, ਆਨੂੰ
7: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਈ, ਕਿੱਥੇ?
7: ਸ਼ਰਾਬ ਵਧੀਆ ਵਧੀਆ ਬੈਠੇ ਆ।
0: ਹਾਂ ਗੋਡਾ
7: ਝਾਕ ਝਾਕ ਨੀ ਗੋਡਾ, ਇਹਦਾ ਸਾਡੇ ਗਲ ਪਾਤੇ ਸਾਡੇ ਬਾਬੇ ਗੁਰੂ ਨਾਨਕ ਦੇਵ ਰਸਤੇ ਕੱਢੇ ਦੇ ਰਸਤੇ।
0: ਪਰ ਗੁਰੂ ਨਾਨਕ ਦੇਵ ਤਾਂ ਬਹੁਤ ਦੂਰ ਸੀ, ਆਪਾਂ ਹੀ ਕੀ ਸੀ
7: ਪਹਿਲਾਂ ਬਜ਼ੁਰਗਾਂ ਨੂੰ ਪਤਾ ਨਹੀਂ ਸੀਗਾ, ਜਿੱਦਾਂ ਉਹਦਾ ਪੰਡਿਤ ਹੁੰਦੇ ਸੀਗੇ ਜਿੱਦਾਂ ਕਹੀ ਜਾਂਦੇ ਸੀਗੇ ਉੱਦਾਂ ਕਰੀ ਜਾਂਦੇ ਸੀਗੇ ਸਾਡੇ ਬਜ਼ੁਰਗ।
0: ਪਰ ਸਿੱਖ ਕਮਿਊਨਿਟੀ ਨੂੰ ਬ੍ਰਾਹਮਣ ਬਰਾਦਰੀ ਨਾਲੋਂ ਪੰਡਤਾਂ ਨਾਲੋਂ ਬਹੁਤ ਲੰਬਾ ਸਮਾਂ ਹੋ ਗਿਆ ਸੀ ਸੈਟ ਦੇ ਸੈਪਰੇਟ ਹੋਇਆ ਨੂੰ। ਆਪਾਂ ਨਿਕਲੇ ਤਾਂ ਹਿੰਦੂ ਧਰਮ ਚ ਹੀ ਆਏ ਆ,
1: ਬਿਲਕੁਲ ਬਿਲਕੁਲ,
0: ਦੇਵੇ ਚੱਲੇ ਆਪਣੇ ਗੁਰੂ ਸਾਰੇ, ਦਸਵੇਂ ਗੁਰੂ ਚ ਪਾਤਸ਼ਾਹ ਹੀ ਹੋਏ ਆ ਸਿੰਘ ਸਜੇ, ਹਨਾ। ਤੇ ਉਹ ਉਸ ਧਾਰ ਫਿਰ ਇਹਨਾਂ ਨੂੰ ਪਤਾ ਹੀ ਨੀ ਲੱਗਿਆ, ਉਹੀ ਚਲਾਈ ਗਏ। ਖੀਰ ਪੂੜਾ ਤਾਂ ਘੰਟਾ 4-5 ਲਾ ਦੇਣੇ ਬਣਾਉਣ ਲਈ,
1: ਜੋ ਮਰਜ਼ੀ ਖਾ ਲਿਓ।
0: ਹਾਂ 1900 ਰੁਪਇਆ ਦੇਣਾ,
7: ਤਿੰਨ ਚਾਰ ਲੰਗਰ ਖਾ ਕੇ ਆਪਣੇ ਹੋ ਕੇ ਥੋੜਾ ਨਹੀਂ ਖਾਣੇ ਪੂਰੀ ਨਹੀਂ ਬਾਬਾ ਜੀ ਪੂਰੀ ਖਾਓ ਭਾਵੇਂ ਹੋਰ ਜਾਣਾ।
0: ਨਾਲ ਦੀ ਨਾਲ 84-75 ਤੋਂ ਵੀ ਕਹਿੰਦੇ ਵਾਹਿਗੁਰੂ ਅੰਗ ਸੰਗ ਹੋਣ ਸਹਾਈ ਜੀ, ਥੈਂਕ ਯੂ ਸਰ। ਤੇ 71-72 ਤੋਂ ਰਾਜ ਭਾਜੀ ਗੁਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਤੇ 30-31-0-11 ਤੋਂ ਹੰਸਰਾ ਸਾਹਿਬ ਇੰਡੀਆ ਬੈਠੇ ਪ੍ਰੋਗਰਾਮ ਸੁਣਦੇ, ਹੰਸਰਾ ਸਾਹਿਬ ਥੈਂਕ ਯੂ ਸੋ ਮਚ, ਲਵ ਯੂ। ਤੇ ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆਇਆ ਤੇ ਕਾਲ ਵੀ, ਚਲੋ ਇਹਨਾਂ ਦੀ ਆਈ ਗਈ, ਥੈਂਕ ਯੂ। ਬਹੁਤ ਖੂਬ ਲਿਖਿਆ ਮਦਹੋਸ਼ ਨੇ ਸ਼ਰਾਧਾਂ ਬਾਰੇ, ਗੱਲ 100% ਸਹੀ ਹੈ, ਥੈਂਕ ਯੂ ਆਂਟੀ, ਥੈਂਕ ਯੂ ਸੋ ਮਚ। ਤੇ ਨਾਲ ਦੀ ਨਾਲ ਕੀ ਕਹਿੰਦੇ, ਕੱਲ੍ਹ ਤੁਸੀਂ ਪੁੱਛਦੇ ਸੀ ਆ ਗਏ ਜਾਂ ਇੰਡੀਆ ਹੀ ਆ, ਇੰਡੀਆ ਹੀ ਆ ਵੀਰੇ ਹਜੇ, ਥੈਂਕ ਯੂ ਹੰਸਰਾ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਵਧੀਆ। ਜਸ ਸਾਹਿਬ
1: ਹਾਂਜੀ,
0: 16 ਕਾਰ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਦਾ ਮੈਸੇਜ ਆ, ਮਲਤਾਨੀ ਭਾਅ ਜੀ ਥੈਂਕ ਯੂ ਸੋ ਮਚ। ਜਸ ਸਾਹਿਬ ਜੀ, 10 ਸਕਿੰਟ ਹੋਲਡ ਰੱਖਿਓ। ਜਿਹੜੇ ਆਉਣ ਵਾਲੇ ਇੰਟਰਸਟ ਰੇਟ ਵਧਣਗੇ ਜਾਂ ਸਟਿਲ ਸਟੇ ਕਰਨਗੇ, ਖੜਨਗੇ, ਹੋਲਡ ਹੋਣਗੇ ਜਾਂ ਲੈਸ ਕਰਨਗੇ, 3 ਆਪਸ਼ਨਾਂ ਨੇ, ਕੀ ਕਰ ਸਕਦੇ, ਕੀ ਹੋ ਸਕਦਾ?
1: ਜੇ ਹਿਸਾਬ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਯਾਰ, ਉਸ ਹਿਸਾਬ ਨਾਲ ਲੱਗਦਾ ਵੀ ਵਧਾਊਗੇ, ਬਟ ਜਿਹੜੇ ਦੂਜੇ ਪਾਸੇ ਕੰਡੀਸ਼ਨ ਲੋਕਾਂ ਦੀ ਬਹੁਤ ਮਾੜੀ ਆ ਇਸ ਵੇਲੇ, ਹਨਾ ਜੀ, ਕਿਸ਼ਤਾਂ ਤਾਂ ਪਹਿਲਾਂ ਨਹੀਂ ਦੇ ਹੋ ਰਹੀਆਂ, ਜੇ ਵਧਾਉਂਦੇ ਆ ਤੇ ਤਾਂ ਵੀ ਬੜਾ ਹਾਰਡ ਹੋਇਆ ਲੋਕਾਂ ਨੂੰ, ਕਿ ਹਾਰਡ ਹੋਇਆ ਹੋਇਆ ਰਾਈਟ। ਬਟ ਜਿਸ ਹਿਸਾਬ ਨਾਲ ਰਿਪੋਰਟਾਂ ਆ ਰਹੀਆਂ, ਇਨਫਲੇਸ਼ਨ ਵੱਧ ਗਈ, ਦਿਸ ਹੋ ਗਿਆ, ਮਹਿੰਗਾਈ ਵੱਧ ਗਈ, ਤੇਲ ਮਹਿੰਗਾ ਹੋ ਗਿਆ, ਸਾਰਾ ਕੁਛ, ਉਸ ਹਿਸਾਬ ਨਾਲ ਜੇ ਦੇਖੀਏ ਤੇ ਇਹਨਾਂ ਨੂੰ ਵਧਾਉਣਾ ਪੈ ਸਕਦਾ, ਕਿਉਂਕਿ US ਨੇ 20 ਵਧਾਇਆ,
0: ਮਹਿੰਗਾਈ ਪਹਿਲਾਂ ਹੀ ਵਧੀ ਹੋਈ ਹੈ।
1: ਹਾਂ,
0: ਤੇ ਲੋਕਾਂ ਦੀ ਜੇਬਾਂ 'ਚ ਪੈਸਾ ਹੈ ਨਹੀਂ,
1: ਹੈ ਨਹੀਂ ਗਾ,
0: ਤੇ ਲੋਕਾਂ ਤੇ ਹੋਰ ਵਜਨ ਪਾ ਦੇਣਾ,
1: ਬਿਲਕੁਲ।
0: ਮੰਨ ਲਓ ਕਿਸੇ ਦੀ 500 ਦੀ ਇਨਕਮ ਐਗਜ਼ਾਮਪਲ, ਉਹਦੀ ਜਾ ਕੇ ਤੁਸੀਂ 600 ਦੀ ਖਰਚਾ ਪਾ ਦਿਓ, ਉਹ ਕਿੱਥੋਂ ਦਊਗਾ ਬੰਦਾ, ਪੈਸਾ ਕਿੱਥੋਂ ਲਿਆਊਗਾ? ਹੁਣ ਤੁਸੀਂ ਮੋਰਗੇਜ ਦਾ ਕੰਮ ਕਰਦੇ ਹੋ, ਤੁਸੀਂ ਮੈਨੂੰ ਕੱਲ੍ਹ ਗੱਲ ਕਰਦੇ ਸੀ ਵੀ ਪ੍ਰੇਜਲਾਂ ਨਹੀਂ ਆ ਰਹੀਆਂ,
1: ਨਹੀਂ ਆ ਰਹੀਆਂ ਪ੍ਰੇਜਲਾਂ,
0: ਤੇ ਪੈਸਾ ਲਿਆਊ ਬੰਦਾ ਕਿੱਥੋਂ,
1: ਕਿੱਥੋਂ ਲੈ ਕੇ ਉਹ ਪੈਸੇ? ਉਹ ਕਿਉਂਕਿ ਇੱਕ ਬੰਦਾ ਆ ਉਹਦੇ ਕੋਲ ਪੇਮੈਂਟ ਦੇਣ ਨੂੰ ਪੈਸੇ ਨਹੀਂ ਹੈਗੇ, ਦੂਜੀ ਆਪਸ਼ਨ ਇਹ ਆ ਪੇ ਘਰ ਰੀਫਾਈਨੈਂਸ ਕਰ ਲਓ, ਪੈਸੇ ਕੱਢ ਲਓ, ਹਨਾ, ਉਹ ਘਰ ਦੇ ਵਿੱਚ ਜਿਹੜੀ ਅਪਰੇਜਲ ਘੱਟ ਆਉਂਦੀ ਆ, ਜੇ ਅਪਰੇਜਲ ਘੱਟ ਆਉਂਦੀ ਆ ਤੇ ਤੁਹਾਨੂੰ ਰੀਫਾਈਨੈਂਸ ਨਹੀਂ ਹੋ ਸਕਦਾ ਘਰ,
0: ਬਿਲਕੁਲ।
1: ਅੱਛਾ, ਉਹਨੂੰ ਕਹਿੰਦੇ ਆ 10-20-50,000 ਡਾਲਰ ਤੁਹਾਡੇ ਜੀ ਘਰ ਦੀ ਪ੍ਰਾਈਜ਼, ਜਾਂ $1,00,000, 2,00,000, ਕਿੰਨੀ ਵੀ ਘੱਟ ਗਈ,
0: ਕਿੰਨੀ ਵੀ,
1: ਤੇ ਹੋਰ ਪੈਸੇ ਲੈ ਕੇ ਆਓ, ਉਹ ਵਿਚਾਰੇ ਦਾ ਪੇਮੈਂਟ ਦੇਣ ਨੂੰ ਪੈਸੇ ਨਹੀਂ ਹੈਗੇ, ਤੇ ਉਹ ਪੈਸੇ ਹੋਰ ਕਿੱਥੋਂ ਲੈ ਕੇ ਆਵੇ?
0: ਘਰ ਲੋਕਾਂ ਕੋਲ ਹੈ ਨਹੀਂ,
1: ਹੈ ਨਹੀਂ,
0: ਜੇ ਹੈਗੇ ਆ ਉਹ ਛੱਡਣ ਨੂੰ ਮਜਬੂਰ ਹੋ ਜਾਣੇ ਆ,
1: ਨਹੀਂ ਹੋਗਾ, ਨਵੀਂ ਰਿਪੋਰਟ ਆਈ ਹੁਣ,
0: ਕੱਲ ਮੈਂ ਤੁਹਾਨੂੰ ਗੱਲ ਕੀਤੀ ਸੀ ਨਾ ਵੀ ਮੈਂ ਸਟੂਡੀਓ ਆਇਆ, ਮੈਂ ਕੱਲ ਚਲੋ ਜੇਕਰ ਨਹੀਂ ਕਿਸੇ ਸਰੋਤਿਆਂ ਨਾਲ ਕੀਤਾ, ਤੁਹਾਨੂੰ ਦੱਸਿਆ ਸੀ, ਇੱਥੇ ਮੇਰੇ ਆਉਂਦੇ ਨੂੰ ਇਸ ਸਟੂਡੀਓ ਦੇ ਵਿੱਚ ਪੌੜੀਆਂ ਦੇ ਵਿੱਚ 2 ਜਣੇ ਸੁੱਤੇ ਪਏ ਸੀ, ਆਹ ਦੇਖੋ ਦੇਖੋ ਮੈਂ ਪੁੱਛਦਾ ਪੰਜਾਬੀ ਨੇ
1: ਛੜੇ
0: ਛੰਡ ਹੋਣਗੇ ਆ ਕੇ ਸੌ ਗਏ ਇੱਥੇ ਡੋਰ ਖੁੱਲੀ ਦੇਖ ਕੇ ਤੇ ਬਾਈ ਜੀ ਮੰਨ ਲਓ ਮੈਂ ਆ ਫੈਮਲੀ ਆ ਤੁਹਾਡੀ ਫੈਮਲੀ ਆ ਹੋਰ ਦੀਆਂ ਫੈਮਲੀਆਂ ਸਾਰੀ ਪੰਜ ਪੰਜ ਚਾਰ ਚਾਰ ਜੀ ਘਰ ਚ ਕਿੱਥੇ ਜਾਊ ਬੰਦਾ
1: ਤੁਸੀਂ ਆਹ ਜਿਹੜੀ ਗੱਲ ਕਰਦੇ ਨਾ ਜਿੱਥੇ ਸਾਡਾ ਆਫਿਸ ਆ ਮੈਰੀ ਟਾਈਮ ਦੇ ਉੱਤੇ ਉੱਥੇ ਕੀ ਕਰਦੇ ਆ ਨਾ ਉਹ ਨਾ ਸੱਤ ਵਜੇ ਤੋਂ ਬਾਅਦ ਜਿਹੜੀ ਬਿਲਡਿੰਗ ਕਲੋਜ਼ ਕਰ ਦਿੰਦੇ ਆ ਜਿਹੜੀ ਮੇਨ ਐਂਟਰੈਂਸ ਬੰਦ ਹੋ ਜਾਂਦੀ ਆ ਹੁਣ ਉਹਨਾਂ ਨੇ ਉੱਥੇ ਵਾਸ਼ਰੂਮ ਆ ਨਾ ਉੱਥੇ ਇਹ ਕੀ ਕਰਦੇ ਆ ਨਾ ਉਹਨਾਂ ਦੇ ਵਿੱਚ ਦਸ ਬਾਰਾਂ ਜਿਹੜੇ ਸੀਗੇ ਉਹਦੇ ਵਿੱਚ ਇੱਕ ਬੰਦਾ ਪੌਣੇ ਸੱਤ ਵਜੇ ਆ ਕੇ ਵਾਸ਼ਰੂਮ ਤੇ ਵੜ ਜਾਂਦਾ ਪਹਿਲਾਂ ਜਦੋਂ ਸੱਤ ਵਜੇ ਬਿਲਡਿੰਗ ਬਣ ਲੋਕੀ ਘਰੋਂ ਚਲ ਜਾਂਦੇ ਆ ਇਹ ਰਾਤ ਨੂੰ ਡੋਰ ਖੋਲਦਾ ਅੰਦਰੋਂ ਜਾ ਕੇ ਕਿਉਂਕਿ ਬਾਕੀ ਅੰਦਰ ਵੜ ਕੇ ਸੌਂ ਜਾਂਦੇ ਉੱਥੇ ਗੰਦ ਪਾਉਂਦੇ ਸੌਂਦੇ ਜੋ ਵੀ ਕਰਦੇ ਆ ਹੁਣ ਕੀ ਕੀਤਾ ਉਹਨਾਂ ਨੇ ਮੈਨੇਜਮੈਂਟ ਵਾਲਿਆਂ ਨੇ ਉਹਨਾਂ ਨੇ ਸਾਨੂੰ ਵਾਸ਼ਰੂਮ ਦੀਆਂ ਚਾਬੀਆਂ ਬਣਾ ਦਿੱਤੀਆਂ ਤੁਸੀਂ ਵਾਸ਼ਰੂਮ ਜਾਣਾ ਡੋਰ ਲਾ ਕੇ ਲੋਕ ਲਾ ਕੇ ਰੱਖਿਆ ਕਿ ਹੋਰ ਐਂਟਰ ਨਾ ਕਰੇ ਇਹ ਤੋਂ ਵੱਡੀ ਗੱਲ ਇੱਕ ਹੋਰ ਉੱਥੇ ਇੱਕ ਸਾਡੇ ਇਲੈਕਟ੍ਰਿਕ ਰੂਮ ਆ ਦੋ ਸਾਲ ਪਹਿਲਾਂ ਦੀ ਗੱਲ ਆ ਇਲੈਕਟ੍ਰਿਕ ਰੂਮ ਆ ਬਹੁਤ ਵੱਡਾ ਉਹ ਗਰਮ ਰਹਿੰਦਾ ਜਦੋਂ ਸਿਆਲ ਨੂੰ ਤਿੰਨ ਮੁੰਡੇ ਉਹਦੇ ਵਿੱਚ ਸੁੱਤੇ ਹੋਏ ਸੀ ਉਹ ਪਤਾ ਨਹੀਂ ਕਲੋਜ਼ ਹੁੰਦੇ ਸੀ ਕਿਸੇ ਨੇ ਦੇਖਿਆ ਤਾਂ ਲੋਕ ਲੱਗਾ ਲੋਕ ਤੋੜ ਕੇ ਉਹ ਅੰਦਰ ਰਾਤ ਨੂੰ ਸੌ ਜਾਂਦੇ ਸੀ ਉਹਨੇ ਥੱਲੇ ਜਿੱਦਾਂ ਉਹ ਕਾਰਪੇਟ ਆਹ
0: ਮੈਟ ਮੂਟ ਕੋਈ ਵਿਛਾਇਆ
1: ਨਹੀਂ ਉਦਾਂ ਹੀ ਆਹ ਗੱਤਾ ਜੀ ਸੌ ਜਾਂਦੇ ਸੀ ਉਹਨਾਂ ਨੂੰ ਉਹਨੇ ਪੁੱਛਿਆ ਵੀਡੀਓ ਬਣਾਈ ਪਰ ਤੁਸੀਂ ਇੱਥੇ ਹੀ ਕਰਦੇ ਆ ਉਹ ਕਹਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ ਉਹ ਕਹਿੰਦੇ ਤੁਸੀਂ ਮਰ ਜਾਣਾ ਇੱਥੇ ਕਹਿੰਦੇ ਕਿੱਥੇ ਜਾਈਏ ਦੱਸੋ ਬਾਹਰ ਠੰਡ ਬਹੁਤ ਆ
0: ਖਬਰ ਕੀਤੀ ਸੀ ਤੁਸੀਂ ਰਾਤ ਉਸ ਵਾਲੇ ਕਿੰਨੇ ਮਿਲੀਅਨ ਡਾਲਰ ਆਪਣਾ ਪੰਜਾਬੀ ਬੰਦੇ
1: ਮਿਲੀਅਨ ਡਾਲਰ
0: ਮਿਹਰਬਾਨੀ
8: ਦੋਵਾਂ ਮਹਾਨ ਹਸਤੀਆਂ ਨੂੰ ਜੱਜ ਸਾਹਿਬ ਨੂੰ ਵੀ
1: ਸਤਿ ਸ੍ਰੀ ਅਕਾਲ ਜੀ
8: ਦੇਖੋ ਜੋ ਰੋਹ ਰੀਤਾਂ ਮਨ ਮਨੋਤਾ ਇਹ ਬੰਦੇ ਦੀ ਸੋਚ ਵਿੱਚ ਹੈ ਸ਼ੁਰੂ ਤੋਂ ਚੱਲੀਆਂ ਨੇ ਜੇ ਕੋਈ ਨਹੀਂ ਮੰਨਦਾ ਫਿਰ ਉਹਨੂੰ ਵਹਿਮ ਭਰਮ ਪੈ ਜਾਂਦੇ ਵੇਖੋ ਰੇ ਕੀ ਐ ਨੀ ਐ ਹੋਜੂ ਪਰ ਜੋ ਵੀ ਆਪਾਂ ਕਰਦੇ ਆ ਨਾ ਉਹ ਅਸੀਂ ਕਹਿੰਦੇ ਆ ਵੀ ਜੋ ਅਸੀਂ ਕਰਦੇ ਹਾਂ ਉਹ ਠੀਕ ਹੈ ਜੋ ਦੂਜੇ ਕਰਦੇ ਉਹ ਵਹਿਮ ਹੈ ਵੀ ਸਾਡਾ ਕੁੱਤਾ ਟੋਮੀ ਤੁਹਾਡਾ ਕੁੱਤਾ ਕੁੱਤਾ ਇਹ ਨੀ ਹੁੰਦਾ ਤੁਸੀਂ ਜਿਹੜੇ ਚ ਵੀ ਵਿਸ਼ਵਾਸ ਕਰਦੇ ਹੋ ਚਾਹੇ ਗੁਰੂ ਮਹਾਰਾਜ ਕਰਦੇ ਹੋ ਅਰਦਾਸ ਚ ਵੀ ਕਰਦੇ ਸਭ ਵਹਿਮ ਹੀ ਆ ਅਸੀਂ ਉਹਨਾਂ ਵਾਲੇ ਵਹਿਮ ਛੱਡ ਦਿੱਤੇ ਆਪਣੇ ਨਵੇਂ ਸਿਰਜ ਲਏ ਵਹਿਮ ਵਹਿਮ ਹੀ ਹੁੰਦੇ ਆ ਤੇ ਦੇਖੋ ਇਹ ਜਿਹੜੀ ਰੀਤ ਜਿੰਨਾ ਕੁ ਮੈਂ ਪੜਿਆ ਵੀ ਚੱਲੀ ਆ ਉਦੋਂ ਇਹ ਵੀ ਪਿੱਤਰਾਂ ਨੂੰ ਜਾਂ ਬਜ਼ੁਰਗਾਂ ਨੂੰ ਮੁਕੀਆਂ ਰੂਹਾਂ ਮੰਨਦੇ ਆ ਵੀ ਕਈ ਵਾਰੀ ਉਹ ਰੋਕ ਰਲਾਟ ਬਹੁਤ ਹੁੰਦਾ ਸੀ ਪੁਰਾਣੇ ਜ਼ਮਾਨੇ ਜਦੋਂ ਮੌਤਾਂ ਹੋ ਜਾਂਦੀਆਂ ਸੀ ਨਾ ਕੋਈ ਰੀਤ ਇਵੇਂ ਹੀ ਚੱਲਦੀ ਆ ਦਿਲ ਧਰਾਈ ਲਈ
0: ਬਿਲਕੁਲ
8: ਤੇ ਫਿਰ ਭਈ ਉਹ ਤੁਹਾਡੇ ਜਿਹੜੀਆਂ ਰੂਹਾਂ ਆ ਆਉਂਦੀਆਂ ਆ ਇੱਥੇ ਤੇ ਇਹ ਧਰਤੀ ਦੇ ਫੇਰਾਂ ਪਾਣੀਆਂ ਏਦਾਂ 14-15 ਦਿਨ ਹੈ ਨਾ ਉਹ ਬੰਦੇ ਨੂੰ ਧਰਵਾਸ ਦੇਣ ਲਈ ਤਸੱਲੀ ਦੇਣ ਲਈ ਹੋਰ ਕੁਛ ਨੀ ਤੇ ਫਿਰ ਉਦੋਂ ਵਿਆਹ ਨੀ ਕਰਦੇ ਬਹੁਤੇ ਤੇ ਜੇ ਉਹ ਉਹਨਾਂ ਦੇ ਜਦੋਂ ਬਜ਼ੁਰਗ ਆਏ ਹੁੰਦੇ ਫਿਰ ਤਾਂ ਸਗੋਂ ਵਿਆਹ ਰੱਖਣਾ ਚਾਹੀਦਾ
0: ਨੱਚਣ ਟੱਪਣ
8: ਹੈ ਨਾ ਪਰ ਇਹ ਕਹਿੰਦੇ ਚੱਲੀ ਸੀ ਜਿੱਦਾਂ ਗਰੀਬਾਂ ਨੂੰ ਰੋਟੀ ਖਵਾਉਣ ਲਈ ਹੌਲੀ ਹੌਲੀ ਉਹਨਾਂ ਦੀ ਜਗ੍ਹਾ ਫਿਰ ਪੰਡਤਾਂ ਨੇ ਲੈ ਲਈ ਇਹ ਫਿਰ ਜਦੋਂ ਫਿਰ ਸਾਰਾ ਢਾਂਚਾ ਵਿਗੜਦਾ ਹੀ ਰਹਿੰਦਾ ਹੁੰਦਾ ਕੋਈ ਵੀ ਰੋਹ ਦੀ ਤਾਂ ਪਹਿਲਾਂ ਹੋਰ ਤਰ੍ਹਾਂ ਚੱਲਦੀ ਹੁੰਦੀ ਉਹ ਸਮਾਂ ਪਾ ਕੇ ਉਹਦੇ ਰੰਗ ਰੂਪ ਬਦਲ ਜਾਂਦੇ ਉਹਦੇ ਵਿੱਚ ਬਹੁਤ ਸਾਰਾ ਰਲਾ ਪੈ ਜਾਂਦਾ ਇਵੇਂ ਇਹ ਰਲਾ ਪਿਆ ਹੋਇਆ ਹੈ ਨਾ ਇੱਕ ਹੁੰਦਾ ਸੀ ਅਖੇ ਸੱਚੀ ਗੱਲ ਮੈਂ ਸੁਣਾਵਾਂ ਜਬ ਰੋਜ਼ ਦਾ ਮੁਕਾਮਾ ਕਹਿੰਦਾ ਪੰਡਤਾਂ ਦਾ ਮੁੰਡਾ ਤੈਨੂੰ ਹਿੱਕ ਤਣ ਕੇ ਤੈਨੂੰ ਚੱਕ ਲੋ ਸ਼ਰਾਧਾਂ ਵਾਲੀ ਖੀਰ ਜਾਣ ਕੇ ਏਦਾਂ ਆ ਬਈ ਹੁਣ ਤੁਸੀਂ ਦੱਸੋ ਹੁਣ ਪੱਥਰ ਚ ਕੋਈ ਪੰਜਾ ਲਾ ਸਕਦਾ ਉਹ ਵੀ ਤਾਂ ਵਹਿਮ ਹੀ ਆ ਲੱਖਾਂ ਦੇ ਲੋਕ ਇੱਥੋਂ ਪੈਸੇ ਖਰਚ ਕਰ ਜਾਂਦੇ ਆ ਡਾਲਰ ਉੱਥੇ ਮੱਥਾ ਟੇਕਣ ਦੇਖਣ ਜਾਣ ਜਿਹੜਾ ਬੰਦਾ ਸਮਝਦਾਰ ਉਹ ਤਾਂ ਮੰਨਦਾ ਹੀ ਨੀ ਇਹ ਚੀਜ਼ ਹੋ ਹੀ ਨੀ ਸਕਦੀ ਕਦੀ ਵੀ ਸਾਡੇ ਗੁਰੂ ਨੇ ਵਹਿਮ ਭਰਮ ਮਟਾਏ ਆ ਤਾਂ ਆਹ ਵਹਿਮ ਤੁਸੀਂ ਮੰਨਣ ਡੇ ਹੋ ਦੂਏ ਮੁਲਕ ਜਾ ਕੇ ਉੱਥੇ ਨਮਸਕਾਰ ਕਰਨ ਜਾਂਦੇ ਹੋ ਪੱਥਰ ਨੂੰ ਹੱਦ ਵਾਲੀ ਗੱਲ ਆ
0: ਥੈਂਕ ਯੂ ਲਵਜੋ
8: ਮਿਹਰਬਾਨੀ
0: ਥੈਂਕ ਯੂ ਸ਼ਾਰਦਰ ਲਾਲੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਲੰਘਿਓ
9: ਕਿਰਪਾ
0: ਕਿਰਪਾ ਤੁਸੀਂ ਸੁਣਾਓ
9: ਵਧੀਆ ਵਧੀਆ ਬਸ ਮੈਂ ਕਿਹਾ
4: ਵਿਸ਼ਾ ਤਾਂ ਇਹੀ ਚੱਲਦਾ ਰੱਖਦਾ ਵੀ ਸ਼ਰਾਧ ਕਰ ਲੋ ਭਰਮਾਂ ਚ, ਬਾਅਦ ਚ ਜਿੱਦਾਂ ਅਸੀਂ ਕਰੀ ਜਾਂਦੇ ਹਾਂ ਜੇ ਜਿਉਂਦਿਆਂ ਦੀ ਸੇਵਾ ਕਰ ਲਈਏ
0: ਹੈਂਜੀ ਆਹੀ ਤਾਂ ਰੌਲਾ ਫਿਰ ਤਾਂ ਕਹਿਣਾ ਤੂੰ ਉਹਨੂੰ ਕਿੱਲਾ ਵੱਧ ਦੇ ਤਾਂ ਛੋਟੇ ਦੇ ਜਾ ਫੜੇ ਦੇ ਜਾ
4: ਬਾਅਦ
0: ਵਿਚ ਉਹਨੂੰ ਸੱਦੀ ਜਾਣਾ ਵੀ ਖਾਲ ਰੋਟੀ ਆ ਗਏ
4: ਉਦੋਂ ਕਹਿਣਾ ਬੁੜਾ ਐਵੇਂ ਹਾਕਾ ਮਾਰੀ ਜਾਂਦਾ ਤੰਗ ਕਰੀ ਜਾਂਦਾ ਹੁਣ ਘੋਲਣਾ ਨੀ ਕਿਉਂ ਚਮ ਚਮ ਨੀ ਪਾਉਂਦੇ ਉਹਨੂੰ
0: ਆਪਾਂ ਹੁਣ ਪਰਮਿੰਦਰ ਨੂੰ ਜੋੜ ਲਈਏ ਜੱਜ ਸਾਹਿਬ ਕੀ ਸਟੋਰੀ ਸੁਣਾਉਣੀ ਤੁਸੀਂ ਲਓ
1: ਬਿਲਕੁਲ ਸਟੋਰੀ ਇਹ ਆ
0: ਵੀਡੀਓ
1: ਸਟੋਰੀ ਇਹ ਆ ਵੀ ਜਿਹੜੀ ਚਲੋ ਜਿਹੜੀ ਨਵੀਂ ਰਿਪੋਰਟ ਆਈ ਹੈ ਨਾ ਨਵੀਂ ਰਿਪੋਰਟ ਦੇ ਹਿਸਾਬ ਦੇ ਨਾਲ ਬ੍ਰੈਂਪਟਨ ਦੇ ਵਿੱਚ ਇਸ ਸਾਲ 2026 ਦੇ ਵਿੱਚ 406 ਘਰ ਪਾਵਰ ਸੇਲ 'ਤੇ ਆਏ ਆ ਹੁਣ ਤੱਕ 406 ਘਰ ਜਿਹੜੇ ਕਿ ਬਹੁਤ ਜ਼ਿਆਦਾ ਆ ਮਿਸੀਸਾਗਾ ਦੇ ਨਾਲੋਂ ਡਬਲ ਆ ਹੈਨਾ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਪਾਵਰ ਸੇਲਾਂ ਵੱਧ ਰਹੀਆਂ ਨਾ ਇਹ ਆਪਾਂ ਨੂੰ ਸੋਚਣਾ ਪੈਣਾ ਵੀ ਹੁਣ ਅੱਗੇ ਹੋਊਗਾ ਕੀ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦਾ ਜੇ ਤੁਹਾਡੇ ਘਰ ਦੀਆਂ ਪੇਮੈਂਟਾਂ ਪਹਿਲਾਂ ਹੀ ਬਿਹਾਈਂਡ ਚੱਲਦੀਆਂ ਨਾ ਤੁਹਾਡੀ ਇੱਕ ਪੇਮੈਂਟ ਟੁੱਟ ਗਈ ਦੂਜੀ ਟੁੱਟ ਗਈ ਉਹਨੂੰ ਲੁਕੋਵੋ ਨਾ ਹਨਾ ਉਹ ਕਿਸੇ ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ ਹੋ ਸਕਦਾ ਤੁਹਾਡਾ ਕੋਈ ਹੱਲ ਨਿਕਲ ਜਾਵੇ ਉਹਦੇ ਵਿੱਚ ਮਸਲਾ ਹੱਲ ਹੋ ਸਕਦਾ ਹਰੇਕ ਕੰਮ ਦਾ ਹੱਲ ਹੁੰਦਾ ਕਿਉਂਕਿ ਅਸੀਂ ਜੇ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਨਾ ਨੰਬਰ ਮੈਂ ਦੇ ਦੇਣਾ ਤੁਹਾਨੂੰ 647-504-3297 ਅਸੀਂ ਸਲਾਹ ਮਸ਼ਵਰਾ ਕਰਨਾ ਕੋਈ ਉਹਦੀ ਫੀਸ ਫੂਸ ਨਹੀਂ ਚਾਰਜ ਕਰਦੇ ਹਨਾ ਕਦੋਂ ਮਰਜ਼ੀ ਫੋਨ ਕਰਕੇ ਜਾਂ ਆਫਿਸ ਆਉਣਾ ਆਫਿਸ ਆ ਕੇ ਤੁਸੀਂ ਗੱਲ 20 ਮੈਰੀਟਾਈਮ ਇੰਟੀਰੀਅਰ ਬੁਲੇਵਰਡ ਯੂਨਿਟ ਹੈਗਾ 210 ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ ਕੰਪਨੀ ਦਾ ਨਾਂ ਆ ਉੱਥੇ ਆ ਕੇ ਗੱਲਬਾਤ ਕਰਨੀ ਆ ਫੋਨ ਤੇ ਏਅਰਪੋਰਟ ਐਂਡ ਕਵੀਨ ਜਿਹੜਾ ਹੋਮ ਡਿਪੋਲ ਪੜਾ ਜਾ ਕਹਿੰਦਾ ਉਹਦੇ ਵਿੱਚ ਸਾਡਾ ਆਫਿਸ ਆ ਉੱਥੇ ਆ ਕੇ ਗੱਲਬਾਤ ਕਰਨੀ ਆ ਜਾਂ ਫੋਨ ਤੇ ਕਰਨੀ ਆ ਕਿਉਂਕਿ ਲਕੋਇਆ ਨਾ ਕਰੋ ਜੇ ਤੁਹਾਡੀ ਇੱਕ ਪੇਮੈਂਟ ਟੁੱਟਦੀ ਦੋ ਟੁੱਟ ਗਈ ਤਿੰਨ ਟੁੱਟ ਗਈਆਂ ਨਾ ਉਹ ਤੋਂ ਬਾਅਦ ਤੁਹਾਨੂੰ ਪਾਵਰ ਸੇਲ ਦਾ ਨੋਟਿਸ ਆ ਜਾਣਾ ਉਸ ਵੇਲੇ ਹਾਰਡ ਹੋਣਾ ਉਹ ਤੋਂ ਪਹਿਲਾਂ ਪਹਿਲਾਂ ਜੇ ਤੁਹਾਨੂੰ ਨੋਟਿਸ ਆ ਗਿਆ ਤੁਹਾਡਾ ਪਾਵਰ ਸੇਲ ਤੇ ਘਰ ਚਲ ਗਿਆ ਤਾਂ ਵੀ ਅਸੀਂ ਤੁਹਾਡਾ ਘਰ ਬਚਾ ਕੇ ਦੇ ਸਕਦੇ ਹਾਂ 647-504-3297 647-504-3297 ਇੰਨੀ ਗੱਲਬਾਤ ਆ ਕਿਤੇ ਵੀ ਤੁਹਾਨੂੰ ਲੋੜ ਪੈ ਜਾਣੀ ਹੈ ਨਾ ਫੋਨ ਕਰ ਲਿਆ ਕਰੋ ਬਿਲਕੁਲ ਤੁਹਾਡਾ ਕੋਈ ਟਰੱਕ ਦੀ ਪੇਮੈਂਟ ਲੇਟ ਹੋ ਗਈ ਉਹਨੂੰ ਲੁਕੋਵੋ ਨਾ ਅਸੀਂ ਕਈ ਵਾਰੀ ਨਾ ਸਾਨੂੰ ਈਮੇਲ ਆਉਣੀਆਂ ਪਿੱਛੇ ਜਿਹਾ ਬਾਈ ਦਾ ਸੀ ਨਾ ਮੈਂ ਦੋ ਤਿੰਨ ਵਾਰੀ ਫੋਨ ਕਰਕੇ ਕਿਹਾ ਵੀ ਮੈਂ ਕਿਹਾ ਬਾਈ ਤੇਰੀ ਪੇਮੈਂਟ ਲੇਟ ਆ ਉਹ ਨਹੀਂ ਨਹੀਂ ਮੈਂ ਤਾਂ ਚੱਲਾਂ ਬੈਂਕ ਨੂੰ ਦੇ ਆਉਣੀ ਆ ਚਲੋ ਟਰੱਕ ਚੱਕ ਕੇ ਲੱਗਿਆ ਫਿਰ ਫੋਨ ਕਰਕੇ ਟਰੱਕ ਚੱਕ ਕੇ ਲੱਗਿਆ ਹੈ ਨਾ ਕਿਉਂਕਿ ਕੋਈ ਵੀ ਲੈਂਡਰ ਕੋਈ ਵੀ ਬੈਂਕ ਇਹ ਨਹੀਂ ਚਾਹੁੰਦਾ ਤੁਹਾਡਾ ਘਰ ਮੈਂ ਪਾਵਰ ਸੇਲ ਤੇ ਲੈ ਕੇ ਜਾਵਾਂ ਤੁਹਾਡਾ ਟਰੱਕ ਚੱਕ ਕੇ ਲੈ ਜਾਵਾਂ ਹੈ ਨਾ ਉਹਨਾਂ ਜਿੱਦਾਂ ਪੈਸੇ ਦਿੱਤੇ ਹੋ ਉਹ ਕਹਿੰਦੇ ਸਾਨੂੰ ਪੈਸੇ ਮੋੜ ਦਿਓ ਜੇ ਤੁਸੀਂ ਨਹੀਂ ਮੋੜਦੇ ਫਿਰ ਉਹਨਾਂ ਨੂੰ ਲੈਣਾ ਪੈਂਦਾ ਐਕਸ਼ਨ ਰਾਈਟ ਉਹਦੇ ਵਿੱਚ ਵੀ ਬਹੁਤ ਹੱਲ ਹੁੰਦੇ ਆ ਨੰਬਰ ਮੈਂ ਦੇਣਾ 647-504-3297 ਤੇ ਗੱਲਬਾਤ ਕਰ ਲਿਆ ਕਰੋ ਥੈਂਕ ਯੂ
0: ਥੈਂਕ ਯੂ

0: ਕਬੂਤਰ ਆ ਕੇ ਬਹਿੰਦਾ ਸੀ, ਤੂੰ ਫੜਨ ਦਾ ਯਤਨ ਕਰਦੀ ਸੀ, ਫੁਰ ਕਰਕੇ ਉੱਡ ਜਾਂਦਾ ਸੀ। ਬੋਲ ਬੱਚਾ, ਸੰਤਾਂ ਨੇ ਸੱਚ ਦੱਸਿਆ?
1: ਦੱਸਿਆ ਤਾਂ ਸੱਚ ਹੈ ਬਾਬਾ ਜੀ, ਪਰ ਜਦੋਂ ਕਬੂਤਰ ਨੂੰ ਫੜਾਂਗੇ ਤਾਂ ਉਹ ਉੱਡੂਗਾ ਹੀ ਨਾ।
0: ਲੈ ਫਿਰ ਬੱਚਾ ਕਰ ਲਾ ਨੁਕਸਾਨ, ਉੱਡ ਹੋ ਰਹਿਣਾ ਨੀ ਤੋੜ। ਬਾਬੇ ਨੇ ਕਈ ਸਾਲ ਲਾ ਕੇ ਪਹਾੜਾਂ ਜਾ ਕੇ ਨਾਲੇ ਜਪ ਕੀਤਾ ਨਾਲੇ ਤਪ ਕੀਤਾ, ਫੇਰ ਨੁਸਖਾ ਤਿਆਰ ਕੀਤਾ, ਸੱਚ ਦਾ ਵਪਾਰ ਕੀਤਾ। ਆ ਕੋਰੇ ਘੜੇ ਦਾ ਚੱਪਣ ਲੈ ਕੇ, ਥੋੜਾ ਜਿਹਾ ਮੱਖਣ ਲੈ ਕੇ, ਠੈਣੀ ਜਾਂ ਚਵਾਨੀ ਲੈ ਕੇ, ਕਰਕੇ ਸਾਰਾ ਸਮਾਨ ਇਕੱਠਾ ਲੈ ਕੇ, ਇੱਕ ਮੀਟਰ ਚਿੱਟਾ ਲੱਠਾ, ਸਾਰੀ ਸਮੱਗਰੀ ਉਹਦੇ ਚ ਪਾ ਕੇ, ਲਾਲ ਧਾਗੇ ਦੇ ਸੱਤ ਗੇੜੇ ਲੈ

0: ਵਾਸੀਓ ਰੀਜਨਲ ਕਾਉਂਸਲਰ ਲਈ ਵਾਰਡ 2 ਅਤੇ ਵਾਰਡ 6 ਤੋਂ ਪ੍ਰੇਮਪਾਲ ਗਿੱਲ ਚੋਣ ਮੈਦਾਨ ਵਿੱਚ ਹਨ।
1: ਪ੍ਰੇਮਪਾਲ ਗਿੱਲ ਦੇ ਕੈਂਪੇਨ ਦੇ ਮੁੱਖ ਮੁੱਦਿਆਂ ਵਿੱਚ ਪਬਲਿਕ ਸੇਫਟੀ, ਸਿਕਿਉਰਿਟੀ, ਅਫੋਰਡੇਬਿਲਿਟੀ, ਬੈਟਰ ਇਨਫਰਾਸਟ੍ਰਕਚਰ, ਲੋਕਲ ਜੌਬਸ ਅਤੇ ਬਿਜ਼ਨਸ ਗਰੋਥ, ਲੋਅਰ ਪ੍ਰਾਪਰਟੀ ਟੈਕਸ, ਸਿਟੀ ਹਾਲ ਵਿੱਚ ਟ੍ਰਾਂਸਪੇਰੈਂਸੀ, ਟ੍ਰੈਫਿਕ, ਟ੍ਰਾਂਜ਼ਿਟ, ਪੌਂਸਿਬਲ ਸਪੈਂਡਿੰਗ ਅਤੇ ਪਾਵਰ ਦਾ ਮਿਸਯੂਜ਼ ਰੋਕਣਾ ਸ਼ਾਮਲ ਹੈ।
0: ਵੋਟਿੰਗ ਡੇਟ 26 ਅਕਤੂਬਰ 2026। ਐਡਵਾਂਸ ਵੋਟਿੰਗ ਦੀਆਂ ਤਰੀਕਾਂ ਨੋਟ ਕਰ ਲਓ, 9, 10, 11, 16 ਅਤੇ 17 ਅਕਤੂਬਰ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ premgill.ca।
1: ਪੇਡ ਫੋਰ ਬਾਈ ਪ੍ਰੇਮਪਾਲ ਗਿੱਲ।
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
3: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
2: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172। ਦਲਵਿੰਦਰ ਜੱਜ ਨੂੰ ਕਾਲ ਕਮਾਓ 647-504-3297, 647-504-3297, 20 ਮੈਰੀਟਾਈਮ ਓਂਟਾਰੀਓ ਬੁਲੇਵਰਡ, ਯੂਨਿਟ 210, ਬ੍ਰੈਂਪਟਨ, ਔਰ ਵਿਜ਼ਿਟ www.smartfinancialgroup.com।
4: ਬ੍ਰੈਂਪਟਨ ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
5: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਹਨਾਂ 'ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰਾਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨਸ ਨਾਲ ਕਨੈਕਟੀਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
4: ਇਲੈਕਸ਼ਨ ਡੇਟ 26 ਅਕਟੂਬਰ 2026। ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੂਬਰ। ਫੋਰ ਮੋਰ ਇਨਫਾਰਮੇਸ਼ਨ ਵਿਜ਼ਿਟ azadgoyat.ca। ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
6: ਬਿਲਕੁਲ ਜੀ, ਪਰਮਿੰਦਰ ਜੀ ਨੰਗਿਆ, ਸਤਿ ਸ੍ਰੀ ਅਕਾਲ ਜੀ, ਆਪ ਨੂੰ ਸਵਾਗਤ ਆ
7: ਜੀ। ਹਰਜੀਤ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
6: ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਏ ਦੀ ਆਈਡੀ ਆਉਂਦੀ ਸੀ, ਮੈਂ ਚੱਕਣ ਲੱਗਾ ਜਾਨੂੰ ਕੱਟ ਗਈ, ਤੇ ਦੁਬਾਰਾ ਗਿੱਲ ਏ ਤੁਸੀਂ ਭਾਈ ਦੁਬਾਰਾ ਕਾਲ ਕਰ ਲਓ, ਮੈਂ ਤੁਹਾਡੀ ਚੱਕਣ ਲੱਗਿਆ ਸੀ ਕਾਲ, ਜਾਨੂੰ ਕੱਟ ਗਿਆ ਤੁਹਾਡਾ। 93-45 ਵੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਮੰਗਿਓ।
7: ਸਤਿ ਸ੍ਰੀ ਅਕਾਲ ਭਾਜੀ, ਦੋਨਾਂ ਭਰਾਵਾਂ ਨੂੰ
6: ਸਤਿ ਸ੍ਰੀ ਅਕਾਲ ਭਾਜੀ। ਕਿੱਦਾਂ?
7: ਬਸ ਵਧੀਆ ਜੀ, ਕਰਦੀ ਕਲਾ ਤੇ ਆਪਣਾ ਬਾਈ ਨੂੰ ਕਹੂੰਗਾ, ਮੈਨੂੰ ਨੰਬਰ ਜ਼ਰੂਰ ਦਿਓ ਬਾਬੇ ਦਾ ਯਾਰ।
6: ਕੀ ਦਾ?
7: ਮੈਨੂੰ ਨੰਬਰ ਦਿਓ, 4 ਵਜੇ ਉੱਠ ਕੇ, ਤੈਨੂੰ ਪਤਾ ਜਾਣਾ 5 ਵਜੇ ਤਾਂ ਹੁਣ ਯਾਰ ਪਹੁੰਚਿਆ ਉੱਠਣਾ।

0: ਪਰਮਿੰਦਰ ਜੀ, ਚਾਹ ਥੱਲੇ ਦੀ ਲੜਾਈ ਹੱਲੇ ਦੀ ਕਹਿੰਦੇ, ਕੀ ਹੋ ਗਿਆ ਦਿੱਲੀ ਜੰਤਰ ਮੰਤਰ ਚ ਕਾਕਰੋਚਾਂ ਨੂੰ, ਕਾਕਰੋਚਾਂ ਨੂੰ ਧਾਵਾ ਬੋਲਦਾ ਕਹਿੰਦੇ ਉਹਨਾਂ ਨੇ?
1: ਬਿਲਕੁਲ ਬਿਲਕੁਲ ਦਿੱਲੀ ਦੇ ਵਿੱਚ ਜਿਹੜਾ ਜੰਤਰ ਮੰਤਰ ਉੱਤੇ ਕਾਕਰੋਚਾਂ ਨੇ ਜਿਹੜਾ ਅੰਦੋਲਨ ਨੰਬਰ 2 ਐਲਾਨਿਆ ਹੋਇਆ 10 ਅਕਤੂਬਰ ਨੂੰ, ਉਹਦੇ ਮਾਮਲੇ ਚ ਅੱਜ ਹੀ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਆਰੰਭ ਹੋ ਗਈਆਂ ਨੇ। ਦਿੱਲੀ ਨੂੰ ਇੱਕ ਕਿਲਾ ਬਣਾ ਦਿੱਤਾ ਗਿਆ, ਇੰਨੀ ਫੋਰਸ ਤਾਇਨਾਤ ਕੀਤੀ ਗਈ ਆ, ਆਮ ਤੌਰ ਤੇ ਨਹੀਂ ਹੁੰਦੀ। ਔਰ ਨੌਰਥ ਇੰਡੀਆ ਦੀਆਂ ਸਾਰੀਆਂ ਟ੍ਰੇਨਾਂ ਬੰਦ ਕਰ ਦਿੱਤੀਆਂ ਗਈਆਂ ਨੇ, ਦਿੱਲੀ ਦੇ 57 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਸੋ ਦਿੱਲੀ ਪੁਲਿਸ ਨੇ ਵੀ ਕਹਿਤਾ ਕਿ ਅਸੀਂ ਜਿਹੜਾ ਪਿੱਛੇ ਮਤਲਬ ਅੰਦੋਲਨ ਦਾ ਤਜਰਬਾ ਸਾਡੇ ਕੋਲ ਬਹੁਤ ਮਾੜਾ ਰਿਹਾ, ਇਸ ਕਰਕੇ ਅਸੀਂ ਇਜਾਜ਼ਤ ਨਹੀਂ ਦਿੰਦੇ। ਹੁਣ ਹਰਜੀਤ ਜੀ, ਇੱਥੇ ਚਾਹ ਥੱਲੇ ਦੀ ਤੇ ਲੜਾਈ ਹੱਲੇ ਵੀ ਵਾਲਾ ਮਸਲਾ ਪੈਦਾ ਹੋ ਗਿਆ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦਾ ਚਾਹ ਭੇਜ ਕੇ PM ਬਣ ਗਏ ਨੇ। ਸੋ ਉਹਨਾਂ ਨੇ ਵੀ ਹੁਣ ਚਾਹ ਥੱਲੇ ਦੀ ਪੀਤੀ ਹੋਈ ਆ, ਉਹ ਕਹਿੰਦੇ ਇੱਕ ਵੀ ਕਾਕਰੋਚ, ਇੱਕ ਵੀ ਜਿਹੜਾ ਪ੍ਰਦਰਸ਼ਨਕਾਰੀ ਦਿੱਲੀ ਚ ਬਣ ਨਹੀਂ ਦੇਣਾ। ਔਰ ਦੂਸਰੇ ਪਾਸੇ ਲੜਾਈ ਹੱਲੇ ਦੀ ਆ, ਉਹ ਕਹਿੰਦੇ ਨਹੀਂ ਅਸੀਂ ਦਿੱਲੀ ਆਵਾਂਗੇ ਔਰ ਲੜਾਈ ਆਰ ਪਾਰ ਦੀ ਆ। ਔਰ ਮੁੱਖ ਚੋਣ ਕਮਿਸ਼ਨਰ ਜਿਹੜੇ SIR ਨਾਲ 13 ਕਰੋੜ ਤੋਂ ਵੱਧ ਵੋਟਾਂ ਕੱਟੀਆਂ ਗਈਆਂ ਨੇ, ਉਹਨਾਂ ਨੂੰ ਲੈ ਕੇ ਕੱਲ ਦਿੱਲੀ ਚ ਮੈਨੂੰ ਲੱਗਦਾ ਕਿ ਜਿਵੇਂ ਸਾਡਾ ਕਿਸਾਨ ਅੰਦੋਲਨ ਵਾਲਾ ਸੀਨ ਦੁਬਾਰਾ ਮੁੜ ਕੇ ਦੇਖਣ ਨੂੰ ਮਿਲ ਸਕਦਾ। ਸੋ ਦਿੱਲੀ ਇਸ ਵੇਲੇ ਕਿਲੇ ਦੇ ਵਿੱਚ ਤਬਦੀਲ ਹੋ ਗਈ ਆ ਜੀ।
0: ਬਿਲਕੁਲ, ਕੋਈ ਸ਼ੱਕ ਨਹੀਂ। ਤੇ ਨਾਲ ਦੀ ਨਾਲ ਇਧਰੋਂ ਖਬਰਾਂ ਕੈਨੇਡਾ ਦੀਆਂ ਕਾਫੀ ਨੇ। ਤੀਜੀ ਵਰੇਗੰਢ ਦੀ ਵੀ ਭੇਦ ਬਣਿਆ ਗ੍ਰੀਨ ਬੈਲਟ ਲੈਂਡ ਸਵੈਪ ਵਿਵਾਦ, ਆਖਿਰਕਾਰ RCMP ਜਾਂਚ ਬਾਰੇ ਕੁਝ ਤਾਂ ਦੱਸੇ। 15 ਪਾਰਸਲ ਦੀ ਜ਼ਮੀਨ ਦੀ ਖਰੀਦ ਚ ਡਿਵੈਲਪਰਾਂ ਨੂੰ ਲਾਭ ਪਹੁੰਚਾਉਣ ਦਾ
2: ਮਾਮਲਾ,
0: ਮੋਟਰਸਾਈਕਲ ਕਈਆਂ ਨੇ ਭਜਾਉਣੇ ਸੀ, ਉੱਥੇ ਭੱਜੇ ਭੁੱਜੇ ਹੈ ਹੀ ਨਹੀਂ, ਖਰੇ ਖਰਾਬ ਹੋ ਗਏ ਉਹਨਾਂ ਦੇ ਮੋਟਰਸਾਈਕਲ, ਪਤਾ ਨਹੀਂ ਕੀ ਬਣਨਾ ਮੋਟਰਸਾਈਕਲਾਂ ਦਾ ਵਿਚਾਰ। ਅਲਬਰਟਾ ਦੇ ਮੂਲ ਨਿਵਾਸੀਆਂ ਵੱਲੋਂ ਓਟਾਵਾ ਦੀ ਪੈਸੀਫਿਕ ਲਿੰਕ ਤੇਲ ਪਾਈਪਲਾਈਨ ਪ੍ਰੋਜੈਕਟ ਨੂੰ ਕੋਰਟ 'ਚ ਚੁਣੌਤੀ ਦਿੱਤੀ ਹੈ ਜੀ ਉਹਨਾਂ ਨੇ। ਵੈਰੀ ਗੁੱਡ। ਤੇ ਨਾਲ ਦੇ ਨਾਲ ਕੈਨੇਡੀਅਨ ਕਵੀ ਐਨ ਕਾਰਸਨ ਦਾ ਨੇ ਸਾਹਿਤ ਦੇ ਨੋਬਲ 'ਚ ਇਨਾਮ 2026 'ਚ ਜਿੱਤ ਲਿਆ ਜੀ। ਵੈਰੀ ਗੁੱਡ, ਵਧਾਈਆਂ। ਹਮਿਲਟਨ 'ਚ ਵੀਰਵਾਰ ਸਵੇਰੇ ਵੱਖ ਵੱਖ ਇਲਾਕਿਆਂ 'ਚ ਵੱਖਰੇ ਘਰਾਂ 'ਚ ਧਮਾਕੇ ਹੋਣ ਤੋਂ ਬਾਅਦ 3 ਲੋਕ ਹਸਪਤਾਲ 'ਚ, 2 ਗੰਭੀਰ ਜ਼ਖਮੀ ਹੋ ਗਏ ਨੇ। ਅਤੇ ਨਾਲ ਦੇ ਨਾਲ ਕੈਨੇਡਾ ਸਰਕਾਰ ਨੇ ਏਅਰਪੋਰਟਾਂ ਦੇ ਨਿੱਜੀਕਰਨ ਦੀ ਨੀਤੀ ਤਹਿਤ ਪਹਿਲੀ ਵਾਰ ਵੈਨਕੂਵਰ ਏਅਰਪੋਰਟ 'ਤੇ ਲਗਾ ਤਾ ਜੀ ਕੰਮ, ਕਹਿੰਦੇ ਚਲੋ ਜੀ ਆ ਜਾਓ, ਨਿੱਜੀਕਰਨ ਕਰਦਾ, ਸਟਾਰਟ ਕੰਮ ਕਰਤਾ ਜਾਣੇ ਉੱਥੇ। ਕੈਨੇਡਾ 'ਚ ਮਾਨਸਿਕ ਰੋਗੀ ਇੱਛਾ ਮੌਤ ਦੀ ਸੂਚੀ 'ਚੋਂ ਬਾਹਰ ਹੋ ਗਏ ਨੇ ਜੀ। ਬ੍ਰੈਂਪਟਨ ਵਿੱਚ ਟੋ ਟਰੱਕ ਨਾਲ ਸੰਬੰਧਿਤ ਜਾਨਲੇਵਾ ਹਾਦਸਾ, ਅਮਰੀਕਾ ਵੱਲੋਂ ਟਾਟਾ, ਵਿਪਰੋ, ਮਾਈਕਰੋਸੋਫਟ ਸਣੇ 8 ਕੰਪਨੀਆਂ ਦੇ ਵਿਦੇਸ਼ੀ ਕਾਮਿਆਂ ਨੂੰ ਗ੍ਰੀਨ ਕਾਰਡ ਦੇਣ 'ਤੇ ਰੋਕ ਲਾਤੀ ਆ। ਅਮਰੀਕਾ ਨੇ 16 ਵਿੱਚੋਂ 10 ਭਾਰਤੀ ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਤਾ। ਅਤੇ ਅਮਰੀਕਾ ਦੇ ਡਰਾਈਵੇ ਹਾਈਵੇ 'ਤੇ ਭਾਰਤੀ ਟਰੱਕ ਡਰਾਈਵਰ ਗ੍ਰਿਫਤਾਰ ਹੋ ਗਿਆ। ਪਰ ਮੈਂ ਆਪਣੇ ਜੱਜ ਸਾਹਿਬ,
2: ਹਾਂਜੀ,
0: ਜੇ ਬੰਦੇ ਨੂੰ ਕਿਸੇ ਨੂੰ $1,00,000 ਦੀ ਲੋੜ ਹੋਵੇ ਦੇ ਦੋਗੇ?
2: ਬਿਲਕੁਲ, ਲੱਖ ਦੀ, 2 ਲੱਖ, 5 ਲੱਖ,
0: ਜਿੰਨਾ ਵੀ
2: ਬੈਂਕ ਤੋਂ ਲੋਨ ਦਵਾਉਂਦੇ ਆ ਜੀ, ਉਦਾਂ ਨਹੀਂ ਦਿੰਦੇ।
0: ਅੱਛਾ, ਸੌਖੇ ਮਿਲ
2: ਜਾਂਦੇ? ਸੌਖੇ ਮਿਲ ਜਾਂਦੇ ਆ। 2-3 ਆਪਸ਼ਨ ਹੁੰਦੀਆਂ। ਇੱਕ ਤਾਂ ਜੇ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਨਾ, ਕੋਈ ਵੀ ਪ੍ਰੋਪਰਟੀ, ਤੁਹਾਡੇ ਘਰ ਹੈਗਾ, ਕੋਈ ਵੀ ਦੁਕਾਨ ਵਾ, ਘਰ ਵਾ, ਆਫਿਸ ਆ, ਕੋਈ ਵੀ ਤਰ੍ਹਾਂ ਦੀ ਪ੍ਰੋਪਰਟੀ ਹੋਣੀ ਚਾਹੀਦੀ ਆ, ਤੁਹਾਡੇ ਨਾਂ 'ਤੇ ਹੋਣੀ ਚਾਹੀਦੀ ਆ, ਅਤੇ ਤੁਹਾਨੂੰ $1,00,000 ਕੀ ਜਿੰਨੀ ਵੀ ਉਹਦੇ ਵਿੱਚ ਇਕੁਇਟੀ ਆ, ਸਪੋਜ਼ ਕਰੋ ਤੁਹਾਡੇ ਘਰ ਦੇ ਉੱਤੇ ਦੀ ਵੈਲਿਊ ਆ ਜੇ $1,000,000 ਆ, ਅਤੇ ਉਹਦੇ ਵਿੱਚ 5 ਲੱਖ ਦੀ ਮੌਰਗੇਜ ਆ, ਤੁਹਾਨੂੰ $3,00,000 ਮਿਲ ਜਾਣਾ। ਉਹ ਮਿਲਣਾ ਕਿੱਦਾਂ? ਇੱਕ ਤਾਂ ਆਪਾਂ ਕਹਿੰਦੇ ਹਾਂ ਪ੍ਰਾਈਵੇਟ ਮੌਰਗੇਜ, ਇੱਕ ਜਿਹੜੀ 5 ਲੱਖ ਦੀ ਮੌਰਗੇਜ ਉਹਨੂੰ ਰੀਫਾਈਨੈਂਸ ਕਰਕੇ 8 ਲੱਖ ਦੀ ਮੌਰਗੇਜ ਹੋ ਸਕਦੀ ਆ, ਉਹ ਵਧੀਆ ਸਸਤਾ ਮਿਲ ਜਾਂਦਾ। ਉਹ ਤੋਂ ਬਾਅਦ 'ਚ ਜੇ ਤੁਹਾਡੀ ਮੌਰਗੇਜ ਕਿਤੇ ਫਿਕਸ ਚੱਲਦੀ ਆ, ਨਹੀਂ ਤੋੜਨੀ ਚਾਹੁੰਦੇ, ਉਹਦਾ ਦੂਜਾ ਹੱਲ ਆ ਈ-ਲੌਕ। ਅਸੀਂ ਤੁਹਾਨੂੰ ਸੈਕਿੰਡ ਪੋਜੀਸ਼ਨ ਦੇ ਉੱਤੇ ਈ-ਲੌਕ ਲੈ ਕੇ ਦੇਣੀ ਆ $3,00,000 ਦੀ, ਠੀਕ ਆ ਜੀ। ਉਹਦੇ ਵਿੱਚ ਇਕੁਇਟੀ ਹੋਣੀ ਚਾਹੀਦੀ ਤੁਹਾਡੇ ਘਰ ਦੇ ਵਿੱਚ 3 ਲੱਖ ਦੀ, ਉਹਨੂੰ ਸੈਕਿੰਡ ਪੋਜੀਸ਼ਨ ਦੇ ਉੱਤੇ ਆਪਾਂ ਈ ਲੋਕ ਲੈ ਦੇਣੀ ਆ, ਉਹ ਜਿੰਨੀ ਯੂਜ ਕਰੂੰਗੇ ਉਹਦੇ ਉੱਤੇ ਵਿਆਜ ਪੈਣਾ। No. 3, ਜੇ ਕ੍ਰੈਡਿਟ ਵੀ ਖਰਾਬ ਆ, ਪੇਪਰ ਵਰਕ ਵੀ ਹੈ ਨਹੀਂ, ਸਾਰਾ ਕੁਛ ਪ੍ਰਾਈਵੇਟ ਮੌਰਗੇ ਮਿਲ ਜਾਂਦੀ ਆ, ਉਹਨੂੰ ਆਪਾਂ ਸੈਕਿੰਡ ਮੌਰਗੇ ਕਹਿੰਦੇ ਹਾਂ, ਉਹਦੇ ਵਿੱਚ ਵੀ 3 ਲੱਖ ਹੀ ਮਿਲ ਜਾਂਦਾ, 80% ਤੋਂ ਵਾਧੂ ਕੋਈ ਨਹੀਂ ਮਿਲਦਾ। ਜਿੰਨੀ ਵੀ ਤੁਹਾਡੇ ਘਰ ਦੀ ਵੈਲਿਊ ਆ, ਆਪੇ ਕੈਲਕੂਲੇਟ ਕਰ ਲਿਆ ਕਰੋ, ਉਹਦਾ 80% ਦੇਣਾ ਮਾਈਨਸ ਤੁਹਾਡੀ ਮੌਰਗੇ, ਜਿਹੜਾ ਵਿੱਚ ਡਿਫਰੈਂਸ ਹੈਗਾ ਉਹ ਤੁਹਾਨੂੰ ਈ ਲੋਕ ਸੈਕਿੰਡ ਮੌਰਗੇ ਜਾਂ ਰੀਫਾਈਨੈਂਸ।
0: 2 ਲੱਖ ਦਾ ਘਰ ਐਗਜ਼ਾਮਪਲ ਤੇ 1,60,000 ਮਿਲਣਾ,
2: ਹਾਂ ਜੇ ਮਿਲੀਅਨ ਦਾ ਘਰ ਆ ਤੇ 8 ਲੱਖ ਮਿਲਣਾ, 8 ਲੱਖ ਮਿਲਣਾ। ਜੇ ਤੁਹਾਡੀ 5 ਲੱਖ ਦੀ ਪਹਿਲਾਂ ਮੌਰਗੇ, 6 ਲੱਖ ਦੀ ਆ, ਉਹ ਵਿੱਚ ਮਾਈਨਸ ਕਰ ਲਓ, 2 ਲੱਖ ਦੀ ਈ ਲੋਕ ਮਿਲ ਸਕਦੀ ਆ, ਸੈਕਿੰਡ ਮੌਰਗੇ ਮਿਲ ਸਕਦੀ ਆ, ਜਾਂ ਉਹਨੂੰ ਰੀਫਾਈਨੈਂਸ ਕਰਕੇ ਨਵੀਂ ਮੌਰਗੇ ਹੋ ਸਕਦੀ।
0: ਨੰਬਰ ਬੋਲੋ
2: 6475042297,
0: 6475042497 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ 1-10 ਤਰੀਕ ਨੂੰ ਆਪਣੇ ਸ਼ਹਿਰ 'ਚ, ਪਰਸੋਂ ਨੂੰ, ਕੱਲ੍ਹ ਨੂੰ 10 ਤਰੀਕ ਨਾ, ਕੱਲ ਸ਼ਾਮ ਨੂੰ ਜੱਸੂ ਪੁੱਤ ਨਾਟਕ ਖੇਡਿਆ ਜਾ ਰਿਹਾ, ਪਾਲੀ ਭੁਪਿੰਦਰ ਜੀ ਭਾਜੀ ਉਹਨਾਂ ਵੱਲੋਂ ਲਿਖਿਆ ਹੋਇਆ, ਤੇ ਤੁਸੀਂ ਜਾਣਾ ਚਾਹੁੰਦੇ ਹੋ।

0: ਰੋਜਰ ਰੋਜ ਸੈਂਟਰ, ਰੋਜ ਸੈਂਟਰ ਬਰੈਂਪਟਨ 'ਚ 416-677-1555 ਜਾਂ ਫਿਰ 416-532-3337 'ਤੇ ਤੁਸੀਂ ਸੰਪਰਕ ਕੀਤਾ ਜਾ ਸਕਦਾ। ਅਮਰਜੀਤ ਮਲਦਾਨੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਨੂੰ ਸਵਾਗਤ ਆ।
1: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਛੋਟਾ ਜਿਹਾ ਸਵਾਲ ਸੀ ਭਾਅ ਜੀ ਉਹਨਾਂ ਨੂੰ ਪੁੱਛਣਾ ਸੀ
2: ਹਾਂਜੀ
1: ਕਿ ਇੰਡੀਆ ਦੀ ਪੋਲਿਟਿਕਸ ਕਿੱਧਰ ਨੂੰ ਜਾ ਰਹੀ ਭਾਅ ਜੀ। ਦੇਖੋ ਇੱਕ ਤਾਂ ਜਿਹੜਾ ਜਿਹਨਾਂ ਨੇ ਵੋਟ ਪਾ ਕੇ ਪ੍ਰਧਾਨ ਮੰਤਰੀ ਬਣਾਇਆ ਤੇ ਉਹਨਾਂ ਨੂੰ ਜੁੱਤੀਆਂ ਡੰਡੇ ਖਾਣੇ ਪੈਣ ਦੇ ਨੇ, ਦੇਖੋ ਕਿੱਦਾਂ ਦੇ ਹਾਲਾਤ ਹੋ ਗਏ ਨੇ ਜੀ। ਦੂਜੀ ਗੱਲ ਆ ਕਿ ਧੱਕਾਸ਼ਾਹੀ ਅਵਾਰਡ ਆਪਣੀ ਮਰਜ਼ੀ ਨਾਲ ਕੱਟ ਦੇਣਾ, ਮਤਲਬ ਕਿੱਦਾਂ ਨੂੰ ਪੋਲਿਟਿਕਸ ਜਾ ਰਹੀ ਹੈ, ਬਣੂਗਾ ਗਈ ਜੀ,
0: ਇਹਨੇ
1: ਬਹੁਤ ਕੰਮ ਖਰਾਬ ਹੋ ਜਾਣਾ ਜੀ।
0: ਥੈਂਕ ਯੂ ਭਾਈ। ਪ੍ਰਧਾਨ ਮੰਤਰੀ ਕਾਰਨੀ ਨੇ ਡਾਕਟਰ ਆਪਣੇ ਜੱਜ ਸਾਹਿਬ 1,10,00,000 ਕੈਨੇਡੀਅਨ ਘਰਾਂ ਨੂੰ ਹੀਟ ਪੰਪ ਲਗਾਉਣ ਦੇ $2 ਅਰਬ ਦੇ ਪ੍ਰੋਗਰਾਮ ਦਾ,
2: $2 ਬਿਲੀਅਨ
0: ਚੱਕ ਦੋ ਫੱਟੇ। ਇੱਕ ਮਿੰਟ ਹੋਲਡ ਰੱਖਿਓ।

0: ਡਾਕੇ ਬੜੇ ਪੈ ਗਏ ਅੱਜ ਅੰਮ੍ਰਿਤਸਰ ਚ, ਅਕਾਲ ਤਖ਼ਤ ਤੇ ਪੈ ਗਏ।
1: ਬਿਲਕੁਲ ਬਿਲਕੁਲ, ਅਮਰਜੀਤ ਸਿੰਘ ਚਾਵਲਾ ਜਿਸ ਪ੍ਰਕਰਨ ਦੇ ਵਿੱਚ ਫਸੇ ਸੀ, ਅੱਜ ਉਸ ਪ੍ਰਕਰਨ ਨੂੰ ਲੈ ਕੇ ਅਕਾਲ ਤਖ਼ਤ ਤੇ ਪਟਾਕੇ ਪੈ ਗਏ। ਔਰ ਪਟਾਕੇ ਪਾਏ ਨੇ ਰੂਪਕੌਰ ਸੰਧੂ ਨੇ। ਪਹਿਲਾਂ ਉਹਨਾਂ ਨੇ ਕਿਹਾ ਹੋਇਆ ਸੀ ਕਿ ਮੈਂ 9 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਣਾ ਔਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਉਹ ਸਬੂਤ ਦੇਣੇ ਨੇ ਕਿ ਮੁੜ ਕੇ ਫੈਸਲਾ ਉਹਨਾਂ ਤੇ ਛੱਡ ਦੇਣਾ। ਸੋ ਅੱਜ ਰੂਪਕੌਰ ਸੰਧੂ ਪਹੁੰਚੇ ਨੇ, ਹਾਲਾਂਕਿ ਸਿਕਿਉਰਿਟੀ ਦਾ ਬਹੁਤ ਇਸ਼ੂ ਸੀ, 2 ਸਿਕਿਉਰਿਟੀ ਗਾਰਡਾਂ ਨਾਲ ਪਹੁੰਚੇ ਨੇ ਔਰ ਉਸ ਮੌਕੇ ਉਹਨਾਂ ਨੇ 4 ਤੋਂ 5 ਨਾਂ ਹਰਜੀਤ ਜੀ ਹੋਰ ਦੱਸਦੇ ਨੇ ਜਿਹੜੇ ਗੁਰੂ ਘਰ ਦੀਆਂ ਸਰਾਵਾਂ ਦੇ ਵਿੱਚ ਕਾਲੇ ਮਾਲੇ ਕਰਦੇ ਰਹੇ ਨੇ। ਸੋ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ 3 ਹੋਰ ਬੀਬੀਆਂ ਵੀ ਆ ਰਹੀਆਂ ਨੇ, ਅਗਲਾ ਟਾਈਮ ਵੀ ਲੈ ਲਿਆ ਉਹਨਾਂ ਨੇ ਜਥੇਦਾਰ ਸਾਹਿਬ ਕੋਲੋਂ। ਹਾਲੇ ਪੈਨ ਡਰਾਈਵ ਨਹੀਂ ਦਿੱਤੀ, ਕਹਿੰਦੇ ਪੈਨ ਡਰਾਈਵ ਮੈਂ ਹਲੇ ਨਹੀਂ ਦੇਣੀ। ਔਰ ਨਾਲ ਦੀ ਨਾਲ ਉਹਨਾਂ ਨੇ ਕਹਿਤਾ ਕਿ ਧਾਮੀ ਸਾਹਿਬ ਸੱਚ ਬੋਲਣਾ ਸ਼ੁਰੂ ਕਰ ਦੋ, ਕਮਰਾ ਨੰਬਰ 3 ਦੇ ਵਿੱਚ ਅਮਰਜੀਤ ਸਿੰਘ ਚਾਵਲਾ ਤੇ ਬਹਿਰੀਨ ਵਾਲੀ ਬੀਬੀ ਦੀ ਫੋਟੋ ਮੇਰੇ ਕੋਲ ਪਈ ਆ ਔਰ ਪੈਨ ਡਰਾਈਵ ਦੇ ਵਿੱਚ ਉਹ ਕੁਝ ਆ ਜਿਹੜਾ ਸਮਾਜ 'ਚ ਦਿਖਾਇਆ ਨਹੀਂ ਜਾ ਸਕਦਾ। ਸੋ ਇਹਦੇ ਵਿੱਚ ਹਰਜੀਤ ਜੀ ਵੱਡਾ ਖਲਾਰਾ ਪੈਣ ਜਾ ਰਿਹਾ, ਐਸਜੀਪੀਸੀ ਦੇ ਵੱਡੇ ਅਹੁਦੇਦਾਰ, ਅਕਾਲੀ ਦਲ ਦੇ ਵੱਡੇ ਅਹੁਦੇਦਾਰ, ਹੋਰ ਪੰਥਕ ਸ਼ਖਸੀਅਤਾਂ ਆਉਣ ਵਾਲੇ ਸਮੇਂ 'ਚ ਜੇ ਆਪਾਂ ਰੂਪਕੌਰ ਦੀ ਗੱਲ ਮੰਨੀਏ ਤਾਂ ਨੰਗੀਆਂ ਹੋਣ ਜਾ ਰਹੀਆਂ ਨੇ। ਜੀ
0: ਬਿਲਕੁਲ, ਕੋਈ ਸ਼ੱਕ ਨਹੀਂ, ਕੋਲ ਰੱਖਿਓ ਇੱਕ ਮਿੰਟ ਲਈ। ਅਤੇ ਨਾਲ ਦੇ ਨਾਲ ਆਪਾਂ ਜੰਗ ਸਟੀਲ ਵਾਲਿਆਂ ਦਾ ਨੰਬਰ ਦੇ ਦਈਏ, ਫੂਡ ਵਾਲਿਆਂ ਦਾ, ਜੇ ਕਿਸੇ ਨੇ ਪਿੱਕੇ ਲੈਣੇ ਆ ਤਾਂ ਭਾਈ ਤੁਸੀਂ ਬਨੀਤ ਜੀ ਨਾਲ 416-704-4940 'ਤੇ ਸੰਪਰਕ ਕਰ ਲਿਓ। ਜੱਜ ਸਾਹਿਬ ਮੇਰੇ ਸਾਹਮਣੇ ਬੈਠੇ, 600 ਜੱਜ ਸਾਹਿਬ ਆਪਣੀ ਜਵਾਨੀ ਨੰਬਰ ਦਿਓ ਲਾਸਟ।
2: ਬਿਲਕੁਲ ਜੀ, ਨੰਬਰ ਹੈਗਾ 647-504-3297-6475-0433। ਔਰ
0: ਕੋਈ ਦਾ ਕੋਈ ਵੀ ਕੁਐਸਚਨ ਹੈ, ਟਰੱਕ ਲੋਨ ਤੁਸੀਂ ਲੈਣਾ ਚਾਹੁੰਦੇ ਹੋ, ਡੈਟ ਕੰਸੋਲੀਡੇਸ਼ਨ ਅਤੇ ਤੁਸੀਂ 20 ਮੈਰੀਟਾਈਮ ਓਨਟਾਰੀਓ ਬੁਲੇਵਰਡ ਯੂਨਿਟ ਨੰਬਰ 210 'ਤੇ ਸੰਪਰਕ ਕਰ ਲਿਓ, 647-504-3297 'ਤੇ। ਕੰਗ ਟੈਕਸ ਫਰਾਂਸ਼ੀਅਲ ਐਂਡ ਸਰਵਿਸ ਵਾਲੇ ਨਾਲ ਸੰਪਰਕ ਕਰ ਲਿਓ, ਕੰਗ ਸਾਹਿਬ ਨਾਲ 416-271-4877 ਅਤੇ ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਹੈ, 600-416-769-3239 ਅਤੇ ਦੁਆਬਾ ਡਰਾਈਵਰ ਵਾਲਿਆਂ ਨਾਲ ਕਰ ਲਿਓ ਸੰਪਰਕ, 905-796-7800। ਪਰਮਿੰਦਰ ਜੀ ਥੈਂਕ ਯੂ ਸੋ ਮਚ, ਲਵ ਯੂ, ਮਿਲਦੇ ਹਾਂ ਆਪਾਂ ਕੱਲ੍ਹ ਮੰਡੇ ਟਿਊਜ਼ਡੇ ਦੇ ਪ੍ਰੋਗਰਾਮ। ਬਹੁਤ ਬਹੁਤ ਥੈਂਕ ਯੂ, ਕਾਫੀ ਖਬਰਾਂ ਰਹਿ ਗਈਆਂ ਆਪਣੀਆਂ, ਆਪਾਂ ਨੂੰ ਦੋ ਇਜਾਜ਼ਤ ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ਼ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ, ਸਹਿਮਤ ਹੋਣਾ ਜ਼ਰੂਰ ਨਹੀਂ, ਬੁਲਾਈਏ ਫਤਿਹ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਵਿਤਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ,
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ,
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ,
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: www.smartfinancialgroup.com
1: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
2: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
2: ਕਾਲ ਕਰੋ ਜੇਐਨ ਗੈਰੀ ਨੂੰ
4: 905-459-5533
2: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ
5: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇਨਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਟਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰਿਪ੍ਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਲਈ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਸਿੰਘ
7: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9-10
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
9: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9-10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
8: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
10: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9-10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
11: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9-10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10-11-16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ
8: ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ

0: sun, jump our sons, to our sun, happy sun, not it, horsey be sus, bole, sonny hall, susie a car.
1: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਭੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਤੇ ਹਾਜ਼ਰ ਜਿੱਦਾਂ ਅੱਜ ਸ਼ੁੱਕਰਵਾਰ ਹੈ, ਥੈਂਕ ਗੋਡ ਇਸ ਫਰਾਈਡੇ ਆਪਾਂ ਕਹਿੰਦੇ ਹਾਂ, ਤੇ ਉਸੇ ਤਰ੍ਹਾਂ ਸ਼ੁੱਕਰਵਾਰ ਦੇ ਦਿਨ ਅੱਜ ਵਿਹੜੇ ਦੇ ਵਿੱਚ ਰੌਣਕਾਂ ਵੀ ਲੱਗੀਆਂ। ਤਲਵਿੰਦਰ ਜੱਜ ਭਾਜੀ ਹੋਣੀ ਸਾਲ ਦਾ ਮੈਨੂੰ ਕਹਿ ਰਹੇ ਸੀਗੇ ਆ ਰਿਹਾ ਆ ਰਿਹਾ ਆ ਰਿਹਾ, ਬਣਾਨੇ ਬਣਾਨੇ ਬਣਾਨੇ ਆਨੇ ਆਨੇ ਆਨੇ, ਕੱਲ ਵੀ ਏਦੀ ਹੋਇਆ, ਦੇਖਦੇ ਹਾਂ ਹੈ ਹਾਂਜੀ। ਤੇ ਮੈਂ ਸ਼ਮੀ ਦੇਖਦਾ, ਮੈਂ ਕਰਦਾ ਹਿੰਮਤ, ਕਹਿੰਦੇ ਜਦੋਂ ਜਦੋਂ ਜਾਗੇ ਉਦੋਂ ਹੀ ਸਵੇਰਾ, ਕਹਿੰਦੇ ਅੱਜ 3 ਵਜੇ ਮੇਰੀ ਜਾਗ ਖੁੱਲੀ, ਮੈਂ ਕਿਹਾ ਅੱਜ ਜਾਣਾ ਹੀ
1: ਜਾਣਾ ਹੀ
0: ਜਾਣਾ। ਕੀ ਬਾਤ ਹੈ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ।
1: ਸਭ ਤੋਂ ਪਹਿਲਾਂ ਆਪ ਜੀ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਤੇ ਸਾਡੇ ਗੁਰੂਦੇਵ ਭਾਜੀ, ਸਤਿ ਸ੍ਰੀ ਅਕਾਲ ਜੀ ਆਇਆਂ
2: ਨੂੰ। ਸਤਿ ਸ੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ, ਗੁਰਦੇਵ ਸੱਜਣ ਵੱਲੋਂ ਤੇ ਸ਼ਮੀ ਭੱਠਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜਿੱਥੇ ਬਾਹਰਲਾ ਤਾਪਮਾਨ 7 ਡਿਗਰੀ ਹੈ ਤੇ ਅਸੀਂ ਸਟੂਡੀਓ ਦਾ 17 ਡਿਗਰੀ ਬਣਾ ਰਹੇ
1: ਹਾਂ,
0: ਖਬਰਾਂ ਤੋਂ ਪਰਹੇਜ਼ ਕਰਾਂਗੇ। ਕੁਝ ਕੁ ਸਾਡੇ ਮਹਿਮਾਨ ਹੋਰ ਵੀ ਹੈ ਜਿਹੜਾ ਸਾਡੇ ਨਾਲ ਜੁੜਨਗੇ, ਸੋ ਕਿਉਂਕਿ ਅੱਜ ਐਡਵਾਂਸ ਪੋਲਿੰਗ ਹੈ ਜਿਹੜੀ ਭਾਜੀ ਉਹ ਸ਼ੁਰੂ ਹੋ ਜਾਣੀ ਹੈ, ਸੋ 9 ਅਕਤੂਬਰ ਹੈ, ਸੋ ਇਸ ਕਰਕੇ ਜਿਹੜਾ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਪਾਓ, ਵੋਟਿੰਗ ਕਰੋ। ਇੱਕ ਸੁਧਾਰ ਚਾਹੁੰਦੇ ਹੋ, ਚੇਂਜ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਜਿਹੜੇ ਤੁਹਾਡੇ ਇਲੈਕਟਡ ਨੇ ਮੈਂਬਰ, ਉਹਨਾਂ ਨੂੰ ਰੀਇਲੈਕਟ ਕਰਨਾ ਚਾਹੁੰਦੇ ਹੋ, ਉਹਨਾਂ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਹੋ, ਤੁਹਾਨੂੰ ਲੱਗਦਾ ਵੀ ਉਹਨਾਂ ਦੀ ਕਾਰਗੁਜ਼ਾਰੀ ਬੜੀ ਵਧੀਆ ਆ, ਤਾਂ ਤੁਹਾਨੂੰ ਐਕਸ਼ਨ ਤਾਂ ਕਰਨਾ ਹੀ ਪੈਣਾ, ਐਕਸ਼ਨ ਲੈਣਾ ਹੀ ਪੈਣਾ, ਬਾਹਰ ਨਿਕਲਣਾ ਹੀ ਪੈਣਾ ਤੇ ਵੋਟ ਕਰਨੀ ਹੀ ਪੈਣੀ। ਸੋ 9, 10, 11 ਤੇ 16, 17 ਇਹ ਐਡਵਾਂਸ ਪੋਲਿੰਗ ਹੈ ਤੇ 26 ਅਕਤੂਬਰ ਨੂੰ ਅੱਡਾ ਫਾਈਨਲ ਹੋਵੇਗਾ। ਓਨਟਾਰੀਓ ਮਿਊਨਸੀਪੈਲਿਟੀ ਦੇ 444 ਜਿਹੜੀ ਮਿਊਨਸੀਪੈਲਿਟੀ ਹੈ ਉਹਨਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਤੇ ਕਿੰਨੇ ਹੀ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ, ਤੇ ਫਤਵਾ ਕਿਹਦੇ ਹੱਕ ਦੇ ਵਿੱਚ ਦੇਣਾ ਆ ਉਹ ਜਨਤਾ ਦੇ ਹੱਥ ਦੇ ਵਿੱਚ ਹੈ। ਸੋ ਤੁਸੀਂ ਆ ਜਿਹੜਾ ਵੱਧ ਚੜ੍ਹ ਕੇ ਬਾਹਰ ਆਓ ਤੇ ਵੋਟਿੰਗ ਕਰੋ। ਇਹ ਸਿਟੀ ਆਫ ਬ੍ਰੈਂਪਟਨ ਵੱਲੋਂ ਵੀ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਗਿਆ, ਕਿਉਂਕਿ ਵੋਟਿੰਗ ਕਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ, ਤੇ ਜਿੱਥੇ ਆਪਾਂ ਚਾਹੁੰਦੇ ਹਾਂ ਵੀ ਆਪਾਂ ਗੱਲਾਂ ਭਾਜੀ 4 ਸਾਲ ਕਰਦੇ ਹਾਂ,
1: ਬਿਲਕੁਲ,
0: ਤੇ ਇਹ ਇੱਕ ਸਮਾਂ ਹੁੰਦਾ ਹੈ ਜਦੋਂ ਅਸੀਂ ਆ ਜਿਹੜਾ ਇੱਕ ਐਕਸ਼ਨ ਵੀ ਦਿਖਾਉਣਾ ਹੁੰਦਾ, ਉਹਨਾਂ ਕੰਮਾਂ ਤੋਂ ਅਸੀਂ ਕਿੰਨੇ ਖੁਸ਼ ਹਾਂ। ਹਾਂਜੀ, ਸੋ ਵੱਖ ਵੱਖ ਉਮੀਦਵਾਰ ਜਿੱਦਾਂ ਮੈਂ ਕਹਿ ਰਿਹਾ, ਸੋ ਆਉਣ ਵਾਲੇ ਕਹਿ ਲਓ ਅਗਲੇ ਹਫ਼ਤੇ ਤੱਕ ਬਹੁਤ ਸਾਰੇ ਉਮੀਦਵਾਰ ਹੈ ਜਿਹੜਾ ਇੱਥੇ ਇੱਕ ਵਾਰ ਤੁਹਾਨੂੰ ਫੇਰ ਹੈ ਜਿਹੜਾ ਬੇਨਤੀ ਵੀ ਕਰਨਗੇ ਸਾਰਿਆਂ ਨੂੰ ਵੀ ਅਸੀਂ ਆਹ ਸਾਡਾ ਚੋਣ ਮੈਨੀਫੈਸਟੋ ਹੈ, ਆਹ ਸਾਡਾ ਰੋਡ ਮੈਪ ਹੈ, ਆਹ ਸਾਡਾ ਪਲੈਟਫਾਰਮ ਹੈ, ਇਹਦੇ 'ਤੇ ਹੈ ਜਿਹੜਾ ਤੁਸੀਂ ਹੈ ਜਿਹੜਾ ਵੋਟਿੰਗ ਕਰੋ, ਪਰ ਵੋਟ ਜ਼ਰੂਰ ਪਾਓ। ਕਈ ਵਾਰ ਮੈਂ ਸੁਣਦਾ ਵੀ ਵੋਟ ਨਹੀਂ ਕਰਨੀ, ਵੋਟ ਨਹੀਂ ਕਰਕੇ ਆ ਜਿਹੜਾ ਉਹ ਕਿਸੇ ਦਾ ਕੁਛ ਨਹੀਂ ਜਾਣਾ,
1: ਤੁਸੀਂ ਆਪਣੇ ਆਪ ਨੂੰ ਧੋਖਾ ਕਰ ਰਹੇ ਹੋ।
0: ਹਾਂ, ਆਪਣਾ ਨੁਕਸਾਨ ਹੈ,
1: ਆਪਣਾ ਨੁਕਸਾਨ ਕਰ ਰਹੇ,
0: ਆਪਣੀ ਆਉਣ ਵਾਲੀ ਜਨਰੇਸ਼ਨ ਦਾ ਨੁਕਸਾਨ ਹੈ। ਸੋ ਉਹਨਾਂ ਬਾਰੇ ਸੋਚ ਕੇ, ਫਿਊਚਰ ਨੂੰ ਸੋਚ ਕੇ, ਭਵਿੱਖ ਨੂੰ, ਕਈ ਵਾਰ ਆਪਾਂ ਕਹਿੰਦੇ ਨਾ ਜੇ ਹੁਣ ਆਪਾਂ ਪਲੈਨਿੰਗ ਕਰਾਂਗੇ ਕੋਈ ਵੀ ਕੰਮ ਦੀ ਹੈ, ਉਹ ਪਲੈਨਿੰਗ ਜੇ ਵਧੀਆ ਹੋਊਗੀ, ਇੰਪਲੀਮੈਂਟੇਸ਼ਨ ਵਧੀਆ ਹੋਊਗੀ, ਤਾਂ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਫਿਊਚਰ ਹੈ, ਭਵਿੱਖ ਹੈ, ਉਹ ਵਧੀਆ ਹੋਵੇਗਾ,
1: ਵਧੀਆ ਹੋਗਾ, ਬਿਲਕੁਲ।
0: ਸੋ ਇਸ ਕਰਕੇ ਦੋਸਤੋ ਬੇਨਤੀ ਹੈ, ਸੋ ਇਸ ਟਾਈਮ ਪੀਅਰਸਨ ਏਅਰਪੋਰਟ ਤੇ 7 ਡਿਗਰੀ ਸੈਲਸੀਅਸ ਟੈਂਪਰੇਚਰ ਨੋਟ ਕੀਤਾ ਗਿਆ, ਤੇ ਅੱਜ ਵੱਧ ਤੋਂ ਵੱਧ ਦੁਪਹਿਰ ਵੇਲੇ 19 ਡਿਗਰੀ ਸੈਲਸੀਅਸ ਹੈ ਜਿਹੜਾ ਤਾਪਮਾਨ ਹੈ ਜਿਹੜਾ ਉਹ ਪਹੁੰਚੇਗਾ। ਸੋ ਅੱਜ ਦਾ ਮੌਸਮ ਹੈ ਜਿਹੜਾ ਖੂਬਸੂਰਤ ਰਹੇਗਾ, ਕਹਿੰਦੇ ਇੱਕ ਭੂਚਾਲ ਵੀ ਆ ਰਿਹਾ ਮੈਕਸੀਕੋ ਵੱਲੋਂ, ਤੇ ਉਹਨੇ ਫਲੋਰੀਡਾ ਨੂੰ ਹਿੱਟ ਕਰਨਾ ਆ, ਤੇ ਉੱਥੇ ਆ ਜਿਹੜਾ ਹਿੱਟ ਕਰਕੇ ਥੋੜੇ ਜਿਹੇ ਟੈਂਪਰੇਚਰ ਪੈਟਰਨ ਆ ਜਿਹੜੇ ਵੀਕਐਂਡ ਦੇ ਸ਼ਿਫਟ ਹੋਣਗੇ। ਐਤਵਾਰ ਨੂੰ ਸਾਡੇ ਇੱਥੇ ਆ ਜਿਹੜੀ ਰਾਤ ਸ਼ਾਮ ਨੂੰ ਆ ਜਿਹੜਾ ਹਲਕਾ ਜਿਹਾ ਮੀਂਹ ਆ ਜਿਹੜਾ ਦੱਸਿਆ ਗਿਆ, ਪਰ ਉੱਦਾਂ ਅੱਜ ਤੇ ਕੱਲ੍ਹ ਦਾ ਦਿਨ ਆ ਜਿਹੜਾ ਉਹ ਖੂਬਸੂਰਤ ਰਹੇਗਾ, ਸੋ ਇੱਦੀ ਰਹੇ। ਸੋ ਵੀਕਐਂਡ ਆ ਜਿਹੜਾ ਲੌਂਗ ਵੀਕਐਂਡ ਹੈ, ਤੇ ਕਾਫੀ ਜ਼ਿਆਦਾ ਮੈਂ ਕਹਿੰਦਾ ਵੀ ਗਹਿਮਾ ਗਹਿਮੀ ਵੀ ਹੋਵੇਗੀ, ਸਰਗਰਮੀ ਵੀ ਹੋਵੇਗੀ, ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ ਉਹ ਵੀ ਉਲੀਕੇ ਗਏ ਨੇ, ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਹੋਵੇਗੀ। ਸੋ ਆਓ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਸੋ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਤੱਕ ਇੰਨੇ ਖੂਬਸੂਰਤ ਵਿਚਾਰ ਪਹੁੰਚਾਉਂਦੇ ਨੇ। ਸਿਰਫ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ। ਹਾਂਜੀ, ਜਿੱਦਾਂ ਮੇਰੇ, ਮੈਂ ਘੱਟ ਉਮਰ ਦੇ ਵਿੱਚ, ਘੱਟ ਉਮਰ ਹੀ ਗਈ ਹੋਣੀ ਆ,
1: ਘੱਟ ਉਮਰ
0: ਹੀ ਕਹਿਣਾ ਆਪਣੇ ਆਪ ਨੂੰ, ਉਹ ਅੱਡ ਗੱਲ ਆ ਪਾਉਣ ਨੀ ਦਿੰਦੇ ਕਈ ਵਾਰ। ਮੈਂ ਜੰਡੂ ਸਾਹਿਬ ਨਾਲ ਹੱਸਦਾ ਹੁੰਦਾ, ਮੈਂ ਕਿਹਾ ਜੰਡੂ ਸਾਹਿਬ ਕਿੱਥੇ ਲੁਕੋਏ ਹੋਏ ਆ, ਕਹਿੰਦੇ ਬਸ ਆ ਵੀਕਐਂਡ ਆ ਰਿਹਾ, ਸ਼ੁੱਕਰਵਾਰ ਨੂੰ ਅਸੀਂ ਆ ਜਿਹੜੀਆਂ ਕੌਲੀਆਂ ਲੈ ਕੇ ਖੜ ਜਾਂਦੇ ਹਾਂ, ਤੇ ਕੋਈ ਵੀ ਵਾਲ ਆ ਨੀ ਦੇਣਾ। ਮੈਂ ਕਿਹਾ ਇਹ ਮੋਟੀਵੇਸ਼ਨ ਮੈਂ ਤੁਹਾਤੋਂ ਹੀ ਲੈਣਾ। ਕਹਿੰਦੇ ਸਿਰਫ ਚਿੱਟੇ ਵਾਲ ਹੀ ਸਿਆਣਪ ਦੀ ਨਿਸ਼ਾਨੀ ਨਹੀਂ ਹੁੰਦੇ, ਜ਼ਿੰਦਗੀ ਜਦੋਂ ਸੂਈ ਦੇ ਨੱਕੇ ਵਿੱਚੋਂ ਲੰਘਾਉਂਦੀ ਹੈ ਤਾਂ ਠੋਕਰਾਂ ਠੇਡੇ ਮਾਰਦੀ ਹੈ ਤਾਂ ਫਿਰ ਕਾਲੇ ਵਾਲ ਵੀ ਹੈ ਜਿਹੜੇ ਸਿਆਣੇ ਹੋ ਜਾਂਦੇ ਨੇ। ਪਿਆਰ, ਇੱਜ਼ਤ, ਖੁਸ਼ੀ, ਉਹ ਤਿੰਨ ਚੀਜ਼ਾਂ ਹਾਸਲ ਕਰਨ ਲਈ ਪਹਿਲਾਂ ਹੀ ਸਾਨੂੰ ਦੂਸਰਿਆਂ ਨੂੰ ਦੇਣੀਆਂ ਪੈਂਦੀਆਂ ਨੇ। ਮੰਗਣ ਲਈ ਜਾਂਦੇ ਸੀ, ਪਤਾ ਨਹੀਂ ਕਦੋਂ ਸ਼ੁਕਰਾਨੇ ਲਈ ਆਉਣ ਲੱਗ ਪਏ। ਜ਼ਿੰਦਗੀ ਦੇ ਵਿੱਚ ਦੇਰ ਹੋ ਸਕਦੀ ਹੈ ਪਰ ਪਰਮਾਤਮਾ ਦੇ ਘਰ ਅੰਧੇਰ ਨਹੀਂ ਹੁੰਦਾ। ਹਰ ਦਾਸ ਦਾ ਸਮਾਂ ਤੈਅ ਹੁੰਦਾ ਹੈ ਦੋਸਤੋ। ਖੁਦ ਨੂੰ ਮਹਿੰਗਾ ਬਣਾ ਕੇ ਰੱਖੋ, ਸਸਤੀਆਂ ਚੀਜ਼ਾਂ ਦੀ ਲੋਕ ਹੈ ਜਿਹੜੇ ਕਦਰ ਨਹੀਂ ਕਰਦੇ। ਤੁਹਾਡੀਆਂ ਖਾਮੋਸ਼ੀਆਂ ਦੀ ਪਰਵਾਹ ਵੀ ਉਹੀ ਕਰਦੇ ਨੇ ਜਿਹਨਾਂ ਨੂੰ ਤੁਹਾਡੇ ਚਿਹਰੇ ਦੇ ਹਾਸੇ ਵਧੀਆ ਲੱਗਦੇ ਨੇ। ਕਿਆ ਬਾਤ ਹੈ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ। ਵੈਰੀ ਗੁੱਡ ਮਾਰਨਿੰਗ ਸਾਰਿਆਂ ਨੂੰ। ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਇੱਕ ਇੱਕ ਸਟੂਡੀਓ ਦਾ ਨੰਬਰ ਹੈ, ਉੱਦਾਂ ਤਾਂ ਸਾਡੇ ਸਰੋਤਿਆਂ ਦੇ ਦਿਲਾਂ ਉੱਤੇ ਲਿਖਿਆ ਪਿਆ ਪਰ ਫਿਰ ਵੀ ਨਿੱਤ ਦਿਨ ਸਰੋਤੇ ਹੈ ਜਿਹੜੇ ਸਾਡੇ ਨਾਲ ਜੁੜਦੇ ਨੇ। ਸੋ ਨੰਬਰ ਹੈ 905-673-3337 905-673-3337 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਤਲਵਿੰਦਰ ਜੱਜ ਬਾਜੀ ਹੋਣੀ। ਜੱਜ ਸਾਹਿਬ ਹੈ ਅੱਜ ਆਪ ਜੱਜ ਬਣ ਕੇ ਜੱਜ ਵਾਲੀ ਕੁਰਸੀ ਤੇ ਬਿਰਾਜਮਾਨ ਹੋਏ ਨੇ, ਕਹਿੰਦੇ ਇੱਦਾਂ ਦਾ ਪ੍ਰੋਗਰਾਮ ਕਰਨਾ ਪਾ। ਹਾਂਜੀ, ਸੋ ਭਾਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਕੋਈ ਤੁਸੀਂ ਟਰੱਕ ਲੋਨ ਲੈਣਾ ਆ, ਮੋਰਗੇਜ ਰਿਨਿਊਲ ਆ ਰਹੀ ਹੈ ਤੁਹਾਡੀ, ਜਾਂ ਫਿਰ ਤੁਸੀਂ ਕੋਈ ਫਾਈਨੈਂਸਿੰਗ 'ਚ ਹੈਲਪ ਚਾਹੀਦੀ ਹੈ, ਜਾਂ ਫਿਰ ਪ੍ਰੀਕੋਨ ਹੈ ਕੋਈ ਕਲੋਜ਼ਿੰਗ ਕਰਕੇ ਆ ਜਿਹੜਾ ਅਪਰੇਜ਼ਲ ਕਈ ਵਾਰ ਇਸ਼ੂ ਆਉਂਦੇ ਪਏ ਆ, ਕੋਈ ਨਾ ਕੋਈ ਕਈ ਵਾਰ ਸੋਲੂਸ਼ਨ ਆ ਜਿਹੜਾ ਨਿਕਲ ਆਉਂਦਾ ਹੁੰਦਾ। ਸੋ ਤੁਸੀਂ ਤਲਵਿੰਦਰ ਜੱਜ ਭਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ 647-3497 647-5043297 ਤੇ ਸੰਪਰਕ ਕੀਤਾ ਜਾ ਸਕਦਾ। ਤੇ ਅੱਜ ਦੇ ਥੋੜਾ ਜਿਹਾ ਹਲਕਾ ਫੁਲਕਾ ਭਾਜੀ ਵਿਸ਼ਾ ਰੱਖੀ ਅੱਜ।
1: ਹਾਂਜੀ ਬਿਲਕੁਲ, ਅੱਜ ਫਰਾਈਡੇ ਦਾ ਦਿਨ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਹੋਊਗਾ। ਇੱਕ ਵਾਰ ਥੋੜੀ ਜਿਹੀ ਬੇਨਤੀ ਕਰਨੀ ਹੈ
0: ਜੀ,
1: ਭਈ ਜਦੋਂ ਆਪਾਂ ਵੋਟਾਂ ਦੀ ਗੱਲ ਕਰਦੇ ਹਾਂ
0: ਨਾ,
1: ਵੋਟ ਪਾਉਣ ਜ਼ਰੂਰ ਜਾਇਆ ਕਰੋ,
0: ਬਿਲਕੁਲ,
1: ਕਿਉਂਕਿ ਆਪਾਂ ਮੁੜ ਕੇ ਹੈ ਨਾ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰੀ ਜਾਂਦੇ, ਰੇਡੀਓ ਪ੍ਰੋਗਰਾਮਾਂ ਤੇ ਗੱਲਾਂ ਕਰੀ ਜਾਂਦੇ, ਸਿਟੀ ਨੇ ਆਹ ਨੀ ਕੀਤਾ ਆਹ ਨੀ ਕੀਤਾ, ਅੱਜ ਤੁਹਾਨੂੰ ਹੈ ਨਾ ਉਹ ਗੁੱਸਾ ਕੱਢਣ ਦੇ, ਅਸੀਂ ਗੁੱਸਾ ਕੱਢਣਾ ਚਾਹੁੰਦੇ ਹਾਂ ਵੋਟ ਪਾ ਕੇ,
0: ਬਿਲਕੁਲ।
1: ਜੇ ਤੁਸੀਂ ਕਹਿੰਦੇ ਮੈਂ ਵੋਟ ਹੀ ਨੀ ਪਾਉਣੀ ਹੈ ਨਾ, ਫਿਰ ਤੁਸੀਂ ਆਪਣੇ ਆਪ ਨਾਲ ਲੋਕਾਂ ਨਾਲ ਸਾਰਿਆਂ ਨਾਲ ਆਪਣੇ ਆਪ ਨੂੰ ਧੋਖਾ ਕਰ ਰਹੇ ਹੋ, ਆਪਣਾ ਫਿਊਚਰ ਨੂੰ ਦੇਖ ਕੇ ਨੰਬਰ ਦੋ ਕਿਸੇ ਘੜਮ ਚੌਧਰੀ ਬਹੁਤ ਆ, ਐਵੇਂ ਨਾ ਕਿਸੇ ਦੇ ਪਿੱਛੇ ਲਾ ਕੇ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਰਿਸ਼ਤੇਦਾਰ ਨੇ, ਬਿਲਕੁਲ ਸੋਚ ਸਮਝ ਕੇ ਆਪਣੇ ਆਪਣੇ ਜਿਹੜੇ ਤੁਹਾਡੀ ਨਵੀਂ ਜਨਰੇਸ਼ਨ ਆਪਣੇ ਬੱਚਿਆਂ ਦਾ ਭਵਿੱਖ ਦੇਖ ਕੇ ਫਿਰ ਬਟਨ ਦਵਿਓ,
0: ਬਿਲਕੁਲ
1: ਹੈ ਨਾ।
0: ਬਹੁਤ ਸੋਹਣੀ ਗੱਲ ਕੀਤੀ,
1: ਨਹੀਂ ਇਹ ਨੀ ਭਾਈ ਮੈਨੂੰ ਫਲਾਣੇ ਨੇ ਕਿਹਾ ਸੀ ਰਿਸ਼ਤੇਦਾਰੀ ਜਾਂ ਫਲਾਣੇ ਦਾ ਫੋਨ ਆ, ਇੰਡੀਆ ਤੋਂ ਫੋਨ ਆਈ ਜਾਂਦੇ ਲੋਕਾਂ ਨੂੰ, ਉਹਨੂੰ ਵੋਟਾਂ ਪਾਓ, ਇਹ ਕੰਮ ਨਾ ਕਰੋ, ਕਿਉਂਕਿ ਇੰਡੀਆ ਦੀ ਜਿਹੜੀ ਪੋਲੀਟਿਸ਼ਨ ਉੱਥੇ ਹੀ ਰੱਖੋ ਉਹਨੂੰ, ਇੱਥੇ ਜਿਹੜਾ ਵਧੀਆ ਭਵਿੱਖ ਜੇ ਤੁਸੀਂ ਚਾਹੁੰਦੇ ਆ ਨਾ, ਬਿਲਕੁਲ ਸੋਚ ਸਮਝ ਕੇ ਵੋਟ ਜ਼ਰੂਰ ਪਾ ਕੇ ਆਓ।
0: ਤੇ 9-10 ਹੈ ਜਿਹੜਾ ਇਸ ਟਾਈਮ ਅਵਾਰਡ ਹੈ ਜਿਹੜਾ ਧੁਰਾ ਬਣਿਆ ਹੋਇਆ,
1: ਪੂਰਾ ਭਖਿਆ ਪਿਆ ਜੀ,
0: ਹਾਂਜੀ
1: ਇਦਾਂ ਲੱਗ ਰਿਹਾ ਵੀ ਪੂਰੇ ਜਾਣੀ ਕਿ ਪੂਰੇ ਕੈਨੇਡਾ ਦਾ ਜ਼ੋਰ ਉੱਥੇ ਲੱਗਾ,
0: ਇੱਥੇ ਹੀ ਲੱਗਾ ਹੋਇਆ,
1: ਲੱਗਾ ਬਿਲਕੁਲ।
0: ਇੱਕ ਉਧਰ ਸਰੀ ਵੱਲੋਂ ਮੈਨੂੰ ਆ ਰਹੀ ਹੈ ਖਬਰਾਂ, ਇੱਕ ਆਪਣਾ ਅਵਾਰਡ 9-10 ਬੈਂਟਨ ਦਾ, ਹਾਂਜੀ। ਸੋ ਇਧਰੋਂ ਉਧਰੋਂ ਕੌਲਾ ਕੌਲਾ ਇਧਰੋਂ ਇਧਰ ਜਾ ਰਹੀ ਹੈ। ਇਹ ਜਿਹੜਾ ਸਿਆਸਤ ਦੇ ਇਹ ਜਿਹੜੀਆਂ ਚੀਜ਼ਾਂ ਅਸੀਂ ਉੱਥੇ ਵੀ ਦੇਖਦੇ ਹੁੰਦੇ ਸੀਗੇ, ਪਰ ਚਲੋ ਇੱਕ ਵਧੀਆ ਚੀਜ਼ ਹੈ, ਇੱਕ ਡੈਮੋਕ੍ਰੇਸੀ ਦਾ ਇਹ ਖੂਬਸੂਰਤ ਇਹ ਸਾਨੂੰ ਹੱਕ ਮਿਲਿਆ ਹੋਇਆ, ਤੇ ਇਸ ਦੀ ਸਾਨੂੰ ਆ ਜਿਹੜੀ ਖੂਬਸੂਰਤੀ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ। ਬਸ ਇਹ ਸੋਚ ਲਿਓ ਕਿਹੜੇ ਉਮੀਦਵਾਰ ਦੇ ਹੱਕ ਦੇ ਵਿੱਚ ਤੁਸੀਂ ਭੁਗਤਣਾ ਚਾਹੁੰਦੇ ਹੋ, ਕਿਸੇ ਦੇ ਕਹੇ ਤੇ ਨਹੀਂ, ਆਨਾ ਕਿਸੇ ਦੇ ਪਿੱਛੇ ਲੱਗ ਕੇ ਨੀ। ਸੋ ਆਪਣੀ ਤੁਹਾਡੀ ਵੋਟ ਹੈ, ਤੁਸੀਂ ਦੇਖਣਾ ਵੀ ਮੈਂ ਜਿਹੜਾ ਉੱਥੇ ਜਾ ਕੇ ਕਿਹੜਾ ਬਟਨ ਹੈ ਜਿਹੜਾ ਉਹ ਦਬਾਉਣਾ। ਤੇ ਭਾਜੀ ਕਰੋ ਫਿਰ ਕੋਈ ਵਿਸ਼ਾ ਕੱਢੋ ਫਿਰ ਪਟਾਰੀ ਦੇ ਵਿੱਚੋਂ,
2: ਵਿਸ਼ਾ ਕੱਢਦੇ ਆ ਜੀ। ਜੇ ਕਿਸੇ ਨੇ ਕੋਈ ਵੀ ਇਨਸ਼ੋਰਸ ਦੇ ਬਾਬਤ ਜਾਣਕਾਰੀ ਲੈਣੀ ਹੈ ਤਾਂ ਗੁਰਦੇਵ ਸੱਜਣ ਨੂੰ ਸੰਪਰਕ ਕਰ ਸਕਦੇ ਆ 416-843-56 ਤੇ ਉੱਤੇ। ਕੋਈ ਵੀ ਤੁਹਾਡੇ ਲਾਈਫ ਪਲਾਨ ਦੇ ਕੁਐਸਚਨ ਆ, ਸੁਪਰਵਾਈਜ਼ਰ ਟਰੈਵਲ ਵਿਜ਼ਟਰ ਪਲਾਨ ਆ, ਤਾਂ ਵੀ ਮੈਨੂੰ ਕਾਲ ਕਰ ਸਕਦੇ ਹੋ 416-843-56 ਦੇ ਉੱਤੇ। ਸ਼ਮੀ ਭਾਜੀ ਤੁਸੀਂ ਵਿਸ਼ੇ ਬਾਰੇ ਰਿਕੁਐਸਟ ਕੀਤੀ ਆ, ਆਪਾਂ ਸਿਰ ਮੱਥੇ ਮੰਨਦੇ ਹਾਂ, ਤੇ ਵਿਸ਼ਾ ਅੱਜ ਆਪਾਂ ਚੂਜ਼ ਕਰਕੇ ਆਏ ਆਪਣੇ ਸੱਭਿਆਚਾਰ ਨਾਲ ਜੁੜਿਆ ਹੋਇਆ ਆ। ਦੇਖਦੇ ਹਾਂ ਸਰੋਤੇ ਸਾਨੂੰ ਕਿੰਨੀਆਂ ਗੱਲਾਂ ਕਰਦੇ ਆ, ਅਸੀਂ ਜਿਹੜਾ ਵਿਸ਼ਾ ਲੈ ਕੇ ਆ ਰਹੇ ਹਾਂ ਉਹਦੇ ਬਾਰੇ ਸਾਨੂੰ ਕਿੰਨੀ ਕੁ ਜਾਣਕਾਰੀ ਮਿਲਦੀ ਆ। ਇਲੈਕਸ਼ਨ ਚੱਲ ਰਹੀ ਆ, ਉਹਦੇ ਨਾਲ ਹੀ ਰਿਲੇਟਡ ਜਿਹੜਾ ਆਪਾਂ ਅੱਜ ਸਿਹਰੇ ਦੇ ਉੱਤੇ ਵਿਸ਼ਾ ਰੱਖਿਆ ਹੈਗਾ ਜੀ, ਤੇ ਦੇਖਦੇ ਹਾਂ ਵੀ ਸਰੋਤੇ ਸਾਨੂੰ ਦੱਸਦੇ ਵੀ ਸਿਹਰੇ ਵਰਡ ਦਾ ਅਰਥ ਕੀ ਆ। ਤੇ ਆਉਣ ਵਾਲੇ ਹੁਣ ਇਲੈਕਸ਼ਨ ਆ ਰਹੀ ਆ, ਮੈਂ ਵੀ ਇਹੀ ਕਹਿ ਰਿਹਾ ਵੀ ਸੋਚ ਸਮਝ ਕੇ ਉਮੀਦਵਾਰ ਚੁਣਿਓ, ਜਿਹੜਾ ਅਸੀਂ ਸਿਹਰਾ ਚੁਣਨਾ ਸਾਡੇ ਲਈ ਤੇ ਆਉਣ ਵਾਲੇ ਭਵਿੱਖ ਦੇ ਬੱਚਿਆਂ ਲਈ ਵਧੀਆ ਚੀਜ਼ ਹੋਵੇ। ਆਪਾਂ ਵੇਟ ਕਰਦੇ ਹਾਂ ਹੁਣ ਜੀ ਸਟੂਡੀਓ 'ਚ ਸਿਹਰੇ ਦੇ ਬਾਰੇ। ਚੱਕੋ ਜੀ, ਚਲੋ ਸ਼ਮੀ ਜੀ ਹੁਣ ਤੁਸੀਂ ਅੱਗੇ
0: ਸਾਹਮਣੇ ਸਿਹਰੇ ਦੀ ਗੱਲ ਕੀਤੀ ਹੈ, ਕਿਹੜੇ ਸਿਹਰ ਹੈ ਜਿਹੜਾ 26 ਅਕਤੂਬਰ ਨੂੰ ਤਾਜ ਸਜਦਾ।
2: ਹਾਂਜੀ,
0: ਤੇ ਇਹ ਜਿਹੜਾ ਕਿਹਦੇ ਸਿਹਰ ਆਪਾਂ ਕਹਿ ਦਿੰਦੇ ਹਾਂ ਵੀ ਸਿਹਰਾ ਸਜਦਾ, ਉਹ 26 ਅਕਤੂਬਰ ਨੂੰ ਪਤਾ ਚੱਲ ਜਾਣਾ। ਸਿਹਰੇ ਦੇ ਨਾਲ ਜਿਹੜਾ ਕੀ ਦਾ ਪਿਛੋਕੜ ਹੈ, ਕਿੱਦਾਂ ਇਹ ਜੁੜਿਆ ਹੋਇਆ ਤੇ ਇਹਦੇ ਨਾਲ ਤੁਹਾਡੀਆਂ ਕੋਈ ਯਾਦਾਂ ਨੇ ਦੋਸਤੋ ਤੇ ਸਾਂਝੀਆਂ ਕਰ ਸਕਦੇ ਹੋ ਭਾਜੀ ਹੋਣਾਂ ਨੇ ਸਿਹਰਾ, ਕਿਉਂਕਿ ਇਹ ਕਈ ਖੂਬਸੂਰਤ ਸਾਡੇ ਸੱਭਿਆਚਾਰਕ ਦੇ ਅੰਗ ਨੇ ਜੋ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇ। ਹਾਲਾਂਕਿ ਸਿਹਰਾ ਸਜਾਇਆ ਜਾਂਦਾ ਪਰ ਉਹਦੇ ਪਿੱਛੇ ਇੱਕ ਸਿਹਰਾ ਪੜਿਆ ਵੀ ਜਾਂਦਾ, ਜਦੋਂ ਸਜਾਇਆ ਜਾਂਦਾ ਉਦੋਂ ਪੜਿਆ ਜਾਂਦਾ ਤੇ ਉਹਦੇ ਵਿੱਚ ਜਿਹੜਾ ਕੀ ਦੱਸਿਆ ਜਾਂਦਾ ਦੱਸਿਓ ਜੇ ਯਾਦ ਹੈ। ਆਓ ਤੁਹਾਨੂੰ ਆ ਜਿਹੜੇ ਤੁਹਾਡੇ ਵਾਲੇ ਵਿਆਹ ਵਾਲੇ ਦਿਨਾਂ ਦੇ ਵਿੱਚ ਲੈ ਜਾਵਾਂਗੇ। ਸਭ ਤੋਂ ਵੱਧ ਅੱਜ ਲਖਵਿੰਦਰ ਆਪਣੇ ਸਾਡੇ ਤਲਵਿੰਦਰ ਭਾਜੀ ਆ ਜਿਹੜੇ ਖੁਸ਼ ਹੋ ਰਹੇ ਆ, ਜਿੱਦੀ ਆਪਾਂ ਫੇਰ ਤੁਸੀਂ ਕਿਹਾ ਇਧਰ ਆਇਆ ਹੁੰਗਾਰਾ ਬੜਾ ਭਾਰਾ ਆਇਆ ਭਰ ਕੇ ਆਇਆ
1: ਭਰ ਕੇ
0: ਆਪਾਂ ਕਾਲਸ ਵੀ ਆ ਜਿਹੜੀਆਂ ਨਾਲ ਨਾਲ ਲੈ ਲੈਂਦੇ ਸਾਰੀਆਂ ਕਾਲਸ ਆਪਣੀਆਂ ਜਿਹੜੀਆਂ ਫਲੈਸ਼ ਕਰ ਰਹੀਆਂ ਨੇ ਲਾਈਨ ਸਾਰੀਆਂ ਫਲੈਸ਼ ਕਰ ਰਹੀਆਂ ਨੇ ਸਾਡੇ ਵੀਰ ਆ ਜਿਹੜੇ ਇਹਨਾਂ ਦੇ ਨਾਲ ਜੁੜ ਕੇ ਇਹ ਆਪਣਾ ਸਾਰਾ ਭਾਜੀ ਇੱਕ ਆਵਾਜ਼ ਦੇ ਨਾਲ ਪਰਿਵਾਰ ਹੈ ਟੱਬਰ ਹੈ। ਜਦੋਂ ਵੀ ਕੋਈ ਵੀ ਵਿਸ਼ਾ ਆਪਾਂ ਲੈ ਕੇ ਆਉਂਦੇ ਹਾਂ ਇਹ ਚਾਰ ਚੰਨ ਆ ਜਿਹੜੇ ਸਾਡੇ ਆ ਜਿਹੜੇ ਸੁਣਨ ਵਾਲੇ ਆ ਇਹ ਸਾਡੇ ਜਿਹੜੇ ਸਰ ਦੇ ਤਾਜ ਨੇ। ਹਾਂਜੀ ਅਸਲ ਸਿਹਰਾ ਤਾਂ ਇਹੀ ਸਜਾਉਂਦੇ ਨੇ ਪ੍ਰੋਗਰਾਮ ਨੂੰ। ਕੀ ਬਾਤ ਆ, ਆਓ ਫਿਰ ਸ਼ੁਰੂ ਕਰਦੇ। ਲਖਵਿੰਦਰ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
3: ਗੁਰੂਦੇਵ
0: ਮੈਂ ਗੁਰੂਦੇਵ ਕਹਿੰਦਾ ਹੁਣ ਤਾਂ ਕਿ ਯਾਦ ਹੋ ਜਾਵੇ ਨਾਮ ਤੁਹਾਨੂੰ।
3: ਗੁਰੂਦੇਵ ਦੀ ਆਵਾਜ਼ ਬੜੀ ਪਿਆਰੀ ਆਵਾਜ਼ ਇਹਨਾਂ ਦੀ
0: ਜੀ। ਧੰਨਵਾਦ ਜੀ
3: ਭਾਜੀ, ਤੁਹਾਡੀ ਵੀ ਆਵਾਜ਼ ਬੜੀ ਪਿਆਰੀ ਹੈ, ਤਿੰਨਾਂ ਦੀ ਪ੍ਰਵੀਰਾਂ ਦੀ ਮੇਰੇ ਲਈ ਬਹੁਤ ਵਧੀਆ ਚੜ੍ਹਦੀ ਕਲਾ ਚ ਰਹਿਣ ਤੇ ਮੈਂ ਤੁਹਾਨੂੰ ਭਾਜੀ ਤੁਸੀਂ ਵੋਟਾਂ ਬਾਰੇ ਗੱਲ ਕਰ ਰਹੇ ਸੀ ਹਨਾ। ਬਿਲਕੁਲ ਵੋਟਾਂ ਭਾਜੀ ਆਪਾਂ ਨੂੰ ਜ਼ਰੂਰ ਪਾਉਣੀਆਂ ਚਾਹੀਦੀਆਂ ਸਾਰਿਆਂ ਨੂੰ। ਤੁਹਾਨੂੰ ਜਿਹੜਾ ਵੀ ਲੀਡਰ ਪਸੰਦ ਹੈ ਉਹਨੂੰ ਵੋਟ ਜ਼ਰੂਰ ਪਾਓ
0: ਜੀ। ਜੀ ਬਿਲਕੁਲ।
3: ਤੇ ਅਗਲੀ ਗੱਲ ਇਹ ਵੀ ਮਤਲਬ ਭਾਜੀ ਸਾਡੀਆਂ ਸੱਤ ਵੋਟਾਂ ਨੇ
0: ਜੀ,
3: ਆਪਾਂ ਨੇ ਸੱਤ ਵੋਟਾਂ ਇਕੱਠੀਆਂ ਕਰਕੇ 100% ਵੋਟਾਂ ਪਾ ਕੇ ਆਵਾਂਗੇ।
0: ਵੈਰੀ ਨਾਈਸ।
3: ਤੇ ਬਾਕੀ ਜਿਵੇਂ ਤੁਸੀਂ ਕਿਹਾ ਵੀ ਫਿਰ ਤੁਸੀਂ ਕੱਲ ਨੂੰ ਗੱਲ ਕਰਨ ਵਾਲੇ ਬਣਦੇ ਹੋ ਤੇ ਧਰਮਿੰਦਰ ਭਾਜੀ ਕਹਿ ਰਹੇ ਸੀ ਫਿਰ ਆ ਕੇ ਰੇਡੀਓ ਤੇ ਕਦੇ ਕਦੇ ਕੁਛ ਬੋਲੋ ਕਦੇ ਕੁਛ ਬੋਲੋ, ਫਿਰ ਤੁਸੀਂ ਗੱਲ ਕਰ ਸਕਦੇ ਹੋ ਮਤਲਬ।
1: ਬਿਲਕੁਲ ਬਿਲਕੁਲ ਲਖਵਿੰਦਰ ਭਾਜੀ ਸਤਿ ਸ੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਵੀਰ ਜੀ। ਵੋਟ ਹੀ ਨੀ ਪਾਣੀ ਫਿਰ ਗੱਲ ਕਰਨ ਦਾ ਕੀ ਫਾਇਦਾ।
1: ਬਿਲਕੁਲ ਬਿਲਕੁਲ।
3: ਜਿੰਨੇ ਵੀ ਵੋਟ ਹੀ ਕੋਈ ਨੀ ਉਹਨਾਂ ਨੂੰ ਗੱਲ ਕਰਨੀ ਵੀ ਨੀ ਚਾਹੀਦੀ।
0: ਸਹੀ ਗੱਲ,
3: ਇਹ ਵੀ ਗੱਲ ਮੈਂ ਨਾਲ ਹੀ ਦੱਸ ਦਵਾਂ। ਜਜਵਾ ਭਾਜੀ ਦੀ ਵੋਟ ਹੀ ਹੈ ਨੀ
0: ਪਵਾਉਣ ਲਈ ਜ਼ੋਰ ਉਹਨਾਂ ਦਾ ਬਹੁਤ ਲੱਗਾ
1: ਬਹੁਤ ਲੱਗਾ।
3: ਹਾਂਜੀ ਹਾਂਜੀ ਜ਼ੋਰ ਪੂਰਾ ਲਾਵਾਂਗੇ। ਮੈਂ ਹੱਸ ਰਿਹਾ ਵੈਸੇ, ਜੰਜੂਆ ਵੀਰ ਵੀ ਆਪਣੇ ਬੜੇ ਵਧੀਆ ਪ੍ਰੋਗਰਾਮ ਕਰਕੇ ਗਏ ਪਹਿਲਾਂ।
0: ਹਾਂਜੀ ਹਾਂਜੀ ਪਾਲ ਹੁਣ
3: ਬਾਕੀ ਮੈਂ ਤਾਂ ਇਹੀ ਗੱਲ ਕਵਾਂਗਾ ਚੜ੍ਹਦੀ ਕਲਾ ਦੀ ਅਰਦਾਸ ਕਰਦਾ
0: ਜੀ।
3: ਮੈਂ ਤਿੰਨਾਂ ਵੀਰਾਂ ਨੂੰ ਚੜ੍ਹਦੀ ਕਲਾ ਚ ਰਹਿਣ ਤੇ ਬਾਕੀ ਪ੍ਰੋਗਰਾਮ ਬੜਾ ਵਧੀਆ ਚੱਲ ਰਿਹਾ ਭਾਜੀ
0: ਜੀ। ਥੈਂਕ ਯੂ
3: ਸੁਣ ਰਿਹਾ ਤੇ ਬਾਕੀ ਸਿਹਤ ਦਾ ਧਿਆਨ ਰੱਖਿਓ ਜੀ। ਵਾਲ ਕਾਲਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਹਨਾ
0: ਜੀ ਜੀ,
3: ਦੇ ਰਿਹਾ ਛੋਟੀ ਜਿਹੀ ਟਿਪ ਤੱਕ। ਵਾਲ ਕਾਲੇ ਭਾਜੀ ਤਾਂ ਹੀ ਹੋਣਗੇ ਜੇ ਤੁਸੀਂ ਆਂਵਲਾ ਖਾਓਗੇ।
0: ਠੀਕ ਹੈ ਜੀ,
3: ਆਂਵਲਾ ਖਾਣਾ ਸ਼ੁਰੂ ਕਰ ਦਿਓ
0: ਜੀ
3: ਤੇ ਫਿਰ ਵੇਖੋ ਤੁਸੀਂ ਵਾਲ ਤੁਹਾਡੇ ਹੋ ਜਾਣਗੇ ਠੀਕ ਹੈ। ਤੇ ਆਡੀ ਕਾਲਖ ਜੀ ਜਿਹੜੀ ਲਾਉਂਦੇ ਆ ਨਾ ਇਹ ਛੱਡਦੀ ਹੈ ਕਿਉਂਕਿ ਇਹਦੇ ਨਾਲ ਤਾਂ ਜ਼ਿਆਦਾ ਹੀ ਕੰਮ ਖਰਾਬ ਹੁੰਦਾ।
0: ਸਹੀ ਗੱਲ,
1: ਕਿਉਂਕਿ ਲਖਵਿੰਦਰ ਭਾਜੀ ਨੂੰ ਬਹੁਤ ਨਾਲ ਹੋ ਜਾਂਦੇ ਬਾਰੇ ਜਿਹੜਾ ਸਹੀ ਗੱਲ ਆ ਕਿਵੇਂ ਆ
3: ਨੈਚੁਰਲ ਬਿਊਟੀ ਹੈ ਨਾ ਜਿਹੜੀ ਤੁਹਾਡੀ ਨੈਚੁਰਲ ਬਿਊਟੀ ਹੈ
0: ਜੀ ਜੀ।
3: ਇੱਕ ਵਾਰੀ ਤੁਹਾਨੂੰ ਇਹ ਲੱਗਦਾ ਮਾੜੇ ਜਿਹੇ ਵੀ ਚਿੱਟੇ ਚਿੱਟੇ ਤਾਂ ਕੀ ਚਿੱਟੇ ਆ ਗਏ ਤੇ ਤੁਹਾਡੇ ਹੀ ਵਾਲ ਨੇ ਭਾਜੀ। ਮੇਰੇ ਹਿਸਾਬ ਨਾਲ ਤੇ ਕੋਈ ਇਹ ਚ ਤਰਾਜ ਨੀ ਹੈ। ਆਪਾਂ ਤੇ ਕੱਲ ਕਿਸੇ ਲਾਉਣੀ ਨੀ ਹੈ, ਮੇਰੇ ਸਿਰ ਚ ਵੀ ਹੈਗੇ ਵਾਲ ਚਿੱਟੇ। ਮੈਂ ਤੁਹਾਨੂੰ ਸ਼ਮੀ ਭਾਜੀ ਉਦੋਂ ਵੀ ਦੱਸਿਆ ਸੀਗਾ
0: ਜੀ ਜੀ,
3: ਮੇਰੇ ਵਾਲ ਘੱਟੋ ਘੱਟ 6-7% ਚਿੱਟੇ ਆ, ਬਾਕੀ ਸਾਰੇ ਵਾਲ ਕਾਲੇ।
0: ਸਹੀ ਗੱਲ ਹੈ, ਸਹੀ ਗੱਲ ਹੈ।
3: ਉਹਦਾ ਰੀਜ਼ਨ ਇਹੀ ਹੈ ਤੁਹਾਡੀ ਖੁਰਾਕ।
0: ਸਹੀ ਗੱਲ ਹੈ ਭਾਜੀ,
3: ਖੁਰਾਕ ਸਹੀ ਕਰ ਲੋ ਤੁਹਾਡਾ ਸਾਰਾ ਕੁਛ ਸਹੀ ਹੋ ਜਾਏਗਾ। ਤੇ ਬਾਕੀ ਵੀਰ ਜੀ ਮੈਂ ਬਹੁਤ ਟਾਈਮ ਲੈ ਲਿਆ, ਸੋਰੀ ਭਾਜੀ।
0: ਨਹੀਂ ਨਹੀਂ ਕੋਈ ਨਹੀਂ,
3: ਸਤਿ
0: ਸ੍ਰੀ ਅਕਾਲ ਲਖਵਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਸਤਨਾਮ ਭਾਜੀ ਜੀ ਇਹਨੂੰ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਭਾਜੀ,
4: ਬਿਲਕੁਲ
0: ਸਹੀ ਗੱਲ ਸਹੀ ਗੱਲ ਹੈ ਜੀ। ਥੈਂਕ ਯੂ
4: ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ। ਅਮਰੀਕ ਭਾਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
5: ਗੁਡ ਮਾਰਨਿੰਗ ਭਾਜੀ, ਸਤਿ ਸ੍ਰੀ ਅਕਾਲ। ਅੱਜ ਦਾ ਜੀ ਬੜੀ ਭਾਗਾਂ ਵਾਲਾ ਦਿਨ ਚੜਿਆ ਚੱਲ ਸਾਹਿਬ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਹਾਲ ਚਾਲ ਭਾਜੀ?
5: ਤੇ ਤੀਜਾ ਗੁਰਦੇ ਹਰੀ ਗੁਰਦੇ ਹਰੀ ਗੁਰਦੇ, ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ। ਜਿਉਂਦੇ ਵਾਸਤੇ ਰਹੋ ਭਾਜੀ, ਜਿਉਂਦੇ ਵਾਸਤੇ ਰਹੋ
0: ਜੀ। ਥੈਂਕ ਯੂ ਸੋ ਮਚ
5: ਚਾਲ ਸਾਹਿਬ। ਇੱਕ ਸ਼ੰਮੀ ਭਾਜੀ ਆਪਾਂ ਹੋਰ ਗੱਲ ਕਰਦੇ ਹਾਂ
0: ਜੀ।
5: ਜੇ ਕਿਤੇ ਜ਼ੁਕਾਮ ਕਿਤੇ ਮਾੜਾ ਮੋਟਾ ਮਸਲ ਮੁਸਲ ਹੋ ਜਾਵੇ ਤੇ ਝੱਜ ਸਾਹਿਬ ਮੈਂ ਕਹਿੰਦਾ ਚੜ੍ਹਦੀ ਕਲਾ ਚ ਪ੍ਰੋਗਰਾਮ ਕਰਨ ਵਾਲੇ ਆਪਣੇ।
0: ਹਾਂ ਹਾਂ ਸਹੀ ਗੱਲ ਹੈ ਜੀ, ਕਹਿੰਦੇ ਆ
5: ਤੁਸੀਂ ਕਿਸੇ ਗੱਲ ਦਾ ਫਿਕਰ ਨੀ ਕਰਨਾ, ਇੱਕ ਵਾਰ ਮਾਰੂੰਗਾ ਤੇ ਝੱਜ ਸਾਹਿਬ ਐਨ ਗੱਡੀ ਲੈ ਕੇ ਪਹੁੰਚੇ ਹੋਣਗੇ।
0: ਬਸ ਬਸ ਇਹੀ ਕੰਮ ਹੋਇਆ,
5: ਦੋ ਲਾਈਨਾਂ ਖਿਲਾਣੇ ਫਰਾਈਡੇ ਦਾ ਲੈਣਾ ਸੌਖ ਨਾਲ ਲੌਂਗ ਵੀਕਐਂਡ ਆਇਆ ਤੇ ਪਹਿਲਾਂ ਮੈਂ ਕੋਈ ਗੁਜ਼ਾਰਿਸ਼ ਕਰਨੀ ਆ ਵੀ ਵੋਟਾਂ ਮੇਰਾ ਵੀਰੋ ਜ਼ਰੂਰ ਪਾਇਓ ਜੇ ਤੁਸੀਂ ਬਦਲ ਲਿਆਉਣਾ ਚਾਹੁੰਦੇ ਆ।
0: ਸਹੀ ਗੱਲ ਹੈ ਜੀ,
5: ਤੇ ਜੋ ਹਾਲਾਤ ਸ਼ਮੀ ਸਾਹਿਬ ਝੱਜ ਸਾਹਿਬ ਸਾਡੇ ਕਰਤੇ ਆ ਨਾ, ਅੱਗੇ ਤਾਂ ਪੈਂਟ ਇੱਕ ਵਾਰੀ ਤਾਂ ਚੱਕਦੇ, ਹੁਣ ਤਿੰਨ ਵਾਰੀ ਚੱਕ ਹੁੰਦੀ ਤਾਂ ਨੂੰ, ਮਤਲਬ ਇੰਨਾ ਕੁ ਬੁਰਾ ਹੱਲ ਕਰ ਦਿੱਤਾ ਵੀ ਲੋਕਾਂ ਨੇ ਕਰਜਾ ਹੀ ਹੋਗਾ, ਲੋਕਾਂ ਨੇ ਕਰਜ਼ਾ ਫਿਰ ਬੜਾ ਚੜ ਗਿਆ ਭਾਜੀ। ਇਹ ਝੱਜ ਸਾਹਿਬ ਨੂੰ ਪਤਾ ਹੀ ਹੈ, ਇਹ ਤਾਂ ਭਾਈ ਹੁਣਾਂ ਤੋਂ ਰੋਜ਼ ਬੰਦੇ ਆਉਂਦੇ ਆ ਨਾ।
0: ਜੀ ਜੀ ਜੀ ਬਿਲਕੁਲ,
5: ਬਾਕੀ ਝੱਜ ਸਾਹਿਬ ਦੱਸ ਦੇਣਗੇ ਦੋ ਲਾਈਨਾਂ ਸੁਣਾ ਕੇ ਖੇਮਾ ਨੂੰ ਜੈ ਸਿੰਘ ਭਾਜੀ, ਕਿਉਂਕਿ ਪ੍ਰੇਡਰ ਦੇਣੇ ਆ ਸਾਰੇ ਬੰਦੇ ਆਪਣੇ ਸੌਣ ਵਾਲੇ ਸਰੋਤੇ ਸਾਰੇ ਸਾਡੇ ਭਰਾ
0: ਆ। ਆਉਣ ਦੋ ਫਿਰ, ਕਿਆ ਬਾਤ ਹੈ।

0: ਗਿਣਤੀ ਦੇ ਵਿੱਚ ਬੱਬਰਨੇ ਹੋ ਗਿਣਤੀ ਦੇ ਵਿੱਚ ਬੱਬਰਨੇ ਕਿੰਨੇ ਨੇ ਤਾਰੇ ਸਿੱਖ ਮਾਰਿਆ ਨਹੀਂ ਮੁੱਕਣੇ ਜਹਲਮ ਸ੍ਰੀ ਕਾਰੇ ਹਾਂ ਸਿੱਖ ਮਾਰਿਆ ਨਹੀਂ ਮੁੱਕਣੇ ਜਹਲਮ ਸ੍ਰੀ ਕਾਰੇ ਚੰਮੀ ਸਾਹਿਬ
1: ਕਿਆ ਬਾਤ ਹੈ ਭਾਜੀ ਕਿਆ ਬਾਤ
2: ਬਹੁਤ ਵਧੀਆ
0: ਤੇ ਭਾਜੀ ਕਹਿੰਦਾ ਸੁਣਿਓ ਜਰਾ ਕਰ ਤੁਸੀਂ ਕੰਨ ਲਾ ਕੇ ਯਾਰਾ ਸੁਣਿਓ ਕਿ ਤੁਸੀਂ ਕੰਨ ਲੈ ਕੇ ਗੱਲਾਂ ਸੱਚੀਆਂ ਅੱਜ ਸੁਣਾਉਣ ਲੱਗੇ ਉਹ ਜਿਹੜਾ ਭੁੱਲਿਆ ਸੀ ਸਾਨੂੰ ਇਤਿਹਾਸ ਸਾਡਾ ਉਸ ਉੱਪਰ ਚਾਨਣਾ ਪਾਉਣ ਲੱਗੇ ਉਹ ਜਿਹੜੀ ਆਈ ਸੀ ਹਨੇਰੀ ਫੈਸ਼ਨਾਂ ਦੀ ਉਹਦੇ ਤੋਂ ਪਰਦਾ ਅੱਜ ਅਸੀਂ ਲਾਉਣ ਲੱਗੇ ਉਹ ਕਹਿੰਦਾ ਅਮਰੀਕ ਸਿੰਘਾ ਚੱਲੇ ਜੋ ਬੈਰੀ ਚਾਲ ਗੁੰਜੀ ਉਹਦੇ ਤੋਂ ਪਰਦਾ ਅੱਜ ਅਸੀਂ ਹਟਾਉਣ ਲੱਗੇ ਉਹਦੇ ਤੋਂ ਪਰਦਾ ਅਸੀਂ ਅੱਜ ਹਟਾਉਣ ਲੱਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਨੇ ਵਾਸਤੇ ਰਮਨ ਭਰਾ
1: ਥੈਂਕ ਯੂ ਜੀ ਭਾਜੀ
2: ਬਹੁਤ ਵਧੀਆ
1: ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੁਲਤਾਨੀ ਸਾਹਿਬ ਆ ਗਏ ਮੁਲਤਾਨੀ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ
3: ਸਤਿ ਸ੍ਰੀ ਅਕਾਲ ਭਾਜੀ ਦਿਨਾਂ ਵੀਰਾਂ ਨੂੰ ਪੱਲੇ ਪੱਲੇ ਕਰਾ ਸੀ ਪ੍ਰੋਗਰਾਮ ਦੇ ਦਿਲੋਂ ਸਤਿਕਾਰ ਥੈਂਕ ਯੂ ਸੋ ਮਚ ਤੇ ਇੱਕ ਛੋਟੀ ਸ਼ਮੀ ਸਾਹਿਬ ਰਿਕੁਐਸਟ ਸੀ ਜਾਂ ਪੰਜਾਬ ਦੀਆਂ ਖਬਰਾਂ 5 ਮਿੰਟ ਕੱਢ ਸਕਦੇ ਆ ਹਾਈਲਾਈਟ ਵਾਸਤੇ ਪਹਿਲਾਂ ਲਾ ਲਿਓ ਵਿੱਚ ਪਲੀਜ਼ ਰਿਕੁਐਸਟ ਆ
1: ਸਿਆਸਤ ਹੈ ਜਿਹੜੀ ਪਿੰਡ ਦੀ ਪੰਚ ਸਰਪੰਚੀ ਤੋਂ ਸ਼ੁਰੂ ਹੁੰਦੀ ਹੈ ਇਹ ਸਾਬਕਾ ਸਰਪੰਚ ਹੈ ਇੱਥੇ ਬਹੁਤ ਸਾਰੀਆਂ ਨਸੀਹਤਾਂ ਵੀ ਦਿੰਦੇ ਆ ਜਿਨ੍ਹਾਂ ਨੇ ਖੜਨਾ ਆ ਸਿਆਸਤ ਦੇ ਵਿੱਚ ਪੈਰ ਧਰਨਾ ਆ ਕਹਿੰਦੇ ਅੱਧਾ ਘੰਟਾ ਇਹਨਾਂ ਕੋਲ ਬਹਿ ਜਾਓ ਸਿਆਸੀ ਗੁਰ ਹੈ ਜਿਹੜੇ ਸਿਖਾ ਦਿੰਦੇ ਆ
4: ਬਿਲਕੁਲ ਕਿਸੇ ਨੂੰ ਕਹਾਂਗਾ ਨਾ ਯਾਰ ਤੂੰ ਕਰ ਕੁਛ ਕੀਤਾ ਵੋਟ ਤੇ ਆਪਾਂ ਪਾਉਂਦੇ ਨੀ ਤੇ ਆਪਾਂ ਲਾਂਭੇ ਦੇਈ ਜਾਂਦੇ
1: ਰਹਿੰਦੇ
4: ਸਹੀ ਗੱਲ ਹੈ ਨਾ
1: ਜੀ ਬਿਲਕੁਲ ਭਾਜੀ ਬਿਲਕੁਲ ਸਹੀ ਕਹੀ ਤੁਸੀਂ ਗੱਲ
4: ਬਾਕੀ ਸਿਹਰਾ ਵੇਖੋ ਜਿਵੇਂ ਸਜਾਉਣਾ ਹੁਣ ਚਲੋ ਭਾਜੀ ਵੀ ਜਿਵੇਂ ਬੋਲ ਕੇ ਗਏ ਨੇ ਗਾ ਕੇ ਗਏ ਨੇ ਹਾਂਜੀ ਇਹਨਾਂ ਵੀ ਸਿਹਰਾ ਸਜਾ ਦਿੱਤਾ ਜੀ
1: ਸਾਡੇ ਸੱਭਿਆਚਾਰ ਦੇ ਵਿਚ ਜੁੜੀ ਹੈ ਜਾਂ ਕੋਈ ਖਾਸ ਮਹੱਤਵ ਹੈ ਸਿਹਰੇ ਦਾ
4: ਸਿਹਰਾ ਜਿਵੇਂ ਚਲੋ ਜਿਵੇਂ ਆਪਾਂ ਵਿਆਹ ਟਾਈਮ ਜਿਹੜਾ ਬੰਨਦੇ ਜਿਵੇਂ ਹੈ ਨਾ
1: ਜੀ ਮਿਸ ਕਰਾਂਗੇ ਤੁਸੀਂ ਸਾਨੂੰ ਉੱਥੇ ਵੀ ਇਹ ਭਾਜੀ ਹੁਣੇ ਜੁੜੇ ਰਹਿੰਦੇ ਆ ਇਹਨਾਂ ਦੇ ਵਟਸਐਪ ਰਾਹੀਂ ਮੈਸੇਜ ਆਉਂਦੇ ਰਹਿੰਦੇ ਆ ਜੀ ਜੀ ਥੈਂਕ ਯੂ ਭਾਜੀ
4: ਬਹੁਤ ਵਧੀਆ ਚਲੋ ਪ੍ਰੋਗਰਾਮ ਸੁਣ ਕੇ ਮਜ਼ਾ ਆ ਜਾਂਦਾ ਜੀ
1: ਥੈਂਕ ਯੂ ਭਾਜੀ ਸਾਡੇ ਸਾਰਿਆਂ ਦੇ ਨਾਲ ਹੀ ਹੈ ਜੀ ਪ੍ਰੋਗਰਾਮ ਵਧੀਆ ਹੁੰਦਾ ਜੀ ਥੈਂਕ ਯੂ ਕੁਲਦੀਪ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਮੈਂ ਦੋਸਤੋ ਤੁਹਾਡੇ ਨਾਲ ਦੀ ਨਾਲ ਜਿਹੜੀਆਂ ਕਾਲਸ ਹੈ ਏਅਰ ਤੇ ਲਈ ਜਾਂਦਾ ਹੋਲਡ ਕਰ ਲਿਆ ਕਰੋ ਪਲੀਜ਼ ਬੇਨਤੀ ਹੈ ਕਿਉਂਕਿ ਕਈ ਵਾਰ ਨਾ ਆਪਣੇ ਆਪ ਹੀ ਲਾਈਨ ਡਰੋਪ ਹੋ ਜਾਂਦੀ ਹੈ ਮੈਂ ਕੋਈ ਲਾਈਨ ਡਰੋਪ ਨਹੀਂ ਕਰਦਾ ਨਾ ਅੱਜ ਤੱਕ ਕੀਤੀ ਹੈ ਤੇ ਉੱਥੇ ਹੀ ਹੈ ਜਿਹੜਾ ਆਪਾਂ ਬੜੀ ਜਲਦੀ ਹੈ ਸਾਡੇ ਭਾਜੀ ਹੈ ਉਹਨਾਂ ਦੇ ਨਾਲ ਵੀ ਆਪਾਂ ਜੁੜਾਂਗੇ ਪਨੇਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਸ਼ੁਕਰਵਾਰ ਵਾਲੇ ਦਿਨ ਓਦਾਂ ਅਸੀਂ ਕੋਸ਼ਿਸ਼ ਕਰਦੇ ਹਾਂ ਥੋੜਾ ਜਿਹਾ ਖਬਰਾਂ ਤੋਂ ਜਿਹੜਾ ਪਰਹੇਜ਼ ਕਰੀਏ ਪਰ ਦੋਸਤੋ ਜਿੱਦਾਂ ਅਸੀਂ ਪੋਲੀਟਿਕਸ ਦੀ ਗੱਲ ਕਰ ਰਹੇ ਹਾਂ ਇੱਥੇ ਦੀ ਸਿਆਸਤ ਦੀ ਗੱਲ ਕਰ ਰਹੇ ਹਾਂ ਰੀਜਨਲ ਕੌਂਸਲਰ 9-10 ਵਾਸਤੇ ਗੁਰਪ੍ਰੀਤ ਢਿੱਲੋਂ ਭਾਜੀ ਹੋਣੀ ਆ ਜਿਹੜੇ ਖੜੇ ਹੋਏ ਤੇ ਉਹ ਸਾਡੇ ਨਾਲ ਲਾਈਨ ਤੇ ਆ ਚੁੱਕੇ ਨੇ ਬੇਨਤੀ ਵੀ ਕਰਨਗੇ ਵੀ ਵੋਟ ਹੈ ਜਿਹੜੀ ਜ਼ਰੂਰ ਪਾਓ, ਜਿਹਨੇ ਵੀ ਹੱਕ ਦੇ ਵਿੱਚ ਹੈ, ਕਿਹੜਾ ਉਮੀਦਵਾਰ ਹੈ, ਜਿਹੜਾ ਕਿਹੜੀ ਗੱਲ ਕਰ ਰਿਹਾ, ਵੱਖ ਵੱਖ ਡਿਬੇਟਸ ਹੋਈਆਂ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਇਸ਼ੂਜ਼ ਹੈ ਜਿਹੜੇ ਰੇਜ਼ ਕੀਤੇ ਗਏ, ਕਿਉਂਕਿ ਕਈ ਵਾਰ ਜਿਹੜਾ ਪੋਲੀਟਿਕਸ ਦੇ ਵਿੱਚ ਇਸ਼ੂਜ਼ 'ਤੇ ਘੱਟ ਗੱਲ ਹੁੰਦੀ ਹੈ, ਪਰ ਜ਼ਿਆਦਾ ਜਿਹੜੀ ਗੱਲ ਹੁੰਦੀ ਹੈ ਉਹ ਕਿਰਦਾਰਕੁਸ਼ੀ ਦੇ ਉੱਤੇ, ਇਲਜ਼ਾਮਾਂ ਦੇ ਉੱਤੇ ਗੱਲ ਹੁੰਦੀ ਹੈ। ਸੋ ਅੱਜ ਥੋੜ੍ਹੀ ਜਿਹੀ ਆਪਾਂ ਗੁਰਪ੍ਰੀਤ ਭਾਅ ਜੀ ਹੁਣਾਂ ਦੇ ਨਾਲ ਵੀ ਗੱਲ ਕਰਾਂਗੇ। ਗੁਰਪ੍ਰੀਤ ਭਾਅ ਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਅ ਜੀ।
2: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ?
1: ਬਹੁਤ ਵਧੀਆ ਭਾਅ ਜੀ, ਥੈਂਕ ਯੂ। ਤੁਸੀਂ ਇਹ ਜਿਹੜਾ ਸਾਡੇ ਨਾਲ ਸਾਂਝ ਪਾਈ, ਇਸ ਟਾਈਮ ਵੋਟਿੰਗ ਜਿਹੜੀ ਹੈ, ਐਡਵਾਂਸ ਵੋਟਿੰਗ ਹੈ ਜਿਹੜੀ, ਉਹ ਸ਼ੁਰੂ ਹੋ ਜਾਣੀ ਹੈ ਜੀ ਅੱਜ ਤੋਂ, ਅਤੇ ਕਿੱਦਾਂ ਤੁਹਾਡਾ ਸਫ਼ਰ ਰਿਹਾ, ਕਿਹੜੇ ਕਿਹੜੇ ਮੇਨ ਇਸ਼ੂ ਕੰਸਰਨਸ ਹੈ ਜਿਹੜੇ ਹੁਣ ਤੱਕ ਮਿਲੇ ਨੇ, ਅਤੇ ਤੁਸੀਂ ਇਹ ਜਿਹੜਾ, ਪਹਿਲਾਂ ਤਾਂ ਮੈਂ ਗੁਰਪ੍ਰੀਤ ਢਿੱਲੋਂ ਭਾਅ ਜੀ ਹੋਣਾ ਬਾਰੇ ਦੱਸਦਾ, ਪਹਿਲਾਂ ਰੀਜਨਲ ਸਾਬਕਾ ਕੌਂਸਲਰ ਰਹੇ ਨੇ, ਕਾਫ਼ੀ ਇਹਨਾਂ ਨੇ ਕੰਮ ਕੀਤੇ ਨੇ, ਉਹ ਭਾਅ ਜੀ ਹੁਣੀ ਥੋੜ੍ਹਾ ਜਿਹਾ ਉਹਦੇ 'ਤੇ ਆਪ ਹੀ ਭੂਮਿਕਾ ਜੀ ਬਣਾ ਦੇਣਗੇ, ਥੋੜ੍ਹਾ ਜਿਹਾ ਓਵਰਵਿਊ ਦੇਣਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੋਡ ਮੈਪ ਜਾਂ ਪਲੈਟਫਾਰਮ ਲੈ ਕੇ ਆਏ ਨੇ, ਸੋ ਉਹਦੇ 'ਤੇ ਵੀ। ਗੁਰਪ੍ਰੀਤ ਭਾਅ ਜੀ ਵੈਲਕਮ, ਪਲੀਜ਼ ਗੋ ਅਹੈਡ ਭਾਅ ਜੀ।
2: ਹਾਂਜੀ ਭਾਅ ਜੀ, ਨਹੀਂ ਐਬਸੋਲੂਟਲੀ, ਹੁਣ ਤੱਕ ਜਿਹੜੀ ਕੈਂਪੇਨ ਹੈ ਬਹੁਤ ਵਧੀਆ ਰਹੀ ਹੈ, ਬਹੁਤ ਵਧੀਆ ਜਾ ਰਿਹਾ, ਅਤੇ ਰਿਸਪੋਂਸ ਵੀ ਬਹੁਤ ਵਧੀਆ। ਆਈ ਥਿੰਕ ਲੋਕਾਂ ਨੇ ਹੁਣ ਪਿਛਲੇ 4 ਸਾਲਾਂ ਦੇ ਵਿੱਚ ਮੇਰੀ ਐਬਸੈਂਸ ਦੇ ਵਿੱਚ ਬਹੁਤ ਕੁਛ ਆਈ ਗੈਸ ਸਟਰਗਲ ਕੀਤਾ, ਕਹਿ ਲਓ ਟੈਕਸ ਬਹੁਤ ਵਧਿਆ, ਆਲਮੋਸਟ 30% ਕਾਉਂਸਲ ਨੇ ਵਧਾਇਆ ਵਾ, ਜਿਹੜੇ ਖਜ਼ਾਨੇ ਆ ਉਹ 200 million ਸੀਗਾ, ਉਹ ਕਨਫਿਊਜ਼ ਨੇ ਲੋਕੀ ਕਿ ਹੁਣ ਬੇਸਿਕਲੀ ਖਾਲੀ ਪਏ ਨੇ। ਸੋ ਡਿਫਰੈਂਟ ਡਿਫਰੈਂਟ ਰੀਜ਼ਨਸ ਕਰਕੇ ਭਾਜੀ, ਮੋਸਟਲੀ ਫਾਈਨੈਂਸ਼ੀਅਲ ਲੋਕੀ ਸਟਰਗਲ ਕਰ ਰਹੇ ਨੇ, ਅਤੇ ਹੁਣ ਮੇਰੀ ਐਬਸੈਂਸ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਐਟਲੀਸਟ ਗੁਰਪ੍ਰੀਤ ਕਾਲ ਚੁੱਕਦਾ ਸੀਗਾ, ਗੁਰਪ੍ਰੀਤ ਨੇ ਕੰਮ ਕੀਤਾ, ਗੁਰਪ੍ਰੀਤ ਨੇ ਸਾਡੇ ਲਈ ਡਿਲੀਵਰ ਕੀਤਾ ਸੀਗਾ। ਸੋ ਦੈਟਸ ਵਾਈ ਵੀ ਆਰ ਗੈਟਿੰਗ ਸੋ ਮੱਚ ਸਪੋਰਟ ਫੋਰ ਮਿਲ ਰਹੇ ਭਾਜੀ।
1: ਜੀ ਭਾਜੀ, ਤੇ ਭਾਜੀ ਜੇ ਜੇ ਤੁਹਾਨੂੰ ਪੁੱਛਿਆ ਜਾਵੇ, ਜਦੋਂ ਜੇ ਤੁਸੀਂ ਇਲੈਕਟ ਕਰਦੇ ਹੋ ਤੁਹਾਨੂੰ ਵਾਰਡ 9-10 ਦੇ ਰੈਜੀਡੈਂਟ, ਤੇ ਸਭ ਤੋਂ ਪਹਿਲੀ ਜਿਹੜੀਆਂ ਵੱਡੀਆਂ ਪ੍ਰਾਇਓਰਟੀਜ਼ ਜਿਹੜੀਆਂ ਤੁਹਾਡੀਆਂ ਕੀ ਹੋਣਗੀਆਂ ਜੀ?
2: ਐਬਸੋਲੂਟਲੀ, ਜਦੋਂ ਆਪਾਂ ਗੱਲ ਕਰਦੇ ਲੋਕਾਂ ਦੇ ਨਾਲ, ਇਟਸ ਕਾਸਟ ਆਫ ਲਿਵਿੰਗ ਤੇ ਕ੍ਰਾਈਮ ਉਹਨਾਂ ਦੇ ਮੇਨ ਕੰਸਰਨਸ ਨੇ। ਸੋ ਜਿੱਦਾਂ ਅਸੀਂ 2018-22 ਤੱਕ ਆਪਾਂ ਸਿਟੀ ਦਾ ਟੈਕਸ ਪੇਸ ਕੀਤਾ, ਤੇ ਟੋਟਲ ਇਹਨਾਂ ਦਾ ਸਿਰਫ 5% ਵਧਿਆ ਵਾ, ਇੰਕਲੂਡਿੰਗ ਜਿਹੜਾ ਪੀਲ ਰੀਜਨ ਹੈ ਤੇ ਸਕੂਲ ਤੇ ਸਿਟੀ ਦਾ ਟੈਕਸ ਆਲ ਟੁਗੈਦਰ 5%, ਵਿਚ ਇਜ਼ ਪ੍ਰੀਟੀ ਗੁੱਡ। ਸੋ ਫਿਰ ਦੁਬਾਰਾ ਅਸੀਂ ਸਿਟੀ ਦਾ ਟੈਕਸ ਫੇਸ ਕਰਾਂਗੇ ਤੇ ਟੈਕਸ ਘੱਟ ਰੱਖਾਂਗੇ ਟੋਟਲ। ਨਾਲ ਦੇ ਨਾਲ ਭਾਜੀ, ਆਪਾਂ ਜਿਹੜੀ ਸਿਟੀ ਨੇ ਜੋ ਵੇਸਟ ਕੀਤਾ ਪੈਸਾ, ਆਲਮੋਸਟ $300 million 4 ਸਾਲਾਂ ਦੇ ਵਿੱਚ ਵੇਸਟ ਕੀਤਾ, ਉਹ ਕਹਿੰਦਾ ਸਟਾਪ ਦੈਟ ਐਸ ਵੈਲ। ਦੂਜਾ, ਆਪਾਂ ਜਿੱਦਾਂ ਹੁਣ ਮੈਂ ਪਹਿਲੀ ਵਾਰੀ ਸਿਟੀ ਦੀ ਹਿਸਟਰੀ ਦੇ ਵਿੱਚ ਈਸਟ ਬ੍ਰੈਮਲੀ ਰੋਡ ਮੈਂ ਇੱਕ ਬਿਲਡਿੰਗ ਬਣਵਾਈ ਸੀਗੀ, ਕੋਈ ਫਿਜ਼ੀਕਲ ਫੈਸਿਲਿਟੀ ਡਿਲੀਵਰ ਕੀਤੀ ਹੈ, ਉੱਦਾਂ ਮੈਂ ਉਹਨੂੰ ਐਕਸਪੈਂਡ ਕਰੂੰਗਾ। ਸੋ ਮੈਂ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਗੋ ਮੀਡੋ ਸਾਡੇ ਵਾਰਡ 9-10 ਦੇ ਵਿੱਚ, ਅਤੇ ਆਪਾਂ ਉਹਨੂੰ ਪੂਰਾ ਪੁਲਿਸ ਡਿਵੀਜ਼ਨ ਆਪਾਂ ਬਣਵਾਵਾਂਗੇ। ਜਿਹੜਾ ਵਾਰਡ 10 ਹੈ, ਇਟਸ ਦ ਬਿਗੈਸਟ ਟੈਕਸ ਕੰਟਰੀਬਿਊਟਰ, ਸਭ ਤੋਂ ਯੂ ਨੋ ਉਹ ਇੱਕ ਵਾਰਡ ਹੈ ਜਿਹੜੇ ਸਭ ਤੋਂ ਜ਼ਿਆਦਾ ਪੇ ਕਰਦੇ ਹਨ, ਸੋ ਉਹਨਾਂ ਨੂੰ ਸੋਰੀ ਟੈਕਸ ਪੇ ਕਰਦੇ ਆ ਸਿਟੀ ਨੂੰ, ਸੋ ਉਹਨਾਂ ਨੂੰ they need something in return on investment. And nale hun loki bahut zyada kehnde ke Gurpreet we're scared to go outside, unhone dekha ke parkan de vich bibi aandiyan jehdiyan chinniyan lavai jandiyan ne, there's home invasions, gaddiyan diyan choriyan, te oh pura police division le aavange. So jadon koi building hundi hai, jadon koi police presence hundi hai, ek deterrent hai, criminals nu pata ke police itthe hunde hai, te nale ਜਦ ਪੁਲਿਸ ਰਿਸਪੋਂਸ ਟਾਈਮ ਉਹ ਇੰਪਰੂਵ ਹੁੰਦਾ, ਲੋਕਾਂ ਦੀ ਕੰਪਲੇਂਟ ਸੀਗਾ ਕਿ ਯੂ ਨੋ 2-2 ਘੰਟੇ ਲੱਗਦੇ, 3-3 ਘੰਟੇ ਲੱਗਦੇ, ਪਰ ਜਦੋਂ ਪੁਲਿਸ ਆਲਰੇਡੀ ਇੱਥੇ ਏਰੀਆ ਦੇ ਵਿੱਚ ਉਹਨਾਂ ਦਾ ਰਿਸਪੋਂਸ ਟਾਈਮ ਇੰਪਰੂਵ ਹੁੰਦਾ।
1: ਜੀ ਭਾਜੀ, ਤੁਸੀਂ ਕੋਸਟ ਆਫ ਲਿਵਿੰਗ ਦੀ ਗੱਲ ਕੀਤੀ ਹੈ, ਇਸ ਟਾਈਮ ਮਹਿੰਗਾਈ ਦਾ ਜ਼ਮਾਨਾ, ਤੇਲ ਦੀਆਂ ਕੀਮਤਾਂ, ਗੈਸ ਪ੍ਰਾਈਸਿਸ ਹਾਈ ਹੈ, ਸੋ ਕੀ ਤੁਹਾਡਾ ਰੋਡ ਮੈਪ ਹੈ ਵੀ ਤੁਸੀਂ ਕੋਸਟ ਆਫ ਲਿਵਿੰਗ ਹੈ ਜਿਹੜੀ ਉਸਨੂੰ ਹੈ ਜਿਹੜਾ ਥੋੜ੍ਹਾ ਜਿਹਾ ਅਫੋਰਡੇਬਲ ਕਰੂੰਗੇ, ਸਿਟੀ ਉਸ 'ਤੇ, ਸਿਟੀ ਦੇ ਵਿੱਚ ਰਹਿ ਕੇ ਕਿਹੜੇ ਸਟੈਪਸ ਹੈ ਜਿਹੜੇ ਤੁਸੀਂ ਚੱਕ ਸਕਦੇ ਹੋ?
2: ਜੀ ਭਾਜੀ, ਆਈ ਥਿੰਕ ਕਈ ਲੋਕੀ ਜਦੋਂ ਆਪਾਂ ਗੱਲ ਕਰਦੇ ਹਾਂ ਦੋ ਨਾ ਕੀਤੇ, ਉਹਨਾਂ ਨੂੰ ਉਮਸ ਭੋਲੀ ਗਿਆ ਕਿ ਲਾਈਫ ਅਫੋਰਡੇਬਲ ਇੱਕ ਟਾਈਮ ਤੇ ਹੁੰਦਾ ਸੀਗਾ। ਕੱਲ ਹੀ ਗੱਲ ਕਰਦਾ ਸੀਗਾ ਕਿਸੇ ਦੇ ਨਾਲ ਕਿ ਚਲੋ, ਮੈਂ ਜਦੋਂ ਮੈਂ ਪੜ੍ਹਦਾ ਸੀਗਾ 90s ਦੇ ਵਿੱਚ, ਉਦੋਂ ਬ੍ਰੈਡ ਇੱਕ ਲੋਫ 29 ਸੈਂਟ ਦਾ ਸੀਗਾ, ਗੈਸ 40 ਹੁੰਦੀ ਸੀਗੀ ਹਨਾ, ਤੇ ਟੈਕਸ ਵੀ ਘੱਟ ਸਨ ਆਪਣੇ ਪ੍ਰੋਪਰਟੀ ਟੈਕਸ। ਸੋ ਇੱਕ ਟਾਈਮ ਸੀਗਾ ਜਦੋਂ ਲਾਈਫ ਵਾਜ਼ ਈਜ਼ੀ, ਤੇ ਹੁਣ ਲਾਈਫ ਬਹੁਤ ਔਖੀ ਹੋ ਗਈ ਕਿਉਂਕਿ ਯੂ ਨੋ 185 ਫਾਰ ਗੈਸ ਰਾਈਟ, ਜੇ ਤੁਸੀਂ ਯੂ ਨੋ ਕੋਕ ਦਾ ਜਿਹੜਾ ਕੇਸ ਲੈਣਾ ਆਲਮੋਸਟ ਲਾਈਕ $12, ਗਰੋਸਰੀਜ਼ ਹਾਈ, ਅਗੇਨ ਗੈਸ ਇਜ਼ ਹਾਈ, ਮੋਰਗੇਜ ਦੇ ਜਿਹੜੇ ਰੇਟਸ ਨੇ ਬਹੁਤ ਹਾਈ ਨੇ, ਮੋਰਗੇਜ ਦੀ ਜਿਹੜਾ ਡਿਫਾਲਟ ਰੇਟ ਇਸ ਬ੍ਰੈਂਪਟਨ ਵਿੱਚ ਉਹ ਡਬਲ ਹੈ ਬਾਕੀ ਬ੍ਰੈਂਪਟਨ ਨਾਲੋਂ, ਕਿ ਲੋਕ ਇੰਨੇ ਜ਼ਿਆਦਾ ਤੰਗ ਨੇ। ਸੋ ਜਦੋਂ ਅਸੀਂ ਕੋਸਟ ਆਫ ਲਿਵਿੰਗ ਬਾਰੇ ਗੱਲ ਕਰਦੇ ਹਾਂ, ਸਿੰਪਲ ਕੀਪ ਦ ਟੈਕਸਿਸ ਲੋ, ਮੇਕ ਲਾਈਫ ਅਫੋਰਡੇਬਲ। ਜਿਹੜਾ ਸਿਟੀ ਨੇ ਆਲਮੋਸਟ $300 million ਖਰਾਬ ਕੀਤਾ ਇਸ ਟਰਮ ਦੇ ਵਿੱਚ, ਦੈਟ ਕੁਡ ਹੈਵ ਬੀਨ ਯੂਜ਼ਡ ਟੁਵਰਡਸ ਫੈਸਿਲਿਟੀਜ਼, ਇਟ ਕੁਡ ਹੈਵ ਬੀਨ ਯੂਜ਼ਡ ਟੁਵਰਡਸ nothing and just kept the taxes low, but a city ne mismanagement ki thi lokan de tax tax money da, so itne karke par taxes low rakhange, making life affordable again.
1: ਜੀ ਬਿਲਕੁਲ ਦੋਸਤੋ, ਜੇ ਤੁਹਾਡਾ ਕੋਈ ਸਵਾਲ ਹੈ, ਗੁਰਪ੍ਰੀਤ ਢਿੱਲੋਂ ਭਾਅ ਜੀ ਹੈ ਵਾਰਡ 9-10 ਤੋਂ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ, ਕੋਈ ਤੁਹਾਡਾ ਸਵਾਲ ਹੈ ਸਿਟੀ ਨੂੰ ਲੈ ਕੇ ਜਾਂ ਫਿਰ ਕੋਈ ਇਸ਼ੂਸ ਨੂੰ ਲੈ ਕੇ, ਤੇ ਕੋਈ ਐਡਰੈਸ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਹੋਣੇ ਚਾਹੀਦੇ ਨੇ ਪ੍ਰਾਇਓਰਟਾਈਜ਼ ਦੇ ਤੌਰ 'ਤੇ, ਤੁਸੀਂ ਗੱਲ ਕਰ ਸਕਦੇ ਹੋ, ਮੈਂ ਤੁਹਾਡੀਆਂ ਕਾਲ ਸ਼ੇਅਰ 'ਤੇ ਲੈ ਸਕਦਾ 905-673-3337 'ਤੇ, 905-673-3337 'ਤੇ ਜਿਹੜਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤਲਵਿੰਦਰ ਜੱਜ ਭਾਅ ਜੀ ਵੀ ਮੇਰੇ ਨਾਲ ਅਤੇ ਗੁਰਦੇਵ ਭਾਅ ਜੀ ਵੀ ਮੇਰੇ ਨਾਲ ਹੈ। ਭਾਅ ਜੀ ਸਵਾਲ ਕੁਛ ਜੀ?
5: ਬਿਲਕੁਲ ਗੁਰਵੀਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
5: ਭਾਅ ਜੀ ਇੱਕੋ ਹੀ ਕੁਸਚਨ ਸੀਗਾ ਹੋਸਪਿਟਲ ਬਾਰੇ, ਹਨਾ, ਬਹੁਤ ਲੋਕਾਂ ਦੇ ਹੈਗਾ ਕੰਸਰਨ ਵੀ ਹੋਸਪਿਟਲ ਜਿਹੜਾ ਬ੍ਰੈਂਪਟਨ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ, ਦੋ ਦਾ ਇੱਕ ਹੋਸਪਿਟਲ ਆਪਣੇ ਕੋਲ ਸਿਰਫ ਇੱਕ ਆ, ਦੂਜਾ ਚਾਹੀਦਾ, ਤੀਜਾ ਵੀ ਚਾਹੀਦਾ, ਤੇ ਤੁਸੀਂ ਕੀ ਇਹਦੇ ਬਾਰੇ ਦੱਸਣਾ ਚਾਹੁੰਦੇ ਜੀ?
2: ਜੀ ਥਿੰਕ ਹੁਣ ਸਾਡੇ ਕੋਲ ਸਭ ਤੋਂ ਪਹਿਲਾਂ ਲੋਕੀ ਮੈਨੂੰ ਪੁੱਛਦੇ ਹੁੰਦੇ, ਗੁਰਪ੍ਰੀਤ ਅਸੀਂ ਸੈਕੰਡ ਕਲਾਸ ਸਿਟੀਜ਼ਨਸ ਤੇ ਨਹੀਂ ਗਏ, ਤੇ ਮੈਂ ਫਿਰ ਮੇਰਾ ਐਕਚੁਅਲੀ ਰਿਸਪੌਂਸ ਇਹ ਵਿਦ ਅ ਕੁਐਸਚਨ, ਵਾਈ ਡੂ ਯੂ ਆਸਕ ਦੈਟ? ਤੇ ਕਹਿੰਦੇ ਕਿ ਦੇਖੋ ਹੈਮਿਲਟਨ ਚ 5 ਨੇ ਹੋਸਪਿਟਲ, ਬ੍ਰੈਂਪਟਨ ਦੇ ਵਿੱਚ ਸੋਰੀ ਮਿਸਿਸਾਗਾ ਦੇ ਵਿੱਚ 4 ਹੋਸਪਿਟਲ ਨੇ, ਤੇ ਮਿਸਿਸਾਗਾ ਦੇ ਵਿੱਚ ਸਭ ਤੋਂ ਵੱਡਾ, ਕੈਨੇਡਾ ਦਾ ਸਭ ਤੋਂ ਵੱਡਾ ਹੋਸਪਿਟਲ ਆ ਰਿਹਾ ਟ੍ਰਿਲੀਅਮ, ਤੇ ਇੱਥੇ ਕੀ ਆ ਰਿਹਾ ਬ੍ਰੈਂਪਟਨ ਦੇ ਵਿੱਚ ਸਭ ਤੋਂ ਵੱਡਾ ਗਾਰਬੇਜ ਡੰਪ, ਜਿੱਥੇ ਇਹਨਾਂ ਨੇ 9 ਲੱਖ ਟਨ ਗਾਰਬੇਜ ਉਬਾਲਿਆ ਕਰਨਗੇ ਹਰ ਸਾਲ। ਸੋ ਵੀ ਡੋਂਟ ਹੈਵ ਦ ਸੈਕੰਡ ਹਾਸਪਿਟਲ ਈਵਨ ਯੈਟ, ਵੀ ਡੋਂਟ ਹੈਵ ਦ ਯੂਨੀਵਰਸਿਟੀ ਯੈਟ, ਪਰ ਬਾਕੀ ਮਿਊਨਿਸਪੈਲਿਟੀਜ਼ ਦੇ ਸਿਟੀਜ਼ ਦੇ ਵਿੱਚ ਬਹੁਤ ਫੈਸਿਲਿਟੀਜ਼ ਆ ਰਹੀਆਂ ਨੇ। ਸੋ ਇਸ ਕਰਕੇ ਇਹ ਕੁਐਸਚਨ ਪੁੱਛਦੇ ਮੈਨੂੰ ਹਨ। ਸੋ ਯੂ ਨੋ ਅਸੀਂ $150 million ਇਕੱਠਾ ਕੀਤਾ ਸੀਗਾ ਐਜ਼ ਅ ਸਿਟੀ, ਇੱਕ ਲੈਵੀ ਚਾਰਜ ਕੀਤਾ ਸੀਗਾ ਲੋਕਾਂ ਨੂੰ, ਲੈਵੀ ਇੱਕ ਟੈਕਸ ਅਪੋਨ ਟੈਕਸ ਹੈ। ਸੋ $150 million ਰਿਕੁਆਇਰਮੈਂਟ ਸੀ ਆਪਣੇ ਪ੍ਰੋਵਿੰਸ ਦੀ, ਈਵਨ ਦੋ ਮਿਸਿਸਾਗਾ ਨੇ ਕੁਛ ਨਹੀਂ ਸੀ ਪੇ ਕੀਤਾ। $150 million ਕਈ ਸਾਲ ਹੋ ਗਏ ਕਲੈਕਟ ਕੀਤਿਆਂ ਨੂੰ, ਪਰ ਅਜੇ ਤੱਕ ਸਾਡਾ ਹੋਸਪਿਟਲ ਬਣਿਆ ਨੀਗਾ। 2024 ਦੇ ਵਿੱਚ ਉਸ 2.5 ਸਾਲ ਪਹਿਲਾਂ ਇਹਨਾਂ ਨੇ ਫੋਟੋਆਂ ਖਿਚਾ ਲਈਆਂ ਸੀਗੀਆਂ, ਅਨਾਊਂਸਮੈਂਟਾਂ ਵੀ ਕੀਤੀਆਂ, ਯੂ ਨੋ ਗਰਾਊਂਡ ਬ੍ਰੇਕਿੰਗ ਵੀ ਕੀਤੀ, ਅਜੇ ਤੱਕ ਹੁਣ ਕੁਛ ਡਿਲੀਵਰ ਨਹੀਂ ਹੋਇਆ। ਤੇ ਆਈ ਵੁੱਡ ਸੇ ਹੁਣ ਮੈਂ ਸਿਰਫ ਆਪਣੇ ਰੀਜਨ ਦਾ ਕਹਿ ਸਕਦਾ, ਰੀਜਨਲ ਕਾਊਂਸਲ ਵਾਸਤੇ ਖੜੇ ਹਾਂ, ਤੇ ਸਾਡੇ ਜਿਹੜੇ ਹੁਣ ਮੌਜੂਦਾ ਰੀਜਨਲ ਕਾਊਂਸਲ ਉਹਨਾਂ ਦਾ ਫੇਲੀਅਰ ਆਫ ਲੀਡਰਸ਼ਿਪ ਹੈ। ਉਹਨਾਂ ਨੇ ਕਿਸੇ ਕੋਈ ਅਪਡੇਟ ਨਹੀਂ ਦਿੱਤੀ, ਕੋਈ ਐਡਵੋਕੇਸੀ ਨਹੀਂ ਕੀਤੀ, ਕੋਈ ਟਾਊਨ ਹਾਲ ਨਹੀਂ ਕੀਤਾ, ਤੇ ਕੋਈ ਮਤਲਬ ਕਿ ਡਿਲੀਵਰ ਨਹੀਂ ਕੀਤਾ ਆਪਣੇ ਵੋਟ 9 and 10 ਰੈਜ਼ੀਡੈਂਟਸ ਵਾਸਤੇ।
1: ਭਾਅ ਜੀ ਨਾਲ ਮੈਂ ਕਾਲ ਵੀ ਲੈ ਲੈਣਾ, ਕੁਲਤਾਰ ਭਾਅ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਜੀ
6: ਆਪਣੇ ਗੁਰਪ੍ਰੀਤ ਭਾਅ ਜੀ ਨੂੰ ਪੁੱਛਣਾ ਸੀ ਵੀ ਭਾਈ ਪ੍ਰੋਮਿਸ ਤਾਂ ਸਾਰੇ ਹੀ ਕਰਦੇ ਆ ਇਲੈਕਸ਼ਨਾਂ ਤੋਂ ਪਹਿਲਾਂ, ਇਹ ਤਾਂ ਜਿਹੜੀ ਕਿ ਬਹੁਤ ਚਿਰ ਤੋਂ ਚੱਲਦੀ ਆ ਰਹੀ ਆ ਗੱਲ, ਤੇ 3 ਸਾਲ ਪਹਿਲਾਂ ਜਦੋਂ ਆਪਣੇ ਪਹਿਲਾਂ ਜਦੋਂ ਕੌਂਸਲਰ ਦੀਆਂ ਇਲੈਕਸ਼ਨਾਂ ਸੀ, ਉਦੋਂ ਮੈਂ ਪੈਟ੍ਰਿਕ ਬਰਾਊਨ ਨੂੰ ਕਿਸੇ ਕੰਪੇਨ ਤੇ ਕੁਐਸਚਨ ਵੀ ਕੀਤਾ ਸੀ ਵੀ ਜਿਹੜੀ ਪੈਡੈਸਟ੍ਰੀਅਨ ਦੇ ਮੂਹਰਿਓ ਸਨੋ ਆ ਉਹ ਚੱਕਣ ਦਾ ਕੀ ਇਰਾਦਾ, ਉਦੋਂ ਇਹ ਨਹੀਂ ਕਿਹਾ ਸੀਗਾ ਵੀ ਸੂਜਨ ਨੇ ਕੰਟਰੈਕਟ ਕੀਤਾ ਹੋਇਆ ਹੁਣ ਮੈਂ ਨਵਾਂ ਕਰੂੰਗਾ, ਮੈਂ ਉਹਦੇ ਚ ਐਡ ਕਰੂੰਗਾ ਵੀ ਪੈਸੇ ਮੰਡੀ ਐਡ ਕਰੂੰਗਾ, ਉਹਦੇ ਬਾਰੇ ਜਾਣ ਕੇ ਇਹਨੇ ਕੁਛ ਨੀ ਕੀਤਾ ਨਾ। ਉਹ ਟੋਟਲੀ ਬ੍ਰਾਂਪਟਨ ਨੂੰ ਪਤਾ ਕਿ ਪੈਟ੍ਰਿਕ ਕੀ ਕਰ ਰਿਹਾ ਤੇ ਕਿੰਨੀ ਮਨੀ ਉਹਨੇ ਗ੍ਰੈਬ ਕੀਤੀ ਆ। ਤੇ ਚਲੋ ਹੁਣ ਭਾਜੀ ਉਧਰੋਂ 9-10 ਚੁੱਕੜੇ, ਸਾਡਾ ਵਾਰਡ ਡਿਫਰੈਂਟ ਆ, ਤੇ ਚਲੋ ਵਾਰਡ ਕਿਸੇ ਚੋ ਵੀ ਕੋਈ ਵੀ ਕੌਂਸਲਰ ਖੜੇ ਵੀ ਪ੍ਰੋਮਿਸ ਵੀ ਤਾਂ ਲੋਕਾਂ ਨਾਲ ਕਰਿਓ ਵੀਰ ਵੀ ਜੇ ਤੁਸੀਂ ਕਰਨੇ ਨਹੀਂ ਓਨੈਸਟਲੀ ਮੈਂ ਤਾਂ ਆਪਣੇ ਇੰਡੀਅਨ ਲੋਕਾਂ ਤੇ ਯਕੀਨ ਉੱਠ ਗਿਆ ਵੀ ਜਦੋਂ ਦੇ ਪੋਲੀਟਿਕਸ ਚ ਆਏ ਆ ਕੰਟਰੀ ਜ਼ੀਰੋ ਹੋ ਗਿਆ, ਚਾਹੇ ਕੋਈ ਸਿਟੀ ਆ ਚਾਹੇ ਕੰਟਰੀ ਚਾਹੇ ਫੈਡਰਲ ਆ ਚਾਹੇ ਪ੍ਰੋਵਿੰਸ ਦੀ
7: ਇਲੈਕਸ਼ਨ
6: ਵੀ ਪ੍ਰੋਮਿਸ ਕਰਦੇ ਆ ਅਸੀਂ ਉਹੀ ਇੰਡੀਆ ਵਾਲੀ ਸਾਰੀ ਵੀ ਇੱਕ ਵਾਰੀ ਮੈਂ ਬਣ ਜਾ ਮੇਰੀ ਆਪਣੀਆਂ ਪੈਨਸ਼ਨਾਂ ਕਲੀਅਰ ਹੋਣ ਜੇ ਹੁਣ ਵੱਟ ਓਵਰ ਜੇ ਤਾਂ ਤੁਸੀਂ ਕੰਟਰੀ ਨੂੰ ਪਿਆਰ ਕਰਦੇ ਹੋ ਲੋਕਾਂ ਨੂੰ ਫੇਰ ਤਾਂ ਪ੍ਰੋਮਿਸ ਕਰਿਓ, ਨਹੀਂ ਲੋਕਾਂ ਨੂੰ ਬੁੱਧੂ ਬਣਾਉਣ ਦਾ ਵੀ ਜੇ ਕੋਈ ਫਾਇਦਾ ਨੀ ਜਿਹੜੇ ਮਰਜ਼ੀ ਵਾਰਡ ਚੋਂ ਕੋਈ ਇੰਡੀਅਨ ਲੜਦਾ ਚਾਹੇ ਕੋਈ ਵਾਰਡ ਪੀਪਲ
7: ਜੀ
6: ਸਿੰਪਲ ਥੈਂਕ ਯੂ
7: ਥੈਂਕ ਯੂ ਜੀ ਥੈਂਕ ਯੂ ਉਸ ਵਿੰਡਰੋ ਦੀ ਹੈ ਭਾਜੀ ਉਹਨਾਂ ਨੇ ਗੱਲ ਕੀਤੀ ਭਾਜੀ ਇਹਦੇ ਤੇ ਕੋਈ ਤੁਸੀਂ ਆਪਣਾ ਦੇਣਾ ਚਾਹੁੰਦੇ ਹੋ ਮੈਸੇਜ
2: ਹਾਂਜੀ ਭਾਜੀ ਮੈਂ ਆਪਣੇ ਆਪ ਨੂੰ ਇੰਡੀਅਨ ਨਹੀਂ ਸਮਝਦਾ ਮੈਂ ਆਪਣੇ ਆਪ ਨੂੰ ਕੈਨੇਡੀਅਨ ਸਮਝਦਾ ਮੈਂ ਕੈਨੇਡਾ ਬੋਨ ਕੈਨੇਡੀਅਨ ਬੋਨ ਵਿੰਡਸਰ ਓਨਟੇਰੀਓ ਦਾ ਬੋਨ ਤੇ ਸਾਨੂੰ ਇਹ ਕੰਟਰੀ ਬਹੁਤ ਪਿਆਰੀ ਹੈ ਤੇ ਮੇਰੇ ਬੱਚੇ ਵੀ ਇੱਥੇ ਪੈਦਾ ਹੋਏ ਮਾਈ ਹੋਲ ਲਾਈਫ ਇਜ਼ ਹੇਅਰ ਇਸ ਸ਼ਹਿਰ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਸੋ ਅਸੀਂ ਪਿਆਰ ਦੀ ਮਤਲਬ ਕਿ ਸਕਸੈਸ ਦੇਖਣੀ ਚਾਹੁੰਦੇ ਹਾਂ ਤੇ ਭਾਜੀ ਅਸੀਂ ਜਿਹੜੇ ਵਾਅਦੇ ਕੀਤੇ ਉਹ ਪੂਰੇ ਹੋਏ ਸਾਰੇ ਤੇ ਲਾਈਕ ਆਈ ਸੈਡ ਟਰੈਕ ਰੈਕਰਡ ਐਗਜ਼ੈਕਟਲੀ ਐਂਡ ਸੋ ਲਾਈਕ ਆਈ ਸੈਡ ਇੱਕ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਸੀਗਾ ਮੈਂ ਗੁਰਪ੍ਰੀਤ ਇੱਥੇ ਸਲੀਪਿੰਗ ਸਿਟੀ ਸਾਊਂਡ ਹੀ ਆਉਂਦੇ ਆ ਤੇ ਯੂਨੋ ਸਾਡੇ ਬੱਚੇ ਬਾਹਰ ਪੜ੍ਹਦੇ ਆ ਬੜਾ ਡਿਲੀਵਰਡ ਭਾਜੀ 2016 ਦੇ ਵਿੱਚ ਇੱਕ ਮਤਾ ਪੇਸ਼ ਕੀਤਾ ਯੂਨੈਨਮਸਲੀ ਪਾਸ ਹੋਇਆ ਜਿੱਥੇ ਅਸੀਂ ਹੁਣ ਜੋਬਸ ਐਡ ਕਰਨੀਆਂ ਨੇ ਸੋ ਆਲ ਐਕਸਪਲੇਨ ਅ ਲਿਟਲ ਬਿਟ ਕੁਈਨ ਤੇ ਗੋਆ ਦੇ ਵਿੱਚ 70 acres ਇਹਨਾਂ ਨੇ ਸੋਰੀ ਹਾਈਵੇ 50 ਤੇ ਗੋਆ ਤੇ 70 acres ਇੰਪਲੋਇਮੈਂਟ ਲੈਂਡ ਸਿਟੀ ਨੇ ਕਨਵਰਟ ਕੀਤਾ ਸੀਗਾ ਮੈਂ ਇਕੱਲਾ ਸੀਗਾ ਕਾਉਂਸਲ ਜਿਹਨੇ ਅਗੇਂਸਟ ਵੋਟ ਪਾਈ ਸੀਗੀ ਤੇ ਜੇ ਤੁਸੀਂ ਹਾਈਵੇ 50 in its entirety vehicle badly side there bond which you see jobs you see business you see growth Brampton wali side te assi ghar vekhde ha actually oh sara employment land hona chahida
7: ji
2: siga te inna ne sara convert kita ghar banaye te main keha nahi we're not doing this anymore assi hun gaon de vich completely jehda vi koi employment land ohnu freeze karna eh ghar nahi ban sakde itthe we need jobs ਸੋ ਇਸ ਮੋਸ਼ਨ ਦੇ ਵਿੱਚ ਅਸੀਂ ਮੈਂ ਕੀ ਕਿਹਾ ਸੀਗਾ ਮੈਂ ਕਿਹਾ ਹੋਰ ਆਪਾਂ ਐਡ ਕਰਨੇ ਇੰਪਲੋਇਮੈਂਟ ਲੈਂਡ ਵੈਸਟ ਐਂਡ ਬ੍ਰੈਂਪਟਨ ਵਿੱਚ ਜਿੱਥੇ ਅਸੀਂ ਸਾਡੇ ਕੋਲ ਐਕਚੁਲੀ 3,000 acres ਅਜੇ ਹੈਗਾ ਡਿਵੈਲਪ ਕਰਨ ਵਾਸਤੇ ਸੋ ਉੱਥੇ ਹੰਡਰਡਸ ਆਫ ਏਕੜਸ ਆਫ ਹੋਰ ਐਕਸਟਰਾ ਇੰਪਲੋਇਮੈਂਟ ਲੈਂਡ ਆਉਣਗੇ which equals 25,000 jobs so 25,000 ਹੋਰ jobs ਐਡ ਹੋਣਗੀਆਂ ਮੇਰੇ ਪਲਾਨ ਦੇ ਨਾਲ ਜਿਹੜੀਆਂ ਨਹੀਂ ਸੀ ਆਉਣੀਆਂ ਸਾਡੇ ਬੈਂਕਿੰਗ ਦੇ ਵਿੱਚ 2040 ਤੱਕ ਅਸੀਂ ਐਕਸਪੈਂਸ਼ਨ ਵੇਖਦੇ ਪਏ ਹੁਣ ਕੰਟਰੀ ਸਾਈਡ ਤੇ ਹਾਈਵੇ 50 ਤੇ ਕੀ ਵੇਖਦੇ ਜੋਬਸ ਮੇਕ ਇਟ ਇੰਪੋਰਟੈਂਟ ਆਈ ਬ੍ਰੌਟ ਜੋਬਸ ਸੋ ਆਈ ਐਕਚੁਅਲੀ ਹੈਲਪਡ ਕ੍ਰੀਏਟ ਦੀਸ ਜੋਬਸ ਐਂਡ ਸੋ ਇਹ ਮੇਰਾ ਇੱਕ ਵਾਅਦਾ ਸੀਗਾ ਜਿਹੜਾ ਹੁਣ ਇਨ ਪ੍ਰੋਸੈਸ ਦੇ ਵਿੱਚ ਭਾਜੀ ਜੋਬਸ ਦੇ ਨਾਲ ਕੀ ਹੁੰਦਾ ਕਿ ਵੀ ਆਰ ਇੰਪਲੋਇਮੈਂਟ ਲੈਂਡ ਵੀ ਆਰ ਬਿਲਡਿੰਗਸ ਪਰ ਜਿਹੜਾ ਇੰਡਸਟਰੀ ਆ ਜਿਹੜੇ ਆਫਿਸਿਸ ਨੇ ਉਹ ਡਬਲ ਟੈਕਸ ਪੇ ਕਰਦੇ ਸੋ ਜਿਹੜਾ ਬੋਝ ਹੋਊਗਾ ਆਪਣੇ ਰੈਜ਼ੀਡੈਂਟਸ ਦਾ ਹੁਣ ਟੈਕਸ ਦਾ ਉਹ ਘਟੂਗਾ
7: ਤੇ
2: ਨਾਲੇ ਸਾਡੇ ਬੱਚਿਆਂ ਨੂੰ ਓਪਰਚੁਨਿਟੀ ਮਿਲੂਗੀ ਇੱਥੇ ਬ੍ਰੈਂਪਟਨ ਵਿੱਚ ਕੰਮ ਕਰਨ ਵਾਸਤੇ
7: ਜੀ ਬਿਲਕੁਲ ਜੀ ਸੋ ਮੇਰੀ ਹੁਣ ਬੇਨਤੀ ਹੈ ਜੀ ਪਲੀਜ਼ ਸ਼ਾਰਟ ਸ਼ਾਰਟ ਲਿਓ ਕਿਉਂਕਿ ਸਮਾਂ ਆਪਣੇ ਕੋਲ ਘੱਟ ਹੁੰਦਾ ਆ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੀਆਂ ਜਿਹੜੀਆਂ ਕਾਲਸ ਹੈ ਉਹ ਲੈ ਸਕਾਂ ਪਲੀਜ਼ ਸ਼ਾਰਟ ਰੱਖਿਓ ਬਿਲਕੁਲ ਸ਼ਾਰਟ ਰੱਖਿਓ ਕੋਈ ਸਵਾਲ ਹੈ ਉਹ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਕੈਪਟਨ ਸਾਹਿਬ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ
8: ਦੇਖੋ ਜੀ 12 ਸਾਲ ਪਹਿਲਾਂ ਮੈਂ ਇਹਨਾਂ ਨੂੰ ਕੈਸੀ ਕਹਿਮਲ ਸੱਡਾ ਜਦੋਂ ਇਹ ਕੌਂਸਲਰ ਸੀ ਜਿਹੜੀਆਂ ਗੱਲਾਂ ਮੈਂ ਇਹਨਾਂ ਨੂੰ ਕਹੀਆਂ ਪੂਰੀਆਂ ਕੀਤੀਆਂ ਉਸ ਤੋਂ ਬਾਅਦ ਮੈਂ ਵਾਰਡ ਨੰਬਰ 5 ਅਤੇ 1 ਦੇ ਵਿੱਚ ਆ ਗਿਆ ਇੱਥੇ ਵੀ ਇਹਨਾਂ ਨੂੰ ਮੈਂ ਬੁਲਾਇਆ ਔਰ ਇਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਇਹ ਉਹ ਇਨਸਾਨ ਆ ਸਾਰਾ ਦਿਨ ਭੱਜੇ ਫਿਰਦੇ ਆਓ ਸਾਰੇ ਮਿਲ ਕੇ ਇਸ ਨੂੰ ਜਤਾਈਏ
7: ਜੀ ਬਹੁਤ ਬਹੁਤ ਧੰਨਵਾਦ ਭਾਜੀ ਬਹੁਤ ਬਹੁਤ ਧੰਨਵਾਦ ਸੋਰੀ ਇੱਕ ਕਾਲ ਡ੍ਰੌਪ ਹੋ ਗਈ ਹਾਂਜੀ ਪਨੇਸਰ ਸਾਹਿਬ ਤੁਸੀਂ ਕੀ ਪੁੱਛਣਾ ਚਾਹੁੰਦੇ
9: ਹੋ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਮੈਂ ਤਾਂ ਪੁੱਛਣਾ ਵੀ ਜਿਹੜਾ ਹੁਣ ਤੁਸੀਂ ਕਹਿ ਗਏ ਹਟੇ ਹੋ ਵਾਰਡ 7-8 ਜਾ ਰਿਹਾ ਡੰਪ ਵਾਲਾ ਗਾਰਬੇਜ ਵਾਲਾ ਇਹਦੇ ਲਈ ਤੁਸੀਂ ਕੀ ਕਰੋਗੇ ਹਟਾਉਣ ਦੇ ਲਈ ਕਿਉਂਕਿ ਸਾਨੂੰ ਨੀ ਚਾਹੀਦਾ ਉਰੇ ਇਹ ਤੁਹਾਡਾ ਕੀ ਫਰਜ ਹੋਊਗਾ ਹਟਾਉਣ ਦੇ
7: ਲਈ
9: ਪਲੀਜ਼ ਦੱਸੋਗੇ ਸਰ
7: ਜੀ ਭਾਜੀ
2: ਜੀ ਦੇਖੋ ਹੁਣ ਜਿਹੜੀ ਹੁਣ ਕਰੰਟ ਕਾਉਂਸਲ ਹੈ ਆਪਣੇ ਕਰੰਟ ਕਾਉਂਸਲਰ ਇੱਥੋਂ ਦੇ ਮੈਂ ਉਹਨਾਂ ਦੇ ਬਾਰੇ ਗੱਲ ਕਰ ਸਕਦੇ ਉਹ ਪ੍ਰੋਟੈਸਟ ਕਰ ਸਕਦੇ ਸੀਗੇ ਉਹ ਲੋਕਾਂ ਨੂੰ ਦੱਸ ਸਕਦੇ ਸੀਗੇ
7: ਹੁਣ
2: ਇੰਨੇ ਜਿਹੜਾ ਇੰਨਾ ਜਿਹੜਾ ਗਾਰਬੇਜ ਉਬਾਲਣਗੇ ਇਹਦੇ ਨਾਲ ਬਹੁਤ ਵੱਡੇ ਹੈਲਥ ਰਿਸਕ ਨੇ ਕਾਫੀ ਲੋਕਾਂ ਨੇ ਚਿੱਠੀਆਂ ਪਾਈਆਂ, ਮਤਲਬ ਕਿ ਕਈ ਇਨਵਾਇਰਮੈਂਟਲ ਗਰੁੱਪਸ ਨੇ ਇਹਦੇ ਬਾਰੇ ਪ੍ਰੋਟੈਸਟ ਕੀਤਾ, ਪਰ ਆਈ ਡੋਂਟ ਥਿੰਕ ਅਨਫ ਇਹਨਾਂ ਨੇ ਅਪਡੇਟ ਕੀਤੀ। ਦੇਖੋ ਈਜ਼ੀਲੀ ਇਹ ਕਹਿ ਸਕਦੇ ਹਾਂ ਪ੍ਰੋਵਿੰਸ਼ਲ ਇਸ਼ੂ ਆ, ਪਰ ਯੂ ਨੋ ਆਟੋ ਇੰਸ਼ੋਰੈਂਸ ਦੀ ਐਗਜ਼ਾਮਪਲ ਦਿੰਦਾ, ਇੰਨਾ ਆਟੋ ਇੰਸ਼ੋਰੈਂਸ ਹਾਈ ਹੋ ਗਈ ਸੀਗੀ ਤੇ ਲੋਕੀ ਕਹਿੰਦੇ ਸੀਗੇ ਗੁਰਪ੍ਰੀਤ ਇਹਦਾ ਕੁਛ ਕਰ, ਪ੍ਰੋਟੈਸਟ ਕਰ। ਮੈਂ ਕਿਹਾ ਇਹ ਪ੍ਰੋਵਿੰਸ਼ਲ ਇਸ਼ੂ ਹੈ, ਕਹਿੰਦਾ ਨਹੀਂ ਤੇਰੀ ਆਵਾਜ਼ ਹੈਗੀ ਹੈ ਤੈਨੂੰ ਕੁਛ ਕਰਨਾ ਪੈਣਾ। ਮੈਂ ਕਿਹਾ ਠੀਕ ਹੈ, ਸੋ ਮੈਂ ਓਫੀਸ਼ਲ ਤੌਰ ਤੇ ਪਟੀਸ਼ਨ ਸ਼ੁਰੂ ਕੀਤੀ, ਈਵਨ ਉਹ ਪ੍ਰੋਵਿੰਸ਼ਲ ਇਸ਼ੂ ਸੀਗਾ, ਪਟੀਸ਼ਨ ਸ਼ੁਰੂ ਕੀਤੀ ਮੈਂ ਅਪਰੂਵ ਕਰਾਈ ਕਾਉਂਸਲ ਕੋਲੋਂ ਪਹਿਲੀ ਵਾਰੀ ਸਾਡੀ ਹਿਸਟਰੀ ਦੇ ਵਿੱਚ, ਤੇ 30,000 ਲੋਕਾਂ ਨੇ ਉਹ ਸਾਈਨ ਕੀਤਾ ਤੇ ਪ੍ਰੈਸ਼ਰ ਪਾਇਆ ਆਪਣੇ ਗਵਰਨਮੈਂਟ ਤੇ। ਸੋ ਇੱਕ ਕਾਉਂਸਲਰ ਜਿਹੜਾ ਰੀਜਨਲ ਕਾਉਂਸਲਰ ਉਹ ਇੰਨਾ ਕੁ ਕੰਮ ਕਰ ਸਕਦਾ ਸੀਗਾ। ਤੇ ਭਾਜੀ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ, 2010-2011 ਦੇ ਵਿੱਚ ਮਿਸਿਸਾਗਾ ਦੇ ਵਿੱਚ ਇੱਦਾਂ ਦਾ ਸਿਮਿਲਰ ਇਸ਼ੂ ਆਇਆ, ਪਾਵਰ ਪਲਾਂਟ ਬਣਾ ਰਹੇ ਸੀਗੇ $1 billion ਦੇ ਮਿਸਿਸਾਗਾ ਤੇ ਓਕਵਿਲ ਚ, ਉਹ ਕਾਉਂਸਲਾਂ ਨੇ ਐਗਰੈਸਿਵਲੀ ਇਹਨਾਂ ਨੇ ਲੀਗਲ ਚੈਲੰਜ ਇਹਨਾਂ ਨੇ ਕੀਤਾ ਤੇ ਉਹ ਜਿਹੜੇ ਪਾਵਰ ਪਲਾਂਟ ਨੇ ਉਹ ਕੈਂਸਲ ਹੋ ਗਏ ਸੀਗੇ। ਇਸ ਕਾਉਂਸਲ ਸੇਮ ਕਰ ਸਕਦੀ, ਸਾਡੇ ਰੀਜਨਲ ਕਾਉਂਸਲਰ ਕਰ ਸਕਦੇ, ਇਸ਼ੂ ਚੱਕ ਸਕਦੇ ਸੀਗੇ, ਜਿੱਦਾਂ ਹੁਣ ਮੈਂ ਚੱਕਿਆ ਸੀਗਾ ਇੰਸ਼ੋਰੈਂਸ ਦਾ। ਰਾਈਟ, ਸੋ ਦੇਰ ਇਜ਼ ਪਾਵਰ ਇਨ ਵਨ ਪਰਸਨ, ਸੀਟ ਦੇ ਵਿੱਚ ਬਹੁਤ ਪਾਵਰ ਹੈ। ਸੋ ਮੇਰੇ ਖਿਆਲਾਂ ਦੇ ਵਿੱਚ ਇੱਕ ਫੇਲੀਅਰ ਸੀਗਾ ਸਾਡੇ ਪ੍ਰੀਵੀਅਸ ਕਾਉਂਸਲਰ ਦੇ, ਪਰ ਕਾਉਂਸਲ ਐਜ਼ ਅ ਹੋਲ ਕੈਨ ਡੈਫੀਨੇਟਲੀ ਡੂ ਸਮਥਿੰਗ।
1: ਜੀ ਭਾਜੀ, ਜਾਂਦੇ ਜਾਂਦੇ ਮੈਸੇਜ ਕੀ ਦੇਣਾ ਚਾਹੁੰਦੇ ਹੋ?
2: ਮੇਰਾ ਮੈਸੇਜ ਭਾਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਸਾਨੂੰ ਓਪਰਚੁਨਿਟੀ ਦਿੱਤੀ ਹੈ। ਆਈ ਵਾਜ਼ ਇੰਜੋਏ ਯੋਰ ਪ੍ਰੋਗਰਾਮ, ਸੋ ਕੀਪ ਇਟ ਅਪ।
1: ਜੀ, ਥੈਂਕ ਯੂ।
2: ਤੇ ਹੁਣ ਅੱਜ ਸ਼ੁਰੂ ਹੋਈ ਆਪਣੀ ਜਿਹੜੀ ਅਰਲੀ ਵੋਟਿੰਗ ਹੈ ਇਹ ਸਿਟੀ ਹਾਲ ਦੇ ਵਿੱਚ, ਪਰ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਕੱਲ ਨੂੰ 10 ਤਰੀਕ ਨੂੰ ਤੇ ਪਰਸੋਂ 11 ਤਰੀਕ ਅਕਤੂਬਰ ਪਲੀਜ਼ ਆਪਣੇ ਗੋਲਡ ਮੈਡਲਸ ਦੇ ਵਿੱਚ ਪਲੀਜ਼ ਤੁਸੀਂ ਵੋਟ ਪਾਉਣ ਜਾਇਓ। ਜੇ ਆਪਣੇ ਜੇ ਤੁਸੀਂ ਵੋਟ 9-10 ਦੇ ਵੋਟਰ ਇਟ ਬੀ ਵੈਰੀ ਗੁੱਡ ਟੂ ਗੈਟ ਇਟ ਆਊਟ ਦਾ ਵੇ ਅਰਲੀ।
1: ਜੀ ਜੀ, ਬਿਲਕੁਲ ਜੀ। ਸੋ ਇਹ ਮੈਸੇਜ ਹੈ, ਸੋ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਭਾਜੀ, ਥੈਂਕ ਯੂ ਵੈਰੀ ਮਚ।
2: ਥੈਂਕ ਯੂ ਭਾਜੀ।
1: ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ, ਮਾਫੀ ਚਾਹਾਂਗਾ ਬਾਕੀ ਜਿਹੜੀਆਂ, ਕਿਉਂਕਿ ਕਾਲਸ ਮੈਨੂੰ ਪਤਾ ਤੁਹਾਡੀ ਆ ਰਹੀਆਂ ਨੇ, ਸਵਾਲ ਹੋ ਸਕਦੇ ਆ। ਸੋ ਸਮੇਂ ਸਮੇਂ ਤੇ ਆਪਾਂ ਗੱਲਬਾਤ ਕਰਦੇ ਰਹਾਂਗੇ, ਸੋ ਵੱਖ ਵੱਖ ਇਸ਼ੂ ਦੇ ਉੱਤੇ। ਸੋ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਹੋਣੀ, ਉਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 647-2198-7064-7219-2870। ਰੈਨੋਵੇਸ਼ਨ ਦਾ ਕੰਮ ਕਰਾਉਣਾ ਤੇ ਮਨਦੀਪ ਸਿੰਘ 416-272-8214 ਉੱਤੇ ਸੰਪਰਕ ਕਰ ਸਕਦੇ ਹੋ। ਘਰ ਦੇ ਵਿੱਚ ਬਿਡਟ ਜਾਂ ਜੈੱਟ ਲਵਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਆ ਜਿਹੜਾ ਸਿੰਘ ਸਟੋਰ ਨਾਲ ਸੰਪਰਕ ਕੀਤਾ ਜਾ ਸਕਦਾ। ਪਲੰਬਿੰਗ ਦਾ ਕੋਈ ਕੰਮ ਹੈ, ਪੋਟਲਾਈਟਸ ਜਿਹਨੂੰ ਆਪਾਂ ਸਪੋਟਲਾਈਟਸ ਵੀ ਕਈ ਕਹਿ ਦਿੰਦੇ ਆ, ਉਹ ਲੈਣਾ ਚਾਹੁੰਦੇ ਹੋ ਤਾਂ ਵੀ ਸਿੰਘ ਸਟੋਰ ਤੇ ਜਾ ਸਕਦੇ ਹੋ। ਇੰਸਟਾਲੇਸ਼ਨ ਜਿਹੜੀ ਜੈੱਟ ਦੀ ਇੱਕ ਤੋਂ ਵੱਧ ਕਰਾਉਂਦੇ ਹੋ $40, ਉਹਦੇ ਵਿੱਚ ਇੰਸਟਾਲੇਸ਼ਨ ਪ੍ਰੋਡਕਟ ਪਲੱਸ ਵਾਰੰਟੀ ਵੀ ਹੈ। 647-978-6263 647-978-6263 ਇੱਕ ਸਾਲ ਦੀ ਵਾਰੰਟੀ ਹੈ। ਤੇ PSR ਮੂਵਰਸ, ਰੈਜੀਡੈਂਸ਼ੀਅਲ ਰੀਲੋਕੇਸ਼ਨ ਜਾਂ ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕੇਜਿੰਗ ਐਕਸਪਰਟ ਨੇ, ਕੈਨੇਡਾ ਵਾਈਡ ਮੂਵਿੰਗ ਕਰਨਾ ਚਾਹੁੰਦੇ ਹੋ ਤਾਂ PSR ਮੂਵਰਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 437-981-2929 437-981-2929 ਤੇ ਸੰਪਰਕ ਕੀਤਾ ਜਾ ਸਕਦਾ। ਦੰਦਾਂ ਦੀ ਗੱਲ ਚੱਲੀ ਹੈ ਤਾਂ ਫਿਰ ਸਮਾਈਲਸ ਔਨ ਵੀਲਸ ਦੇ ਬਲਬੀਰ ਕੌਰ ਜੀ, ਉਹਨਾਂ ਦਾ ਨਾਮ ਮੋਹਰੇ ਆ ਜਾਂਦਾ, ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, 647-969-0008 647-969-0008। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਕੰਮ ਕਰਦੇ ਨੇ। ਤੇ ਸਿਹਰੇ ਬਾਰੇ ਪੁੱਛਿਆ ਸੀਗਾ, ਜੋ ਸਿਹਰਾ ਪੜ੍ਹਿਆ ਜਾਂਦਾ ਉਹਦੇ 'ਚ ਕਾਹਦਾ ਜ਼ਿਕਰ ਹੁੰਦਾ, ਕਿਉਂ ਉਹ ਪੜ੍ਹਿਆ ਜਾਂਦਾ, ਕੀ ਉਹ ਕੋਈ ਸਿੱਖਿਆ ਹੁੰਦੀ ਹੈ, ਸੋ ਉਹਦੇ 'ਤੇ ਜੇ ਤੁਹਾਨੂੰ ਕੁਛ ਪਤਾ ਆ, ਜੇ ਯਾਦ ਹੈ ਤਾਂ ਜ਼ਰੂਰ ਹੈ ਜਿਹੜਾ ਸਾਂਝਾ ਕਰਿਓ ਸਾਡੇ ਨਾਲ। ਸਟੂਡੈਂਟ ਨੰਬਰ 905-673-3337 9053333 3 7 ਤੇ

0: ਸਿਕਿਉਰਿਟੀ ਵੀ ਆ ਜਿਹੜੀ ਉਹ ਵੀ ਐਕਸੈਸ ਹੋ ਜਾਵੇ।
1: ਬਿਲਕੁਲ ਭਾਅ ਜੀ, ਜੇ ਤੁਸੀਂ ਤੁਹਾਨੂੰ ਪੈਸਿਆਂ ਦੀ ਲੋੜ ਪੈ ਗਈ, ਤੁਹਾਡੀ ਕਿਤੇ ਮੋਰਗੇਜ ਚੱਲਦੀ, ਫਿਕਸ ਮੋਰਗੇਜ ਰਾਈਟ, ਤੁਹਾਡੀ ਰਿਨਿਊਅਲ ਲੈਟਰ ਆਉਂਦੀ ਹੈ ਤੁਹਾਡੇ ਘਰੇ, ਆਪਾਂ ਕੀ ਕਰਦੇ ਹਾਂ ਸਾਈਨ ਕਰਕੇ ਸੌਖਾ ਜਿਹਾ ਕੰਮ ਭੇਜ ਦਿੰਦੇ ਹਾਂ, ਬਟ ਉਸ ਵੇਲੇ ਤੁਹਾਨੂੰ ਕਿਸੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ, ਤੁਹਾਡੇ ਹੋ ਸਕਦਾ ਬਹੁਤ ਸਾਰੇ ਡਾਲਰ ਵੱਧ ਜਾਣ, ਕਿਉਂਕਿ ਇੱਕ ਬੈਂਕ ਨੇ ਜੋ ਤੁਹਾਨੂੰ ਰੇਟ ਦਿੱਤਾ ਅਸੀਂ ਤੁਹਾਨੂੰ ਹੋਰ ਬੈਟਰ ਕਰਾ ਕੇ ਦੇ ਸਕਦੇ ਹਾਂ। ਨੰਬਰ ਦੋ, ਜੇ ਤੁਸੀਂ ਚਾਹੁੰਦੇ ਹੋ ਇਕਵਿਟੀ ਈ ਲੋਕ ਬਣਾਉਣੀ, ਉਹਦੇ ਵਿੱਚ ਇੱਕੋ ਹੀ ਆਪਸ਼ਨ ਆ, ਤੁਹਾਡੇ ਘਰ ਦੇ ਵਿੱਚ ਇਕਵਿਟੀ ਹੈਗੀ ਆ, ਤੁਹਾਡੀ ਫਿਕਸ ਮੋਰਗੇ ਕਿਤੇ ਚੱਲਦੀ ਚੱਲੀ ਜਾਣ ਦਾ ਉਹਨੂੰ, ਜੇ ਤੁਸੀਂ ਤੋੜਨ ਦੀ ਕੋਈ ਲੋੜ ਨਹੀਂ, ਤੁਹਾਨੂੰ ਪਲੈਂਟੀ ਪੇ ਕਰਨ ਦੀ ਕੋਈ ਲੋੜ ਨਹੀਂ, ਤੁਹਾਨੂੰ ਸੈਕਿੰਡ ਪੋਜੀਸ਼ਨ ਦੇ ਉੱਤੇ ਈ ਲੋਕ ਬਣਾ ਕੇ ਦੇ ਸਕਦੇ ਹਾਂ। ਉਹ ਜਿਹੜੀ ਈ ਲੋਕ ਇੱਦਾਂ ਕੰਮ ਕਰਦੀ ਆ, ਜੇ ਤੁਸੀਂ ਉਹਨੂੰ ਯੂਜ ਕਰਨਾ ਤਦੇ ਉਹ ਤੇ ਵਿਆਜ ਪੈ ਦੇਣਾ,
2: ਲਾਈਨ ਦੀ ਤਰ੍ਹਾਂ ਲਾਈਨ ਦੀ
1: ਲਾਈਨ ਲਾਈਨ ਨੋ ਕ੍ਰੈਡਿਟ, ਉਹਨੂੰ ਲਾਈਨ ਨੋ ਕ੍ਰੈਡਿਟ ਕਹਿੰਦੇ
2: ਆ,
1: ਸਕਿਓਰ ਲਾਈਨ ਨੋ ਕ੍ਰੈਡਿਟ ਬਣਾ ਕੇ ਦਿੰਦੇ ਆ, ਉਹਦੇ ਵਿੱਚ ਤਾਂ ਹੀ ਤੁਸੀਂ ਵਿਆਜ ਪਾਉਣਾ, ਜਿੰਨੇ ਪੈਸੇ ਯੂਜ ਕਰੋਗੇ, ਜਿੰਨੇ ਦਿਨ ਯੂਜ ਕਰੋਗੇ, ਉਹਨਾਂ ਇੰਟਰਸਟ ਪੇ ਕਰਨਾ। ਉਹ ਕੰਮ ਕਿੱਦਾਂ ਕਰਦੀ ਆ, ਸਪੋਜ਼ ਕਰੋ ਤੁਹਾਡੇ ਘਰ ਦੀ ਅੱਜ ਵੈਲਿਊ $1,000,000 ਆ
2: ਜੀ,
1: ਠੀਕ ਆ ਜੀ, ਤੁਹਾਡੇ ਘਰ ਦੇ ਉੱਤੇ $5-6 ਲੱਖ ਮੋਰਗੇਜ ਆ, $5,00,000 ਆਪਾਂ ਕਹਿੰਦੇ ਮੋਰਗੇਜ ਪਈ ਆ, $3,00,000 ਤੁਹਾਨੂੰ ਈ ਲੋਕ ਮਿਲ ਸਕਦੀ ਆ, ਉਹਨੂੰ ਆਪਾਂ ਕਹਿੰਦੇ ਆ ਸਕਿਓਰ ਲਾਈਨ ਆਫ ਕ੍ਰੈਡਿਟ
2: ਜੀ,
1: ਹਨਾ, ਉਹ ਤੁਹਾਨੂੰ ਲੈ ਕੇ ਦੇਣੀ ਆ, ਜਿਹੜੀ ਫਸਟ ਮੋਰਗੇ ਉੱਥੇ ਚਲੀ ਜਾਣੀ ਆ, ਸੈਕਿੰਡ ਮੋਰਗੇ ਨਵੀਂ ਲੈ ਕੇ ਸੈਕਿੰਡ ਬੀਜ ਉੱਤੇ ਈ ਲੋਕ ਲੈ ਕੇ ਦੇਣੀ ਆ, ਸੈਕਿੰਡ ਮੋਰਗੇ ਨਹੀਂ, ਕਿਉਂਕਿ ਸੈਕਿੰਡ ਮੋਰਗੇ ਜੇ ਤੁਸੀਂ ਲੈਣੀ ਆ ਤੁਹਾਨੂੰ ਉਸ ਵੇਲੇ ਤੁਹਾਨੂੰ ਪੈਸੇ ਮਿਲ ਜਾਣੇ, ਉਸ ਵੇਲੇ ਵਿਆਜ ਸ਼ੁਰੂ ਹੋ ਜਾਣਾ, ਜਿਹੜੀ ਈ ਲੋਕ ਆ ਬਣਾ ਕੇ ਰੱਖ ਲਓ, ਕਿਉਂਕਿ ਪਹਿਲਾਂ ਅਸੀਂ ਲੋਕਾਂ ਨੂੰ ਬਹੁਤ ਬਣਾ ਕੇ ਦਿੱਤੀਆਂ, ਉਹ ਲੋਕੀ ਅਜੇ ਵੀ ਉਹਨਾਂ ਦੀਆਂ ਚੱਲਦੀਆਂ, ਹੁਣ ਉਹ ਲੋਕੀ ਸਾਡੇ ਕੋਲ ਆਉਂਦੇ ਆ, ਬਟ ਉਹਨਾਂ ਦੀ ਜਿਹੜੀ ਘਰ ਦੀ ਵੈਲਿਊ ਘੱਟ ਗਈ, ਅਪਰੇਜ਼ਲ ਨਹੀਂ ਆ ਰਹੀ, ਉੱਥੇ ਪ੍ਰੋਬਲਮ ਆ ਰਹੀ ਹੈ ਨਾ। ਜੇ ਤੁਹਾਨੂੰ ਕੋਈ ਫਸਟ ਟਾਈਮ ਹੋਮ ਬਾਇਰ ਹੋ, ਕਿਤੇ ਕੋਈ ਘਰ ਬੁੱਕ ਕਰ ਲਿਆ ਸੀ, ਨਹੀਂ ਕਲੋਜਿੰਗ ਹੋ ਰਹੀ, ਟਰੱਕ ਲੈ ਲਿਆ, ਨਹੀਂ ਕੋਈ ਲੋਨ ਨੂੰ ਬਾਂਹ ਫੜ ਰਿਹਾ, ਤੇ ਨੰਬਰ ਮੈਂ ਦੇਣਾ 647-5042-97, ਤੁਸੀਂ ਫੋਨ ਕਰਨਾ, ਤੁਹਾਡੇ ਘਰ ਦੀ ਕਲੋਜਿੰਗ ਬਿਨਾਂ ਅਪਰੇਜ਼ਲ ਤੋਂ ਵੀ ਅਸੀਂ ਕਰਾ ਕੇ ਦੇ ਸਕਦੇ ਹਾਂ, ਪਰ ਕੰਡੀਸ਼ਨ ਉਹਦੇ ਵਿੱਚ ਹੈਗੀਆਂ ਨਾ, ਸਾਰਿਆਂ ਦੀਆਂ ਹੋਣੀਆਂ ਹੋਣਾ, ਹਰੇਕ ਬੰਦੇ ਨੂੰ ਲਾਈਨ ਨਹੀਂ ਮਿਲਦੀ, ਹਰੇਕ ਬੰਦੇ ਨੂੰ ਮੋਰਗੇ ਨਹੀਂ ਮਿਲਦੀ, ਹਰੇਕ ਬੰਦੇ ਨੂੰ, ਬਟ ਹਰੇਕ ਕੰਮ ਦਾ ਸੋਲੂਸ਼ਨ ਹੈਗਾ, ਤੁਹਾਡਾ ਘਰ ਪਾਵਰ ਆਫ ਸੇਲ ਤੇ ਚਲ ਗਿਆ ਤੁਹਾਨੂੰ ਪਤਾ ਲੱਗ ਜਾਂਦਾ, ਕਿਉਂਕਿ ਸਾਨੂੰ ਈਮੇਲ ਆ ਜਾਂਦੀ ਆ, ਪਿੱਛੇ ਜਿਹਾ ਇੱਕ ਬਾਈ ਸੀਗਾ, ਉਹਨਾਂ ਦੇ ਟਰੱਕ ਦੀ ਪੇਮੈਂਟ ਲੇਟ ਹੋ ਗਈ ਜਾਂ ਟੁੱਟ ਗਈਆਂ ਕਿਸੇ, ਹਨਾ, ਮੈਂ 2-3 ਵਾਰੀ ਫੋਨ ਕਰਕੇ ਗਿਆ ਨਾ, ਵੀ ਬਾਈ ਤੁਹਾਡੇ ਮੈਨੂੰ ਈਮੇਲ ਆਈ ਆ, ਨਾ ਨਾ ਮੈਂ ਚੱਲਾਂ ਬੈਂਕ ਨੂੰ, ਬਸ ਕੱਲ ਨੂੰ ਪੈਸੇ ਆ ਜਾਣੇ ਜਮ੍ਹਾਂ ਕਰਾ ਦੇਣੇ ਹਨਾ, ਐਂਡ ਦੇ ਵਿੱਚ ਤੁਹਾਡਾ ਟਰੱਕ ਚੱਕਣ ਆ ਗਿਆ, ਫਿਰ ਉਹ ਬੈਂਕ ਵਾਲੇ ਦੇ ਪਿੱਛੇ ਤੁਰੇ ਫਿਰਦੇ ਆ, ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਹਾਡੀ ਇੱਕ ਪੇਮੈਂਟ ਟੁੱਟ ਗਈ, ਤੁਹਾਨੂੰ ਅੱਜ ਤੁਹਾਡੀ ਪੇਮੈਂਟ 3,000 ਆ, ਤੁਸੀਂ ਅੱਜ ਪੇਮੈਂਟ ਲੇਟ ਹੋ ਗਿਆ, ਕੱਲ ਨੂੰ 6,000 ਹੋ ਜਾਣੀ ਆ, ਅਗਲੇ ਮਹੀਨੇ 9,000 ਹੋ ਜਾਣੀ ਆ, ਜੇ ਤੁਸੀਂ 3 ਨਹੀਂ ਦੇ ਸਕਦਾ 9 ਵੀ ਨਹੀਂ ਦੇ ਹੋਣਾ,
2: ਬਿਲਕੁਲ
1: ਹਨਾ, ਹੁਣੇ ਤੁਹਾਨੂੰ ਉਹਨੂੰ ਐਕਸ਼ਨ ਲੈਣ ਦੀ ਲੋੜ ਆ, ਉਸ ਵੇਲੇ ਤੁਸੀਂ ਨੰਬਰ ਨੋਟ ਕਰ ਲਓ 647-5042-97, ਇਸ ਨੰਬਰ ਤੇ ਫੋਨ ਕਰਨਾ, ਸਲਾਹ ਮਸ਼ਵਰਾ ਕਰਨਾ, ਕੋਈ ਫੀਸ ਨਹੀਂ ਚਾਰਜ ਕਰਦੇ। ਆਫਿਸ ਸਾਡਾ ਹੈਗਾ 20 ਮੈਰੀਟਾਈਮ ਇੰਟੀਰੀਅਰ ਬੁਲੇਵਰਡ, ਸਮਾਰਟ ਫਾਈਨੈਂਸ਼ੀਅਲ ਐਂਡ ਲੋਨ ਸਰਵਿਸ, ਯੂਨਿਟ ਹੈਗਾ 210, ਉੱਥੇ ਆ ਕੇ ਗੱਲਬਾਤ ਕਰਨੀ ਆ, ਫੋਨ ਤੇ ਗੱਲਬਾਤ ਕਰਨੀ ਆ, ਕੋਈ ਉਹਦਾ ਪੈਸਾ ਨਹੀਂ ਚਾਰਜ ਕਰਦੇ। ਨੰਬਰ 2, ਜੇ ਕੰਮ ਕਰਾਂਗੇ ਜ਼ਰੂਰ ਪੈਸੇ ਲਵਾਂਗੇ, ਕੋਈ ਫ੍ਰੀ ਨਹੀਂ ਇੱਥੇ,
2: ਹਨਾ, ਬਿਲਕੁਲ,
1: ਪਰ ਕੰਮ ਕਰਕੇ ਲਵਾਂਗੇ, ਕਿਉਂਕਿ ਮੈਨੂੰ 10-12 ਸਾਲ ਹੋ ਗਏ ਕੰਮ ਕਰਦੇ ਨੂੰ, ਕੋਈ ਬੰਦਾ ਠੀਕ ਆ ਮੈਨੂੰ ਫੋਨ ਆਉਂਦੇ ਆ, ਕਿਉਂ ਹਰੇਕ ਕੰਮ ਦਾ ਆਪਾਂ ਹਰੇਕ ਕੰਮ ਹਰੇ ਨਹੀਂ ਕਰਨੇ ਵਾਲਾ ਹੁੰਦਾ, ਉੱਥੇ ਆਪਾਂ ਪਹਿਲਾਂ ਤੁਹਾਡੀ ਫਾਈਲ ਦੇ ਕੇ ਦੱਸਦਾ ਵੀ ਤੁਹਾਡਾ ਕੰਮ ਹੋਊਗਾ ਤੇ ਹੋਊਗਾ, ਜੇ ਕਹਿ ਤਾਂ ਨਹੀਂ ਹੋਊਗਾ ਤੇ ਫੇ ਨਹੀਂ ਕਰ ਸਕਦੇ। ਪਰ ਕੋਈ ਬੰਦਾ, ਇੱਕ ਵੀ ਬੰਦਾ ਇਹ ਨਹੀਂ ਕਰ ਸਕਦਾ ਵੀ ਮੈਂ ਤਾਂ ਬਾਈ ਨੇ ਪੈਸੇ ਵੀ ਲੈ ਲਿਆ, ਮੁੜ ਕੇ ਮੇਰਾ ਫੋਨ ਨਹੀਂ ਚੱਕਿਆ, ਮੇਰਾ ਉਦਾਂ ਦਾ ਕੰਮ ਬਿਲਕੁਲ ਨਹੀਂ ਕਰਦੇ, ਬਿਲਕੁਲ ਸਾਫ਼ ਸੁਥਰਾ ਕੰਮ ਆ, ਟਰੱਕ ਲੋਨ ਲੈਣਾ ਪੂਰੇ ਕੈਨੇਡਾ ਦੇ ਵਿੱਚ, ਮੋਰਗੇ ਲੈਣੀ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਤੁਹਾਡੇ ਕੋਲ ਬਿਜ਼ਨਸ ਆਪ ਦਾ 2 ਸਾਲ ਪੁਰਾਣਾ ਬਿਜ਼ਨਸ ਹੈ ਨਾ, $1,00,000 ਤੱਕ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਆ, ਉਹ ਮਿਲਣੀ ਕਿੱਦਾਂ, ਕੰਡੀਸ਼ਨ ਉਹਦੇ ਵਿੱਚ ਵੀ ਹੈ ਨਾ, ਹਰੇਕ ਨੂੰ ਨਹੀਂ ਮਿਲਦੀਆਂ, ਤੁਹਾਡੇ ਡਿਪੋਜ਼ਿਟ ਦੇਖਣੇ ਪੈਣੇ ਆ, ਸਾਰਾ ਕੁਛ। ਕਈ ਬੰਦਿਆਂ ਦਾ ਕੁਐਸਚਨ ਹੁੰਦਾ ਜੇ ਲਾਈਨ ਆਫ ਕ੍ਰੈਡਿਟ ਬਿਜ਼ਨਸ ਲੈ ਲਈਏ ਨਾ ਮੋੜੀਏ, ਫਿਰ ਨਾ ਮੈਨੂੰ ਫੋਨ ਕਰਿਓ, ਇੱਦਾਂ ਦਾ ਕੰਮ ਨਹੀਂ ਅਸੀਂ ਕਰਦੇ, ਹੈ ਨਾ, ਇਹ ਹੁੰਦਾ ਮੈਨੂੰ ਪਹਿਲੇ ਪਤਾ ਲੱਗਦਾ ਤੁਸੀਂ, ਤੁਹਾਡਾ ਇਰਾਦਾ ਹੀ ਹੋਊਗਾ ਕੁਛ, ਤੁਹਾਨੂੰ ਹੈਲਪ ਦੀ ਲੋੜ ਆ, ਐਨੀ ਟਾਈਮ ਫੋਨ ਕਰਕੇ ਹੈਲਪ ਕਰਨ ਨੂੰ ਬਿਲਕੁਲ ਤਿਆਰ ਬੈਠੇ ਆ, ਜੇ ਕੋਈ ਗਲਤ ਕੰਮ ਉਦਾਂ ਦਾ ਅਸੀਂ ਕਰਦੇ ਨਹੀਂ, ਮਾਫੀ ਚਾਹੁੰਦੇ ਆ। ਪਰ ਮੋਰਗੇਜ ਚਾਹੀਦੀ ਆ, ਲਾਈਨ ਆਫ ਕ੍ਰੈਡਿਟ ਚਾਹੀਦੀ ਆ, ਬਿਜ਼ਨਸ ਲੋਨ ਚਾਹੀਦਾ, ਬਿਜ਼ਨਸ ਲਾਈਨ ਆਫ ਕ੍ਰੈਡਿਟ ਚਾਹੀਦਾ, ਟਰੱਕ ਲੋਨ ਚਾਹੀਦਾ, 647-5042-97 ਦੇ ਉੱਤੇ ਗੱਲਬਾਤ ਕਰ ਸਕਦੇ ਹੋ।
2: ਬਿਲਕੁਲ, ਤੁਹਾਡਾ ਬਿਜ਼ਨਸ ਭਾਈ ਹੁਣ ਕਿਹਾ 2 ਸਾਲ ਪੁਰਾਣਾ ਆ, ਅੱਜ ਕੱਲ੍ਹ ਹਰ ਇੱਕ ਨੂੰ ਕਈ ਵਾਰ ਲੋੜ ਹੁੰਦੀ ਹੈ, ਕੀ ਪਤਾ ਤੁਸੀਂ ਕੁਆਲੀਫਾਈ ਕਰ ਲਓ, ਤੁਸੀਂ ਤਲਵਿੰਦਰ ਭਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਹਾਂਜੀ, ਕਾਫੀ ਸਮੇਂ ਤੋਂ ਆ ਭਾਜੀ, ਆਪਾਂ ਕਿੰਨੇ 10-11-12 ਸਾਲ ਹੋ ਗਏ,
1: ਆਪਾਂ
2: ਜੁੜੇ ਹੋਏ ਆ, ਜਦੋਂ ਭਾਈ ਨੇ ਸਟਾਰਟ ਕੀਤਾ ਉਦੋਂ ਤੋਂ ਹੀ ਆ ਜਿਹੜਾ ਭਾਜੀ ਹੁਣਾਂ ਦੇ ਨਾਲ ਜੁੜੇ ਆ, ਸੋ ਲੰਬਾ ਤਜਰਬਾ, ਬਹੁਤ ਸਾਰੀਆਂ ਫਾਈਲਸ, ਕੰਪਲੈਕਸ ਫਾਈਲਸ ਆ ਜਿਹੜੀਆਂ, ਕਈ ਵਾਰ ਸਾਡੀ ਆਫ ਦੀ ਏਅਰ ਗੱਲਬਾਤ ਵੀ ਹੁੰਦੀ ਹੈ ਕਈ ਫਾਈਲਾਂ ਦੇ ਉੱਤੇ। ਸੋ 647-5042-97 ਤੇ ਸੰਪਰਕ ਕਰ ਸਕਦੇ ਹੋ। ਤੇ ਮੋਰਗੇਜ ਲਈ ਹੈ ਫਿਰ ਸਾਡੇ ਨਾਲ ਗੁਰਦੇਵ ਭਾਜੀ ਹੈ, ਟੋਪ ਚੋਇਸ ਦੇ ਇੰਸ਼ੋਰੈਂਸ ਐਡਵਾਈਜ਼ਰ, ਟੋਪ ਏਜੰਟ ਨੇ। ਹਾਂਜੀ, ਸੋ ਗੁਰਦੇਵ ਭਾਜੀ, ਤੁਸੀਂ ਇਹ ਜਿਹੜਾ, ਕਿਉਂਕਿ ਇੰਸ਼ੋਰੈਂਸ ਵੀ ਇੱਕ ਇਹੋ ਜਿਹਾ ਪ੍ਰੋਡਕਟ ਹੈ, ਖਾਸ ਤੌਰ ਤੇ ਸੁਪਰ ਵੀਜ਼ਾ, ਹਾਂਜੀ, ਤੁਸੀਂ ਇਹ ਬਹੁਤ ਸਾਰੀਆਂ ਕੰਪਨੀਜ਼ ਤੇ ਕੰਮ ਕਰਦੇ ਹੋ, ਹਰ ਇੱਕ ਪਰਿਵਾਰ ਦੀ ਸਿਚੁਏਸ਼ਨ ਦੇ

0: ਐਕਸਪੀਰੀਅੰਸ ਨੂੰ ਆਪਾਂ ਇੱਕ ਵਾਰੀ ਕੈਨੇਡਾ ਜ਼ਰੂਰ ਵਿਜ਼ਿਟ ਕਰਾਉਣਾ। ਕਈ ਵਾਰੀ ਉਹਨਾਂ ਦਾ ਵੀ ਹੁੰਦਾ ਵੀ ਆਪਾਂ ਦੇਖਣਾ ਇੱਥੇ ਲਾਈਫ ਕਿੱਦਾਂ ਚੱਲਦੀ ਆ, ਕੀ ਇੱਥੇ ਚੇਂਜਿਸ ਹੈਗੀਆਂ, ਉਹ ਇੰਡੀਆ ਬੈਠ ਕੇ ਆਪਾਂ ਨਹੀਂ ਦੇਖ ਸਕਦੇ। ਜਦੋਂ ਆਪਾਂ ਇੱਥੇ ਲੈਂਡ ਹੁੰਦੇ ਤਾਂ ਹੀ ਸਾਨੂੰ ਪਤਾ ਲੱਗਦਾ ਇੱਥੇ ਦੀ ਲਾਈਫ ਕੀ ਆ। ਉਹ ਡ੍ਰੀਮ ਨੂੰ ਪੂਰਾ ਕਰਨ ਦੇ ਲਈ ਤੁਸੀਂ ਜਿਹੜੀ ਆ ਗਵਰਨਮੈਂਟ ਦੀ ਜਿਹੜੀ ਇਮੀਗ੍ਰੇਸ਼ਨ ਦੀ ਮੈਂਡੇਟਰੀ ਜਿਹੜੀ ਹੈਗੀ $1,00,000 ਦੀ ਕਵਰੇਜ ਚਾਹੀਦੀ ਆ, ਜਿਹਦੇ ਵਿੱਚ ਕਿ ਤੁਹਾਡੇ ਸਾਰੇ ਜਿਹੜੇ ਹੈਲਥ ਇਸ਼ੂ ਆ ਕਵਰ ਹੁੰਦੇ ਆ। ਉਸ ਦੇ ਬਾਬਤ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਆ ਸੁਪਰ ਇੰਸ਼ੋਰੈਂਸ ਬਾਰੇ, ਮੇਰਾ ਨੰਬਰ ਆ ਜੀ 416-843-5523। ਇਸ ਦੇ ਨਾਲ ਨਾਲ ਜੇ ਤੁਹਾਡੇ ਕੋਲ ਲਾਈਫ ਪਲੈਨ ਚੱਲਦੇ ਆ ਉਹ ਰਿਵਿਊ ਕਰਨੇ ਆ, ਜੇ ਤੁਹਾਡੀ ਲਾਈਫ ਪਲੈਨ ਟਰਮ ਜਿਹੜੀ ਫਿਨਿਸ਼ ਹੋ ਰਹੀ ਆ ਉਹਨੂੰ ਅੱਗੇ ਤੁਸੀਂ ਐਕਸਟੈਂਡ ਕਰਨਾ ਤੇ ਤੁਹਾਡਾ ਐਡਵਾਈਜ਼ਰ ਕਾਲ ਨਹੀਂ ਚੱਕਦਾ, ਤਾਂ ਵੀ ਤੁਸੀਂ ਬੇਝਿਜਕ ਸਾਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਮੇਰਾ ਨੰਬਰ ਆ 416-843-5523 ਦੇ ਉੱਤੇ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕੀਤਾ ਜਾਂਦਾ, ਅਸੀਂ ਜਿੰਨੀ ਤੁਹਾਡੀ ਹੈਲਪ ਹੋਈ ਆਪਾਂ ਹੈਲਪ ਕਰ ਸਕਦੇ ਹਾਂ। ਕੱਲ੍ਹ ਮੈਨੂੰ ਇੱਕ ਕਾਲ ਆਈ ਸੀ ਈਟੋਪੀਕੋ ਤੋਂ, ਅਤੇ ਉਹ ਲੇਡੀਜ਼ ਕਹਿੰਦੇ ਵੀ ਆਪਾਂ ਨੂੰ 10 ਸਾਲ ਹੋ ਗਏ ਆਇਆਂ ਨੂੰ ਇੱਥੇ, ਉਹਨਾਂ ਦੇ ਬੱਚਿਆਂ ਨੂੰ ਆਟਨਿਜ਼ਮ ਦੀ ਪ੍ਰੋਬਲਮ ਸੀ, ਤਿੰਨੇ ਬੱਚੇ ਆ। ਉਹ ਕਹਿੰਦੇ ਡਿਸਐਬਿਲਿਟੀ ਕ੍ਰੈਡਿਟ ਕਿੱਦਾਂ ਲਿਆ ਜਾਵੇ, ਕਿਉਂਕਿ ਮੇਰੇ ਮੇਰਾ ਜਿਹੜਾ ਆਪਣਾ ਮੇਰੀ ਜੋਬ ਆ ਇਹਨਾਂ ਰਿਲੇਟਡ ਉਹ ਨਹੀਂ ਸੀਗਾ, ਬਿਲਕੁਲ ਹਟ ਕੇ ਸੀਗਾ, ਪਰ ਉਹਨਾਂ ਨੇ ਮੇਰੀ ਵੈਬਸਾਈਟ 'ਤੇ ਭਰਿਆ ਡਿਸਐਬਿਲਿਟੀ ਕ੍ਰੈਡਿਟ। ਫਿਰ ਕਿਉਂਕਿ ਮੇਰੇ ਵਿਸ਼ੇ ਤੋਂ ਦੂਰ ਦਾ ਕੰਮ ਸੀ, ਪਰ ਉਹਨਾਂ ਨੂੰ ਮੈਂ ਗਾਈਡ ਕੀਤਾ, ਮੈਂ ਕਿਹਾ ਭੈਣ ਜੀ ਤੁਹਾਨੂੰ ਆਪਣੇ ਜਿਹੜਾ ਤੁਹਾਡਾ ਡਾਕਟਰ ਆ ਉਹਦੇ ਕੋਲ ਜਾਓ, ਉਹ ਤੁਹਾਨੂੰ ਇੱਕ ਫਾਰਮ ਦੇਵੇਗਾ, ਉਹ ਫਾਰਮ ਲੈ ਕੇ ਤਾਂ ਤੁਹਾਨੂੰ CRA ਦੀ ਸਾਈਟ 'ਤੇ ਅਪਡੇਟ ਕਰਨਾ ਪਊਗਾ, ਫਿਰ ਤੁਹਾਡੀ ਜਿੰਨੀ ਜੋਬ ਦੀ ਇਨਕਮ ਆ ਉਹਦੇ ਹਿਸਾਬ ਨਾਲ ਤੁਹਾਨੂੰ ਉਹ ਬੈਨੀਫਿਟ ਮਿਲੇਗਾ। ਅਤੇ ਇਸ ਕਰਕੇ ਕੋਈ ਵੀ ਤੁਹਾਡਾ ਕੁਐਸਚਨ ਹੈ ਜਿੱਥੇ ਤੱਕ ਅਸੀਂ ਪਹੁੰਚ ਸਕੀਏ ਤੁਹਾਡੀ ਹੈਲਪ ਕਰ ਸਕਦੇ ਹਾਂ ਤਾਂ ਮੈਨੂੰ ਕਾਲ ਕਰ ਸਕਦੇ ਹਾਂ 416-843-5523 ਦੇ ਉੱਤੇ।
1: ਜੀ ਬਿਲਕੁਲ ਜੀ, ਅਤੇ ਦਾਸ ਨੂੰ ਆ ਜਿਹੜਾ ਵੀ ਮੌਕਾ ਦੇ ਦਿਓ ਰੀਅਸਟੇਟ, ਆਪਾਂ ਸਾਰੇ ਕਰ ਲਈਏ ਹੁਣ,
2: ਬਿਲਕੁਲ ਬਿਲਕੁਲ,
1: ਵਹਿੰਦੀ ਦਰਿਆ ਦੇ ਵਿੱਚ ਹੱਥ ਧੋ ਲਈਏ, ਮੈਂ ਵੀ ਗੰਗਾ ਦੇ ਵਿੱਚ। ਸੋ ਦਾਸ ਨੂੰ ਵੀ ਇਹ ਮੌਕਾ ਦੇ ਦਿਓ ਜੀ, ਰੀਅਲ ਸਟੇਟ ਦੇ ਕੋਈ ਵੀ ਟ੍ਰਾਂਜੈਕਸ਼ਨ ਕਰਨਾ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਦੇ ਵਿੱਚ। ਸੋ ਨੰਬਰ ਮੇਰਾ 416-916-7763-416-917-7763 'ਤੇ ਤੁਸੀਂ ਦੋਸਤੋ ਸੰਪਰਕ ਕਰ ਸਕਦੇ ਹੋ। ਈਵਨ ਪ੍ਰੋਗਰਾਮ ਦੇ ਰਿਲੇਟਡ ਵੀ ਕੋਈ ਫੀਡਬੈਕ ਹੈਗਾ, ਹਾਂਜੀ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ, ਨੰਬਰ ਇੱਕੋ ਹੀ ਹੈ 416-917-7763-416-917-7763 'ਤੇ। ਵਨ ਸਟੋਪ ਆਟੋ ਰਿਪੇਅਰ ਸੈਂਟਰ 32 ਰਦਰਫੋਰਡ ਰੋਡ ਸਾਊਥ 'ਤੇ ਤੁਸੀਂ ਜਾ ਸਕਦੇ ਹੋ। ਕੋਈ ਵੀ ਆਟੋ ਰਿਗਾਰਡਿੰਗ ਤੁਸੀਂ ਜਿਹੜਾ ਮਕੈਨੀਕਲ ਇਲੈਕਟ੍ਰੀਕਲ ਜਾਂ ਕੋਈ ਇਸ਼ੂ ਆ ਗਿਆ, ਸਟੇਅਰਿੰਗ ਇਸ਼ੂ ਆ ਗਿਆ ਜਾਂ ਕੋਲੀਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਫਿਰ 32 ਰਦਰਫੋਰਡ ਰੋਡ 'ਤੇ ਤੁਸੀਂ ਜਾ ਸਕਦੇ ਹੋ, ਵਨ ਸਟੋਪ ਰਿਪੇਅਰ ਸੈਂਟਰ, ਵਨ ਸਟੋਪ ਆਟੋ ਰਿਪੇਅਰ ਸੈਂਟਰ 32 ਰਦਰਫੋਰਡ ਰੋਡ ਬ੍ਰੈਂਪਟਨ ਵਿਖੇ ਵਾਕਿਆ ਨੇ। ਇਹ ਸੀ ਅੱਜ ਦਾ ਪ੍ਰੋਗਰਾਮ, ਸਭ ਤੋਂ ਪਹਿਲਾਂ ਹਰਜੀਤ ਭਾਈ ਹੋਣਾ ਨੇ ਕੀਤਾ, ਸਾਡੇ ਤੋਂ ਬਾਅਦ ਤੰਬੜ ਸਾਹਿਬ ਗਰਮਾ ਗਰਮ ਪ੍ਰੋਗਰਾਮ ਹੈ ਜਿਹੜਾ ਉਹ ਲੈ ਕੇ ਹਾਜ਼ਰ ਹੋ ਗਏ ਨੇ। ਸੋ ਉਹਨਾਂ ਦੇ ਨਾਲ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ, ਤੁਹਾਡਾ ਸਾਰਿਆਂ ਦਾ ਦੋਸਤੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ। ਹਜੇ ਵੀ ਲਾਈਵ ਫਲੈਸ਼ ਕਰ ਰਹੀਆਂ ਨੇ, ਮਾਫੀ ਚਾਹਵਾਂਗਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੈਵ ਏ ਵੈਰੀ ਹੈਪੀ ਲੌਂਗ ਵੀਕਐਂਡ, ਇੱਥੇ ਦੋ ਇਜਾਜ਼ਤ, ਨਾਨਕ ਨਾਮ ਚੜ੍ਹ।
3: Hi, this is Paul Evanoff, President and CEO of Evanoff Communications. Thanksgiving reminds us to be grateful for our family and friends, and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬਰੋ ਵੱਲੋਂ ਪੈਰ ਪਰੇ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਮੰਡੇ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਹੁੰਦਾ ਤੁਹਾਡਾ ਆਪਣਾ ਹੀ ਪ੍ਰੋਗਰਾਮ, ਅਤੇ ਵਿਰਾਸਤ ਟੀਵੀ 24 ਘੰਟੇ 7 ਦਿਨ ਤੁਸੀਂ ਦੇਖਦੇ ਹੋ ਸਟ੍ਰੀਮਿੰਗ ਡਿਵਾਈਸ ਦੇ ਉੱਪਰ, ਯੂਟਿਊਬ, ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਆਪਾਂ ਰੀਲਾਂ ਅਤੇ ਨਾਲ ਕਾਫੀ ਸਾਰੀ ਜਾਣਕਾਰੀ ਪਾ ਦੇ ਦੀ ਹੈਗੀ ਆ। ਪੁਰਾਣੇ ਪ੍ਰੋਗਰਾਮ ਯੂਟਿਊਬ 'ਤੇ ਪਏ ਹਨ, ਚੈੱਕ ਕਰ ਲਿਓ, ਦੇਖ ਲਿਓ, ਸਬਸਕ੍ਰਾਈਬ ਕਰ ਲਿਓ। ਇੱਕ ਛੋਟਾ ਜਿਹਾ ਮੀਡੀਆ ਹੱਬ ਹੈਗਾ ਆ ਵਿਰਾਸਤ ਮੀਡੀਆ, 530 AM ਡਾਲ 'ਤੇ ਸਵੇਰ ਤੋਂ ਸ਼ਾਮ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਹਰ ਇੱਕ ਪ੍ਰੋਗਰਾਮ ਵੱਖਰੇ ਤਰੀਕੇ ਨਾਲ ਕੀਤਾ ਜਾਂਦਾ ਆ। ਅੱਜ ਸਵੇਰੇ ਸਵੇਰੇ ਰੌਣਕਾਂ ਲਾਈਆਂ ਹੋਈਆਂ, ਸ਼ੰਮੀ ਭੱਠਲ ਸਾਹਿਬ ਨੇ ਅਤੇ ਉਹਦੀ ਟੀਮ ਨੇ ਕਾਫੀ ਸਾਰੇ ਇਕੱਠੇ ਹੋਏ ਸੀ ਸਟੂਡੀਓ ਦੇ ਵਿੱਚ। ਚੰਗਾ ਲੱਗਦਾ, ਮਿੱਤਰ ਦੋਸਤ ਆ ਕੇ ਇਕੱਠੇ ਹੋ ਜਾਂਦੇ ਹਨ, ਪ੍ਰੋਗਰਾਮ ਕਰ ਜਾਂਦੇ ਹਨ, ਸਪੋਂਸਰ ਵੀਰ ਇਕੱਠੇ ਹੋ ਜਾਂਦੇ ਹਨ। ਰਲ ਮਿਲ ਕੇ ਹੀ ਇਸ ਆਪਾਂ ਕੰਟਰੀ, ਇਸ ਪ੍ਰੋਵਿੰਸ ਅਤੇ ਇਸ ਸ਼ਹਿਰ ਨੂੰ ਚਲਾਉਣਾ। ਹੁਣ ਬਹੁਤ ਇੰਪੋਰਟੈਂਟ ਮਿਊਨਿਸਪਲ ਇਲੈਕਸ਼ਨ ਦੀ ਜਿਹੜੀ ਐਡਵਾਂਸ ਵੋਟਿੰਗ ਆ ਸ਼ੁਰੂ ਹੋ ਜਾਣੀ ਹੈਗੀ ਆ, ਕਈਆਂ ਵਿੱਚ ਸ਼ੁਰੂ ਹੋ ਗਏ ਸੀ ਅਤੇ ਸ਼ੁਰੂ ਹੋ ਜਾਣੀ ਆ ਅੱਜ। ਅਤੇ ਅੱਜ ਤੁਸੀਂ ਵੋਟਾਂ ਪਾ ਸਕਦੇ ਹੋ ਬ੍ਰੈਂਪਟਨ ਦੇ ਵਿੱਚ ਅਤੇ ਆਪਣੇ ਸ਼ਹਿਰ ਦੇ ਵਿੱਚ। ਹਜੇ ਤੱਕ ਨਹੀਂ ਖੋਜਿਆ ਅਤੇ ਕਿਸੇ ਨਾਲ ਗੱਲ ਨਹੀਂ ਕੀਤੀ, ਕਿਸੇ ਨੇ ਜਾਣਕਾਰੀ ਨਹੀਂ ਕੀਤੀ, ਫਿਰ ਤੁਸੀਂ ਬਹੁਤ ਬਿਹਾਈਂਡ ਹੋ। ਤੁਸੀਂ 4 ਸਾਲ ਬਾਅਦ ਵਾਰੀ ਆਉਂਦੀ ਆ ਅਤੇ ਤੁਹਾਡੇ ਸਿਟੀ ਨੂੰ ਸੁਧਾਰਨ ਵਾਸਤੇ ਕੌਣ ਸੁਧਾਰ ਸਕਦਾ? ਤੁਸੀਂ ਰਲ ਮਿਲ ਕੇ, ਕਿਉਂਕਿ ਵੋਟ ਤੁਸੀਂ ਪਾਉਣੀ ਆ। ਕੌਣ ਵਧੀਆ ਕੰਮ ਕਰ ਸਕਦਾ? ਵਧੀਆ ਇਨਸਾਨ ਕਿਹੜਾ ਹੁੰਦਾ ਜਿਹੜਾ ਸਮਾਇਲ ਦੇ ਕੇ ਛੱਡ ਜਾਂਦਾ, ਹੱਥ ਮਿਲਾ ਦਿੰਦਾ, ਬਾਅਦ 'ਚ ਕਹਿੰਦਾ ਜੀ ਹਾਂਜੀ ਪਕੌੜੇ ਵੀ ਚੰਗੇ ਸੀ, ਸਮੋਸੇ 'ਚ ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਪਿੰਡ ਨੂੰ ਜਾਣਦੇ ਹਾਂ, ਤੁਹਾਡੇ ਮਿੱਤਰ ਨੂੰ ਜਾਣਦੇ ਹਾਂ, ਪਿੰਡ ਵਿੱਚ ਤੁਸੀਂ ਕੀ ਕਰਨਾ? ਪਿੰਡ ਤੁਹਾਡਾ ਉੱਥੇ ਰਹਿ ਗਿਆ, ਇੱਥੇ ਰਹਿਣ ਵਾਸਤੇ ਆਏ ਹਾਂ, ਇੱਥੇ ਆਪਾਂ ਵਧੀਆ ਜ਼ਿੰਦਗੀ ਕੱਟਣੀ ਆ। ਅਤੇ ਜਿਹੜੇ ਬੰਦੇ ਚੁਣੇ ਜਾਂਦੇ ਹਨ ਤੁਹਾਡੇ ਪੈਸਿਆਂ ਨਾਲ ਚੁਣੇ ਜਾਂਦੇ ਹਨ, ਸੋ ਇਹ ਨਾ ਸੋਚਿਓ ਵੀ ਮੈਨੂੰ ਉਸਨੇ ਕਿਹਾ, ਮੈਨੂੰ ਉਸਨੇ ਕਿਹਾ। ਖੋਜ ਲਿਓ, ਜੇ ਪਹਿਲਿਆਂ ਨੇ ਕੰਮ ਕੀਤਾ ਰਿਸਪੈਕਟ ਸਲੂਟ, ਵੋਟ ਦੈਮ ਅਗੇਨ। ਜੇ ਲੱਗਦਾ ਬ੍ਰੈਂਪਟਨ ਜਾਂ ਕਿਸੇ ਹੋਰ, ਤੁਹਾਡੀ ਬ੍ਰੈਂਪਟਨ ਦੀ ਗੱਲ ਪਹਿਲਾਂ ਆ ਜਾਂਦੀ ਆ, ਤੁਹਾਡੇ ਸ਼ਹਿਰ ਵਿੱਚ ਕੁਝ ਨਹੀਂ ਆਇਆ ਤੇ ਫਿਰ ਬਦਲ ਦੇਵੋ, ਗਾਹਾਂ ਫੇਰ ਬਦਲ ਦਿਓ। ਤੁਹਾਨੂੰ ਬਹੁਤ ਵੱਡਾ ਹੱਕ ਮਿਲਦਾ, ਅਧਿਕਾਰ ਮਿਲਿਆ ਹੋਇਆ ਹੈਗਾ ਵੋਟ ਪਾਉਣ ਦਾ। ਤੁਸੀਂ ਵੋਟ ਪਾਉਣੀ ਹੈ ਖੁਦ ਆਪ, ਆਪਣਾ ਦਿਮਾਗ ਥੱਲੇ ਉਸ ਪੇਪਰ 'ਤੇ ਲਾ ਕੇ ਜੋ ਸਿਲੈਕਟ ਕਰਨਾ ਹੈਗਾ ਆ, ਜਾਂ ਟੱਚ ਸਕਰੀਨ ਨਾ ਕਰਨਾ, ਅਤੇ ਤੁਸੀਂ ਵੋਟ ਪਾ ਕੇ ਆਉਣੀ ਆ। ਪਲੀਜ਼ ਇਹੀ ਬੇਨਤੀ ਹੈਗੀ ਆ, ਇਹ ਇਸਤੇਮਾਲ ਕਰਿਓ। ਬੜੀ ਬੇਇੱਜ਼ਤੀ ਹੋ ਰਹੀ ਹੈਗੀ, ਕਿਉਂਕਿ ਤੁਹਾਡੇ ਏਰੀਏ ਵਿੱਚ, ਤੁਹਾਡੇ ਸ਼ਹਿਰ ਵਿੱਚ ਕੌਣ ਰਹਿੰਦਾ, ਕੌਣ ਵੱਧ ਰਹਿੰਦਾ? ਵੋਟਾਂ ਕੱਲ੍ਹ ਨਹੀਂ ਪੈ ਰਹੀਆਂ ਹੈਗੀਆਂ ਕਿ ਆਪਾਂ ਇੰਨੇ ਅਨਪੜ੍ਹ ਹੋ ਗਏ ਕਿ ਸਾਨੂੰ ਫਿਕਰ ਹੀ ਹੈ ਨਹੀਂ, ਇੰਨੇ ਬਿਜ਼ੀ ਵੀ ਨਹੀਂ ਹੋ ਸਕਦੇ। ਤੁਹਾਨੂੰ ਇੰਨੇ ਚਾਂਸ ਦਿੱਤੇ ਜਾਂਦੇ ਹਨ ਵੋਟ ਪਾਉਣ ਦੇ ਵੱਖ ਵੱਖ ਟਾਈਮ ਦੇ ਉੱਪਰ, ਤੁਸੀਂ ਵੋਟ ਨਾ ਪਾ ਸਕੋ। ਤੋ ਹੱਥ ਜੋੜ ਕੇ ਬੇਨਤੀ ਹੈਗੀ ਆ ਆਪਣੇ ਪਰਿਵਾਰ ਨਾਲ ਬੈਠ ਕੇ। ਹੁਣ ਕਈ ਕਹਿੰਦੇ ਵੀ ਆਪਾਂ ਜੀ ਹਜੇ ਹੋਰ 2 ਦਿਨ ਵੇਟ ਕਰਨੀ ਵੀ ਕਿਹਨੂੰ ਵੋਟ ਪਾਈਏ। ਜੇ ਤੁਹਾਨੂੰ ਪਿਛਲੇ 4, 8, 10 ਸਾਲਾਂ ਵਿੱਚ ਨਹੀਂ ਪਤਾ ਲੱਗਾ ਤੁਹਾਡੇ ਸਿਟੀ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਫਿਰ ਤਾਂ ਤੁਸੀਂ ਪਾਵੋ ਜਾਂ ਨਾ ਪਾਵੋ, ਸੱਚੀ ਗੱਲ ਹੈਗੀ ਆ। ਪਰ ਖੋਜ ਲੈਣਾ ਸੀਗਾ, ਤੁਹਾਨੂੰ ਖੁਦ ਪਤਾ ਹੈਗਾ ਪ੍ਰੋਪਰਟੀ ਟੈਕਸ ਘਟਿਆ ਕਿ ਨਹੀਂ ਘਟਿਆ, ਸੇਫਟੀ ਅਤੇ ਸਿਕਿਉਰਿਟੀ ਹੋਈ ਕਿ ਨਹੀਂ ਹੈਗੀ, ਹੋਸਪਿਟਲ ਆ ਗਿਆ। ਮੈਂ ਤਾਂ ਵੀ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ, ਅੰਡਰਗਰਾਊਂਡ ਵੀ ਲੱਭਣ ਦੀ ਕੋਸ਼ਿਸ਼ ਕੀਤੀ, ਮੈਨੂੰ ਨਹੀਂ ਮਿਲ ਰਿਹਾ ਹੈਗਾ ਸੈਕਿੰਡ ਹੋਸਪਿਟਲ। ਜੇ ਆਲੇ ਦੁਆਲੇ ਆ ਸਕਦੇ ਹਨ, ਤੁਹਾਡੇ ਸ਼ਹਿਰ ਵਿੱਚ ਕੱਲੇ ਨਹੀਂ ਆ ਸਕਦੇ, ਇਹਨਾਂ ਨੂੰ ਕੋਈ ਪਸੰਦ ਨਹੀਂ ਕਰਦੇ, ਇਹਨਾਂ ਨੂੰ ਗੱਲ ਕਰਨੀ ਆਉਂਦੀ, ਫਿਰ ਲਾ ਦੇਵੋ ਯਾਰ। ਜੇ ਨਹੀਂ ਕੁਛ ਮਿਲ ਰਿਹਾ ਹੈਗਾ ਆ, ਜੇ ਲੱਗਦਾ ਮਿਲ ਰਿਹਾ ਹੈਗਾ, ਬੀ ਮਾਈ ਗੈਸ, ਪਾ ਦਿਓ ਵੋਟਾਂ। ਸਿਚੁਏਸ਼ਨ ਬਹੁਤ ਗੰਭੀਰ ਹੋਈ ਪਈ ਹੈਗੀ ਆ। ਰੱਬ ਸਾਰਿਆਂ ਦੇ ਘਰਾਂ ਨੂੰ ਵਸਾਈ ਰੱਖੇ, ਹਰ ਇੱਕ ਜੋਬ ਲੱਗੀ ਰਹੇ, ਪਰ ਕੰਮ ਔਖਾ। ਡੀਜ਼ਲ ਪ੍ਰਾਈਸਾਂ ਹੋਰ ਵੱਧ ਜਾਣੀਆਂ ਹੈਗੀਆਂ, ਉਹਦੀ ਵੀ ਇਨਫੋਰਮੇਸ਼ਨ ਲੈ ਕੇ ਆਵਾਂਗੇ। ਅਤੇ ਨਾਲ ਦੀ ਨਾਲ ਇਹ ਜਿਹੜੇ ਡੰਪ ਟਰੱਕ ਆ ਅਤੇ ਟਰੱਕ ਸਾਹਮਣੇ ਟਰੱਕਿੰਗ ਏਜੰਸੀ ਸਾਹਮਣੀ ਬੜੀ ਔਖੀ ਹੋ ਗਈ ਆ। 1.5 ਲੱਖ, 2-2 ਲੱਖ, 3-3 ਲੱਖ ਦੇ ਜਿਹੜੇ ਕਰਜ਼ੇ ਲਏ ਹੋਏ ਹਨ ਟਰੱਕ ਨੂੰ ਸਾਂਭਣ ਵਾਸਤੇ, ਉਹ ਸਾਂਭਣ ਵਾਸਤੇ ਬੜੇ ਔਖੇ ਹੋ ਗਏ ਹਨ। ਕਈ ਵਾਰੀ ਜਾਣ ਵੇਲੇ ਲੋਡ ਮਿਲ ਜਾਂਦਾ, ਮੁੜ ਕੇ ਆਉਣ ਵੇਲੇ ਬੜੀ ਔਖੀ ਜੋਬ ਆ ਟਰੱਕਿੰਗ ਦੀ। ਬੰਦਾ ਵੇਟ ਕਰਦਾ ਵੀ ਕੋਈ ਨਹੀਂ, ਮੈਂ ਥਰਸਡੇ ਮੁੜ ਕੇ ਆ ਜਾਣਾ ਅਤੇ ਫਰਾਈਡੇ ਟਰੱਕਾਂ ਦੀ ਰਿਪੇਅਰ ਕਰਾਂਗੇ, ਅਤੇ ਆਪਾਂ ਸੈਚਰਡੇ ਸੰਡੇ ਆਪਣਾ ਪਰਿਵਾਰਕ ਪ੍ਰੋਗਰਾਮ ਆਉਣੇ ਆ। ਉਦੋਂ ਪਤਾ ਲੱਗਦਾ ਲੋਡ ਨਹੀਂ ਮਿਲਿਆ ਵਾਪਸੀ ਦਾ, ਅਤੇ ਜਿਹੜੇ ਪਰਿਵਾਰਕ ਪ੍ਰੋਗਰਾਮ ਰੱਖੇ ਗਏ ਹੁੰਦੇ ਆ ਘਰਾਂ ਵਿੱਚ, ਵਿਤਕਰੇ ਪੈ ਰਹੇ ਹਨ, ਡਿਵੋਰਸ ਹੋ ਰਹੇ ਹਨ, ਹੋਣੇ ਨਹੀਂ ਚਾਹੀਦੇ। ਇੱਕ ਵਾਰੀ ਲਾਵਾਂ ਲੈ ਲਈਆਂ, ਸਤਿਕਾਰ ਕਰੋ ਅਤੇ ਇੱਕ ਦੂਸਰੇ ਨੂੰ ਸਮਝੋ। ਪਰ ਜਦੋਂ ਆਪਾਂ ਸਮਝਦੇ ਨਹੀਂ ਹੈਗੇ ਨਾ, ਫਿਰ ਪ੍ਰੋਬਲਮ ਪੈ ਜਾਂਦੀ ਹੈਗੀ ਆ। ਸੋ ਵੋਟ ਪਾਉਣੀ ਬੜੀ ਜ਼ਰੂਰੀ ਆ। ਜਿੰਨੇ ਵੀ ਤੁਹਾਡੇ ਫੋਨ ਕਾਲ ਆਉਂਦੇ ਹਨ, ਤੁਸੀਂ ਉਹਨਾਂ ਦੇ ਤੁਸੀਂ ਖੁਦ ਰਿਸਪੋਂਸਿਬਲ ਹੁੰਦੇ ਕਿ ਮੇਰੀ ਨਾ ਰਿਸਪੋਂਸਿਬਲ ਛੱਡੇ, ਕਾਲ ਇਕੱਲੇ ਨਹੀਂ ਕੱਟੀ, ਤੁਸੀਂ ਆਪਣਾ ਦਿਮਾਗ ਵਰਤ ਕੇ ਫੋਨ ਕਾਲ ਕਰਨਾ। ਸੋ ਅਸੀਂ ਕੋਸ਼ਿਸ਼ ਕਰੀਦੀ ਆ ਰਿਸਪੈਕਟ ਨਾਲ ਤੁਹਾਨੂੰ ਇੰਟਰੋਡਿਊਸ ਕਰੀਏ, ਅਤੇ ਹਰ ਇੱਕ ਰਿਸਪੈਕਟ ਦੇ ਦੀ ਹੈ। ਪਰ ਜੇ ਕੋਈ ਕੰਮ ਨਹੀਂ ਕਰਦਾ ਦੇਖੋ ਨਹੀਂ ਕਰਦਾ ਨਹੀਂ ਕਰਦਾ। ਹੁਣ ਐਸ ਸੀ ਪੀ ਸੀ ਦਾ ਮੈਂਬਰ ਜਿਹੜਾ ਕਮੇਟੀ ਮੈਂਬਰ ਸੀਗਾ ਅਮਰਜੀਤ ਚਾਵਲਾ, ਹੁਣ ਸਿੰਘ ਨਾਲ ਉਹਨੂੰ ਬੜਾ ਦੁੱਖ ਦੁੱਖ ਬੜਾ ਲੱਗਦਾ ਆ। ਬੁਕਟ ਇੰਡੀਆ ਦੀ ਖਬਰ ਆ, ਮੈਂ ਘੱਟ ਕਵਰ ਕਰਦਾ, ਪਰ ਇਹ ਸਾਡੇ ਨਾਲ ਰਿਲੇਟਡ ਤਾਂ ਹੈਗੀ ਆ। ਐਸ ਸੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰੈਕਸਟਿਲ ਗੁਰਦੁਆਰਾ ਦਾ ਕੀ ਬਣਿਆ? ਕਹਿੰਦੇ ਫਰਾਈਡੇ ਨੂੰ ਵੀ ਨਗਰ ਕੀਰਤਨ ਦੇ ਪਹੁੰਚੋ, ਫਰਾਈਡੇ ਨੂੰ ਵੀ ਦੀਵਾਨ ਲੱਗੇ, ਬੜੀ ਆਵਾਜ਼ ਉਠਾਉਂਦੇ ਸੀਗੇ, ਹੁਣ ਕੱਲ੍ਹ ਕੀਤੇ ਜਵਾਬ ਨਹੀਂ ਦੇ ਰਹੇ ਕੀ ਕੁਛ ਹੋ ਰਿਹਾ। ਪਰ ਸਾਡੇ ਵੀ ਸੋ ਕਾਲ ਜਿਹੜੇ ਸਿੱਖ ਔਰਗਨਾਈਜੇਸ਼ਨ ਹੈ ਨਾ, ਉਹਨਾਂ ਨੇ ਕੱਖ ਨਹੀਂ ਮੰਗਿਆ, ਸਾਨੂੰ ਜਵਾਬ ਨਹੀਂ ਦਿੱਤਾ ਵੀ ਜੋ ਕਰ ਸਾਡੇ ਗੁਰੂ ਘਰਾਂ ਵਿੱਚ ਹੋ ਰਿਹਾ ਇਹ ਹੋਣਾ ਨਹੀਂ ਚਾਹੀਦਾ। ਮੈਨੂੰ ਪਤਾ ਦੋ ਚਾਰ ਗੰਦੇ ਇਨਸਾਨ ਹੁੰਦੇ ਹਨ, ਪਰ ਆਪਾਂ ਉਹਨਾਂ ਨੂੰ ਉਠਾਉਣਾ ਚਾਹੀਦਾ ਕਿਉਂਕਿ ਸਾਡੀ ਕਮਿਊਨਿਟੀ ਉੱਧਰ ਨੂੰ ਦੇਖਦੀ ਆ। ਜੇ ਆਪਾਂ ਇਹੀ ਕੰਮ ਹੋ ਹੀ ਦੇਣ ਜਾਈਏ ਤਾਂ ਰੇਪ ਕੇਸ ਚੱਲੀ ਜਾਣੇ, ਜੋ ਕੁਛ ਉੱਥੇ ਹੋ ਰਿਹਾ ਇੱਥੇ ਵੀ ਹੋਣ ਲੱਗ ਪਿਆ, ਬਹੁਤ ਕੁਛ ਹੋਣ ਲੱਗ ਪਿਆ। ਰੇਪ ਕੇਸ ਹੀ ਹੋ ਗਿਆ, ਦੇਖ ਲਓ ਜਿੰਨੇ ਪੈਸੇ ਇੱਧਰ ਉੱਧਰ ਕੀਤੇ ਗਏ ਹੈਗੇ ਆ। ਸੋ ਇਹਨਾਂ ਨੂੰ ਪ੍ਰੈਸ ਰਿਲੀਜ਼ ਕਰਨੀ ਚਾਹੀਦੀ ਸੀਗੀ ਵੀ ਜੋ ਹੋ ਗਿਆ ਮੁੜ ਕੇ ਹੋਣਾ ਨਹੀਂ ਚਾਹੀਦਾ, ਜਿਹਨਾਂ ਨੇ ਕੀਤਾ ਉਹਨਾਂ ਨੂੰ ਮੁੜ ਕੇ ਵੜਨ ਨਹੀਂ ਦੇਵਾਂਗੇ। ਗੁਰੂ ਘਰ ਆਵੋ, ਮੱਥਾ ਟੇਕਾ ਤੇ ਜਾਵੋ, ਰੱਬ ਤਾਂ ਸਾਰੇ ਪਾਸੇ ਵੱਸਦਾ, ਤੇ ਪੈਸੇ ਵੀ ਕਿੱਥੋਂ ਆਉਂਦੇ ਹਨ ਤੁਸੀਂ ਵੀ ਖੁਦ ਸਮਝਦੇ ਹੋ, ਉਹਦੀ ਕਿੱਦਾਂ ਵਰਤੋਂ ਕੀਤੀ ਜਾਂਦੀ ਆ ਉਹ ਤੁਸੀਂ ਵੀ ਸਮਝਦੇ ਹੋ। ਗੁਰੂ ਨਾਨਕ ਕਮਿਊਨਿਟੀ ਸੈਂਟਰ ਵਿਕ ਗਏ ਇੱਥੇ, ਹੋਰ ਕੀ ਇਹਨਾਂ ਨੇ ਕਰਨਾ? ਮੈਂ ਸਦਾ ਕਹਿੰਦਾ ਹੁੰਦਾ ਜਿਹੜੇ ਆ ਨਾ ਫੂਡ ਬੈਂਕ ਬੰਦ ਹੋਣੇ ਚਾਹੀਦੇ ਆ ਯਾਰ, ਸਰਕਾਰਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਲੋਕ ਕਿੱਦਾਂ ਜ਼ਿੰਦਗੀ ਜੀ ਰਹੇ ਹਨ, ਉਹ ਕੰਮ ਕਰੀਏ। ਡੋਨਲਡ ਟਰੰਪ ਜਿੱਥੇ ਠੀਕ ਹੈ ਕਹਿੰਦਾ ਆਪਣੇ ਕੰਟਰੀ ਤੁਹਾਡੇ ਕੰਟਰੀ ਕੋਲ ਬਹੁਤ ਕੁਛ ਹੈਗਾ, ਆ ਪੇਪਰ ਰੱਖਣੇ ਛੱਡੋ ਕੰਮ ਕਰੋ, ਤੁਸੀਂ ਕਰਕੇ ਨਹੀਂ ਰਾਜੀ। ਸਾਡੇ ਸੋ ਕਾਲ ਲੀਡਰ ਕੰਮ ਲੈ ਕੇ ਨਹੀਂ ਰਾਜੀ ਸੀਗੇ, ਸਾਡੇ ਹੋਸਪਿਟਲ ਕੱਲ੍ਹ ਨਹੀਂ ਆਇਆ, ਅੰਮ੍ਰਿਤਸਰ ਸਾਗਰ ਵਿੱਚ ਆ ਗਿਆ, ਹੋਰ ਪਾਸੇ ਆ ਗਿਆ, ਸਾਡੇ ਬ੍ਰੈਮਟਨ ਵਿੱਚ ਕੱਲ੍ਹ ਨਹੀਂ ਆਇਆ, ਇੰਨੇ ਲੇਜੀ ਹੋ ਗਏ। ਮੰਦਰ ਮਸਜਿਦ ਗੁਰਦੁਆਰੇ ਜਾਣਾ ਚਾਹੀਦਾ ਯਾਰ, ਪਹਿਲਾਂ ਕੰਮ ਤਾਂ ਕਰੋ ਪਲੀਜ਼। ਇਹੀ ਬੇਨਤੀ ਹੈਗੀ ਆ। ਆਹ ਜਗਰੂਪ ਦੀ ਕਾਲ ਆਲਰੇਡੀ ਆ ਗਈ ਆ, ਮੈਂ ਫਿਰ ਗੁਰਮਤ ਸਿੰਘ ਬਾਰੀ ਸਾਹਿਬ ਨੇ ਗੱਲ ਕਰੀ, ਬਹੁਤ ਸਾਰੀਆਂ ਮੈਂ ਸਪੋਂਸਰ ਵੀ ਨੇ ਸੰਦੇਸ਼ ਵੀ ਪੜ੍ਹਨੇ ਹੈਗੇ ਆ। ਸੋ ਵੈਰੀ ਇੰਪੋਰਟੈਂਟ ਏ, ਗੋ ਆਊਟ ਐਂਡ ਵੋਟ, ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਆ। ਜਗਰੂਪ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਤੰਬੜ ਸਾਹਿਬ, ਕੀ ਹਾਲ ਹੈ? ਖਿੱਚ ਕੇ ਰੱਖੋ ਤੰਬੜ ਸਾਹਿਬ, ਕਿਉਂਕਿ ਐਡਵਾਂਸ ਪੋਲਿੰਗ ਹੈ ਜਿਹੜੀ, ਵੱਧ ਤੋਂ ਵੱਧ ਪੋਲ ਕੀਤੀ ਜਾਵੇ ਕਿਉਂਕਿ ਲਾਸਟ ਵਾਲਾ ਤਾਂ ਇਹਨੂੰ ਦੇਖਿਆ ਜਾਵੇ। ਨੰਬਰ ਦੋ ਤੇ ਭਾਜੀ ਜਿੱਦਾਂ ਤੁਸੀਂ ਕਹਿਤਾ ਵੀ ਡੀਜ਼ਲ ਹੋਰ ਵੱਧ ਰਿਹਾ
0: ਜੀ,
1: ਕੱਲ ਭਾਜੀ ਕਿਸੇ ਮੈਂ ਡਿਲੀਵਰੀ ਕਰਨ ਗਿਆ ਸੀ ਮਾਰਨਿੰਗ ਟਾਈਮ ਹਨਾ, ਭਾਜੀ ਉੱਥੇ ਮੈਨੂੰ ਬੋਰਾ ਮਿਲਿਆ ਜਦ ਕਿ ਉਹ ਟਰੱਕਿੰਗ ਦੇ ਨਾਲ ਇਨਵੋਲਵ ਨਹੀਂ ਹੈ
0: ਜੀ,
1: ਸਿਰਫ ਆਪਾਂ ਉਹਨੇ ਮੇਰਾ ਲੋਡ ਰਿਸੀਵ ਕਰਨਾ ਸੀ, ਉਹ ਮੈਨੂੰ ਬੋਰਾ ਪੁੱਛਦਾ ਵੀ ਤੁਸੀਂ ਸਟ੍ਰਾਈਕ ਤੇ ਕਦੋਂ ਜਾਣਾ ਹਨਾ
0: ਜੀ।
1: ਮੈਂ ਕਿਹਾ ਵੀ ਕਹਿੰਦਾ ਅਮਰੀਕਾ ਦੇ ਵਿੱਚ ਸਟ੍ਰਾਈਕ ਤੇ ਚੱਲ ਗਏ
0: ਜੀ।
1: ਮੈਂ ਕਿਹਾ ਵੀ ਅਸੀਂ ਜਾਣ ਨੂੰ ਤਿਆਰ ਹਾਂ, ਜਿੰਨੇ ਮੇਰੇ ਵੀਰ ਸੁਣਦੇ ਆ ਤੁਹਾਡਾ ਪ੍ਰੋਗਰਾਮ
0: ਜੀ,
1: ਵੱਧ ਚੜ ਕੇ ਹਿੱਸਾ ਪਾ ਕੇ ਗੋਰਿਆਂ ਦਾ ਇਸ ਟਾਈਮ ਸਾਥ ਦੇ ਦਈਏ। ਭਾਜੀ ਟਰੱਕਿੰਗ ਜ਼ੀਰੋ ਹੋ ਰਹੀ ਆ, ਭਾਜੀ $3 ਨੂੰ ਤੇਲ ਪਾ ਕੇ $300 ਦਾ ਲੋਡ ਚੱਕ ਰਹੇ ਆ। ਹੋਰ ਨੰਬਰ ਦੋ ਤੇ ਜਦੋਂ ਕੱਲ ਕਿਸੇ ਇੱਕ ਬੰਦੇ ਨਾਲ ਗੱਲ ਕੀਤੀ ਮੈਂ, ਉਹ ਬੰਦਾ ਮੋਰੇ ਮੈਨੂੰ ਕਹਿੰਦਾ ਭਾਜੀ ਮੋਰੇ ਨਾ ਹੋਇਆ, ਮੋਰੇ ਨਾ ਹੋਇਆ। ਮੈਂ ਕਿਹਾ ਦੇਖ ਆਪਾਂ ਭਾਜੀ ਟੋਟਲ 5-6 ਚਾਸੀਆਂ ਆ, ਕੋਈ ਗੱਲ ਨੀ, ਕੁਆਡ ਦੇ ਭਾਰ ਵੀ ਚੱਲ ਜਾਣਗੇ, ਟੈਨਸ਼ਨ ਨੀ। ਬਟ ਇੰਨਾ ਆ, ਜੇ ਅਸੀਂ ਪਿਛਲੀ ਵਾਰੀ ਗੋਰਿਆਂ ਨਾਲ ਖੜ ਜਾਂਦੇ ਅੱਜ ਸਾਡੇ ਹਾਲਾਤ ਆ ਨਾ ਹੁੰਦੇ। ਭਾਜੀ ਗੋਰੀਆਂ ਦੀਆਂ ਜਿੰਨੀਆਂ ਕੰਪਨੀਆਂ ਉਹਨਾਂ ਨੂੰ ਤੇਲ 50-60 ਸੈਂਟ ਨੂੰ ਮਿਲ ਰਿਹਾ, ਸਾਡੀਆਂ ਕੰਪਨੀਆਂ ਨੂੰ ਕਿਉਂ ਨੀ ਮਿਲ ਰਿਹਾ? ਉਹ ਸਾਡੀ ਕਮਿਊਨਿਟੀ ਇਹੀ ਦੇਖੀ ਜਾਂਦੀ ਆ ਬੰਦੇ, ਭਾਜੀ ਆਪਾਂ 80% ਆ। ਉਹ ਮੈਂ ਕਿਹਾ ਭਰਾਵਾ ਆਪਾਂ ਆਟੇ ਚ ਲੂਣ ਆ, 80% ਕਿੱਥੇ ਕਮਿਊਨਿਟੀ ਆਪਾਂ ਨੂੰ ਲੋਕਲ ਚ ਦੱਸਦੀ ਆ, ਹਾਈਵੇ ਤੇ ਜਾ ਕੇ ਦੇਖੋ
0: ਜੀ। ਧੰਨਵਾਦ ਤੁਹਾਡਾ ਕਾਲ ਕਰਨ ਦਾ, ਮੈਂ ਹੋਰ ਕਾਲਾਂ ਵੀ ਲੈਣੀਆਂ। ਜਗਰੂਪ ਦੀ ਕਾਲ ਆਈ ਸੀਗੀ, ਵਰੀਡ ਹਨ ਟਰੱਕਿੰਗ ਇੰਡਸਟਰੀ ਵਿੱਚ ਵੀ ਕੰਮ ਚਲਾਉਣੇ ਬੜੇ ਔਖੇ ਹੋ ਗਏ ਹਨ। ਸਟ੍ਰਾਈਕ ਇਜ਼ ਦਾ ਲਾਸਟ ਆਪਸ਼ਨ ਹੁੰਦੀ ਆ, ਜੇ ਕਰੂੰਗੇ ਤਾਂ ਬਹੁਤ ਸਾਰਾ ਹੋਰ ਨੁਕਸਾਨ ਹੋਰਾਂ ਵੀ ਹੋ ਸਕਦਾ ਹੈਗਾ ਆ, ਪਰ ਜੇ ਕੋਈ ਸਾਥ ਨਹੀਂ ਦੇ ਰਿਹਾ ਬੰਦਾ ਕਰੇ ਤਾਂ ਕਰੇ ਵੀ ਕੀ। ਲਓ ਜੀ ਮੈਂ ਛੋਟੀ ਬ੍ਰੇਕ ਦਾ, ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ ਤੇ।
2: ਮੈਂ ਰਿਪੋਰਟ ਚੱਲੋ ਬ੍ਰੈਂਪਟਨ ਦੇ ਵਾਰਡ 7 ਔਰ 8 ਤੋਂ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕਾਉਂਸਲਰ ਜ਼ਰੂਰ ਭੇਜੋ।
3: Hi, I am Prabh Deo and I am running for Mayor of Brampton. I want to bring accountable and transparent government back to City Hall. On October 26th, put Brampton first. Vote Prabh Deo for Mayor of Brampton.
4: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
6: ਆਜ
7: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈਪੀਟੀਵੀ ਬਾਕਸ ਹੈ, ਤੇ ਨਾਲੇ ਢਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 years ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
7: ਪਰ ਢਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਵੀਡੀਓ.com। ਹੋਰ ਕੋਈ ਸੇਵਾ?
9: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
10: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਂਪਟਨ। ਕਾਲ 905-928-8557। ਅਨਾਜ ਮਾਰਟ।
11: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
12: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
11: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
13: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
14: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
15: Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting. Top Auto Collision,
16: Indian Punjabi Bazaar, 115 Father Tobin Road, Brampton Vich, Bharti Grocery da Pandar, Indian Punjabi Bazaar, jithe taze phal te sabziyan, daala masale te aata, gal ki tuhadi grocery diyan sariyan lodan ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਈ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
17: IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history. SwissText, a system to transport dispatching events to drivers.
0: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਇਹ ਸਵਿਸ ਬਹੁਤ ਵਧੀਆ ਕੰਪਨੀ ਹੈਗੀ ਆ, ਸਾਨੂੰ ਟਰੈਕਿੰਗ ਵਾਸਤੇ GPS ਡਿਵਾਈਸ ਚਾਹੀਦੇ ਆ, ਕੰਪਿਊਟਰ ਚਾਹੀਦੇ ਆ, ਸਰਵਰ ਚਾਹੀਦੇ ਆ, ਤਾਂ ਇਮਸ ਵਿਸਤੇ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ। ਪਹਿਲਾਂ ਮੈਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਾਂਗਾ, ਫਿਰ ਆਪਾਂ ਖਬਰਾਂ ਹੀ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਫਿਰ ਗੁਰਮਤ ਸਿੰਘ ਬਾਰੀਆ ਸਾਹਿਬ ਆਉਣਗੇ, ਕਿਉਂਕਿ ਵੀਕਐਂਡ ਹੈਗਾ, ਸਪੈਸ਼ਲੀ ਲੌਂਗ ਵੀਕਐਂਡ, ਇਨਸ਼ੋਰੈਂਸ ਜਿਹੜੀ ਹੈ ਲੈਣੀ ਬੜੀ ਜ਼ਰੂਰੀ ਹੁੰਦੀ ਆ, ਅਤੇ ਇਨਸ਼ੋਰੈਂਸ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਪੈਕੇਜ ਖਰੀਦਣਾ ਹੋਵੇ ਤਾਂ ਲੈਣਾ ਹੋਵੇ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰਨੀ ਆ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
18: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਗੁੱਡ ਮਾਰਨਿੰਗ ਜੀ, ਇੰਸ਼ੋਰੈਂਸ ਬਾਰੇ ਕੋਈ ਗੱਲਬਾਤ ਕਰਨੀ ਆ ਕਰ ਦੇਵੋ, ਕਿਉਂਕਿ ਵੀਕਐਂਡ ਉੱਪਰ ਬਹੁਤ ਸਾਰੇ ਪਰਿਵਾਰ ਅਪਾਇੰਟਮੈਂਟ ਬਣਾਉਂਦੇ ਹਨ, ਮਿਲਦੇ ਹਨ ਤੇ ਇੰਸ਼ੋਰੈਂਸ ਦੇ ਪੈਕੇਜ ਲੈਂਦੇ ਹਨ, ਕੀ ਜਾਣਕਾਰੀ ਦੇਣਾ ਚਾਹੁੰਦੇ ਹੋ?
18: ਬਿਲਕੁਲ ਬਲਜਿੰਦਰ ਜੀ, ਜਿੱਦਾਂ ਕਿ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀ ਦੀ ਹੈ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਦੀ ਗੱਲ ਕਰੀ ਦੀ ਹੈ, ਹਰ ਪਾਲਿਸੀ ਦੇ ਵਿੱਚ ਜਦੋਂ ਲਾਈਫ ਇੰਸ਼ੋਰੈਂਸ ਹੋਵੇ ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਵੇ, ਇਹਨਾਂ ਸਾਰੀਆਂ ਜਾਂ ਫਿਰ ਮੋਰਗੇਜ ਇੰਸ਼ੋਰੈਂਸ ਹੈਗੀ ਹੈ ਤੁਹਾਡੀ ਪਰਸਨਲ, ਸੋ ਇਹਨਾਂ ਸਾਰੀਆਂ ਪਾਲਿਸੀਜ਼ ਦੇ ਵਿੱਚ ਇੱਕ ਟਰਮ ਤੁਸੀਂ ਦੇਖਿਆ ਹੋਣਾ ਕਿ ਟਰਮ ਵਰਡ ਆਪਾਂ ਯੂਜ਼ ਕਰਦੇ ਹਾਂ ਕਿ ਕਾਫੀ ਵਾਰ ਹੁੰਦਾ ਕਿ ਵੱਡੀਆਂ ਲਾਇਬਿਲਟੀਜ਼ ਨੇ, ਵੱਡੇ ਵੱਡੇ ਲੋਨਸ ਹੈਗੇ ਆ, ਤਾਂ ਆਪਾਂ ਕਹਿ ਦਿੰਦੇ ਹਾਂ ਕਿ ਟਰਮ ਇੰਸ਼ੋਰੈਂਸ ਲੈ ਲਈਏ ਅਸੀਂ। ਟਰਮ ਇੰਸ਼ੋਰੈਂਸ ਦਾ ਮਕਸਦ ਇਹ ਹੁੰਦਾ ਹੈਗਾ ਕਿ ਜਿੰਨੇ ਟਾਈਮ ਫਰੇਮ ਦੇ ਲਈ ਸਾਨੂੰ ਕਵਰੇਜ ਚਾਹੀਦੀ ਹੈ, ਚਾਹੇ 10 ਸਾਲ ਦੇ ਲਈ, 20 ਸਾਲ, 25-30, 50 ਸਾਲ ਤੱਕ ਜਿੰਨੇ ਟਾਈਮ ਲਈ ਕਵਰੇਜ ਚਾਹੀਦੀ ਹੈ ਉਨੇ ਟਾਈਮ ਤੱਕ ਤੁਹਾਡਾ ਪ੍ਰੀਮੀਅਮ ਤੇ ਕਵਰੇਜ, ਜੋ ਵੀ ਪੇਮੈਂਟ ਕਰਨੀ ਹੁੰਦੀ ਹੈ ਮੰਥਲੀ, ਉਹ ਵੀ ਤੇ ਕਵਰੇਜ ਵੀ ਲੌਕਡ ਇਨ ਹੋ ਜਾਂਦੀ ਹੈ ਉਨੇ ਟਾਈਮ ਦੇ ਲਈ। ਪਰ ਕਾਫੀ ਵਾਰ ਪਰਸਨ ਨੂੰ ਇਹ ਲੱਗਦਾ ਕਿ ਜੇ ਅੱਜ ਅਸੀਂ 20 ਸਾਲ ਦੀ ਟਰਮ ਲਿੱਤੀ ਹੈ ਤਾਂ 20 ਸਾਲ ਤੋਂ ਬਾਅਦ ਆਟੋਮੈਟਿਕਲੀ ਉਹਨੇ ਖਤਮ ਹੋ ਜਾਣਾ। ਬੇਸਿਕਲੀ ਜੇ ਤੁਸੀਂ ਆਪਣੀ ਪਾਲਿਸੀ ਖੋਲ੍ਹ ਕੇ ਦੇਖਦੇ ਹੈਗੇ ਹੋ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਟੋਮੈਟਿਕਲੀ ਖਤਮ ਨਹੀਂ ਹੁੰਦੀ ਹੈ, 20 ਸਾਲ ਤੋਂ ਬਾਅਦ ਵੀ ਇੰਸ਼ੋਰੈਂਸ ਕੰਪਨੀ ਨੂੰ ਬਾਏ ਲਾਅ ਤੁਹਾਨੂੰ ਕਵਰ ਕਰਨਾ ਪੈਂਦਾ ਵਿਦਆਊਟ ਐਨੀ ਇੰਸ਼ੋਰੇਬਿਲਟੀ, ਵਿਦਆਊਟ ਤੁਹਾਡਾ ਕੋਈ ਮੈਡੀਕਲ ਪੁੱਛੇ ਬਿਨਾਂ ਵੀ ਤੁਹਾਡੀ ਕਵਰੇਜ ਚੱਲਦੀ ਰਹਿੰਦੀ ਹੈ, ਪਰ ਉਹ ਰਿਨਿਊਅਲ ਰੇਟ ਤੇ ਚਲੇ ਜਾਂਦੀ ਹੈ। ਜਿੱਦਾਂ ਤੁਹਾਡੀ ਮੋਰਗੇਜ ਰਿਨਿਊਅਲ ਤੇ ਚਲੇ ਜਾਂਦੀ ਹੈ, ਉਸੇ ਤਰੀਕੇ ਦੇ ਨਾਲ ਇੰਸ਼ੋਰੈਂਸ ਵੀ ਤੁਹਾਡੀ ਰਿਨਿਊਅਲ ਰੇਟ ਤੇ ਚਲੇ ਜਾਂਦੀ ਹੈ, ਪਰ ਉਸ ਟਾਈਮ ਤੇ ਕੀ ਹੁੰਦਾ ਕਿ ਤੁਹਾਡਾ ਪ੍ਰੀਮੀਅਮ ਚੇਂਜ ਹੋ ਜਾਂਦਾ ਹੈ ਕਿਉਂਕਿ ਤੁਸੀਂ ਲੌਕਡ ਇਨ ਜਿਹੜਾ ਕੀਤਾ ਸੀ ਉਹ ਟਾਈਮ ਫਰੇਮ ਨਿਕਲ ਗਿਆ। ਹੁਣ ਤੁਹਾਡਾ ਪ੍ਰੀਮੀਅਮ ਰਿਨਿਊਅਲ ਰੇਟ ਤੇ ਜਦੋਂ ਜਾਂਦਾ ਹੈ ਤਾਂ ਆਟੋਮੈਟਿਕਲੀ ਜੰਪ ਹੋ ਜਾਂਦਾ ਹੈ। ਨੋ ਡਾਊਟ ਕਿ ਉਸ ਤੋਂ ਪਹਿਲਾਂ ਤੁਹਾਨੂੰ 6 ਮਹੀਨੇ ਪਹਿਲਾਂ ਇੰਸ਼ੋਰੈਂਸ ਕੰਪਨੀ ਹਮੇਸ਼ਾ ਲੈਟਰ ਜ਼ਰੂਰ ਪਾਉਂਦੀ ਹੈਗੀ ਹੈ ਕਿ ਤੁਹਾਡੀ ਪਾਲਿਸੀ ਐਕਸਪਾਇਰ ਹੋਣ ਵਾਲੀ ਹੈ, ਰਿਨਿਊਅਲ ਰੇਟ ਇਹ ਹੋਊਗਾ। ਪਰ ਜੇ ਤੁਸੀਂ ਉਹ ਲੈਟਰ ਮਿਸ ਕਰ ਦਿੰਦੇ ਹੋ ਜਾਂ ਫਿਰ ਤੁਹਾਡਾ ਐਡਰੈਸ ਅਪਡੇਟ ਨਹੀਂ ਹੋਇਆ ਹੋਇਆ ਤਾਂ ਫਿਰ ਆਟੋਮੈਟਿਕਲੀ ਉਹ ਤੁਹਾਨੂੰ ਪ੍ਰੀਮੀਅਮ ਤਦੋਂ ਪਤਾ ਲੱਗਦਾ ਜਦੋਂ ਰਿਨਿਊਅਲ ਤੇ ਚਲਾ ਜਾਂਦਾ ਹੈ। ਪਰ ਮੇਕ ਸ਼ੋਰ ਕਰੋ, ਇਸੇ ਕਰਕੇ ਹਮੇਸ਼ਾ ਆਪਾਂ ਕਹਿੰਦੇ ਹੈਗੇ ਹਾਂ ਕਿ ਨੋ ਮੈਟਰ ਤੁਸੀਂ ਨਵੀਂ ਪਾਲਿਸੀ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ, ਪਰ ਪੁਰਾਣੀਆਂ ਪਾਲਿਸੀਜ਼ ਨੂੰ ਟਾਈਮ ਬਾਏ ਟਾਈਮ ਰਿਵਿਊ ਜ਼ਰੂਰ ਕਰੋ। ਰਿਵਿਊ ਕਰਨ ਦਾ ਮਕਸਦ ਇਹ ਹੁੰਦਾ ਹੈ ਕਿ ਕਦੋਂ ਪਾਲਿਸੀ ਨੇ ਐਕਸਪਾਇਰ ਹੋਣਾ ਹੈ, ਕਦੋਂ ਉਸ ਦੇ ਵਿੱਚ ਚੇਂਜਿਸ ਆਉਣੀਆਂ ਨੇ, ਕਿ ਉਹਦੇ ਵਿੱਚ ਕੀ ਆਪਸ਼ਨਸ ਤੁਸੀਂ ਐਕਸਪਲੋਰ ਕਰ ਸਕਦੇ ਹੋ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ, ਤਾਂ ਕਿ ਰਿਨਿਊਅਲ ਰੇਟ ਤੋਂ ਪਹੁੰਚਣ ਤੋਂ ਪਹਿਲਾਂ ਹੀ ਆਪਾਂ ਉਹਦੇ ਵਿੱਚ ਐਕਸ਼ਨ ਲੈ ਸਕੀਏ। ਇਸੇ ਤਰੀਕੇ ਦੀ ਇੱਕ ਐਗਜ਼ਾਮਪਲ ਤੁਹਾਨੂੰ ਸ਼ੇਅਰ ਕਰ ਦਿੰਦੀ ਹਾਂ ਕਿ ਹੁਣ ਇੱਕ ਕਲਾਇੰਟ ਨੂੰ ਜਦੋਂ ਮੈਂ ਲਾਸਟ ਵੀਕ ਮਿਲੀ ਹੈਗੀ ਆ ਕਿ ਉਹਨਾਂ ਦੀ ਟਰਮ 20 ਸੀਗੀ ਜਿਹਦੇ ਵਿੱਚ ਕਿ ਜਸਟ ਪ੍ਰੀਮੀਅਮ $55 ਜਾ ਰਿਹਾ ਸੀ ਹਸਬੈਂਡ ਵਾਈਫ ਦਾ 20 ਸਾਲ ਤੋਂ, ਪਰ ਹੁਣ ਉਹਨਾਂ ਦਾ ਪ੍ਰੀਮੀਅਮ ਆਟੋਮੈਟਿਕਲੀ ਜਦੋਂ ਰਿਨਿਊਅਲ ਤੇ ਜਾਣਾ ਸੀ ਤਾਂ $750 ਹੋ ਜਾਣਾ ਸੀ ਪਰ ਮੰਥ, ਐਂਡ ਜੇ ਉਹ ਮੇਰੇ ਤੋਂ ਪਾਲਿਸੀ ਨਾ ਰਿਵਿਊ ਕਰਾਉਂਦੇ ਤਾਂ ਆਟੋਮੈਟਿਕਲੀ $750 ਉਹਨਾਂ ਦਾ ਵਿਦਡਰਾ ਹੋ ਜਾਣਾ ਸੀਗਾ। ਸੋ ਇਹ ਚੀਜ਼ ਹੈ ਕਿ ਜੇ ਤੁਸੀਂ ਪਹਿਲਾਂ ਰਿਵਿਊ ਕਰਦੇ ਹੋ ਤਾਂ ਤੁਸੀਂ ਐਕਸਪਲੋਰ ਕਰ ਸਕਦੇ ਹੋ ਕਿ ਸਾਡੇ ਕੋਲ ਹੋਰ ਕੀ ਆਪਸ਼ਨ ਹੈ ਜਿਹਦੇ ਵਿੱਚ ਕਿ ਤੁਸੀਂ ਵੇ ਮੋਰ ਦੈਨ 50%, ਮੈਂ ਕਹੂੰਗੀ ਕਿ 50% ਕੀ ਉਹਨਾਂ ਨੂੰ 25% ਉਹਨਾਂ ਦਾ ਪ੍ਰੀਮੀਅਮ ਲੱਗਿਆ ਜਿੰਨਾ ਉਹਨਾਂ ਦਾ ਰਿਨਿਊਅਲ ਤੇ ਜਾਣਾ ਸੀਗਾ। ਸੋ ਇਹ ਚੀਜ਼ਾਂ ਨੇ ਕਿ ਚਾਹੇ ਤੁਹਾਡੇ ਕੋਲ ਟਰਮ ਲਾਈਫ ਇੰਸ਼ੋਰੈਂਸ ਹੈ, ਪਰਮਾਨੈਂਟ ਪਾਲਿਸੀਜ਼ ਹੈਗੀਆਂ, ਕ੍ਰਿਟੀਕਲ ਇਲਨੈਸ ਹੈਗੀ ਹੈ, ਡਿਸੇਬਿਲਟੀ ਇੰਸ਼ੋਰੈਂਸ ਹੈਗੀ ਹੈ, ਟਾਈਮ ਬਾਏ ਟਾਈਮ ਰਿਵਿਊ ਜ਼ਰੂਰ ਕਰੋ। ਲੌਂਗ ਵੀਕਐਂਡ ਆ ਰਿਹਾ ਹੈਗਾ, ਨੋ ਡਾਊਟ ਆਪਣੀ ਫੈਮਿਲੀਜ਼ ਫਰੈਂਡਸ ਨਾਲ ਜ਼ਰੂਰ ਇੰਜੋਏ ਕਰੋ, ਪਰ ਨਾਲ ਦੀ ਨਾਲ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਝਾਤ ਮਾਰੀ ਜਾਵੇ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਹੋ ਜੀ, ਮੋਨਾ ਮੈਂਕੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿੱਚ ਮਿਲ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110। ਕੋਈ ਵੀ ਤੁਹਾਨੂੰ ਆਪਣੇ ਇਨਵੈਸਟਮੈਂਟ ਰਿਲੇਟਿਡ ਕੋਈ ਕੰਸਰਨ ਹੈ, ਕਾਫੀ ਵਾਰ ਹੁੰਦਾ ਹੈ ਕਿ ਆਪਾਂ TFSA, RRSP, FHSA ਇਸ ਤਰੀਕੇ ਦੇ ਇਨਵੈਸਟਮੈਂਟ ਕੋਈ ਵੀ ਬੈਂਕ ਦੇ ਵਿੱਚ, ਕੋਈ ਕੰਪਨੀ ਇੰਸ਼ੋਰੈਂਸ ਕੰਪਨੀ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ, ਪਰ ਮੈਂ ਮੋਸਟਲੀ ਦੇਖਦੀ ਹਾਂ ਕਿ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਕਿੰਨੀ ਕੁ ਰਿਟਰਨ ਆ ਰਹੀ ਹੈ ਤਾਂ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿੰਨੀ ਕੁ ਰਿਟਰਨ ਆ ਰਹੀ ਹੈ, ਕਦੇ ਰਿਵਿਊ ਹੀ ਨਹੀਂ ਕੀਤੀਆਂ ਹੁੰਦੀਆਂ ਨੇ ਇਨਵੈਸਟਮੈਂਟ। ਪਰ ਜੇ ਆਪਾਂ ਕੋਈ ਸੇਵਿੰਗਸ ਕਰ ਰਹੇ ਹਾਂ, ਸੇਵਿੰਗਸ ਕਰਨ ਦਾ ਫਾਇਦਾ ਤਾਂ ਹੀ ਹੈ ਜੇ ਤੁਹਾਨੂੰ ਉੱਥੇ ਕੋਈ ਪ੍ਰੋਪਰ ਗਰੋਥ ਹੋ ਰਹੀ ਹੈਗੀ ਹੈ। ਸੋ ਤੁਹਾਨੂੰ ਇਹਦੇ ਰਿਲੇਟਿਡ ਵੀ ਕੋਈ ਕੰਸਰਨ ਹੈਗਾ ਜਾਂ ਨਵੇਂ ਸਿਰੇ ਤੋਂ ਕੋਈ TFSA, RRSP ਜਾਂ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਬਾਰੇ ਕੋਈ ਗੱਲ ਕਰਨੀ ਹੋਵੇ, ਜ਼ਰੂਰ ਸਾਨੂੰ ਕਾਲ ਕਰ ਸਕਦੇ ਜੀ, ਮੋਨਾ ਮਹਿੰਗੀ, 416-509-1509।
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਲੌਂਗ ਵੀਕਐਂਡ ਤੇ ਅਪਾਇੰਟਮੈਂਟ ਬਣਾਉਣ ਵਾਸਤੇ ਮੋਨਾ ਮਹਿੰਗੇ ਜੀ ਨਾਲ ਸੰਪਰਕ ਕਰੋ। ਧੰਨਵਾਦ ਜੀ,
18: ਜ਼ਰੂਰ, ਥੈਂਕ ਯੂ ਸੋ ਮਚ ਬਲਜਿੰਦਰ ਜੀ। ਮੈਂ ਇੱਕ ਚੀਜ਼ ਇਹ ਵੀ ਐਡ ਆਨ ਕਰਨਾ ਚਾਹੂੰਗੀ ਕਿ ਕਾਫੀ ਵਾਰ ਸਾਨੂੰ ਇਹ ਵੀ ਆਉਂਦੀਆਂ ਨੇ ਕਾਲਸ ਕਿ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਕਿਸੇ ਨੇ ਆਉਣਾ ਹੋਵੇ, ਤੁਸੀਂ LLQP ਲਾਇਸੈਂਸਡ ਹੈਗੇ ਹੋ, ਕਿਤੇ ਕੰਮ ਕਰ ਰਹੇ ਸੀ, ਪ੍ਰੋਪਰ ਸਪੋਰਟ ਨਹੀਂ ਮਿਲ ਪਾਈ, ਤੇ ਸਾਡੀ ਟੀਮ ਨੂੰ ਇੰਸ਼ੋਰੈਂਸ ਫੋਰ ਯੂ ਦੀ ਟੀਮ ਨੂੰ ਜੁਆਇਨ ਕਰਨਾ ਹੋਵੇ ਆਪਣੇ ਲਿਸਨਰਸ ਦੇ ਵਿੱਚੋਂ ਕਿਸੇ ਨੇ ਵੀ, ਤਾਂ ਵੀ ਜਾਂ ਫਿਰ LLQP ਲਾਇਸੈਂਸ ਲੈਣਾ ਚਾਹੁੰਦੇ ਹੈਗੇ ਹੋ, ਉਹਦੀ ਵੀ ਪੂਰੀ ਗਾਈਡੈਂਸ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈ। ਜ਼ਰੂਰ ਕਾਲ ਕਰ ਸਕਦੇ ਜੀ 416-5091509। ਥੈਂਕ ਯੂ ਸੋ ਮਚ ਜੀ।
0: ਗੁਰਵੀਕਰ ਗੁਰਮੁਖੀ ਬਾਰੀ ਸਾਹਿਬ, ਤੁਸੀਂ ਨੈਕਸਟ ਹੋ, ਅਸੀਂ ਕਾਫੀ ਸਾਰੀ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਣੀਆਂ। ਦਰਕਾਰ ਲੋਜਿਸਟਿਕਸ ਵਾਲੇ ਹਨ, ਬਹੁਤ ਸਾਰੇ ਡਰਾਈਵਰ, ਵੈਲਡਰ, ਇੰਜੀਨੀਅਰ ਤੇ ਆਫਿਸ ਵਰਕਰ ਚਾਹੀਦੇ ਹਨ। ਕਾਲ ਕਰ ਲਿਓ 437-242-3158 ਤੇ ਰੈਜ਼ਮੇ ਭੇਜ ਦਿਓ। ਇੱਕ ਹੱਥ ਜੋੜ ਕੇ ਬੇਨਤੀ ਆ, ਬਹੁਤ ਸਾਰੇ ਲੋਕ ਚੀਟਿੰਗ ਨਾਲ ਕਰਕੇ ਨਾ ਇਹਨਾਂ ਨੂੰ ਇਨਫੋਰਮੇਸ਼ਨ ਭੇਜਦੇ ਆ, ਕਈ ਜਿਹੜੀਆਂ ਸਪੈਲਿੰਗ ਮਿਸਟੇਕ ਇੰਨੀ ਹੁੰਦੀ, ਉਹ ਕਹਿੰਦੇ ਵੀ ਆ ਬੰਦਾ ਕੰਮ ਕਿੱਦਾਂ ਕਰੂਗਾ। ਐਵੇਂ ਲੀਗਲ ਡਾਕੂਮੈਂਟ ਵੀ ਇਹਨਾਂ ਨੇ ਐਡਿਟ ਕੀਤੀਆਂ ਹੁੰਦੀਆਂ ਨਾ, ਅਸੀਂ ਇੱਥੇ ਤੱਕ ਪਹੁੰਚ ਗਏ। ਇੰਨੀ ਬੇਇੱਜ਼ਤੀ ਨਾ ਕਰਾਵੋ ਪਲੀਜ਼। ਜੇ ਤੁਸੀਂ ਕੰਮ ਦੇ ਜਿੰਨਾ ਕੁ ਜਾਣਦੇ ਓਨਾ ਕੁ ਦੱਸ ਦੋਗੇ, ਕੰਪਨੀ ਟੀਚਿੰਗ ਵਾਸਤੇ ਵੀ ਰੈਡੀ ਹੈਗੀ ਆ, ਪਰ ਕਹਿੰਦੇ ਸਾਨੂੰ ਜੀ ਹਾਂ ਵਰਕਰ ਚਾਹੀਦੇ ਹਨ। ਪਰ ਜੇ ਤੁਸੀਂ ਪਹਿਲੇ ਹੀ ਸਭ ਕੁਛ ਚੀਟ ਕੀਤਾ ਹੋਊਗਾ, ਤੁਸੀਂ ਕਿੱਦਾਂ ਹਾਇਰ ਹੋ ਸਕਦੇ? ਕਈ ਤਾਂ ਕਹਿੰਦੇ ਸਪੈਲ ਚੈੱਕ ਵੀ ਨਹੀਂ ਕਰਦੇ ਵੀ ਮੈਂ ਕੀ ਕੁਝ ਭੇਜ ਰਿਹਾ ਹੈਗਾ ਆ। ਸੋ ਬਹੁਤ ਸਾਰੇ ਵਰਕਰ ਚਾਹੀਦੇ, ਰੈਜ਼ਮੇ ਹੈਗੀ, ਰੈਜ਼ਮੇ ਭੇਜ ਦੇਵੋ, ਕਿੰਨਾ ਕੁ ਜਾਣਦੇ ਹੋ ਉਹ ਦੱਸ ਦੇਵੋ ਕਿ ਤੁਸੀਂ ਹਾਇਰ ਹੋ ਸਕਦੇ ਹੋ। 437-242-3158 ਗੁਰਮੁਖ ਸਿੰਘ ਵਾਰੀ ਸਾਨੂੰ ਲਾਇਆ ਮਿਲ ਗਈ ਆ। ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ।
19: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਫਰਾਈਡੇ ਹੈਗਾ ਆ
0: ਜੀ,
19: ਤੇ ਆਪਾਂ ਕੁਛ ਅਹਿਮ ਮਸਲਿਆਂ ਤੇ ਗੱਲਬਾਤ ਕਰਾਂਗੇ, ਨਾਲ ਸਰੋਤਿਆਂ ਦੇ ਵਿਚਾਰ ਵੀ ਲਵਾਂਗੇ ਕਿ ਕਿਵੇਂ ਵੱਡੇ ਮਸਲਿਆਂ ਦੇ ਉੱਪਰ ਸਾਡਾ ਧਿਆਨ ਜਿਹੜਾ ਉਹ ਦਿੱਤਾ ਜਾਣਾ ਮੰਗਦਾ ਹੈਗਾ। ਤੇ ਅੱਜ ਐਡਵਾਂਸ ਪੋਲਿੰਗ ਵੀ ਸ਼ੁਰੂ ਹੋਈ ਜਿੱਦਾਂ ਤੁਸੀਂ ਦੱਸਿਆ, ਤਾਂ ਜਿੰਨੀਆਂ ਗੱਲਾਂ ਬਾਤਾਂ ਆਪਾਂ ਰੇਡੀਓ ਤੇ ਕਰਦੇ ਰਹੇ ਹਾਂ, ਇਹਦਾ ਜਿਹੜਾ ਸਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਾਰਵਾਈ ਹੈਗੀ ਆ, ਆਪਣਾ ਸਟੈਪ ਹੋਊਗਾ ਵੀ ਅੱਜ ਜਿਹੜਾ ਜਿਹੜਾ ਸਮਾਂ ਲੱਗਦਾ ਐਡਵਾਂਸ ਪੋਲਿੰਗ ਵਿੱਚ, ਆਪਣਾ ਹਿੱਸਾ ਪਾਓ, ਆਪਣੀ ਵੋਟ ਦਾ ਇਸਤੇਮਾਲ ਕਰੀਏ। ਆਮ ਬੰਦੇ ਕੋਲ ਸਭ ਤੋਂ ਵੱਡਾ ਜਿਹੜਾ ਇੱਕ ਅਧਿਕਾਰ ਹੈਗਾ ਵੋਟ ਦਾ ਹੈਗਾ ਜੀ, ਉਹ ਉਹਦੇ ਕੋਲ ਜੇ ਆਪਾਂ ਕਹੀਏ ਕਿ ਡਿਸੀਜਨ ਮੇਕਿੰਗ ਨਹੀਂ ਹੈਗੀ, ਪਰ ਇੱਕ ਡਿਸੀਜਨ ਮੇਕਿੰਗ ਹੈਗੀ ਆ ਕਿ ਜੇ ਕੋਈ ਸਰਕਾਰ ਚੰਗਾ ਕੰਮ ਨਹੀਂ ਕਰਦੀ, ਅਥਾਰਟੀ ਚੰਗਾ ਕੰਮ ਨਹੀਂ ਕਰਦੀ ਜਾਂ ਕਰਦੀ ਆ, ਤਾਂ ਉਹਨੂੰ ਚੇਂਜ ਕੀਤਾ ਜਾ ਸਕਦਾ ਜਾਂ ਬਾਹਰ ਰੱਖਿਆ ਜਾ ਸਕਦਾ ਜਿਹੜੇ ਕੈਂਡੀਡੇਟ ਵਧੀਆ ਕੰਮ ਕਰਦੇ ਆ। ਤਾਂ ਇਹਦੇ ਨਾਲ ਹੀ ਕੁਛ ਅਹਿਮ ਮਸਲਿਆਂ ਦੇ ਉੱਪਰ ਆਪਾਂ ਗੱਲਬਾਤ ਕਰਨੀ ਆ ਸਮਰ ਸਾਹਿਬ, ਕਿ
0: ਕੁਛ ਇੱਕ ਵੱਡੇ ਸਾਹਿਬ ਦਾ ਮਸਲਾ ਬਹੁਤ ਵੱਡਾ ਹੈਗਾ। ਜਿਹੜੀ ਸਰਕਾਰ ਪੈਸੇ ਦਿੰਦੀ ਆ ਐਜੂਕੇਸ਼ਨ ਵਾਸਤੇ, ਕਾਲਜਿਸ ਨੂੰ ਦਿੰਦੀ ਆ, ਅਗਾਂਹ ਸਟੂਡੈਂਟ ਨੂੰ ਵੰਡੇ ਜਾਂਦੇ ਹਨ, ਜਿਹਨਾਂ ਨੂੰ ਲੋੜ ਹੈਗੀ ਉਹਨਾਂ ਨੂੰ ਮਿਲਦੇ ਨਹੀਂ। ਬਹੁਤ ਸਾਰੇ ਐਸੇ ਮੈਂ ਐਡਵਰਟਾਈਜ਼ਮੈਂਟ ਦੇਖੀ ਸੀ ਵੱਖ ਵੱਖ ਤੇ ਸੋਹਣੀ ਸੀਗੀ ਵੀ ਕੰਪਿਊਟਰ ਖੋਲ੍ਹ ਲਵੋ, ਕੁਛ ਕਰਨ ਦੀ ਲੋੜ ਹੈ ਨਹੀਂ, ਸੱਚ ਆ ਐਡ। ਸੋ ਸਾਡੇ MP ਵੀ ਸੁਣਦੇ ਸੀਗੇ, MPP ਵੀ ਸੁਣਦੇ, ਪਰ ਉਦੋਂ ਕੋਈ ਕਿਸੇ ਨੇ ਐਕਸ਼ਨ ਲਿਆ, ਲੋਕਾਂ ਨੂੰ ਪਤਾ ਲੱਗ ਰਿਹਾ ਸੀ ਇਹ ਗਲਤ ਹੈਗਾ ਆ। ਜਿਹੜਾ ਅੰਟੇਰੀਓ ਸਟੂਡੈਂਟ ਲੋਨ ਹੈਗਾ ਉਹ ਸੈਪ ਜਿਹਨੂੰ ਕਹਿੰਦੇ ਹਨ, ਪਰ ਫਿਰ ਵੀ ਉਸ ਵੇਲੇ ਕੁਝ ਕੀਤਾ ਨਹੀਂ ਗਿਆ, ਵਾਰਨਿੰਗ ਵੀ ਦਿੱਤੀ ਗਈ ਹੈਗੀ ਆ, ਤੇ ਹੁਣ ਇਹ ਕਹਿੰਦੇ ਵੀ OPP ਜਿਹੜੀ ਆ ਇਨਵੈਸਟੀਗੇਟ ਕਰ ਰਹੀ ਹੈ ਇਹਨੂੰ।
19: ਸਮਰ ਸਾਹਿਬ, 385 million ਦਾ ਫਰੋਡ ਹੈਗਾ ਜੀ 2024-25 ਦੇ ਵਿੱਚ ਹੀ। ਕੁਛ ਇੱਕ ਨਿੱਜੀ ਕਾਲਜਾਂ ਨੂੰ ਹੀ, 7 ਕਰੀਬ ਕਾਲਜਾਂ ਦੇ ਵਿੱਚ ਜਿਹੜੀ ਗ੍ਰਾਂਟ ਗਈ 1 million ਦੀ, ਅਜੇ ਓਵਰਆਲ ਕਿੰਨੀ ਆ, ਲੇਕਿਨ ਇਹ ਮੰਨਿਆ ਗਿਆ ਕਿ ਜਿੰਨੇ ਇੰਟਾਰੀਓ ਭਰ ਦੇ ਕਾਲਜ ਹੈਗੇ ਸੀਗੇ ਉਹਨਾਂ ਦੇ ਮੁਕਾਬਲੇ ਇਹਨਾਂ ਕਾਲਜਾਂ ਨੂੰ, ਪ੍ਰਾਈਵੇਟ ਕਾਲਜਾਂ ਨੂੰ ਕੁਛ ਇੱਕ ਜਿਹੜੀ ਗ੍ਰਾਂਟ ਗਈ ਜਿਹਦੇ ਵਿੱਚ ਵੱਡੀਆਂ ਬੇਨਿਯਮੀਆਂ ਪਾਈਆਂ ਗਏ ਜੀ। ਅਸਲ 'ਚ ਉਹ ਸਭ ਹੈ ਕੀ ਆ ਜੀ, ਜੇ ਇੱਕ ਮਿੰਟ ਲਈ ਮੈਂ ਝਾਤ ਪਾਉਣੀ ਹੋਵੇ
0: ਜੀ,
19: ਤਾਂ ਇਹ ਗੱਲ ਹੈਗੀ ਆ ਕਿ ਇਹ ਬੜੀ ਪੁਰਾਣੀ ਇੱਕ ਯੋਜਨਾ ਹੈਗੀ ਆ, ਪ੍ਰੋਵਿੰਸਲ ਵਾਈਜ਼ ਵਿੱਚ ਫੈਡਰਲ ਫੰਡਿੰਗ ਹੁੰਦੀ ਆ ਇਹਦੇ,
0: ਠੀਕ
19: ਹੈ ਜੀ, ਉਹ ਫੈਡਰਲ ਦੀ ਫੰਡਿੰਗ ਹੁੰਦੀ ਆ, ਜਿਹੜਾ ਫੈਡਰਲ ਦਾ ਪੋਰਸ਼ਨ ਹੁੰਦਾ ਇੰਟਰਸਟ ਫ੍ਰੀ ਹੁੰਦਾ, ਤੁਹਾਨੂੰ ਕੋਈ ਵੀ ਇੰਟਰਸਟ ਉਹਦੇ ਤੇ ਨਹੀਂ ਲੱਗਦਾ, ਜਿਹੜਾ ਪ੍ਰੋਵਿੰਸ਼ਲ ਹੁੰਦਾ ਉਹਦੇ ਤੇ ਇੰਟਰਸਟ ਹੁੰਦਾ, ਪਰ ਕੁਛ ਸਮਾਂ ਪਾ ਕੇ ਲੱਗਦਾ ਸੀਗਾ। ਬਹੁਤ ਹੀ ਵਧੀਆ ਇਹ ਸਕੀਮ ਸੀ, ਖਾਸ ਤੌਰ ਤੇ ਜਿਹੜੇ ਕੰਮ ਕਾਜੀ ਲੋਕ ਹੈਗੇ ਆ, ਤਾਂ ਜਿਹੜੇ ਜਿਹਨਾਂ ਦਾ ਸਟੇਟਸ ਸਿਟੀਜਨ ਤਾਂ PR ਹੈਗਾ ਜਾਂ ਫਿਰ ਪ੍ਰੋਟੈਕਟਡ ਪਰਸਨ ਹੈਗੇ ਗਵਰਨਮੈਂਟ ਦੀ ਜਿਹੜਾ ਸਕੀਮ ਹੈਗੀ ਆ ਉਹਦੇ ਵਿੱਚ, ਤਾਂ ਉਹਨਾਂ ਦੇ ਲਈ ਇਹ ਸਹੂਲਤ ਸੀ ਕਿ ਉਹ ਆਪਣੀ ਐਜੂਕੇਸ਼ਨ ਨੂੰ ਅਪਡੇਟ ਕਰ ਸਕਣ। ਜੇ ਉਹ ਪੜ੍ਹੇ ਲਿਖੇ ਹੈਗੇ ਆ, ਲੇਬਰ ਜੋਬ ਕਰ ਰਹੇ ਆ, ਤਾਂ ਉਹ ਉਹਨਾਂ ਦੇ ਨਾਲ ਪਰਿਵਾਰ ਵੀ ਆ, ਉਹਨਾਂ ਦਾ ਖਰਚਾ ਵੀ ਆ ਨਾਲ, ਤਾਂ ਉਹ ਆਪਣੀ ਪੜ੍ਹਾਈ ਕਰ ਸਕਣ। ਇਹਦੇ ਨਾਲ ਨਾਲ ਜਿਹੜੇ ਕੁਛ ਨਵੇਂ ਸਟੂਡੈਂਟ ਵੀ ਹੁੰਦੇ ਆ, PR ਹੁੰਦੇ ਆ, ਉਹਨਾਂ ਦੇ ਮਾਂ ਬਾਪ ਇਸ ਤਰ੍ਹਾਂ ਸਪੋਰਟ ਨਹੀਂ ਕਰ ਪਾਏ ਉਹਨਾਂ ਨੂੰ, ਉਹਨਾਂ ਲਈ ਵੀ ਇਹ ਪ੍ਰੋਗਰਾਮ ਬਹੁਤ ਵਧੀਆ ਸੀਗਾ ਕਿ ਉਹਨਾਂ ਦੀਆਂ ਕਿਤਾਬਾਂ, ਰਹਿਣ ਸਹਿਣ ਦਾ ਖਰਚਾ, ਘਰ ਦਾ ਘਰੇਲੂ ਖਰਚਾ ਇਹ ਸਾਰੀ ਫੰਡਿੰਗ ਕੁੱਲ ਮਿਲਾ ਕੇ ਉਹਨਾਂ ਲਿਵਿੰਗ ਕੋਸਟ ਵੀ ਵਿੱਚ ਪਾਇਆ ਜਾਂਦਾ ਸੀਗਾ ਤੇ ਆਲਮੋਸਟ 2016 ਚ ਕੋਈ ਤਬਦੀਲੀਆਂ ਕੀਤੀਆਂ ਗਈਆਂ ਸੀਗੀਆਂ ਕਿ ਅੰਟਾਰੀਓ ਗਵਰਨਮੈਂਟ ਵੱਲੋਂ ਇਹਦੇ ਵਿੱਚ ਗ੍ਰਾਂਟ ਦਾ ਹਿੱਸਾ 85% ਕਰ ਦਿੱਤਾ ਗਿਆ ਸੀ ਭਾਵ ਜਿੰਨਾ ਤੁਹਾਨੂੰ ਜੇ ਕੋਰਸ ਦੇ ਹਿਸਾਬ ਦੇ ਨਾਲ 2 ਸਾਲ ਦਾ ਕੋਰਸ ਹੈ ਤਾਂ ਉਹਦੇ ਬਦਲੇ ਇੱਕ ਬੰਦੇ ਦਾ ਖਰਚਾ ਜਿਹੜਾ ਵਾ ਪੜ੍ਹਾਈ ਦਾ ਆਲਮੋਸਟ 1 ਲੱਖ ਦੇ ਕਰੀਬ ਜਾਂ 1.5 ਲੱਖ ਦੇ ਹੈਗਾ ਤੇ ਉਹਦਾ 85% ਉਹਨੂੰ ਵਾਪਸ ਨਹੀਂ ਸੀ ਕਰਨਾ ਕੇਵਲ 15% ਵਾਪਸ ਕਰਨਾ ਸੀ ਉਹ ਵੀ 5-7 ਸਾਲ ਦੇ ਬਾਅਦ ਇੰਟਰਸਟ ਲੱਗਣਾ ਸ਼ੁਰੂ ਹੋਣਾ ਸੀਗਾ ਜੀ ਸੋ ਇਹ ਤੋਂ ਵੱਡੀ ਸਕੀਮ ਜਿਹੜੀ ਸੀਗੀ ਸਹਾਇਤਾ ਸਕੀਮ ਜਿਹੜੀ ਸੀ ਆਮ ਬੰਦੇ ਲਈ ਨਹੀਂ ਸੀ ਹੋ ਸਕਦੀ ਲੇਕਿਨ ਇਹਦਾ ਮਿਸ ਯੂਜ ਕਿਵੇਂ ਹੋਇਆ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਠੀਕ ਹੈ ਜੀ ਜਦੋਂ ਤੋਂ ਇਹਦੀ ਗ੍ਰਾਂਟ ਦਾ ਪੋਰਸ਼ਨ ਵਧਾ ਦਿੱਤਾ ਗਿਆ ਸੀਗਾ 85% ਕਰ ਦਿੱਤਾ ਗਿਆ ਸੀ ਉਦੋਂ ਤੋਂ ਹੀ ਇਹਦੇ ਤੇ ਰਾਸ਼ ਆਊਟ ਹੋਣਾ ਸ਼ੁਰੂ ਹੋ ਗਿਆ ਤੇ ਅੰਦਰ ਖਾਤੇ ਇੰਨਾ ਹੋ ਗਿਆ ਕਿ 24-25 ਸਾਲ ਤੱਕ ਸਰਕਾਰ ਦਾ ਧਿਆਨ ਨਹੀਂ ਗਿਆ ਜਾਂ ਲਾਪਰਵਾਹੀ ਸੀਗੀ ਠੀਕ ਹੈ ਜੀ ਸੋ ਇਹ ਧਿਆਨ ਆ ਕੇ 22 ਚ ਗਿਆ ਕਿ ਜਿੰਨੀਆਂ 23 ਦੇ ਵਿੱਚ ਤਾਂ ਜਦੋਂ 2024-25 ਦੇ ਵਿੱਚ 385 ਮਿਲੀਅਨ ਦੇ ਕਰੀਬ ਫਰੋਡ ਜਿਹੜਾ ਸੀਗਾ ਉਹ ਇਸ ਤਰ੍ਹਾਂ ਪਾਇਆ ਗਿਆ ਸੀਗਾ ਕਿ ਜਿਹੜਾ ਹੁਣ ਰੀਸੈਂਟ ਜਿਹੜੀਆਂ ਇਨਵੈਸਟੀਗੇਸ਼ਨ ਆਈਆਂ ਨੇ ਗਵਰਨਮੈਂਟ ਵੱਲੋਂ ਆਪਣੇ ਤੌਰ ਤੇ ਜਿਹੜੀਆਂ ਆਡਿਟ ਕੀਤੇ ਗਏ ਆ ਜਾਂ KPMG ਵੱਲੋਂ ਇੰਡੀਪੈਂਡੈਂਟ ਤੌਰ ਤੇ ਜਿਹੜੀ ਇਹਦੀ ਜਾਂਚ ਕਰਾਈ ਗਈ ਤਮਰ ਸਾਹਿਬ ਇਨਵੈਸਟੀਗੇਸ਼ਨ ਕਰਾਈ ਗਈ ਸੀਗੀ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਕੁਛ ਇੱਕ ਪ੍ਰਾਈਵੇਟ ਕਾਲਜ ਜਿਹਨਾਂ ਦੇ ਵਿੱਚ ਜਿਹੜਾ ਜਿਹੜੀਆਂ ਕਾਮਨ ਗੱਲਾਂ ਇਹ ਪਾਈਆਂ ਗਈਆਂ ਕਿ ਇੱਕ ਸੇਮ ਓਨਰਸ਼ਿਪ ਭਾਵ ਹੈ ਕਿ ਬਿਜ਼ਨਸ ਅਲੱਗ ਅਲੱਗ ਹੈਗੇ ਆ ਇਮੀਗ੍ਰੇਸ਼ਨ ਵੀ ਹੈਗੀ ਆ ਨਾਲ ਰਿਕਰੂਟਮੈਂਟ ਏਜੰਸੀ ਵੀ ਹੈਗੀ ਆ ਨਾਲ ਇੱਕ ਹੀ ਛੱਤ ਥੱਲੇ ਨਾਲ ਹੀ ਕਾਲਜ ਵੀ ਨਾਲ ਚੱਲ ਰਿਹਾ ਹੈਗਾ ਤਾਂ ਇੱਕ ਹੀ ਓਨਰਸ਼ਿਪ ਦੇ ਜਿਹੜਾ ਮਾਮਲਾ ਪਾਇਆ ਗਿਆ ਵੱਡੀ ਪੱਧਰ ਤੇ ਜੀਓਗ੍ਰਾਫਿਕਲ ਤੌਰ ਦੇ ਉੱਪਰ ਕੁਛ ਕੁ ਏਰੀਆ ਦੇ ਵਿੱਚ ਹੀ ਕਈ ਐਪਲੀਕੇਸ਼ਨ ਦਾ ਹੜ ਜਿਹੜਾ ਵਾ ਉਹ ਆਨਲਾਈਨ ਦਿਖਾਈ ਦਿੱਤਾ ਕਿਉਂਕਿ ਸਿਸਟਮ ਜਿਹੜਾ ਉਹਨੂੰ ਜਾਂਚ ਕਰਨ ਲਈ ਹੁੰਦਾ ਜੀ ਜਦੋਂ ਸਾਹਮਣੇ ਆਉਂਦਾ ਤਾਂ ਇਹ ਵੀ ਪਾਇਆ ਗਿਆ ਕਿ ਥਰਡ ਪਾਰਟੀ ਜਿਹੜੀਆਂ ਹੈਗੀਆਂ ਸੀਗੀਆਂ ਉਹ ਇਹਦੇ ਸਰਵ ਕਰ ਰਹੀਆਂ ਨੇ ਬੰਦਾ ਜਿਹੜਾ ਪੜ੍ਹ ਰਿਹਾ ਸਟੂਡੈਂਟ ਉਹਦਾ ਕੋਰਸ ਨਾਲ ਨਾ ਬਹੁਤ ਵਾਸਤਾ ਸੀਗਾ ਆਡਿਟ ਦੇ ਦਰਮਿਆਨ ਜਿਹੜੇ ਵਿਦਿਆਰਥੀ ਸੀਗੇ ਆਪਣੇ ਕੋਰਸ ਦਾ ਨਾਂ ਤੱਕ ਨਹੀਂ ਦੱਸ ਪਾਏ ਕਮਰ ਸਾਹਿਬ
0: ਅੱਛਾ ਸੈਡ ਨਿਊਜ਼ ਕਹਿੰਦੇ 6 ਜੇ ਸਰਕਾਰ ਨੇ 6 ਕਾਲਜਾਂ ਖਿਲਾਫ ਖਾਸ ਕਾਰਵਾਈ ਕੀਤੀ ਆ ਬੱਚਿਆਂ ਨੂੰ ਇਹ ਸਟੂਡੈਂਟ ਕਹਿ ਲਵੋ ਜਿਹੜੇ ਵੀ ਸੀਗੇ ਬਜ਼ੁਰਗ ਕਹਿ ਲਵੋ ਉਹਨਾਂ ਨੂੰ ਇਹ ਵੀ ਨਹੀਂ ਪਤਾ ਵਾ ਕੋਰਸ ਕਿਹੜਾ ਕਰ ਰਹੇ ਹੈਗੇ ਆ ਸੋ ਅਸੀਂ ਵੀ ਕਾਫੀ ਲੰਬੇ ਸਮੇਂ ਤੋਂ ਇਸ ਇਨਵੈਸਟੀਗੇਟ ਕਰ ਰਹੇ ਸੀਗੇ ਖੁਦ ਅਸੀਂ ਵੀ ਇਹਦੇ ਵਿੱਚ ਇਨਵੋਲਵ ਹੈਗੇ ਹਾਂ ਮੈਂ ਤਾਂ ਕੋਈ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਇੱਦਾਂ ਨਾ ਲੋਕ ਗਲਤ ਤਰੀਕੇ ਨਾਲ ਇਸ ਸਾਡੇ ਟੈਕਸ ਬੇਅਰ ਦੇ ਪੈਸੇ ਨੂੰ ਵਰਤਣ ਜੇ ਤਾਂ ਸਹੀ ਵਰਤਣ ਜਿਹੜੇ ਵਿਚਾਰੇ ਬੱਚੇ ਸਕੂਲ ਕਾਲਜ ਇਹਦਾ ਫਾਇਦਾ ਲੈ ਕੇ ਕੁਛ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਮਿਲਿਆ ਨਹੀਂ ਤੇ ਬਾਕੀ ਘਰ ਬੈਠੇ ਨੂੰ ਕਈਆਂ ਨੂੰ ਮਿਲ ਗਿਆ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਮੈਂ ਕੋਰਸ ਕਿਹੜਾ ਕਰਿਆ ਜੀ ਗੋ ਹੈਡ
19: ਬਿਲਕੁਲ ਹੁਣ ਜਦੋਂ ਇੰਨਾ ਜਿਹੜਾ ਇਹਦੇ ਵਿੱਚ ਓਵਰਵੈਲਮਿੰਗ ਹੋ ਗਈ ਵੱਡੀ ਪੱਧਰ ਤੇ ਬੇਨਿਯਮੀਆਂ ਹੋਈਆਂ ਇੱਕ ਬੜੀ ਜੈਨੂਇਨ ਜੀ ਸਕੀਮ ਨੂੰ ਜਿਹੜਾ ਸੀਗਾ ਐਕਟਰ ਜਿਹੜੇ ਵਿੱਚ ਇਦਾਂ ਦੇ ਪਲੇ ਕਰ ਗਏ ਕਿ ਜਿਹੜੇ ਲੋਕ ਹੈਗੇ ਆ ਜ਼ਿੰਮੇਵਾਰੀ ਆਪਣੇ ਤੇ ਵੀ ਤੈਅ ਹੁੰਦੀ ਆ ਅਸੀਂ ਇਹ ਨਹੀਂ ਕਹਿ ਸਕਦੇ ਸਾਨੂੰ ਕਾਲਜਾਂ ਨੇ ਭਰਮਾ ਲਿਆ ਸਾਨੂੰ ਇਹਨੇ ਭਰਮਾ ਲਿਆ ਚੱਲ ਕੇ ਤਾਂ ਆਪਾਂ ਹੀ ਜਾਂਦੇ ਆ ਨਾ ਜੀ ਫੋਨ ਤਾਂ ਅਸੀਂ ਕਰਦੇ ਹੈਗੇ ਨਾ ਜੀ ਹਾਂ ਜੈਨੂਇਨ ਕੋਰਸ ਕੋਈ ਕਰ ਵੀ ਰਿਹਾ ਹੈਗਾ ਜੀ ਕੋਈ ਡੈਟਸ ਗੁੱਡ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਸਾਰੇ ਆਪਣੇ ਚ ਵੀ ਬੰਦੇ ਜਿਹੜੇ ਆ ਆਪਾਂ ਸਾਰੇ ਹੀ ਆ ਪੜ੍ਹਾਈ ਕਰਨੀ ਸਭ ਦਾ ਹੱਕ ਹੈਗਾ ਤੇ ਜੈਨੂਇਨਟੀ ਦੇ ਨਾਲ ਜੇ ਕਿਸੇ ਨੇ ਕੋਰਸ ਲਿਆ ਉਹਨੂੰ ਪਾਸ ਕੀਤਾ ਉਹਦੀ ਗ੍ਰਾਂਟ ਲੈ ਲਈ ਤਾਂ ਉਹ ਕੋਈ ਹਰਜ ਨਹੀਂ ਹੈਗਾ ਉਹ ਕੋਈ ਕ੍ਰਾਈਮ ਨਹੀਂ ਹੈਗਾ ਜੀ ਠੀਕ ਹੈ ਜੀ ਲੇਕਿਨ ਪ੍ਰੋਬਲਮ ਇਹ ਬਣੀ ਕਿ ਜਿਹੜਾ ਵਰਤਾਰਾ ਇਹ ਚੱਲਿਆ ਵੱਡੀ ਪੱਧਰ ਦੇ ਉੱਪਰ ਇਹਦੇ ਉੱਪਰ ਹੁਣ ਸਰਕਾਰ ਨੂੰ ਜਦੋਂ ਵੱਡਾ ਰੌਲਾ ਪੈ ਗਿਆ ਤੇ ਸਟੈਪ ਅਪ ਇਹ ਕਰ ਦਿੱਤਾ ਕਿ ਘੱਟੋ ਘੱਟ 7 ਪ੍ਰਾਈਵੇਟ ਕਾਲਜਾਂ ਨੇ ਜਿਹੜੀ ਹੈਗੀ ਆ ਉਹ ਪੱਕੇ ਤੌਰ ਤੇ ਉਸ ਐਪ ਜਿਹੜੀ ਆ ਉਹ ਬੰਦ ਕਰ ਦਿੱਤੀ ਆ ਜਿਹੜੇ ਉਹਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਸੀਗੇ ਉਹਨਾਂ ਦੀ ਵੀ ਗ੍ਰਾਂਟ ਬੰਦ ਹੋ ਗਈ ਆ ਭਾਵਕ ਉਹ ਜਿਹੜੇ ਤੇ ਜੈਨੂਇਨ ਪੜ੍ਹਾਈ ਕਰ ਰਹੇ ਹੋਣਗੇ ਉਹਨਾਂ ਦਾ ਵੀ ਜਿਹੜਾ ਫਿਊਚਰ ਆ ਸਕਦੇ ਆ ਗਿਆ ਕਿ ਉਹ ਆਪਣਾ ਖਰਚਾ ਕਿੱਥੋਂ ਚੱਕਣ ਗਵਰਨਮੈਂਟ ਇਹ ਉਹਨਾਂ ਨੂੰ ਆਪਸ਼ਨ ਦੇਣ ਜਾ ਰਹੀ ਆ ਕਿ ਤੁਹਾਨੂੰ ਐਟਲੀਸਟ ਅਸੀਂ ਕੁਛ ਪਰਸੈਂਟ ਤੇ ਲੋਨ ਜਿਹੜਾ ਉਹ ਦੇ ਦਾਂਗੇ ਲੇਕਿਨ ਗ੍ਰਾਂਟ ਹੁਣ ਨਹੀਂ ਮਿਲੂਗੀ ਕਿਸੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਇੱਕ ਵੱਡਾ ਆਨਲਾਈਨ ਜਿਹੜਾ ਕੋਰਸ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ 'ਚ ਉਹ ਸਭ ਬੰਦ ਹੋ ਜਾਊਗਾ ਜੀ ਆਉਣ ਵਾਲੇ ਸਮੇਂ 'ਚ ਆਨਲਾਈਨ ਜੇ ਕੋਈ ਕੰਮ ਕਰਦਾ ਤਾਂ ਬੰਦਾ ਸੋਚਦਾ ਕਿ ਮੈਂ ਆਨਲਾਈਨ ਪੜ੍ਹਾਈ ਕਰ ਲੂੰਗਾ ਠੀਕ ਹੈ ਜੀ ਤਾਂ ਉਹ ਨਹੀਂ ਹੋ ਸਕੂਗਾ ਜੇ ਏਦਾਂ ਹੀ ਇੱਕ ਬਿੱਲ ਵੀ ਆ ਰਿਹਾ ਹੈਗਾ ਜਿਹਦੇ 'ਚ ਪ੍ਰਾਈਵੇਟ ਕਾਲਜ ਜਿਹੜੇ ਕੈਰੀਅਰ ਕਾਲਜ ਹੈਗੇ ਆ ਉਹਨਾਂ ਨੂੰ ਉਸ ਆਨਲਾਈਨ ਕਾਰਜਾਂ 'ਚ ਬਿਲਕੁਲ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਊਗੀ ਜੀ
0: ਲਾਈਨ ਤੁਸੀਂ ਹੋਲਡ ਤੇ ਰੱਖੋ ਮੈਂ ਦੋ ਕਾਫੀ ਲੰਬੇ ਸਮੇਂ ਤੋਂ ਦੋ ਲਾਈਨਾਂ ਮੈਂ ਦੇਖੀ ਧਿਆਨ ਨਹੀਂ ਇਧਰੋਂ ਹੋਲਡ ਤੇ ਇੱਕ ਨੂੰ ਇੱਕ 2 ਮਿੰਟ ਹੋ ਗਏ ਆ 3012 ਤੁਸੀਂ ਏਅਰ ਤੇ ਹੋ ਜੀ
20: ਹਾਂਜੀ ਸੰਭਰ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
20: ਭਾਈ ਹੁਣ ਖਬਰ ਬੜੀ ਵਧੀਆ ਆਉਂਦੀ ਪਏ ਕੁਛ ਮੈਂ ਆਪਣਾ ਬਾਰੇ ਦੱਸ ਦਿੰਦਾ ਜਿੱਦਾਂ ਉਸ ਵਿੱਚ ਮੈਂ ਬੜਾ ਇਨਵੋਲਵ ਰਿਹਾ ਕਿਉਂਕਿ ਆਪਣੇ ਨਿਆਣਿਆਂ ਦਾ ਲੋਨ ਅਪਲਾਈ ਕੀਤਾ ਸੀ
0: ਜੀ
20: ਖੁਦ ਤੇ ਇਹ ਜਿਹੜੀ ਗ੍ਰਾਂਟ ਆ ਨਾ ਇਹ ਕਦੀ ਬੰਦ ਹੋਈ ਆ ਇਹ ਡਿਪੈਂਡ ਕਰਦਾ ਵਾ ਜਿਵੇਂ ਜਿਹੜੇ ਹੁਣ ਇੱਥੇ ਦੇ ਬੱਚੇ ਆ ਨਾ ਉਹਨਾਂ ਦੇ ਪੇਰੈਂਟਸ ਦੀ ਇਨਕਮ ਤੇ ਡਿਪੈਂਡ ਕਰਦਾ ਪਹਿਲਾਂ ਅੱਜ ਤੋਂ ਦੋ ਚਾਰ ਦਸ ਸਾਲ ਪਹਿਲਾਂ ਗ੍ਰਾਂਟ ਹੁੰਦੀ ਸੀ ਤੇ ਲੋਨ ਹੁੰਦਾ ਸੀ ਹੁਣ ਗ੍ਰਾਂਟ ਬਿਲਕੁਲ ਹੀ ਜ਼ੀਰੋ ਆ
0: ਜੀ
20: ਠੀਕ ਹੈ ਨਾ ਜਿਹੜੇ ਹੁਣ ਬਾਹਰੋਂ ਆਉਂਦੇ ਆ ਨਿਆਣੇ ਉਹੀ ਫਰਾਡ ਵਗੈਰਾ ਚ ਇਹੀ ਹੈਗਾ ਕਿਉਂਕਿ ਪੇਰੈਂਟਸ ਦੀ ਇਨਕਮ ਇਨਵੋਲਵ ਨਹੀਂ ਸੀ ਪਰ ਇੱਥੇ ਦੇ ਨਿਆਣਿਆਂ ਦੀ ਪੇਰੈਂਟਸ ਦੀ ਇਨਕਮ ਇਨਵੋਲਵ ਹੁੰਦੀ ਆ ਉਹਨਾਂ ਨੂੰ ਗ੍ਰਾਂਟ ਦੀ ਇਨਕਮ ਜ਼ਿਆਦਾ ਨਹੀਂ ਮਿਲਦੀ ਠੀਕ ਹੈ ਜੀ ਬਾਕੀ ਜਿਹੜਾ ਫਰਾਡ ਆ ਦੇਖੋ ਪੈਸੇ ਵੰਡਣ ਲੱਗੇ ਟਰੂਡੋ ਨੇ ਵੀ ਨੀ ਦੇਖਿਆ ਤਾਂ ਉਹ ਡੈਫੀਸਿਟ ਕਿੰਨਾ ਕਰ ਦਿੱਤਾ ਹੁਣ ਉਹੀ ਡੈਫੀਸਿਟ ਆਪਾਂ ਸਾਰੇ ਭੁਗਤ ਰਹੇ ਇਨਫਲੇਸ਼ਨ ਦੇ ਰੂਪ ਵਿੱਚ ਟੈਕਸਿਸ ਦੇ ਰੂਪ ਵਿੱਚ
0: ਜੀ
20: ਪੈਸੇ ਜਿਵੇਂ ਹੁਣ ਡਰਾਈਵਰਾਂ ਨੂੰ ਆਡਿਟ ਬੇਵਜ੍ਹਾ ਉਹ ਪੈਸਾ ਇਹਨਾਂ ਨੇ ਹੁਣ ਕਿਤੇ ਨਾ ਕਿਤੇ ਇਕੱਠਾ ਕਰਨਾ ਹੀ ਆ ਜਦੋਂ ਕੋਈ ਵੀ ਜਿਹੜਾ ਸਿਸਟਮ ਆ ਨਾ ਉਹ ਬੇਵਜ੍ਹਾ ਪੈਸੇ ਵੰਡ ਕੇ ਪੈਸੇ ਚਾੜ ਦਿੰਦਾ ਸਿਟੀ ਹੋਇਆ ਪ੍ਰੋਵਿੰਸ ਹੋਇਆ ਜਿੱਦਾਂ ਪ੍ਰੋਵਿੰਸ ਵੀ ਚਾਰ ਸਾਢੇ ਚਾਰ ਸੌ ਬਿਲੀਅਨ ਘਾਟੇ ਚ
0: ਜੀ
20: ਆਪਣਾ ਜਿਹੜਾ ਕੈਨੇਡਾ ਇਹ ਵੀ ਸਵਾ ਟ੍ਰਿਲੀਅਨ ਦੇ ਡੈਟ ਦੇ ਵਿੱਚ ਆ ਤੇ ਗਾਂਹ ਵੀ ਡੈਫੀਸਿਟ ਵੱਧਦਾ ਜਾਂਦਾ ਉਹ ਫਿਰ ਆਪਾਂ ਹੀ ਪੇ ਕਰਨਾ ਵਾ ਕਿਸੇ ਨਾ ਕਿਸੇ ਤਰੀਕੇ ਨਾਲ ਇਨਕਮ ਤਾਂ ਤੰਬਰ ਸਾਹਿਬ ਇੱਥੇ ਵਧਣ ਦੀ ਨਾ ਹੀ ਕੋਈ ਪੇਆਂ ਵੱਧ ਰਹੀਆਂ ਡੇ ਬਾਏ ਡੇ ਜਿਹੜਾ ਇਹ ਬਹੁਤ ਜ਼ਿਆਦਾ ਹਾਲਾਤ ਜਿੱਦਾਂ ਫਾਈਨੈਂਸ਼ੀਅਲੀ ਕੋਲੈਪਸ ਵੱਲੋਂ ਹੀ ਜਾ ਰਹੇ ਆ ਤੇ ਇਹ ਕੋਈ ਵਧੀਆ ਨਹੀਂ ਹੋ ਰਿਹਾ ਵੀ ਤੋਂ ਹੁਣ ਫਰਾਡ ਚ ਕੋਈ ਵੀ ਜਿਹੜਾ ਬਿਜ਼ਨਸ ਖੋਲਦੇ ਇਮੀਗ੍ਰੇਸ਼ਨ ਜਿੱਦਾਂ ਦੱਸਦੇ ਆ ਇਹ ਅੱਜ ਕੱਲ ਲੋਕੀ ਫਰਾਡ ਵੱਲ ਜ਼ਿਆਦਾ ਜਾ ਰਹੇ ਆ ਤੇ ਕੰਮ ਨਹੀਂ ਕਰਕੇ ਰਾਜੀ ਹੈਗਾ ਤੇ ਇਹ ਦੇਖੋ ਸੋਸਾਇਟੀਅਲ ਰੂਪ ਦੇ ਵਿੱਚ ਇੱਕ ਤੇ ਗੈਪ ਬੜਾ ਵੱਧ ਜਾਊਗਾ ਤੇ ਕਿੱਥੇ ਜਾ ਕੇ ਸੋਸਾਇਟੀ ਕੋਲੈਪਸ ਹੁੰਦੀ ਆ ਤੇ ਫਾਈਨੈਂਸ਼ੀਅਲੀ ਕੋਲੈਪਸ ਤੇ ਜਿਹਦਾ ਜਿਹਦਾ ਨਾ
0: ਜਰੂਰ ਮੈਂ ਪਹਿਲਾਂ 3873131 ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਦਵਿੰਦਰ ਪਵਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕਪਲੇ ਹੀ ਕਪਲੇ ਤੇ ਲੋਕੀ ਫਸੇ ਹੋਏ ਹਨ ਪੈਸੇ ਤੋਂ ਬਗੈਰ ਸੰਤਾਂ ਨਹੀਂ ਕੈਨੇਡਾ ਦੇ ਵਿੱਚ ਤੇ ਮਸਲੇ ਹੀ ਮਸਲੇ ਹਨ ਲੋਕੀ ਫਸੇ ਹੋਏ ਹਨ ਪਰ ਮੋਰਗੇਜ ਤੋਂ ਬਗੈਰ ਕੁਝ ਹੋ ਵੀ ਨਹੀਂ ਸਕਦਾ ਸਹੀ ਸਲਾਹ ਲੈ ਲਉਂਗੇ ਪਹਿਲਾਂ ਰੈਡੀ ਹੋ ਜਾਊਂਗੇ ਤਾਂ ਔਖਾ ਟਾਈਮ ਜਿਹੜਾ ਹੈਗਾ ਸੌਖਾ ਵੀ ਹੋ ਸਕਦਾ ਹੈਗਾ ਆ ਤੇ ਮੋਰਗੇਜ ਦੀਆਂ ਸੇਵਾਵਾਂ ਲੈਣੀਆਂ ਹੋਣ ਤੁਸੀਂ ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਗੱਲਬਾਤ ਕਰ ਲਿਓ ਪਵਾਰ ਸਾਹਿਬ ਆਜੋ ਜੀ
21: ਬਿਲਕੁਲ ਭਾਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਪਹਿਲਾਂ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ
0: ਸਤਿ ਸ਼੍ਰੀ ਅਕਾਲ ਜੀ
21: ਭਾਜੀ ਜਿਹੜੇ ਪਹਿਲਾਂ ਬੋਲ ਕੇ ਗਏ ਬਹੁਤ ਸੋਹਣੀ ਗੱਲ ਬੋਲ ਕੇ ਗਏ ਜੀ ਡੈਫੀਸਿਟ ਦੇ ਵਿੱਚ ਜਿਹੜਾ ਕੈਨੇਡਾ ਜਾ ਰਿਹਾ ਇਸ ਵੇਲੇ ਤੇ ਇਹ ਹੈ ਕਿ ਜਿਹੜੇ ਵੀ ਇਹਦੇ ਵਿੱਚ ਕਾਰਨ ਅਸੀਂ ਲੋਕ ਹੀ ਹਾਂ ਸਾਰੇ ਜਣੇ ਜੀ ਜਿਹੜਾ ਵੀ ਆਪਾਂ ਕਰ ਲਓ ਠੀਕ ਹੈ ਤੇ ਪਰ ਇਹ ਹੈ ਕਿ ਹਮੇਸ਼ਾ ਅਸੀਂ ਗੱਲ ਕਰੀਦੀ ਆ ਕਿ ਜਿਹੜੇ ਵੀ ਭੈਣ ਭਰਾ ਕੋਈ ਵੀ ਘਰ ਬਾਰ ਖਰੀਦਣਾ ਚਾਹੁੰਦੇ ਆ ਕਿਉਂਕਿ ਪਹਿਲਾਂ ਆਪਣੇ ਆਪ ਨੂੰ ਪ੍ਰੀ ਅਪਰੂਵ ਜ਼ਰੂਰ ਕਰੋ ਯਾਰ ਕਿਉਂਕਿ ਇਹਦੇ ਵਿੱਚ ਜਿਹੜੀ ਬਹੁਤ ਵੱਡੀ ਮਿਸਟੇਕ ਆਪਾਂ ਕਰਦੇ ਹਾਂ ਆਪਾਂ ਘਰ ਬਾਰ ਲੈ ਲਈਦਾ ਬਾਅਦ ਵਿੱਚ ਆਪਾਂ ਮੋਰਗੇ ਲੈਣ ਨਿਕਲਦੇ ਹਾਂ ਉਹਦੇ ਵਿੱਚ ਇਹ ਹੁੰਦਾ ਕਿ ਸਾਨੂੰ ਕਈ ਦਫ਼ਾ ਫਿਰ ਮੋਰਗੇ ਸਾਡੀ ਅਪਰੂਵ ਨਹੀਂ ਹੁੰਦੀ ਸਾਡਾ ਦਿੱਤਾ ਹੋਇਆ ਡਿਪੋਜ਼ਿਟ ਫਸ ਜਾਂਦਾ ਹੈ ਜਾਂ ਸਾਨੂੰ ਛੱਡਣਾ ਪੈਂਦਾ ਆ ਜਾਂ ਫਿਰ ਸਾਨੂੰ ਉਹਦੇ ਤੇ ਕੋਈ ਪ੍ਰਾਈਵੇਟ ਮੋਰਗੇ ਚੱਕਣੀ ਪੈਂਦੀ ਆ ਤੇ ਜਿਹੜਾ ਮੈਂ ਤੁਹਾਨੂੰ ਦੱਸਦਾ ਪ੍ਰਾਈਵੇਟ ਮੋਰਗੇ ਦੀ ਜਿਹੜੀ ਮਿਆਦ ਹੈ 1 ਤੋਂ 2 ਸਾਲ ਹੁੰਦੀ ਆ ਉਸ ਤੋਂ ਵੱਧ ਨਹੀਂ ਹੁੰਦੀ ਕਿਉਂਕਿ ਉਸ ਤੋਂ ਬਾਅਦ ਫਿਰ ਪ੍ਰਾਈਵੇਟ ਲੈਂਡਰ ਆਪਣੇ ਪੈਸੇ ਵਾਪਸ ਮੰਗ ਲੈਂਦਾ ਸਾਡੇ ਤੋਂ ਇਸ ਵੇਲੇ ਜਿਹੜੀ ਪ੍ਰੋਬਲਮਸ ਆ ਰਹੀਆਂ ਇਹੀ ਜ਼ਿਆਦਾ ਆ ਰਹੀਆਂ ਕਿ ਸਾਡੇ ਭੈਣ ਭਰਾਵਾਂ ਨੇ ਜਿਹੜੇ ਘਰ ਆ ਮਹਿੰਗੇ ਚੱਕੇ ਆ ਉਦੋਂ ਮੋਰਗੀਆਂ ਕਈਆਂ ਦੀਆਂ ਬੈਂਕਾਂ ਤੋਂ ਹੋਈਆਂ ਨੇ ਪ੍ਰਾਈਵੇਟ ਮੋਰਗੀਆਂ ਲਈਆਂ ਆ ਘਰਾਂ ਦੀਆਂ ਉਹ ਵੈਲਿਊ ਰਹੀਆਂ ਨੇ ਜਿਹੜੀਆਂ ਵੈਲਿਊ ਤੇ ਘਰ ਉਦੋਂ ਖਰੀਦੇ ਸੀ ਉਹਨਾਂ ਨੇ ਤੇ ਇਸ ਕਰਕੇ ਜਿਹੜੇ ਆ ਹੁਣ ਪ੍ਰੋਬਲਮ ਆ ਰਹੀ ਹੈ ਕਿਉਂਕਿ ਜੋ ਪ੍ਰਾਈਵੇਟ ਲੈਂਡਰ ਪੈਸੇ ਵਾਪਸ ਮੰਗ ਰਿਹਾ ਆਪਾਂ ਕਿਸੇ ਦੂਸਰੇ ਲੈਂਡਰ ਤੋਂ ਪੈਸੇ ਲੈ ਕੇ ਦੇਣੇ ਹੁੰਦੇ ਆ ਉਹਦੇ ਵਾਸਤੇ ਸਾਨੂੰ ਅਪਰੇਜ਼ਲ ਕਰਾਉਣੀ ਪੈਂਦੀ ਆ ਜਦ ਹੁਣ ਅਪਰੇਜ਼ਲ ਜਿਹੜੇ ਘਰ ਆਪਾਂ 2 ਮਿਲੀਅਨ ਦਾ ਲਿਆ ਹੁਣ ਜੇ ਅਪਰੇਜ਼ਲ 1.5 ਆ ਰਹੀ ਆ ਤੇ ਉਹਦੇ ਉੱਤੇ 1.8 ਦੀ ਮੋਰਗੇਜ ਹੈ ਤੇ ਉੱਥੇ ਆਪਾਂ ਕਿੱਥੋਂ ਉਹਨੂੰ ਪੈਸਿਆਂ ਨੂੰ ਪੂਰੇ ਕਰ ਲਾਂਗੇ ਜੀ ਤੇ ਇਸ ਕਰਕੇ ਹਮੇਸ਼ਾ ਇਹ ਗੱਲ ਕਰੀਦਾ ਮੈਂ ਕਿ ਹਮੇਸ਼ਾ ਜਿਹੜਾ ਆ ਆਪਣੇ ਆਪ ਨੂੰ ਪ੍ਰੀ ਕੁਆਲੀਫਾਈ ਜ਼ਰੂਰ ਕਰੋ ਘਰ ਬਾਰ ਮੈਂ ਨੀ ਕਹਿੰਦਾ ਕਿ ਉਹਦੇ ਦੇਖੋ ਰੋਟੀ ਕੱਪੜਾ ਮਕਾਨ ਸਾਡੀ ਜ਼ਰੂਰਤ ਆ ਇਹ ਤੋਂ ਬਿਨਾ ਸਰਦਾ ਵੀ ਨੀ ਹੈਗਾ ਘਰ ਬਾਰ ਜ਼ਰੂਰ ਲਓ ਜਿਹੜਾ ਰੈਂਟ ਤੇ ਰਹਿੰਦੇ ਆ ਜਿੰਨਾ ਰੈਂਟ ਆਪਾਂ ਪੇ ਕਰ ਰਹੇ ਹਾਂ ਉਨੀ ਸਾਡੀ ਮੋਰਗੇਜ ਬਣਨੀ ਆ ਪਰ ਇਹ ਹੈ ਕਿ ਤੁਹਾਡੀ ਇਨਕਮ ਦਾ ਸਾਧਨ ਹੋਣਾ ਚਾਹੀਦਾ ਆ ਜਿੱਥੇ ਕੱਲ ਨੂੰ ਸਾਡੀ ਜੇ ਇਨਕਮ ਬੰਦ ਵੀ ਹੋ ਜਾਵੇ ਸਾਡੇ ਕੋਲ 5 ਤੋਂ 6 ਮਹੀਨੇ ਦੇ ਜਿਹੜੇ ਪੈਸੇ ਪਏ ਹੋਣੇ ਚਾਹੀਦੇ ਜਿਹਨਾਂ ਸਾਡੀ ਮੋਰਗੇਜ ਦੀ ਇੰਸਟਾਲਮੈਂਟ ਚੱਲੀ ਜਾਂਦੀ ਤੇ ਬਾਕੀ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਤੁਸੀਂ ਮੈਨੂੰ ਕਾਲ ਕਰਕੇ ਐਨੀ ਟਾਈਮ ਗੱਲਬਾਤ ਕਰ ਸਕਦੇ ਹਾਂ ਜੀ 647 9888 8731। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸ਼ੀਅਲ ਆਪਸ਼ਨ ਹੈ ਤੁਹਾਡੀ, ਕੋਈ ਡਿਸਕਸ ਕਰਨੀ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕੋਈ ਪੀਜ਼ਾ ਸ਼ੋਪ ਹੈ ਉਹਦਾ ਓਵਨ ਵਗੈਰਾ ਚੇਂਜ ਕਰਦੇ ਆ, ਕੋਈ ਵੀ ਇਕੁਇਪਮੈਂਟ ਲੋਨ ਕਰਾਉਣਾ ਆ, ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479888731 6479888731। ਤੇ ਹਮੇਸ਼ਾ ਇਹ ਗੱਲ ਕਹਿ ਰਹੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਰਹੀ ਹੈ ਤਾਂ ਅਸੀਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਗਏ। ਬਹੁਤ ਧੰਨਵਾਦ ਭਾਈ,
0: ਬਹੁਤ ਬਹੁਤ ਧੰਨਵਾਦ। ਦਵਿੰਦਰ ਸਿੰਘ ਪਵਾਰ ਸਾਹਿਬ ਨਾਲ ਸੰਪਰਕ ਕਰ ਲੈਣਾ, ਪੈਸਾ ਧੇਲਾ ਚਾਹੀਦਾ ਹੈਗਾ ਆ, ਤੇ ਤੁਸੀਂ ਦਵਿੰਦਰ ਸਿੰਘ ਪਵਾਰ ਨਾਲ ਗੱਲ ਕਰੇ। ਗੁਰਮਤ ਸਿੰਘ ਤੁਸੀਂ ਹਾਏ ਲਾਈਨ ਹੋਲਡ ਤੇ ਰੱਖੋ। ਗੁਰਮਤ ਸਿੰਘ ਬਾਰੀਆ ਸਾਹਿਬ ਮਾਫ ਕਰਨਾ, ਮੈਂ ਲੌਕ ਨਹੀਂ ਕੀਤੀ ਤੇ ਡਰੋਪ ਹੋ ਗਈ ਸੀਗੀ। ਆਰਸ ਬਾਈ ਜੀ ਤੁਸੀਂ ਆ ਜਾਓ, ਉੱਧਰ ਬਾਰੀਆ ਸਾਹਿਬ ਲਾਈਨ ਤੇ ਹੋਲਡ ਦੇ ਹਨ। ਖੁਸ਼ੀਆਂ ਲਿਆ ਸਕਦੇ ਆ,
1: ਖੁਸ਼ੀਆਂ ਦੀ ਗੱਲ ਸੁਣ ਲੋ ਜੀ। ਖੁਸ਼ੀਆਂ ਦੀ ਗੱਲ ਇਹ ਆ ਬਾਈ ਜੀ, ਦੇਖੋ ਲੌਂਗ ਵੀਕਐਂਡ ਆ, ਬੱਚਿਆਂ ਨੂੰ ਲੈ ਕੇ ਬਾਹਰ ਨਿਕਲੋ, ਥੋਂ ਥੋਂ ਤੇ ਹੁਣ ਪਤਝੜ ਦੇ ਰੰਗ ਬਿਰੰਗੇ ਹੈਗੇ ਆ, ਦਰਖਤਾਂ ਦੇ ਬੜੇ ਸੋਹਣੇ ਲੱਗਦੇ ਆ। ਆ ਨੌਰਥ ਵੱਲ ਨੂੰ ਜਾਓ, ਫਾਲ ਫੇਅਰ ਬਹੁਤ ਲੱਗੇ ਨੇ ਇੱਧਰ ਪਿੰਡਾਂ ਦੇ ਵਿੱਚ, ਉੱਥੇ ਫਨ ਕਰਕੇ ਆਓ, ਐਵੇਂ ਨਾ ਕਿਤੇ ਆਲੂ ਵਾਲੇ ਪਰੌਂਠੇ ਖਾ ਕੇ ਘਰੇ ਸੌ ਜਿਓ
0: ਜੀ।
1: ਤੇ ਬਾਕੀ ਗੱਲ ਚੱਲਦੀ ਆ ਲੋਨ ਬਾਰੇ, ਉਹ ਸ਼ਿਪ ਜਿਹੜੀ ਚੱਲਦੀ ਆ ਜੀ
0: ਜੀ, ਉਹ
1: ਮੇਰੇ ਪਿੱਤਰ ਦਾ ਫੋਨ ਆਇਆ ਸੀ ਸਾਲ ਕੁ ਪਹਿਲਾਂ, ਕਹਿੰਦਾ ਭਾਈ ਜੀ ਮੈਨੂੰ 40,000 ਮਿਲ ਗਿਆ, ਕਹਿੰਦਾ ਜਮਾ ਹੀ ਨੀ ਮੋੜਨਾ, ਤੇ ਨਾ ਕਹਿੰਦਾ ਕਦੇ ਸਕੂਲ ਜਾਣਾ, ਉਹਨੂੰ ABC ਵੀ ਨੀ ਆਉਂਦੀ ਬੰਦੇ ਨੂੰ। ਫਿਰ ਮੈਂ ਨੰਬਰ ਲਿਆ, ਮੈਂ ਸਕੂਲ ਨੂੰ ਫੋਨ ਲਾਇਆ, ਐਸੇ ਐਡਵਰਟਾਈਜ਼ ਬਹੁਤ ਚੱਲਦੀ ਆਪਣੇ ਪੰਜਾਬੀਆਂ ਦੇ ਰੇਟ ਦੇ ਉਹਦੀ, ਹੈ ਨਾ। ਮੈਂ ਉਹਨਾਂ ਨੂੰ ਫੋਨ ਲਾਇਆ, ਮੈਂ ਕਿਹਾ ਵੀ ਦੱਸੋ ਕੀ ਹਿਸਾਬ ਕਿਤਾਬ ਆ, ਕਹਿੰਦਾ ਜੇ ਕਰਕੇ ਸੁਣੋ ਏਦਾਂ ਹੋ ਜਾਊਗਾ, ਲੈਪਟਾਪ ਨੀ ਖੋਲਣਾ ਜੀ, ਕੁਛ ਨੀ ਕਰਨਾ ਜੀ, ਬਸ ਇੱਕ ਵਾਰੀ ਆਨ ਕਰਕੇ ਬਸ ਛੱਡ ਦਿਆ ਕਰੋ, ਟਰੱਕ ਤੇ ਜਾ ਵੜਿਆ ਕਰੋ। ਮੈਂ ਕਿਹਾ ਵੀ ਤੁਸੀਂ ਕੀ ਲੈਣਾ ਵਿੱਚੋਂ, ਕਹਿੰਦਾ ਸਾਡਾ ਹੁੰਦਾ 30% ਵਿੱਚੋਂ, ਉਹ ਨਾ ਕਿਸੇ ਨੂੰ ਮਿਲਣਾ ਕਿਸੇ ਗੌਰਮੈਂਟ ਤੋਂ।
0: ਅੱਛਾ ਜੀ,
1: ਜੇ ਲੱਖ ਮਿਲ ਗਿਆ ਸਟੂਡੈਂਟ ਨੂੰ, 30,000 ਉਹਨਾਂ ਨੂੰ ਵੀ ਮਿਲਣਾ ਜੀ ਉੱਥੇ ਫੀਸ ਆਪਦੀ ਵੱਖਰੀ, ਉਹ ਦੱਸਦੇ ਨੂੰ ਵੀ ਦੱਸਦੇ ਆ। ਫਿਰ ਲੋਨ ਆਇਆ ਤਾਂ $200 ਲਵਾਂਗੇ ਅਸੀਂ, 200 ਤਾਂ ਸੋਤੋਂ ਲੈਣਾ, ਬਾਕੀ ਦਾ ਗੌਰਮੈਂਟ ਨੂੰ ਸਾਡੇ ਟੈਕਸ ਦਾ ਪੈਸਾ ਲਈ ਜਾਣਾ। ਇਹ ਬਹੁਤ ਵੱਡੀ ਗਲਤ ਪਾਲਿਸੀ ਸੀ ਸਾਰੀ ਬਾਈ
0: ਜੀ,
1: ਬਹੁਤ ਵੱਡੀ ਗਲਤ ਪਾਲਿਸੀ ਸੀ। ਹੁਣ ਜਿਹੜੇ ਆਪਣੇ ਬੱਚੇ ਅਸਲੀ ਯੂਨੀਵਰਸਿਟੀ ਜਾਂਦੇ ਆ ਜਾਂ ਆਪਣੇ ਜਾਂਦੇ ਆ ਕਾਲਜਾਂ ਦੇ ਵਿੱਚ ਜਾਂਦੇ ਆ, ਉਹ ਉਹਨਾਂ ਨੂੰ ਦੇਖੋ ਸਭ ਮਿਲਦੀ ਆ, ਮਾਂ ਪਿਓ ਦੀ ਆਮਦਨ ਭਰ ਕੇ ਫਾਰਮ ਭਰ ਕੇ ਸਾਰਾ ਕੁਝ ਦੇਣਾ ਪੈਂਦਾ ਆਪਾਂ ਨੂੰ, ਫਿਰ ਉਸ ਹਿਸਾਬ ਨਾਲ ਦਿੰਦੇ ਆ ਗ੍ਰਾਂਟ ਵੀ ਜਾਂ ਉਸ ਵੀ ਮਿਲਣੀ ਹੁੰਦੀ ਆ, ਤੇ ਉਹਨੇ ਤਾਂ ਗੌਰਮੈਂਟ ਨੇ ਕੱਟ ਲਾ ਤਾ ਆਪਾਂ ਨੂੰ ਬੱਚਿਆਂ ਨੂੰ ਭਵਿੱਖ ਲਈ। ਇੱਥੇ ਇਹਨਾਂ ਨੂੰ ਉਲਟਾਈ ਜਾਂਦੇ, ਗੱਫੇ ਭਰ ਭਰ ਦੇਈ ਜਾਂਦੇ ਆ, $3 million ਆ ਛੇ ਕਾਲਜ ਆ ਗਏ, 100 ਤੋਂ ਉੱਪਰ ਕਾਲਜ ਅੱਡਾ ਵੀ ਉਹਦੇ ਵਿੱਚ, ਜਿਹਨਾਂ ਨੂੰ ਕਰੋੜਾਂ ਡਾਲਰ ਮਿਲ ਦਿੱਤੇ ਗਏ ਜੀ, ਅਰਬਾਂ ਡਾਲਰ ਦਿੱਤੇ ਗਏ।
0: ਪਹਿਲਾਂ 6 ਤੇ ਵੱਡੀ ਅੱਖ ਰੱਖੀ ਗਈ, ਕਹਿੰਦੇ 6 ਐਸੇ ਲੱਗਦੇ ਆ ਵੀ ਇੱਥੇ ਲੱਗਦਾ ਹੈਗਾ ਆਪਾਂ ਫੜ ਲਵਾਂਗੇ।
1: ਬਿਲਕੁਲ ਗਲਤ ਆ, ਹਜੇ ਵੀ ਦੇਖੋ ਮੈਂ ਕੋਈ ਅੱਖਾਂ ਵਿੱਚ ਕਾ ਪੈਸੇ ਦੇ ਜਾਓ, ਜਿੱਥੇ ਬੱਚਿਆਂ ਨੂੰ ਲੋੜ ਆ ਦਿੰਦੇ ਨੇ, ਉੱਥੇ ਘੱਟ ਘੱਟ ਕਰਤਾ ਇਹਨਾਂ ਨੇ, ਡਾਲੀ ਵਾਲਿਆਂ ਨੇ ਸਾਰੇ ਡੱਗ ਖੋਲਣੇ।
0: ਧੰਨਵਾਦ ਤੁਹਾਡਾ,
1: ਧੰਨਵਾਦ ਬਾਕੀ ਬਾਰੀਆ ਸਾਹਿਬ ਜੀ ਦਾ। ਤੇ ਬਾਕੀ ਇਲੈਕਸ਼ਨ ਆ ਰਹੀਆਂ ਜੀ, ਅੱਜ ਤੋਂ ਐਡਵਾਂਸ ਵੋਟਾਂ ਚੱਲ ਪੈਣੀਆਂ ਬ੍ਰੈਂਪਟਨ ਦੇ ਵਿੱਚ, ਅੱਜ ਸਿਰਫ ਸਿਟੀ ਹਾਲ ਦੀ ਵੋਟਾਂ ਪੈਣੀਆਂ, ਅੱਜ ਸਾਰੇ ਬ੍ਰੈਂਪਟਨ ਦੀਆਂ ਜੀ, ਅੱਜ ਕੋਈ ਟਾਈਮ ਹੈਗਾ ਸਿਟੀ ਹਾਲ ਆ ਕੇ ਵੋਟ ਪਾਓ ਜੀ, ਬਾਕੀ ਕੱਲ ਨੂੰ ਤੇ 10-11 ਨੂੰ ਤੇ ਪਾਓ, ਤੇ ਫਿਰ 16-17 ਨੂੰ ਵੀਕਐਂਡ ਆਉਂਦਾ, ਐਡਵਾਂਸ ਵੋਟਾਂ ਨੂੰ ਪਾਓ, ਨਵਿਆਂ ਨੂੰ ਘਰ ਭੇਜੋ, ਨਵਿਆਂ ਨੂੰ ਉੱਥੇ ਸਿਟੀ ਹਾਲ ਭੇਜੋ ਤੇ ਪੁਰਾਣਿਆਂ ਨੂੰ ਆਪਣੇ ਘਰ ਭੇਜੋ ਜੀ, ਇਹੀ ਬੇਨਤੀ ਆ ਸਾਰਿਆਂ ਨੂੰ, ਚੜ੍ਹਦੀ ਕਲਾ ਚ ਰਹੋ ਸਾਰੇ ਬਾਈ, ਸਤਿ ਸ਼੍ਰੀ ਅਕਾਲ।
0: ਧੰਨਵਾਦ ਸਾਰੇ, ਚੜ੍ਹਦੀ ਕਲਾ ਵਿੱਚ ਰੱਖੋ 1451 ਫਿਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਮਾਫ ਕਰਨ ਸਰ, ਮੈਂ ਲਾਈਨ ਦੁਬਾਰਾ ਕਾਲ ਕਰ ਲਿਓ, ਬਹੁਤ ਗਲਤ ਕੰਮ ਹੋਇਆ, ਤੁਸੀਂ ਵੀ ਖੁਦ ਸਮਝੋ, ਤੁਹਾਡੇ ਸ਼ਬਦ ਵਧੀਆ ਸੀਗੇ ਪਰ ਦੁਬਾਰਾ ਕਾਲ ਕਰ ਲਿਓ, ਤੁਹਾਡੀ ਲਾਈਨ ਥੋੜੀ ਕਲੀਅਰ ਨਹੀਂ ਸੀ, ਮੈਂ ਤਾਂ ਡਰੋਪ ਕੀਤੀ, ਲਾਈਨ ਕਲੀਅਰ ਨਹੀਂ ਸੀਗੀ। ਰੇਸ਼ਮ ਬਰਾੜ ਜੀ ਤੁਸੀਂ ਆ ਜਾਓ, ਠੀਕ ਠਾਕ ਵੀਰੇ,
2: ਹੈਪੀ ਫਰਾਈਡੇ ਜੀ।
0: ਹੈਪੀ ਫਰਾਈਡੇ ਤੇ ਹੈਪੀ ਫਰਾਈਡੇ ਤਾਂ ਹੋਣਾ ਜੇ ਸਾਰੇ ਨਿਕਲ ਕੇ ਵੋਟਾਂ ਪਾ ਕੇ ਆਉਣਾ, ਅੱਜ ਨਜ਼ਾਰਾ ਆ ਜਾਵੇਗਾ, ਉੱਥੇ ਇੰਨਾ ਰਸ਼ ਪਾ ਦੇਵੋ, ਏਦਾਂ ਲੱਗੇ ਵੀ ਹੁਣੇ ਕੱਢਣਾ ਗਿਆ ਸਾਨੂੰ ਬਾਹਰ ਸਿਟੀ ਹਾਲ ਚੋਂ।
2: ਅੱਜ 12 ਵਜੇ ਚਲੇ ਜਾਣਾ ਤੇ ਵੋਟਾਂ 4 ਪਾ ਕੇ ਆਉਣੀਆਂ।
0: ਧੰਨਵਾਦ ਤੁਹਾਡਾ ਜੀ।
3: ਧੰਨਵਾਦ
0: ਜੀ। 4146 ਤੁਸੀਂ ਆਇਓ ਜੀ। ਬੜੀ ਛੇਤੀ ਲੱਭ ਲੈ ਸਕੇ ਹੁਣ ਇੱਥੇ ਲੱਭਣ ਵਾਸਤੇ ਔਖਾ ਟਾਈਮ ਮਿਲ ਗਿਆ, ਕੱਲ ਨੀ ਮਿਲ ਗਿਆ, ਲੱਭ ਨੀ ਰਹੇ ਹੋ।
21: ਹਾਂਜੀ ਦੂਜਾ ਇਹ ਹੈ ਕਿ ਚਲੋ ਸਿਟੀ ਹਾਲ ਨਹੀਂ ਜਾ ਸਕਤੇ ਤੋ ਵੀਕੈਂਡ ਤੇ ਵੀ ਵੋਟ ਪੜੇਗੀ ਔਰ ਅੱਗੇ ਵੀ ਪੜੇਗੀ। ਯੇ ਸਬਕੋ ਬੋਲੋ ਕਿ ਵੋਟ ਜ਼ਰੂਰ ਡਾਲੇ, ਐਗਜ਼ਿਸਟਿੰਗ ਬੰਦੋ ਕੋ ਸਬਕੋ ਫਾਇਰ ਕਰਨਾ ਹੈਗਾ ਜੀ। ਦੂਜਾ ਦੇਖੋ ਤੰਬਰ ਸਾਹਿਬ, ਇੱਕ ਔਰ ਇੱਕ ਬੰਦਾ ਐਡਵਰਟਾਈਜ਼ ਕਰ ਰਿਹਾ ਸੀਗਾ, ਕਹਿੰਦਾ ਕਿ ਮੈਂ ਤੋ ਬੜਾ ਵੋ ਕਿਸੀ ਲੀਡਰ ਕੇ ਆਫਿਸ ਮੇ ਕਾਮ ਕਰਦਾ ਸੀਗਾ, ਬਹੁਤ ਵੱਡੇ ਲਾਇਰ ਆਫਿਸ ਮੇ ਕਾਮ ਕਰ ਰਿਹਾ ਹੈ। ਹੁਣ ਕਹਿੰਦਾ ਅਗਰ ਮੈਂ ਚੁਣ ਲਿਆ ਗਿਆ ਤੋ ਮੈਂ ਅਫੋਰਡੇਬਿਲਿਟੀ ਠੀਕ ਕਰ ਦੇਗਾ, ਕ੍ਰਾਈਮ ਔਰ ਯੇ ਜੋ ਨਾ ਵੀ ਪੁਲਿਸ ਸੇਫਟੀ ਸਭ ਕੁਛ ਠੀਕ ਕਰ ਦੇਗਾ। ਦੂਜਾ ਕਹਿੰਦਾ ਟ੍ਰੇਡ ਵੀ ਡਾਇਵਰਸੀਫਾਈ ਕਰੇਗਾ ਔਰ ਡੋਨਲਡ ਟਰੰਪ ਸੇ ਜਾ ਕੇ ਵੀ ਮਿਲੇਗਾ ਜੀ, ਉਸਕੋ ਵੀ ਡੀਲ ਕਰੇਗਾ ਜੀ। ਇੰਨੇ ਬੜੇ ਬੜੇ ਵਿਚਾਰ ਹੈਗੇ ਜੀ ਬੰਦਿਆਂ ਦੇ। ਧੰਨਵਾਦ ਜੀ।
0: ਧੰਨਵਾਦ ਤੁਹਾਡਾ ਗਿਰੀਸ਼ ਜੀ। ਸੋ ਦੱਸ ਗਏ ਹਨ ਵੀ ਉਨਾ ਕੁ ਕਹੋ ਜਿੰਨਾ ਕੁ ਤੁਸੀਂ ਕਰ ਸਕਦੇ ਹੋ। 1451 ਤੁਸੀਂ ਦੁਬਾਰਾ ਤੁਹਾਡੀ ਕਾਲ ਮੈਂ ਜ਼ਰੂਰ ਲੈਂਦਾ। ਮੈਂ ਪ੍ਰਭ ਗਿੱਲ ਦੀ ਵੇਟ ਕਰਦਾ ਫੋਨ ਕਾਲ ਕਰਨ ਦੀ, ਕਿਉਂਕਿ ਪ੍ਰਭ ਗਿੱਲ ਮੈਨੂੰ ਖੁਦ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਤੁਸੀਂ ਖੁਦ ਇਹਨਾਂ ਵਾਲੇ ਖੋਜਿਓ ਜ਼ਰੂਰ। ਲਓ ਜੀ ਕਾਲ ਉਹਨਾਂ ਦੀ ਆ ਗਈ ਆ, ਇਹ ਮੇਅਰ ਦੀ ਸੀਟ ਲਈ ਖੜੇ ਹਨ। ਤੁਸੀਂ ਜਾਣਦੇ ਹੋ ਮਸਲੇ ਕੀ ਆ, ਮੁੱਦੇ ਕੀ ਆ, ਹੁਣ ਤਾਂ ਵੋਟ ਹੀ ਪਾਉਣੀ ਹੈਗੀ ਆ। ਗੁਰਮੁਖ ਸਿੰਘ ਥੋੜ੍ਹੇ ਹੋਰ ਦੇ ਰੁਖੋ ਮਾੜੇ, ਪ੍ਰਭ ਗਿੱਲ ਨਾਲ ਗੱਲਬਾਤ ਕਰ ਲਈਏ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਵੈਰੀ ਗੁੱਡ ਮਾਰਨਿੰਗ। ਬੜੀ ਮਿਹਨਤ ਕੀਤੀ ਆ, ਕਰਦੇ ਆ ਰਹੇ ਹੋ ਬਹੁਤ ਲੰਬੇ ਸਮੇਂ ਤੋਂ। ਸਿਟੀ ਵਿੱਚ ਕੋਈ ਚੇਂਜ ਲਿਆਉਣਾ ਚਾਹੁੰਦੇ ਹੋ, ਮੇਅਰ ਦੀ ਸੀਟ ਲਈ ਖੜੇ ਹੋ, ਅੱਜ ਐਡਵਾਂਸ ਜਿਹੜੀ ਆ ਵੋਟਿੰਗ ਉਹ ਹੈਗੀ ਆ, ਤੇ ਤੁਸੀਂ ਕਿਹੜੇ ਸ਼ਬਦ ਸਾਂਝੇ ਕਰਨਾ ਚਾਹੁੰਦੇ ਹੋ?
4: ਦੇਖੋ ਮੈਂ ਇਹੋ ਹੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਐਡਵਾਂਸ ਜਿਹੜੀ ਆ ਪੋਲਿੰਗ ਸ਼ੁਰੂ ਹੋ ਗਈ ਆ, ਤੇ ਤੁਸੀਂ ਆਪਣਾ ਫਰਜ਼ ਬਿਲਕੁਲ ਪੂਰਾ ਕਰਨਾ ਆ, ਕਿਉਂਕਿ ਜੇ ਤੁਸੀਂ ਵੋਟ ਪਾਓਗੇ ਫਿਰ ਹੀ ਜਿਹੜੀ ਆ ਤੁਹਾਡੀ ਜਿਹੜੀ ਕੰਸਰਨਸ ਨੇ ਉਹ ਐਡਰੈਸ ਹੋਣਗੀਆਂ। ਜੇ ਆਪਾਂ ਚੇਂਜ ਦੀ ਗੱਲ ਕਰਦੇ ਹਾਂ ਤੇ ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਕਿ ਆਪਾਂ ਬਹੁਤ ਰੌਲਾ ਪਾਉਣੇ ਆ ਚੇਂਜ ਦੀ ਗੱਲ ਕਰਦੇ ਹਾਂ ਵੋਟਾਂ ਤੋਂ ਪਹਿਲਾਂ ਤੇ ਵੋਟਾਂ ਤੋਂ ਬਾਅਦ। ਪਰ ਜਦੋਂ ਵੋਟਾਂ ਪਾਉਣ ਦਾ ਟਾਈਮ ਆਉਂਦਾ ਆ ਅਸੀਂ ਆਪਣੀ ਡਿਊ ਡਿਲੀਜੈਂਸ ਡਿਊਟੀ ਨਹੀਂ ਕਰਦੇ, ਹੁਣ ਦਿਸ ਇਜ਼ ਦਾ ਰਾਈਟ ਟਾਈਮ। ਤੇ ਦੂਜੀ ਮੈਂ ਸਾਰਿਆਂ ਨੂੰ ਇੱਕ ਇੱਕ ਅਨਾਊਂਸਮੈਂਟ ਕਰਨਾ ਚਾਹੁੰਦਾ ਆ ਰਾਦਰ
0: ਜੀ,
4: ਔਨ ਰੈਕਰਡ ਐਕਚੁਅਲੀ। ਜਿੰਨੇ ਵੀ ਭਾਜੀ ਸਿਆਸਤਦਾਨ ਆਏ ਆ ਨਾ, ਤੇ ਉਹਨਾਂ ਦਾ ਕੋਈ ਨਾ ਕੋਈ ਐਸਪੀਰੇਸ਼ਨ ਹੁੰਦੀ ਆ ਸੀਟ 'ਚ ਆਉਣ ਵਾਸਤੇ, ਜਾਂ ਪੋਲੀਟੀਕਲ ਐਸਪੀਰੇਸ਼ਨ ਹੁੰਦੀ ਆ ਕਰੀਅਰ ਬਣਾ ਕੇ ਆਉਣਾ ਚਾਹੁੰਦੇ ਆ
0: ਜੀ।
4: ਮੈਂ ਕਮਿਟਿਡ ਆ, ਮੈਂ ਇੱਕ ਕਰੀਅਰ ਨਹੀਂ ਬਣਾਉਣ ਵਾਸਤੇ ਇੱਥੇ ਆਇਆ ਸਿਆਸਤ 'ਚ, ਮੈਂ ਚੇਂਜ ਲਿਆਉਣ ਵਾਸਤੇ ਆਇਆ। ਸੋ ਮੈਂ ਇਹ ਗੱਲ ਕਹਿ ਰਿਹਾ ਕਿ ਤੁਹਾਡੇ ਪ੍ਰਾਪਰਟੀ ਟੈਕਸ ਜਿਹੜੇ ਤੁਸੀਂ ਬਹੁਤ ਦੁਖੀ ਹੋ, ਕਰਪਸ਼ਨ, ਕ੍ਰਾਈਮ ਐਂਡ ਸਪੈਸੀਫਿਕਲੀ ਪ੍ਰਾਪਰਟੀ ਟੈਕਸ ਨੂੰ ਲੈ ਕੇ I will be freezing the property tax up to 2028. I will resign my seat. ਮੈਂ ਰਿਜ਼ਾਈਨ ਕਰ ਦੂੰਗਾ।
0: ਕੀ ਬਾਤ ਹੈ, ਔਰ ਇਹ ਕਹਿ ਕੇ ਗਏ ਆ ਵੀ ਜੇ ਪ੍ਰੋਪਰਟੀ ਟੈਕਸ ਨਾ ਫਰੀਜ਼ ਕੀਤਾ ਜਾਂ ਘਟਾਇਆ ਵੀ ਮੈਂ ਰਿਜ਼ਾਈਨ ਕਰ ਦੂੰ, ਇੰਨਾ ਕੰਫੀਡੈਂਸ ਹੈਗਾ। ਕਹਿੰਦੇ ਇੰਨੇ ਪੈਸੇ ਵੇਸਟ ਵਿੱਚ ਗਏ ਹਨ, ਜਿਹੜੇ ਵੇਸਟ ਕੀਤੇ ਗਏ ਹਨ ਉਹ ਜੇ ਆਪਾਂ ਸੇਵ ਕਰ ਲਈਏ ਤਾਂ ਪ੍ਰੋਪਰਟੀ ਟੈਕਸ ਫਰੀਜ਼ ਹੋ ਸਕਦਾ, ਘੱਟ ਵੀ ਸਕਦਾ ਜੀ।
4: ਐਬਸੋਲੂਟਲੀ, ਮੇਰੀ ਕਮਿਟਮੈਂਟ ਹੈ। ਦੂਜੀ ਗੱਲ ਆ, 6 ਇਨਵੈਸਟੀਗੇਸ਼ਨ ਜਿਹੜੀਆਂ ਬੰਦ ਹੋਈਆਂ ਆ
0: ਜੀ,
4: ਉਹ ਮੈਂ ਚਾਲੂ ਕਰਾਉਣੀ ਹੈ। ਜਿਹੜੀ ਅਬੰਡਨਮੈਂਟ ਹੁੰਦੀ ਹੈ ਇਨਵੈਸਟੀਗੇਸ਼ਨ ਜਿਹੜੀ ਉਹ ਕਰਕੇ ਅਸੀਂ ਉਹ ਚਾਲੂ ਕਰਾਉਣੀ, ਤੇ ਮੈਂ ਆਪ ਖੁਦ ਵੀ ਐਂਟੀ ਕਰਪਸ਼ਨ ਬਿੱਲ ਸਾਈਨ ਕਰ ਰਿਹਾ ਵੀ ਜੇ ਅੱਜ ਤੋਂ ਬਾਅਦ ਕੋਈ ਵੀ ਪੋਲੀਟੀਸ਼ੀਅਨ ਜੇ ਕਰਪਸ਼ਨ ਕਰੂਗਾ ਉਹਨੂੰ ਲੰਮੇ ਹੱਥੀ ਲਿਆ ਜਾਊਗਾ। ਆਈ ਐਮ ਇੰਟਰੋਡਿਊਸਿੰਗ ਦਿਸ ਬਿੱਲ, ਇਸਕਾ ਐਂਟੀ ਕਰਪਸ਼ਨ ਬਿੱਲ
0: ਜੀ।
4: ਮੈਂ ਕਾਫੀ ਸਖ਼ਤ ਕਦਮ ਚੁੱਕ ਰਿਹਾ, ਹਾਲਾਂਕਿ ਮੈਂ ਮੇਅਰ ਅਜੇ ਚੋਣਾਂ ਹੋਣੀਆਂ, ਮੈਂ ਇਸ ਤੋਂ ਪਹਿਲਾਂ ਹੀ ਆਪਣੀ ਕਮਿਟਮੈਂਟ ਦਿਖਾ ਰਿਹਾ ਕਿ ਆਈ ਐਮ ਐਨ ਆਨੈਸਟ ਇੰਡੀਵਿਜੁਅਲ, ਆਨੈਸਟ ਲੀਡਰ ਜਿਹੜਾ ਲੋਕਾਂ ਲਈ ਕੰਮ ਕਰਦਾ ਆ। ਯੂ ਨੋ ਦਿ ਪੋਲਿਟਿਕਸ ਇਜ਼ ਫੋਰ ਦਾ ਪੀਪਲ ਬਾਏ ਦਾ ਪੀਪਲ, ਰਾਈਟ? ਸੋ ਮੇਰੀ ਬੇਨਤੀ ਹੈ ਕਿ ਆਈ ਐਮ ਕਮਿਟਡ ਫੋਰ ਯੂ ਆਲ, ਤੇ ਮੇਰੀ ਕਮਿਟਮੈਂਟ ਸਦਾ ਇਹੀ ਰਹੂਗੀ, ਵੀ ਨੀਡ ਟੂ ਗੈਟ ਦਾ ਕਰਪਸ਼ਨ ਆਊਟ ਆਫ ਦਾ ਸਿਟੀ
0: ਜੀ,
4: ਰਾਈਟ? ਸਾਨੂੰ ਵੀ ਨੀਡ ਟੂ ਬ੍ਰਿੰਗ ਬੈਕ ਦ ਓਲਡ ਬ੍ਰੈਂਪਟਨ ਜਿਹਨੂੰ ਫਲਾਵਰ ਸਿਟੀ ਕਹਿੰਦੇ ਸੀਗੇ। ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਪੱਤ ਲੱਥੀ ਆ ਸਾਊਥ ਏਸ਼ੀਅਨ ਦੀ, ਪੰਜਾਬੀਆਂ ਦੀ, ਉਹ ਮੈਂ ਡਿਗਨਿਟੀ ਬਹਾਲ ਕਰਨੀ ਹੈ। ਜਿਹੜੇ ਸਾਨੂੰ ਕਹਿੰਦੇ ਸੀਗੇ ਕਿ ਇਮੀਗ੍ਰੈਂਟਸ ਆ ਗਏ ਇੱਥੇ ਬਹੁਤ ਗਲਤ ਕੰਮ ਕਰਦੇ ਆ ਜੀ, ਇਹ ਪੰਜਾਬੀਆਂ ਨੇ ਬ੍ਰੈਂਪਟਨ ਨੂੰ ਖਰਾਬ ਕਰਤਾ, ਐਸੀ ਬਿਲਕੁਲ ਕੋਈ ਗੱਲ ਨਹੀਂ ਆ। ਪੰਜਾਬੀ ਬੜੇ ਪੰਜਾਬੀ ਬ੍ਰੈਂਪਟਨ ਦਾ ਮਾਣ ਆ, ਸਾਊਥ ਏਸ਼ੀਅਨ ਬ੍ਰੈਂਪਟਨ ਦਾ ਮਾਣ ਆ, ਮੈਂ ਉਹ ਮਾਣ ਬਹਾਲ ਕਰੂੰਗਾ। ਦਿਸ ਇਜ਼ ਮਾਈ ਕਮਿਟਮੈਂਟ। ਆਈ ਹੈਵ ਐਜੂਕੇਸ਼ਨ, ਆਈ ਹੈਵ ਪਾਲਿਸੀ ਐਕਸਪੀਰੀਅੰਸਿਸ, ਲੀਡਰਸ਼ਿਪ ਐਕਸਪੀਰੀਅੰਸਿਸ, ਮੈਨੂੰ ਤੁਹਾਡੇ ਸਾਥ ਦੀ ਲੋੜ ਆ, ਤੁਸੀਂ ਸਾਥ ਦਿਓ, ਪਲੀਜ਼ ਗੈਟ ਆਊਟ ਐਂਡ ਵੋਟ। ਮੇਰੀ ਬੇਨਤੀ ਹੈ ਸਾਰਿਆਂ ਨੂੰ, ਐਂਡ ਜਿਹੜੀ ਐਡਵਾਂਸ ਪੋਲ ਆ ਉਹ ਅੱਜ ਸਿਟੀ ਹਾਲ ਚ ਹੋਣੀ ਆ, ਮੈਂ ਥੋੜੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਿੰਦਾ
0: ਜੀ,
4: ਉਹ ਅੱਜ ਸਿਟੀ ਹਾਲ ਚ ਹੋਣੀ ਆ ਤੇ ਵਿਚ ਟੂ ਵੈਲਿੰਗਟਨ ਸਟਰੀਟ ਵੈਸਟ, ਉਸ ਤੋਂ ਬਾਅਦ ਬਰੈਂਪਟਨ ਸਾਕਰ ਸੈਂਟਰ, ਕੇ ਸੀ ਕੇਂਬੋ ਤੇ ਬਰੈਂਪਟਨ ਸਾਕਰ ਸੈਂਟਰ ਤੋਂ ਬਾਕੀ ਜਿਹੜੇ ਹੋਣੇ ਆ ਉਹ 10 ਤੇ 11 ਨੂੰ
0: ਜੀ,
4: ਐਂਡ ਯਾ ਗ੍ਰੀਨ ਬੈਰੀਅਰ ਗੋਰ ਮੈਡੋ ਜਿਹੜਾ ਆਪਣਾ ਕਮਿਊਨਿਟੀ ਸੈਂਟਰ ਆ, ਜਿਮ ਆਰਕਬੈਨ ਮੈਨਕਲਰ ਸੂਜ਼ਨ ਫੈਨੋ, ਇਹ ਸਾਰੇ ਤੁਸੀਂ ਜਾ ਕੇ ਆਪਣੇ ਇੱਥੇ ਸਿਟੀਜ਼ਨ ਜਾ ਕੇ ਤੁਸੀਂ ਆਪਣੀ ਐਡਵਾਂਸ ਪੋਲਿੰਗ ਕਰ ਸਕਦੇ. ਸੋ ਮਾਈ ਆਫਿਸ ਇਜ਼ 2 ਆਟੋਮੈਟਿਕ ਰੋਡ ਬ੍ਰੈਂਪਟਨ, ਮਾਈ ਫੋਨ ਨੰਬਰ 4169881578. ਜੇ ਤੁਹਾਨੂੰ ਸਭ ਤੁਹਾਡਾ ਕੋਈ ਸਵਾਲ ਹੈ ਮੋਰ ਦੈਨ ਹੈਪੀ ਟੂ ਆਨਸਰ ਇਟ.
0: I will be there and best of luck. So, meri ek changi gall lagi hai Prabh ji, thode tusi keha na ve je ko corruption karuga ve he has to face the consequences, ya onu resign karna pehna kuch na kuch karna pehna. Tusi keh property tax freeze karange, na freeze kite main resign karke javanga. Te main gall hai loki chahnde se na je ko andar ja ke ve khoje jehde purane joke jehde galat kam hoye a, je sanu lagda hai oh galat kam hoye a, eh kehnde nahi hoye, unna de upar investigation kiti jave. Ajj da OSAP di aayi hegi na ise tarah je loki awaz ਆਉਂਦੇ ਆ ਨਾ ਕੁਝ ਉੱਪਰ ਹੋਣਾ ਚਾਹੀਦਾ, ਹੋ ਨਹੀਂ ਦਿੰਦੇ, ਹੋ ਕਿੱਦਾਂ ਸਕਦਾ ਜੇ ਤੁਸੀਂ ਪ੍ਰਭ ਗਿੱਲ ਨੂੰ ਵੋਟ ਪਾ ਕੇ ਅੰਦਰ ਭੇਜੋਗੇ.
4: ਨਾਲੇ ਭਾਜੀ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ
0: ਜੀ,
4: ਜਿਹੜਾ ਮੇਰੀ ਲੀਡਰਸ਼ਿਪ ਹੈ ਨਾ ਭਾਜੀ, ਮੈਂ ਵਰਕਿੰਗ ਕਾਉਂਸਲ ਜਿਹੜੀ ਆ ਉਹ ਐਸਟੈਬਲਿਸ਼ ਕਰਨੀ ਆ
0: ਜੀ,
4: ਨਾਟ ਏ ਗਵਰਨਿੰਗ ਕਾਉਂਸਲ, ਫਰਕ ਹੁੰਦਾ
0: ਜੀ.
4: ਵਰਕਿੰਗ ਕਾਉਂਸਲ ਹੁੰਦੀ ਆ ਵੀ ਜੇ ਤੁਹਾਡਾ ਕਾਉਂਸਲਰ ਤੁਹਾਡਾ ਮੇਅਰ ਜੇ ਆ ਉਹ ਉਹ ਕੰਮ ਕਰਦਾ ਆ ਗਲਤ ਤਰੀਕੇ ਨਾਲ ਡੀਲ ਕੀਤੀ ਜਾਂਦੀ ਆ, ਤੁਸੀਂ 311 ਕਾਲ ਕਰਦੇ ਰਾਈਟ
0: ਜੀ,
4: ਜਦੋਂ 311 ਕਾਲ ਉਹਨਾਂ ਨੂੰ ਟਿਕਟ ਨੰਬਰ ਦਿੰਦੇ ਆ, ਜਦੋਂ ਟਿਕਟ ਨੰਬਰ ਦਿੰਦੇ ਆ ਉਹ ਇਵੈਂਚੁਅਲੀ ਕੀ ਹੁੰਦਾ, ਦੋ ਤਿੰਨ ਦਿਨਾਂ ਬਾਅਦ ਤੁਹਾਡਾ ਜਿਹੜਾ ਆ ਉਹ ਟਿਕਟ ਨੰਬਰ ਲਾਸਟ ਹੀ ਹੋ ਜਾਂਦਾ ਆ ਸਿਸਟਮ ਦੇ ਵਿੱਚ, ਕਿਉਂਕਿ ਪੂਅਰ ਐਡਮਿਨਿਸਟ੍ਰੇਸ਼ਨ ਆ. ਆਈ ਵਿਲ ਮੇਕ ਸ਼ੋਰ ਦੈਟ ਦ ਐਡਮਿਨਿਸਟ੍ਰੇਸ਼ਨ ਵਿਚ ਵਿਲ ਵਰਕ ਫਾਰ ਯੂ ਰਾਈਟ, ਤੇ ਤੁਹਾਡੇ ਮਸਲੇ ਹੱਲ ਹੋਣਗੇ ਵਿਦ ਇਨ 74-78 ਆਵਰਸ, ਉਹੀ ਹੁਣ ਵੀ ਵਿਦ ਇਨ 48 ਆਵਰਸ, ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ, ਵੀ ਵਿਲ ਬੀ ਵਰਕਿੰਗ ਫਾਰ ਯੂ ਗਾਈਜ਼, ਐਨੀ ਤੁਸੀਂ ਸਾਡੇ ਇੰਪਲੋਇਰ ਹੋ, ਅਸੀਂ ਤੁਹਾਡੇ ਇੰਪਲੋਈ ਆ, ਅੰਡਰਸਟੈਂਡ ਦਿਸ.
0: ਆਪਾਂ ਗੱਲਾਂ ਤਾਂ ਆਪ ਕਰਨੀ ਹੁੰਦੀ ਹੈ, ਪਰ ਸਾਡੀ ਕਾਲਾਂ ਨੀ ਹਟਦੀ, ਕੀ ਕਰਾਂ ਮੈਂ, ਦੋ ਗੱਲਾਂ ਕਈ ਕਰ ਬਾਈ ਸਰ ਵਗੈਰਾ, ਇੱਕ ਨੂੰ 8 ਮਿੰਟ ਹੋ ਗਏ, ਇੱਕ ਨੂੰ 9 ਮਿੰਟ ਹੋ ਗਏ. 8071 ਤੁਸੀਂ ਏਅਰ ਤੇ ਹੋ ਜੀ, 8071 ਰੇਡੀਓ ਬੰਦ ਕਰ ਦੋ, ਸਾਨੂੰ ਸੁਣ ਲਵੋ ਪਲੀਜ਼, ਆ ਜਾਓ. ਬਹੁਤ ਲੰਬੇ ਸਮੇਂ ਤੋਂ ਹੋਲਡ ਤੇ ਆ, ਲਾਈਨ ਉਹ ਔਖੀ ਮਿਲਦੀ ਹੈ ਤੇ ਲਓ ਜੀ ਲਾਈਨ ਤੁਹਾਡੀ ਗਈ ਜੀ. 1451 ਦੁਆਰਾ ਆ ਜਾਓ ਜੀ.
6: ਨੰਬਰ ਸਾਹਿਬ ਸਤਿ ਸ੍ਰੀ ਅਕਾਲ ਅਗੇਨ. ਨੰਬਰ ਸਾਹਿਬ ਦੇਖੋ, ਆ ਜਿਹੜਾ ਭਾਈ ਸਾਹਿਬ ਆਪਣੇ ਗਿੱਲ ਸਾਹਿਬ ਕਹਿ ਕੇ ਗਏ ਨਾ ਪ੍ਰਭ ਗਿੱਲ ਜੀ, ਇਹ ਬੜੇ ਚੰਗੇ ਇਨਸਾਨ ਆ, ਇਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ, ਗੰਦ ਆਪਣੇ ਆਪ ਹੀ ਨਿਕਲ ਜਾਣਾ ਜੇ ਤੁਸੀਂ ਇਹਨਾਂ ਨੂੰ ਲਿਆਓਗੇ ਨਾ, ਤੇ ਜਿਹੜਾ ਗੰਦ ਆ ਆਪਣੇ ਆਪ ਹੀ ਨਿਕਲ ਜਾਣਾ, ਬਾਕੀ ਤਾਂ ਪਿੱਛੇ ਬੈਠੇ ਹੁੰਦੇ ਆ, ਅੱਧੇ ਤਾਂ ਸੁੱਤੇ ਪਏ ਹੁੰਦੇ, ਬੋਲਦੇ ਨੀ, ਇਹਨਾਂ ਨੇ ਸਭ ਕੁਛ ਆਪ ਹੀ ਕਰ ਦੇਣਾ, ਇਹਨਾਂ ਨੂੰ ਜਿਤਾਓ. ਤੇ ਬਾਕੀ ਭਾਈ ਸਾਹਿਬ ਜਿਹੜੇ ਕਹਿ ਕੇ ਸਟ੍ਰਾਈਕ ਕਰਨੀ ਆ, ਉਹ ਨਾ ਉਹਨਾਂ ਨੂੰ ਕਹੋ ਕਿ ਗੋਰਿਆਂ ਦਾ ਵੀ ਸਾਥ ਦਿਓ, ਕੱਲੇ ਉਹ ਇਹ ਨੀ ਕਿ ਜਿਹੜੇ ਲੋਡਾ ਵਾਲੇ ਆ ਜਾਂ ਡਰਾਈਵਰ ਜਿਹੜੇ ਕੰਮ ਕਰਦੇ ਆਵਰਲੀ, ਉਹ ਵੀ ਨਾਲ ਹੋਣ, ਕੰਟੇਨਰਾਂ ਸਾਰੇ ਰਲ ਕੇ ਕਰੋ, ਸਾਰਿਆਂ ਦੀ ਪ੍ਰੋਬਲਮ ਹੁੰਦੀ ਹੈ, ਕੱਲੇ ਕੱਲੇ ਨੂੰ ਨੀ. ਬਹੁਤ ਟਾਈਮ ਦੇਣ ਲਈ ਸ਼ੁਕਰੀਆ ਤੁਹਾਡਾ,
0: ਬਹੁਤ ਬਹੁਤ ਧੰਨਵਾਦ. ਬਾਰੀ ਸਾਹਿਬ ਕਾਫੀ ਸਾਰੇ ਸਵਾਲ ਵੀ ਉੱਠੇ, ਕਾਫੀ ਸਾਰੇ ਜਵਾਬ ਵੀ ਮਿਲੇ, ਬਹੁਤ ਸਾਰੇ ਜਾਣਕਾਰੀ ਵੀ ਮਿਲੀ ਹੈਗੀ ਆ. ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ, ਐਡ ਇਨ ਕਰਨਾ ਚਾਹੁੰਦੇ ਹੋ, ਜਾਂ ਨਵੀਂ ਖਬਰ ਹੋਰ ਲੈ ਕੇ ਆਉਣਾ ਚਾਹੁੰਦੇ ਹੋ, ਮੈਂ ਤੁਹਾਡੇ ਤੇ ਛੱਡ ਦਿੰਦਾ.
8: ਬਸ ਹੁਣ ਮੈਂ ਸਮ ਅਪ ਕਰੂੰਗਾ, ਪਹਿਲਾਂ ਤਾਂ ਉਹਦੇ ਤੇ ਹੀ ਓਸੈਪ ਤੇ ਆਪਾਂ ਗੱਲ ਕਲੀਅਰ ਕਰ ਦਈਏ ਕਿ ਇਹ ਨਹੀਂ ਹੈਗਾ ਕਿ ਜਿਹੜੇ ਸਟੂਡੈਂਟ ਹੈਗੇ ਯੰਗਸਟਰਸ ਉਹਨਾਂ ਵਾਸਤੇ ਸੀਗਾ
0: ਜੀ,
8: ਇਹਦੇ ਵਿੱਚ ਏਜ ਲਿਮਿਟ ਨਹੀਂ ਸੀਗੀ, ਇਹ ਜਿਹੜੇ ਕੰਮ ਕਾਜੀ ਲੋਕ ਸੀਗੇ ਉਹਨਾਂ ਲਈ ਸੀ. ਹਾਂ 60 ਸਾਲ ਤੋਂ ਬਾਅਦ ਇੱਕ ਸਿਕਸ਼ਨ ਸੀ ਕੁਛ, ਲੇਕਿਨ ਕੋਈ ਵੀ ਕਿੰਨੀ ਉਮਰ ਦੇ ਵਿੱਚ ਆਪਣੀ ਪੜ੍ਹਾਈ ਕਰ ਸਕਦਾ ਸੀ, ਪਰਿਵਾਰਵਾਦੀ ਬੰਦਾ, ਸਾਰਿਆਂ ਲਈ ਸੀਗਾ ਪੱਕੇ ਜਿਹੜੇ ਪੀ ਆਰ ਪਲੱਸ ਸਿਟੀਜ਼ਨ ਜਾਂ ਫਿਰ ਕੁਛ ਸਪੈਸ਼ਲ ਸਟੇਟ ਪ੍ਰੋਟੈਕਟਡ ਪਰਸਨ ਜਿਹੜੇ ਉਹ ਕਰ ਸਕਦੇ ਸੀ. ਬੇਨਿਜ਼ਮੀਆਂ ਹੋਈਆਂ ਨੇ, ਹੁਣ ਇਹਦੇ ਵਿੱਚ ਜਾਂਚ ਚੱਲੂਗੀ ਜੀ, ਹਾਲੇ ਓਪੀਪੀ ਨੂੰ ਇਹ ਸਾਰਾ ਮਾਮਲਾ ਜਿਹੜਾ ਆ ਦੇ ਦਿੱਤਾ ਗਿਆ, ਜਿਹੜੇ ਆਪਾਂ ਨੂੰ ਪਤਾ ਹੈਗਾ ਕਿ ਮਿਨਿਸਟਰ ਹੈਗੇ ਯੂਨੀਵਰਸਿਟੀ ਐਂਡ ਕਾਲਜਸ ਦੇ, ਉਹਨਾਂ ਨੇ ਬਕਾਇਦਾ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਕਿ ਇਹਦਾ ਜਿਹੜਾ ਹੈਗਾ ਵਾ ਜਿਹੜੀ ਜਾਂਚ ਆ ਹੁਣ
19: ਓਨਟਾਰੀਓ ਪੁਲਿਸ ਨੂੰ ਦੇ ਦਿੱਤੀ ਗਈ ਆ, ਉਹਦੇ ਵਿੱਚ ਕੀ ਵੇਰਵੇ ਸਾਹਮਣੇ ਆਉਂਦੇ ਆਪਾਂ ਸਾਂਝੇ ਕਰਾਂਗੇ। ਇੱਕ ਅਹਿਮ ਜਿਹੜੀ ਗੱਲ ਸੀਗੀ ਉਹ ਇਹ ਰਹਿ ਗਈ ਹੈਗੀ ਆ ਕਿ ਮੈਂ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜ਼ਿਆਦਾ ਚਾਨਣਾ ਪਾਵਾਂਗੇ, ਲੇਕਿਨ ਮੈਂ ਕੁਝ ਹਾਈਲਾਈਟ ਦੇ ਦਿੰਦਾ ਇਹਦੇ ਕਿ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੇ ਵੱਲੋਂ $2 billion ਦੀ ਇੱਕ ਵੱਡੀ ਸਕੀਮ ਜਿਹੜੀ ਹੈਗੀ ਆ, ਹੀਟ ਪੰਪ ਰਿਪੇਅਰ, ਜਿਹੜੇ ਪੁਰਾਣੇ ਹੀਟ ਪੰਪ ਸੀਗੇ ਉਹਨਾਂ ਨੂੰ ਰਿਪਲੇਸ ਕਰਕੇ ਜੇ ਉਹ ਖਰਾਬ ਹੋ ਗਿਆ ਜਾਂ ਉਹਨਾਂ ਦੀ ਮਿਆਦ ਲੰਘ ਗਈ ਆ ਤਾਂ ਫਿਰ ਐਲੀਜੀਬਲ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਲਈ ਪ੍ਰਤੀ ਵਿਅਕਤੀ $2,000 ਤੋਂ ਲੈ ਕੇ $10,000 ਤੱਕ ਰਿਪੇਅਰ ਜਿਹੜੀ ਹੀਟ ਪੰਪ ਦੇ ਉੱਪਰ ਦਿੱਤੀ ਜਾਣੀ ਆ। ਸਰਕਾਰ ਦਾ ਟੀਚਾ ਹੈਗਾ ਕਿ ਪ੍ਰਤੀ ਲਾਭਪਾਤਰੀ $1,400 ਇਹਦਾ ਹੋਊਗਾ, ਲੇਕਿਨ ਇਹਦੀਆਂ ਸਿੱਖਿਆ ਕੀ, ਇਹਦੀਆਂ ਡੰਘਾਈਆਂ ਕੀ ਆ, ਇਹ ਤੰਬੜ ਸਾਹਿਬ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਥੇ ਡਿਸਕਸ ਕਰਾਂਗੇ। ਉਹ ਹੀ ਨਾ ਹੋਵੇ ਉਹ ਸਭ ਤੁਹਾਨੂੰ ਜੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ। ਮੇਰੇ ਕਹਿਣ ਤੋਂ ਭਾਵ ਹੈ ਕਿ ਜਿਹੜੇ ਲੋੜਵੰਦ ਲੋਕ ਅੱਜ ਉਸ ਸਟੈਪ 'ਚ ਹੈਗੇ ਆ ਤਾਂ ਉਹ ਵੀ

0: ਸੀਗਾ, ਅੱਡਾ ਸੀਗਾ ਆਪਾਂ ਕਹਿ ਸਕਦੇ ਹਾਂ, ਕੰਟੋਨਮੈਂਟ ਸੀ ਉੱਥੇ 5 ਨਵੰਬਰ 2009 ਨੂੰ ਤਾਬੜ ਤੋਂ ਗੋਲੀਆਂ ਚਲਾਈਆਂ ਤੇ 13 ਲੋਕ ਜਿਹੜੇ ਸੀ ਉਹ ਮਾਰ ਦਿੱਤੇ ਸੀਗੇ, ਫੌਜੀ ਸੀਗੇ ਜੀ, ਠੀਕ ਹੈ ਜੀ। ਸੋ ਹੁਣ ਗੱਲ ਇਹ ਸਾਹਮਣੇ ਆ ਰਹੀ ਆ ਕਿ ਪਹਿਲੀ ਵਾਰੀ ਅਮਰੀਕਾ ਦੇ ਇਤਿਹਾਸ ਚ 1965 ਤੋਂ ਬਾਅਦ ਹੋ ਰਿਹਾ, ਜਿਹੜੇ ਅਮਰੀਕੀ ਪ੍ਰੈਜੀਡੈਂਟ ਨੇ ਡੋਨਾਲਡ ਟਰੰਪ, ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ ਕਿ ਇਹਨੂੰ ਜਿਹੜਾ 3 ਦਸੰਬਰ ਨੂੰ ਟੈਕਸਾਸ ਦੇ ਵਿੱਚ ਉਸੇ ਫੌਜੀ ਅੱਡੇ ਦੇ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਮਾਰਿਆ ਜਾਣਾ, ਸਜ਼ਾ ਦੇਣੀ ਆ ਜੀ, ਮੌਤ ਦੇ ਘਾਟ ਉਤਾਰਿਆ ਜਾਣਾ। ਤਾਂ ਵੱਡੀ ਗੱਲ ਆ ਕਿ ਲਾਈਵ ਸਟ੍ਰੀਮ ਕਰਨ ਦੀ ਗੱਲ ਜਿਹੜੀ ਆ ਕੀਤੀ ਜਾ ਰਹੀ ਆ ਕਿ ਜਿਹੜੀ ਕਿ ਪਹਿਲਾਂ ਅਮਰੀਕਾ ਦੇ ਇਤਿਹਾਸ ਰੀਸੈਂਟਲੀ ਕਦੇ ਨਹੀਂ ਹੋਈ। ਸੋ ਇਹ ਮਾਮਲਾ ਜਿਹੜਾ ਬੜਾ ਲਾਈਮਲਾਈਟ ਜਿਹੜਾ ਫਿਲਹਾਲ ਅਮਰੀਕਾ ਦੇ ਵਿੱਚ ਹੋਇਆ ਹੋਇਆ। ਤੇ ਧੰਨਵਾਦ ਅਮਰ ਸਾਹਿਬ, ਆਪਾਂ ਫਿਰ ਦੁਬਾਰਾ ਜੁੜਾਂਗੇ, 5-7 ਮਿੰਟ ਤੁਹਾਨੂੰ ਵੀ ਚਾਹੀਦੇ ਹੈਗੇ ਆ,
1: ਠੀਕ ਹੈ ਜੀ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਡੇ ਗੁਰਮੁਖ ਖਬਾਰੀ ਸਾਹਿਬ। ਮੇਰੀਆਂ ਲਾਈਨਾਂ ਸਾਰੇ ਹੀ ਵਿਜੇ 1x1 ਮੈਂ ਕਲੀਅਰ ਕਰ ਦੇਣੀਆਂ। 9445 ਤੁਸੀਂ ਆ ਜਾਓ ਜੀ।
2: ਅਮਰ ਸਾਹਿਬ ਸਤਿ ਸ੍ਰੀ ਅਕਾਲ, ਮੈਂ ਅੱਧਾ ਮਿੰਟ ਹੀ ਲੈਣਾ। ਅਮਰ ਸਾਹਿਬ 33 ਸਾਲ ਹੋ ਗਏ, 30 ਸਾਲ ਹੋ ਗਏ ਮੇਰੇ ਪਰਿਵਾਰ ਨੂੰ ਕੰਮ ਕਰਦੇ ਆ, 3 ਪਰਿਵਾਰ ਆ, ਕਿਸੇ ਨੇ ਲੇ ਆਫ ਨਹੀਂ ਲਈ ਬਿਲਕੁਲ, ਨਾ ਅਸੀਂ 40,000 ਲਿਆ, ਨਾ ਉਹ ਜੋ 2,000 ਵੀ ਦਿੱਤਾ ਟੁੱਟੋ, ਨਾ ਉਹ ਲਿਆ, ਬੜੇ ਸੁਖੀ ਵਾਸਤੇ ਮੈਂ ਲੋਕਾਂ ਅੱਗੇ ਬੇਨਤੀ ਕਰਦਾ ਯਾਰ, ਚੰਗੀ ਸਰਕਾਰ ਆ, ਇਹਦਾ ਫਿਰ ਹੀ ਨਾ ਕਰੋ, ਮਿਹਨਤ ਕਰੋ, ਰੱਬ ਸਭ ਕੁਝ ਦਿੰਦਾ ਹੈਗਾ।
1: ਕਿਆ ਬਾਤ ਹੈ, ਮਿਹਨਤ ਕਰੋ, ਰੱਬ ਸਭ ਕੁਝ ਦਿੰਦਾ ਹੈਗਾ। 807 ਮੈਂ ਤੁਸੀਂ ਇਹ ਤੇ ਫਿਰ ਜਸਵੀਰ ਸਿੰਘ ਆ, ਭਾਜੀ ਆ ਜਾਓ, ਤੁਸੀਂ ਤੁਸੀਂ ਟੀਵੀ ਸੁਣਦੇ ਆ ਜਾਂ ਰੇਡੀਓ ਸੁਣਦੇ ਆ, ਲਾਈਨ ਫਿਰ ਦੁਬਾਰਾ ਕੱਟੀ ਗਈ। ਜਸਵੀਰ ਸਿੰਘ ਜੀ ਤੁਸੀਂ ਆ ਜਾਓ, ਲਾਈਨ ਬੜੀ ਔਖੀ ਮਿਲਦੀ ਆ, 816-837-1515 ਜੁੜੀ ਨੰਬਰ ਹੋਏ। ਜਸਵੀਰ ਸਿੰਘ ਜੀ ਆ ਜਾਓ।
3: ਤੁਮਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
3: ਤੰਬਰ ਸਾਹਿਬ ਦੇਖ ਲਓ, ਹਿਸਟਰੀ ਬਣ ਕੇ ਰਹਿ ਜੂਗੀ, ਜਿੱਦਾਂ ਬਾਈ ਜੀ ਹੁਣੀ ਕਹਿ ਕੇ ਗਏ ਆ, ਜੇ ਮੇਰਾ ਟੈਕਸ ਨਾ ਫਰੀਜ ਕੀਤਾ ਤਾਂ ਮੈਂ ਰਿਜ਼ਾਈਨ ਦੇ ਦੂੰਗਾ। ਪਿਛਲੇ ਜਿੰਨੇ ਵੀ ਮੇਅਰ ਬਣ ਕੇ ਗਏ ਆ, ਕਿਸੇ ਦੇ ਮੂੰਹ ਚੋਂ ਨਹੀਂ ਨਿਕਲੀ ਇਹ ਗੱਲ। ਸੋ ਬ੍ਰਾਮਟਨ ਦੇ ਆ ਸਾਰਿਆਂ ਪਰਿਵਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ, ਇਸ ਭਰਾ ਦਾ ਸਾਥ ਦਿਓ ਤੇ ਇਹਨੂੰ ਵੋਟ ਪਾਓ, ਤੇ ਪੁਰਾਣਿਆਂ ਨੂੰ ਸਿਟੀ ਦੇ ਵਿੱਚੋਂ ਕੱਢੋ ਤੇ ਨਵੇਂ ਲੈ ਕੇ ਆਓ। ਅਗੇਨ ਹੱਥ ਜੋੜ ਕੇ ਬੇਨਤੀ ਆ, ਤੇ ਨਹੀਂ ਤਾਂ ਇਹ ਖੁੰਝਿਆ ਜਿਹੜਾ ਸਮਾਂ ਤੁਹਾਡੇ ਮੁੜ ਕੇ ਹੱਥ ਨਹੀਂ ਆਉਣਾ। 4 ਸਾਲ ਫੇਰ ਤੁਸੀਂ ਟੈਕਸ ਦਿੰਦੇ ਰਹੋਗੇ, ਚੀਕਾਂ ਮਾਰਦੇ ਰਹੋਗੇ। ਬਾਕੀ ਤੰਬਰ ਸਾਹਿਬ ਇੱਕ ਗੱਲ ਹੈ, ਬ੍ਰਾਹਮਣ ਦੀ ਸਿਟੀ ਦੀ ਚੇਅਰ ਤੇ ਗੱਲੂ ਲੱਗਾ ਆ, ਜਿਹੜੀ ਛੱਡਣੀ ਨਹੀਂ ਚਾਹੁੰਦਾ, ਕਹਿਣ ਦਾ ਮਤਲਬ ਕਿਸੇ ਹੋਰ ਨੂੰ ਦੇ ਰਹੇ ਹੋ।
1: ਪਹਿਲੇ ਦਿਨ ਸਿਟੀ ਹਾਲ ਵਿੱਚ ਹੈਗੀ ਆ, ਕਿਹੜੇ ਸ਼ਹਿਰ ਵਿੱਚ ਰਹਿੰਦੇ ਹੋ? ਇਹਨਾਂ ਕਹਿੰਦਾ ਤੰਬਾ ਨਹੀਂ ਕਿਹਾ ਸਾਹਿਬ, ਉੱਥੇ ਜਾ ਕੇ ਜਿਹੜੇ ਸ਼ਹਿਰ ਵਿੱਚ ਰਹਿੰਦੇ ਖੋਜ ਖੁਦ ਸੱਚ ਕਹਿ ਲਿਆ, ਵੋਟਿੰਗ ਕਾਰਡ ਤੇ ਵੀ ਲਿਖਿਆ ਹੁੰਦਾ ਆ ਵੀ ਕਿੱਥੇ ਤੁਸੀਂ ਵੋਟਿੰਗ ਪਾਣੀ, ਕਿੱਦਾਂ ਪਾਣੀ ਆ, ਪਰ ਚੈੱਕ ਕਰ ਲਿਓ ਪਲੀਜ਼ ਜ਼ਰੂਰ। ਸਾਰਿਆਂ ਦਾ ਧੰਨਵਾਦ ਜਿਹੜੇ ਫੋਨ ਕਾਲ ਕੀਤੇ, ਰਿਪੂ ਦਮਨ ਸਿੰਘ ਢਿੱਲੋਂ ਸਾਹਿਬ ਇਹ ਖੜੇ ਹਨ, ਰਿਪੂ ਦਮਨ ਢਿੱਲੋਂ ਖੜੇ ਹਨ ਸਿਟੀ ਕੌਂਸਲ ਵਾਰਡ 7 and 8 ਦੇ ਵਿੱਚ, ਗੁਰਪ੍ਰੀਤ ਢਿੱਲੋਂ ਖੜੇ ਹਨ ਰੀਜਨਲ ਕੌਂਸਲ ਵਾਰਡ 9 and 10 ਦੇ ਵਿੱਚ, ਆਜ਼ਾਦ ਗੁਆਇਰ ਸਿਟੀ ਕੌਂਸਲ ਵਾਰਡ 9 and 10 ਦੇ ਵਿੱਚ, ਪ੍ਰਭ ਗਿੱਲ ਫੋਰ ਮੇਅਰ ਆਫ ਬ੍ਰੈਂਪਟਨ 905-872-7000 ਨੰਬਰ ਆ ਤੇ ਖੜੇ ਹਨ ਮੇਅਰ ਵਾਸਤੇ। ਅਨਾਜ ਮਾਰਟ ਵਾਲੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਡੋਰਸ ਐਂਡ ਵਿੰਡੋਜ਼ ਬੰਗਾ ਖਿੜਕੀਆਂ ਦਰਵਾਜ਼ੇ ਚਾਹੀਦੇ ਹਨ ਤਾਂ ਤੁਸੀਂ ਬੰਗਿਆਂ ਵਾਲਿਆਂ ਨਾਲ ਸੰਪਰਕ ਕਰਨਾ ਆ। ਅਤੇ ਮੈਂ ਦੱਸ ਦਿੱਤਾ ਜੋਬਾਂ ਬਹੁਤ ਸਾਰੀਆਂ ਅਵੇਲੇਬਲ ਹਨ, 437-242-5858 ਮੋਨਾ ਮਹਿੰਗੀ ਜੀ ਦਾ ਧੰਨਵਾਦ, ਸਮੋਸਾ ਐਂਡ ਸਵੀਟ ਫੈਕਟਰੀ ਧੰਨਵਾਦ ਢਿੱਲੋਂ ਵੀਡੀਓ ਦਾ, ਗ੍ਰੀਨ ਵੈਲੀ ਸੁਪਰ ਮਾਰਕੀਟ, ਮਜੈਸਟਿਸ ਕਿਚਨ, ਕਟਾਰੀਆ ਟੂਰਸ ਐਂਡ ਟਰੈਵਲ, ਬੜੀ ਸਸਤੀ ਪ੍ਰਾਈਵੇਟ ਟਿਕਟਾਂ ਲੱਗੀਆਂ ਹੋਈਆਂ ਹਨ, ਬਹੁਤ ਵੱਖਰੇ ਵੱਖਰੇ ਪੈਕੇਜ ਮਿਲਦੇ ਹਨ। ਅਤੇ 905-678-1200 'ਤੇ ਸੰਪਰਕ ਕਰਨਾ। ਅਲਫਾ ਟਰਾਂਸ ਅਤੇ ਲੱਕੀਰ ਸੁੱਖੀ ਸੈਣੀ ਸਾਹਿਬ ਦਾ ਨੰਬਰ 905-799-1525 ਆ। ਕੈਨੇਡਾ ਕੰਸੂਮਰ ਕ੍ਰੈਡਿਟ ਅਸਿਸਟੈਂਸ, ਮੈਂ ਜਸਵੀਰ ਸਿੰਘ ਹੁਣ ਦੀ ਵੇਟ ਕਰਦਾ ਸੀਗਾ, ਕੰਮ ਔਖਾ ਹੋ ਗਿਆ ਹੈਗਾ, ਸੌਖਾ ਕਰ ਦੇਣਗੇ। ਪਾਵਰ ਆਫ ਸੇਲ ਕਲੈਕਸ਼ਨ ਕਾਲ, ਦੇ ਕੇ ਸਟੋਪ ਦੇ ਮਾਲ, 416-502-3100 ਇਹਨਾਂ ਦਾ ਨੰਬਰ ਹੈਗਾ ਆ। ਅਤੇ ਨਾਲ ਦੀਆਂ ਦੁਆਬਾ ਸੀਟ ਰੈਸੀਡੈਂਟ ਟੋਪ ਆਟੋ ਕਲੇਜਨ ਸੀ ਡਬਲ ਸੀ ਇਮੀਗ੍ਰੇਸ਼ਨ, ਟਾਰਗੇਟ ਜੈਸੇ ਦਵਿੰਦਰ ਸਿੰਘ ਪਵਾਰ, ਮਨਜੀਤ ਚੀਮਾ ਜੀ, 18 ਸਾਲ ਦਾ ਐਕਸਪੀਰੀਅੰਸ, ਘਰ ਖਰੀਦਣਾ ਹੋਵੇ ਵੇਚਣਾ ਹੋਵੇ, ਇੱਕ ਦੋ ਪਾਵਰ ਆਫ ਸੇਲ ਪ੍ਰੋਪਰਟੀ ਆਈਆਂ ਹੋਈਆਂ ਹਨ, ਦੇਖਣੀਆਂ ਚਾਹੁੰਦੇ ਹੋ, ਖਰੀਦਣੀਆਂ ਚਾਹੁੰਦੇ ਹੋ, 416-300-5799-65 ਐਲ ਏ ਟਰੱਕ ਤੋਂ ਰਾਜਾ ਬਾਈ ਜੀ, ਇੰਡੀਅਨ ਪੰਜਾਬੀ ਬਾਜ਼ਾਰ, ਅਤੇ ਥਰੂ ਵਿਦ ਸਪੈਸ਼ਲਾਈਜ਼ ਟੇਲਰ ਤੋਂ ਹਿੰਦਾ ਬਾਈ ਜੀ, ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਹੈ, ਡਰੋਪ ਡੈਕ ਓਇਲ ਟ੍ਰੇਲਰ ਵੈਲ ਟ੍ਰੇਲਰ ਚਾਹੀਦੇ ਹਨ, ਤੁਸੀਂ ਹਿੰਦੇ ਨਾਲ ਸਫ਼ਰ ਕਰਨਾ, ਗੁਰਮਿੰਦਰ ਹਿੰਦਾ ਬਾਈ, 905-200-19-0080। ਸੋ ਮੈਂ ਹੁਣ ਕਾਲਾਂ ਨਹੀਂ ਲੈਣੀਆਂ, ਮੇਰੇ ਕੋਲ 2 ਮਿੰਟ ਬਾਕੀ ਹਨ, ਮੈਂ ਦੱਸ ਦੇਵਾਂ, ਹੱਥ ਜੋੜ ਕੇ ਬੇਨਤੀ ਹੈਗੀ ਆ। ਸੋ ਕਈ ਵਾਰੀ ਲੱਗਦਾ ਕਿਸੇ ਨੂੰ ਬਈ ਇਹ ਗਰਮ ਪ੍ਰੋਗਰਾਮ ਆ, ਇਹ ਸੱਚੀਆਂ ਗੱਲਾਂ ਕਰਦੇ ਆ ਕਰਦੇ, ਸੋ ਜੋ ਹੈਗਾ ਆਪਾਂ ਉਹੀ ਕਰੀਦਾ, ਜੇ ਤੁਹਾਨੂੰ ਗਰਮ ਲੱਗਦਾ ਗਰਮ ਆ, ਜੇ ਲੱਗਦਾ ਸੱਚੀਆਂ ਗੱਲਾਂ ਕਰ, ਠੀਕ, ਜੇ ਲੱਗਦਾ ਝੂਠ ਬੋਲਦੇ ਨਾ, ਆਹ ਚੇਅਰ ਖਾਲੀ ਹੁੰਦੀ ਆਖੀ ਸਾਡੇ ਨਾਲ ਗੱਲਬਾਤ ਕਰ ਲਿਆ ਕਰੋ। ਤੁਹਾਡੀ ਸਿਟੀ ਦਾ ਕੀ ਹਾਲ ਆ ਤੁਸੀਂ ਖੁਦ ਜਾਣਦੇ ਹੋ, ਆਲੇ ਦੁਆਲੇ 4-4 ਹਸਪਤਾਲ ਆ ਗਏ ਆ, ਜੇ ਹਜੇ ਵੀ ਨਹੀਂ ਸੋਚੋਗੇ ਖੋਜੂਗੇ, ਵੀ ਆਪਾਂ ਕਿਹਨੂੰ ਵੋਟ ਪਾਉਣੀ ਆ, ਸਾਡੀ ਸਭ ਤੋਂ ਬੜੀ ਨਲਾਇਕੀ ਸਾਡੀ ਆਪਣੀ ਹੀ ਹੋਣੀ। ਮੈਂ ਇਹੀ ਕਹਿਣਾ ਚਾਹੁੰਦਾ ਹਾਂ। ਸੋ ਵੀ ਲੀਵ

ਟੂ ਯੂ, ਤੁਸੀਂ ਕਿਹਨੂੰ ਵੋਟ ਪਾਉਣੀ ਆ। ਹਰ ਇੱਕ ਨੂੰ ਹੱਕ ਹੈਗਾ ਆਪਣਾ ਫੋਰਮ ਭਰਨ ਦਾ, ਅੱਗੇ ਹੋ ਕੇ ਤੁਹਾਡੀ ਸੇਵਾ ਕਰਨ ਦਾ। ਤੁਹਾਡੇ ਪੈਸੇ ਲੱਗ ਰਹੇ ਹਨ, ਟੈਕਸਪੇਅਰ ਦੇ ਪੈਸੇ, ਇਹਨਾਂ ਦੀ ਜੋਬ ਸਿਕਿਓਰ ਕਰਨ ਵਾਸਤੇ। ਕਿਹਨੂੰ ਜੋਬ ਦੇਣਾ ਚਾਹੁੰਦੇ, ਤੁਹਾਡੇ ਵਾਸਤੇ ਕੰਮ ਕਰੇ, ਸਿਟੀ ਨੂੰ ਬੈਟਰ ਬਣਾਵੇ, ਉਹ ਤੁਹਾਡੇ 'ਤੇ ਛੱਡ ਦਿੰਦੇ ਹੈਗੇ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਹੱਥ ਜੋੜ, ਪਰਿਵਾਰ ਨੂੰ ਇਕੱਠੇ ਕਰੋ, ਜੋੜੋ ਅਤੇ ਦੱਸੋ ਵੀ ਹਾਂ ਆਪਾਂ ਸਿਟੀ ਨੂੰ ਕਿੱਦਾਂ ਖਰੀਦ ਕਰਨਾ। ਅਗਲੀ ਕਲੀਨਿੰਗ ਸਾਡੇ ਬਹੁਤ ਸਾਰੇ ਔਰਗਨਾਈਜੇਸ਼ਨ ਦੀ ਹੈਗੀ ਆ। ਇੱਕ ਸਭ ਤੋਂ ਔਰਗਨਾਈਜੇਸ਼ਨ ਕਿਹੜੀ ਹੈਗੀ ਆ, ਜਿੱਥੇ ਆਪਾਂ ਜਿਹਨੂੰ ਆਪਾਂ ਦੇਖੀ ਦਾ ਸੋਚੀ ਦਾ, SGPC ਹੈਗੀ ਆ ਉੱਥੇ ਇੰਡੀਆ ਦੇ ਵਿੱਚ, ਅਤੇ ਇੱਥੇ ਜੋ ਗੁਰੂ ਘਰਾਂ ਦੇ ਵਿੱਚ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ, ਜੋ ਨਹੀਂ ਹੋਣਾ ਚਾਹੀਦਾ ਉਹ ਹੋ ਰਿਹਾ। ਇਹਨਾਂ ਨੂੰ ਵੀ ਆਪਾਂ ਬੇਨਤੀ ਕਰਨੀ ਆ ਵੀ ਸੁਧਰ ਜਾਵੋ, ਮੈਂ ਇਹੀ ਕਹਿੰਦਾ ਸੁਧਰ ਜਾਵੋ, ਨਹੀਂ ਤਾਂ ਰਲ ਮਿਲ ਕੇ ਹਰ ਇੱਕ ਦਾ ਮੈਂ ਰਲ ਮਿਲ ਕੇ ਆਪ ਕੋਸ਼ਿਸ਼ ਕਰਿਆ ਜਾਂਦਾ ਇਹਨਾਂ ਦਾ ਜਿਹੜਾ ਚੈਰਿਟੀ ਨੰਬਰ ਖੋਇਆ ਜਾਵੇ, ਜੇ ਕੰਮ ਨਹੀਂ ਸੀ ਕਰਦੇ, ਜਿਹੜੇ ਬੰਦੇ ਕੰਮ ਗਲਤ ਕਰਦੇ ਉਹਨੂੰ ਬਾਹਰ ਕੱਢਿਆ ਜਾਵੇ। ਹੋਰ ਕੀ ਚਾਹੁੰਦੇ ਆਪਾਂ, ਇਹ ਕੰਮ ਹੋਊਗੇ ਤਾਂ ਤੁਹਾਡੀ ਕਮਿਊਨਿਟੀ, ਤੁਹਾਡੀ ਔਰਗਨਾਈਜੇਸ਼ਨ, ਤੁਹਾਡਾ ਕੈਨੇਡਾ, ਤੁਹਾਡਾ ਸ਼ਹਿਰ ਵਧੀਆ ਸੌਖਾ ਰਹਿ ਸਕਦਾ। ਇਹ ਜਿਹੜੇ ਧਮਕੀਆਂ ਦੇ ਰਹੇ, ਧਮਕੀਆਂ ਨਾਲ ਕੱਖ ਨਹੀਂ ਬਣਨਾ, ਇਹਨਾਂ ਸ਼ਹਿਰ ਖਰਾਬ ਹੁੰਦਾ। ਸੋ ਜੇ ਆਪਾਂ ਆਵਾਜ਼ ਉਠਾ ਕੇ ਇਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਕੁਛ ਸੁਧਰ ਜਾਵੇਗਾ। ਆਵਾਜ਼ ਉਠਾਉਣੀ ਪੈਣੀ ਹੈ, ਕੁਝ ਨਾ ਕੁਝ ਕਰਨਾ ਪੈਣਾ। ਕਾਲਾਂ ਕਰਨ ਦਾ ਬਹੁਤ ਬਹੁਤ ਧੰਨਵਾਦ, ਲਾਈਨਾਂ ਮੈਂ ਨਹੀਂ ਲੈਣੀਆਂ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਹੁੰਦੀ, ਕਰ ਲਿਓ। ਮਾਂ ਪਿਓ ਮੁੜ ਕੇ ਨਹੀਂ ਮਿਲਦੇ, ਇਹਨਾਂ ਨੇ ਤੁਹਾਡੇ ਵਾਸਤੇ ਬਹੁਤ ਕੁਝ ਕੀਤਾ। ਘਰ ਰੱਖ ਲਿਓ, ਬਾਹਰ ਨਾ ਛੱਡ ਕੇ ਆਇਓ ਯਾਰ, ਖੇਡੋ ਇਹਨਾਂ ਨਾਲ, ਮੁੜ ਕੇ ਬੱਚੇ ਬਣ ਜਾਂਦੇ ਹਨ। ਇਹਨਾਂ ਨੇ ਖੰਘਣਾ ਵੀ ਆ, ਇਹਨਾਂ ਨੇ ਕੋਈ ਸਮੈਲ ਵੀ ਆਉਣੀ ਆ, ਬਸ ਓਕੇ। ਦੈਟਸ ਯੋਰ ਪੇਰੈਂਟਸ, ਟੇਕ ਕੇਅਰ ਆਫ ਯੋਰ ਪੇਰੈਂਟਸ, ਟੇਕ ਕੇਅਰ ਆਫ ਯੋਰ ਫੈਮਿਲੀ। ਮਾਂ ਪਿਓ ਦੀ ਸੇਵਾ, ਰੱਬ ਦੀ ਸੇਵਾ ਹੁੰਦੀ ਹੈ। ਨਸ਼ਿਆਂ ਤੋਂ ਦੂਰ ਰਹੋ। ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ 416-451-2222। ਅਤੇ ਸ਼ੁੱਕਰਵਾਰ ਦਾ ਦਿਨ ਹੈ ਅਤੇ ਇੱਕ ਜਾਂਦੇ ਦਾ ਗੀਤ ਹੁੰਦਾ ਬਹੁਤ ਵਧੀਆ, ਅਤੇ ਮੈਂ ਧੰਨਵਾਦ ਕਰਾਂ ਹੈਪੀ ਸੋਤਾ, ਜਸਵੀਰ USA, ਰਣਜੀਤ ਬੋਲਾ, ਕਸ਼ਮੀਰ ਧਾਨੀ, ਬਾਸ਼ੀ ਬੇਸ, ਬਲਜਿੰਦਰ ਸਿੰਘ, ਬੂਟਾ ਧਾਲੀਵਾਲ, ਸਾਬਾ ਸੋਤਾ, ਹੈਪੀ ਸੋਤਾ, ਇਹ ਪੂਰਨ ਸੁਣ ਰਹੇ ਹਨ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲੋ ਵੱਲੋਂ AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਇਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ, ਅਕਤੂਬਰ ਮਹੀਨੇ ਦੀ 9 ਤਰੀਕ ਸੰਨ 2026। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਸਮਾਂ ਹੋ ਚੁੱਕਿਆ 7:01, ਬਲਿੰਦਰ ਤੰਬਰ ਸਾਹਿਬ ਦਾ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਹੁਣ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 7 to 8 ਤੱਕ ਤੁਸੀਂ ਇੰਜੋਏ ਕਰੋਗੇ ਅਤੇ ਇਸ ਤੋਂ ਬਾਅਦ ਨਵੀਂ ਸਿੱਧੂ ਜੀ ਪੰਜਾਬੀ ਲਹਿਰਾਂ ਲੈ ਕੇ ਹਾਜ਼ਰ ਹੋਣਗੇ। ਸਟੂਡੀਓ ਦਾ ਨੰਬਰ 416-233-7368। ਲੌਂਗ ਵੀਕਐਂਡ ਤੋਂ ਪਹਿਲਾਂ ਜਿਹੜਾ ਦਿਨ ਹੁੰਦਾ ਫਰਾਈਡੇ, ਬੜਾ ਕੰਮਾਂ ਕਾਰਾਂ ਨੂੰ ਨਿਬੇੜਨ ਵਾਲਾ ਕੰਮ ਹੁੰਦਾ ਅਤੇ ਤੁਸੀਂ ਰੋਡ ਦੇ ਉੱਤੇ ਅਤੇ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਦਿਨ ਇਹ ਘੰਟਾ ਤੁਹਾਡਾ ਪੂਰਾ ਇੰਟਰਟੇਨਮੈਂਟ ਨਾਲ ਭਰਿਆ ਹੋਵੇ, ਜਾਣਕਾਰੀ ਨਾਲ ਭਰਿਆ ਹੋਵੇ। ਅਤੇ ਸਾਡੇ ਸਪੋਂਸਰ ਸਾਹਿਬਾਨ ਇਸ ਲੌਂਗ ਵੀਕਐਂਡ 'ਤੇ ਕਿੱਥੇ ਕਿੱਥੇ ਕਿੰਨੀ ਸੇਲ ਲਾ ਰਹੇ ਨੇ ਐਂਡ ਉਹਦਾ ਕਿੰਨਾ ਕੁ ਫਾਇਦਾ ਤੁਹਾਨੂੰ ਹੋ ਸਕਦਾ, ਉਹਦੇ ਬਾਰੇ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਬਾਤਾਂ ਕਰਾਂਗੇ। ਸੋ ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ। ਸਟੂਡੀਓ ਨੰਬਰ 416-233-7368 'ਤੇ ਬੜਾ ਜਲਦੀ ਰਮੇਸ਼ ਹੁਸ਼ਿਆਰਪੁਰੀਆ ਜੀ ਸਾਡੇ ਨਾਲ ਖਬਰਾਂ ਦਾ ਸੈਗਮੈਂਟ ਲੈ ਕੇ ਹਾਜ਼ਰ ਹੋਣਗੇ। ਪਰ ਇਸ ਵਾਰੀ ਲੌਂਗ ਵੀਕਐਂਡ 'ਤੇ ਦੋਸਤੋ ਵਾਕੋ ਡਰਾਈਵ 'ਤੇ ਜਾਣਾ ਨਾ ਭੁੱਲਿਓ, 294 ਵਾਕੋ ਡਰਾਈਵ 'ਤੇ ਸੁੱਖ ਬਾਈ ਜੀ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, GIN ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਮੰਡੇ ਤੋਂ ਮੈਸੇਜ ਦਿੰਦੇ ਆ ਰਹੇ ਸੀਗੇ ਵੀ ਸੇਲ ਲੱਗਣ ਜਾ ਰਹੀ ਆ, ਫਾਈਨਲੀ ਅੱਜ ਵੇਟ ਓਵਰ ਹੋ ਚੁੱਕੀ ਆ। ਸੋ ਅੱਜ ਤੋਂ ਸੇਲ ਦਾ ਐਲਾਨ ਕਰਨ ਜਾ ਰਹੇ ਆ, ਸ਼ਾਰਪ 10 ਜਿਹੜੇ ਡੋਰਸ ਓਪਨ ਹੋ ਜਾਣੇ ਨੇ। ਸੋ ਗੈਟ ਰੈਡੀ, ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਤੱਕ ਤੁਹਾਡੇ ਲਈ ਓਪਨ ਹੋਵਾਂਗੇ। 294 ਵੋਕ ਡਰਾਈਵ ਦੇ ਉੱਪਰ ਕੜਾਕੇ ਅਕੈਡਮੀਆਂ ਪ੍ਰਾਈਜ਼ ਵੀਕਐਂਡ ਦੇ ਉੱਪਰ ਮਿਲਣੀਆਂ ਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਸ਼ਾਰਪ ਅੱਜ 10 ਡੋਰ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਤੱਕ ਤੁਹਾਡੇ ਲਈ ਓਪਨ ਆ। 294 ਵੋਕ ਡਰਾਈਵ ਦੇ ਉੱਪਰ ਪਹੁੰਚਣਾ, 294 ਵੋਕ ਡਰਾਈਵ ਦੇ ਉੱਪਰ ਤੁਸੀਂ ਅੱਜ ਰਾਤ ਦੇ 10 ਤੱਕ ਸਾਡੇ ਕੋਲ ਪਹੁੰਚ ਸਕਦੇ ਹੋ ਤੇ ਨਾਲ ਦੀ ਨਾਲ ਪਹਿਲੀ ਡੀਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਰਾਤ ਦੇ 10 ਤੱਕ ਪਹੁੰਚ ਜਾਓ। ਮੇਡ ਇਟਲੀ, ਇਟਲੀ ਵਾਲਾ ਬੈਡਰੂਮ ਸੈੱਟ ਦੀ ਗੱਲਬਾਤ ਕਰੀਏ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਮੇਡ ਇਨ ਇਟਲੀ ਦਾ ਕਿੰਗ ਸਾਈਜ਼ ਦਾ ਬੈੱਡ, ਪਲੈਟਫਾਰਮ ਵਾਲਾ, ਡਰੈਸਰ, ਮਿਰਰ ਨਾਲ ਸਾਈਡ ਟੇਬਲ ਪੁਰ ਸਾਹਿਬ, ਕਿੰਗ ਸਾਈਜ਼ ਦਾ, ਮੇਡ ਇਨ ਇਟਲੀ ਦਾ ਪੂਰਾ ਬੈਡਰੂਮ ਸੈੱਟ, ਜਿਹੜਾ ਤੁਸੀਂ 3,000 35,000 ਦਾ ਲੈਂਦੇ ਆਇਓ। ਲੌਂਗ ਵੀਕਐਂਡ ਸਪੈਸ਼ਲ, ਅੱਜ ਰਾਤ 10 ਤੱਕ ਆ ਜਾਓ। ਪੂਰਾ ਬੈਡਰੂਮ ਸੈੱਟ ਭੁੱਲਰ ਸਾਹਿਬ 1299 ਦਾ, 1299 ਡਾਲਰ ਦੇ ਵਿੱਚ ਪੂਰਾ ਬੈਡਰੂਮ ਸੈੱਟ ਮੇਡ ਇਨ ਇਟਲੀ ਵਾਲਾ ਮਿਲਣਾ ਤੇ ਨਾਲ ਤੋਹਫੇ ਅੱਜ ਰਾਤ 10 ਤੱਕ ਜਿੰਨੇ ਪਰਿਵਾਰ ਪਹੁੰਚਣਗੇ। ਇੱਕ ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ, ਤੇ ਨਾਲ ਇੱਕ 50 ਇੰਚ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ। ਸੋ ਮੇਡ ਇਨ ਇਟਲੀ ਵਾਲਾ ਬੈਡਰੂਮ ਸੈੱਟ 1299 ਦਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਨਾਲ ਟੈਲੀਵਿਜ਼ਨ ਟੀਵੀ ਫ੍ਰੀ, ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। ਸੋ ਰਾਤ ਦੇ 10 ਤੱਕ ਤੁਹਾਡਾ ਇੰਤਜ਼ਾਰ ਕਰਾਂਗੇ। 294 ਵੋਕ ਡਰਾਈਵ ਦੇ ਉੱਪਰ, 294 ਵੋਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾੜੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਰਾਤ ਦੇ 10 ਤੱਕ ਓਪਨ ਓਪਨ ਓਪਨ। ਧੰਨਵਾਦ ਭੁੱਲਰ ਸਾਹਿਬ।
0: ਲੋ ਵੀ, ਸੁਬਹਾ ਸੁਬਹਾ ਪੂਰਾ ਐਨਰਜੀ ਨਾਲ ਤੁਸੀਂ ਭਰ ਦਿੱਤਾ ਸਾਨੂੰ ਸਾਰਿਆਂ ਨੂੰ, ਚਾਹ ਚੜ੍ਹਾਤਾ ਲੌਂਗ ਵੀਕਐਂਡ ਦਾ, ਬਹੁਤ ਸ਼ੁਕਰੀਆ ਸੁੱਖ ਬਾਈ। ਤੇ ਕੋਸ਼ਿਸ਼ ਕਰਿਓ ਇਸ ਪ੍ਰੋਗਰਾਮ ਦੇ ਚ ਇੱਕ ਨਦੀ ਇੱਦਾਂ ਦੀ ਹੋਰ ਧਮਾਕੇ ਦਾ ਡੀਲ ਲੈ ਕੇ ਹਾਜ਼ਰ ਹੋਇਓ। ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ।
2: ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
4: ਆਪਣੇ ਸੁਪਨਿਆਂ ਦਾ ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਚ ਇਕੁਇਟੀ ਪਈ ਹੈ, ਬੈਸਟ ਤਰੀਕੇ ਨਾਲ ਕਿਵੇਂ ਕੱਢਣੀ ਹੈ, ਰੀਫਾਈਨੈਂਸ ਕਰਕੇ ਉਹ ਜਾਣਨਾ ਚਾਹੁੰਦੇ ਹੋ, ਜਾਂ ਤੁਹਾਡਾ ਕ੍ਰੈਡਿਟ ਖਰਾਬ ਹੈ, ਤੁਹਾਨੂੰ ਕੋਈ ਮੋਰਗੇਜ ਨਹੀਂ ਦੇ ਰਿਹਾ, ਉਹਦਾ ਹੱਲ ਲੱਭਣਾ ਚਾਹੁੰਦੇ ਹੋ, ਇੱਕੋ ਹੀ ਨੰਬਰ ਹੈ ਜੀ, ਮਨਪ੍ਰੀਤ ਸਿੰਘ, ਐਫਿਨਿਟੀ ਮੋਰਗੇਜ ਸੋਲਿਊਸ਼ਨਸ ਤੋਂ। 6472227071 ਸਟ੍ਰੈਸ ਫ੍ਰੀ ਮੋਰਗੇਜ ਪ੍ਰੋਸੈਸ ਲਈ ਮਨਪ੍ਰੀਤ ਸਿੰਘ ਨੂੰ ਕਾਲ ਕਰੋ ਜੀ। ਧੰਨਵਾਦ।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
3: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਜੀ ਰਮੇਸ਼ ਜੀ ਨਾਲ ਸਾਡੀ ਲਾਈਨ ਜੁੜ ਚੁੱਕੀ ਆ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਸਵਾਗਤ ਆ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ। ਚੜ੍ਹਦੀ ਕਲਾ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਬਹੁਤ ਸਾਰੀਆਂ ਖਬਰਾਂ ਨੇ ਰਮੇਸ਼ ਜੀ, ਜਿੱਥੇ ਕਿ ਵਾਰਸ ਪੰਜਾਬ ਦੇ ਵਿੱਚੋਂ ਇਹ ਖਬਰ ਆ ਰਹੀ ਸੀ ਕਿ ਸੀਟ ਭਾਈ ਅੰਮ੍ਰਿਤਪਾਲ ਲੜਨਗੇ ਤਾਂ ਲੜਨਗੇ ਕਿੱਥੋਂ, ਪਰ ਇਦੋਂ ਪਹਿਲਾਂ ਦਿੱਲੀ ਦੀ ਨਿਊਜ਼ ਕਵਰ ਕਰੀਏ, ਕਿਉਂਕਿ ਨਾ ਇੱਕ ਬਹੁਤ ਵੱਡੇ ਯੂਟਿਊਬਰ ਨੇ ਧਰੁਵ ਰਾਠੀ, ਉਹਨਾਂ ਨੇ ਲਗਾਤਾਰ ਵੀਡੀਓ ਸਾਂਝੀਆਂ ਕੀਤੀਆਂ ਅਭਿਜੀਤ ਦਿਪਕੇ ਜੋ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਨੇ, ਕਿ ਬੰਗਲੌਰ ਦੇ ਵਿੱਚ ਇਕੱਠ, ਦਿੱਲੀ ਚੱਲੋ 10 ਤਰੀਕ ਨੂੰ। ਇਹ ਦਿੱਲੀ ਪਹੁੰਚ ਜਾਣਗੇ, ਦਿੱਲੀ ਰੋਕ ਜਾਂ ਉਹਨਾਂ ਨੂੰ ਰੁਕਾਵਟ ਆ ਰਹੀ ਹੈ ਜੀ, ਇਹਦੇ ਬਾਰੇ ਅਪਡੇਟ ਜ਼ਰੂਰ ਦਿਓ ਜੰਤਰ ਮੰਤਰ ਦੇ ਇਕੱਠ ਬਾਰੇ।
1: ਪੁਲਰ ਸਾਹਿਬ, ਇਸ ਵੇਲੇ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਇੰਨੀ ਕੁ ਸ਼ਕਤੀ ਹੈ ਜਿਹਨੂੰ ਆਪਾਂ ਹਾਈ ਅਲਰਟ ਕਹਿ ਸਕਦੇ ਹਾਂ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਰਫਿਊ ਤਾਂ ਨਹੀਂ ਐਲਾਨ ਕੀਤਾ, ਪਰੰਤੂ ਦਿੱਲੀ ਦੇ ਤਾਵੇਂ ਤਾਵੇਂ ਹਿੱਸੇ ਚ ਕਰਫਿਊ ਵਰਗਾ ਮਾਹੌਲ ਨਜ਼ਰ ਆਉਣ ਲੱਗ ਪਿਆ। ਔਰ ਦਿੱਲੀ ਵਾਲੇ ਪਾਸੇ ਨੂੰ ਜਾਣ ਵਾਲੀਆਂ ਤੇ ਦਿੱਲੀ ਵਾਲੇ ਪਾਸਿਓਂ ਆਉਣ ਵਾਲੀਆਂ ਬਹੁਤ ਸਾਰੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਕਰੀਬ ਕਰੀਬ 60 ਮੈਟਰੋ ਸਟੇਸ਼ਨ ਹੈ ਜਿਹੜੇ ਬੰਦ ਕਰ ਦਿੱਤੇ ਗਏ ਆ ਕਿ ਭਾਈ ਅੱਜ ਰਾਤ ਨੂੰ ਬੰਦ ਕਰ ਦੇਣੇ ਆ, ਕੱਲ ਸ਼ਾਮ ਤੱਕ ਨਹੀਂ ਚੱਲਣਗੇ। ਦਿੱਲੀ ਦੇ ਬਹੁਤ ਸਾਰੇ ਹੋਟਲ, ਬਹੁਤ ਸਾਰੇ ਜਿਹਨਾਂ ਨੂੰ ਆਪਾਂ ਹੋਸਟਲ ਆਖਦੇ ਹਾਂ ਜਾਂ ਗੈਸਟ ਹਾਊਸ ਆਖਦੇ ਹਾਂ, ਜਿੱਥੇ ਸਰਕਾਰ ਦੀ ਪੁਲਿਸ ਦੀ ਸਖ਼ਤੀ ਹੈ, ਭਾਵ ਕਿ ਤੁਸੀਂ ਦਿੱਲੀ ਦੇ ਹੋਟਲ ਚ ਕਿਸੇ ਰੁਕਣਾ ਜਾਂ ਰੁਕੇ ਹੋਏ ਹੋ ਤਾਂ ਤੁਹਾਨੂੰ ਦੱਸਣਾ ਪਏਗਾ ਤੁਸੀਂ ਕਿਸ ਕਿੱਥੋਂ ਆਏ ਹੋ, ਕਿਸ ਕਾਰਜ ਲਈ ਆਏ ਹੋ। ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਇਸ ਵੇਲੇ ਰੈਪਿਡ ਐਕਸ਼ਨ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਸੰਸਦ ਮਾਰਗ ਦੀਆਂ ਜੇ ਮੈਂ ਤਸਵੀਰਾਂ ਦਾ ਜ਼ਿਕਰ ਕਰਾਂ ਤੇ ਉੱਥੇ ਤੇ ਪਤਾ ਹੀ ਨਹੀਂ ਲੱਗਦਾ ਕਿ ਪੁਲਿਸ ਕਿੰਨੀ ਕੁ ਹੈ। ਬਹੁਤ ਵੱਡੇ ਪੱਧਰ ਤੇ ਦਿੱਲੀ ਨੂੰ ਜਿਹੜਾ ਇਸ ਵੇਲੇ ਪੁਲਿਸ ਛਾਉਣੀ ਬਣਾਇਆ ਗਿਆ ਹੈ। ਕਾਰਨ ਉਹਦਾ ਇਹ ਆ, ਭਾਰਤੀ ਸਮੇਂ ਦੇ ਆਉਂਦੇ ਕੱਲ 10 ਤਰੀਕ ਨੂੰ, 10 ਅਕਤੂਬਰ ਨੂੰ ਕਾਂਗਰਸ ਜਨਤਾ ਪਾਰਟੀ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵੱਡੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਪੁਲਰ ਸਾਹਿਬ, ਜਦੋਂ ਤੋਂ ਆ ਅਕਤੂਬਰ ਮਹੀਨਾ ਚੜਿਆ ਹੈ, ਅੱਜ ਅਕਤੂਬਰ ਦੀ 9 ਤਰੀਕ ਹੈ, 2 ਤਰੀਕ ਨੂੰ ਪਹਿਲਾ ਪ੍ਰਦਰਸ਼ਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਖੱਬੇ ਪੱਖੀਆਂ ਨੇ ਰਲ ਕੇ ਕੀਤਾ ਸੀ, ਜੰਤਰ ਮੰਤਰ ਚ ਕਾਫੀ ਵੱਡਾ ਪ੍ਰਦਰਸ਼ਨ ਹੋਇਆ ਸੀ। ਫਿਰ 3 ਤਰੀਕ ਨੂੰ ਕਾਂਗਰਸ ਜਨਤਾ ਪਾਰਟੀ ਨੇ ਮਹਾਰਾਸ਼ਟਰ ਦੇ ਵਿੱਚ ਕਮਾਲ ਕਰ ਦਿੱਤੀ ਸੀ ਬਹੁਤ ਵੱਡਾ ਪ੍ਰਦਰਸ਼ਨ ਕਰਕੇ, ਔਰ ਉਹ ਤੋਂ ਬਾਅਦ 5 ਤਰੀਕ ਨੂੰ ਹੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨੇ ਕਮਾਲ ਕੀਤਾ ਸੀ, ਔਰ 6, 7 ਔਰ 8 ਭਾਰਤੀ ਪਿਛਲੇ 3 ਦਿਨ ਲਗਾਤਾਰ ਕਾਂਗਰਸ ਪਾਰਟੀ ਤੇ ਬਹੁਤ ਸਾਰੀਆਂ ਨਾਲ ਹੋਰ ਵਿਰੋਧੀ ਪਾਰਟੀਆਂ ਨੇ ਰਲ ਮਿਲ ਕੇ ਕਦੇ ਇਲੈਕਸ਼ਨ ਕਮਿਸ਼ਨ ਵਾਲੇ ਪਾਸੇ ਨੂੰ ਰੋਸ ਮਾਰਚ, ਕਦੇ ਜੰਤਰ ਮੰਤਰ ਵਾਲੇ ਪਾਸੇ ਪ੍ਰਦਰਸ਼ਨ, ਕਦੇ ਰਾਜਘਾਟ ਜਾ ਕੇ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ ਕਿ ਭਾਰਤ ਦਾ ਚੋਣ ਕਮਿਸ਼ਨ ਗਲਤ ਕਰ ਰਿਹਾ ਹੈ। ਭਾਰਤ ਦਾ ਚੋਣ ਕਮਿਸ਼ਨ ਜਿਹਦਾ ਨਾਮ ਗਿਆਨੇਸ਼ ਕੁਮਾਰ ਹੈ, ਇਹ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਕੇ ਉਹਨਾਂ ਲਈ ਕੰਮ ਕਰ ਰਿਹਾ, ਉਹਦੇ ਅਸਤੀਫੇ ਦੀ ਮੰਗ ਇਸ ਵੇਲੇ ਦੇਸ਼ ਵਿੱਚ ਬਹੁਤ ਵੱਡੇ ਪੱਧਰ ਤੇ ਗੂੰਜੀ ਹੋਈ ਹੈ। ਹੁਣ ਉਹਦੇ ਤਹਿਤ ਹੀ ਕੱਲ 10 ਤਰੀਕ ਨੂੰ ਕਾਂਗਰਸ ਜਨਤਾ ਪਾਰਟੀ ਨੇ ਐਲਾਨ ਕੀਤਾ ਸੀ, ਅੱਜ ਕਾਂਗਰਸ ਜਨਤਾ ਪਾਰਟੀ ਵਾਲੇ ਅਭਿਜੀਤ ਦਿਪਕੇ ਹੋਣੀ, ਬਹੁਤ ਸਾਰੇ ਹੋਰ ਉਹ ਦਿੱਲੀ ਦੀ ਪੁਲਿਸ ਕੋਲ ਪਹੁੰਚੇ ਕਿ ਭਾਈ ਅਸੀਂ ਜੰਤਰ ਮੰਤਰ ਪ੍ਰਦਰਸ਼ਨ ਕਰਨਾ ਹੈ। ਦਿੱਲੀ ਦੀ ਪੁਲਿਸ ਨੇ ਸਾਫ ਜਵਾਬ ਦੇ ਦਿੱਤਾ ਕਿ ਨਾ ਭਾਈ, ਨਾ ਆਗਿਆ ਨਹੀਂ ਦਿੱਤੀ ਜਾ ਸਕਦੀ। ਹੁਣ ਉਹ ਤੋਂ ਬਾਅਦ ਦਿੱਲੀ ਦੀ ਪੁਲਿਸ ਨੇ ਕੀਤਾ ਕੀ ਹੈ, ਕਿਉਂਕਿ ਬੀਤੇ ਸਮੇਂ ਦੇ ਵਿੱਚ ਭੁੱਲਰ ਸਾਹਿਬ ਅਸੀਂ ਕਾਂਗਰਸ ਜਨਤਾ ਪਾਰਟੀ ਦਾ ਪ੍ਰਦਰਸ਼ਨ ਵੀ ਵੇਖ ਚੁੱਕੇ ਹਾਂ, ਉਹਦੇ ਰੰਗ ਢੰਗ ਵੀ ਵੇਖ ਚੁੱਕੇ ਹਾਂ, ਤੇ ਉਸ ਅੰਦੋਲਨ ਦਾ ਸਿੱਟਾ ਵੀ ਅਸੀਂ ਵੇਖ ਚੁੱਕੇ ਹਾਂ ਕਿ ਜਦੋਂ ਧਰਮਿੰਦਰ ਪ੍ਰਧਾਨ ਜਿਹੜੇ ਭਾਰਤ ਦੇ ਵਿਦਿਆ ਮੰਤਰੀ ਸੀ, ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਭੁੱਲਰ ਸਾਹਿਬ, ਅੱਧੀ ਰਾਤ ਨੂੰ ਉੱਠ ਕੇ ਸੋਸ਼ਲ ਮੀਡੀਆ ਤੇ ਆਪਣਾ ਸਪਸ਼ਟੀਕਰਨ ਦੇਣਾ ਪੈ ਗਿਆ ਸੀ। ਬਹੁਤ ਵੱਡਾ ਅੰਦੋਲਨ ਕਾਂਗਰਸ ਜਨਤਾ ਪਾਰਟੀ ਨੇ ਦਿੱਲੀ ਚ ਕਰਕੇ ਦਿਖਾਇਆ ਸੀ। ਹੁਣ ਇੱਕ ਤੇ ਉਹ ਡਰ ਮਨ ਵਿੱਚ ਬੈਠਾ ਸਰਕਾਰਾਂ ਦੇ ਕਿ ਕਾਂਗਰਸ ਜਨਤਾ ਪਾਰਟੀ ਨੇ ਫਿਰ ਕਮਾਲ ਕਰ ਦੇਣਾ ਹੈ। ਦੂਜਾ ਮੁੱਦਾ ਬਹੁਤ ਵੱਡਾ ਹੈ, ਗਿਆਨੇਸ਼ ਕੁਮਾਰ ਇਸ ਵੇਲੇ ਵਾਕਈ ਸ਼ੱਕ ਦੇ ਕਟਹਿਰੇ ਚ ਹੈ। ਹੋ ਸਕਦਾ ਕਿ ਜੇ ਕੋਈ ਜਾਂਚ ਪੜਤਾਲ ਹੋਵੇ ਉਹਦਾ ਕਸੂਰ ਭੋਰਾ ਵੱਧ ਨਿਕਲੇ ਜਾਂ ਘੱਟ ਨਿਕਲੇ ਜਾਂ ਨਾ ਨਿਕਲੇ, ਪਰੰਤੂ ਜਿੱਡੀ ਵੱਡੇ ਪੱਧਰ ਤੇ ਐਸ ਆਈ ਆਰ ਨੂੰ ਲੈ ਕੇ ਜਿਹੜੀਆਂ ਵੋਟਰ ਸੂਚੀਆਂ ਦੀ ਸਧਾਈ ਹੋਈ ਹੈ ਪੂਰੇ ਭਾਰਤ ਵਿੱਚ, ਜਿੱਡੇ ਵੱਡੇ ਪੱਧਰ ਤੇ ਉਹਨੂੰ ਲੈ ਕੇ ਸ਼ੰਕੇ ਉੱਠੇ ਆ, ਜਿੱਡੇ ਵੱਡੇ ਪੱਧਰ ਤੇ ਉਂਗਲਾਂ ਉੱਠੀਆਂ ਨੇ, ਉਹ ਸਾਰੀਆਂ ਉਂਗਲਾਂ ਗਿਆਨੇਸ਼ ਕੁਮਾਰ ਤੇ ਜਾ ਕੇ ਖੜਦੀਆਂ ਹੈ। ਹੁਣ ਭਾਰਤ ਦੇ ਜਿਹੜੇ ਆਮ ਨਾਗਰਿਕ ਹੈ ਜਿਹਨਾਂ ਨੂੰ ਅਸੀਂ ਆਮ ਲੋਕ ਆਖਦੇ ਹਾਂ, ਭੁੱਲਰ ਸਾਹਿਬ ਉਹਨਾਂ ਦਾ ਮੰਨਣਾ ਹੈ ਕਿ ਜੇ ਭਾਈ ਚੋਣ ਕਮਿਸ਼ਨ ਹੀ ਸਰਕਾਰਾਂ ਦਾ ਹੱਥ ਠੋਕਾ ਬਣ ਜਾਏਗਾ ਤੇ ਫਿਰ ਲੋਕਤੰਤਰ ਕਾਹਦਾ, ਕਿਉਂਕਿ ਵੋਟਾਂ ਦਵਾਉਣੀਆਂ ਹੁੰਦੀਆਂ ਚੋਣ ਕਮਿਸ਼ਨ ਨੇ। ਹੁਣ ਜੇ ਚੋਣ ਕਮਿਸ਼ਨ ਦੇ ਉੱਪਰ ਹੀ ਉਂਗਲ ਉੱਠੀ ਤੇ ਫਿਰ ਲੋਕਤੰਤਰ ਦਾ ਤੇ ਜਲੂਸ ਨਿਕਲ ਗਿਆ। ਇਸ ਕਰਕੇ ਲੋਕਾਂ ਦਾ ਵੱਡਾ ਰੋਸ ਹੈ ਹੁਣ ਜਦੋਂ ਕਾਂਗਰਸ ਜਨਤਾ ਪਾਰਟੀ ਦੇ ਅਭਿਜੀਤ ਦਿੱਕੇ ਨੇ ਕਰੀਬ ਕਰੀਬ 2 ਘੰਟੇ ਪਹਿਲਾਂ ਇਹ ਗੱਲ ਕਿਹਾ ਸੀ ਕਿ ਚਾਹੇ ਸਾਨੂੰ ਤੁਸੀਂ ਆਗਿਆ ਦਿਓ ਤੇ ਚਾਹੇ ਦਿਓ ਨਾ, ਅਸੀਂ ਤੇ ਕੱਲ ਅੰਦੋਲਨ ਕਰਾਂਗੇ, ਤੇ ਦਿੱਲੀ ਦੀ ਪੁਲਿਸ ਨੂੰ ਪੈ ਗਈਆਂ ਹੱਥਾਂ ਕਰਨ ਦੀਆਂ। ਹੁਣ ਤਾਜ਼ਾ ਖ਼ਬਰਾਂ ਇਹ ਆ ਕੁਲਰ ਸਾਹਿਬ ਦਿੱਲੀ ਵਾਲੇ ਪਾਸਿਓ ਕਿ ਜਿੱਥੇ ਉੱਥੇ ਧਾਰਾ ਜਿਹਨੂੰ ਪਹਿਲਾਂ ਅਸੀਂ ਕਦੇ ਦਫ਼ਾ 144 ਆਖਦੇ ਸੀ, ਅੱਜ ਕੱਲ੍ਹ ਧਾਰਾ 163 ਆਖਦੇ ਆ, DNS ਦੀ ਧਾਰਾ, ਬਾਕੀ 4 ਬੰਦਿਆਂ ਤੋਂ ਵੱਧ ਬੰਦੇ ਕਿਤੇ ਇਕੱਠੇ ਨਹੀਂ ਹੋ ਸਕਦੇ, ਜਿੱਥੇ ਉਹ ਧਾਰਾ ਲਾ ਦਿੱਤੀ ਗਈ ਹੈ, ਜਿੱਥੇ ਦਿੱਲੀ ਦੇ ਬਹੁਤ ਸਾਰੇ ਹਿੱਸਿਆਂ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਹੈ, ਬਹੁਤ ਸਾਰੀਆਂ ਰੇਲ ਗੱਡੀਆਂ, ਦਰਜਨਾਂ ਰੇਲ ਗੱਡੀਆਂ, ਖਾਸ ਕਰਕੇ ਚੰਡੀਗੜ੍ਹ ਵਾਲੇ ਪਾਸਿਓਂ ਜਾਣ ਵਾਲੀਆਂ, ਯੂਪੀ ਵਾਲੇ ਪਾਸਿਓਂ ਆਉਣ ਵਾਲੀਆਂ, ਬਿਹਾਰ ਵਾਲੇ ਪਾਸਿਓਂ, ਮੱਧ ਪ੍ਰਦੇਸ਼ ਵਾਲੇ ਪਾਸਿਓਂ, ਮਹਾਰਾਸ਼ਟਰ ਵਾਲੇ ਪਾਸਿਓਂ ਆਉਣ ਵਾਲੀਆਂ ਰੇਲ ਗੱਡੀਆਂ ਜਿਹੜੀਆਂ ਅੱਜ ਰਾਤ ਤੋਂ ਲੈ ਕੇ ਕੱਲ੍ਹ ਦੁਪਹਿਰ ਤੱਕ ਦਿੱਲੀ 'ਚ ਐਂਟਰ ਨਹੀਂ ਹੋ ਸਕਦੀਆਂ, ਉਹ ਰੱਦ ਕਰ ਦਿੱਤੀਆਂ ਗਈਆਂ। ਕਾਰਨ ਉਹਦਾ ਇੱਕੋ ਇੱਕ ਹੈ ਕਿ ਉਹਨਾਂ ਰੇਲ ਗੱਡੀਆਂ 'ਚ ਵੱਡੀ ਗਿਣਤੀ 'ਚ ਕਾਂਗਰਸ ਜਨਤਾ ਪਾਰਟੀ ਦੇ ਸਮਰਥਕਾਂ ਨੇ ਆਉਣਾ ਸੀ, ਇਸ ਕਰਕੇ ਰੇਲ ਗੱਡੀਆਂ ਰੱਦ ਕਰ ਦਿੱਤੀਆਂ। ਦਿੱਲੀ ਦਾ ਮੈਟਰੋ, ਮੈਟਰੋ ਦਿੱਲੀ ਦੀ ਲਾਈਫ ਲਾਈਨ ਹੈ, ਮੈਟਰੋ ਸਟੇਸ਼ਨ ਹੁਣ ਤੁਸੀਂ ਆਪ ਦੇਖ ਲਓ ਕੁਲਰ ਸਾਹਿਬ, 57 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ, 57 ਮੈਟਰੋ ਸਟੇਸ਼ਨ ਜੰਤਰ ਮੰਤਰ ਦੇ ਸੀਲ ਕਰ ਦਿੱਤਾ ਕਿ ਭਾਈ ਅਸੀਂ ਪੈਰ ਨੀ ਕਿਸੇ ਨੂੰ ਧਰਨ ਦੇਣਾ। ਸੰਸਦ ਮਾਰਗ ਦੇ ਉੱਪਰ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹਰ ਚੱਪੇ ਤੇ, ਰੈਪਿਡ ਐਕਸ਼ਨ ਫੋਰਸਾਂ ਪੂਰੀ ਦਿੱਲੀ 'ਚ ਤੈਨਾਤ ਕਰ ਦਿੱਤੀਆਂ। ਹੁਣ ਸਭ ਤੋਂ ਵੱਡਾ ਕਮਾਲ ਦੇਖੋ ਕਿ ਜਿੱਥੇ ਅੱਜ ਲੋਕਾਂ ਦੇ ਅੰਦੋਲਨ ਨੂੰ ਦੱਬਣ ਦੇ ਲਈ ਫੋਰਸਾਂ ਲਾ ਦਿੱਤੀਆਂ ਗਈਆਂ, ਹਾਈ ਅਲਰਟ ਐਲਾਨ ਕਰ ਦਿੱਤਾ ਗਿਆ, ਉੱਥੇ ਇੱਕ ਚੰਗੀ ਖ਼ਬਰ ਇਹ ਹੈ ਕਿ ਸੁਪਰੀਮ ਕੋਰਟ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਚਿੰਤਾ ਲੱਗੀ ਹੈ। ਉਹਨਾਂ ਸਾਹਿਬ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਦਿੱਲੀ ਦੀ ਪੁਲਿਸ ਨੂੰ ਨਸੀਹਤ ਦਿੱਤੀ ਹੈ, ਦਿੱਲੀ ਦੀ ਪੁਲਿਸ ਨੂੰ ਘੁਰਕੀ ਮਾਰੀ ਹੈ, ਘੁਰਕੀ ਦਿਖਾਈ ਹੈ, ਦੱਕਾ ਮਾਰਿਆ ਦਿੱਲੀ ਦੀ ਪੁਲਿਸ ਨੂੰ ਕਿ ਭਾਈ ਤੁਸੀਂ ਕਰੀ ਕੀ ਜਾਂਦੇ ਹੋ, ਮੱਖੀ ਮਾਰਨ ਦੇ ਲਈ ਕਹਿੰਦੇ ਅਸੀਂ ਤੁਹਾਨੂੰ ਹਥੌੜੇ ਨਹੀਂ ਚਲਾਉਣ ਦੇਣੇ, ਪਾਕਿ ਥੋੜੀਆਂ ਨਹੀਂ ਚਲਾਉਣ ਦੇਣੀਆਂ, ਕਿ ਤੁਸੀਂ ਨਿੱਘੀ ਗੱਲ ਹੈ ਤੇ ਪੂਰੀ ਦਿੱਲੀ ਨੂੰ ਤੁਸੀਂ ਪੁਲਿਸ ਛਾਉਣੀ ਵਿੱਚ ਤਬਦੀਲ ਕਰਤਾ, ਤੁਸੀਂ ਰੇਲ ਗੱਡੀਆਂ ਬੰਦ ਕਰਤੀਆਂ, ਤੁਸੀਂ ਮੈਟਰੋ ਬੰਦ ਕਰਤੀ, ਜਦਕਿ ਹੁਣਾਂ ਤੇ ਇਹ ਚਾਹੀਦਾ ਕਿ ਮਸਲਾ ਹੱਲ ਕਰੋ। ਭਾਰਤੀ ਸੁਪਰੀਮ ਕੋਰਟ ਨੇ ਵੀ ਸਰਕਾਰਾਂ ਦੇ ਇਸ ਢੰਗ ਦੇ ਉੱਪਰ, ਦਿੱਲੀ ਪੁਲਿਸ ਦੇ ਇਸ ਢੰਗ ਦੇ ਉੱਪਰ ਸਵਾਲ ਖੜੇ ਕੀਤੇ ਕਿ ਇਹ ਤੁਹਾਡਾ ਢੰਗ ਠੀਕ ਨਹੀਂ। ਬਾਕੀ ਅੱਜ ਰਾਤ ਵਿਚਾਲੇ ਦੀ ਬਾਕੀ ਹੈ, ਕਿਉਂਕਿ ਭਾਰਤੀ ਸਮੇਂ ਦੀਆਂ ਤਰਕਾਲਾਂ ਨੇ ਇਸ ਵੇਲੇ ਸ਼ਾਮ ਜਹੀ ਨੂੰ ਢੁੱਕਣ ਨੂੰ ਆ ਸੀ, ਤੇ ਕੱਲ੍ਹ ਵੇਖਦੇ ਕੀ ਕੁਛ ਉੱਥੇ ਵਾਪਰਦਾ। ਉਵੇਂ ਇਸ ਵੇਲੇ ਭੁੱਲਰ ਸਾਹਿਬ ਗਿਆਨੇਸ਼ ਕੁਮਾਰ ਦੇ ਖਿਲਾਫ ਕਾਫੀ ਵੱਡੇ ਪੱਧਰ ਤੇ ਪੂਰੇ ਦੇਸ਼ ਦੇ ਵਿੱਚ ਅੰਦੋਲਨ ਹੋ ਰਹੇ ਹੈ।
0: ਉਮੀਦ ਕਰਦੇ ਇੰਟਰਨੈਟ ਸੇਵਾਵਾਂ ਜਿਹੜੀਆਂ ਚੱਲਦੀਆਂ ਰਹਿਣ, ਪਰ ਉਮੀਦ ਇਹ ਨਹੀਂ ਹੈਗੀ, ਜ਼ਿਆਦਾ ਹੋ ਸਕਦਾ ਇੰਟਰਨੈਟ ਸੇਵਾਵਾਂ ਵੀ ਕੱਲ੍ਹ ਨੂੰ ਪਰਸੋਂ ਨੂੰ ਠੱਪ ਕਰ ਦਿੱਤੇ ਜਾਣ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਸਰਨਾ ਰਮੇਸ਼ ਜੀ ਜੁੜੇ ਹੋਏ ਨੇ, ਅਤੇ ਅੰਮ੍ਰਿਤਪਾਲ ਮਹਿਰੂ ਜੀ ਕਿੱਥੋਂ ਚੋਣ ਲੜ ਰਹੇ ਨੇ ਇਹਦੇ ਬਾਬਤ ਵੀ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ। ਸਾਡੀ ਲਾਈਨ ਫਿਲਹਾਲ ਮੋਨਾ ਮਹਿੰਗੀ ਨਾਲ ਜੁੜ ਚੁੱਕੇ ਆ। ਮੋਨਾ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਅਤੇ ਲੌਂਗ ਵੀਕਐਂਡ ਤੋਂ ਪਹਿਲਾਂ ਫਰਾਈਡੇ ਆ ਜੀ, ਹੈਪੀ ਫਰਾਈਡੇ।
2: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਮੇਸ਼ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਹੈਪੀ ਫਰਾਈਡੇ ਟੂ ਐਵਰੀਵਨ।
0: ਮੁੰਨਾ ਜੀ ਆ ਟਾਈਮ ਨਾ, ਕਿਉਂਕਿ ਖਾਸ ਤੌਰ ਤੇ ਜਦੋਂ ਵੀਕਐਂਡ ਤੋਂ ਪਹਿਲਾਂ ਲਾ ਫਰਾਈਡੇ ਹੁੰਦਾ, ਲੌਂਗ ਵੀਕਐਂਡ ਤੋਂ ਪਹਿਲਾਂ ਲਾ ਫਰਾਈਡੇ ਹੁੰਦਾ, ਤੇ ਸਾਰਿਆਂ ਨੂੰ ਆਪਣੇ ਆਪਣੇ ਕੰਮ ਨਿਬੇੜਨ ਦੀ ਕਾਹਲੀ ਹੁੰਦੀ ਆ, ਤੇ ਇਸ ਕਾਹਲੀ ਦੇ ਵਿੱਚ ਨਾ, ਕਿਉਂਕਿ ਸਾਡੀ ਗੱਲਬਾਤ ਚੱਲ ਰਹੀ ਸੀ ਕੱਲ ਪਰਸੋਂ ਹੀ, ਉਹਨਾਂ ਨੂੰ ਜਦੋਂ ਮੈਂ ਦੱਸਿਆ, ਮੈਂ ਕਿਹਾ ਆਹ ਇੰਸ਼ੋਰੈਂਸ ਤੁਹਾਨੂੰ ਬਾਏ ਕਰ ਲੈਣੀ ਚਾਹੀਦੀ ਆ ਵੀ ਜੇ ਕਿਤੇ ਰੋਡ ਐਕਸੀਡੈਂਟ ਬਾਰੇ ਗੱਲਬਾਤ ਹੋ ਰਹੀ। ਉਹ ਕਹਿੰਦਾ ਰੋਡ ਐਕਸੀਡੈਂਟ 'ਚ ਮੇਰੀ ਆਟੋ ਇੰਸ਼ੋਰੈਂਸ ਕਵਰ ਕਰ ਦਿੰਦੀ ਆ ਜੇ ਕੋਈ ਹੈਪਨ ਹੋ ਗਿਆ, ਜੇ ਕੋਈ ਇੰਜਰੀ ਹੋ ਗਈ। ਮੈਂ ਕਿਹਾ ਜੇ 6 ਮਹੀਨੇ ਸਾਲ ਆਟੋ ਇੰਸ਼ੋਰੈਂਸ ਨੇ ਖਰਚਾ ਚੱਕ ਲੈਣਾ, ਪਰ ਜੇ ਕੋਈ ਇੱਦਾਂ ਦੀ ਸੱਟ ਵੱਜ ਗਈ ਲੌਂਗ ਟਰਮ 'ਤੇ ਚਲੇ ਜਾਂਦੀ ਹੈ ਗੱਲ, ਅਤੇ ਸਾਲਾਂ ਵਧੀ ਤਾਂ ਫਿਰ ਉਹ ਕਰਨਾ ਨਹੀਂ। ਸੋ ਇਹਦੇ ਬਾਰੇ ਤੁਸੀਂ ਦੱਸਿਓ ਜੀ, ਆਟੋ ਇੰਸ਼ੋਰੈਂਸ ਕਵਰ ਕਰ ਲੈਂਦੀ ਹੈ ਜੇ ਕੋਈ ਸੱਟ ਵੱਜਦੀ ਆ, ਜਾਂ ਫਿਰ ਇਹਦੇ ਲਈ ਕਿਹੜੀ ਪਾਲਿਸੀ ਸਾਨੂੰ ਬਾਏ ਕਰਨੀ ਚਾਹੀਦੀ ਜੇ ਲੌਂਗ ਟਰਮ ਕੋਈ ਵੱਡੀ ਸੱਟ ਵੱਜੇ?
2: ਵੈਸੇ ਤਾਂ ਹਰਵੀਰ ਜੀ ਇਹ ਹੁੰਦਾ ਹੈਗਾ ਕਿਉਂਕਿ ਮੈਂ ਆਟੋ ਇੰਸ਼ੋਰੈਂਸ ਨਹੀਂ ਡੀਲ ਕਰਦੀ, ਤਾਂ ਇਸ ਕਰਕੇ ਉਹਦਾ ਮੈਂ ਜ਼ਿਆਦਾ ਪਰਫੈਕਟ ਆਨਸਰ ਤਾਂ ਨਹੀਂ ਦੇ ਪਾਊਂਗੀ, ਪਰ ਬੇਸਿਕ ਜਿਹੜੇ ਹੈਗੇ ਆ ਰੂਲਸ ਜਿਹੜੇ ਕਿ ਇਸ ਟਾਈਮ ਜੁਲਾਈ 2026 ਤੱਕ ਸੀਗੇ, ਕਿ ਪਹਿਲਾਂ ਇੱਕ ਮੈਂਡੇਟਰੀ ਬੈਨੀਫਿਟ ਸੀਗੇ ਕਿ ਜਿਹਦੇ ਵਿੱਚ ਕੀ ਸੀਗਾ ਕਿ ਜੇ ਕਿਸੇ ਪਰਸਨ ਦਾ ਐਕਸੀਡੈਂਟ ਹੁੰਦਾ ਤਾਂ ਉਹਨਾਂ ਨੂੰ ਕੁਛ ਨਾ ਕੁਛ ਇਨਕਮ ਰਿਪਲੇਸਮੈਂਟ ਜਾਂ ਕੋਈ ਨਾ ਕੋਈ ਕਾਇਰੋਪ੍ਰੈਕਟਰ ਦੀ ਇੱਦਾਂ ਦੀਆਂ ਬੈਨੀਫਿਟਸ ਪ੍ਰੋਵਾਈਡ ਕੀਤੇ ਜਾਂਦੇ ਸੀ। ਹੁਣ ਇਸ ਟਾਈਮ ਤੇ ਜੁਲਾਈ ਤੋਂ ਬਾਅਦ ਮੇਰੀ ਕਾਫੀ ਆਟੋ ਇੰਸ਼ੋਰੈਂਸ ਬ੍ਰੋਕਰਸ ਨਾਲ ਗੱਲ ਹੋ ਰਹੀ ਸੀ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਹੁਣ ਉਹ ਮੈਂਡੇਟਰੀ ਜਿਹੜੇ ਬੈਨੀਫਿਟ ਸੀਗੇ ਉਹ ਹੁਣ ਰਿਮੂਵ ਕਰ ਸਕਦੇ ਆ। ਐਂਡ ਬਹੁਤ ਸਾਰੇ ਪਰਸਨ ਇਸ ਟਾਈਮ ਤੇ ਇਹ ਹੈਗੇ ਆ ਜਿਨ੍ਹਾਂ ਦੀ ਆਟੋ ਇੰਸ਼ੋਰੈਂਸ ਦਾ ਪ੍ਰੀਮੀਅਮ ਜਦੋਂ ਇਨਕਰੀਜ਼ ਹੁੰਦਾ ਓਬਵੀਅਸਲੀ, ਉਹ ਕਹਿੰਦੇ ਨੇ ਕਿ ਜੇ ਉਹ ਬੈਨੀਫਿਟਸ ਮੈਂਡੇਟਰੀ ਨਹੀਂ ਹੈਗੇ ਉਹਨੂੰ ਰਿਮੂਵ ਕਰ ਦਿਓ, ਐਟਲੀਸਟ ਸਾਡਾ ਪ੍ਰੀਮੀਅਮ ਨਾ ਵਧੇ। ਸੋ ਇੱਕ ਤਾਂ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਜਾਵੇ ਕਿ ਉਹ ਜੋ ਥੋੜ੍ਹੇ ਬਹੁਤ ਮਿਲਦੇ ਸੀਗੇ ਉਹ ਵੀ ਹੁਣ ਕਾਫੀ ਹੱਦ ਤੱਕ 90% ਲੋਕ ਹੈਗੇ ਆ ਜਿਨ੍ਹਾਂ ਨੇ ਉਹ ਰਿਮੂਵ ਕਰਵਾ ਦਿੱਤੇ ਤਾਂ ਕਿ ਸਾਡਾ ਪ੍ਰੀਮੀਅਮ ਇਨਕਰੀਜ਼ ਨਾ ਹੋਵੇ। ਦੂਜੀ ਚੀਜ਼ ਡੈਫੀਨੇਟਲੀ ਇਹ ਚੀਜ਼ ਤਾਂ ਬਹੁਤ ਵਾਰ ਮੈਨੂੰ ਕੰਸਰਨ ਆਉਂਦਾ ਕਿ ਕਈ ਪਰਸਨਸ ਨੂੰ ਲੱਗਦਾ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਸਾਨੂੰ ਸ਼ਾਇਦ 7 ਵਜੇ ਤਾਂ ਪੇ ਆਊਟ ਹੋਜੂਗਾ, ਜੇ ਰੱਬ ਨਾ ਕਰੇ ਡੈਥ ਹੋਈ ਤਾਂ ਪੇ ਆਊਟ ਹੋਜੂਗਾ। ਕਾਫੀ ਵਾਰ ਆਪਾਂ ਜਦੋਂ ਆਟੋ ਇੰਸ਼ੋਰੈਂਸ ਦੀ 1 ਮਿਲੀਅਨ 2 ਮਿਲੀਅਨ ਦੀ ਗੱਲ ਕਰਦੇ ਹਾਂ ਤਾਂ ਉਸ ਟਾਈਮ ਤੇ ਉਹ ਲਾਇਬਿਲਟੀ ਇੰਸ਼ੋਰੈਂਸ ਹੁੰਦੀ ਹੈ। ਜੇ ਤੁਸੀਂ ਕਿਸੇ ਪਰਸਨ ਦੂਜੇ ਪਰਸਨ ਦੇ ਨੂੰ ਹਿੱਟ ਕਰਦੇ ਹੋ ਉਸ ਪਰਸਨ ਨੂੰ ਕਵਰ ਕੀਤਾ ਜਾਊਗਾ। ਇਹ ਨਹੀਂ ਹੈਗਾ ਕਿ ਤੁਹਾਨੂੰ 1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦਊਗੇ, ਏਦਾਂ ਦਾ ਕੁਛ ਵੀ ਇਨਬਿਲਟ ਨਹੀਂ ਹੁੰਦਾ। ਸੋ ਮੇਕ ਸ਼ੋਰ ਕਰੋ ਇਹ ਜਿਹੜੀ ਡਿਸਬਿਲਟੀ ਚਾਹੇ ਕਹਿ ਲਈਏ ਕਿ ਜੇ ਕੱਲ੍ਹ ਨੂੰ ਬੰਦੇ ਦੀ ਇੰਜਰੀ ਹੁੰਦੀ ਹੈ ਤਾਂ ਉਸ ਟਾਈਮ ਤੇ ਤੁਹਾਨੂੰ ਇਨਕਮ ਬੈਨੀਫਿਟ ਮਿਲਣ, ਤਾਂ ਜੇ ਤੁਹਾਡੇ ਕੋਲ ਪ੍ਰੋਪਰ ਆਪਣੀ ਡਿਸਬਿਲਟੀ ਇੰਸ਼ੋਰੈਂਸ ਹੋਊਗੀ ਤਾਂ ਹੀ ਤੁਹਾਨੂੰ ਮੰਥਲੀ ਬੈਨੀਫਿਟ ਮਿਲੂਗੇ, ਤਾਂ ਹੀ ਇਨਕਮ ਰਿਪਲੇਸਮੈਂਟ ਹੋਊਗੀ। ਸੋ ਮੇਕ ਸ਼ੋਰ ਕਰਨਾ ਚਾਹੀਦਾ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਕੋਲ ਪ੍ਰੋਪਰ ਕਵਰੇਜ ਜ਼ਰੂਰ ਹੋਵੇ, ਕਿਉਂਕਿ ਓਬਵੀਅਸਲੀ ਜੇ ਕੱਲ ਨੂੰ ਇੰਜਰੀ ਹੋ ਗਈ ਹੈ, ਕੋਈ ਏਦਾਂ ਦੀ ਡਿਸਬਿਲਟੀ ਹੋ ਗਈ ਹੈ, ਪਰਸਨ ਕੰਮ ਤੇ ਨਹੀਂ ਜਾ ਸਕਦੇ। ਐਂਡ ਆਟੋ ਇੰਸ਼ੋਰੈਂਸ ਜਿੱਦਾਂ ਮੈਂ ਦੱਸਿਆ ਕਿ ਬੈਨੀਫਿਟਸ ਕਾਫੀ ਹੱਦ ਤੱਕ ਰਿਮੂਵ ਹੋ ਚੁੱਕੇ ਨੇ। ਐਂਡ ਜੇ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ਦੇਖੀਏ ਕਿ ਅੱਜ ਤੋਂ 5 ਸਾਲ 10 ਸਾਲ ਪਹਿਲਾਂ ਦੀ ਵੀ ਜੇ ਗੱਲ ਕਰੀਏ ਤਾਂ ਉਸ ਟਾਈਮ ਤੇ ਵੀ ਜੇ ਕਿਸੇ ਨੂੰ ਮਿਲਦੇ ਵੀ ਸੀ 4-6 ਮਹੀਨੇ 1-2 ਸਾਲ ਉਸ ਚੀਜ਼ ਨੂੰ ਅਪਰੂਵਲ ਦੇ ਵਿੱਚ ਲੱਗ ਜਾਂਦਾ ਸੀ ਜੇ ਆਟੋ ਇੰਸ਼ੋਰੈਂਸ ਦੇ ਵਿੱਚ ਇਨਕਮ ਰਿਪਲੇਸਮੈਂਟ ਲਈ ਤੁਸੀਂ ਕਲੇਮ ਕਰਦੇ ਸੀਗੇ। ਪਰ ਡਿਸੇਬਿਲਟੀ ਇੰਸ਼ੋਰੈਂਸ ਜੇ ਅੱਜ ਦੀ ਡੇਟ ਦੇ ਵਿੱਚ ਪਰਸਨ ਨੂੰ 7 ਵਜੇ ਜੇ ਉਹਨਾਂ ਨੇ 0 ਡੇ ਵੇਟਿੰਗ ਪੀਰੀਅਡ ਰੱਖਿਆ ਹੋਇਆ, ਰਾਈਟ ਵੇ ਉਹਨਾਂ ਨੂੰ ਬੈਨੀਫਿਟਸ ਮਿਲਣੇ ਸ਼ੁਰੂ ਹੋ ਜਾਂਦੇ ਨੇ। ਜੇ ਤੁਸੀਂ 2,000-3,000 ਪਰ ਮੰਥ ਦਾ ਬੈਨੀਫਿਟ ਰੱਖਿਆ ਸੀ ਰਾਈਟ ਵੇ ਸ਼ੁਰੂ ਹੋ ਜਾਂਦੇ ਹੈ। 30 ਡੇਜ਼ ਦਾ ਵੇਟਿੰਗ ਪੀਰੀਅਡ ਰੱਖਿਆ ਤਾਂ ਵੀ ਤੁਹਾਨੂੰ 30 ਡੇਜ਼ ਤੋਂ ਵੱਧ ਜੇ ਘਰ ਰਹਿਣਾ ਪਿਆ ਤਾਂ ਤੁਹਾਨੂੰ ਮੰਥਲੀ ਬੈਨੀਫਿਟਸ ਮਿਲਣੇ ਸ਼ੁਰੂ ਹੋ ਜਾਣੇ ਹੈ। ਸੋ ਮੇਕ ਸ਼ੋਰ ਕਰੀਏ ਕੋਈ ਵੀ ਤੁਹਾਨੂੰ ਡਿਸੇਬਿਲਟੀ ਇੰਸ਼ੋਰੈਂਸ ਦੇ ਰਿਲੇਟਿਡ ਕੋਈ ਕੰਸਰਨ ਹੈਗਾ, ਕੋਈ ਵੀ ਤੁਸੀਂ ਕੈਟੇਗਰੀ ਦੇ ਵਿੱਚੋਂ ਸੈਲਫ ਇੰਪਲੋਇਡ ਹੈਗੇ ਹੋ, ਕੰਟਰੈਕਟ ਬੇਸ ਤੇ ਹੈਗੇ ਹੋ, ਇਹ ਨਾ ਸੋਚੋ ਕਿ ਸਾਡੇ ਇੰਪਲੋਇਰ ਜੇ ਸਾਨੂੰ ਮੈਂਡੇਟਰੀ ਕਰੂਗਾ ਡਿਸੇਬਿਲਟੀ ਇੰਸ਼ੋਰੈਂਸ ਤਾਂ ਹੀ ਅਸੀਂ ਕਰਵਾਉਣੀ ਹੈ, ਕਿਉਂਕਿ ਇਹ ਪ੍ਰੋਟੈਕਸ਼ਨ ਤੁਹਾਡੇ ਆਪਣੇ ਲਈ ਹੈ। ਜੇ ਕੱਲ ਨੂੰ ਆਪਾਂ ਨੂੰ ਕੁਛ ਹੁੰਦਾ ਤਾਂ ਇੰਪਲੋਇਰ ਨੇ ਨਹੀਂ ਪੇ ਕਰਨਾ, ਜੇ ਤੁਸੀਂ ਕੰਟਰੈਕਟ ਬੇਸ ਤੇ ਹੋ ਜਾਂ ਸੈਲਫ ਇੰਪਲੋਇਡ ਹੈਗੇ ਹੋ ਉਸ ਟਾਈਮ ਤੇ ਕਿਸੇ ਹੋਰ ਨੇ ਨਹੀਂ ਪੇ ਕਰਨਾ ਹੈਗਾ, ਜੇ ਤੁਹਾਡੀ ਡਿਸੇਬਿਲਟੀ ਇੰਸ਼ੋਰੈਂਸ ਹੀ ਵਰਕਆਊਟ ਕਰੂਗੀ, ਜਿਹਦੇ ਵਿੱਚ ਕਿ ਆਪਾਂ ਆਊਟ ਆਫ ਪ੍ਰੋਵਿੰਸ ਕਵਰੇਜ ਜੇ ਤੁਸੀਂ ਓਨਟੇਰੀਓ ਤੋਂ ਬਾਹਰ ਜਾਂਦੇ ਹੋ ਉਹ ਵੀ ਐਡ ਕਰ ਸਕਦੇ ਹੋ। ਐਂਡ ਜੇ ਤੁਹਾਡੇ ਕੋਈ ਟਰੱਕ ਦੇ ਰਿਲੇਟਡ ਕੋਈ ਲੀਜ਼ ਹੈਗੀ ਆ, ਯੂਨਿਟ, ਕੋਈ ਬਿਜ਼ਨਸ ਰਿਲੇਟਡ ਐਕਸਪੈਂਸਿਸ ਹੈ, ਬਿਜ਼ਨਸ ਓਵਰਹੈਡ ਐਕਸਪੈਂਸਿਸ ਨੂੰ ਵੀ ਵਿੱਚ ਕਵਰ ਕੀਤਾ ਜਾ ਸਕਦਾ ਹੈ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509
0: 416-509-1509। ਸੋ ਇਹ ਪਾਲਿਸੀਆਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਦੋਸਤੋ, ਅਤੇ ਟਾਈਮ ਕੱਢ ਕੇ ਲੌਂਗ ਵੀਕਐਂਡ 'ਤੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਮਿਲੂਗਾ। ਜੇ ਤਾਂ ਤੁਹਾਡੀ ਕੋਈ ਪਾਲਿਸੀਆਂ ਨੇ ਰਿਵਿਊ ਕਰਨ ਵਾਲੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਰਿਵਿਊ ਕਰ ਲਿਓ, ਅਤੇ ਨਾਲ ਦੇ ਨਾਲ ਜੇ ਨਵੀਂ ਪਾਲਿਸੀ ਐਡ ਕਰਵਾਉਣੀ ਆ ਤਾਂ ਉਹਦੇ ਬਾਬਤ ਡਿਟੇਲ ਦੇ ਵਿੱਚ ਜਾਣਕਾਰੀ ਚਾਹੀਦੀ ਤਾਂ ਮੋਨਾ ਜੀ 416-509-1509 416-509-1509 416-509-1509 ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ। ਰਮੇਸ਼ ਜੀ, ਭਾਈ ਅੰਮ੍ਰਿਤਪਾਲ ਦੇ ਬਾਰੇ ਸੀਗਾ ਕਿ ਜੇ ਉਹ ਖਡੂਰ ਸਾਹਿਬ ਤੋਂ ਸੀਟ ਲੜਦੇ ਨੇ ਤਾਂ ਉਹਨਾਂ ਲਈ ਬੜੀ ਸੇਫ ਚੁਆਇਸ ਆ, ਸੋ ਕੋਈ ਕਲੀਅਰ ਹੋਇਆ ਜੀ ਕਿੱਧਰ ਨੂੰ ਸੀਟ ਉਹਨਾਂ ਨੇ ਲੜਨੀ ਆ, ਜਾਂ ਇਹ ਹਜੇ ਤੋਂ ਫਾਰਮ ਭਰੇਗੀ ਉਹਦੀ ਪਤਾ ਲੱਗਣਾ?
1: ਦੇਖੋ ਭੁੱਲਰ ਸਾਹਿਬ, ਅਸਲ ਵਿੱਚ ਤੇ ਜਿਹੜਾ ਸਿਆਸੀ ਤਾਣਾ ਬਾਣਾ ਹੁੰਦਾ, ਸਿਆਸੀ ਤੌਰ ਤੇ ਦਾਅਵੇਦਾਰੀਆਂ ਹੁੰਦੀਆਂ ਨੇ ਕਿ ਕੌਣ ਕਿੱਥੋਂ ਚੋਣ ਲੜੇਗਾ, ਕਿਹੜੀ ਪਾਰਟੀ ਕਿੱਥੋਂ ਕਿਹਨੂੰ ਉਮੀਦਵਾਰ ਐਲਾਨ ਕਰੇਗੀ, ਇਹ ਅਸਲ ਵਿੱਚ ਜਦੋਂ ਕਬੂਤਾਂ ਐਲਾਨ ਹੋ ਜਾਣ ਉਹਨਾਂ ਕੁ ਦਿਨਾਂ 'ਚ ਹੀ ਜਿਹੜਾ ਸਾਫ਼ ਤੌਰ ਤੇ ਸਪਸ਼ਟ ਤੇ ਉਦਈ ਹੁੰਦਾ ਹੈ। ਪਰੰਤੂ ਮੰਨਿਆ ਜਾਂਦਾ ਕਿ ਬਹੁਤ ਸਾਰੀਆਂ ਤਸਵੀਰਾਂ ਕੁਛ ਸਮਾਂ ਪਹਿਲਾਂ ਸਾਫ਼ ਹੋ ਜਾਂਦੀਆਂ, ਜਿਵੇਂ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦਾ ਜ਼ਿਕਰ ਕੀਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਬਾਰਸ ਪੰਜਾਬ ਪਾਰਟੀ ਦੇ ਕਰਤਾ ਕਰਤਾ ਨੇ, ਬਾਰਸ ਪੰਜਾਬ ਦੀ ਪਾਰਟੀ ਦੇ ਮੁਖੀ ਹੈ, ਉਹ ਵੱਖਰੀ ਗੱਲ ਹੈ ਕਿ ਉਹ ਇਸ ਵੇਲੇ ਜੇਲ੍ਹ 'ਚ ਹੈ। ਔਰ ਇਹ ਬਾਰਸ ਪੰਜਾਬ ਦੀ ਪਾਰਟੀ ਭੁੱਲਰ ਸਾਹਿਬ ਪੰਜਾਬ ਦੇ ਵਿੱਚ ਕਈ ਸਾਰੇ ਉਮੀਦਵਾਰ ਐਲਾਨ ਵੀ ਕਰ ਚੁੱਕੀ ਹੈ, ਭਾਵਾਂ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਜਿਹਦੀ ਗੱਲ ਅਸੀਂ ਹੁਣੇ ਕਰਕੇ ਹਟੇ ਹਾਂ, ਜਿਹਦੇ ਉੱਪਰ ਇਹ ਉਂਗਲ ਉੱਠ ਚੁੱਕੀ ਹੈ ਕਿ ਭਾਰਤ ਦਾ ਚੋਣ ਕਮਿਸ਼ਨ ਇਮਾਨਦਾਰ ਨਹੀਂ ਹੈ, ਉਹਦੀ ਇਮਾਨਦਾਰੀ ਦੇ ਉੱਪਰ ਬਹੁਤ ਵੱਡੀਆਂ ਉਂਗਲਾਂ ਖੜੀਆਂ ਹੋ ਚੁੱਕੀਆਂ ਹੈ। ਉਸ ਭਾਰਤ ਦੇ ਚੋਣ ਕਮਿਸ਼ਨ ਨੇ ਬਾਰਸ ਪੰਜਾਬ ਦੀ ਪਾਰਟੀ ਨੂੰ ਨਾ ਤੇ ਰਾਜਨੀਤਿਕ ਤੌਰ ਤੇ ਅਜੇ ਮਾਨਤਾ ਦਿੱਤੀ ਹੈ, ਨਾ ਕੋਈ ਚੋਣ ਨਿਸ਼ਾਨ ਦਿੱਤਾ, ਉਹ ਵੀ ਮਸਲਾ ਅਜੇ ਖੜਾ ਹੈ। ਪਰੰਤੂ ਇਹ ਪਾਰਟੀ ਆਪਣੇ ਕਈ ਸਾਰੇ ਉਮੀਦਵਾਰ ਐਲਾਨ ਕਰ ਚੁੱਕੀ ਹੈ, ਕਈ ਖੇਤਰਾਂ ਤੋਂ ਉਮੀਦਵਾਰ ਨਾ ਐਲਾਨ ਕਰਕੇ ਜਿਹਨੂੰ ਹਲਕਾ ਇੰਚਾਰਜ ਕਿਹਾ ਜਾਂਦਾ ਉਹ ਵੀ ਐਲਾਨ ਕੀਤੇ ਜਾ ਚੁੱਕੇ ਹੈ। ਜਿਹੜੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਆਪਣੀ ਹੈ, ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਇਹ ਗੱਲ ਤੇ ਬੜੀ ਸਾਫ਼ ਹੈ ਕਿ ਉਹਨਾਂ ਨੇ ਚੋਣ ਲੜਨੀ ਲੜਨੀ ਹੈ ਵਿਧਾਨ ਸਭਾ ਦੀ, ਜੋ ਹੁਣ ਤੱਕ ਪਾਰਟੀ ਉਹਨਾਂ ਦੀ ਕਹਿ ਚੁੱਕੀ ਹੈ। ਔਰ ਅੱਜ ਜਿਹੜਾ ਇਸ਼ਾਰਾ ਬਾਰਸ ਪੰਜਾਬ ਦੀ ਪਾਰਟੀ ਵਾਲੇ ਪਾਸਿਓਂ ਦਿੱਤਾ ਗਿਆ, ਉਹ ਭੁੱਲਰ ਸਾਹਿਬ ਉਹ ਬੜਾ ਵੱਡਾ ਇਸ਼ਾਰਾ ਆ। ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਤੇ ਪੰਜਾਬ ਦਾ ਜਿਹੜਾ ਮੌਕੇ ਦਾ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਟੱਕਰ ਦੇਣਗੇ, ਬਾਕੀ ਜਾਂ ਤੇ ਲੰਬੀ ਜਾਂ ਗਿੱਦੜਬਾਹਾ। ਕਿ ਸੁਖਬੀਰ ਸਿੰਘ ਬਾਦਲ ਬਾਰੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਲੰਬੀ ਜਾਂ ਗਿੱਦੜਬਾਹਾ ਤੋਂ ਚੋਣ ਲੜਨੀ ਹੈ। ਦੂਸਰਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤੇ ਧੂਰੀ ਤੋਂ ਚੋਣ ਲੜਨ ਦੀ ਸੰਭਾਵਨਾ ਹੈ ਲਗਭਗ 99%। ਸੋ ਮੰਨਿਆ ਜਾ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੋ ਥਾਵਾਂ ਤੋਂ ਚੋਣ ਲੜਨਗੇ ਔਰ ਉਹ ਦੋ ਥਾਵਾਂ ਤੇ ਇੱਕ ਸੁਖਬੀਰ ਸਿੰਘ ਬਾਦਲ ਨੂੰ ਟੱਕਰ ਦੇਣੀ ਹੈ ਤੇ ਦੂਜੀ ਭਗਵੰਤ ਮਾਨ ਨੂੰ। ਹਾਲਾਂਕਿ ਬੜੀ ਗੱਲ ਸਪਸ਼ਟ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਲਈ ਇਹ ਕੋਈ ਸੌਖਾ ਕਾਰਜ ਨਹੀਂ ਹੋਵੇਗਾ, ਨਹੀਂ ਤੇ ਆਮ ਤੌਰ ਤੇ ਜਿਹੜੇ ਵੱਡੇ ਲੀਡਰ ਹੁੰਦੇ ਭੁੱਲਰ ਤਾਂ ਬੜੀ ਸੇਫ ਸੀਟ ਜਿਹਨੂੰ ਸੁਰੱਖਿਅਤ ਸੀਟ ਮੰਨਿਆ ਜਾਂਦਾ ਜਿੱਥੇ ਪਾਰਟੀ ਦਾ ਦਬਦਬਾ ਹੋਵੇ। ਮੈਂ ਉਦਾਹਰਣ ਦਿੰਦਾ, ਪੰਜਾਬ ਦੀ ਇੱਕ ਸੀਟ ਹੈ ਰਾਮਪੁਰਾ ਫੂ ਜਿਹੜੀ ਵਾਰਸ ਪੰਜਾਬ ਦੀ ਪਾਰਟੀ ਦਾ ਦਬਦਬਾ ਮੰਨੀ ਗਈ ਹੈ ਕਿਉਂਕਿ ਇਹ ਫਰੀਦਕੋਟ ਖੇਤਰ ਚ ਪੈਂਦੀ ਹੈ। ਜਦੋਂ ਉੱਥੋਂ ਸ੍ਰੀ ਖਾਲਸਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਜਦੋਂ ਉੱਥੋਂ ਐਮ ਪੀ ਬਣੇ ਸੀ ਤੇ ਰਾਮਪੁਰਾ ਫੂਲ ਸੀਟ ਤੋਂ ਬਹੁਤ ਵੱਡੀ ਉਹਨਾਂ ਨੂੰ ਲੀਡ ਮਿਲੀ ਸੀ। ਇਸ ਗੱਲ ਦੇ ਚਰਚੇ ਉਦੋਂ ਹੀ ਚੱਲਦੇ ਆ ਰਹੇ ਕਿ ਰਾਮਪੁਰਾ ਫੂਲ ਤੋਂ ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਉਹਨਾਂ ਨੂੰ ਵਿਧਾਨ ਸਭਾ ਚ ਭੇਜਿਆ ਜਾਵੇਗਾ। ਪਰੰਤੂ ਅੱਜ ਉਹਨਾਂ ਨੇ ਉਲਟ ਕਰ ਦਿੱਤਾ, ਰਾਮਪੁਰਾ ਫੂਲ ਤੋਂ ਉਹਨਾਂ ਨੇ ਇੱਕ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੀ ਹੋਈ ਸ਼ਖਸੀਅਤ ਹੈ ਗਿੱਲ ਰੌਂਕਾ ਜੀ, ਗਿੱਲ ਰੌਂਕਾ ਉਹਨਾਂ ਨੂੰ ਕਹਿਤਾ ਕਿ ਤੁਸੀਂ ਭਾਈ ਰਾਮਪੁਰਾ ਫੂਲ ਤੋਂ ਚੋਣ ਲੜੋ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ।
0: ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਟੂੰ ਟੂੰ ਦਾ ਚੱਕਰ ਕਾਫੀ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਮਜੀਠੀਆ ਸਾਹਿਬ ਵੀ ਟਿੱਪਣੀਆਂ ਜਿਹੜੀਆਂ ਟੂੰ ਟੂੰ ਤੇ ਕਰ ਰਹੇ ਨੇ, ਇਹ ਟੂੰ ਟੂੰ ਦੇ ਚੱਕਰ ਕੀ ਨੇ ਇਹ ਵੀ ਰਮੇਸ਼ ਜੀ ਤੋਂ ਜਾਣਾ ਨੇ। ਤੇ ਫਿਲਹਾਲ ਦੱਸਦੇ ਆ ਰਹੇ ਕਿ 294 ਵਾਕ ਡਰਾਈਵ ਤੇ ਇਸ ਲੌਂਗ ਵੀਕਐਂਡ ਤੇ ਤੁਸੀਂ ਮਿਸ ਨਹੀਂ ਕਰ ਸਕਦੇ, ਇੱਦਾਂ ਦੀ ਸੇਲ ਆ ਤੇ ਸੁਖਬਾਈ ਨੂੰ ਕਿਹਾ ਸੀ ਕਿ ਕੋਈ ਹੋਰ ਧਮਾਕੇ ਦਾ ਡੀਲ ਜ਼ਰੂਰ ਸਰ ਤੱਕ ਪਹੁੰਚਦੀ ਕਰੋ। ਸੁਖਬਾਈ ਜੀ ਬਣਾਈ ਕੋਈ ਡੀਲ ਫਿਰ?
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ, ਪਹਿਲੇ ਅੱਜ ਡੀਲ ਦੇ ਪਹਿਲੇ ਲਿੰਕ ਚ ਵੀ ਇੱਕ ਡੀਲ ਦਿੱਤੀ ਤੇ ਹੁਣ ਦੂਜੇ ਲਿੰਕ ਦੀ ਡੀਲ ਦੇਣ ਲੱਗੇ ਆ। ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਲੌਂਗ ਵੀਕਐਂਡ ਲੌਂਗ ਵੀਕਐਂਡ ਲੌਂਗ ਵੀਕਐਂਡ ਦੀ ਸੇਲ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਚੁੱਕੇ ਆ। ਅੱਜ ਰਾਤ ਦੇ 10 ਵਜੇ ਤੱਕ ਓਪਨ ਆ। ਫਰਾਈਡੇ, ਸੈਚਰਡੇ, ਸੰਡੇ ਤੇ ਮੰਡੇ ਚਾਰੋ ਦਿਨ ਲੌਂਗ ਵੀਕਐਂਡ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਲੋਅਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਅੱਜ ਰਾਤ ਦੇ 10 ਵਜੇ ਤੱਕ ਸਾਡੇ ਕੋਲ ਤੁਸੀਂ ਪਹੁੰਚ ਸਕਦੇ ਹੋ 294 ਵੋਕ ਡਰਾਈਵ ਦੇ ਉੱਪਰ, 294 ਵੋਕ ਡਰਾਈਵ ਤੇ ਨਾਲ ਦੀ ਨਾਲ ਭੁੱਲਰ ਸਾਹਿਬ ਜਿਹਨਾਂ ਪਰਿਵਾਰਾਂ ਨੇ ਟਰਕੀ ਸਟਾਈਲ ਦਾ ਸੋਫਾ ਸੈੱਟ ਲੈਣਾ, ਆਪਣੇ ਲਿਵਿੰਗ ਰੂਮ ਦੇ ਲਈ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਲਫਜ਼ਡ ਐਂਡ ਚੇਅਰ ਗ੍ਰੇ ਕਲਰ ਦਾ, ਫਰੰਟ ਤੇ ਕੋਕੇ ਵੀ ਲੱਗੇ ਹੋਏ ਨੇ, ਗ੍ਰੇ ਕਲਰ ਦਾ ਵੈਲਵਟ ਦਾ ਸੋਫਾ ਸੈੱਟ, ਸੋਫਾ ਲਫਜ਼ਡ ਐਂਡ ਚੇਅਰ ਕੰਪਲੀਟ ਸੋਫਾ ਸੈੱਟ ਗ੍ਰੇ ਕਲਰ ਦਾ ਵੈਲਵਟ ਦਾ, ਤਿੰਨ ਹਜ਼ਾਰ $3,500 ਦਾ ਲੈਂਦੇ ਆਏ ਹੋ। ਜਿਹੜੇ ਪਰਿਵਾਰ ਰਾਤ 10 ਵਜੇ ਤੱਕ ਸਾਡੇ ਕੋਲ ਪਹੁੰਚਣਗੇ ਕੰਪਲੀਟ ਸੋਫਾ ਸੈੱਟ $899 ਦਾ, $899 ਦਾ ਟਰਕੀ ਦਾ ਸੋਫਾ ਸੈੱਟ, ਸੋਫਾ ਲਫਜ਼ਡ ਐਂਡ ਚੇਅਰ ਵੈਲਵਟ ਦਾ ਗ੍ਰੇ ਕਲਰ ਦਾ ਕੰਪਲੀਟ ਸੋਫਾ ਸੈੱਟ $899 ਦਾ। ਤੇ ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਪਹੁੰਚਣਗੇ ਰੇਡੀਓ ਚੜ੍ਹਦੀ ਕਲਾ ਦਾ ਅੱਗੇ ਰੈਫਰੈਂਸ ਦੇਣਗੇ, ਨਾਲ 50 ਇੰਚ ਦਾ ਟੈਲੀਵਿਜ਼ਨ, 50 ਇੰਚ ਦਾ LED TV ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਲੌਂਗ ਵੀਕਐਂਡ ਦੀ ਜਿਹੜੀ ਸੇਲ ਦਾ ਆਗਾਜ਼ ਹੋ ਚੁੱਕਾ, ਅੱਜ ਸ਼ਾਰਪ 10 ਵਜੇ ਦਰਵਾਜ਼ੇ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਵਜੇ ਤੱਕ ਹੀ ਤੁਹਾਡੇ ਲਈ ਓਪਨ ਹੈ ਚਾਰੋ ਦਿਨ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕ ਡਰਾਈਵ ਦੇ ਉੱਪਰ, 294 ਵੋਕ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਲੌਂਗ ਵੀਕਐਂਡ ਸੇਲ ਸੇਲ ਸੇਲ ਭੁੱਲਰ ਸਾਹਿਬ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। 294 ਵੋਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਦਾ ਐਡਰੈਸ ਹੈ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਸਟੂਡੀਓ ਨੰਬਰ 416-233-7368 ਸਾਡੇ ਲਾਈਨ ਗੱਲਬਾਤ ਚੱਲ ਰਹੀਆਂ ਨੇ ਰਮੇਸ਼ ਜੀ ਨਾਲ। ਰਮੇਸ਼ ਜੀ, ਟੂੰ ਟੂੰ ਦੇ ਚੱਕਰ 'ਚ ਪੰਜਾਬ ਦੇ ਵਿੱਚ ਚਰਚਾ ਨੇ ਇਸ ਵਾਰੀ ਵੋਟਾਂ ਕਹਿ ਰਹੇ ਨੇ ਕਿ ਪੰਜਾਬ ਦੇ ਵੋਟਾਂ ਦਾ ਜਿਹੜਾ ਰੁਝਾਨ ਆ ਟੂੰ ਟੂੰ ਨੇ ਇਹ ਰੁਝਾਨ ਵੀ ਬਦਲ ਦੇਣਾ, ਨਤੀਜਿਆਂ 'ਤੇ ਵੀ ਫਰਕ ਪਾਉਣਾ। ਇਹ ਟੂੰ ਟੂੰ ਦੇ ਚੱਕਰ 'ਚ ਹੋਰ ਕੌਣ ਕੌਣ ਆ ਜੀ?
1: ਸਾਹਿਬ ਅੱਜ ਜਿਹੜੀ ਤਾਜ਼ਾ ਤਰੀਨ ਟੂੰਕੂ ਜਿੱਥੇ ਇੱਕ ਚੱਕਰ ਪਾਇਆ ਉਹ ਸਰਕਾਰੀ ਮਾਸਟਰ ਤੇ ਭੈਂਜੀਆਂ ਦੀ ਉਸ ਚੱਕਰ ਚ ਅੱਜ ਕਸੂਤੇ ਫਸਾ ਦਿੱਤੇ। ਅਸਲ ਵਿੱਚ ਟੂੰਟੂ ਤੇ ਚਲੋ ਅਸੀਂ ਗੱਲਾਂ ਬਾਤਾਂ ਕਈ ਦਿਨਾਂ ਤੋਂ ਕਰਦੇ ਆ ਰਹੇ, ਭਗਵੰਤ ਮਾਨ ਜੀ ਨੇ ਨਾਮ ਦਿੱਤਾ ਸੀ ਟੂੰਟੂ, ਹਾਲਾਂਕਿ ਟੂੰਟੂ ਦੇ ਨਾਲ ਉਹਨਾਂ ਨੇ ਕੁਛ ਵਿੰਗੇ ਟੇਢੇ ਸ਼ਬਦ ਵੀ ਵਰਤੇ ਜਿਹੜੇ ਜਿਹਦੀ ਵਿਰੋਧਤਾ ਵੀ ਹੋਈ। ਟੂੰਟੂ ਤੋਂ ਭਾਵ ਹੈ ਕਿ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਮੁੱਖ ਮੰਤਰੀ ਮਾਮਾ ਧੀਵਾਂ ਜਿਹਦੇ ਵਿੱਚ 1,000 ਰੁਪਇਆ ਜਾਂ 1,500 ਰੁਪਇਆ ਮਹੀਨਾ ਪੰਜਾਬ ਦੀਆਂ ਔਰਤਾਂ ਨੂੰ ਮਿਲਣ ਲੱਗ ਪਿਆ ਹੈ। ਜਦੋਂ ਕਿਸੇ ਦੇ ਪੈਸੇ ਖਾਤੇ ਚ ਆਉਂਦੇ ਆ ਤੇ ਮੋਬਾਈਲ ਦੇ ਉੱਪਰ ਮੈਸੇਜ ਆਉਂਦਾ ਤੇ ਮੈਸੇਜ ਦੇ ਉੱਪਰ ਜਦੋਂ ਤੂੰ ਤੂੰ ਹੁੰਦੀ ਹੈ, ਇਸ ਸਕੀਮ ਨੂੰ ਬਹੁਤੇ ਹੁਣ ਤੂੰ ਤੂੰ ਕਹਿਣ ਲੱਗ ਪਏ, ਸਰਕਾਰ ਨੇ ਤੂੰ ਤੂੰ ਕਹਿ ਕੇ ਪ੍ਰਚਾਰ ਦਿੱਤਾ। ਹੁਣ ਅੱਜ ਵਾਪਰ ਰਿਹਾ ਹੈ ਕਿ ਤੂੰ ਤੂੰ ਜਿੱਥੇ ਸਿਆਸੀ ਤੌਰ ਤੇ ਸਿਆਸੀ ਹਲਕਿਆਂ ਵਿੱਚ ਤੇ ਚਰਚਾ ਦਾ ਵਿਸ਼ਾ ਸੀਗੀ, ਵਿਰੋਧੀ ਪਾਰਟੀਆਂ ਤੰਜ ਕਰਦੀਆਂ ਸੀ, ਭਗਵੰਤ ਮਾਨ ਸਰਕਾਰ ਉਹਦੇ ਸਿਫਤਾਂ ਕਰਦੀ ਸੀ, ਸੋਹਲੇ ਲਾਉਂਦੀ ਸੀ, ਮਾਵਾਂ ਭੈਣਾਂ ਵੀ ਤੂੰ ਤੂੰ ਸ਼ਬਦ ਨੂੰ ਬਹੁਤ ਸੌਖਿਆਂ ਸਮਝਣ ਲੱਗ ਪਈਆਂ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਕੀਮ ਨੇ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਦੇ ਹੀ ਥੋੜੀ ਬਹੁਤੀ ਥਾਂ ਪੰਜਾਬ ਦੇ ਵਿੱਚ ਵਧਾਈ ਹੈ, ਭਾਰਤੀ ਸਿਆਸੀ ਤੌਰ ਤੇ ਲਾਭ ਤੇ ਮਿਲਿਆ ਹੈਗਾ। ਹੁਣ ਅੱਜ ਕੀ ਵਾਪਰਿਆ ਕਿ ਸਰਕਾਰੀ ਸਕੂਲ ਭੁਲਕ ਸਾਹਿਬ ਉੱਥੇ ਜਿਹਨੂੰ ਆਪਾਂ ਅਧਿਆਪਕ ਮਾਪੇ ਮਿਲਣੀ ਆਖਦੇ ਜਾਂ ਪੀਟੀਐਮ ਆਖਦੀ ਜਾਂ ਪੇਰੈਂਟਸ ਮੀਟਿੰਗ ਆਖਦੀ ਹੈ, ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਧਿਆਪਕ ਮਾਪਿਆਂ ਨੂੰ ਸਾਦੇ ਕਿ ਭਾਈ ਜਿਹੜੀ ਤਾਜ਼ਾ ਤਰੀਨ ਪ੍ਰੀਖਿਆ ਹੋਈ ਆ ਜਾਂ ਬੀਤੇ ਦੋ ਤਿੰਨ ਮਹੀਨੇ ਦਾ ਤੁਹਾਡੇ ਬੱਚਿਆਂ ਦਾ ਰਿਕਾਰਡ ਆਇਆ, ਆਓ ਤੁਹਾਨੂੰ ਚੈੱਕ ਕਰਾ ਦਈਏ। ਇਹ ਵੈਸੇ ਕੋਈ ਪੰਜਾਬ 'ਚ ਪਹਿਲੀ ਵਾਰੀ ਨਹੀਂ ਹੋਈ। ਔਰ ਮੈਂ ਇੱਥੇ ਇੱਕ ਵਿਸ਼ੇਸ਼ ਗੱਲ ਦਾ ਜ਼ਿਕਰ ਕਰ ਦੇਵਾਂ, ਜਿਹੜੀ ਪੀਟੀਐਮ ਨੂੰ ਪੰਜਾਬ ਦੀ ਸਰਕਾਰ ਕਹਿੰਦੀ ਕਿ ਪਤਾ ਨਹੀਂ ਅਸੀਂ ਕਿੱਡੀ ਕਮਲ ਮਾਰ ਲਈ ਹੈ, ਭੁੱਲਰ ਸਾਹਿਬ ਇਸ ਸਰਕਾਰ ਤੋਂ ਪਹਿਲਾਂ ਵੀ ਪੀਟੀ ਨੂੰ ਹੁੰਦੀ ਰਹੀ ਹੈ, ਕਾਂਗਰਸ ਸਰਕਾਰ ਦੇ ਵੇਲੇ ਵੀ ਹੋਈਆਂ, ਅਕਾਲੀ ਸਰਕਾਰ 'ਚ ਟਾਹਵੀਆਂ ਸੀ। ਭਾਪੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਕ੍ਰਿਸ਼ਨ ਕੁਮਾਰ ਪੰਜਾਬ ਦਾ ਐਜੂਕੇਸ਼ਨ ਸੈਕਟਰੀ ਰਿਹਾ, ਉਹ ਤੋਂ ਪਹਿਲਾਂ ਪੰਜਾਬ ਦਾ ਉਹ ਡਾਇਰੈਕਟਰ ਜਨਰਲ ਆਫ ਐਜੂਕੇਸ਼ਨ ਰਿਹਾ, DGSE, ਉਹ ਤੋਂ ਇਲਾਵਾ ਵੀ ਵੱਖ ਵੱਖ ਥਾਵਾਂ ਤੇ ਰਿਹਾ। ਉਸ ਵੇਲੇ ਬਹੁਤ ਵੱਡੇ ਪੱਧਰ ਤੇ ਪੀਟੀਐਮ ਹੁੰਦੀਆਂ ਰਹੀਆਂ ਜਦੋਂ ਕਾਂਗਰਸ ਸਰਕਾਰ ਸੀ, ਪਰੰਤੂ ਇਹ ਸਰਕਾਰ ਦੇ ਵਿੱਚ ਇੱਕ ਖਾਸੀਅਤ ਹੈ, ਇਹ ਨਿੱਕੇ ਪ੍ਰੋਗਰਾਮ ਨੂੰ ਵੱਡਾ ਈਵੈਂਟ ਬਣਾ ਲੈਂਦੀ ਹੈ। ਚਲੋ ਅਸੀਂ ਇਹ ਵੀ ਗੱਲ ਮੰਨ ਲੈਂਦੇ ਹਾਂ ਕਿ ਇਹ ਸਰਕਾਰ ਅਧਿਆਪਕ ਮਾਪੇ ਮਿਲਣੀਆਂ ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਅੱਜ ਕੀ ਵਾਪਰਿਆ ਭੁੱਲਰ ਸਾਹਿਬ? ਅੱਜ ਇੱਕ ਇਸ਼ਤਿਹਾਰ ਹੱਥਾਂ ਦੇ ਵਿੱਚ ਪਾਫਲੈਂਟ ਫੜਾਇਆ ਗਿਆ ਮਾਸਟਰਾਂ ਨੂੰ ਕਿ ਜਿਹੜੇ ਮਾਪਿਆਂ ਦੇ ਮਾਵਾਂ ਆਉਣੀਆਂ ਨੇ ਉਹਨਾਂ ਦੇ ਹੱਥਾਂ ਵਿੱਚ ਤੁਸੀਂ ਪਾਫਲੈਂਟ ਦੇਣਾ, ਔਰ ਸਭ ਤੋਂ ਵੱਡੀ ਚੀਜ਼ ਤੁਸੀਂ ਉਹਨਾਂ ਨੂੰ ਸਵਾਲ ਪੁੱਛਣੇ ਆ, ਔਰ ਸਵਾਲ ਭੁੱਲਰ ਸਾਹਿਬ ਕੀ ਪੁੱਛਣੇ ਆ ਕਿ ਜਿਹੜੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਹੈ, ਤੁਸੀਂ ਭਾਈ ਉਹਨੂੰ ਕਿਵੇਂ ਵੇਖਦੇ ਹੋ? ਪਹਿਲਾ ਸਵਾਲ ਮਾਸਟਰਾਂ ਨੂੰ ਸਿਖਾਇਆ ਗਿਆ, ਮਾਸਟਰਾਂ ਭੈਣ ਜੀਆਂ ਨੂੰ। ਦੂਜਾ ਸਵਾਲ ਕਿ ਤੁਸੀਂ ਜਿਹੜਾ 1000 ਜਾਂ 1500 ਰੁਪਏ ਮਿਲਦਾ ਹੈ ਇਹਦੀ ਕਿਵੇਂ ਵਰਤੋਂ ਕਰਦੇ ਹੋ? ਤੀਜੀ ਗੱਲ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਤੇ ਜੇ ਆਹ ਸਾਰੀਆਂ ਚੀਜ਼ਾਂ ਪੁੱਛਣੀਆਂ, ਕੇਵਲ ਕਾਗਜ਼ਾਂ 'ਚ ਨਹੀਂ ਪੁੱਛਣੀਆਂ, ਮਾਸਟਰਾਂ ਭੈਣ ਜੀਆਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਵੀਡੀਓ ਬਣਾਉਣੀ ਹੈ, ਸਾਹਮਣੇ ਜਿਹੜੀ ਮਾਤਾ ਜਿਹੜੀ ਭੈਣ ਖੜੀ ਹੋਊਗੀ ਉਹਦੀ ਵੀਡੀਓ ਬਣਾਉਣੀ ਹੈ, ਉਸ ਵੀਡੀਓ ਨੂੰ ਫਿਰ ਸੋਸ਼ਲ ਮੀਡੀਆ ਤੇ ਪਾਉਣਾ। ਭਾਰਤੀ ਮੁੱਖ ਮੰਤਰੀ ਦੀ ਪ੍ਰਸ਼ੰਸਾ ਸਰਕਾਰੀ ਅਧਿਆਪਕਾਂ ਦੇ ਰਾਹੀਂ ਕਰਾਈ ਗਈ। ਹੁਣ ਤੁਸੀਂ ਹਾਲਾਤ ਦੇਖ ਲਓ, ਆ 4.5 ਵਰੇ ਹੋ ਗਏ ਇਸ ਸਰਕਾਰ ਨੂੰ, ਇਹ ਸਰਕਾਰ ਕਹਿੰਦੀ ਕਿ ਅਸੀਂ ਮਾਸਟਰਾਂ ਨੂੰ ਹੋਰ ਕੰਮ ਨਹੀਂ ਲੈਣਾ ਸਕੂਲਾਂ 'ਚ ਰੱਖਣਾ, ਗੈਰ ਵਿਦਿਅਕ ਕੰਮ ਜਿੰਨੇ ਆਹ ਸਮੇਂ 'ਚ ਰਹਿ ਗਏ ਤਾਂ ਸਮਝਦਾ ਪਿਛਲੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜ ਦਿੱਤੇ ਹੈ। ਔਰ ਭਗਵੰਤ ਮਾਨ ਦੀ ਫੋਟੋ ਵਾਲੇ ਲਿਫਾਫੇ ਤੱਕ ਤੇ ਮਾਸਟਰਾਂ ਨੂੰ ਬੰਨਣੇ ਪੈ ਗਏ ਬੀਤੇ ਸਮੇਂ 'ਚ, ਜਿਹੜੀ ਆਪਾਂ ਬੀਤੇ ਸਮੇਂ 'ਚ ਸੁਰੱਖਿਆ ਕ੍ਰਾਂਤੀ ਦੇਖੀ ਜਿੱਥੇ ਬਾਥਰੂਮਾਂ ਦੇ ਉਦਘਾਟਨ ਕੀਤੇ ਹੈ। ਔਰ ਤੁਸੀਂ ਹੋਰ ਹੈਰਾਨ ਰਹਿ ਜਾਓਗੇ, ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਆਪਣੇ ਪਾਰਟੀ ਦੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਚੁੱਕੀ, ਭਾਰਤੀ ਉਹੋ ਜਿਹੜਾ ਰੰਗ ਕੀਤਾ ਜਾ ਰਿਹਾ ਸਕੂਲਾਂ ਨੂੰ। ਸੋ ਗੱਲ ਇਹ ਹੈ ਕਿ ਇਹ ਜਿੱਧਰਲੇ ਪਾਸੇ ਨੂੰ ਸਰਕਾਰ ਪੂਰੀ ਹੋਈ ਹੈ, ਪੂਰੀ ਦੀ ਪੂਰੀ ਸਰਕਾਰੀ ਮਸ਼ੀਨਰੀ, ਉਹ ਸਰਕਾਰੀ ਸਕੂਲ ਜਿਹੜੇ ਵਿਦਿਆ ਦਾ ਮੰਦਰ ਹੁੰਦੇ ਨੇ, ਜਿੱਥੋਂ ਲੋਕਤੰਤਰ ਦੀ ਨੀਂਹ ਰੱਖੀ ਜਾਣੀ ਹੈ, ਜਿੱਥੋਂ ਬੱਚੇ ਜਿਹੜੇ ਸਿੱਖਦੇ ਨੇ। ਅੱਜ ਉਹਨਾਂ ਮਾਸਟਰਾਂ ਭੈਣ ਜੀ ਨੇ ਕਹਿ ਤਾ ਕਿ ਭਾਈ ਤੁਸੀਂ ਸਾਡੀ ਟੂੰ ਟੂੰ ਦਾ ਪ੍ਰਚਾਰ ਕਰੋ। ਇਦਾਂ ਦੇ ਹਾਲਾਤ ਜਿਹੜੇ ਪੰਜਾਬ 'ਚ ਹੈਗੇ ਆ, ਠੀਕ ਹੈ, ਬਾਹਲਾ ਸਾਰੀਆਂ ਗੱਲਾਂ ਜਿਹੜੀਆਂ ਕੁਛ ਸਰਕਾਰ 'ਚ ਚੰਗੀਆਂ ਵੀ ਹੋ ਸਕਦੀਆਂ, ਪ੍ਰੰਤੂ ਆ ਜਿਹੜੀ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਤੇ ਸਰਕਾਰੀ ਤੰਤਰ ਦੀ ਆਪਣੀਆਂ ਵੋਟਾਂ ਬਟੋਰਨ ਲਈ ਵਰਤੋਂ, ਇਹ ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਨੂੰ ਕਈ ਮਾਮਲਿਆਂ 'ਚ ਪਿੱਛੇ ਛੱਡ ਗਈ।
0: ਰਮੇਸ਼ ਜੀ, ਪੰਜਾਬ ਸਰਕਾਰ ਦੀ ਅਦਾਲਤਾਂ ਨਾਲ ਲੜਾਈ ਚੱਲ ਰਹੀ ਆ ਤੇ ਕਈ ਦਿਨਾਂ ਤੋਂ ਇਸ ਬਾਰੇ ਕੋਈ ਅਪਡੇਟ ਆ ਜਾਂਦੀ ਆ, ਕਦੇ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਥੋੜ੍ਹੀ ਰਾਹਤ ਮਿਲਦੀ ਆ ਤੇ ਕਦੇ ਫਿਰ ਭਾਈ ਅਦਾਲਤ ਤਿੱਖੇ ਸ਼ਬਦਾਂ ਨਾਲ ਸਰਕਾਰ ਦਾ ਵਿਰੋਧ ਕਰਦੀ ਆ। ਸੋ ਇਹਦੇ ਬਾਬਤ ਤੁਹਾਡੇ ਤੋਂ ਜਾਣਾਂਗੇ। ਅੱਗੇ ਚੱਲ ਕੇ ਸੈਲੈਨ ਮੋਨਾ ਮਹਿੰਗੀ ਨਾਲ ਵੀ ਜੁੜੀ ਹੋਈ ਹੈ। ਮੋਨਾ ਜੀ, ਜਿਵੇਂ ਨਾ ਪਹਿਲੇ ਲਿੰਕ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਕਿ ਲੌਂਗ ਵੀਕਐਂਡ ਤੇ ਨਾ ਪਰਿਵਾਰਾਂ ਕੋਲ ਥੋੜ੍ਹਾ ਟਾਈਮ ਮਿਲ ਜਾਂਦਾ ਇੱਕ ਅੱਧਾ ਦਿਨ ਸੋਚਣ ਦਾ, ਜਿਹੜੀਆਂ ਪਾਲਿਸੀਆਂ ਹੋਈਆਂ ਹੁੰਦੀਆਂ ਨੇ, ਹੁਣ ਆਪਾਂ ਇੱਕ ਵਾਰੀ ਕ੍ਰੈਡਿਟ ਕਾਰਡ ਦੇ ਦਿੰਦੇ ਹਾਂ ਕਿ ਆਟੋ ਪੇਮੈਂਟ ਪਈ ਜਾਂਦੀ ਰਹੇ, ਕਾਰਡ 4 ਸਾਲ 5 ਸਾਲਾਂ ਬਾਅਦ ਕਈ ਵਾਰ ਐਕਸਪਾਇਰ ਹੋ ਜਾਂਦਾ, ਕਈ ਵਾਰ ਉਹ ਚੇਤਾ ਨਹੀਂ ਰਹਿੰਦਾ, ਉਦੋਂ ਪੇਮੈਂਟ ਜਾਣੋ ਹਟ ਜਾਂਦੀ ਹੈ ਜਾਂ ਨਵਾਂ ਤਰੀਕੇ ਤੋਂ ਕਾਰਡ ਦੁਆਰੇ ਉਹਨੂੰ ਦੇਣਾ ਪੈਂਦਾ ਕੰਪਨੀ ਨੂੰ, ਫਿਰ ਐਡਰੈਸ ਚੇਂਜ ਹੋ ਜਾਂਦਾ, ਆਪਾਂ ਘਰ ਐਡਰੈਸ ਚੇਂਜ ਕਰ ਲਿਆ, ਐਡਰੈਸ ਅਪਡੇਟ ਨਹੀਂ ਕਰਾਇਆ, ਜਾਂ ਘਰ ਦੇ ਵਿੱਚ ਕੋਈ ਬੱਚਾ ਆ ਗਿਆ, ਕੋਈ ਫੈਮਿਲੀ ਮੈਂਬਰ ਦਾ, ਕੋਈ ਇੱਦਾਂ ਦੀਆਂ ਚੀਜ਼ਾਂ ਕਈ ਵਾਰ ਇਹ ਤੁਹਾਨੂੰ ਲੱਗਦਾ ਕਿ ਅਪਡੇਟ ਕਰਵਾਉਣੀਆਂ ਚਾਹੀਦੀਆਂ ਨੇ? ਜੇ ਨਹੀਂ ਕਰਵਾਉਂਦੇ ਕੋਈ ਕਲੇਮ 'ਤੇ ਅਸਰ ਪੈ ਸਕਦਾ, ਇਹਦੇ ਬਾਰੇ ਜ਼ਰੂਰ ਦੱਸੋ।
2: ਬਿਲਕੁਲ ਹਰਵੀਰ ਜੀ, ਇਹਨਾਂ ਚੀਜ਼ਾਂ ਨੂੰ ਜ਼ਰੂਰ ਟਾਈਮ ਬਾਏ ਟਾਈਮ ਅਪਡੇਟ ਕਰਨਾ ਚਾਹੀਦਾ ਹੈ। ਜਿੱਦਾਂ ਕਿ ਤੁਸੀਂ ਹੁਣੇ ਗੱਲ ਕੀਤੀ, ਲੈਟ ਸੇ ਕਿ ਪ੍ਰੀਮੀਅਮ ਮਿਸ ਹੋ ਗਿਆ ਪਰਸਨ ਦਾ, ਜੇ ਉਹਨਾਂ ਨੇ ਬੈਂਕਿੰਗ ਡਿਟੇਲਸ ਅਪਡੇਟ ਨਹੀਂ ਕੀਤੀਆਂ ਹੈਗੀਆਂ, ਐਡਰੈਸ ਅਪਡੇਟ ਨਹੀਂ ਹੋਇਆ, ਓਬਵੀਅਸਲੀ ਉਹਨਾਂ ਨੂੰ ਲੈਟਰ ਨਹੀਂ ਮਿਲੂਗੀ। ਜੇ ਤਾਂ ਐਡਵਾਈਜ਼ਰ ਉਹਨਾਂ ਦਾ ਐਕਟਿਵ ਹੈਗਾ ਤਾਂ ਡੈਫੀਨੇਟਲੀ ਐਡਵਾਈਜ਼ਰ ਵੱਲੋਂ ਤੁਹਾਨੂੰ ਕਾਲ ਆ ਜਾਂਦੀ ਹੈ। ਪਰ ਕਈ ਵਾਰ ਕੋਈ ਐਡਵਾਈਜ਼ਰ ਵੱਲੋਂ ਜੇ ਤੁਹਾਨੂੰ ਕਾਲ ਵੀ ਨਹੀਂ ਆਈ ਹੈਗੀ ਹੈ, ਓਬਵੀਅਸਲੀ ਤੁਹਾਡੀ ਪੋਲਿਸੀ ਲੈਪਸ ਹੋ ਜਾਂਦੀ ਹੈ। ਨੋ ਡਾਊਟ ਕਿ ਤੁਸੀਂ 2-4 ਮਹੀਨੇ ਬਾਅਦ, 6 ਮਹੀਨੇ ਬਾਅਦ ਤੁਹਾਨੂੰ ਜੇ ਪਤਾ ਲੱਗਦਾ ਹੈਗਾ, ਤੁਸੀਂ ਪੋਲਿਸੀ ਨੂੰ ਰੀਇਨਸਟੇਟ ਜ਼ਰੂਰ ਕਰਾ ਸਕਦੇ ਹੋ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਜਦੋਂ ਵੀ ਰੀਇਨਸਟੇਟ ਕਰਵਾਓਗੇ ਤੁਹਾਡੀ ਕੰਟੈਸਟੀਬਿਲਟੀ ਕਲੋਜ ਦੁਬਾਰਾ ਸ਼ੁਰੂ ਹੋ ਜਾਂਦੀ ਹੈ। ਸੋ ਇਹ ਕਲੋਜਿਸ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ। ਇਟਸ ਨੋਟ ਕਿ ਬਹੁਤ ਈਜ਼ੀਲੀ ਆਪਾਂ ਨੂੰ ਚਲੋ ਪੋਲਿਸੀ ਚੱਲ ਪਈ ਹੈ, ਸ਼ੁਰੂ ਹੋ ਗਈ ਹੈ। ਸੋ ਕਿਉਂਕਿ ਜੇ ਕੰਟੈਸਟੀਬਿਲਟੀ ਤੋਂ ਕਲੋਜ ਦੁਬਾਰਾ ਸ਼ੁਰੂ ਹੋ ਗਿਆ ਤਾਂ ਤੁਹਾਡਾ ਸੁਸਾਈਡ ਵਾਲਾ ਕਲੋਜ ਉਹ ਦੁਬਾਰਾ ਰੀਅਕਰ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਸੋ ਇਸੇ ਕਰਕੇ ਜ਼ਰੂਰ ਟਾਈਮ ਬਾਏ ਟਾਈਮ ਪੋਲਿਸੀਸ ਨੂੰ ਰਿਵਿਊ ਜ਼ਰੂਰ ਕਰੋ, ਤਾਂ ਕਿ ਜੋ ਵੀ ਇੱਦਾਂ ਦੀ ਇਨਫੋਰਮੇਸ਼ਨ ਅਪਡੇਟ ਹੋਈਆਂ ਹੁੰਦੀਆਂ, ਕੋਈ ਨਿਊ ਮੈਂਬਰ ਅਪਡੇਟ ਹੋਇਆ, ਐਡੀਸ਼ਨ ਹੋਈ ਹੈ, ਜਾਂ ਫਿਰ ਕੋਈ ਉੱਦਾਂ ਕੋਈ ਪ੍ਰੋਬਲਮ ਆਈ ਹੈਗੀ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਮੋਡੀਫਿਕੇਸ਼ਨ ਕਰ ਸਕਦੇ ਹੁੰਦੇ ਹਾਂ। ਐਂਡ ਸਭ ਨਾਲੋਂ ਜ਼ਿਆਦਾ ਵੱਡੀ ਗੱਲ ਹਰਵੀਰ ਜੀ, ਮੈਨੂੰ ਲੱਗਦਾ ਕਿ ਤੁਸੀਂ ਜਸਟ ਜੇ ਹਾਫ ਐਨ ਆਵਰ ਜਾਂ 45 ਮਿੰਟ ਕੱਢ ਰਹੇ ਹੈਗੇ ਹੋ, ਨੋ ਮੈਟਰ ਤੁਹਾਡੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਪਰਸਨਲ ਮੋਰਗੇਜ ਇੰਸ਼ੋਰੈਂਸ ਜਾਂ ਇਨਵੈਸਟਮੈਂਟਸ ਸਾਡੇ ਨਾਲ ਨਹੀਂ ਵੀ ਚੱਲ ਰਹੀਆਂ, ਤੁਸੀਂ ਕਿਸੇ ਹੋਰ ਐਡਵਾਈਜ਼ਰ ਤੋਂ ਕਰਵਾਈਆਂ ਸੀ, ਤੁਸੀਂ ਕਿਸੇ ਹੋਰ ਐਡਵਾਈਜ਼ਰ ਤੋਂ ਕਰਵਾ ਕੇ ਹੁਣ ਇਸ 'ਚ ਲਿੰਕ ਦੇ ਵਿੱਚ ਨਹੀਂ ਹੈਗੇ ਹੋ, ਤੁਹਾਨੂੰ ਸਰਵਿਸ ਦੀ ਜ਼ਰੂਰਤ ਹੈਗੀ ਹੈ, ਡੈਫੀਨੇਟਲੀ ਅਸੀਂ ਹਮੇਸ਼ਾ ਇਹ ਚੀਜ਼ ਨੂੰ ਕਹਿ ਦੱਸਦੇ ਹੈਗੇ ਹਾਂ ਕਿ ਵਿਦਆਊਟ ਐਨੀ ਓਬਲੀਗੇਸ਼ਨ ਕਿ ਤੁਸੀਂ ਜੇ ਸਾਡੇ ਕੋਲ ਪੋਲਿਸੀ ਨੂੰ ਰਿਵਿਊ ਕਰਨ ਆਉਂਦੇ ਹੋ, ਤੁਹਾਨੂੰ ਕੋਈ ਕੰਡੀਸ਼ਨ ਨਹੀਂ ਰੱਖੀ ਜਾਂਦੀ ਕਿ ਤੁਸੀਂ ਨਵੀਂ ਪੋਲਿਸੀ ਕਰਵਾਓਗੇ ਤਾਂ ਹੀ ਸਰਵਿਸ ਦੇਵਾਂਗੇ, ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਕੋਈ ਵੀ ਤੁਹਾਨੂੰ ਕੰਸਲਟੇਸ਼ਨ ਚਾਰਜਿਸ ਨਹੀਂ ਹੋਊਗੇ। ਪਰ ਜਿੰਨੇ ਵੀ ਕੋਈ ਫਾਰਮ ਭਰਨ ਦੀ ਜ਼ਰੂਰਤ ਪੈਂਦੀ, ਕੋਈ ਬੈਨੀਫਿਸ਼ਰੀ ਅਪਡੇਟ ਕਰਨਾ, ਕੰਟੀਨਜੈਂਟ ਬੈਨੀਫਿਸ਼ਰੀ ਬੱਚਿਆਂ ਨੂੰ ਐਡ ਆਨ ਕਰਨਾ, ਕੰਟੀਨਜੈਂਟ ਬੈਨੀਫਿਸ਼ਰੀ ਤੁਸੀਂ ਰੱਖੇ ਸੀਗੇ ਪਰ ਉਹਨਾਂ ਲਈ ਜਿਹਨੂੰ ਟਰੱਸਟੀ ਰੱਖਿਆ ਸੀ, ਓਬਵੀਅਸਲੀ ਬੱਚੇ ਜੇ 18 ਸਾਲ ਤੋਂ ਘੱਟ ਹੈਗੇ ਆ, ਟਰੱਸਟੀ ਦੀ ਜ਼ਰੂਰਤ ਪੈਂਦੀ ਹੈ। ਜੇ ਇਸ ਟਾਈਮ ਤੇ ਉਹ ਟਰੱਸਟੀ ਇਸ ਟਾਈਮ ਤੇ ਦੁਨੀਆਂ ਦੇ ਵਿੱਚ ਨਹੀਂ ਹੈਗਾ, ਜਾਂ ਉਹਨਾਂ ਨਾਲ ਗੱਲਬਾਤ, ਤੁਹਾਡੇ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਪ੍ਰੋਬਲਮ ਹੈਗੀ ਹੈ, ਟਰੱਸਟੀ ਅਪਡੇਟ ਹੋਣਾ, ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਮੈਂ ਐਗਜ਼ਾਮਪਲ ਹੀ ਦੇ ਦਿੰਦੀ ਹਾਂ, ਲਾਸਟ ਵੀਕ ਜਿੱਦਾਂ ਕਿ ਸ਼ਾਇਦ ਆਪਾਂ ਜੇ ਗੱਲ ਕੀਤੀ ਹੋਵੇ ਕਿ ਨਹੀਂ ਮੈਨੂੰ ਯਾਦ ਨਹੀਂ ਆਉਂਦੇ ਆ, ਸੋ ਮੈਂ ਦੂਜੇ ਰੇਡੀਓ ਤੇ ਜ਼ਰੂਰ ਇਹ ਮੈਂਸ਼ਨ ਕੀਤਾ ਸੀਗਾ ਕਿ ਕਿਸੇ ਦੀ ਟਰਮ 20 ਸੀ, 20 ਸਾਲ ਦੀ ਟਰਮ ਸੀਗੀ, ਓਬਵੀਅਸਲੀ ਹੈ ਪਰਸਨ ਨੂੰ ਇਹ ਲੱਗਦਾ ਕਿ 20 ਸਾਲ ਦੀ ਟਰਮ ਹੈ ਆਪਣੇ ਆਪ ਖਤਮ ਹੋ ਜੂਗੀ, ਪਰ ਟਰਮ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਪੋਲਿਸੀ ਤੁਸੀਂ ਖੋਲ ਕੇ ਦੇਖੋ ਤਾਂ ਜਦੋਂ ਪੋਲਿਸੀ ਨੇ ਖਤਮ ਹੋਣਾ ਉਹਨੇ ਆਟੋਮੈਟਿਕਲੀ ਰਿਨਿਊਅਲ ਰੇਟ ਤੇ ਚਲੇ ਜਾਣਾ, ਕਿਉਂਕਿ ਜਦੋਂ ਤੱਕ ਤੁਸੀਂ ਕੈਂਸਲ ਨਹੀਂ ਕਰਦੇ ਇੰਸ਼ੋਰੈਂਸ ਕੰਪਨੀ ਆਪਣੇ ਆਪ ਕੈਂਸਲ ਨਹੀਂ ਕਰ ਸਕਦੀ ਹੁੰਦੀ। ਸੋ ਰਿਨਿਊਅਲ ਰੇਟ ਤੇ ਜਦੋਂ ਪੋਲਿਸੀ ਜਾਂਦੀ ਹੈ ਉਹਦਾ ਪ੍ਰੀਮੀਅਮ ਜਿਹੜਾ ਹੈਗਾ ਆਟੋਮੈਟਿਕਲੀ ਜੰਪ ਹੋ ਜਾਂਦਾ, ਤੁਹਾਨੂੰ ਲੈਟਰ ਜ਼ਰੂਰ ਆਉਂਦੇ ਪਰ ਜੇ ਤੁਸੀਂ ਲੈਟਰ ਮਿਸ ਕਰ ਜਾਓਗੇ ਤਾਂ ਪ੍ਰੀਮੀਅਮ ਆਟੋਮੈਟਿਕਲੀ ਵਿਦਡਰਾ ਹੋ ਜਾਏਗਾ। ਸੋ ਉਸ ਕਪਲ ਦੇ ਪ੍ਰੀਮੀਅਮ ਜਿਹੜੇ ਹੈਗੇ $55 ਪਰ ਮੰਥ ਜਾ ਰਿਹਾ ਸੀ ਲਾਸਟ 20 ਈਅਰਸ ਤੋਂ, ਤੇ ਜੇ ਇਸ ਟਾਈਮ ਤੇ ਉਹ ਪੋਲਿਸੀ ਨਾ ਰਿਵਿਊ ਕਰਦੇ ਤਾਂ ਉਹਨਾਂ ਦੀ 10 ਤਰੀਕ ਅਕਤੂਬਰ ਨੂੰ ਰਿਨਿਊਅਲ ਸੀਗੀ ਜਿਹਦਾ ਕਿ ਪ੍ਰੀਮੀਅਮ $750 ਪਰ ਮੰਥ ਹੋ ਜਾਣਾ ਸੀਗਾ, ਤੇ ਜੇ ਉਹ ਆਪਸ਼ਨ ਨੂੰ ਨਾ ਐਕਸਪਲੋਰ ਕਰਦੇ ਉਸ ਤੋਂ ਪਹਿਲਾਂ ਤਾਂ $750 ਪ੍ਰੀਮੀਅਮ ਵਿਦਡਰਾ ਹੋ ਜਾਣਾ ਸੀਗਾ। ਸੋ ਇਹ ਚੀਜ਼ਾਂ ਨੇ ਕਿ ਜੇ ਤੁਸੀਂ ਪੋਲਿਸੀ ਨੂੰ ਰਿਵਿਊ ਕਰੋਗੇ ਤਾਂ ਉਸ ਤੋਂ ਪਹਿਲਾਂ ਆਪਸ਼ਨ ਨੂੰ ਐਕਸਪਲੋਰ ਕਰ ਸਕਦੇ ਹੋ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਪੋਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਲੌਂਗ ਵੀਕਐਂਡ ਤੇ ਮੈਂ ਤੇ ਮੇਰੀ ਪੂਰੀ ਟੀਮ ਕੰਮ ਕਰ ਰਹੇ ਹੈਗੇ ਆ, ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509-09।
0: 416-509-1509 416-509-1509 ਉਹਨਾਂ ਮੈਂ ਗੀਤ ਦਾ ਨੰਬਰ ਆ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। ਅਤੇ ਦੋਸਤੋ ਦੱਸਦੀ ਅੱਜ ਜਿਹੜੇ ਅਰਲੀ ਵੋਟਿੰਗ ਦਾ ਅੱਜ ਪਹਿਲਾ ਦਿਨ ਆ, ਅਤੇ ਵੋਟਿੰਗ ਨੂੰ ਲੈ ਕੇ ਪੂਰੇ ਸ਼ਹਿਰ ਵਾਸੀ ਵਾਰ ਵਾਰ ਅਸੀਂ ਵੀ ਬੇਨਤੀ ਕਰਦੇ ਆ ਰਹੇ ਕਿ ਭਾਈ ਐਟਲੀਸਟ ਘਰੋਂ ਨਿਕਲੋ, ਵੋਟ ਜ਼ਰੂਰ ਪਾਓ। ਸੋ ਇਹ ਬਰੈਂਪਟਨ ਮਿਊਂਸੀਪਲ ਵੋਟਾਂ ਦੇ ਵਿੱਚ ਮੇਅਰ ਦੀ ਇਲੈਕਸ਼ਨ ਇੱਕ ਪਾਸੇ, ਬਰੈਂਪਟਨ ਦੇ ਅਲੱਗ ਵਾਰਡਾਂ ਦੀ ਜਿਹੜੀ ਵੋਟਿੰਗ ਇੱਕ ਪਾਸੇ, ਜਿਹੜੀ ਇੱਕ ਮੇਨ ਸਾਰਿਆਂ ਦੀ ਅੱਖ ਆ ਉਹ ਰੀਜਨਲ ਕੌਂਸਲਰ ਵਾਰਡ 9-10 ਦੇ ਵਿੱਚ ਜ਼ਰੂਰ ਹੈਗੀ ਹੈ ਕਿ ਇੱਥੇ ਹੋ ਕੀ ਰਿਹਾ। ਸਾਡਾ ਲਾਈਨ 'ਤੇ ਗੁਰਪ੍ਰੀਤ ਢਿੱਲੋਂ ਜੀ ਜੁੜ ਚੁੱਕੇ ਨੇ, ਜੋ ਕਿ ਕੈਂਡੀਡੇਟ ਨੇ ਰੀਜਨਲ ਕੌਂਸਲ ਲਈ ਵਾਰਡ 9-10 'ਚ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
4: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ। ਕੈਂਪੇਨ ਬਾਰੇ ਤੁਸੀਂ ਜ਼ਰੂਰ ਦੱਸਣਾ, ਤੇ ਨਾਲ ਇਹ ਵੀ ਦੱਸੋ ਜਿੱਥੇ ਕਿ ਤੁਹਾਡੇ ਸਪੋਰਟ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਤੁਹਾਡੇ ਨਾਲ ਨੇ, ਉੱਥੇ ਹੀ ਤੁਹਾਨੂੰ ਅਪੋਜ਼ ਵੀ ਕੀਤਾ ਜਾ ਰਿਹਾ ਕਈ ਦੂਜੇ ਕਹਿ ਸਕਦੇ ਕੈਂਡੀਡੇਟਸ ਵੱਲੋਂ। ਸੋ ਇਹ ਚੋਣ ਆਪ ਜਿੱਤਣ ਦੀ ਹੁੰਦੀ ਹੈ ਜਾਂ ਦੂਜਿਆਂ ਨੂੰ ਹਰਾਉਣ ਦੀ ਹੁੰਦੀ ਹੈ?
4: ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਸਰ ਅਨੁਪਤ ਭਾਈ ਸਤਿ ਸ੍ਰੀ ਅਕਾਲ ਸਾਡੀ ਜਿਹੜੀ ਕੈਂਪੇਨ ਹੈ ਬਹੁਤ ਵਧੀਆ ਜਾ ਰਹੀ ਹੈ ਤੇ ਚੱਲ ਰਹੀ ਹੈ ਤੇ ਸਪੋਰਟ ਵੀ ਬਹੁਤ ਹੈ ਆਈ ਥਿੰਕ ਲੋਕਾਂ ਨੇ ਮੇਰੀ 4 ਸਾਲ ਦੀ ਐਬਸੈਂਸ ਵਿੱਚ ਵੀ ਦੇਖਿਆ ਕਿ ਸਿਟੀ ਐਕਚੁਅਲੀ ਦੀ ਡਿਕਲਾਈਨ ਕਿੰਨੀ ਹੋਈ ਹੈ ਮੇਰੇ ਜਾਣ ਤੋਂ ਬਾਅਦ ਹੁਣ 30% ਟੈਕਸ ਵਧਾਇਆ ਕਾਉਂਸਲ ਨੇ ਆਲਮੋਸਟ $300 million ਜਿਹੜਾ ਵੇਸਟ ਇਹਨਾਂ ਨੇ ਕੀਤਾ ਸੋ ਲੋਕੀ ਕਹਿੰਦੇ ਕਿ ਗੁਰਪ੍ਰੀਤ ਤੂੰ ਸਾਡੀ ਇੱਕ ਆਵਾਜ਼ ਸੀ ਤੂੰ ਸਾਡੀ ਆਵਾਜ਼ ਉਠਾਉਂਦਾ ਸੀਗਾ ਜਾ ਕੇ ਤੇ ਸਾਡੇ ਹੱਕਾਂ ਵਾਸਤੇ ਲੜਦੇ ਸੀਗੇ ਸੋ ਆਈ ਥਿੰਕ ਹੁਣ ਵੀਵ ਸੀਨ ਅ ਫੇਲੀ ਆਫ ਲੀਡਰਸ਼ਿਪ ਵਾਰਡ 9-10 ਦੇ ਵਿੱਚ ਇਨ ਟਰਮਸ ਆਫ ਰੀਜਨਲ ਕਾਉਂਸਲਰ ਤੇ ਸਾਡਾ ਜਿਹੜਾ ਇੱਕ ਪ੍ਰੂਵਨ ਲੀਡਰਸ਼ਿਪ ਤੇ ਸਾਡੇ ਜਿਹੜੇ ਆਪਾਂ ਰਿਜ਼ਲਟਸ ਡਿਲੀਵਰ ਕੀਤੇ ਆ ਉਹ ਲੋਕੀ ਰਿਸਪੈਕਟ ਕਰਦੇ ਆ ਤੇ ਯਾਦ ਕਰਦੇ ਆ ਥਿੰਕ In terms of your question, Paji, could you be a little bit more clear? Jide endorsements mili hain? Is that what you're speaking to?
0: Nahi, endorse ki jide dusre candidate ne oho tuhanu target karke jida jadon koi gall kende ne te idda lagda ke saryan da muqabla tade naal hi aa.
4: Oh, well, Paji, dekho apa front runner apa hai. I think lokan di jehdi kehlo jehdi support sade naal hai. ਦੇਖੋ ਆਪਾਂ ਆਪਣੇ ਵਾਸਤੇ ਨਹੀਂ ਖੜੇ ਲੋਕਾਂ ਦੇ ਵਾਸਤੇ ਖੜੇ ਹਾਂ ਜਦੋਂ ਆਪਾਂ ਸੀਗੇ ਕਾਉਂਸਲਰ ਯੂ ਨੋ ਵੀ ਡਿਡ ਗੁੱਡ ਥਿੰਗਸ ਪਰ ਦੇਖੋ ਇੱਕ ਸਾਡੇ ਅਪੋਨੈਂਟ ਨੇ ਸਾਨੂੰ 2 ਮਹੀਨੇ ਪਹਿਲਾਂ ਚੈਲੰਜ ਕੀਤਾ ਸੀਗਾ ਕਿ ਤੂੰ ਇੰਗਲਿਸ਼ ਡਿਬੇਟ ਤੇ ਆ ਮੇਰੇ ਨਾਲ ਅਸੀਂ ਕਿਹਾ ਠੀਕ ਹੈ 2 ਇੰਗਲਿਸ਼ ਡਿਬੇਟਾਂ ਹੋਈਆਂ ਉਹ ਪਹੁੰਚੇ ਨਹੀਂ ਗਏ ਮੈਂ ਇਹ ਦੇਖਿਆ ਵੀਰ ਜੀ ਕਿ ਜਦੋਂ ਮੈਂ ਡਿਬੇਟ ਵਿੱਚ ਸੀਗਾ ਇੱਕ ਕੈਂਡੀਡੇਟ ਸਾਡੇ ਅਪੋਨੈਂਟਸ ਨੂੰ ਮਿਊਨਿਸਪਲ ਨੌਲੇਜ ਹੈ ਨਹੀਂ ਸੀ ਜਿਹੜੇ ਪਹੁੰਚੇ ਸਨ 9 ਜਣੇ ਨੇ ਜਿਹੜੇ ਖੜੇ ਨੇ ਸਿਰਫ 4 ਆਏ ਸੀਗੇ ਪਹਿਲੀ ਡਿਬੇਟ ਚ ਦੂਜੀ ਡਿਬੇਟ ਦੇ ਵਿੱਚ ਸਿਰਫ ਆਪਾਂ 2 ਜਣੇ ਆਏ ਸੀਗੇ ਨੋਬਡੀ ਹੈਜ਼ ਮਿਊਨਿਸਪਲ ਨੌਲੇਜ ਜਦੋਂ ਆਪਾਂ ਇਲੈਕਟ ਹੋਵਾਂਗੇ ਸਾਨੂੰ ਹੁਣ ਵੀ ਡੋਂਟ ਨੀਡ ਐਨੀ ਟਾਈਮ ਟੂ ਗੈਟ ਯੂਜ਼ਡ ਟੂ ਸਾਡੇ ਕੋਲ ਐਕਸਪੀਰੀਅੰਸ ਹੈਗਾ ਸੋ ਮੈਂ ਫੰਡਿੰਗ ਬਾਰੇ ਬਲਕਿ ਗੱਲ ਕੀਤੀ ਹੈ ਡਿਫਰੈਂਟ ਟ੍ਰਾਂਸਫਰਸ ਆਪਣੇ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਕੋਲੋਂ municipal knowledge sari sanu sade ko hai gi and so you know it was a disappointment but at the same time we're confident that we're going to win the October 26th sare nu encourage karna ke tusi please sadi support karo par October 10 11 kal nu te parson early voting payo je zarur apne gore meadows recreation center library te
0: ਸੋ ਅਸੀਂ ਗੁਰਪ੍ਰੀਤ ਦਾ ਨੰਬਰ ਵੀ ਸ਼ੇਅਰ ਕਰਾਂਗੇ ਜੇ ਕਿਸੇ ਨੂੰ ਐਡਵਾਂਸ ਪੋਲਿੰਗ ਦੇ ਲਈ ਕੋਈ ਹੈਲਪ ਚਾਹੀਦੀ ਹੈ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਲੋਨ ਸਾਈਨ ਤੁਸੀਂ ਆਪਣੇ ਘਰ ਦੇ ਵਿੱਚ ਸਪੋਰਟ ਦੇ ਲਈ ਲਵਾਉਣਾ ਚਾਹੁੰਦੇ ਸਾਰੀ ਗੱਲਬਾਤ ਲਈ ਗੁਰਪ੍ਰੀਤ ਜੀ ਆਪਣਾ ਨੰਬਰ ਵੀ ਸ਼ੇਅਰ ਕਰਨਗੇ ਅਖੀਰ ਦੇ ਵਿੱਚ ਇੱਕ ਚੀਜ਼ ਹੈ ਜੀ ਮੈਂ ਨਾ ਜਦੋਂ ਲਿਸਟ ਪੜ੍ਹ ਰਿਹਾ ਸੀ ਵਾਰਡ 9 ਤੇ 10 ਚੋਂ ਮੈਨੂੰ ਭੁਲੇਖਾ ਜਿਹਾ ਲੱਗ ਗਿਆ ਕਿਉਂਕਿ 3 ਨੰਬਰ 'ਤੇ ਮੈਂ ਗੁਰਪ੍ਰੀਤ ਢਿੱਲੋਂ ਨਾਮ ਪੜ੍ਹਿਆ 4 ਨੰਬਰ 'ਤੇ ਫਿਰ ਗੁਰਪ੍ਰੀਤ ਸਿੰਘ ਢਿੱਲੋਂ ਫਿਰ ਮੈਂ ਧਿਆਨ ਨਾਲ ਦੇਖਿਆ ਕਿ ਗੁਰਪ੍ਰੀਤ ਕੇ ਕੌਰਪੁਰਾ ਨੇ ਲਿਖਿਆ ਹੋਇਆ ਗੁਰਪ੍ਰੀਤ ਕੇ ਢਿੱਲੋਂ ਗੁਰਪ੍ਰੀਤ ਸਿੰਘ ਢਿੱਲੋਂ ਇਹ ਬੈਲਟ ਦੇ ਉੱਤੇ ਲੋਕ ਕਨਫਿਊਜ਼ ਤਾਂ ਨਹੀਂ ਹੋ ਜਾਣਗੇ
4: ਭਾਜੀ ਕਨਫਿਊਜ਼ ਹੋਣਗੇ ਦੇਖੋ ਤੁਸੀਂ ਕਿਹਾ ਸੀਗਾ ਕਿ ਮੇਰੇ ਅਟੈਕ ਕਰਦੇ ਆ ਬਾਕੀ ਕੈਂਡੀਡੇਟਸ ਵਿਚ ਇਜ਼ ਟਰੂ ਪਰ ਇਹਨਾਂ ਨੇ ਹੁਣ ਜਿਹੜੀ ਡਰਟੀ ਪੋਲਿਟਿਕਸ ਉਹ ਫਿਰ ਦੁਬਾਰਾ ਇਹਨਾਂ ਨੇ ਸ਼ੁਰੂ ਕੀਤੀ ਹੈ ਦੇ ਵਾਂਟ ਟੂ ਚੀਟ ਦੇਅਰ ਵੇ ਇਨਟੂ ਵਿਕਟਰੀ ਤੇ ਕੀ ਦੇਖਿਆ ਪਿਛਲੇ 4 ਸਾਲ ਵਨ ਯੂ ਪਲੇਡ ਡਰਟੀ ਪੋਲਿਟਿਕਸ ਉਹੀ ਰਿਜ਼ਲਟ ਤੁਹਾਨੂੰ ਮਿਲਦਾ ਸੋ ਸਾਰਿਆਂ ਨੂੰ ਇਨਕਰੇਜ ਕਰਦਾ ਕਿ ਜਿਹਨਾਂ ਤੁਸੀਂ ਇਲੈਕਟ ਕਰਦੇ ਉਹੀ ਰਿਜ਼ਲਟ ਤੁਹਾਨੂੰ ਮਿਲਦਾ ਵੀਵ ਸੀਨ 4 ਸਾਲ ਕਿੱਦਾਂ ਲੰਘੇ ਹੈ ਕੋਈ ਆਵਾਜ਼ ਨਹੀਂ ਕੋਈ ਰਿਜ਼ਲਟਸ ਨਹੀਂ ਐਂਡ ਸੋ ਯੂ ਨੋ ਦਿਸ ਇਜ਼ ਮਾਈ ਅਪੋਨੈਂਟਸ ਟ੍ਰਾਇੰਗ ਟੂ ਚੀਟ ਦੇਅਰ ਵੇ ਇੱਕ ਗੰਦੀ ਪੋਲੀਟਿਕਸ ਲਿਆਉਂਦੀ ਹੈ ਇਹਨਾਂ ਨੇ ਅਸੀਂ ਹੁਣ ਚਾਹੁੰਦੇ ਹਾਂ ਕਿ ਅਸੀਂ ਕੈਨੇਡਾ 'ਚ ਰਹਿੰਦੇ ਹਾਂ ਕਲੀਨ ਕੈਨੇਡੀਅਨ ਸਟਾਈਲ ਪੋਲੀਟਿਕਸ ਹੋਵੇ ਸੋ ਸਾਰਿਆਂ ਨੂੰ ਮੈਂ ਅਵੇਅਰ ਕਰਾਉਣਾ ਚਾਹੁੰਦਾ ਕਿ ਸਾਡੇ ਬੈਲਟ 'ਤੇ ਮੇਰਾ ਨਾਮ ਢਿੱਲੋਂ ਹੋਊਗਾ ਅਤੇ ਫਿਰ ਗੁਰਪ੍ਰੀਤ ਸਿੰਘ ਸਾਡੇ ਅਪੋਨੈਂਟਸ ਵੀ ਡੋਂਟ ਨੋ ਹੂ ਦੇ ਆਰ ਉਹਨਾਂ ਦਾ ਨਾਂ ਗੁਰਪ੍ਰੀਤ ਕੇ ਢਿੱਲੋਂ ਜਿੱਥੇ ਉਹਨਾਂ ਨੇ ਲਾਸਟ ਸੈਕਿੰਡ 'ਤੇ ਜਾ ਕੇ ਉਹਨਾਂ ਨੇ ਨਾਂ ਭਰੇ ਆ ਉਹਨਾਂ ਸਾਡੇ ਬਰੈਂਪਟਨ ਦੀ ਵੈਬਸਾਈਟ 'ਤੇ ਉਹਨਾਂ ਦੀ ਵੈਬਸਾਈਟ ਨੇ ਲਿਖੀ ਉਹਨਾਂ ਦਾ ਕੋਈ ਕੰਟੈਕਟ ਨੰਬਰ ਨਹੀਂ ਕੋਈ ਪਤਾ ਨਹੀਂ ਕਿ ਕੌਣ ਨੇ ਸੋ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਯੂ ਨੋ ਕੈਨੇਡੀਅਨ ਸੋਸਾਇਟੀ ਕੈਨੇਡੀਅਨ ਡੈਮੋਕ੍ਰੇਸੀ ਦੇ ਵਿੱਚ ਇੱਕ ਗੰਦੀ ਪੋਲੀਟਿਕਸ ਆ ਰਹੀ ਸਿਰਫ ਗੁਰਪ੍ਰੀਤ ਸਿੰਘ ਢਿੱਲੋਂ ਦੀਆਂ ਵੋਟਾਂ ਨੂੰ ਖਰਾਬ ਕਰਨ ਵਾਸਤੇ
0: ਮੈਂ ਨਾ ਟਰਾਈ ਕਰ ਰਿਹਾ ਸੀ, ਮੈਂ ਕਿਹਾ ਸਾਰੇ ਕੈਂਡੀਡੇਟਸ ਨੂੰ ਮੈਂ ਕਾਲ ਕਰਾਂ, ਇਨਵਾਈਟ ਕਰਾਂ ਰੇਡੀਓ ਪਲੇਟਫਾਰਮ 'ਤੇ, ਬਟ ਜਦੋਂ ਬਰੈਂਪਟਨ ਸਿਟੀ ਦੀ ਵੈਬਸਾਈਟ ਦੇ ਉੱਤੋਂ ਮੈਂ ਇਨਫੋਰਮੇਸ਼ਨ ਲੈਣੀ ਚਾਹੀ, ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿਖੀ। ਸੋ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਗੁਰਪ੍ਰੀਤ ਸਿੰਘ ਢਿੱਲੋਂ, ਜੋ ਕਿ ਰੀਜਨਲ ਕੌਂਸਲ ਲਈ ਕੈਂਡੀਡੇਟ ਨੇ ਵਾਰਡ 9 'ਤੇ। ਦੱਸ ਦਿਉ ਸੋ ਜੀ ਐਡਵਾਂਸ ਪੋਲਿੰਗ ਲਈ ਦੱਸ ਦਿਉ, ਅਤੇ ਜਿਨ੍ਹਾਂ ਨੇ ਲਾਉਣ ਸਾਈਨ ਲਵਾਉਣੇ ਨੇ ਉਹਨਾਂ ਲਈ ਕੋਈ ਨੰਬਰ ਵੀ ਸਾਂਝਾ ਕਰ ਦਿਉ, ਅਤੇ ਜੇ ਇਸ ਵੀਕਐਂਡ ਦੇ ਉੱਤੇ ਕੋਈ ਤੁਹਾਡਾ ਇਕੱਠ ਹੋ ਰਿਹਾ ਅਤੇ ਤੁਸੀਂ ਇਨਵਾਈਟ ਕਰਨਾ ਚਾਹੁੰਦੇ ਹੋ ਤਾਂ ਵੀ ਕੋਈ ਨੰਬਰ ਉਹਦੀ ਜਾਣਕਾਰੀ ਵੀ ਦੇ ਸਕਦੇ ਹੋ।
4: ਕੈਂਪੇਨ ਦਾ ਨੰਬਰ 647-825-0910, ਪਰ ਤੁਸੀਂ ਮੈਨੂੰ ਡਾਇਰੈਕਟਲੀ ਕਾਲ ਕਰ ਸਕਦੇ, ਨੋ ਪ੍ਰੋਬਲਮ ਹੈ। 647-863-2510 ਜੇ ਲੋਨ ਸਾਈਨ ਲਵਾਉਣਾ, ਜੇ ਤੁਹਾਨੂੰ ਹੁਣ ਕੋਈ ਰਾਈਡ ਚਾਹੀਦੀ ਹੈ ਇਸ ਵੀਕਐਂਡ ਤੇ ਮੈਨੂੰ ਡਾਇਰੈਕਟਲੀ ਕਾਲ ਕਰੋ। ਜੇ ਕੋਈ ਤੁਹਾਡਾ ਕੁਐਸਚਨ, ਰੈਕਮੈਂਡੇਸ਼ਨ, ਸੁਜੈਸ਼ਨ ਫੇਰ ਵੀ ਸਾਨੂੰ ਕਾਲ ਕਰੋ। ਪਰ ਇਹ ਬਹੁਤ ਇੱਕ ਵਾਰੀ ਜਿਸ ਦਿਨ ਫਾਈਨਲ ਵੀਰ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਅਤੇ ਆਪਣੇ ਲਿਸਨਰ ਨੂੰ, ਵੈਰੀ ਇੰਪੋਰਟੈਂਟ ਇਲੈਕਸ਼ਨ, ਇਹ ਦੁਬਾਰਾ ਫੇਰ ਨਾ ਗਲਤੀ ਕਰੀਏ। ਲੈਟਸ ਮੇਕ ਸ਼ੋਰ ਵੀ ਸਿਲੈਕਟ ਦ ਰਾਈਟ ਪਰਸਨ। ਸਿਟੀ ਬਹੁਤ ਡਿਕਲਾਈਨ ਦੇ ਵਿੱਚ, ਲੋਕੀ ਮੈਨੂੰ ਇਹੀ ਕੁਐਸਚਨ ਪੁੱਛ ਰਹੇ, ਗੁਰਪ੍ਰੀਤ ਅਸੀਂ ਸੈਕਿੰਡ ਕਲਾਸ ਸਿਟੀਜ਼ਨ ਤਾਂ ਨਹੀਂ ਗਏ, ਕਿਉਂਕਿ ਅਜੇ ਤੱਕ ਈਵਨ 2.5 ਸਾਲ ਪਹਿਲਾਂ ਇਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਹੋਸਪਿਟਲ ਦੀ, ਅਜੇ ਤੱਕ ਗਰਾਊਂਡ ਬ੍ਰੇਕਿੰਗ ਵੀ ਕੀਤੀ ਹੈ, ਨੋ ਹੋਸਪਿਟਲ ਯੈਟ। ਚਾਰ ਹੋਸਪਿਟਲ ਨੇ ਆਪਣੇ ਮਿਸਾਗਾ ਦੇ ਵਿੱਚ, ਸਭ ਤੋਂ ਵੱਡਾ ਹੋਸਪਿਟਲ ਕੈਨੇਡਾ ਦਾ ਸਭ ਤੋਂ ਵੱਡਾ ਹੋਸਪਿਟਲ ਆ ਰਿਹਾ ਆਪਣੇ ਮਿਸਾਗਾ 'ਚ। ਇੱਥੇ ਸਭ ਤੋਂ ਵੱਡਾ ਗਾਰਬੇਜ ਡੰਪ ਆ ਰਿਹਾ, 900,000 ਟਨਸ ਆਫ ਗਾਰਬੇਜ ਵਿਲ ਬੀ ਬਰਨਟ ਹੇਅਰ ਈਚ ਈਅਰ, ਪਰ ਕਿਸੇ ਨੇ ਆਵਾਜ਼ ਨਹੀਂ ਚੱਕੀ, ਨੋ ਵੋਇਸ, ਨੋ ਰੈਪ੍ਰੈਜੈਂਟੇਸ਼ਨ। And so ehi asi kehne hai ki let's get somebody back who has a voice, who will represent you, who will fight for you. Te you know sade ward 9 das te vichon ikko hi candidate hai jinna de kol record hai, jinna de kol proven leadership, jehde tade call chukkanage. Almost 20 years apna number ne kadi change kita na karna, we will be there for you, we will come to your house to help you out. We will help you in any which way. But sirf ikko candidate Gurpreet Singh tilon, please saadi support karo, kaamyaab karo, vadhiya banaiye Brampton nu.
0: So Gurpreet da number hai ji, je koi help chahidi hai inna naal direct koi sawal jawab karna chahunde ho ta 647-863-2510 647-863-2510. Bahut shukriya Gurpreet ji, dhanwad, good luck.
4: Thank you
0: ji. ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਲੌਂਗ ਵੀਕਐਂਡ 'ਤੇ ਅਸੀਂ ਬੜਾ ਜਲਦੀ ਅਪਲਾਇੰਸ ਜੰਕਸ਼ਨ, ਗ੍ਰੈਂਡ ਹੋਮ ਫਰਨੀਚਰ 'ਤੇ ਵੀ ਲੈ ਕੇ ਜਾਵਾਂਗੇ ਅਤੇ ਮੋਨਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਰਮੇਸ਼ ਜੀ ਤੋਂ ਇਜਾਜ਼ਤ ਲੈਂਦੇ ਹਾਂ ਅਖੀਰ ਦੇ ਵਿੱਚ। ਰਮੇਸ਼ ਜੀ, ਜਿਹੜਾ ਸਵਾਲ ਸੀ ਪੰਜਾਬ ਸਰਕਾਰ ਦੀ ਅਦਾਲਤਾਂ ਨਾਲ ਲੜਾਈ, ਉਹਦੇ ਵਿੱਚ ਕੌਣ ਜਿੱਤਿਆ, ਕੌਣ ਹਾਰਿਆ?
1: ਪੁਲਿਸ ਸਰ, ਚਲੋ ਜਦੋਂ ਅਸੀਂ ਨਿਆਂ ਪਾਲਿਕਾ ਦੀ ਗੱਲ ਕਰਦੇ ਹਾਂ, ਉਹਨੂੰ ਭਾਰਤ ਦੇ ਵਿੱਚ ਬਹੁਤਾ ਜਿੱਤ ਹਾਰ ਦੇ ਨਾਲ ਨਹੀਂ, ਕੁਛ ਨਿੱਜੀ ਤੌਰ ਤੇ ਨਹੀਂ ਜੋੜਿਆ ਜਾਂਦਾ। ਮੰਨਿਆ ਜਾਂਦਾ ਕਿ ਨਿਆਂ ਪਾਲਿਕਾ ਇਨਸਾਫ਼ ਦਿੰਦੀ ਹੈ, ਨਿਆਂ ਪਾਲਿਕਾ 'ਚ ਸੱਚ ਹੀ ਸੱਚ ਹੁੰਦਾ ਹੈ। ਹੁਣ ਗੱਲ ਇਹ ਹੈ ਕਿ ਅਦਾਲਤੀ ਪ੍ਰਕਿਰਿਆ ਏਦਾਂ ਹੁੰਦੀ ਹੈ, ਜੇ ਆਪਾਂ ਬੀਤੇ ਸਮੇਂ ਦੀ ਗੱਲ ਕਰੀਏ ਤੇ ਸਰਕਾਰਾਂ ਪਹਿਲਾਂ ਵੀ ਕੇਸ ਹਾਰ ਜਾਂਦੀਆਂ ਸੀ, ਕੋਈ ਬਹੁਤ ਹੈਰਾਨੀਜਨਕ ਨਹੀਂ ਕਿ ਅਸੀਂ ਕਹੀਏ ਕਿ ਕੇਸ ਸਰਕਾਰਾਂ ਹੀ ਜਿੱਤਦੀਆਂ ਹੁੰਦੀਆਂ, ਬਹੁਤ ਸਾਰੇ ਕੇਸ 'ਚ ਸਰਕਾਰਾਂ ਹਾਰ ਜਾਂਦੀਆਂ। ਪਰੰਤੂ ਆ ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਹੈ, ਬਹੁਤ ਸਾਰੇ ਮਸਲਿਆਂ 'ਚ ਅਦਾਲਤਾਂ ਨੇ ਪੰਜਾਬ ਦੀ ਸਰਕਾਰ ਨੂੰ ਠਾ ਠਾ ਚੱਕੇ ਦਿੱਤੀ ਹੈ। ਮੈਂ ਬਹੁਤਾ ਪਿੱਛੇ ਨੂੰ ਨਹੀਂ ਜਾਣਾ, ਤੁਸੀਂ ਤਾਜ਼ਾ ਤਰੀਨ ਗੱਲ ਕੀਤੀ, ਮੈਂ ਅੱਜ ਤਿੰਨ ਮਸਲਿਆਂ ਦਾ ਜ਼ਿਕਰ ਕਰਨਾ ਹੈ, ਜਿਹੜੇ ਤਿੰਨ ਮਸਲੇ ਪੰਜਾਬ ਦੀ ਸਰਕਾਰ ਲਈ ਗਲੇ ਦੀ ਹੱਡੀ ਬਣੇ ਹੋਏ ਆ, ਬੜੀ ਕਸੂਤੀ ਸਥਿਤੀ 'ਚ ਪੰਜਾਬ ਸਰਕਾਰ ਫਸੀ ਹੋਈ ਹੈ। ਹਾਲਾਂਕਿ ਜੇ ਦੋ ਦਿਨਾਂ ਪਿੱਛੇ ਚਲੇ ਜਾਵਾਂ ਤੇ ਬਹੁਤ ਵੱਡਾ ਝਟਕਾ ਸੁਪਰੀਮ ਕੋਰਟ ਤੋਂ ਮਿਲਿਆ। ਭੁੱਲਰ ਸਾਹਿਬ, 50 ਵੱਖ ਵੱਖ ਚੋਣਾਂ ਜਿਹਨਾਂ ਨੂੰ ਆਪਾਂ ਨਗਰ ਨਿਗਮ ਆਖਦੇ, ਨਗਰ ਕੌਂਸਲ, ਜਿਹੜੀਆਂ ਕਰੀਬ ਦਸੰਬਰ ਮਹੀਨਾ ਤੇ 2025 'ਚ ਹੋਈਆਂ ਸੀ, ਉਹ ਰੱਦ ਕਰ ਦਿੱਤੀਆਂ ਭਾਰਤ ਦੇ ਸੁਪਰੀਮ ਕੋਰਟ ਨੇ। ਉਹਦਾ ਕਾਰਨ ਇਹ ਸੀ ਕਿ ਇਹ ਗੱਲ ਪਾਈ ਗਈ ਕਿ ਭਾਈ ਜਦੋਂ ਪੇਪਰ ਦਾਖਲ ਕਰਨ ਦੀ ਗੱਲ ਸੀ ਤੇ ਪੇਪਰ ਹੀ ਨਹੀਂ ਦਾਖਲ ਕਰਨ ਦਿੱਤੇ ਵਿਰੋਧੀਆਂ ਨੂੰ, ਉਹ ਕਿਤੇ ਛੋਟੀ ਹੈ? ਬਹੁਤ ਵੱਡੀ ਘਟਨਾ ਪੰਜਾਬ ਦੇ ਵਿੱਚ, 50 ਥਾਵਾਂ ਤੇ ਸੁਪਰੀਮ ਕੋਰਟ ਨੇ 1.5-2 ਸਾਲ ਬਾਅਦ ਚੋਣਾਂ ਹੀ ਰੱਦ ਕਰ ਦਿੱਤੀਆਂ ਜਿਹੜੀਆਂ ਸਰਕਾਰ ਨੇ ਕਰਾਈਆਂ ਸੀ। ਸਰਕਾਰ ਕਹਿੰਦੀ ਅਸੀਂ ਇਮਾਨਦਾਰ ਆ ਤੇ ਸੁਪਰੀਮ ਕੋਰਟ ਨੇ ਚੋਣਾਂ ਰੱਦ ਕਰਤੀਆਂ। ਹੁਣ ਅੱਜ ਜਿਹੜੇ ਤਿੰਨ ਘਟਨਾਕ੍ਰਮ, ਇੱਕ ਜਿਹੜਾ ਮਸਲਾ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦਾ ਚੱਲ ਰਿਹਾ, DA ਦਾ, ਜਿਹਦੇ ਵਿੱਚ ਪੰਜਾਬ ਦੀ ਸਰਕਾਰ ਨੇ, ਕਿਉਂਕਿ ਹਾਈ ਕੋਰਟ ਤੋਂ ਪੰਜਾਬ ਦੀ ਸਰਕਾਰ ਹਾਰ ਗਈ, ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਤਾ। ਭੁੱਲਰ ਸਾਹਿਬ, ਹਾਈ ਕੋਰਟ ਕਹਿੰਦਾ ਹੈ ਕਿ ਤੁਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਨਹੀਂ ਖੜਕਾਇਆ, ਸਾਨੂੰ ਸਬੂਤ ਦਿਓ। ਪੰਜਾਬ ਦੀ ਸਰਕਾਰ ਕਹਿੰਦੀ ਜੀ ਖੜਕਾਇਆ ਆ, ਉੱਥੇ ਕੁਛ ਥੋੜਾ ਬਹੁਤਾ ਰੌਲਾ ਰੱਪਾ ਸੀ, ਇਸ ਲਈ ਟਾਈਮ ਲੱਗ ਰਿਹਾ। ਹਾਈ ਕੋਰਟ ਨੂੰ ਪਤਾ ਲੱਗ ਗਿਆ ਕਿ ਇਹ ਝੂਠ ਬੋਲਦੇ ਆ। ਹੁਣ ਅੱਜ ਤੁਸੀਂ ਹਾਲਾਤ ਵੇਖੋ ਕਿ ਪੰਜਾਬ ਸਰਕਾਰ ਦਾ ਜਿਹੜਾ ਚੀਫ ਸੈਕਟਰੀ ਹੈ, ਜਿਹੜਾ ਜਿਹਨੂੰ ਅਸੀਂ ਕੈਪਸ਼ਨ ਆਖਦੇ ਹਾਂ, ਕੈਪ ਸੈਨਾ ਦੇ ਖਿਲਾਫ ਜਦੋਂ ਅਸੀਂ ਮਾਨਹਾਨੀ ਦਾ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਚੱਲਣਾ ਸ਼ੁਰੂ ਹੋ ਗਿਆ, ਅਪਰਾਧਿਕ ਮਾਨਹਾਨੀ ਪੰਜਾਬ ਦੀ ਸਰਕਾਰ ਦਾ ਝੂਠ ਫੜਿਆ ਗਿਆ ਹਾਈ ਕੋਰਟ 'ਚ ਕਿ ਹਾਈ ਕੋਰਟ ਨੇ ਬੁੱਧੂ ਬਣਾਉਂਦੀ ਰਹੀ ਪੰਜਾਬ ਦੀ ਸਰਕਾਰ ਜੀ, ਅਸੀਂ ਸੁਪਰੀਮ ਕੋਰਟ ਵਿੱਚ ਕੇਸ ਪਾਇਆ, ਉਹਦੇ ਵਿੱਚ ਕੁਛ ਟੈਕਨੀਕਲ ਅੜਚਣਾਂ ਆ ਗਈਆਂ, ਅਸੀਂ ਉਹ ਟੈਕਨੀਕਲ ਅੜਚਣਾਂ ਦੂਰ ਕਰ ਰਹੇ ਹਾਂ, ਜਦਕਿ ਕੀਤੀਆਂ ਹੀ ਨਹੀਂ, ਕੇਸ ਐਵੇਂ ਕੇਸ ਉੱਥੇ ਡੰਮੀ ਕੇਸ ਪਾ ਕੇ ਖੜਾ ਕਰ ਦਿੱਤਾ। ਅੱਜ ਜਿਹੜਾ ਇਧਰੋਂ ਵਕੀਲ ਸੀ ਮੁਲਾਜ਼ਮਾਂ ਵਾਲੇ ਪਾਸਿਓਂ, ਉਹ ਕਹਿੰਦਾ ਜੀ ਗੱਲ ਇਹ ਹੈ ਹਾਈ ਕੋਰਟ ਦੀ, ਜੱਜ ਸਾਹਿਬ ਪੰਜਾਬ ਦੀ ਸਰਕਾਰ ਨੇ ਜਿਸ ਮਸਲੇ 'ਚ ਦਿਲਚਸਪੀ ਲੈਣੀ ਹੋਵੇ ਉੱਥੇ ਤੇ ਅੱਧੀ ਰਾਤ ਨੂੰ ਵੀ ਚਲੇ ਜਾਂਦੀ ਹੈ। ਹੁਣ CBI ਵਾਲੇ ਕੇਸ ਦਾ ਇਸ਼ਾਰਾ ਦਿੱਤਾ ਵੀ ਅੱਧੀ ਰਾਤ ਨੂੰ ਵੀ ਸੁਪਰੀਮ ਕੋਰਟ ਚਲੇ ਗਈ, ਤੇ ਮੁਲਾਜ਼ਮਾਂ ਨੂੰ ਜਾਣ ਕੇ ਲਿਜਾਇਆ ਜਾ ਰਿਹਾ। ਦੂਜਾ ਮਸਲਾ ਜਿੱਥੇ ਝਟਕਾ ਹੈ ਉਹ ਇਹ ਰਹਾ ਕਿ ਜਿਹੜਾ CBI ਵਾਲੇ ਮਸਲੇ 'ਚ ਰਾਹਤ ਮੰਗ ਰਹੀ ਹੈ ਸੁਪਰੀਮ ਕੋਰਟ ਤੋਂ ਪੰਜਾਬ ਦੀ ਸਰਕਾਰ ਦੀ, ਹਾਈ ਕੋਰਟ ਵਾਲੇ ਕੇਸ 'ਤੇ ਰੋਕ ਲਾ ਦਿਓ, ਉੱਥੇ ਭੁੱਲਰ ਸਾਹਿਬ ਜਿਹੜੇ ਸ਼ੀਲ ਨਾਗੂ ਜੀ ਜਿਹੜਾ ਬੈਂਚ ਹੈ ਜਿਸ ਜੱਜ ਨੇ ਕੇਸ ਸੁਣਨਾ ਸੀ, ਇੱਕ ਦੀਪੰਕਰ ਗੱਤਾ ਹੋਣੀ ਸੀ, ਦੂਸਰੇ ਸ਼ੀਲ ਨਾਗੂ ਹੋਣੀ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਬੀਤੇ ਸਮੇਂ 'ਚ ਚੀਫ ਜਸਟਿਸ ਹੋਇਆ ਕਰਦੇ ਸੀ ਹਾਈ ਕੋਰਟ ਦੇ। ਉਹ ਕਹਿੰਦੇ ਜੀ ਮੈਂ ਇਸ ਕੇਸ ਨੂੰ ਨਹੀਂ ਸੁਣਨਾ ਕਿਉਂਕਿ ਮੈਂ ਪੰਜਾਬ ਹਰਿਆਣਾ ਦਾ ਹਾਈ ਕੋਰਟ ਦਾ ਰਿਹਾ। ਤਾਂ ਕਿ ਉਸ ਕੇਸ ਵਿੱਚ ਵੀ ਰਾਹਤ ਵੀ ਇੱਥੇ ਮਿਲੀ, ਹੁਣ ਨਵੇਂ ਬੈਂਚ ਦੇ ਕੋਲ ਜਾਣਾ। ਔਰ ਤੀਸਰਾ ਮਸਲਾ ਰਾਜਵੀਰ ਘੁੰਮਣ ਵਾਲਾ, ਰਾਜਵੀਰ ਘੁੰਮਣ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ ਜੀ ਕਿ ਮੇਰੇ ਖਿਲਾਫ਼ ਤੇ ਐਵੇਂ ਪਰਚਾ ਦਰਜ ਕਰਤਾ CBI ਵਾਲਿਆਂ ਨੇ, ਇੱਥੇ ਰੋਕ ਲਾਓ। ਉਹ ਹਾਈ ਕੋਰਟ ਦੇ ਜਿਸ ਬੈਂਚ ਕੋਲ ਕੇਸ ਗਿਆ ਉਹ ਕਹਿੰਦੇ ਜੀ ਅਸੀਂ ਵੀ ਨਹੀਂ ਸੁਣਨਾ, ਉਹੀ ਬੈਂਚ ਸੁਣੂਗਾ ਜੇ CBI ਵਾਲੀ ਜਾਂਚ ਦੇ ਹੁਕਮ ਦਿੱਤੇ। ਬਾਕੀ ਤਿੰਨ ਮਸਲੇ ਸੀ, ਤਿੰਨਾਂ ਮਸਲਿਆਂ 'ਚ ਅੱਜ ਪੰਜਾਬ ਦੀ ਸਰਕਾਰ ਨੂੰ ਕਿਤੇ ਵੀ ਰਾਹਤ ਨਹੀਂ ਮਿਲੀ। ਉਲਟਾ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਾਲੇ ਮਸਲੇ 'ਚ ਪੰਜਾਬ ਦੀ ਸਰਕਾਰ ਕਸੂਤੀ ਫਸ ਗਈ ਹੈ। ਬਾਕੀ ਦੇਖਦੇ ਹਾਂ ਜੀ ਆਉਂਦੇ ਦਿਨਾਂ 'ਚ ਕੀ ਕੁਛ ਹੋਰ ਹੁੰਦਾ।
0: ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਅੱਜ ਦਾ ਪ੍ਰੋਗਰਾਮ ਬਿਜੀ ਹੋਣ ਕਰਕੇ ਬਹੁਤ ਸਾਰੀਆਂ ਕਾਲਾਂ, ਮੈਨੂੰ ਮੈਸੇਜ ਵੀ ਆ ਰਹੇ ਨੇ, ਤੇ ਪਰ ਪਬਲਿਕ ਲਾਈਨ ਅੱਜ ਓਪਨ ਨਹੀਂ ਕਰ ਪਾ ਰਹੇ ਕਿਉਂਕਿ ਲੌਂਗ ਵੀਕਐਂਡ ਤੋਂ ਪਹਿਲਾਂ ਇਹ ਅੱਜ ਬੜਾ ਬਿਜੀ ਪ੍ਰੋਗਰਾਮ ਆ। ਤੇ ਬਹੁਤ ਸ਼ੁਕਰੀਆ ਜੀ, ਧੰਨਵਾਦ, ਤੇ ਮੰਡੇ ਨੂੰ ਕਰਦੇ ਹਾਂ ਖੁੱਲੀਆਂ ਗੱਲਾਂਬਾਤਾਂ। ਬਹੁਤ ਸ਼ੁਕਰੀਆ, ਧੰਨਵਾਦ
1: ਜੀ ਜੀ ਸਾਹਿਬ,
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਜੁੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਮਾਫੀ ਚਾਹਾਂਗੇ ਅੱਜ ਪਬਲਿਕ ਲਾਈਨਸ ਓਪਨ ਨਹੀਂ ਕਰ ਸਕੇ। ਕੈਪਟਨ ਸਾਹਿਬ ਦੀ ਕਾਲ ਲੱਗੀ ਹੋਈ ਆ, ਕੈਪਟਨ ਸਾਹਿਬ ਤੁਸੀਂ ਆਪਣੀ ਟਿੱਪਣੀ ਕਰ ਰਹੇ ਹੋ, ਸ਼ਾਰਟ ਹੀ ਰੱਖਿਓ ਪਲੀਜ਼।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਸਾਥੀਓ, ਬਜ਼ੁਰਗੋ, ਇਸ ਵੇਲੇ ਸਭ ਤੋਂ ਵੱਡਾ ਮਸਲਾ ਹੈ ਬ੍ਰਹਮਚੰਦ ਦੀਆਂ ਚੋਣਾਂ ਦਾ। ਵੇਖੋ, ਗੁਰਪ੍ਰੀਤ ਢਿੱਲੋਂ ਨੇ ਵੀ ਕਹਿ ਦਿੱਤਾ ਹੈ ਕਿ ਮੈਂ ਜਿਹੜਾ ਟੈਕਸ ਫਰਿਜ ਕਰ ਦੂੰਗਾ, ਉਹ ਪ੍ਰਭ ਗਿੱਲ ਨੇ ਵੀ ਕਹਿਤਾ ਹੈ ਕਿ ਮੈਂ ਆਪਣਾ ਟੈਕਸ ਫਰਿਜ ਕਰ ਦੂੰਗਾ, ਜੇ ਨਾ ਹੋਇਆ ਤਾਂ ਮੈਂ ਅਸਤੀਫਾ ਦੇ ਦੂੰਗਾ। ਗੁਰਪ੍ਰੀਤ ਢਿੱਲੋਂ ਵਾਅਦੇ ਦੇ ਪੱਕੇ ਆ। 16 ਸਾਲ ਪਹਿਲਾਂ ਮੈਂ ਇਹਨਾਂ ਨੂੰ ਕੈਸੀ ਕੈਂਬਲ ਬੁਲਾਇਆ ਸੀ ਔਰ ਕਿਹਾ ਸੀ ਕਿ ਤੁਸੀਂ ਬੇਸਮੈਂਟਾਂ ਲੀਗਲ ਕਰਾਏ ਹੋ, ਔਰ ਇਹਨਾਂ ਨੇ ਬੇਸਮੈਂਟਾਂ ਲੀਗਲ ਕਰਾਈਆਂ। ਸਮਾਂ ਥੋੜਾ ਹੈ, ਸਾਰੇ ਜਾਣੇ ਪਾਓ ਇਹਨਾਂ ਨੂੰ ਵੋਟਾਂ, ਤਾਂ ਕਿ ਪੁਰਾਣਾ ਜਿੰਨੇ ਉਹਨਾਂ ਨੂੰ ਚੇਂਜ ਕਰ ਦਿਓ। ਉਹਨਾਂ ਨੇ ਬਥੇਰੀ ਸੇਵਾ ਕਰ ਲਈ ਹੈ, ਹੁਣ ਦੂਜਿਆਂ ਨੂੰ ਮੌਕਾ ਦਿਓ। ਸਤਿ ਸ੍ਰੀ ਅਕਾਲ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਬੜਾ ਜਲਦੀ ਅਸੀਂ ਮੋਨਾ ਜੀ ਨਾਲ ਵੀ ਗੱਲਬਾਤ ਕਰਾਂਗੇ, ਪਰ ਅਪਲਾਇੰਸ ਜੰਕਸ਼ਨ ਤੇ ਤੁਹਾਨੂੰ ਇਸ ਵਾਰੀ ਲੈ ਕੇ ਆਉਣਾ ਬੜਾ ਜ਼ਰੂਰੀ ਆ ਕਿਉਂਕਿ ਲੌਂਗ ਵੀਕਐਂਡ ਦਾ ਟਾਈਮ ਹੁੰਦਾ ਜਿੱਥੇ, ਇਹ ਤਾਂ ਹੈ ਥੈਂਕਸ ਗਿਵਿੰਗ ਦਾ ਲੌਂਗ ਵੀਕਐਂਡ ਆ, ਅਤੇ ਇੱਥੇ ਅਪਲਾਇੰਸ ਜੰਕਸ਼ਨ ਤੇ ਕੀ ਡੀਲਾਂ ਨੇ, ਅਪਲਾਇੰਸ ਸੈਕਸ਼ਨ ਚ ਕੀ ਡੀਲਾਂ ਨੇ, ਮਨਜੀਤ ਜੀ ਸਾਨੂੰ ਦੱਸਣਗੇ। ਮਨਜੀਤ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
6: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਸਿਸਟਮ ਆਪਣੇ ਘਰ ਦੇ ਲਈ ਸਿੰਗਲ ਰੈਫਰੀਜਰੇਟਰ ਦੇ ਵਿੱਚ ਡੀਲ ਦੇਖ ਰਹੇ ਨੇ, 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਤੁਸੀਂ ਲਗਾ ਸਕਦੇ ਹਾਂ। ਜੇ ਤੁਸੀਂ ਸਿੰਗਲ ਸਟੋਵ ਲਗਾ ਰਹੇ ਹੋ ਤਾਂ ਸਟੇਨਲੈਸ ਸਟੀਲ ਕਲਰ ਦਾ ਗਲਾਸ ਟੋਪ ਦਾ ਕਨਵੈਕਸ਼ਨ ਤੇ ਏਅਰ ਫਰਾਈ ਵਾਲਾ ਸਟੋਵ ਹੈ, ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $799, ਤੇ ਸਟੇਨਲੈਸ ਸਟੀਲ ਦੀ ਇਨਸਾਈਡ ਆਊਟਸਾਈਡ ਫੁੱਲੀ ਲੋਡਡ ਡਿਸ਼ਵਾਸ਼ਰ ਹੈ, ਜਿਹੜੀ ਕਿ $800 ਦੀ ਪ੍ਰਾਈਸ ਤੋਂ ਘਟਾ ਕੇ $499 ਚ ਇਸ ਲੌਂਗ ਵੀਕਐਂਡ ਅਪਲਾਈ ਸੈਂਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਇਸ ਲੌਂਗ ਵੀਕਐਂਡ ਦਾ ਸਪੈਸ਼ਲ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਸੈੱਟ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈ ਸੈਂਕਸ਼ਨ ਤੇ ਲਗਾ ਸਕਦੇ ਹਾਂ। ਸਾਡੇ ਲੌਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਸਟੀਮ ਫੀਚਰ ਤੇ ਦੇ ਨਾਲ, ਰੈਗੂਲਰ ਪ੍ਰਾਈਸ $2200 ਤੋਂ ਘਟਾ ਕੇ ਸਿਰਫ $14.99 ਚ ਅਪਲਾਈ ਸੈਂਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ 899 ਚ ਅਪਲਾਈਅੰਸ ਫੰਕਸ਼ਨ ਤੇ ਇਸ ਲੌਂਗ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ 905-450-0054
0: ਅਪਲਾਇੰਸ ਜੰਕਸ਼ਨ ਦੇ ਉੱਤੇ ਵੱਡੀ ਸੇਵਿੰਗ ਮਨਜੀਤ ਜੀ ਕਰਵਾ ਕੇ ਦੇਣਗੇ। ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਜ਼ਰੂਰ ਦੇ ਦਿਓ, 905-450-0054 ਤੇ ਗੱਲਬਾਤ ਕੀਤੀ ਜਾ ਸਕਦੀ ਆ। ਬੜੇ ਜਲਦੀ ਅਸੀਂ ਰਸ਼ਮੀਤ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਬਾਈ ਸੁੱਖ ਜੀ ਵੀ ਪ੍ਰੋਗਰਾਮ ਸੁਣ ਰਹੇ ਹਾਂ ਤੇ ਤੁਸੀਂ ਵੀ ਜ਼ਰੂਰ ਕਾਲ ਕਰ ਲਓ ਜੀ ਤੇ ਮੋਨਾ ਜੀ ਦਾ ਸੰਦੇਸ਼ ਲੈਂਦੇ ਹਾਂ। ਸਟੂਡੀਓ ਨੰਬਰ 416-233-6368। ਮੋਨਾ ਜੀ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ?
2: ਹਾਂ ਬਿਲਕੁਲ ਹਰਵੀਰ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੱਦਾਂ ਕਿ ਲੌਂਗ ਵੀਕਐਂਡ ਆ ਰਿਹਾ ਹੈਗਾ, ਇਸ ਟਾਈਮ ਤੇ ਬਹੁਤ ਜ਼ਰੂਰੀ ਹੈਗਾ, ਡੈਫੀਨੇਟਲੀ ਵੋਟਿੰਗ ਜ਼ਰੂਰ ਕਰੋ, ਫੈਮਿਲੀ ਐਂਡ ਫਰੈਂਡਸ ਦੇ ਨਾਲ ਟਾਈਮ ਜ਼ਰੂਰ ਸਪੈਂਡ ਕਰੋ, ਪਰ ਨਾਲ ਦੇ ਨਾਲ ਥੋੜ੍ਹਾ ਜਿਹਾ ਧਿਆਨ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਝਾਤ ਮਾਰੀ ਜਾਵੇ। ਕਿਸ ਤਰੀਕੇ ਦੇ ਨਾਲ ਆਪਾਂ ਆਪਣੀ ਪ੍ਰੋਟੈਕਸ਼ਨ ਦੇ ਨਾਲ ਨਾਲ ਸੇਵਿੰਗਸ ਕਿੱਦਾਂ ਕਿੱਦਾਂ ਹੋ ਸਕਦੀਆਂ ਹੁੰਦੀਆਂ ਨੇ, ਤਾਂ ਕਿ ਲੇਟਰ ਸਟੇਜਿਸ ਦੇ ਵਿੱਚ ਜਦੋਂ ਵੀ ਕੋਈ ਪਰਸਨ 50, 60, 70s ਤੇ

0: ਜੀਰੋ ਗੋਰਵੇ ਡਰਾਈਵ ਯੂਨਿਟ ਸੀ 110 ਇਨ ਬ੍ਰੈਂਪਟਨ ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮੈਂਕੀ 416-509-1509 ਥੈਂਕ ਯੂ ਸੋ ਮਚ ਜੀ
1: ਬਹੁਤ ਬਹੁਤ ਧੰਨਵਾਦ ਜੀ ਸੋ 416-509-1509 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਦੋਸਤੋ ਇਹ ਲੌਂਗ ਵੀਕਐਂਡ ਤੇ ਨਾ ਤੁਹਾਡੇ ਕੋਲ ਅੱਜ ਸ਼ਾਮ ਨੂੰ ਟਾਈਮ ਆ ਕੱਲ੍ਹ ਨੂੰ ਟਾਈਮ ਆ ਪਰਸੋਂ ਟਾਈਮ ਆ ਮੰਡੇ ਟਾਈਮ ਆ ਇੱਕ ਕਾਲ ਗੁਰਸ਼ਰਨ ਬਾਜਵਾ ਜੀ ਨੂੰ ਤੁਸੀਂ ਕਰਨੀ ਆ ਆਪਾਂ ਕਹਿੰਦੇ ਨਾ ਕਿ ਬਰੈਂਪਟਨ ਇਹ ਫਸਟ ਟਾਈਮ ਹੋਮ ਬਾਇਰ ਲਈ ਬੜੇ ਧਿਆਨ ਨਾਲ ਸੁਣਿਓ ਫਸਟ ਟਾਈਮ ਹੋਮ ਬਾਇਰ ਜਾਂ ਫਿਰ ਤੁਸੀਂ ਆਪਣੀ ਇੱਕ ਐਡ ਆਨ ਪ੍ਰੋਪਰਟੀ ਲੈਣਾ ਚਾਹੁੰਦੇ ਹੋ ਇੱਕ ਘਰ ਦੱਸਣ ਲੱਗੇ ਹਾਂ ਇਹਦੀ ਲੋਕੇਸ਼ਨ ਕੀ ਆ ਇਹਦੀਆਂ ਪੂਰੀ ਡਿਟੇਲ ਫੋਟੋਆਂ ਇਹਦੇ ਵਿੱਚ ਤੁਸੀਂ ਆਪਦੀ ਵਿਜਿਟ ਸਕੈਜੂਲ ਕਰਨੀ ਹੈ ਗੁਰਸ਼ਰਨ ਬਾਜਵਾ ਜੀ ਨੂੰ ਡਾਇਰੈਕਟ ਕਾਲ ਕਰਿਓ ਚਾਰ ਬੈਡਰੂਮ ਦਾ ਡਿਟੈਚ ਘਰ ਫੋਰ ਬੈਡਰੂਮ ਦਾ ਡਿਟੈਚ ਘਰ ਦੋ ਬੈਡਰੂਮ ਦੀ ਫਿਨਿਸ਼ਡ ਬੇਸਮੈਂਟ 2900 ਸਕੇਅਰ ਫੀਟ ਠੀਕ ਹੈ ਜੀ 2900 ਸਕੇਅਰ ਫੀਟ ਦਾ ਦੋ ਬੈਡਰੂਮ ਦੀ ਫਿਨਿਸ਼ ਬੇਸਮੈਂਟ ਬਣੀ ਹੋਈ ਆ ਚਾਰ ਬੈਡਰੂਮ ਵਾਲਾ ਡਿਟੈਚ ਘਰ ਸੇਲ ਦੇ ਉੱਤੇ ਆ ਇਹਦਾ ਪ੍ਰਾਈਸ ਤੁਸੀਂ ਜਾਣ ਕੇ ਦੋਸਤੋ ਸੱਚੀ ਹੈਰਾਨ ਹੋ ਜਾਓਗੇ ਨਾ ਇਹ 1.5 ਮਿਲੀਅਨ ਨਾ ਇਹ 12 ਲੱਖ ਨਾ ਮਿਲੀਅਨ ਨਾ 9 ਲੱਖ ਨਾ 8 ਲੱਖ ਨਾ 7 ਲੱਖ 6,19,000 ਦਾ 6,19,000 6,19,000 ਦੇ ਵਿੱਚ ਡਿਟੈਚ ਘਰ ਚਾਰ ਬੈਡਰੂਮ ਦਾ ਦੋ ਬੈਡਰੂਮ ਦੀ ਫਿਨਿਸ਼ ਬੇਸਮੈਂਟ 2900 ਸਕੇਅਰ ਫੀਟ ਦਾ ਰਾਈਟ ਵੇ ਬਿਨਾਂ ਦੇਰੀ ਕੀਤੇ ਕਾਲ ਕਰ ਲਓ 647-299-5548 647-299-5548 6472895548 647-299-5548 ਤੇ ਗੱਲਬਾਤ ਕੀਤੀ ਜਾ ਸਕਦੀ ਆ ਅਤੇ ਔਰੇਂਜ ਵਿਲ ਦੇ ਵਿੱਚ ਵੀ ਇੱਕ ਪ੍ਰੋਪਰਟੀ ਉਹਦਾ ਵੀ ਪ੍ਰਾਈਸ ਬੜਬਾ ਕਮਾਲ ਆ 10 ਏਕੜ ਜ਼ਮੀਨ ਦੇ ਵਿੱਚ ਡਿਟੈਚ ਘਰ ਆ ਜੀ ਦੋ ਡਬਲ ਸਟੋਰੀ ਸੋ ਇਹਦੀ ਜਾਣਕਾਰੀ ਵੀ ਤੁਸੀਂ ਨਾਲ ਲੈ ਲਿਓ 647-299-5548 ਨੰਬਰ ਆ ਅਤੇ ਕਟਾਰੀਆ ਟੂਰਸ ਐਂਡ ਟਰੈਵਲ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਤੁਹਾਨੂੰ ਟਿਕਟਾਂ ਚਾਹੀਦੀਆਂ ਨੇ ਸਸਤੀਆਂ ਅਤੇ ਵਧੀਆ ਸਰਵਿਸ ਚਾਹੀਦੀ ਆ ਤਾਂ ਕਟਾਰੀਆ ਟੂਰਸ ਐਂਡ ਟਰੈਵਲ ਦੁਬਈ ਵਾਲੀ ਟਿਕਟ ਲਓ ਦੁਬਈ ਜਦੋਂ ਤੁਸੀਂ ਇੰਡੀਆ ਜਾਣਾ ਐਮੀਰੇਟਸ ਦੀਆਂ ਫਲਾਈਟ ਦੁਬਈ ਸਟੋਪ ਦੇ ਨਾਲ ਹੁੰਦੀਆਂ ਨੇ ਉਹ ਚਾਹੇ ਤੁਸੀਂ 2 ਘੰਟੇ ਦਾ ਸਟੋਪ ਲੈ ਲਓ ਚਾਹੇ 5 ਘੰਟਿਆਂ ਦਾ 5 ਦਿਨ ਦਾ ਲੈ ਲਓ ਟਿਕਟ ਸੇਮ ਰਹਿੰਦੀ ਆ ਅਤੇ ਜੇ ਤੁਸੀਂ ਇੱਥੇ 5 ਦਿਨ ਰੁਕ ਕੇ ਜਾਓਗੇ ਉੱਥੋਂ ਦਾ ਇੱਕ ਦੁਬਈ ਦਾ ਪੈਕੇਜ ਬਾਈ ਕਰ ਲਓ ਨਾਲ 699-799 ਦੇ ਵਿੱਚ ਪੈਕੇਜ ਆ ਜਾਂਦੇ ਨੇ ਉਹਦੇ 'ਚ ਸਾਰੇ ਕੁਝ ਇਨਕਲੂਡ ਹੁੰਦਾ ਰਹਿਣ ਸਹਿਣ ਤੋਂ ਲੈ ਕੇ ਸਫਾਰੀ ਬੁਰਜ ਖਲੀਫਾ ਅਤੇ ਦੁਬਈ ਘੁੰਮ ਕੇ ਉਹ ਬਹੁਤ ਚੰਗਾ ਮੌਕਾ ਇੰਡੀਆ ਜਾ ਹੀ ਰਹੇ ਹੋ ਤਾਂ ਦੁਬਈ ਸਟੋਪ ਵਾਲੀ ਟਿਕਟ ਲੈ ਲਓ 905-678-1200 905-678-1200 ਅਤੇ ਅਖੀਰ ਦੇ ਵਿੱਚ ਬਾਈ ਸੁੱਖ ਜੀ ਆਪਣਾ ਸੁਨੇਹਾ ਦੇਣਗੇ ਕਿਉਂਕਿ ਦੁਬਾਰਾ ਦੱਸ ਦਈਏ ਲੌਂਗ ਵੀਕਐਂਡ ਮੰਡੇ ਤੱਕ ਸੇਲ ਆ ਅਤੇ ਸੇਲ ਦੇ ਵਿੱਚ ਫਾਇਦਾ ਕਿੰਨਾ ਕੁ ਹੋਊਗਾ ਸੁੱਖ ਬਾਈ ਜੀ ਦੱਸਿਓ ਜ਼ਰਾ
2: ਬਹੁਤ ਸ਼ੁਕਰੀਆ ਧੰਨਵਾਦ ਭੁੱਲਰ ਸਰ ਬਿਲਕੁਲ ਅੱਜ ਸਵੇਰੇ 10 ਵਜੇ ਡੋਰ ਓਪਨ ਹੋ ਜਾਣੇ ਨੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਜੇ ਓਪਨ ਆ ਚਾਰੋਂ ਦਿਨ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ ਓਪਨ ਆ ਲੋਐਸਟ ਪ੍ਰਾਈਸਿਸ ਲੈ ਕੇ ਤੇ ਨਾਲ ਵੱਡੇ ਵੱਡੇ ਤੋਹਫੇ ਹਰੇਕ ਪਰਚੇਜ਼ ਦੇ ਨਾਲ ਮਿਲਣੇ ਆ ਸੋ 4 ਦਿਨ ਦੀ ਇਹ ਸੇਲ ਚੱਲਣ ਜਾ ਰਹੀ ਆ ਜੀ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੇਟੈਸਟ ਫਰਨੀਚਰ ਆਪਣੇ ਘਰ ਰਹਿ ਕੇ ਜਾਣਾ ਲੋਐਸਟ ਪ੍ਰਾਈਸ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ ਤੇ ਨਾਲ ਦੇ ਨਾਲ ਭੁੱਲਰ ਸਾਹਿਬ ਇੱਕ ਡੀਲ ਦਿੰਦੇ ਆ ਜਿਹੜੇ ਪਹਿਲੇ 10 ਕਾਲਰ ਕਾਲ ਕਰਕੇ ਰਾਈਟ ਵੇ ਡੀਲ ਗ੍ਰੈਬ ਕਰ ਲੈਣਗੇ ਰਾਤ 10 ਵਜੇ ਤੱਕ ਓਪਨ ਆ ਕੇ ਦੇਖ ਵੀ ਸਕਦੇ ਹੋ ਪਰ ਕਾਲ ਰਾਈਟ ਵੇ ਕਰ ਲਿਓ ਕੁਈਨ ਸਾਈਜ਼ ਦਾ ਬੈੱਡ ਬਲੈਕ ਵੈਲਵਟ ਦਾ ਸਾਰਾ ਹੀ ਵੈਲਵਟ ਦਾ ਬਣਿਆ ਹੋਇਆ ਬਲੈਕ ਕਲਰ ਦਾ ਬੈੱਡ ਵੱਡੀ ਢੋ ਦੇ ਨਾਲ ਹੈੱਡਬੋਰਡ ਦੇ ਵਿੱਚ ਐਲ ਈ ਡੀ ਲਾਈਟਾਂ ਵਾਲਾ ਬਲੈਕ ਕਲਰ ਦਾ ਵੈਲਵਟ ਦਾ ਬੈੱਡ ਕੁਈਨ ਸਾਈਜ਼ ਦਾ ਬੈੱਡ ਜੇ ਜੀ ਰੈਗੂਲਰ ਕੀਮਤ $1,000 ਸੀ ਪਹਿਲੇ 10 ਕਾਲਰ ਜਿਹੜੇ ਰਾਈਟ ਵੇ ਕਾਲ ਕਰਨਗੇ ਨਾ 1,000 ਨਾ 800 ਨਾ 700 ਨਾ 600 ਨਾ 500 ਨਾ 400 ਨਾ 300 ਨਾ 250 ਨਾ 200 ਨਾ 100 ਸੀ ਸਿਰਫ $150 ਦਾ ਕੁਈਨ ਸਾਈਜ਼ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ ਤੇ ਪਹਿਲੇ 10 ਕਾਲਰ ਜਿਹੜੇ ਰਾਈਟ ਵੇ ਕਾਲ ਕਰਨਗੇ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ $200-$250 ਦਾ ਆਉਂਦਾ ਬਿਲਕੁਲ ਫ੍ਰੀ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਬੈਲਵਟ ਦਾ ਬੈੱਡ ਐਲਈਡੀ ਲਾਈਟਾਂ ਦੇ ਨਾਲ $150 ਦਾ ਮਿਲੂਗਾ $150 $150 ਦਾ ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਪਹਿਲੇ 10 ਕਾਲਰ ਰਾਈਟ ਵੇ ਕਾਲ ਕਰ ਲਓ ਇਸ ਨੰਬਰ ਤੇ ਬੁੱਕ ਕਰ ਲਓ ਨੰਬਰ ਟੂ ਕਾਲ 905

0: 94 905 302 94 ਪੁਲਰ ਸਾਹਿਬ।
1: ਦਿਲ ਖੁਸ਼ ਕਰਤਾ ਬਾਈ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਇਸੀ ਅੱਜ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੋਸਤੋ, ਕਿਸੇ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ ਜਾਂ ਤੁਸੀਂ ਆਪਣੀ ਐਡਵਰਟੀਜ਼ਮੈਂਟ ਇਸ ਪ੍ਰੋਗਰਾਮ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਆ 647-921-2032। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ ਮੋਰਨਿੰਗ 7 to 8, 647-921-2032 ਮੇਰਾ ਨੰਬਰ ਆ। 6479212032 ਅਤੇ ਅਸੀਂ ਅਚੇਚਾ ਧੰਨਵਾਦ ਕਰਦੇ ਹਾਂ ਵੀਨਸ ਆਟੋ ਪਰਫੋਰਮੈਂਸ, ਅਮਨ ਜਾਖੜ ਢਿੱਲੋਂ ਵੀਡੀਓ ਦਾ, ਅਤੇ ਨਾਲ ਦੇ ਨਾਲ ਬ੍ਰੀਜ਼ ਏ ਅਡਕਟ ਕਲੀਨਿੰਗ ਜੋ ਕਿ $150 ਦੇ ਵਿੱਚ ਤੁਹਾਡੇ ਘਰ ਦੀਆਂ ਅਡਕਟਾਂ ਕਲੀਨ ਕਰ ਰਹੇ ਨੇ ਜੀ। ਇੱਥੇ CK ਲਿਕੁਡੇਸ਼ਨ, ਏਸ਼ੀਅਨ ਫੂਡ ਸੈਂਟਰ ਗਰੋਸਰੀ, ਇਹ ਆਪਣੇ ਪੰਨਾ ਹਿੱਲ ਵਾਲੀ ਲੋਕੇਸ਼ਨ ਆ ਜਿਹੜੀ, ਉੱਥੇ ਜ਼ਰੂਰ ਤੁਸੀਂ ਵਿਜ਼ਿਟ ਕਰਿਓ। ਬਾਕੀ ਚਾਹੇ ਤੁਹਾਨੂੰ ਗ੍ਰਾਫਿਕ ਦਾ ਨੰਬਰ ਚਾਹੀਦਾ, ਅਪਲਾਇੰਸ ਰਿਪੇਅਰ, ਗੱਡੀ ਬਾਏ ਕਰਨੀ ਹੈ, ਗੱਡੀ ਰਿਪੇਅਰ ਕਰਾਉਣੀ ਆ, ਮੋਰਗੇਜ, ਫਿਜ਼ੀਓਥੈਰੇਪੀ, ਫੈਸ਼ਨ IQ, ਪੂਰੀ ਹੈਰੀਟੇਜ, ਐਵਰੈਸਟ ਟ੍ਰੇਡਰਸ, ਤਾਂ ਮੈਨੂੰ ਕਾਲ ਕੀਤੀ ਜਾ ਸਕਦੀ। ਮੇਰਾ ਨੰਬਰ ਆ 647-921-2032 ਅਤੇ ਸਾਰੇ ਸਪੋਂਸਰ ਸਵਾਨਾ ਦਾ ਬਹੁਤ ਬਹੁਤ ਧੰਨਵਾਦ। ਕੁਝ ਮੈਸੇਜ ਰਹਿ ਗਏ ਨੇ, ਉਹ ਅਸੀਂ ਅਗਲੇ ਵੀਕ ਦੇ ਵਿੱਚ ਜ਼ਰੂਰ ਕਵਰ ਕਰਾਂਗੇ, ਕਿਉਂਕਿ ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਬਿਜ਼ੀ ਸੀ। ਅਤੇ 647-921-2032 ਮੇਰਾ ਨੰਬਰ।
2: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM530.
3: ਪੰਜਾਬੀ ਲਹਿਰਾਂ
4: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
4: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
4: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
4: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
4: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
7: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस दे ओह सचमुच ही हकदार हन। थोड़ा अपना वकील वकील ब्रिज मोहन कॉन्टैक्ट अस एट bridgemohan.com।
8: मैं बलजिंदर सिंह नहल अपने ब्रैम्पटन ने सब कुछ देखा है सड़कां तो पार्कां तक ट्रैफिक तो सिटी सेवावां तक क्राइम तो करप्शन तक चंगा शहर सिर्फ वादियां नाल नहीं काम नाल बनदा है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज वोट फॉर बलजिंदर सिंह नहल सिटी काउंसलर कैंडिडेट वार्ड 9 एंड 10
9: ऑथराइज्ड एंड पेड फॉर बाय द कैंपेन ऑफिस ऑफ बलजिंदर सिंह नहल।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 to 8, 9052041313, 9052041313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
6: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4736551984। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800, 9058285800।

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ, ਵੈਲਕਮ, ਹੈਪੀ ਫਰਾਈਡੇ, ਫਰਾਈਡੇ ਮਾਰਨਿੰਗ, ਲੌਂਗ ਵੀਕਐਂਡ ਦੀ ਸ਼ੁਰੂਆਤ ਹੋ ਰਹੀ ਹੈ ਤੇ ਮੰਡੇ ਨੂੰ ਥੈਂਕਸ ਗਿਵਿੰਗ ਲੌਂਗ ਵੀਕਐਂਡ। ਆਈ ਐਮ ਸ਼ੋਰ ਕਿ ਸਾਰਿਆਂ ਨੂੰ ਐਕਸਾਈਟਮੈਂਟ, ਕਰੇਜ਼ ਤੇ ਪੂਰਾ ਚਾਹ ਹੋਣਾ ਯਾਰ ਕਿ ਬੱਲੇ ਬੱਲੇ ਬੱਲੇ ਬੱਲੇ ਲੌਂਗ ਵੀਕਐਂਡ ਆਇਆ। ਸੋ ਇਸ ਲੌਂਗ ਵੀਕਐਂਡ ਤੇ ਬਹੁਤ ਸਾਰਾ ਤੁਹਾਨੂੰ ਪਿਆਰ ਐਂਡ ਬੈਸਟ ਵਿਸ਼ਿਜ਼। ਹੈਪੀ ਹੈਪੀ ਫਰਾਈਡੇ ਮਾਰਨਿੰਗ, ਮਾਰਨਿੰਗ ਨੂੰ ਇੰਜੋਏ ਕਰੋ ਯਾਰ। ਦੇਖੋ ਸਵੇਰ ਹੈ, ਸੋਹਣਾ ਮੌਸਮ ਹੈ, ਮਿੱਠੀ ਮਿੱਠੀ ਜੀ ਠੰਡ ਹੈ, ਇਟਸ ਅ ਬਿਊਟੀਫੁਲ ਡੇ ਤੇ ਇਸ ਖੂਬਸੂਰਤ ਜਿਹੇ ਦਿਨ ਨੂੰ ਆਪਾਂ ਖੂਬ ਮਨਾਉਂਦੇ ਹਾਂ, ਇੰਜੋਏ ਕਰਦੇ ਹਾਂ ਤੇ ਇਹ ਦਿਨ ਰੋਜ਼ ਨਹੀਂ ਆਉਣੇ ਯਾਰ, ਇਹ ਦਿਨ ਰੋਜ਼ ਨਹੀਂ ਆਉਣੇ ਹੈ। ਵਾਕਈ ਗੱਲਾਂ ਕਿੰਨੀਆਂ ਸੱਚ ਨੇ ਕਿ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਰੌਲਾ ਪਾ ਲਓ, ਜਿਹੜੇ ਦਿਨ ਆ ਗਏ ਅਤੇ ਉਹ ਚਲੇ ਗਏ, ਉਹ ਮੁੜ ਕੇ ਨਹੀਂ ਆਉਣੇ। ਆਪਾਂ ਕਹਿੰਦੇ ਨਹੀਂ ਹੁੰਦੇ ਕਾਸ਼ ਯਾਰ ਉਹ ਦਿਨ ਕਦੇ ਆ ਜਾਵੇ ਵਾਪਸ, ਬਟ ਆਈ ਥਿੰਕ ਇਹ ਲਾਈਫ ਦੀ ਇੱਕ ਅਸਲੀਅਤ ਹੈ ਕਿ ਉਹ ਚੀਜ਼ ਪੋਸੀਬਲ ਨਹੀਂ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਰਾਤ ਤੇ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਹੈਪੀ ਹੈਪੀ ਫਰਾਈਡੇ ਵਾਂਸ ਅਗੇਨ, ਇੰਜੋਏ ਦਿਸ ਡੇ, ਖੂਬ ਇੰਜੋਏ ਕਰੋ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਅੱਜ ਦੇਖੋ ਸਵੇਰ ਹੈ ਤੇ ਸਵੇਰ ਦੀ ਵੀ ਸ਼ੁਰੂਆਤ ਕਿਆ ਕਮਾਲ ਦੇ ਨਾਲ ਹੋਈ ਹੈ ਕਿ ਇਹ ਦਿਨ ਰੋਜ਼ ਨਹੀਂ ਆਉਣੇ ਯਾਰ, ਇਹ ਦਿਨ ਰੋਜ਼ ਨਹੀਂ ਆਉਣੇ। ਜ਼ਿੰਦਗੀ ਦਾ ਇੱਕੋ ਇੱਕ ਸੱਚ ਹੈ ਕਿ ਜਿਹੜਾ ਦਿਨ ਲੰਘ ਗਿਆ ਉਹ ਲੰਘ ਗਿਆ ਅਤੇ ਉਹ ਮੁੜ ਦੁਬਾਰ ਤੋਂ ਨਹੀਂ ਆਉਣਾ। ਐਂਡ ਆਪਾਂ ਨੂੰ ਹਰ ਇੱਕ ਦਿਨ ਨੂੰ ਚੇਰਿਸ਼ ਕਰਨਾ ਚਾਹੀਦਾ, ਹਰ ਇੱਕ ਦਿਨ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਅਤੇ ਜਿਹੜਾ ਦਿਨ ਆਇਆ ਤੁਸੀਂ ਪ੍ਰੈਜੈਂਟ ਦੇ ਵਿੱਚ ਜੀਓ ਉਸ ਦਿਨ ਨੂੰ ਅਤੇ ਉਸ ਦਿਨ ਨੂੰ ਖੂਬ ਇੰਜੋਏ ਕਰੋ। ਅਤੇ ਇਹ ਜੋ ਮੈਸੇਜ ਹੈ, ਜਿਵੇਂ ਕਿ ਅਸੀਂ ਪਿਛਲੇ ਕੁਝ ਕੁ ਦਿਨਾਂ ਤੋਂ ਤੁਹਾਨੂੰ ਦੱਸਦੇ ਆ ਰਿਹਾ ਕਿ ਬਹੁਤ ਹੀ ਯਾਰ ਪਿਆਰੀ, ਬਹੁਤ ਹੀ ਖੂਬਸੂਰਤ ਫਿਲਮ ਇਹ ਦਿਨ ਰੋਜ਼ ਨਹੀਂ ਆਉਣੇ, ਜਿਸ ਦੀ ਉਡੀਕ ਸੀ, ਉਡੀਕ ਦੀਆਂ ਘੜੀਆਂ ਅੱਜ ਖਤਮ, ਕਿਉਂ ਆ, ਕਿਉਂਕਿ ਅੱਜ ਸਿਨੇਮਾ ਘਰਾਂ ਦੇ ਵਿੱਚ ਇਹ ਦਿਨ ਰੋਜ਼ ਨਹੀਂ ਆਉਣੇ ਫਿਲਮ ਲੱਗ ਚੁੱਕੀ ਹੈ। ਅਤੇ ਲੈਜੈਂਡਰੀ ਦ ਵਨ ਐਂਡ ਓਨਲੀ ਹਰਭਜਨ ਮਾਨ ਜੀ ਜਿੱਥੇ ਕਿ ਇਸ ਫਿਲਮ ਦੇ ਵਿੱਚ ਹਨ ਹੀ ਹਨ, ਪਰ ਸਾਨੂੰ ਹੋਰ ਖੁਸ਼ੀ ਇਸ ਚੀਜ਼ ਦੀ ਹੈ ਕਿ ਸਾਡਾ ਬਹੁਤ ਹੀ ਪਿਆਰਾ ਵੀਰ, ਬਹੁਤ ਹੀ ਟੈਲੈਂਟਡ ਆਰਟਿਸਟ ਅਵਕਾਸ਼ ਮਾਨ ਵੀ ਆਪਣੀ ਡੇਬਿਊ ਕਰ ਰਿਹਾ। ਐਂਡ ਮੈਨੂੰ ਤਾਂ ਸਗਾ ਅਤੇ ਟ੍ਰਿਪਲ ਖੁਸ਼ੀ ਹੈ। ਸੋ ਉਸ ਤੋਂ ਪਹਿਲਾਂ ਕਿ ਮੈਂ ਹੋਰ ਕੁਝ ਕਹਾਂ, ਮੈਂ ਚਾਹੁੰਦਾ ਕਿ ਅਸੀਂ ਬਹੁਤ ਹੀ ਮਾਣ ਨਾਲ, ਪਿਆਰ ਨਾਲ ਵੈਲਕਮ ਕਰੀਏ ਹਰਭਜਨ ਮਾਨ ਜੀ ਨੂੰ। ਐਂਡ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, ਸੋ ਮਾਨ ਸਾਹਿਬ ਸਵਾਗਤ ਹੈ, ਵੈਲਕਮ।
1: ਜੀ ਤੁਹਾਡੇ ਨਵੀਂ ਜੀ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲ ਪਿਆਰ ਸਤਿਕਾਲ ਜੀ।
0: ਜੀ ਬਹੁਤ ਵੈਲਕਮ। ਐਂਡ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਕਿਵੇਂ ਫੀਲ ਕਰ ਰਹੇ ਹੋ, ਅੱਜ ਬੜਾ ਵੱਡਾ ਦਿਨ ਹੈ।
1: ਬਹੁਤ ਐਕਸਾਈਟਮੈਂਟ ਹੈ ਜੀ, ਬਹੁਤ ਚਾਹ, ਜਿਵੇਂ ਕਿਹਾ ਤੁਸੀਂ ਕਿ
0: ਜੀ ਆਈ ਥਿੰਕ ਹਲਕੀ ਜੀ ਇੱਕ ਮੇ ਬੀ ਕਨੈਕਸ਼ਨ ਦਾ ਇਸ਼ੂ ਨਜ਼ਰ ਆ ਰਿਹਾ, ਬਟ ਹਾਂਜੀ ਮਾਨ ਸਾਹਿਬ ਸੋਰੀ, ਇੱਕ ਕਨੈਕਸ਼ਨ ਦਾ ਥੋੜ੍ਹਾ ਜਿਹਾ ਇਸ਼ੂ ਸੀਗਾ। ਹੈਲੋ
1: ਹੈਲੋ
0: ਜੀ, ਸੋਰੀ ਥੋੜ੍ਹੇ ਜਿਹਾ ਕਨੈਕਸ਼ਨ ਦਾ ਇਸ਼ੂ ਸੀਗਾ ਜੀ।
1: ਹੁਣ ਠੀਕ ਹੈ?
0: ਹਾਂਜੀ ਹੁਣ ਬਿਲਕੁਲ ਠੀਕ ਹੈ।
1: ਓਕੇ,
0: ਸੋ ਬਿਲਕੁਲ ਜਿਵੇਂ ਕਿ ਮੈਂ ਪੁੱਛ ਰਿਹਾ ਸੀ ਕਿ ਤੁਹਾਡੇ ਇਸ ਵਕਤ ਕੀ ਇਮੋਸ਼ਨਸ ਨੇ, ਫਿਲਮ ਦੁਨੀਆ ਭਰ ਦੇ ਵਿੱਚ ਅੱਜ ਰਿਲੀਜ਼ ਹੋ ਚੁੱਕੀ ਹੈ, ਸੋ ਹਾਊ ਡੂ ਯੂ ਫੀਲ?
1: ਆਈ ਫੀਲ ਗ੍ਰੇਟ, ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸਭ ਪਾਸਿਓਂ ਵਧਾਈਆਂ ਆ ਰਹੀਆਂ। ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਪਬਲਿਕ ਦਾ ਓਪੀਨੀਅਨ ਹੈ ਫਿਲਮ ਬਾਰੇ ਉਹ ਬਹੁਤ ਖੂਬਸੂਰਤ ਹੈ ਜੀ, ਬਹੁਤ ਪੋਜ਼ਿਟਿਵ, ਸਭ ਐਕਸਾਈਟਿਡ ਨੇ। ਜਿਨ੍ਹਾਂ ਨੇ ਫਿਲਮ ਦੇਖੀ ਉਹ ਬਹੁਤ ਤਾਰੀਫ ਕਰ ਰਹੇ ਹੈ ਜੀ। ਕੱਲ ਪ੍ਰੀਮੀਅਰ ਚੰਡੀਗੜ੍ਹ ਵਿੱਚ ਸੀ, ਰਾਤੀ ਤੁਹਾਡੇ ਟੋਰਾਂਟੋ ਵੀ ਸੀ, ਤੇ ਬਹੁਤ ਵਧਾਈਆਂ ਸਾਰਾ ਦਿਨ ਦੀਆਂ ਆ ਰਹੀਆਂ ਸਭ ਨੂੰ। ਬਹੁਤ ਫਿਲਮ ਪਸੰਦ ਆ ਰਹੀ ਆ, ਪਰਫੋਰਮੈਂਸਿਸ ਪਸੰਦ ਆ ਰਹੀਆਂ, ਮਿਊਜ਼ਿਕ ਪਸੰਦ ਆ ਰਿਹਾ ਜੀ। ਸੋ
0: ਤੇ ਖਾਸ ਤੌਰ ਤੇ ਜੋ ਨਾ ਟੋਰਾਂਟੋ ਦੇ ਵਿੱਚ ਜੋ ਫੀਡਬੈਕ ਹੈ ਉਹ ਮੇਨ ਇਹ ਆ ਰਿਹਾ ਕਿ ਅਵਕਾਸ਼ ਦਾ ਜਿਹੜਾ ਹਾਰਡ ਵਰਕ ਹੈ, ਜਿਹੜੀ ਮਿਹਨਤ ਹੈ ਉਹ ਬਹੁਤ ਨਜ਼ਰ ਆ ਰਹੀ ਹੈ। ਇੰਝ ਨਹੀਂ ਲੱਗ ਰਿਹਾ ਕਿ ਯੂ ਨੋ ਬਸ ਫਿਲਮ ਬਣ ਗਈ ਤੇ ਚਲੋ ਜੀ ਕਿਸ ਨੇ ਐਕਟ ਕਰ ਦਿੱਤਾ। ਇਹ ਦਿਖ ਰਿਹਾ ਕਿ ਪਿਛਲੇ 10 ਸਾਲਾਂ ਤੋਂ ਕਿੰਨਾ ਹਾਰਡ ਵਰਕ ਉਸ ਇੱਕ ਟੈਲੈਂਟ ਪਿੱਛੇ ਲੱਗਿਆ।
1: ਬਿਲਕੁਲ ਪੂਰੀ ਜਿਹੜੀ ਜਿਸ ਤਰ੍ਹਾਂ ਇੱਕ ਪ੍ਰੈਪਰੇਸ਼ਨ ਹੋਣੀ ਚਾਹੀਦੀ ਹੈਗੀ ਜਦੋਂ ਤੁਸੀਂ ਖੇਤਰ 'ਚ ਜਾਣਾ ਕਿਸੇ 'ਚ, ਚਾਹੇ ਉਹ ਐਕਟਿੰਗ ਹੈ, ਡਾਂਸਿੰਗ ਹੈ, ਤੁਹਾਡੀ ਡਾਇਲੋਗ ਡਿਲੀਵਰੀ ਹੈ
0: ਜੀ,
1: ਤੇ ਹਰ ਚੀਜ਼ ਤੇ ਮਿਹਨਤ ਹੈ ਜੀ। ਔਰ ਫਿਲਮ ਦਾ ਯੰਗ ਡਾਇਰੈਕਟਰ ਅਨੀਤ ਸੇਖੋਂ, ਅਵਕਾਸ਼, ਇਹਨਾਂ ਨੇ ਦਿਨ ਰਾਤ ਬਹੁਤ ਇਸ ਕੈਰੇਕਟਰ ਤੇ, ਫਿਲਮ ਤੇ, ਸਕ੍ਰਿਪਟ ਤੇ ਬਹੁਤ ਜੀ ਜਾਨ ਨਾਲ ਕੰਮ ਕੀਤਾ ਜੀ।
0: ਮੈਂ ਇੰਨਾ ਇੰਪ੍ਰੈਸ ਹੋਇਆ, ਮੈਂ ਕਿਹਾ ਅਵਕਾਸ਼ ਯਾਰ ਆਈ ਡਿਡਨਟ ਨੋ ਦੈਟ ਯੂ ਕੈਨ ਮੂਵ ਲਾਈਕ ਦੈਟ।
1: ਸਾਰੇ ਲਈ ਸਰਪ੍ਰਾਈਜ਼ ਹੈ ਫਿਲਮ ਦੇ ਵਿੱਚ
0: ਜੀ। ਸੋ ਨਾਲ ਦੀ ਨਾਲ ਇੱਕ ਤੁਹਾਡੇ ਲਈ ਵੀ ਸਰਪ੍ਰਾਈਜ਼ ਹੈ ਕਿ ਸਾਡੇ ਨਾਲ ਪੰਜਾਬੀ ਦਰਾਂ ਦੇ CEO ਸਤਿੰਦਰਪਾਲ ਸਿੱਧਵਾਂ ਜੀ ਵੀ ਜੁੜੇ ਨੇ ਤੇ ਉਹ ਵੀ ਫਿਲਮ ਦੇਖ ਕੇ ਆਏ, ਤੇ ਉਹਨਾਂ ਦੀਆਂ ਵੀ ਜੋ ਕੰਪਲੀਮੈਂਟਸ ਨੇ ਉਹ ਬਸ ਖਤਮ ਹੀ ਨਹੀਂ ਹੋ ਰਹੀਆਂ ਜੀ ਸਿੱਧਵਾਂ ਸਾਹਿਬ।
2: ਬਿਲਕੁਲ ਜੀ, ਬਹੁਤ ਬਹੁਤ ਹਰਭਜਨ ਜੀ ਨੂੰ, ਪਹਿਲਾਂ ਤਾਂ ਜੀਆ ਨੂੰ, ਔਰ ਟ੍ਰੈਂਡ ਸੈਟਰ ਨੇ ਹਰਭਜਨ ਮਾਨ ਜੀ, ਜਿਵੇਂ ਆਪਾਂ ਵੀ ਪਿਛਲੇ ਦਿਨੀ ਬੜੀ ਲੰਬੀ ਚੌੜੀ ਗੱਲਬਾਤ ਕਰ ਰਹੇ ਸੀ ਕਿ ਜੀਆ ਤੋਂ ਲੈ ਕੇ ਜਿਵੇਂ ਇੱਕ ਨਵੀਂ ਐਨਰਜੀ, ਨਵੀਂ ਆਕਸੀਜਨ ਪੰਜਾਬੀ ਫਿਲਮਾਂ ਨੂੰ ਹਰਭਜਨ ਮਾਨ ਮਨਮੋਹਨ ਜੀ ਨੇ ਦਿੱਤੀ, ਔਰ ਬੀਤੀ ਰਾਤ ਸੱਚੀ ਮੁੱਚੀ ਦਿਲ ਗਦ ਗਦ ਹੋਇਆ, ਔਰ ਬਾਗੋ ਬਾਗ ਹੋਇਆ, ਗਾਰਡਨ ਗਾਰਡਨ ਹੋਇਆ ਫਿਲਮ ਨੂੰ ਦੇਖ ਕੇ, ਅਵਕਾਸ਼ ਮਾਨ ਦੀ ਮਿਹਨਤ ਨੂੰ ਦੇਖ ਕੇ, ਔਰ ਹਰਭਜਨ ਮਾਨ ਹੋਰਾਂ ਨੇ ਵੀ ਕਰੈਕਟਰ ਰੋਲ ਵਿੱਚ ਬੜੀ ਬਾਕਮਾਲ ਪਰਫਾਰਮੈਂਸ ਦਿੱਤੀ, ਤੇ ਇੱਕ ਬਹੁਤ ਹੀ ਜ਼ਿੰਦਗੀ ਨੂੰ ਸੇਧ ਦੇਣ ਵਾਲੀ ਅਤੇ ਬਹੁਤ ਇੱਕ ਡਿਫਰੈਂਟ ਜਿਹਾ ਸਬਜੈਕਟ ਲੈ ਕੇ, ਮਨੁੱਖਤਾ ਦੀ ਸੇਵਾ ਦਾ ਸਬਜੈਕਟ ਲੈ ਕੇ ਫਿਲਮ ਜਿਹੜੀ ਅੱਗੇ ਆਈ ਹੈ, ਤੇ ਪੂਰੇ ਹਾਲ ਵਿੱਚ ਜਦੋਂ ਅਵਕਾਸ਼ ਅਤੇ ਧੂਤੇ ਨੇ ਆਪਸ ਵਿੱਚ ਜਿਹੜੀ ਨੋਕ ਝੋਕ ਕੀਤੀ ਉਹਦੇ ਉੱਤੇ ਤਾੜੀਆਂ ਵੱਜੀਆਂ, ਤੇ ਨਾਲ ਦੇ ਨਾਲ ਜਿੰਨੀ ਆਡੀਅੰਸ ਸੀਗੀ ਉਹਨਾਂ ਨੇ ਅਵਕਾਸ਼ ਅਤੇ ਹਰਭਜਨ ਮਾਨ ਤੇ ਬਾਕੀ ਸਾਰੀ ਸਟਾਰ ਕਾਸਟ, ਔਰ ਨਵੀਂ ਜਦੋਂ ਗੀਤ ਜਿਹੜੇ ਆ ਉਹ ਸੰਗੀਤ ਦੇ ਨਾਲ ਲਬਰੇਜ਼ ਹੋ ਕੇ ਅੱਗੇ ਆ ਰਹੇ ਸੀ ਤਾਂ ਇੱਕ ਮਾਨੋ ਨਸ਼ਾ ਜਿਹਾ ਚੜ੍ਹਦਾ ਸੀਗਾ। ਸੋ ਮੈਂ ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਇੱਕ ਤਾਂ ਬੇਨਤੀ ਕਰਦਾ ਕਿ ਅੱਜ ਟੋਰਾਂਟੋ ਵਾਲਿਓ ਆਪਾਂ ਇੱਕ ਟ੍ਰੈਂਡ ਸੈੱਟ ਕਰਨਾ ਕਿ ਅਸੀਂ ਬਾਕਮਾਲ ਫਿਲਮ ਨੂੰ, ਅਸੀਂ ਦਿਲੋਂ ਬਣਾਈ ਫਿਲਮ ਨੂੰ, ਪਰਿਵਾਰਕ ਫਿਲਮ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣਾ, ਅਤੇ ਅੱਜ ਤੁਸੀਂ ਥੀਏਟਰ ਸਾਰੇ ਭਰਨੇ ਆ। ਤੋ ਮੈਂ ਹਰਭਜਨ ਜੀ ਤੁਹਾਨੂੰ ਬਹੁਤ ਬਹੁਤ ਇੱਕ ਤੁਹਾਡਾ ਸ਼ਾਹਕਾਰੀ ਨੂੰ ਕਿਹਾ, ਅਤੇ ਨਾਲ ਦੀ ਨਾਲ ਮੈਂ ਸਮਝਦਾ ਕਿ ਸਿਨੇਮੈਟੋਗ੍ਰਾਫੀ 'ਤੇ ਫਿਲਮ 'ਤੇ ਪੂਰਾ ਜਿੱਥੇ ਜਿੱਥੇ ਜ਼ਰੂਰਤ ਸੀ ਪੂਰੀ ਲੋਕੇਸ਼ਨ ਵਾਈਜ਼, ਅਤੇ ਮੈਂ ਅਵਕਾਸ਼ ਦੇ ਨਾਲ ਬੈਠਾ ਸੀ ਮੈਂ, ਅਤੇ ਉਹਨੂੰ ਨਾਲ ਦੀ ਨਾਲ ਸ਼ਾਬਾਸ਼ ਵੀ ਦੇ ਰਿਹਾ ਸੀਗਾ, ਅਤੇ ਅਵਕਾਸ਼ ਦੀ ਮੰਮਾ ਹਰਮਨ ਜਿਨ੍ਹਾਂ ਨੇ ਕੋਸਟਿਊਮਸ ਆਦਿ ਦਾ ਬਹੁਤ ਪੂਰਾ ਖਿਆਲ ਰੱਖਿਆ, ਅਤੇ ਮੈਂ ਕਹਿੰਦਾ ਕਿ ਕਮਾਲ ਹੀ ਉਹਦੀ ਜਿਹੜੀ ਪਰਫੋਰਮੈਂਸ ਸੀ।
1: ਥੈਂਕ ਯੂ ਜੀ, ਥੈਂਕ ਯੂ ਵੀਰ ਜੀ, ਬਹੁਤ ਤੁਹਾਡੀ ਮਿਹਰਬਾਨੀ, ਬਹੁਤ ਚੰਗਾ ਲੱਗਿਆ। ਤੁਸੀਂ ਰਾਤੀ ਵੀ ਬਹੁਤ ਪਿਆਰਾ ਸੁਨੇਹਾ ਪਾਇਆ, ਤੁਹਾਡੇ ਰਿਵਿਊ ਦਾ ਮੈਂ ਵੇਟ ਕਰ ਰਿਹਾ ਸੀ, ਔਰ ਸਭ ਜਿੱਥੇ ਵੀ ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਰਾਤੀ ਵੈਨਕੂਵਰ ਤੋਂ, ਉੱਥੇ ਵੀ ਪ੍ਰੀਮੀਅਰ ਹੋਇਆ ਫਿਲਮ ਦਾ, ਰਾਤੀ ਸਾਡੇ ਚੰਡੀਗੜ੍ਹ ਵੀ ਪ੍ਰੀਮੀਅਰ ਸੀ ਜੀ, ਸਭ ਪਾਸੇ ਸਭ ਨੇ ਅਵਕਾਸ਼ ਦੀ ਬਹੁਤ ਤਾਰੀਫ ਕਰ ਰਹੇ ਆ, ਫਿਲਮ ਦੇ ਸਬਜੈਕਟ ਦੀ ਕਿ ਕਿਵੇਂ ਰਿਸ਼ਤਿਆਂ ਨੂੰ, ਪਰਿਵਾਰਾਂ ਨੂੰ ਜੋੜਦੀ ਫਿਲਮ, ਤੇ ਸਮਾਜ ਸੇਵਾ ਜਿਹੜਾ ਸਾਡਾ ਇੱਕ ਸਭ ਇਨਸਾਨ ਦਾ ਫਰਜ਼ ਬਣਦਾ ਉਹਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਨਿਭਾਇਆ ਨੀਤ ਸੇਖੋਂ ਹੋਰਾਂ ਨੇ, ਯੰਗ ਡਾਇਰੈਕਟਰ, ਔਰ ਮੈਂ ਬਸ ਤੁਹਾਡਾ ਸਭ ਦਾ ਸ਼ੁਕਰੀਆ ਅਦਾ ਕਰਦਾ ਜੀ, ਗੁੱਡ ਵਿਸ਼ਸ ਸਾਰੇ ਤੁਸੀਂ ਭੇਜ ਰਹੇ ਹੋ, ਤੇ ਮੇਰੀ ਸਭ ਨੂੰ ਅਪੀਲ ਆ ਅੱਜ ਪਰਿਵਾਰਾਂ ਨਾਲ, ਤੁਹਾਡੇ ਲੌਂਗ ਵੀਕਐਂਡ ਆ ਜੀ, ਫਰਾਈਡੇ ਸੈਟਰਡੇ ਸੰਡੇ ਮੰਡੇ ਤੁਸੀਂ ਚਾਰ ਦਿਨ ਇੱਥੇ ਪੂਰੀਆਂ ਰੌਣਕਾਂ ਲਾਇਓ ਸਿਨੇਮੇ 'ਚ, ਤੁਸੀਂ ਇੰਜੋਏ ਕਰੋਗੇ ਫਿਲਮ ਨੂੰ ਜੀ।
0: ਮੈਂ ਬਟ ਇੰਨਾ ਕਹਿਣਾ ਕਿ ਤੁਸੀਂ ਟਿਕਟਾਂ ਲੈ ਲਓ, ਤੇ ਮਾਨ ਸਾਹਿਬ ਤੁਹਾਨੂੰ ਵੀ ਸੁਣ ਕੇ ਖੁਸ਼ੀ ਹੋਊਗੀ, ਮੈਂ ਨਾ ਜਸਟ ਸਿਨੇਪਲੈਕਸ ਦੀ ਵੈਬਸਾਈਟ ਖੋਲ ਕੇ ਦੇਖ ਰਿਹਾ, ਤੇ ਅੱਜ ਜਿੰਨੇ ਵੀ ਸ਼ੋਅ ਨੇ ਇੱਥੇ ਸਾਡੇ, ਤੇ ਤਕਰੀਬਨ ਮੋਰ ਦੈਨ 60-70% ਹਜੇ 8 ਵਜੇ ਸਵੇਰ ਦੇ, ਸ਼ਾਮ ਦੇ ਸ਼ੋਅ ਆਲਰੇਡੀ ਸੋਲਡ ਹੋ ਰਹੇ ਨੇ।
1: ਵਾਹ ਵਾਹ,
0: ਬਹੁਤ ਸਾਰਾ ਪਿਆਰ ਹੈ, ਐਂਡ ਸੋ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ, ਤੁਸੀਂ ਫਿਲਮ ਦੇਖੋਗੇ ਯੂਲ ਬੀ ਵੈਰੀ ਇੰਪ੍ਰੈਸਡ, ਬੱਚੇ ਬਜ਼ੁਰਗ ਹਰ ਇੱਕ ਲਈ ਮੈਸੇਜ ਹੈ, ਹਰ ਇੱਕ ਦੇ ਪਰਸਪੈਕਟਿਵ ਤੋਂ ਫਿਲਮ ਹੈ, ਤੇ ਫਿਲਮ ਦੇਖੋ ਜਿੱਥੇ ਕਿ ਐਕਟਿੰਗ ਕਮਾਲ ਦੀ ਹੈ, ਉੱਥੇ ਨਾਲ ਦੀ ਨਾਲ ਸਿਨੇਮਾਟੋਗ੍ਰਾਫੀ ਕਮਾਲ ਦੀ ਹੈ, ਡਾਇਰੈਕਸ਼ਨ ਕਮਾਲ ਦੀ ਹੈ, ਮਿਊਜ਼ਿਕ ਤੁਸੀਂ ਸਾਊਂਡ ਟਰੈਕ ਸੁਣੋਗੇ ਕਹੋਗੇ ਯਾਰ ਅਸੀਂ ਤਾਂ ਕਦੇ ਸਾਊਂਡ ਟਰੈਕ ਨਹੀਂ ਸੁਣਿਆ, ਅਤੇ ਗੀਤ ਸੰਗੀਤ ਆਲਰੇਡੀ ਇੰਨਾ ਮਸ਼ਹੂਰ ਹੋ ਚੁੱਕਿਆ ਜਿੱਥੇ ਦੇਖੋ ਕਿਤੇ ਅਵਕਾਸ਼ ਦਾ ਜੋ ਡੁਐਟ ਨੂਰ ਚਾਹਲ ਨਾਲ ਆ ਉਹ ਬਹੁਤ ਹੀ ਰੋਮੈਂਟਿਕ ਤਰੀਕੇ ਨਾਲ ਗਾਇਆ ਅਤੇ ਸੁਣ ਰਹੇ ਨੇ ਲੋਕ। ਬੱਬੂ ਮਾਨ ਸਾਹਿਬ ਦਾ ਗੀਤ ਹੈ ਉਹ ਕੱਲ੍ਹ ਮੈਂ ਲਾਇਆ ਅਤੇ ਇੰਨੀਆਂ ਤਾਰੀਫਾਂ ਹੋਈਆਂ, ਸ਼ੇਰੀ ਮਾਨ ਹੋਰਾਂ ਨੇ ਕਮਾਲ ਕੀਤੀ ਹੈ, ਸੁਖਵਿੰਦਰ ਸਿੰਘ। ਸੋ ਹਰਭਜਨ ਜੀ ਅਸੀਂ ਬਸ ਤੁਹਾਨੂੰ ਇੱਕ ਮੁਬਾਰਕਬਾਦੀ ਦੇਣਾ ਚਾਹੁੰਦੇ ਹਾਂ, ਫਿਲਮ ਇਨ ਇਟਸ ਓਨ ਇਜ਼ ਵੈਰੀ ਬਿਊਟੀਫੁਲ ਅਤੇ ਜੋ ਅੱਛੀਆਂ ਚੀਜ਼ਾਂ ਨੇ ਉਹ ਮੈਂ ਕਹਿੰਦਾ ਉਹਨਾਂ ਕਿ ਉਹਨਾਂ ਨੂੰ ਕੋਈ ਪ੍ਰਮੋਸ਼ਨ ਦੀ ਲੋੜ ਹੀ ਨਹੀਂ ਹੁੰਦੀ। ਸੋ ਐਵੇਂ ਇਹ ਫਿਲਮ ਹੈ, ਆਈ ਥਿੰਕ ਜਦੋਂ ਇੱਕ ਬੰਦਾ ਦੇਖੂਗਾ ਵਰਡ ਆਫ ਮਾਊਥ ਇੰਨਾ ਹੋ ਰਿਹਾ ਕਿ ਆਪਣੇ ਆਪ 'ਚ ਇਟਸ ਅ ਸੁਪਰ ਹਿੱਟ। ਸੋ ਬਹੁਤ ਮੁਬਾਰਕਾਂ।
1: ਬਹੁਤ ਮਿਹਰਬਾਨੀ ਸਾਰੀ ਤੁਹਾਡਾ, ਤੁਸੀਂ ਬਹੁਤ ਹਮੇਸ਼ਾ ਨਾਲ ਖੜਦੇ ਹੋ, ਸਪੋਰਟ ਕਰਦੇ ਹੋ ਆਪਾਂ। ਬਸ ਮੈਂ ਇਹੀ ਕਹਿੰਦਾ ਕਿ ਤਿੰਨ ਰੰਗ ਫਿਲਮਸ ਵੱਲੋਂ ਲੁਕੀ ਚਾਹਲ ਹੁਰੀ, ਲਖਵੀਰ ਸਿੰਘ ਸਾਹੀ ਸਭ ਨੇ ਬਹੁਤ ਐਫਰਟ ਕੀਤੀ ਹੈ ਕਿ ਇੱਕ ਪੰਜਾਬੀ ਸਿਨੇਮੇ ਨੂੰ ਫਿਰ ਦੁਬਾਰ ਤੋਂ ਨਵੀਆਂ ਕਹਾਣੀਆਂ ਨਵੇਂ ਚਿਹਰੇ ਲੈ ਕੇ ਆਈਏ, ਤੇ ਮੇਰਾ ਖਿਆਲ ਅਸੀਂ ਦੋਨਾਂ ਚੀਜ਼ਾਂ ਨਾਲ ਇਨਸਾਫ ਕੀਤਾ ਜੀ।
0: ਬਿਲਕੁਲ,
2: ਬਹੁਤ ਬਹੁਤ ਸ਼ੁਭ ਇੱਛਾਵਾਂ ਹਰਭਜਨ ਜੀ, ਤੰਦਰੁਸਤੀ, ਚੜ੍ਹਦੀ ਕਲਾ ਤੇ
1: ਬਹੁਤ ਧੰਨਵਾਦ ਨਵੀ ਜੀ, ਬਹੁਤ ਧੰਨਵਾਦ,
0: ਥੈਂਕ ਯੂ ਸੋ ਮਚ। ਸੋ ਜ਼ਰੂਰ ਸਭ ਨੂੰ ਰਿਕੁਐਸਟ ਕਿ ਅੱਜ ਤੁਸੀਂ ਜ਼ਰੂਰ ਸਿਨੇਮਾ ਘਰ ਭਰ ਦੇਣੇ ਆ ਬਈ, ਤੇ ਇਹ ਦਿਨ ਰੋਜ਼ ਨਹੀਂ ਆਉਣੇ। ਇਨ ਥੀਏਟਰਸ ਨਾਓ ਹਰਭਜਨ ਮਾਨ, ਅਵਕਾਸ਼ ਮਾਨ, ਹੀਰਾ ਚਰਾ, ਅਰੁਣਾ ਬੈਨੀਵਾਲ, ਮੈਡਮ ਨਿਰਮਲ ਰਿਸ਼ੀ ਜੀ ਤੇ ਤੂੰ ਤਾਂ ਪਿੰਦੀ ਵਾਲਾ ਯਾਰ, ਬਹੁਤ ਹੀ ਕਮਾਲ ਦਾ ਆਰਟਿਸਟ। ਸੋ ਜ਼ਰੂਰ ਸਭ ਨੇ ਫਿਲਮ ਦੇਖਣ ਨੇੜਲੇ ਆਪਣੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ ਤੇ ਪਹੁੰਚ ਰਹੇ ਹੋ, ਤੇ ਉਸ ਲਈ ਸਭ ਦਾ ਥੈਂਕ ਯੂ। ਇਹ ਵੀ ਗਾਣਾ ਲਾਵਾਂਗੇ ਯਾਰ, ਹਰਭਜਨ ਜੀ ਦੇ ਗਾਣੇ ਹੁਣ ਪਿੱਛੇ ਪਿੱਛੇ ਲੱਗ ਰਹੇ ਨੇ, ਸੋ ਸਾਰੇ ਲਾਵਾਂਗੇ। ਸੋ ਉਸੇ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਪ੍ਰੋਗਰਾਮ ਹੈ ਪੰਜਾਬੀ ਰਾ, ਐਂਡ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜ ਚੁੱਕੇ ਨੇ। ਸੌਰਭ ਜੀ ਗੁੱਡ ਮਾਰਨਿੰਗ ਸਰ, ਵੈਲਕਮ।
3: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਬਹੁਤ ਅੱਛਾ ਲੱਗਿਆ ਹਰਭਜਨ ਮਾਨ ਜੀ ਦੀ ਗੱਲਬਾਤ ਸੁਣ ਕੇ ਤੁਹਾਡੇ ਨਾਲ ਤੇ ਸਿੰਦਰਪਾਲ ਭਾਜੀ ਹੋਣਾ ਦੇ ਨਾਲ, ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਉਹਨਾਂ ਨੂੰ ਸ਼ੁਭ ਇੱਛਾਵਾਂ। ਔਰ ਇਹ ਆਸ਼ਾ ਕਰਦਾ ਕਿ ਨਵੀਂ ਜਨਰੇਸ਼ਨ ਹੁਣ ਇਹ ਬੈਟੋਨ ਫੜ ਕੇ ਜਿਹੜਾ ਹੈਗਾ ਵੈ ਆਪਣਾ ਸਫ਼ਰ ਵਧੀਆ ਤਰੀਕੇ ਦੇ ਨਾਲ, ਸਾਰੇ ਹੀ ਜਿਹੜੇ ਆਪਣੇ ਮੂਵੀ ਲਵਰਸ ਨੇ ਉਹ ਉਹਨਾਂ ਨੂੰ ਵੱਧ ਤੋਂ ਵੱਧ ਪਿਆਰ ਔਰ ਉਤਸ਼ਾਹ ਜਿਹੜਾ ਹੈਗਾ ਉਹਨਾਂ ਦਾ ਬਣਾਉਣਗੇ।
0: ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਸੋ ਸੌਰਭ ਜੀ ਸਾਡੇ ਨਾਲ ਨੇ ਤੇ ਸੌਰਭ ਰਤਨ ਸਾਹਿਬ ਬਹੁਤ ਹੀ ਤੁਹਾਡੀ ਲਾਈਫ ਦੇ ਵਿੱਚ ਇੱਕ ਅਹਿਮ ਰੋਲ, ਜੇ ਤੁਸੀਂ ਸਿਆਣੇ ਹੋ ਤਾਂ ਸੌਰਭ ਜੀ ਨਿਭਾਉਣਗੇ। ਸੋ ਸੌਰਭ ਜੀ ਮੈਂ ਕੱਲ੍ਹ ਪਰਸੋਂ ਕਿਸੇ ਨਾਲ ਗੱਲਬਾਤ ਕਰ ਰਹੀ ਸੀ, ਮੈਂ ਕਿਹਾ ਯਾਰ ਜਿਉਂ ਜਿਉਂ ਚਲੋ ਆਪਾਂ 20s ਐਂਟਰ ਕਰਦੇ ਹਾਂ, ਮਿਡ 20s ਤੇ ਮਿਡ 20s ਟੂ 30s ਵਿੱਚ ਇੱਕ ਹੁੰਦਾ ਕਿ ਯਾਰ ਜਿਵੇਂ ਕੋਈ ਵੱਡਾ ਭਰਾ ਨਹੀਂ ਤੁਹਾਨੂੰ ਬਹੁਤ ਗਾਈਡ ਕਰਦਾ, ਉਵੇਂ ਹੀ ਸੌਰਭ ਜੀ ਤੁਹਾਡੇ ਇੱਕ ਫੈਮਿਲੀ ਮੈਂਬਰ ਬਣ ਕੇ ਤੁਹਾਨੂੰ ਗਾਈਡ ਕਰਨਗੇ। ਸੋ ਇਹ ਉੱਦਾਂ ਦਾ ਰੋਲ ਹੈ ਸੌਰਭ ਜੀ, ਕਦੇ ਤੁਸੀਂ ਵੀ ਮਹਿਸੂਸ ਕਰਦੇ ਹੋਵੋਗੇ ਕਿ ਤੁਸੀਂ ਕੋਈ ਫਾਈਨੈਂਸ਼ੀਅਲ ਐਡਵਾਈਜ਼ਰ ਨਹੀਂ ਸਕਾ, ਤੇ ਜਿਹੜੇ ਪਰਿਵਾਰ ਤੁਹਾਡੇ ਨਾਲ ਜੁੜਦੇ ਹੋ ਤੁਸੀਂ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੀ ਹੋ।
3: ਡੈਫੀਨੇਟਲੀ ਨਵੀ, ਅੱਜ ਇਸੇ ਤਰ੍ਹਾਂ ਦੇ ਕੁਝ ਮੇਰਾ ਮਨ ਸੀ ਗੱਲਬਾਤ ਕਰਨ ਦਾ, ਇਹਨੂੰ ਆਪਾਂ ਟੈਲੀਪੈਥੀ ਕਵਾਂਗੇ ਜਾਂ ਕੀ ਕਵਾਂਗੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਹਰ ਇੱਕ ਪਰਿਵਾਰ ਦੇ ਵਿੱਚ ਇੱਕ ਫਾਈਨੈਂਸ ਜਿਹੜਾ ਹੈਗਾ ਗਲੂ ਦੀ ਤਰ੍ਹਾਂ ਕੰਮ ਕਰਦਾ। ਉਹ ਕਹਿੰਦੇ ਨੇ ਪੈਸੇ ਦੀ ਬਹੁਤਾਤ ਦੀ ਨਹੀਂ ਆਪਾਂ ਕਪੈਸਿਟੀ ਨਹੀਂ ਆਪਾਂ ਮੈਜ਼ਰ ਕਰ ਸਕਦੇ, ਲੇਕਿਨ ਪੈਸੇ ਦੀ ਕਮੀ ਜਿਹੜੀ ਹੈਗੀ ਹੈ ਉਹ ਫਾਈਨੈਂਸ਼ਲੀ ਚੀਜ਼ਾਂ ਨੂੰ ਬੜੀ ਡਿਰੇਲ ਕਰ ਸਕਦੀ ਹੈ। ਯੰਗ ਏਜ ਜਿਹੜੀ ਹੈਗੀ ਹੈ ਉਹ ਮੈਂ ਸਮਝ ਸਕਦਾ ਕਿ ਉਦੋਂ ਆਪਾਂ ਖੇਡਣਾ ਹੁੰਦਾ ਹੈ, ਉਦੋਂ ਆਪਾਂ ਇੰਜੋਏ ਕਰਨਾ ਹੁੰਦਾ ਹੈ ਤੇ ਇੰਨੀ ਸਮਝ ਨਹੀਂ ਹੁੰਦੀ, ਲੇਕਿਨ ਜਿਉਂ ਹੀ ਸਾਡੀ ਫੈਮਿਲੀ ਲਾਈਫ ਸ਼ੁਰੂ ਹੁੰਦੀ ਹੈ, ਪ੍ਰੋਫੈਸ਼ਨਲ ਲਾਈਫ ਸ਼ੁਰੂ ਹੁੰਦੀ ਹੈ, ਅਸੀਂ ਕਈ ਵਾਰੀ ਓਵਰਵੈਲਮ ਹੋ ਜਾਂਦੇ ਹਾਂ। ਭਾਵ ਕਿ ਅਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਮੈਨੇਜ ਕਰਨਾ, ਸਾਡੀ ਨਈ ਨਈ ਸ਼ਾਦੀ ਹੋਈ ਹੈ ਜਾਂ ਨਈ ਜੌਬ ਹੈ, ਸਾਡੇ ਘਰ ਦੇ ਵਿੱਚ ਬੱਚੇ ਦਾ ਆਗਮਨ ਹੋਇਆ, ਕੋਈ ਵੀ ਐਸਾ ਜਿਹੜਾ ਜਦੋਂ ਇਨੀਸ਼ੀਅਲ ਸਟੇਜਿਸ ਤੇ ਹੁੰਦੇ ਆ, ਉਹ ਓਵਰਵੈਲਮਿੰਗ ਜਿਹੜਾ ਇੱਕ ਇਨਵਾਇਰਮੈਂਟ ਹੈ ਉਹ ਤੁਹਾਨੂੰ ਫਾਈਨੈਂਸ਼ੀਅਲ ਸੁਰੰਡਰ ਕਰਨ ਦੇ ਵਿੱਚ ਬਹੁਤ ਸਹਾਈ ਹੁੰਦਾ। ਫਾਈਨੈਂਸ਼ੀਅਲ ਸੁਰੰਡਰ ਮੀਨਸ ਕਿ ਅੱਜ ਨਹੀਂ ਕੱਲ ਕਰ ਲਾਂਗੇ, ਅੱਜ ਪੈਸੇ ਘੱਟ ਹੈ ਫਿਰ ਦੇਖ ਲਾਂਗੇ, ਮੇਰਾ ਮਨ ਤਾਂ ਬਹੁਤ ਹੈ ਲੇਕਿਨ ਹਜੇ ਮੇਰੇ ਕੋਲ ਟਾਈਮ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਮਿਊਚੁਅਲ ਫੰਡ ਦੀ ਫੀਸ ਬਹੁਤ ਜ਼ਿਆਦਾ, ETF ਬਹੁਤ ਵਧੀਆ, ਮੈਂ ਪਤਾ ਕਰਾਂਗਾ ਕਿ ਮੇਰੇ ਦੋਸਤ ETF 'ਚ ਕਿਵੇਂ ਇਨਵੈਸਟ ਕਰ ਰਹੇ ਨੇ। ਮੈਂ ਸੋਚ ਰਿਹਾ ਕਿ ਨਿਊਜ਼ ਦੇ ਉੱਪਰ ਆ ਰਿਹਾ ਕਿ ਮਾਰਕੀਟ ਅਜੇ ਇੰਨੀ ਅੱਛੀ ਨਹੀਂ ਹੈ, ਐਕਸੈਟਰਾ ਐਕਸੈਟਰਾ। ਸੋ ਇਹ ਐਸੇ ਆਸਪੈਕਟਸ ਨੇ ਜਿਹੜੇ ਸਾਰੀਆਂ ਦੀ ਜ਼ਿੰਦਗੀ 'ਚ ਨੇ, ਲੇਕਿਨ ਜਿਹੜੇ ਲੋਕ ਇਸ ਸੁਰੰਡਰ ਦੀ ਚੇਨਜ਼ ਨੂੰ ਤੋੜ ਸਕਦੇ ਨੇ, ਬਾਹਰ ਆ ਜਾਂਦੇ ਨੇ ਔਰ ਕੰਮ ਕਰਦੇ ਨੇ, ਉਹ ਬੜੇ ਵਧੀਆ ਤਰੀਕੇ ਨਾਲ ਪਲੇਸ ਹੁੰਦੇ ਨੇ। ਇਹਦੀ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ। ਔਰ ਕਿਉਂ ਤੁਸੀਂ ਫੈਮਿਲੀ ਮੈਂਬਰ ਬਣ ਜਾਂਦੇ ਹੋ? ਕਿਉਂਕਿ ਤੁਸੀਂ ਆਪਣੇ ਕਲਾਇੰਟ ਦੀ ਫਾਈਨੈਂਸ਼ੀਅਲ ਸਕਸੈਸ, ਭਾਵ ਕਿ ਪੈਸੇ ਨਾਲ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ, ਇਮੋਸ਼ਨਲ ਆਸਪੈਕਟ ਇਨਵੋਲਵ ਨੇ, ਫੈਮਿਲੀ ਜਿਹੜੀ ਹੈਗੀ ਹੈ, ਬੱਚੇ ਨੇ। ਸੋ ਇਸ ਕਰਕੇ ਸੁਭਾਵਕ ਤੌਰ ਤੇ ਤੁਹਾਡਾ ਇੱਕ ਬਹੁਤ ਬ੍ਰਦਰਲੀ ਰਿਲੇਸ਼ਨਸ਼ਿਪ ਜਿਹੜਾ ਹੈਗਾ ਵੈ ਉਹ ਪੈਦਾ ਹੋ ਜਾਂਦਾ ਹੈਗਾ ਵਾ। ਇਹ ਮੇਰੇ ਕਲਾਇੰਟ ਨਵੀਂ, ਤੁਸੀਂ ਹੈਰਾਨ ਹੋਵੋਗੇ, ਇਹ ਤਕਰੀਬਨ ਆਲਮੋਸਟ 20 ਸਾਲ ਪਹਿਲਾਂ ਮੋਰਗੇਜ ਫਰੀ ਹੋ ਗਏ ਸੀਗੇ, ਬਹੁਤ ਅੱਛੇ ਦੋਨੋਂ ਹਸਬੈਂਡ ਐਂਡ ਵਾਈਫ, ਉਹਨਾਂ ਨੇ ਕੰਮ ਕੀਤਾ, ਪ੍ਰੋਫੈਸ਼ਨਲ ਆਪਣੀ ਐਜੂਕੇਸ਼ਨ ਲਿੱਤੀ ਔਰ ਆਪਣਾ ਆਪ ਨੂੰ ਪਲੇਸ ਕੀਤਾ। ਲੇਕਿਨ ਇਹਨਾਂ ਨੇ ਇਨਵੈਸਟਮੈਂਟ ਤੋਂ ਹਮੇਸ਼ਾ ਦੂਰੀ ਬਣਾਈ ਰੱਖੀ। ਜਨਰਲੀ ਦੇ ਸਟੇਡ ਇਨ ਜੀ ਆਈ ਸੀਜ਼, ਦੇ ਡਿਡਨਟ ਇਨਵੈਸਟ ਟੂ ਮੱਚ ਮਨੀ। ਦੇ ਮੈਟ ਮੀ ਆਲਮੋਸਟ 10 ਈਅਰਸ ਅਗੋ ਐਂਡ ਇਨ 2 ਈਅਰਸ ਦੇ ਗੇਵ ਮੀ ਆਲਮੋਸਟ $1 million, ਭਾਵ ਕਿ ਉਹਨਾਂ ਦਾ ਇੰਨਾ ਪੈਸਾ ਜੀ ਆਈ ਸੀਜ਼ ਦੇ ਵਿੱਚ ਲੰਬੇ ਸਮੇਂ ਤੋਂ ਅਕਮੂਲੇਟ ਹੋ ਰਿਹਾ ਸੀਗਾ ਓਵਰ 15 ਈਅਰਸ। ਉਹ $1 million ਉਹਨਾਂ ਦਾ ਤਕਰੀਬਨ 8 ਸਾਲਾਂ ਦੇ ਵਿੱਚ ਅੱਜ $2.4 million ਹੋ ਗਿਆ, ਵਿਚ ਇਜ਼ ਐਕਸੈਪਸ਼ਨਲ, ਕਿਉਂਕਿ ਮੈਂ ਕੋਈ ਡਾਇਰੈਕਟ ਸਟਾਕਸ ਨਹੀਂ ਉਹਨਾਂ ਲਈ ਬਾਏ ਕਰ ਰਿਹਾ, ਆਪਸ਼ਨਸ ਜਾਂ ਫਿਊਚਰਸ ਨਹੀਂ ਟ੍ਰੇਡ ਕਰ ਰਿਹਾ ਹੈਗਾ, ਡੈਰੀਵੇਟਿਵਸ ਦੇ ਵਿੱਚ ਨਹੀਂ ਹੈਗਾ। ਸੋ ਈਵਨ ਵਿਦ ਦ ਫੰਡਸ, ਵਿਦ ਅ ਵੈਰੀ ਕੈਲਕੂਲੇਟਿਵ ਮੂਵ, ਜਿਹਦੇ ਵਿੱਚ ਡੈਫੀਨੇਟਲੀ ਜਿਹੜੀ ਰਿਟਰਨ ਹੈ ਉਹ ਨੈਟ ਆਫ MER ਹੈ, ਦੇ ਡਿਡਨਟ ਪੇ ਐਨੀਥਿੰਗ ਫਰੋਮ ਦ ਪਾਕਿਟ, ਵਟ ਐਵਰ ਦੇ ਨੈਟਡ, ਟਰਨਡ ਦੇਅਰ $1 million ਇੰਟੂ $2.4 million। ਇਹ ਹੁਣ ਜਿਹੜਾ 10 ਸਾਲ ਦਾ ਜਿਹੜਾ ਸੰਬੰਧ ਸਾਡਾ ਪੈਦਾ ਹੋਇਆ ਹੈ, ਇਹ ਪੈਸਾ ਤਾਂ ਚਲੋ ਠੀਕ ਹੈ, ਇੱਕ ਇਨਪੁਟ ਹੈ, ਲੇਕਿਨ ਇੱਕ ਜਿਹੜਾ ਭਰੋਸਾ ਪੈਦਾ ਹੋ ਗਿਆ, ਇੱਕ ਜਿਹੜੀ ਕੰਟੀਨਿਊਟੀ ਰਿਲੇਸ਼ਨਸ਼ਿਪ ਦੀ ਬਣੀ, ਇੱਕ ਜਿਹੜੀ ਸ਼ੇਅਰਿੰਗ ਐਂਡ ਕੇਅਰਿੰਗ ਵਾਲਾ ਐਟੀਚਿਊਡ ਜਿਹੜਾ ਪੈਦਾ ਹੋਇਆ, ਇਹਨੂੰ ਹੀ ਮੈਂ ਚੈਰਿਸ਼ ਕਰ ਰਿਹਾ। ਔਰ ਮੇਰੀ ਕੋਸ਼ਿਸ਼ ਹੈ ਕਿ ਅਗਲੇ 5-7 ਸਾਲਾਂ ਦੇ ਵਿੱਚ ਮੈਂ ਉਸ ਪੁਆਇੰਟ ਦੇ ਉੱਪਰ ਪਹੁੰਚ ਜਾ ਕਿ ਵੇਅਰ ਦਿਸ ਫੈਮਿਲੀ ਆਫ ਮਾਈਨ ਵਿਲ ਬੀ ਸਫੀਸ਼ੀਐਂਟ ਟੂ ਕੈਰੀ ਫੋਰ ਆਈ ਵੁੱਡ ਸੇ ਰੈਸਟ ਆਫ ਦਾ ਲਾਈਫ, ਜਦ ਤੱਕ ਮੈਂ ਪ੍ਰੈਕਟਿਸ ਰਹੂੰਗਾ। ਲੇਕਿਨ ਯੂ ਆਰ ਐਬਸੋਲੂਟਲੀ ਰਾਈਟ, ਇਟਸ ਨਾਟ ਅਬਾਊਟ ਮਨੀ, ਇਟਸ ਅਬਾਊਟ ਅਸ, ਐਂਡ ਅਸ ਇਜ਼ ਵੈਰੀ ਇੰਪੋਰਟੈਂਟ, ਨਾਟ ਮੀ ਔਰ ਯੂ।
0: ਨਹੀਂ ਦੇਖੋ ਸਰਬਜੀ, ਇਹ ਨਾ ਜੋ ਰੋਲ ਹੈ ਤੁਹਾਡਾ, ਤੁਸੀਂ ਸਿਰਫ ਹੁਣ ਸਪੋਜ਼ ਕਰੋ, ਫੋਰ ਐਗਜ਼ਾਮਪਲ ਮੈਂ ਹਾਂ, ਜੇ ਤੁਸੀਂ ਮੈਨੂੰ ਹੈਲਪ ਕਰ ਰਹੇ ਹੋ, ਤੁਸੀਂ ਸਿਰਫ ਮੈਨੂੰ ਥੋੜ੍ਹਾ ਹੈਲਪ ਕਰ ਰਹੇ ਹੋ, ਤੁਸੀਂ ਮੇਰੇ ਆਉਣ ਵਾਲੇ ਫਿਊਚਰ ਨੂੰ ਵੀ ਕਿਤੇ ਨਾ ਕਿਤੇ ਸਿਕਿਓਰ ਕਰ ਰਹੇ ਹੋ। ਕੋਈ ਵੀ ਪਰਿਵਾਰ, ਇੱਕ ਇਨਸਾਨ ਜੇ ਤੁਹਾਡੇ ਨਾਲ ਜੁੜਦਾ, ਉਹਦੇ ਨਾਲ ਹੋਰ ਕਿੰਨੇ ਜੀ ਜੁੜੇ ਆ ਅਗਲੇ। ਹੁਣ ਜੇ ਆਪਾਂ ਦੇਖੀਏ, ਆਪਾਂ ਤਾਂ ਲੌਂਗ ਟਰਮ ਸੋਚਦੇ ਹਾਂ, ਜੇ ਕੋਈ ਤੁਹਾਡੇ ਨਾਲ ਐਟ ਏਜ 30 ਜੁੜ ਰਿਹਾ, ਉਹਨਾਂ ਦੇ ਬੱਚੇ ਸਪੋਜ਼ ਕਰੋ ਦੇ 2-3 ਈਅਰਸ ਓਲਡ, ਉਹਨਾਂ ਦੇ ਬੱਚੇ ਜਦੋਂ ਮੀਨੋ ਉਹ 60-70 ਤੱਕ ਪਹੁੰਚਣਗੇ, ਉਹਨਾਂ ਨੂੰ ਕਿੰਨਾ ਬੈਨੀਫਿਟ ਹੈ। ਸੋ ਇਟਸ ਮੀਨੋ ਬੜਾ ਲੌਂਗ ਟਰਮ ਰਿਲੇਸ਼ਨਸ਼ਿਪ ਹੈ। ਸੋ ਅਸੀਂ ਜ਼ਰੂਰ ਸਭ ਨੂੰ ਕਹਿੰਦੇ ਹਾਂ, ਪਰਿਵਾਰਾਂ ਨੂੰ, ਕਿ ਸੌਰਵ ਰਤਨ ਜੀ ਦੇ ਨਾਲ ਜੁੜੋ। ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਫੈਮਿਲੀ ਫਾਈਨੈਂਸ਼ਲੀ ਸਿਕਿਓਰ ਹੋਵੇ, ਫਾਈਨੈਂਸ਼ਲੀ ਤੁਸੀਂ ਸਾਊਂਡ ਹੋ, ਤਾਂ ਨੰਬਰ ਹੈ 416-833-8583, 4168-33-85-33। ਸਰਬ ਜੀ, ਐਸ ਆਲਵੇਜ਼ ਸਰ, ਥੈਂਕ ਯੂ,
3: ਬਹੁਤ ਬਹੁਤ ਧੰਨਵਾਦ ਸਰ।
0: ਥੈਂਕ ਯੂ। ਓਕੇ, ਥੋੜ੍ਹਾ ਨਾਲ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ। ਜ਼ਰੂਰ, ਮੈਂ ਇੱਕ ਮੈਸੇਜ ਦੇਣਾ ਚਾਹੁੰਦਾ UBT ਟਰਾਂਸਪੋਰਟ ਦਾ। UBT ਟਰਾਂਸਪੋਰਟ ਦੀ ਟੀਮ ਹਾਇਰਿੰਗ ਕਰ ਰਹੀ ਹੈ। UBT ਟਰਾਂਸਪੋਰਟ ਨੂੰ ਬਈ ਚਾਹੀਦੇ ਨੇ ਕੁਝ ਕੁ ਡਰਾਈਵਰ। ਸੋ ਤੁਸੀਂ ਵੀ ਅਗਰ ਕਹਿ ਰਹੇ ਹੋ ਕਿ ਨਵੀਂ ਯਾਰ ਸਾਨੂੰ ਤਾਂ ਜੌਬ ਚਾਹੀਦੀ ਹੈ, ਇਹਨਾਂ ਨੂੰ ਡਰਾਈਵਰ ਨਹੀਂ ਓਨਰ ਆਪਰੇਟਰ ਚਾਹੀਦੇ ਆ। ਸੋ ਟੋਰੋਂਟੋ ਟੂ ਮੰਟਰੀਅਲ, ਮੰਟਰੀਅਲ ਟੂ ਟੋਰੋਂਟੋ ਓਨਰ ਆਪਰੇਟਰ ਹਾਇਰ ਹੋ ਰਹੇ ਆ। 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਤੁਹਾਡਾ। ਟੋਰੋਂਟੋ ਟੂ ਮੰਟਰੀਅਲ ਅਤੇ ਮੰਟਰੀਅਲ ਟੂ ਟੋਰੋਂਟੋ ਓਨਰ ਆਪਰੇਟਰ, ਅਤੇ ਨਾਲ ਇਹਨਾਂ ਨੂੰ ਲੋਕਲ ਕੰਪਨੀ ਡਰਾਈਵਰ ਚਾਹੀਦੇ ਆ ਮੰਟਰੀਅਲ 'ਚ ਵੀ। ਜੇ ਕੋਈ ਹੈ ਸੱਜਣ ਮਿੱਤਰ, ਤਾਂ ਤੁਸੀਂ ਨੰਬਰ ਨੋਟ ਕਰੋ 416-881-1934-416-881-1934-416-881-1934-416-881-1934-419-3434-1934-419-3434-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1934-1 ਜਾਣ ਰਹੇ ਹਾਂ। ਗ੍ਰੈਂਡ ਹੋਮ ਫਰਨੀਚਰ ਦੀ ਏਅਰਪੋਰਟ ਰੋਡ ਤੇ ਕਵੀਨ ਲੋਕੇਸ਼ਨ ਤੇ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੇ ਸੁਖ ਭਾਈ ਜੀ ਸਾਡੇ ਨਾਲ ਇਸ ਬੜੀ ਪਿਆਰੀ ਸਵੇਰ ਚ ਜੁੜੇ ਨੇ ਤੇ ਸੁਖ ਜੀ ਦੱਸਣਗੇ ਹੋਰ ਜਾਣਕਾਰੀ। ਸੁਖ ਜੀ ਵੈਲਕਮ ਸਰ।
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਸ਼ਾਮ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਨਵੀ ਬਾਈ ਜੀ ਅੱਜ 10 ਵਜੇ ਜਿਹੜੇ ਦਰਵਾਜੇ ਓਪਨ ਹੋ ਜਾਣੇ ਨੇ, ਤੇ ਰਾਤ ਦੇ ਅਸੀਂ ਅੱਜ 10 ਵਜੇ ਤੱਕ ਓਪਨ ਆ। ਮੰਡੇ ਤੋਂ ਮੈਸੇਜ ਦਿੰਦੇ ਆ ਰਹੇ ਸੀ ਫਾਈਨਲੀ ਵੇਟ ਤੁਹਾਡੀ ਓਵਰ ਹੋ ਚੁੱਕੀ ਆ, ਸ਼ਾਰਪ 10 ਵਜੇ ਡੋਰਸ ਅੱਜ ਓਪਨ ਹੋ ਜਾਣੇ ਨੇ। ਫਰਾਈਡੇ, ਸੈਟਰਡੇ, ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਚਾਰੋ ਦਿਨ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਬਟ ਲੋਐਸਟ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ, ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਚਾਹੀਦੇ ਨੇ, ਈਵਨ ਪਾਵਰ ਰਿਕਲਾਈਨਰ ਤੇ ਬਹੁਤ ਸਾਰੇ ਜਿਹੜੇ ਵਾਜਬ ਰੇਟਾਂ ਦੇ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਇਸ ਲੌਂਗ ਵੀਕਐਂਡ ਦੇ ਉੱਪਰ। ਅੱਜ ਵੀ ਨਵੀਂ ਬਾਈ ਜੀ ਰਾਤ ਦੇ 10 ਵਜੇ ਤੱਕ ਤੁਹਾਡੇ ਪਰਿਵਾਰਾਂ ਲਈ ਅਸੀਂ ਓਪਨ ਹੋਵਾਂਗੇ, ਤੇ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਰਿਕਲਾਈਨਰ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, 3 ਸੀਟਰ ਸੋਫਾ, 2 ਸੀਟਰ ਲੈਫਟ ਸਾਈਡ, 4 ਰਿਕਲਾਈਨਰ ਦੇ ਨਾਲ, ਬਲੈਕ ਐਂਡ ਬਰਾਊਨ ਦੋਨੋਂ ਕਲਰ ਵੀ ਅਵੇਲੇਬਲ ਨੇ। ਰਿਕਲਾਈਨਰ ਸੋਫਾ ਸੈੱਟ 4 ਰਿਕਲਾਈਨਰ ਦੇ ਨਾਲ ਨਾਲੇ ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਫੁੱਲੀ ਲੋਡਡ ਰਿਕਲਾਈਨਰ ਸੋਫਾ ਸੈੱਟ 2500 3000 ਡਾਲਰ ਦਾ ਲੈਂਦੇ ਆਏ ਹੋ। ਲੌਂਗ ਵੀਕਐਂਡ ਸਪੈਸ਼ਲ ਅੱਜ ਰਾਤ 10 ਵਜੇ ਤੱਕ ਪਹੁੰਚ ਸਕਦੇ ਹੋ। 1299 ਦਾ ਰਿਕਲਾਈਨਰ ਸੋਫਾ ਸੈੱਟ 1299 ਡਾਲਰ ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ 400-500 ਡਾਲਰ ਵਾਲਾ ਬਿਲਕੁਲ ਫ੍ਰੀ ਮਿਲੂਗਾ। ਤੇ ਜਦੋਂ ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਇੱਕ ਨਾਲ 50 ਇੰਚ ਦਾ ਟੀਵੀ ਵੀ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਰਿਕਲਾਈਨਰ ਸੋਫਾ ਐਂਡ ਲਪਸਿਟ 1299 ਦਾ ਕੌਫੀ ਟੇਬਲ ਫ੍ਰੀ ਮਿਲੂਗਾ, ਨਾਲ 50 ਇੰਚ ਦਾ ਟੈਲੀਵਿਜ਼ਨ ਫ੍ਰੀ ਮਿਲੂਗਾ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ। ਲੌਂਗ ਵੀਕਐਂਡ ਸੇਲ ਸੇਲ ਸੇਲ ਨਵੀਂ ਬਾਤ,
0: ਵੈਰੀ ਗੁੱਡ, ਕੀ ਬਾਤ ਹੈ, ਲੌਂਗ ਵੀਕਐਂਡ ਸੇਲ ਸੇਲ ਸੇਲ ਤੇ ਸੇਲ ਸ਼ਬਦ ਸੁਣ ਕੇ ਆਪਣੇ ਤਾਂ ਕੰਨ ਬਈ ਤੇਜ਼ ਹੋ ਜਾਂਦੇ ਵੀ ਬੱਲੇ ਬੱਲੇ ਬੱਲੇ ਸੇਲ ਦੀ ਗੱਲ ਕੀਤੀ ਹੈ, ਦੇਖੋ ਸਹੀ ਕਿੱਥੇ ਲੱਗੀ ਹੈ। ਸੋ ਲੱਗੀ ਹੈ 294 ਵਾਕਰ ਡਰਾਈਵ ਤੇ ਸੇਲ ਐਟ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ। ਤੁਸੀਂ ਇੱਕ ਵਾਰ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ, ਅਤੇ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੁਹਾਡੇ ਲਈ ਸੁਖਪਾ ਜੀ ਐਂਡ ਪੂਰੀ ਟੀਮ ਹਾਜ਼ਰ ਹੈ। ਸੋ ਪ੍ਰੋਗਰਾਮ ਪੰਜਾਬੀ ਲੈਣਾ, ਕਿਵੇਂ ਸਾਰੇ ਠੀਕ ਠਾਕ ਹੋ? ਬੱਲੇ ਬੱਲੇ ਨੰਬਰ ਆਪਣਾ ਸਟੂਡੀਓ ਦਾ 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਅੱਜ ਥੋੜ੍ਹੀ ਜਿਹੀ ਇੱਕ ਡਿਸਕਸ਼ਨ ਤੁਹਾਡੇ ਨਾਲ ਆਪਾਂ ਕਰਾਂਗੇ ਇੱਕ ਫੈਮਲੀ ਸਟਾਈਲ ਦੇ ਇਸ਼ੂ ਦੇ ਬਾਰੇ। ਇੱਕ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਯਾਰ ਪੋਰਟ ਕੋਲਬਰਨ ਬੜਾ ਯਾਰ ਚਿੱਲ ਜਿਹਾ ਬੜਾ ਸ਼ਾਂਤ ਜਿਹਾ ਸ਼ਹਿਰ ਹੈ। ਕੱਲ੍ਹ ਇੱਕ ਸ਼ੂਟਿੰਗ ਹੋਈ ਰਾਤ ਪੋਰਟ ਕੋਲਬਰਨ ਫੇਰ ਸਟਰੀਟ ਨੌਰਥ ਆਫ ਰੋਡਨੀ ਸਟਰੀਟ, ਅਤੇ ਗਨਸ਼ਟ ਦੇ ਨਾਲ ਕਿਸੇ ਨੂੰ ਇੱਕ ਤਾਂ ਅਰੈਸਟ ਵੀ ਕੀਤਾ ਗਿਆ ਅਤੇ ਨਾਲ ਦੂਜਾ ਜਿਹੜਾ ਬੰਦਾ ਹੈ ਆਈ ਥਿੰਕ ਸਫਰਿੰਗ ਪ੍ਰੀਟੀ ਸੀਰੀਅਸ ਇੰਜਰੀਸ। ਸੋ ਗੋਲੀਆਂ ਗੋਲੀਆਂ ਤੋਂ ਬਚੋ ਯਾਰ, ਇੱਦਾਂ ਦੀਆਂ ਚੀਜ਼ਾਂ ਤੋਂ ਕੀ ਲੈਣਾ, ਗੋਲੀ ਚਲਾਉਣੀ ਹੈ ਨਾ ਤਾਂ ਇੱਥੇ ਜਿਹੜੀਆਂ ਰੇਂਜਸ ਬਣੀਆਂ ਨੇ ਸ਼ੂਟਿੰਗ ਰੇਂਜਸ, ਉੱਥੇ ਜਾਓ, ਉੱਥੇ ਆਰਾਮ ਨਾਲ ਜਿਹੜੀ ਮਰਜ਼ੀ ਵੱਡੀ ਤੋਂ ਵੱਡੀ ਗਨ ਚਲਾਓ ਅਤੇ ਉੱਥੇ ਜੋ ਮਰਜ਼ੀ ਕਰੋ ਕਿ ਨਹੀਂ। ਸੋ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ, ਨਾ ਕਿ ਇੱਥੇ ਤੁਸੀਂ ਗੋਲੀਆਂ ਚਲਾਈ ਚਲੋ। 5845 ਹੈਲੋ, 5845 ਹੈਲੋ ਜੀ,
5: ਹਾਂਜੀ ਨਵੀਂ ਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ,
5: ਹਾਂਜੀ ਮੈਂ ਮਨਜੀਤ ਕੁਮਾਰ ਬੋਲ ਰਿਹਾ ਮਿੱਠੂ,
0: ਹਾਂਜੀ
5: ਹਾਂਜੀ ਹਾਂਜੀ, ਆ ਤੁਹਾਡਾ ਪ੍ਰੋਗਰਾਮ ਸੁਣ ਰਹੇ ਸੀ, ਰੋਜ਼ ਹੀ ਸੁਣਦੇ ਹਾਂ ਜੀ, ਪਰ ਅੱਜ ਕਾਲ ਸਾਡੀ ਪਹਿਲੀ ਵਾਰੀ ਲੱਗੀ ਆ ਜੀ।
0: ਵਧਾਈਆਂ ਜੀ,
5: ਹਾਂਜੀ ਬਹੁਤ ਵਧਾਈਆਂ ਜੀ, ਤੇ ਆਪਣੇ ਆਪਾਂ ਗਾਣਾ ਆਪਾਂ ਲਾਉਣਾ ਆ ਉਹ ਬਾਅਦ ਦੇ ਵਿੱਚ, ਆ ਫਿਲਮ ਜਿਹੜੀ ਆਈ ਤੁਸੀਂ ਹਰਭਜਨ ਮਾਨ ਦੀ ਸੁਣ ਰਿਹਾ ਜੀ, ਬਹੁਤ ਵਧੀਆ ਜੀ, ਤੁਹਾਨੂੰ ਦੇਖ ਕੇ ਆਉਣੀ ਆ, ਤੁਹਾਨੂੰ ਮੇਰੇ ਭਰਾ ਨੇ ਦੱਸਿਆ ਕਹਿੰਦਾ ਵਧੀਆ ਫਿਲਮ ਹੈ ਜੀ।
0: ਠੀਕ ਹੈ ਜੀ,
5: ਹਾਂਜੀ ਤੁਸੀਂ ਵੀ ਹਰਭਜਨ ਮਾਨ ਸਾਹਿਬ ਦੀ ਗੱਲ ਹੋਈ ਆ ਸਵੇਰੇ ਦੀ, ਅਸੀਂ ਉਹ ਸੁਣਦੇ ਸੀ ਪ੍ਰੋਗਰਾਮ ਤੁਹਾਡਾ ਜੀ,
0: ਬਹੁਤ ਧੰਨਵਾਦ ਜੀ।
5: ਹਾਂਜੀ ਹਾਂਜੀ, ਮਨਜੀਤ ਕੁਮਾਰ ਮਿੱਠੂ ਪਿੰਡ ਕੋਦਰ ਤੋਂ ਆਏ ਸੀ, ਕੰਸਟਰਕਸ਼ਨ ਦਾ ਕੰਮ ਕਰਦੇ ਆ, ਜਾ ਰਹੇ ਆ ਕੰਮ ਤੇ, ਸਵੇਰ ਬਹੁਤ ਵਧੀਆ ਜੀ,
0: ਚੱਕ ਦਿਓ ਫੱਟੇ।
5: ਠੀਕ ਆ ਜੀ, ਠੀਕ ਆ ਜੀ, ਆਪਣਾ ਗਾਣਾ ਇੱਕ ਲਵਾਉਣਾ ਸੀਗਾ ਆਪਾਂ ਬਾਅਦ ਵਿੱਚ ਜਦੋਂ ਤੁਹਾਡਾ ਲੱਗਾ ਟਾਈਮ,
0: ਕਿਹੜਾ ਕਿਹੜਾ
5: ਸੁਣਾ ਦਿਓ? ਇਹ ਤੁਰ ਕੇ ਰੰਗੀਲੇ ਦਾ ਲਾਉਣਾ ਜੀ, ਤੁਰ ਕੇ ਰੰਗੀਲੇ ਦਾ,
0: ਕਿਹੜਾ?
5: ਉਹ ਕਾਲੇ ਪਾਣੀ ਵਰਗਾ ਪਿੰਡ ਲੱਗਦਾ, ਉਹ ਲਾਉਣਾ ਜੀ।
0: ਕਾਲੇ ਪਾਣੀ ਵਰਗਾ ਪਿੰਡ ਲੱਗਦਾ
5: ਸੱਜਣਾ ਨੂੰ,
0: ਕਿਉਂ?
5: ਉਹ ਇੱਥੇ ਹੀ ਆ ਜੀ, ਪਰਿਵਾਰ ਛੱਡਿਆ ਹੋਇਆ ਪਿੱਛੇ, ਤੇ ਮਾੜਾ ਜਿਹਾ ਮਨ ਜਿਹਾ ਕਿਸੇ ਟਾਈਮ ਪਰੇਸ਼ਾਨ ਜਿਹਾ ਹੋ ਜਾਂਦਾ ਹੁੰਦਾ, ਤਾਂ ਉਦਾਂ ਗਾਣਾ ਜਿਹਾ ਸੁਣ ਕੇ ਤੁਹਾਡੀ ਆਵਾਜ਼ ਸੁਣ ਕੇ ਸਾਡਾ ਮਨ ਬਹੁਤ ਸੈਟ ਹੋ ਜਾਂਦਾ ਜੀ।
0: ਚਲੋ ਬਹੁਤ ਧੰਨਵਾਦ ਵੀਰੇ, ਥੈਂਕ ਯੂ, ਕੋਸ਼ਿਸ਼ ਕਰਾਂਗੇ ਗਾਣਾ ਸਵੇਰੇ, ਹੁਣ ਥੋੜ੍ਹਾ ਸਮਾਂ ਆਪਣੇ ਕੋਲ ਸੀਮਤ ਹੀ ਹੁੰਦਾ। ਓਕੇ, ਮੈਂ ਨਾ ਅੱਜ ਇੱਕ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਇੱਕ ਕਪਲ ਹੈ ਅਤੇ ਉਹ ਇੱਥੇ ਰਹਿੰਦੇ ਆ ਅਤੇ ਸਾਰੇ ਪੇਰੈਂਟਸ ਫੈਮਿਲੀ ਬਾਕੀ ਦੀ ਇੰਡੀਆ, ਅਤੇ ਉਹਨਾਂ ਦੇ ਦੋ ਬੱਚੇ ਨੇ, 3 ਸਾਲ ਦਾ ਬੱਚਾ ਅਤੇ 5 ਸਾਲ ਦਾ ਬੱਚਾ। ਉਹ ਕਪਲ ਚਲੋ ਦੋਨੋਂ ਕੰਮ ਕਰਦੇ, ਇੱਥੇ ਮੁਸ਼ਕਿਲ ਹੈ ਕਿਤੇ ਨਾ ਕਿਤੇ, ਯੂ ਨੋ ਡੇ ਕੇਅਰ ਦਿਸ ਦੈਟ ਕੰਮਾਂ 'ਤੇ ਹੁੰਦੇ ਆ, ਬੱਚੇ ਨੂੰ ਪ੍ਰੋਪਰ ਉਨਾ ਟਾਈਮ ਨਹੀਂ ਦੇ ਹੁੰਦਾ, ਅਤੇ ਜਿਹੜਾ ਹਸਬੈਂਡ ਹੈ ਬੱਚਿਆਂ ਦਾ ਪਿਓ ਹੈ, ਉਹ ਕਹਿੰਦਾ ਯਾਰ ਆਪਾਂ ਇੰਡੀਆ ਨਾ ਭੇਜ ਦਈਏ ਬੱਚਿਆਂ ਨੂੰ, ਉੱਥੇ ਰਹਿਣ ਯੂ ਨੋ ਜ਼ਿਆਦਾਤਰ, ਅਤੇ ਜਦੋਂ ਚਲੋ ਥੋੜ੍ਹੇ ਵੱਡੇ ਹੋ ਗਏ ਤਾਂ ਫਿਰ ਇੱਥੇ ਆਪਾਂ ਲੈ ਆਵਾਂਗੇ। ਸੋਰੀ, ਬੱਚਿਆਂ ਦੀ ਉਮਰ ਹੈ ਮੈਨੂੰ ਲੱਗਦਾ ਕਿ 2 ਸਾਲ ਅਤੇ 3 ਜਾਂ 4 ਸਾਲ ਕੁਛ ਇੱਦਾਂ ਦਾ ਹੈਗਾ, ਅਤੇ ਉਹ ਕਹਿੰਦਾ ਕਿ ਯਾਰ ਆਪਾਂ ਇੰਡੀਆ ਭੇਜ ਦਿੰਦੇ ਹਾਂ, ਉੱਥੇ ਚਲੋ ਸਾਰੇ ਗ੍ਰੈਂਡ ਪੇਰੈਂਟਸ ਬਾਕੀ ਦਾ ਪਰਿਵਾਰ ਹੈਗਾ ਉਹ ਟੇਕ ਕੇਅਰ ਕਰੀ ਜਾਣਗੇ। ਅਤੇ ਕੁੜੀ ਕਹਿੰਦੀ ਤੇਰਾ ਦਿਮਾਗ ਠੀਕ ਹੈ, ਜੰਮਿਆ ਇਸੇ ਲਈ ਹੈ ਵੀ ਆਪਾਂ ਉੱਥੇ ਭੇਜ ਦੇਣਾ ਉਹਨਾਂ ਨੂੰ, ਆਪਣੀ ਜ਼ਿੰਮੇਵਾਰੀ ਹੈ ਜਿਵੇਂ ਵੀ ਆਪਾਂ ਹੈਂਡਲ ਕਰੀਏ ਇੱਥੇ। ਵੀ ਉਹ ਕਹਿੰਦਾ ਯਾਰ ਵੀ ਦੇਖ ਆਪਣਾ ਇੱਕ ਤਾਂ ਪੈਸਾ ਬਚੂਗਾ, ਜੇ ਆਪਾਂ ਇੰਨਾ ਪੈਸਾ ਇੱਥੇ ਖਰਚ ਰਹੇ ਹਾਂ ਯੂਨੋ ਕੇਅਰ ਦੇ ਉੱਤੇ ਜੋ ਵੀ ਹੈ, ਅਤੇ ਨਾਲੇ ਉੱਥੇ ਪੰਜਾਬੀ ਪੰਜੂਬੀ ਸਿੱਖ ਲੈਣਗੇ ਵਧੀਆ, ਚੌਵੀ ਘੰਟੇ ਕੋਈ ਨਾ ਕੋਈ ਦੇਖਣ ਵਾਲਾ ਹੋਊਗਾ ਅਤੇ ਉੱਥੇ ਵਧੀਆ ਉਹ ਰਹਿਣਗੇ। ਉਹ ਕਹਿੰਦੀ ਕਿ ਆਪਾਂ ਚੱਲ ਘੱਟ ਖਾ ਲਾਂਗੇ ਬਟ ਕਮ ਸੇ ਕਮ ਬੱਚੇ ਤਾਂ ਆਪਣੇ ਨਾਲ ਹੋਣਗੇ, ਆਪਾਂ ਜੇ ਜੰਮੇ ਹਾਂ ਜੇ ਆਪਾਂ ਦੁਨੀਆਂ 'ਤੇ ਲੈ ਕੇ ਆਏ ਹਾਂ ਅਤੇ ਜਿਵੇਂ ਵੀ ਆਪਾਂ ਔਖੇ ਸਿਖਾਲੇ ਯੂਨੋ ਟੇਕ ਕੇਅਰ ਕਰੀਏ। ਹੁਣ ਤੁਹਾਡਾ ਕੀ ਖਿਆਲ ਹੈ? ਹਸਬੈਂਡ ਕਹਿ ਰਹੇ ਕਿ ਉੱਥੇ ਭੇਜ ਦਿੰਦੇ ਹਾਂ, ਉੱਥੇ ਵਧੀਆ ਜਦੋਂ ਫਿਰ ਥੋੜ੍ਹੇ ਜਿਹੇ ਵੱਡੇ ਹੋ ਜਾਣਗੇ, ਸਕੂਲ ਸਕਾ ਜਾਣ ਲੱਗ ਗਏ, ਥੋੜ੍ਹੇ ਸਿਆਣੇ ਹੋ ਗਏ ਤਾਂ ਪੱਕੇ ਇੱਥੇ ਲੈ ਆਵਾਂਗੇ। ਉਹ ਕਹਿੰਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਵੀ ਆਪਣੇ ਆਪਣੀ ਫੈਮਿਲੀ ਹੈ ਅਤੇ ਆਪਾਂ ਜਿਵੇਂ ਵੀ ਆ ਇੱਥੇ ਹੈਂਡਲ ਕਰੀਏ ਐਂਡ ਹੋਰ ਵੀ ਲੋਕ ਮੈਨੇਜ ਕਰਦੇ ਨੇ। ਹੁਣ ਇੰਡੀਆ ਭੇਜਣਾ ਜਵਾਕਾਂ ਨੂੰ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਸਿਆਣੀ ਗੱਲ ਹੈ? ਹੁਣ ਕਈਆਂ ਨੂੰ ਲੱਗਦਾ ਇਹ ਤਾਂ ਸਦੀਆਂ ਤੋਂ ਹੋ ਰਿਹਾ, ਫਿਰ ਕੀ ਹੋ ਗਿਆ, ਜੇ ਉੱਥੇ ਰਹਿ ਵੀ ਹੋਣਗੇ ਵਧੀਆ, ਉੱਥੇ ਕੁਛ ਨਾ ਕੁਛ ਸਿੱਖਣਗੇ, ਆਪਣੇ ਯੂਨੋ ਫੈਮਿਲੀ ਨਾਲ ਟਾਈਮ ਸਪੈਂਡ ਕਰਨਗੇ, ਪੰਜਾਬੀ ਲਰਨ ਕਰਨਗੇ, ਉੱਥੋਂ ਦੀਆਂ ਵੀ ਕਈ ਚੀਜ਼ਾਂ ਉਸ ਲਰਨ ਕਰਨਗੇ। ਤੁਸੀਂ ਇਸ ਨਾਲ ਕੀ ਸਹਿਮਤ ਹੋ ਜਾਂ ਨਹੀਂ ਵੀ ਇੰਡੀਆ ਭੇਜ ਦੇਣਾ ਚਾਹੀਦਾ ਜਾਂ ਬੱਚਿਆਂ ਨੂੰ ਨਹੀਂ? ਹੈ ਚੀਜ਼ ਚਲੋ ਮੁਸ਼ਕਿਲ ਹੈ, ਤੁਸੀਂ ਆਇਰਨ ਉਹ ਲੋਕ ਕਰਦੇ ਤਾਂ ਜ਼ਰੂਰ ਨੇ, ਬਟ ਇੰਨਾ ਲੰਬਾ ਸਮਾਂ ਆਪਣੇ ਫੈਮਿਲੀ ਆਪਣੇ ਕਿਡਸ ਤੋਂ ਬਿਨਾਂ ਰਹਿਣਾ ਕੋਈ ਈਜ਼ੀ ਚੀਜ਼ ਨਹੀਂ ਹੈ, ਬਟ ਤੁਹਾਡਾ ਥੋੜ੍ਹਾ ਜਿਹਾ ਓਪੀਨੀਅਨ ਮੈਂ ਜ਼ਰੂਰ ਲੈਣਾ ਚਾਹਾਂਗਾ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਐਂਡ ਮੇਫੀਲਡ, ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਬਿਲਕੁਲ ਅਵੇਲੇਬਲ ਹੈ। ਅਤੇ ਬਿਯੋਂਡ ਆਈਵਰ ਨੂੰ ਯਾਦ ਰੱਖੋ, ਤੁਸੀਂ ਅਗਰ ਕਿਸੇ ਨੇ ਵੀ ਐਨਕਾਂ ਲੈਣੀ ਹੈ, ਇੱਕ ਐਨਕ ਲਓ, ਦੂਜੀ ਐਨਕ ਬਿਲਕੁਲ ਫਰੀ ਆਈ ਡਾਕਟਰ ਅਵੇਲੇਬਲ ਨੇ, ਨਿਗਾਹ ਤੁਸੀਂ ਆਪਣੀ ਚੈੱਕ ਕਰੋ। ਬਿਯੋਂਡ ਆਈਵਰ 9057933937 ਹੰਬਰ ਵੈਸਟਨ ਗੋਰਵੇ। ਸਾਰੇ ਕਾਲਰਸ ਨੂੰ ਮੈਂ ਕਹਿੰਦਾ ਅੱਜ ਥੋੜ੍ਹਾ ਜਿਹਾ ਬਰੀਫ ਰੱਖਿਓ, ਸਮਾਂ ਆਪਣੇ ਕੋਲ ਸੀਮਤ ਹੀ ਹੈ। 6204 ਹੈਲੋ।
6: Happy Friday, Navi. Good morning.
0: Happy Friday, good morning.
6: Okay, my thought is, how can someone think like that? Oh, they are also children. Oh, their personal choice is to make children.
0: Absolutely.
6: So, India, who are India parents? Two parents can create cardland. No, it's like simply, this cannot be a thought. ਮਤਲਬ ਮੈਂ ਉਹਦੇ ਬੱਚੇ ਨੂੰ ਠੀਕ ਹੈ, ਦਾਦਾ ਦਾਦੀ ਨਾਨਾ ਨਾਨੀ ਦੀ ਇੱਕ ਡੈਜ਼ਿਗਨੇਸ਼ਨ ਹੈ ਉਹਨਾਂ ਲਈ, ਰਾਈਟ, ਪਰ ਉਹ ਉਹਨਾਂ ਨੂੰ ਨਰਚਰ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਛੱਡ ਦੋ ਇੰਡੀਆ ਆਪੇ ਪਲ ਜਾਣਗੇ। ਬੱਚੇ ਆਪੇ ਪਲਣ ਨਹੀਂ ਹੁੰਦੇ, ਉਹਨਾਂ ਨੂੰ ਪਾਲਣਾ ਪੈਂਦਾ। ਤੇ ਮਤਲਬ ਆਮ ਸੋਰੀ, ਮਤਲਬ ਮੈਨੂੰ ਤਾਂ ਦੇਖ ਸੁਣ ਕੇ ਹੀ ਬੜਾ ਅਜੀਬ ਲੱਗਿਆ ਕਿ ਹਾਊ ਕੈਨ ਸਮਨ ਥਿੰਕ ਲਾਈਕ ਦੈਟ, ਭੇਜ ਦਿੰਦੇ ਆ। ਮਤਲਬ ਇਟਸ ਨਾਟ ਅ ਥਿੰਗ
0: ਬਿਲਕੁਲ ਨਹੀਂ ਠੀਕ ਹੈ 100%।
7: $27.99 $2799 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਵੀਕਐਂਡ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $15.99 ਚ ਅਪਲਾਈਂਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 75 ਇੰਚ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ 899 ਚ ਅਪਲਾਈਂਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਸੋ ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
8: ਹਾਂਜੀ ਨਵੀ ਜੀ, ਬੇਸਿਕਲੀ ਇਹ ਚੀਜ਼ ਨੂੰ ਐਜ਼ ਅ ਬਰਡਨ ਐਂਡ ਓਨਸ ਨਹੀਂ ਦੇਖਣਾ ਚਾਹੀਦਾ, ਰਿਸਪੋਂਸਿਬਿਲਿਟੀ ਹੈ ਪੇਰੈਂਟਸ ਦੀ। ਤੇ ਆਈ ਕੈਨ ਕੰਕਰ ਐਂਡ ਸੋਰਟ ਆਫ ਅਗਰੀ ਵਿਦ ਦ ਵਾਈਫ ਹੇਅਰ ਐਜ਼ ਵੈਲ ਕਿ ਉੱਥੇ ਭੇਜ ਦੇਣਾ ਇਹਨੇ, ਇਟ ਵੋਂਟ ਪੇ ਆਫ ਇਨ ਦ ਲੌਂਗ ਰਨ। ਆਪਣੇ ਕਲਚਰ ਨਾਲ ਇੱਥੇ ਰਹਿ ਕੇ ਵੀ ਇੱਥੇ ਦੇ ਨੋਟ ਫਰੈਸ਼ ਆਫ ਦਾ ਬੋਰਡ, ਬਟ ਇੱਥੇ ਦਾ ਬੋਰਨ ਐਂਡ ਰੇਜ਼ ਪੰਜਾਬੀ ਬੱਚਾ ਬੜੀ ਸੋਹਣੀ ਪੰਜਾਬੀ ਬੋਲਦਾ, ਯੂ ਆਰ ਵਨ ਆਫ ਦੋਸ। ਤੇ ਇਹੋ ਜਿਹੀ ਕੋਈ ਗੱਲ ਨਹੀਂ, ਉੱਥੇ ਇੰਡੀਆ ਭੇਜ ਕੇ ਇਫ ਪੋਸੀਬਲ ਤੇ ਗ੍ਰੈਂਡ ਪੇਰੈਂਟਸ ਇੱਥੇ ਆ ਕੇ ਰਹਿ ਲੈਣ, ਬਟ ਉਹ ਬੱਚਾ ਉਹ ਕਨੇਡੀਅਨ ਹੈ ਉਹ, ਰਾਈਟ? ਉਹਦੀ ਅਲੀਜੀਅੰਸ, ਉਹਦੀ ਲੋਇਲਟੀ, ਉਹਦੀ ਐਥਨੀਸਿਟੀ, ਸਾਰਾ ਕੁਛ ਹੀ ਕਨੇਡੀਅਨ ਹੈ। ਉਹ ਕਲਚਰ ਦੇ ਨਾਲ ਇੱਥੇ ਰਹਿ ਕੇ ਵੀ ਕਨੈਕਟ ਰਹੇਗਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਬਟ ਦੈਟਸ ਮਾਈ ਟੇਕ ਔਨ ਇਟ।
0: ਠੀਕ ਹੈ, ਸੋ ਸ਼ੁਡ ਨਾਟ ਬੀ ਗੋਇੰਗ ਦੇਅਰ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਊ ਤੇ ਪਹੁੰਚੋ, ਵੀਕਐਂਡ ਹੈ, ਵੀਕਐਂਡ ਤੇ ਕੋਈ ਸ਼ੋਪਿੰਗ ਕਰਨੀ ਹੈ ਕੱਪੜਿਆਂ ਦੀ, ਇੱਕ ਸੂਟ ਲਓ ਲੇਡੀਜ਼, ਦੂਜਾ ਅੱਧੀ ਪ੍ਰਾਈਸ 'ਚ, ਇੱਕ ਤੁਸੀਂ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ। ਫੈਸ਼ਨ ਆਈ ਕਿਊ ਏਅਰਪੋਰਟ ਰੋਡ ਐਂਡ ਡੇਰੀ ਕੁਈਨ ਐਂਡ ਕੈਨੇਡੀ ਮਕਵੀਨ ਐਂਡ ਮੇਫੀਲ, ਫੈਸ਼ਨ ਆਈ ਕਿਊ ਤੇ ਜ਼ਰੂਰ ਪਹੁੰਚੋ ਤੇ ਡੀਲਾਂ ਦਾ ਫਾਇਦਾ ਤੁਸੀਂ ਲਓ ਯਾਰ। ਫੈਸ਼ਨ ਆਈ ਕਿਊ ਨੰਬਰ 1 ਹੈ। 9841 ਹੈਲੋ।
9: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
9: ਮੈਂ ਤਾਂ ਬਸ ਇੱਕ ਗੱਲ ਕਹੂੰਗੀ ਵੀ ਬੱਚੇ ਦਾ ਬਚਪਨ ਦੇਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੂੰ ਹੁਣ ਨਹੀਂ ਟਾਈਮ ਦੇਵਾਂਗੇ ਤਾਂ ਉਹ ਆਪਾਂ ਨੂੰ ਵੀ ਨਹੀਂ ਵੱਡੇ ਹੋਏ ਟਾਈਮ ਦੇਣਗੇ। ਸਾਲ ਹੁੰਦੇ ਆ ਸਟਾਰਟਿੰਗ ਤੇ, ਜਦੋਂ ਬੱਚਾ ਸਕੂਲ ਜਾਣ ਲੱਗ ਜਾਂਦਾ ਥੋੜਾ ਜਿਹਾ ਫਰਕ ਪੈ ਜਾਂਦਾ, ਪੇਰੈਂਟਸ ਮੈਨੇਜ ਕਰ ਲੈਂਦੇ ਆ ਟਾਈਮ ਜੋਬ ਦਾ।
0: ਹੁਣ ਕਈ ਲੋਕਾਂ ਦਾ ਮੰਨਣਾ ਇਹ ਹੈ ਕਿ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਵੀ ਕਿੱਥੇ ਰਹੇ ਆ ਕਿੱਥੇ ਨਹੀਂ।
9: ਨਹੀਂ ਨਹੀਂ ਵੀਰੇ, ਸਾਰਾ ਕੁਛ ਪਤਾ ਲੱਗ ਜਾਂਦਾ। ਹਾਂ, ਸਾਰਾ ਕੁਛ ਹੀ ਪਤਾ ਲੱਗਦਾ ਬੱਚੇ ਦਾ। ਹਾਂ, ਪੇਰੈਂਟਸ ਨੂੰ ਇਨ ਬਿਟਵੀਨ ਬੁਲਾ ਲਓ, ਗ੍ਰੈਂਡ ਪੇਰੈਂਟਸ ਨੂੰ ਪੰਜਾਬੀ ਸਿਖਾਉਣੀ ਹੈ ਉਹਨਾਂ ਨਾਲ, ਚਲੋ ਉਹਨਾਂ ਦਾ ਪਿਆਰ ਪਾਉਣਾ, ਉਹ ਆ ਜਾਣ ਇਨ ਬਿਟਵੀਨ। ਪਰ ਮੈਂ ਤਾਂ ਬਿਲਕੁਲ ਵੀ ਨੀ ਐਗਰੀ ਇਹ ਚੀਜ਼ ਵੀ ਬੱਚਿਆਂ ਨੂੰ ਅਲੱਗ ਨੀ ਕਰਨਾ ਚਾਹੀਦਾ, ਉਹਦਾ ਬਚਪਨ ਦੇਖਣਾ ਚਾਹੀਦਾ।
0: ਛੋਟੀ ਉਮਰ ਤੋਂ ਸ਼ੁਰੂ ਹੋ ਜਾਂਦਾ ਉਹ, ਆਪਾਂ ਕਿਤੇ ਨਾ ਕਿਤੇ ਪਹਿਲਾਂ ਨੀ ਮਹਿਸੂਸ ਕਰਦੇ, ਬਾਅਦ ਚੋਂ ਉਹ ਚੀਜ਼ ਤੁਹਾਡੇ ਮਨ ਚ ਆਉਂਦੀ ਹੈ। ਸੋ ਸਾਡੇ ਨਾਲ ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਸਾਡੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਸਿੰਘ ਢਿੱਲੋਂ ਜੀ। ਗੁਰਪ੍ਰੀਤ ਢਿੱਲੋਂ ਜੋ ਕਿ ਆਪਣੇ ਕੈਂਡੀਡੇਟ ਨੇ ਰੀਜਨਲ ਕੌਂਸਲਰ ਵਾਰਡ 9 ਐਂਡ 10 ਤੋਂ, ਤੇ ਗੁਰਪ੍ਰੀਤ ਨੇ ਟਰਮਸ ਪਹਿਲਾਂ ਵੀ ਸਰਵ ਕੀਤੀ ਨੇ ਆਪਣੇ ਸਿਟੀ ਦੇ ਲਈ, ਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਗੁਰਪ੍ਰੀਤ ਨੇ ਪਹਿਲਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਸ ਸ਼ਹਿਰ ਦੇ ਲਈ ਕੀਤੀਆਂ। ਸੋ ਗੁਰਪ੍ਰੀਤ ਸਾਡੇ ਨਾਲ ਨੇ। ਗੁਰਪ੍ਰੀਤ ਵੈਲਕਮ ਬ੍ਰਦਰ, ਕੀ ਹਾਲ?
10: ਥੈਂਕ ਯੂ ਬ੍ਰਦਰ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ
0: ਜੀ। ਵੈਲਕਮ ਗੁਰਪ੍ਰੀਤ। ਸੋ ਇਟਸ ਬੜਾ ਕ੍ਰੂਸ਼ਲ ਵੀਕਐਂਡ, ਐਡਵਾਂਸ ਪੋਲਿੰਗ ਅੱਜ ਤੋਂ ਸ਼ੁਰੂ ਹੈ, ਐਂਡ ਵਾਰਡ 9 ਐਂਡ 10 ਦੇ ਰੈਜ਼ੀਡੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
10: ਇਹੀ ਕਹਿਣਾ ਚਾਹੀਦਾ, ਆਈ ਥਿੰਕ ਸਾਰਿਆਂ ਨੂੰ ਪਤਾ ਕਿ ਸਾਡੇ ਕੋਲ ਰੈਕੋਰਡ ਹੈ, ਸਾਡੇ ਕੋਲ ਪਲਾਨ ਹੈ, ਤੇ ਪ੍ਰੂਵਨ ਲੀਡਰਸ਼ਿਪ ਵਿਖਾਇਆ ਲੋਕਾਂ ਨੂੰ, ਤੇ ਇੱਕ ਟਰੱਸਟ ਹੈ ਸਾਡੇ ਵਿੱਚ। ਦੇ ਨੋ ਕਿ ਗੁਰਪ੍ਰੀਤ ਸਿੰਘ ਢਿੱਲੋਂ ਜੇ ਆਪਾਂ ਇਲੈਕਟ ਕਰਾਂਗੇ, ਉਹਨਾਂ ਨੇ ਕੰਮ ਕਰਨਾ ਹੈ ਤੇ ਸਾਡੇ ਲਈ ਸਾਡੀ ਆਵਾਜ਼ ਉਠਾਉਣਗੇ। ਸੋ ਦੈਟਸ ਯੂ ਨੋ ਦੈਟਸ 100% ਕਲੀਅਰ ਵਿਦ ਪੀਪਲ। ਪਰ ਪਿਛਲੇ ਇਲੈਕਸ਼ਨ ਦੇ ਵਿੱਚ ਸਿਰਫ 25% ਵੋਟਰ ਟਰਨ ਆਊਟ ਸੀ। ਸਾਰਿਆਂ ਨੂੰ ਇਨਕਰੇਜ ਕਰਦੇ ਕਿ ਕੱਲ੍ਹ ਨੂੰ ਅਕਟੋਬਰ 10 ਤੇ ਪਰਸੋਂ ਅਕਟੋਬਰ 11 ਨੂੰ ਪਲੀਜ਼ ਆਪਣੀ ਅਰਲੀ ਦੇ ਵਿੱਚ ਵੋਟ ਪਾਇਓ। ਇਟਸ ਵੈਰੀ ਵੈਰੀ ਇੰਪੋਰਟੈਂਟ। ਬਹੁਤ ਜ਼ਿਆਦਾ ਇਸ਼ੂਜ਼ ਨੇ ਸਾਡੇ ਸਿਟੀ ਦੇ ਵਿੱਚ, ਵੀ ਹੈਵ ਟੂ ਗੈਟ ਅ ਰੈਜ਼ੋਲੂਸ਼ਨ ਟੂ ਦੈਮ। ਸਾਨੂੰ ਸਿਟੀ ਦਾ ਨੌਲੇਜ, ਮਿਊਨਿਸਪਲ ਪੋਲੀਟਿਕਸ, ਸਾਨੂੰ ਪਤਾ ਕਿ ਹੁਣ ਫੈਡਰਲ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਕਿੱਦਾਂ ਡੀਲ ਕਰਨਾ, ਤੇ ਇਸ਼ੂਜ਼ ਆਪਣੇ ਰੈਜ਼ੋਲੂਸ਼ਨ ਕਿੱਦਾਂ ਪਾਸ ਕਰਾਏ ਦੇ ਨੇ। ਸੋ ਆਈ ਹੈਵ ਦੀ ਐਕਸਪੀਰੀਅੰਸ, ਆਈ ਹੈਵ ਦਾ ਰੈਕੋਰਡ, ਪਰ we need to make sure we go and vote. And so that's the main thing right now, as I'm encouraging everybody. Gore Meadows, kal nu parson nu je tan ride chahidi hai, mere personal number te call karo 647-863-2510-647-863-2510.
0: ਸੋ ਤੁਸੀਂ ਗੁਰਪ੍ਰੀਤ ਸਿੰਘ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰੋ। ਅਸੀਂ ਵੀ ਕਹਿੰਦੇ ਹਾਂ ਕਿ ਯਾਰ, ਵੀ ਆਰ ਵੈਰੀ ਲੱਕੀ ਕਿ ਆਪਾਂ ਨੂੰ ਇਹ ਰਾਈਟ ਮਿਲਿਆ, ਵੀ ਨੀਡ ਟੂ ਐਕਸਰਸਾਈਜ਼ ਇਟ। ਵੋਟ ਨਹੀਂ ਕਰੋਗੇ ਦੈਨ ਯੂ ਹੈਵ ਨੋ ਰਾਈਟ ਕਿ ਅਗਲੇ ਤੁਸੀਂ 4 ਸਾਲ ਰੌਲਾ ਪਾਓ, ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਡੂ ਵੋਟ, ਤੁਸੀਂ ਜਿਹੜੇ ਵੀ ਕੈਂਡੀਡੇਟ ਨੂੰ ਵੋਟ ਪਾਉਣੀ ਹੈ, ਗੁਰਪ੍ਰੀਤ ਨੂੰ ਪਾਉਣੀ ਹੈ, ਜ਼ਰੂਰ ਪਾਓ, ਕਿਸੇ ਹੋਰ ਨੂੰ ਪਾਉਣੀ ਹੈ, ਜਸਟ ਡੂ ਯੂਰ ਰਿਸਰਚ ਵੀ ਅਗਲੇ ਨੇ ਕੀ ਕੀਤਾ, ਅਗਲੇ ਦਾ ਕੀ ਟਰੈਕ ਰੈਕਡ ਹੈ ਅਤੇ ਅਗਲੇ ਦੀਆਂ ਕੀ ਪ੍ਰਾਇਓਰਟੀਜ਼ ਨੇ, ਅਤੇ ਪ੍ਰਾਇਓਰਟੀਜ਼ ਉਹਨਾਂ ਨੂੰ ਕਹੋ ਕਿ ਸਾਨੂੰ ਐਕਸਪਲੇਨ ਕਰੋ ਕਿਵੇਂ ਇਹ ਚੀਜ਼ਾਂ ਕਰੋਗੇ। ਆਈ ਨਹੀਂ ਵੀ ਮੈਂ ਆਹ ਕਰੂੰ ਚੱਕ ਦੂੰ ਫੱਟੇ, ਬਟ ਥੋੜ੍ਹਾ ਜਿਹਾ ਤੁਸੀਂ ਡੂੰਘਾਈ ਦੇ ਵਿੱਚ ਡੂ ਸਮ ਰਿਸਰਚ। ਸੋ ਗੁਰਪ੍ਰੀਤ ਸਿੰਘ ਢਿੱਲੋਂ, ਤੁਹਾਡੇ ਕੈਂਡੀਡੇਟ ਫੋਰ ਰੀਜਨਲ ਕਾਉਂਸਲ ਅਵਾਰਡਸ 9 and 10। ਸੋ ਗੁਰਪ੍ਰੀਤ, ਬੈਸਟ ਵਿਸ਼ਿਜ਼ ਟੂ ਯੂ ਐਂਡ ਯੂਰ ਟੀਮ, ਅਤੇ ਆਪਾਂ ਹੋਪਫੁਲੀ ਨੈਕਸਟ ਵੀਕ ਇੱਕ ਹੋਰ ਵੀ ਇਨ ਡੈਪਥ ਗੱਲਬਾਤ ਕਰਾਂਗੇ, ਅਤੇ ਐਨੀਥਿੰਗ ਐਲਸ ਤੁਸੀਂ ਐਡ ਕਰਨਾ ਚਾਹੋਗੇ? ਮੋਸਟ ਵੈਲਕਮ।
10: ਇੱਕ ਹੋਰ ਪੁਆਇੰਟ ਮੇਰਾ ਵੀਰ
0: ਜੀ,
10: ਥੋੜ੍ਹੀ ਜੀ ਬੈਕ ਹੋਮ ਡਿਊਟੀ ਪੋਲਿਟਿਕਸ ਚੱਲ ਰਹੀ ਹੈ। ਲਾਸਟ ਕੈਂਟ ਤੇ ਇਸ ਕੈਂਡੀਡੇਟ ਇਹਨਾਂ ਨੇ ਖੜਾ ਕੀਤਾ ਗੁਰਪ੍ਰੀਤ ਕੇ ਢਿੱਲੋਂ, ਯੂ ਨੋ ਇਟਸ ਕਲੀਅਰਲੀ ਪੋਲਿਟਿਕਸ, ਪਲੀਜ਼ ਗੁਰਪ੍ਰੀਤ ਸਿੰਘ ਢਿੱਲੋਂ। ਸੋ ਬੈਲਟ ਫੋਰਮ ਤੇ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਇਓ ਪਲੀਜ਼, ਦੈਟਸ ਆਮ ਇਨਕਰੇਜਿੰਗ ਐਵਰੀਬਡੀ। ਇਹ ਗਲਤੀ ਨਾ ਹੋ ਜਾਏ, ਵੀ ਹੈਵ ਟੂ ਮੇਕ ਸ਼ੋਰ ਵੀ ਸਿਲੈਕਟ ਦ ਰਾਈਟ ਕੈਂਡੀਡੇਟ। ਸੋ ਗੁਰਪ੍ਰੀਤ ਸਿੰਘ ਢਿੱਲੋਂ, ਥੈਂਕ ਯੂ ਮੇਰਾ ਵੀਰ।
0: ਥੈਂਕ ਯੂ ਸਰ, ਬੈਸਟ ਵਿਸ਼ਿਸ ਟੂ ਯੂ ਐਂਡ ਯੂਰ ਟੀਮ। ਸੋ ਗੁਰਪ੍ਰੀਤ ਸਿੰਘ ਢਿੱਲੋਂ, ਰੀਜਨਲ ਕਾਉਂਸਲਰ ਕੈਂਡੀਡੇਟ ਫੋਰ ਵਾਰਡਸ 9 and 10। 0745, ਹੈਲੋ ਜੀ, ਵੈਲਕਮ।
11: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
11: ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਬੱਚੇ ਜਿਹੜੇ ਆਪਾਂ ਵਾਰਨ ਕੀਤੇ ਆ ਨਾ, ਤੇ ਉਹਨਾਂ ਨੂੰ ਕਦੀ ਵੀ ਨਹੀਂ ਛੱਡਣਾ ਚਾਹੀਦਾ। ਮੈਂ ਹੁਣ ਸਿੰਗਲ ਮੋਮ ਆ, ਇੱਕ ਮੇਰਾ ਬੇਬੀ ਅਜੇ ਜਸਟ 2 ਸਾਲ ਦਾ ਨਹੀਂ ਹੋਇਆ ਤੇ ਇੱਕ 7 ਸਾਲ ਦਾ। ਮੈਂ ਥੋੜਾ ਕੰਮ ਕਰਦੀ ਹਾਂ ਬਸ, ਬੱਚਿਆਂ ਨੂੰ ਟਾਈਮ ਦਿੰਦੀ। ਇਹ ਵੀ ਇੱਕ ਇਨਵੈਸਟਮੈਂਟ ਹੀ ਹੁੰਦੀ ਹੈ ਜੀ, ਆਪਾਂ ਇਹਨਾਂ ਨਾਲ ਹੁਣ ਟਾਈਮ ਸਪੈਂਡ ਕਰਾਂਗੇ, ਇਹ ਆਪਾਂ ਨੂੰ ਰਿਟਰਨ ਬੈਕ ਜ਼ਰੂਰ ਦੇਣਗੇ। ਮੈਂ ਆਪਣੇ ਫਰੈਂਡ ਸਰਕਲ ਚ ਜਾਣਦੀ ਸੀ, ਉਹਨਾਂ ਨੇ ਆਪਣੀ ਕੁੜੀ ਛੱਡੀ ਸੀਗੀ, ਬਟ ਉਹ ਉਹਨਾਂ ਨੂੰ ਹੁਣ ਵੱਡੀ ਹੋ ਗਈ, ਉਹ ਮੈਨੇ ਵੀ ਦਿੰਦੀ ਆ ਕਿ ਤੁਸੀਂ ਮੇਰਾ ਬਚਪਨ ਸਾਰਾ ਉੱਥੇ ਖਰਾਬ ਕਰਤਾ ਮੈਨੂੰ।
0: ਅੱਛਾ, ਹੁਣ ਉਹ ਮੈਨੇ ਦਿੰਦੀ ਹੈ ਵੱਡੀ ਹੋ ਕੇ?
11: ਹਾਂਜੀ ਦਿੰਦੀ ਆ ਉਹ। ਬੱਚਿਆਂ ਨੂੰ ਇਹ ਆਪਣੀ ਰਿਸਪੋਨਸੀਬਿਲਟੀ, ਆਪਣੀ ਚੋਇਸ ਹੈ ਨਾ ਉਹਨਾਂ ਦੀ। ਉਹ ਕਹਿੰਦੀ ਮੈਂ ਤੁਹਾਨੂੰ ਥੋੜੀ ਕਿਹਾ ਸੀ ਤੁਸੀਂ ਮੈਨੂੰ ਬੋਰਨ ਕਰੋ, ਤੁਸੀਂ ਕੀਤਾ ਤੇ ਫਿਰ ਤੁਸੀਂ ਛੱਡਿਆ। ਸੋ ਬੱਚਿਆਂ ਨੂੰ ਆਪਣੇ ਨਾਲ ਲਾ ਕੇ ਰੱਖੋ। ਜੇ ਮੈਨੂੰ ਕੋਈ ਕਹਿੰਦਾ ਨਾ ਆਪਣੇ ਬੱਚੇ ਤੂੰ ਆਪਣੇ ਪੇਰੈਂਟਸ ਬੁਲਾ ਲਾ ਤੇ ਉਹ ਤੇਰਾ ਹਰ ਟਾਈਮ ਹੈ, ਮੈਂ ਕਿ ਨਹੀਂ ਨਹੀਂ, ਮੇਰਾ ਤਾਂ ਰਹਿ ਵੀ ਬੈਠ ਜਾਂਦਾ ਹੈ ਕਿ ਮੇਰੇ ਬੱਚੇ, ਮੈਂ ਆਪ ਹੀ ਇਹਨਾਂ ਨੂੰ ਕਰਨਾ।
0: ਨਹੀਂ ਠੀਕ ਹੈ, ਦੇਖੋ ਨਹੀਂ ਤੁਹਾਡੀ ਇਹ ਰਿਸਪੋਂਸਿਬਿਲਟੀ ਹੈ, ਰਾਈਟ? ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਜਿਵੇਂ ਵੀ ਔਖੇ ਸੁਖਾਲੇ ਤੁਸੀਂ ਜੇ ਉਹ ਫੈਸਲਾ ਲਿਆ ਤੇ ਤੁਸੀਂ ਉਸ ਫੈਸਲੇ ਨੂੰ ਬਿਲਕੁਲ ਬਾਖੂਬੀ ਨਾਲ ਨਿਭਾਓ। ਸਿੰਗਲ ਮਦਰ ਕਿਵੇਂ ਹੈਂਡਲ ਕੀਤਾ?
11: ਮੈਂ ਬਹੁਤ ਹੈਪੀ ਆ, ਹਾਂਜੀ, ਤੇ ਮੈਨੂੰ, ਮੈਂ ਸਾਰਾ ਕੁਛ ਹੀ ਕਰੀ ਜਾਂਦੀ, ਮੈਂ ਨੀ ਕਰਦੀ, ਉਹ ਵਾਹਿਗੁਰੂ ਕਰਾਉਂਦਾ ਆਪਣੇ ਤੋਂ।
0: ਠੀਕ ਹੈ, ਕਰਦੇ, ਚਲੋ ਵਾਹਿਗੁਰੂ ਵੀ ਕਰਾਉਂਦਾ, ਬਟ ਤੁਸੀਂ ਵੀ ਕਰਦੇ, ਤੁਹਾਡਾ ਵੀ ਬੜਾ ਵੱਡਾ ਰੋਲ ਹੈ। ਵੈਰੀ ਗੁੱਡ ਜੀ, ਗੋਡ ਬਲੈਸ ਯੂ, ਤੇ ਇਦਾਂ ਹੀ, ਯੂ ਨੋ, ਤੁਹਾਡੇ ਬੱਚੇ ਬੜੇ ਲੱਕੀ ਨੇ, ਦੇ ਹੈਵ ਸੱਚ ਅ ਹਾਰਡ ਵਰਕਿੰਗ ਮਦਰ, ਤੇ ਬੈਸਟ ਵਿਸ਼ੇਸ।
11: ਥੈਂਕ ਯੂ
0: ਜੀ, ਕੀ ਬਾਤ ਹੈ। ਹੁਣ ਜਿਹੜੇ ਹਸਬੈਂਡ ਵਾਈਫ ਦੋ ਨੇ, ਉਹ ਕਹਿੰਦੇ ਸਾਡੇ ਤੋਂ ਨਹੀਂ ਹੋ ਰਿਹਾ, ਇਹਨਾਂ ਨੂੰ ਦੇਖੋ, ਸ਼ੀ ਇਜ਼ ਅ ਸਿੰਗਲ ਮਦਰ ਰੇਜ਼ਿੰਗ 2 kids। ਆਪਾਂ ਇੱਥੇ ਇੱਕ ਜਵਾਕ ਦੋਵਾਂ ਤੋਂ ਨਹੀਂ ਹੈਂਡਲ ਹੁੰਦਾ ਹੈ। ਸੋ ਓਕੇ, ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਐਚ ਕੇ ਮੂਵਰਸ ਦਾ ਵੀ ਨੰਬਰ ਦੇਵਾਂ, ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ ਐਚ ਕੇ ਮੂਵਰਸ। 35 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਆ ਅਗਲਿਆਂ ਕੋਲ। ਨੰਬਰ ਹੈ 416-524-6704-416-524-6704-0624, ਤੇ ਤੁਸੀਂ ਕਾਲ ਕਰੋ 416-524-6704 ਜੀ। 7788, ਹੈਲੋ।
12: ਹਾਂਜੀ ਜੀ, ਗੁੱਡ ਮਾਰਨਿੰਗ ਭਾਜੀ, ਕੀ ਹਾਲ ਹੈ?
0: ਵਧੀਆ ਜੀ, ਕਿਵੇਂ ਹੋ?
12: ਬਸ ਵਧੀਆ ਵਧੀਆ। ਐਕਚੁਅਲੀ ਮੇਰੇ ਦੋ ਬੇਟੇ ਆ, ਇੱਕ 13 ਦਾ ਤੇ ਇੱਕ 7 ਦਾ ਨਾ। ਤੇ ਹੁਣ ਜਦੋਂ ਘਰ ਜਾਣਾ ਵਾ ਤਾਂ ਛੋਟੇ ਨੇ ਜਿੱਥੇ ਮਰਜ਼ੀ ਹੋਣਾ, ਉਹਨੇ ਉੱਪਰ ਹੋਣਾ, ਨੀਚੇ ਆਉਣਾ, ਉਹਨੂੰ ਪਤਾ ਲੱਗ ਜਾਣਾ, ਉਹਨੇ ਭੱਜ ਕੇ ਆਉਣਾ, ਉਹਨੇ ਉਹਨੂੰ ਹੱਕ ਕਰਨਾ ਵਾ। ਤੇ ਵੱਡਾ ਜੇ ਉਹ ਕੋਲ ਵੀ ਖੜਾ, ਉਹਨੇ ਤਾਂ ਵੀ ਨੀ ਹੱਕ ਮਤਲਬ ਕਰਨਾ, ਕਿਉਂਕਿ ਉਹਨੂੰ ਟਾਈਮ ਨੀ ਦੇ ਪਾਇਆ ਮੈਂ ਨਾ।
0: ਅੱਛਾ,
12: ਵੱਡੇ ਮੁੰਡੇ ਨੂੰ ਜਦੋਂ ਵੀ, ਚਲੋ ਫਸਟ ਬੇਬੀ ਸੀਗਾ ਤਾਂ ਜ਼ਿਆਦਾ ਬਿਜ਼ੀ ਸੀਗੇ, ਛੋਟੇ ਨੂੰ ਹੌਲੀ ਹੌਲੀ ਮੈਂ ਰਿਲਾਈਜ਼ ਕੀਤਾ ਕਿ ਵੀ ਜਦੋਂ ਤੱਕ ਮੈਂ ਰਿਲਾਈਜ਼ ਕੀਤਾ, ਚਲੋ ਉਹ ਥੋੜਾ ਵੱਡਾ ਹੋ ਗਿਆ ਸੀਗਾ, ਬਟ ਬਹੁਤ ਫਰਕ ਪੈਂਦਾ। ਹੁਣ ਵੀ ਮੈਂ ਉਹਨੂੰ ਕਈ ਵਾਰ ਕਹਿੰਦਾ ਕਿ ਵੀ ਚੱਲ ਮੈਂ ਆਇਆ, ਛੋਟਾ ਹੱਕ ਕਰ ਰਿਹਾ, ਤੂੰ ਕਿਉਂ ਨੀ ਕਰ ਰਿਹਾ ਹੈਗਾ, ਉਹ ਕਰਦਾ ਵਾ, ਬਟ ਉਹ ਮਤਲਬ ਉਹਦੇ ਚ ਇੰਨੀ ਫੀਲਿੰਗ ਨੀ ਹੈਗੀ, ਕਿਉਂਕਿ ਉਹਨੂੰ ਟਾਈਮ ਦੇ ਨੀ ਪਾਇਆ ਨਾ। ਤੇ ਲੇਟਰ ਔਨ ਮੈਂ ਇਹ ਵੀ ਰਿਲਾਈਜ਼ ਕੀਤਾ ਕਿ ਜੇ ਤੁਸੀਂ ਆਪਣੀ ਫੈਮਿਲੀ ਦੇ ਵਿੱਚ 5 ਵਜੇ ਤੱਕ ਘਰ ਨਹੀਂ ਪਹੁੰਚੇ ਨਾ, ਤਾਂ ਤੁਸੀਂ ਬਹੁਤ ਕੁਛ ਮਿਸ ਕਰਦੇ ਹੋ। ਜਿੱਦਾਂ ਮੈਂ ਚਲੋ ਟਰੈਕਿੰਗ 'ਚ ਆਇਆ, ਚਲੋ ਫਿਰ ਵੀ ਮੈਂ 7-8 ਵਜੇ ਆਇਆ ਨਾ, ਬਟ ਫਿਰ ਵੀ 7-8 ਇਸ ਟੂ ਲੇਟ, ਲਾਈਕ ਉਦੋਂ ਤੱਕ ਬੱਚਾ ਮਤਲਬ ਟਾਈਮ ਚਲੇ ਜਾਂਦਾ 5 ਤੋਂ 7 ਤੋਂ 8 ਦਾ, ਤੁਸੀਂ ਉਹਨੂੰ ਸਪੋਰਟਸ 'ਚ ਨਹੀਂ ਲੈ ਕੇ ਜਾਂਦੇ, ਤਾਂ ਦੈਟਸ ਮਤਲਬ ਉਹ ਵੀ ਜੋ ਚੀਜ਼ ਅਲੱਗ ਹੈ ਕਿ ਅਸੀਂ ਬਿਜ਼ੀ ਹਾਂ, ਚਲੋ ਸਾਡਾ ਵੀ ਜ਼ਰੂਰੀ ਹੈ, ਬਟ ਕਈ ਚੀਜ਼ਾਂ ਇਹ ਵੀ ਜ਼ਰੂਰੀ ਹੈਗੀਆਂ ਕਿ ਬੱਚਿਆਂ ਨੂੰ ਟਾਈਮ ਦੇਣਾ ਤੇ ਉਹ ਵੀ ਪ੍ਰੀਸ਼ੀਅਸ ਟਾਈਮ ਆ ਉਹ ਤੁਸੀਂ ਮਤਲਬ ਮਿਸ ਕਰ ਦੇਵੋਗੇ ਤਾਂ ਯੂ ਵਿਲ ਬੀ ਸੌਰੀ
0: ਲੇਟਰ ਨਹੀਂ ਠੀਕ ਹੈ ਦੇਖੋ ਭਾਜੀ ਥੈਂਕ ਯੂ ਸੋ ਮਚ ਹੁਣ ਫੀਲਿੰਗਸ ਉਹ ਜਿਹੜੀ ਅਟੈਚਮੈਂਟ ਹੈ ਉਹ ਨੈਚੁਰਲੀ ਯਾਰ ਜੇ ਤੁਸੀਂ ਇੱਕ ਨੂੰ ਜ਼ਿਆਦਾ ਦਿਓਗੇ ਦੂਜੇ ਨੂੰ ਘੱਟ ਦਿਓਗੇ ਉਹ ਬਾਅਦ ਵਿੱਚ ਚੀਜ਼ ਮਹਿਸੂਸ ਹੋਊਗੀ ਸੁੱਖ ਭਾਜੀ ਸਾਡੇ ਨਾਲ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ ਅੱਜ ਸ਼ਾਮ ਨੂੰ ਪੰਜਾਬੀ ਦਾਰਾ ਲਾਈਵ ਹੋਵੇਗਾ ਐਟ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਜੀ ਸੁੱਖ ਜੀ
4: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਸਾਡੇ ਪਰਿਵਾਰਾਂ ਤੱਕ ਮੈਸੇਜ ਦੇਵਾਂਗੇ ਜੀ ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਇਹ ਜਿਹੜੀ 4 ਦਿਨ ਦੀ ਸੇਲ ਲੱਗਣ ਜਾ ਰਹੀ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਤੁਸੀਂ ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਚਾਹੁੰਦੇ ਹੋ ਹਾਈ ਐਂਡ ਫਰਨੀਚਰ ਆਪਣੇ ਘਰ ਲੈ ਕੇ ਜਾਣਾ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ ਤੇ ਚਾਰੋਂ ਦਿਨ ਤੁਹਾਨੂੰ ਲੋਐਸਟ ਪ੍ਰਾਈਸ ਮਿਲਣੀ ਆ ਤੇ ਨਾਲ ਦੀ ਨਾਲ ਤੋਹਫੇ ਹਰੇਕ ਪਰਚੇਜ਼ ਦੇ ਨਾਲ ਦਿੱਤੇ ਜਾਣੇ ਆ ਸੋ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ 4 ਦਿਨ ਦੀ ਸੇਲ ਲੱਗਣ ਜਾ ਰਹੀ ਆ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਤੇ ਨਾਲ ਦੀ ਨਾਲ ਨਵੀ ਬਾਈ ਜੀ ਪੇਟੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ ਬਹੁਤ ਸਾਰੇ ਪਰਿਵਾਰਾਂ ਨੂੰ ਸਟੋਰੇਜ ਬੈੱਡ ਦੀ ਜ਼ਰੂਰਤ ਹੁੰਦੀ ਆ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਕਲਰ ਜਿਹੜਾ ਤੁਸੀਂ ਮਰਜ਼ੀ ਬਣਾ ਸਕਦੇ ਹੋ ਸੋ ਸਟੋਰੇਜ ਵਾਲਾ ਕੁਈਨ ਸਾਈਜ਼ ਦਾ ਪੇਟੀ ਵਾਲਾ ਕੰਪਲੀਟ ਬੈੱਡਰੂਮ ਸੈੱਟ 1500 2000 ਦਾ ਲੈਂਦੇ ਆਏ ਹੋ ਲੌਂਗ ਵੀਕਐਂਡ ਸਪੈਸ਼ਲ ਕੰਪਲੀਟ ਬੈੱਡਰੂਮ ਸੈੱਟ 699 ਦਾ ਕੱਲਾ ਬੈੱਡ ਨਹੀਂ ਬੈੱਡ ਡਰੈਸਰ ਮਿਲਣ ਨਾਲ ਸਾਈਡ ਟੇਬਲ ਪੇਟੀ ਵਾਲਾ ਬੈੱਡ ਕੁਈਨ ਸਾਈਜ਼ ਦਾ 699 ਦਾ ਪੂਰਾ ਬੈੱਡਰੂਮ ਸੈੱਟ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਐਬਸੋਲੂਟਲੀ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ ਸੋ ਅੱਜ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਵੀ ਸਾਡੇ ਕੋਲ ਪਹੁੰਚ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਰੱਖਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ
0: ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਗੇਟ ਰੈਡੀ ਬਈ ਤੇ ਜ਼ਰੂਰ ਸਭ ਨੇ ਅੱਜ ਸ਼ਾਮੀ ਗੇੜਾ ਲਗਵਾਉਣਾ ਸ਼ਾਮੀ 6 ਵਜੇ ਤੇ ਡੀਲਾਂ ਤੋਹਫੇ ਹੀ ਤੋਹਫੇ ਤੁਸੀਂ ਆਪ ਕਹੋਗੇ ਨਵੀ ਯਾਰ ਇੰਨੇ ਤੋਹਫੇ ਬਹੁਤ ਹੈ ਬਸ ਕਰੋ ਯਾਦ ਰੱਖੋ ਹਾਰਡਵੁੱਡ ਜਾਇੰਟ ਨੂੰ ਟੋਰਬਰਮੈਨ ਸਟੀਲਸ ਹਾਰਡਵੁੱਡ ਜਾਇੰਟ ਹਾਰਡਵੁੱਡ ਲੈਮੀਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹੈ ਟੋਰਬਰਮੈਨ ਸਟੀਲਸ ਹਾਰਡਵੁੱਡ ਜਾਇੰਟ ਤੁਹਾਡੇ ਲਈ ਹਾਜ਼ਰ ਹੈ 2163 ਜੀ ਵੈਲਕਮ
13: ਹਾਂਜੀ ਗੁੱਡ ਮਾਰਨਿੰਗ ਨਵੀ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
13: ਠੀਕ ਠਾਕ ਆਈ ਡੋਂਟ ਥਿੰਕ ਸੋ ਇਟਸ ਅ ਗੁੱਡ ਆਈਡੀਆ ਮੈਨੂੰ ਨਹੀਂ ਲੱਗਦਾ ਕੋਈ ਵੀ ਐਗਰੀ ਹੋਏ

0: ਨਹੀਂ ਸੀ ਬਣਦੀ ਸ਼ੀ ਵਾਜ਼ ਇਨ ਅ ਡੀਪ ਡਿਪਰੈਸ਼ਨ ਤੇ ਉਹਨਾਂ ਨੇ ਮਤਲਬ ਉਹ ਕੁੜੀ ਨੇ ਮਤਲਬ ਲਾਈਕ ਯੂ ਕੈਨ ਸੇ ਕਿ ਲਿਟਰਲੀ ਉਹਦੀ ਕੁੜੀ ਦੀ ਲਾਈਫ ਖਰਾਬ ਕਰ ਦਿੱਤੀ ਯੂ ਡੋਨਟ ਨੋ ਕਿ ਉੱਥੇ ਕੀ ਹੋ ਰਿਹਾ ਕੀ ਹੈਗਾ ਗ੍ਰੈਂਡ ਪੇਰੈਂਟਸ ਨੇ ਉਹ ਕਈ ਵਾਰੀ ਮਤਲਬ ਕਿਸ ਤਰ੍ਹਾਂ ਤੁਹਾਡੀ ਬੱਚੇ ਦੀ ਜ਼ਿੰਮੇਵਾਰੀ ਲੈ ਸਕਦੇ ਨੇ ਹਨਾ ਤੁਸੀਂ ਉਹਨਾਂ ਦਾ ਵੀ ਤਾਂ ਦੇਖੋ ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲਓ ਦੇ ਕੈਨ ਕਮ ਹੇਅਰ ਤੇ ਮਤਲਬ ਜੇ ਹੈਗਾ ਵੀ ਇੱਕ ਬੰਦੇ ਦੀ ਇਨਕਮ ਨਾਲ ਪਤਾ ਕੰਮ ਕਰਨਾ ਮਤਲਬ ਔਖਾ ਆ ਥੋੜੀ ਏਦਾਂ ਦੀ ਸ਼ਿਫਟ ਲੈ ਲਓ ਕਿ ਛੋਟਾ ਘਰ ਲੈ ਲਓ
1: ਦੇਖੋ ਸੈਕਰੀਫਾਈਸਿਸ ਤਾਂ ਕੁਝ ਸਾਲ ਕਰਨੇ ਪੈਂਦੇ ਹੁਣ ਕਈ ਮੈਨੂੰ ਕਾਲਸ ਹੋਣਗੀਆਂ ਕਿ ਭਾਜੀ ਮੈਂ ਨਾਈਟ ਸ਼ਿਫਟ ਕੰਮ ਕਰਦਾ ਮੇਰੀ ਵਾਈਫ ਡੇ ਕਰਦੀ ਹੈ ਸੋ ਇਦਾਂ ਤੁਹਾਨੂੰ ਯੂ ਨੋ ਯੂ ਹੈਵ ਟੂ ਡੂ ਸਮ ਯੂ ਨੋ ਥਿੰਗਸ ਲਾਈਕ ਦੈਟ
0: ਹਾਂਜੀ ਹਾਂਜੀ ਵੈਰੀ ਵੈਰੀ ਮਤਲਬ ਬੱਚੇ ਨੇ ਤੁਹਾਡੇ ਤੁਹਾਡੇ ਦਿਸ ਇਜ਼ ਅ ਮੋਰ ਪ੍ਰੈਸ਼ੀਅਸ ਥਿੰਗ ਦੈਨ ਯੋਰ ਕਾਰ ਔਰ ਯੋਰ ਹਾਊਸ ਔਰ ਯੂ ਨੋ ਫਰਨੀਚਰ ਨਾ ਲੋ ਇਫ ਦੀਸ ਦੀਸ ਆ ਪ੍ਰੈਸ਼ੀਅਸ ਥਿੰਗ ਸੇ ਲੌਂਗ ਰਨ ਅਸੀਂ ਇਹਨਾਂ ਨਾਲ ਹੀ ਰਹਿਣਾ ਤੇ ਇੱਥੇ ਦੇ ਬੱਚੇ ਜਿਹੜੇ ਸਪੈਸ਼ਲੀ ਜਿਹੜੇ ਹੈਗੇ ਕੈਨੇਡੀਅਨ ਬੋਰਨ ਜਿਹੜੇ ਹੁੰਦੇ ਨੇ ਉਹ ਬੜੇ ਮਤਲਬ ਉਹਨਾਂ ਨੂੰ ਮਟੀਰੀਅਲਿਸਟਿਕ ਚੀਜ਼ਾਂ ਨਾਲ ਕੋਈ ਇੰਟਰਸਟ ਨਹੀਂ ਹੈਗਾ
1: 100%
0: ਦੇ ਜਸ ਵਾਂਟ ਲਵ ਐਂਡ ਅਫੈਕਸ਼ਨ
1: ਯਾ ਨੋ ਥੈਂਕ ਯੂ ਸੋ ਮਚ ਬਹੁਤ ਪਿਆਰ ਥੈਂਕ ਯੂ ਸੋ ਮਚ ਫੋਰ ਕਾਲ ਨਹੀਂ ਲਵ ਐਂਡ ਅਫੈਕਸ਼ਨ ਤੋਂ ਵੱਧ ਕੇ ਕੁਛ ਨਹੀਂ ਯਾਰ ਪਿਆਰ ਦੋਗੇ ਸਮਾਂ ਦੋਗੇ ਕਈ ਕਹਿੰਦੇ ਨਹੀਂ ਕਈ ਨਾ ਬੜਾ ਮਾਣ ਰੱਖਣਗੇ ਹਾਂ ਅਸੀਂ ਤਾਂ ਨਹੀਂ ਦੇਖਦੇ ਬੱਚਿਆਂ ਨੂੰ ਇਹਦੇ ਵਿੱਚ ਕੋਈ ਮਾਣ ਵਾਲੀ ਗੱਲ ਆਈ ਤਾਂ ਮੂਰਖਤਾ ਕੀ ਕਹਿਣਗੇ ਸਾਨੂੰ ਤਾਂ ਲੋੜ ਹੀ ਨਹੀਂ ਵੀ ਸਾਡੇ ਤਾਂ ਵਧੀਆ ਕੋਈ ਨਾ ਕੋਈ ਦੇਖ ਰਿਹਾ ਅਸੀਂ ਤਾਂ ਬਾਹਰ ਹੋਈਦਾ ਯਾਰ ਇਹਦੇ ਵਿੱਚ ਕੀ ਫਿਰ ਤੁਸੀਂ ਜੰਮੇ ਕਿਉਂ ਨੇ ਸਮਾਂ ਦਓ ਤੁਸੀਂ ਯਾਰ ਖੜੋ ਬੈਠੋ ਪੜ੍ਹੋ ਅਗਲਿਆਂ ਨਾਲ ਯਾਰ ਕੋਈ ਨਾ ਕੋਈ ਲੈਸਨਸ ਦਿਓ ਇਹ ਗੱਲਾਂ 'ਚ ਪਤਾ ਨਹੀਂ ਆਪਾਂ ਨਾ ਗਲਤ ਗੱਲਾਂ 'ਚ ਕਿਤੇ ਨਾ ਕਿਤੇ ਮਾਣ ਰੱਖਣ ਲੱਗ ਪਏ ਹਾਂ ਹੋਣਾ ਨਹੀਂ ਇੱਦਾਂ ਚਾਹੀਦਾ ਸਬਜ਼ੀ ਮਾਰਕੀਟ ਤੇ ਫਿਸ਼ ਪਕੌੜਾ ਇੱਕ ਪਾਉਂਡ ਲਓ ਦੂਜਾ ਪਾਉਂਡ ਫ੍ਰੀ ਹੈ ਸਬਜ਼ੀ ਮਾਰਕੀਟ 10 ਲੋਡਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਤੇ 1650 ਵਿਲੀਅਮਸ ਪਾਰਕਵੇ ਐਂਡ ਟੋਰਬਰਮ ਫਰੈਸ਼ ਜੂਸ ਸਾਰੀਆਂ ਮਠਿਆਈਆਂ ਵੈਜ ਨਾਨ ਵੈਜ ਫੂਡ ਚਿਕਨ ਲੈਗ 1 ਕਿਲੋ 1 ਫ੍ਰੀ ਬਿਰਿਆਨੀ 1 ਕਿਲੋ 1 ਫ੍ਰੀ ਬਨ ਕੁਲਚਾ 1 ਕਿਲੋ 1 ਫ੍ਰੀ ਪਾਓ ਭਾਜੀ 1 ਕਿਲੋ 1 ਫ੍ਰੀ ਸਬਜ਼ੀ ਮਾਰਕੀਟ 24 ਘੰਟੇ ਖੁੱਲ੍ਹੇ ਜ਼ਰੂਰ ਪਹੁੰਚੋ ਸਬਜ਼ੀ ਮਾਰਕੀਟ 5950 ਹੈਲੋ
2: ਹਾਂਜੀ ਅਵੀ ਭਾਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਰ
2: ਹਾਂਜੀ ਹਰਜਿੰਦਰ ਬੋਲ ਰਿਹਾ ਮੈਂ 1.5 ਸਾਲ ਭਾਜੀ ਮੈਂ ਕੰਮ ਛੱਡਤਾ ਸੀ ਆਪਣਾ ਜਦੋਂ ਮੇਰਾ ਬੇਬੀ ਬੋਰਨ ਹੋਇਆ ਸੈਕਿੰਡ
1: ਅੱਛਾ 1.5 ਸਾਲ ਕੰਮ ਹੀ ਛੱਡਤਾ
2: ਆਪਣੇ ਆਪ ਚ ਹੀ ਰਹਿਣ ਲੱਗ ਗਿਆ
1: ਸੀਗਾ
2: ਮੈਂ ਇੰਨਾ ਪ੍ਰੋਬਲਮ ਫੇਸ ਕੀਤੀ ਉਹਦੇ ਨਾਲ ਹਨਾ ਪਰ ਹੁਣ ਟੱਚਵੁੱਡ ਦੋਨੋਂ ਵਧੀਆ ਮਤਲਬ ਗਰੋ ਕਰ ਰਹੇ ਨੇ ਵਧੀਆ ਟਾਈਮ ਦੇ ਰਹੇ ਨੇ ਸੋ ਉਦੋਂ ਮਨੀ ਮਨੀ ਸੋਚਦੇ ਰਹਿੰਦੇ ਸੀ ਵੀ ਓਵਰ ਟਾਈਮ ਲਗਾਓ ਹੁਣ ਮੈਂ ਜਸਟ ਸਟਾਪ ਓਵਰ ਟਾਈਮ ਮਤਲਬ ਮੇਰੇ ਵਾਈਫ ਕਹਿ ਰਹੇ ਸੀ ਉਹਨਾਂ ਨੇ ਘਰ ਨਾ ਲੈ ਲਿਆ ਏਦਾਂ ਏਦਾਂ ਮੈਂ ਕਿਹਾ ਸਟਾਪ ਐਵਰੀਥਿੰਗ ਮਤਲਬ 5 ਸਾਲ ਤੱਕ 6 ਸਾਲ ਤੱਕ ਕੁਛ ਵੀ ਨਹੀਂ ਸੋਚਣਾ ਨੋ ਮਨੀ ਲਾਈਕ ਨੋ ਮਨੀ ਥਿੰਗ ਨੋ ਹਾਊਸ ਨੋ ਕਾਰ ਜਸਟ ਸਿੰਪਲ ਲਿਵਿੰਗ
1: ਕੀ ਬਾਤ ਹੈ ਅੱਛਾ ਤੁਸੀਂ ਸਾਰਾ ਹੀ ਕੁਝ ਡਿਵੋਟ ਕਰਤਾ ਬੱਚਿਆਂ ਨੂੰ ਹੈ
2: ਬਿਲਕੁਲ ਬਿਲਕੁਲ
1: ਤੁਸੀਂ ਸੈਟੀਸਫਾਈ ਹੋ ਉਸ ਫੈਸਲੇ ਨਾਲ
2: ਬਹੁਤ ਬਹੁਤ ਜ਼ਿਆਦਾ ਸੈਟੀਸਫਾਈ
1: ਚਲੋ ਯਾਰ ਵੈਰੀ ਗੁੱਡ ਸਰ ਤੁਹਾਡੇ ਬੱਚੇ ਤੁਹਾਡਾ ਥੈਂਕਸ ਕਰਨਗੇ ਵੱਡੇ ਹੋ ਕੇ
2: ਬਿਲਕੁਲ
1: ਚਲੋ ਵੈਰੀ ਗੁੱਡ ਸਰ ਨਹੀਂ ਦੇਖੋ ਮੈਂ ਨਹੀਂ ਕਹਿੰਦਾ ਕਿ ਕਮਾਓ ਹੀ ਨਾ ਸਾਰਾ ਕੁਝ ਛੱਡ ਦਿਓ ਬਟ ਯਾਰ ਇਹ ਜਿਹੜਾ ਸੈਕਰੀਫਾਈਸ ਹੈ ਨਾ ਭਾਜੀ ਕਰ ਰਹੇ ਆ ਹੁਣ ਔਖਾ ਲੱਗਦਾ ਅੱਗੇ ਜਾ ਕੇ ਇਹ ਦੇਖਿਓ 14 ਸਾਲਾਂ ਬਾਅਦ ਜੇ ਇਹਨਾਂ ਦਾ ਫੋਨ ਮੈਨੂੰ ਆਊਗਾ ਕਹਿਣੀ ਨਵੀਂ ਯਾਰ ਮੈਂ ਤਾਂ ਬਹੁਤ ਖੁਸ਼ ਹਾਂ ਕਿਵੇਂ ਉਹ ਫੈਸਲਾ ਲਿਆ ਸੋ ਓਕੇ ਇੱਕ ਤੁਸੀਂ UBT ਟਰਾਂਸਪੋਰਟ ਨੂੰ ਕਾਲ ਕਰੋ UBT ਨੂੰ ਚਾਹੀਦੇ ਆ ਓਨਰ ਆਪਰੇਟਰ ਬਹੁਤ ਹੀ ਜਲਦ ਯਾਰ ਟੋਰਾਂਟੋ ਟੂ ਮੌਂਟਰੀਅਲ ਮੌਂਟਰੀਅਲ ਟੂ ਟੋਰਾਂਟੋ ਓਨਰ ਆਪਰੇਟਰ ਚਾਹੀਦੇ ਨੇ ਪਲੀਜ਼ ਜਲਦੀ ਫੋਨ ਕਰੋ ਇੱਡੀ ਵਧੀਆ ਕੰਪਨੀ ਹੈ ਯਾਰ ਇੰਨੀ ਪ੍ਰੋਫੈਸ਼ਨਲ ਕੰਪਨੀ ਹੈ ਕਮਾਲ ਦੇ ਬੰਦੇ ਨੇ ਮੈਂ ਜਾਣਦਾ ਇਹਨਾਂ ਨੂੰ ਪਿਛਲੇ 20 ਸਾਲਾਂ ਤੋਂ ਤੇ ਇਹਨਾਂ ਨੂੰ ਲੋਕਲ ਕੰਪਨੀ ਡਰਾਈਵਰ ਮੌਂਟਰੀਅਲ 'ਚ ਵੀ ਚਾਹੀਦੇ ਆ ਸੋ UBT ਟਰਾਂਸਪੋਰਟ 416-881-1934 ਅੱਜ ਸ਼ਾਮ ਨੂੰ ਸਿੱਧੂ ਮੂਸੇਵਾਲੇ ਦੇ ਸ਼ੋਅ 'ਤੇ ਮਿਲਦੇ ਹਾਂ ਅਤੇ ਮੈਂ ਹੋਊਂਗਾ ਉੱਥੇ ਅਤੇ ਹੈਲੋ ਹਾਈ ਕਰ ਲਿਓ ਜੇ ਨੇੜੇ ਤੇੜੇ ਹੋਏ ਕਿਤੇ ਇੱਕ ਤੁਸੀਂ ਯਾਦ ਰੱਖੋ ਕੈਲੇਡਨ ਮਿਤਸੂਬਿਸ਼ੀ ਨੂੰ ਮਿਤਸੂਬਿਸ਼ੀ ਦੀਆਂ ਗੱਡੀਆਂ ਲਓ 10 ਸਾਲ ਦੀ ਵਾਰੰਟੀ ਮਿਲ ਰਹੀ ਹੈ ਗੱਡੀਆਂ 'ਤੇ 10 ਈਅਰਸ ਵਾਹ ਕੈਲੇਡਨ ਮਿਤਸੂਬਿਸ਼ੀ ਦਾ ਨੰਬਰ ਹੈ 6476782754 ਕੈਲੇਡਨ ਮਿਤਸੂਬਿਸ਼ੀ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਅੱਜ ਸ਼ਾਮ ਨੂੰ 6 ਵਜੇ ਅਸੀਂ ਲਾਈਵ ਔਨ ਲੋਕੇਸ਼ਨ ਹੋਵਾਂਗੇ ਗ੍ਰੈਂਡ ਹੋਮ ਫਰਨੀਚਰ 'ਤੇ

0: ਕਿਸੇ ਰਹਿਣਾ ਅੱਜ ਹੈ ਦਿਨ ਤੁਹਾਡੇ ਲਈ ਸੇਲਾਂ ਸੇਲਾਂ ਡੀਲਾਂ ਡੀਲਾਂ ਗ੍ਰੈਂਡ ਹੋਮ ਫਰਨੀਚਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਟਰੱਕ ਦੇ ਨਵੇਂ ਟਾਇਰ ਗੱਡੀਆਂ ਦੇ ਨਵੇਂ ਟਾਇਰ ਟਰੱਕ ਟ੍ਰੇਲਰ ਦੀ ਕੋਈ ਰਿਪੇਅਰ ਈਗਲ ਟਰੱਕ ਮਿਲਟਨ ਦੇ ਵਿੱਚ ਸਟੀਲਸ ਅਤੇ ਜੇਮਸ ਨੋ ਪਾਰਕਵੇ ਦੇ ਕੋਰਨਰ 'ਤੇ ਆ ਅੱਜ ਵੋਟ ਪਾਇਓ ਕੱਲ੍ਹ ਨੂੰ ਵੋਟ ਪਾਇਓ ਪਰਸੋਂ ਵੋਟ ਪਾਇਓ ਐਡਵਾਂਸ ਪੋਲਿੰਗ ਸ਼ੁਰੂ ਹੈ ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਆਪਣੀ ਵੋਟ ਪਾਇਓ ਸਿਟੀ ਆਫ ਬਰੈਂਪਟਨ ਵੱਲੋਂ ਮੈਸੇਜ ਹੈ ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-417
1: Hi, this is Paul Evanoff, President and CEO of Evanoff Communications. Thanksgiving reminds us to be grateful for our family and friends and for all the gifts, big and small, that life gives us. On behalf of myself, my family, and all of us at Evanoff Communications, I want to take a moment to say thank you to the dedicated people who make this radio station what it is. Thank you for your hard work, your commitment, and your passion. To our listeners, thank you for allowing us into your homes, your cars, and your lives. And to our advertisers and business partners, thank you for your trust and your continued support. This Thanksgiving, may we all find time to appreciate the people around us and the many blessings we sometimes take for granted. And if we are able, perhaps we can share our time, our kindness, or even a place at our Thanksgiving table with someone who might be in need. From my family and from everyone at Evanoff Communications, I wish you a very happy, peaceful, and heartfelt Thanksgiving.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਕੰਗਲੀ ਅੰਦਰ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦੱਸ ਸਕਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ

0: ਆਗਾਜ਼ ਖੂਬਸੂਰਤ ਸਵੇਰ ਦਾ, ਖੂਬਸੂਰਤ ਲੋਕ ਖੂਬਸੂਰਤ ਮੁਲਕਾਂ 'ਚ ਸੀ ਆ। ਚਲੋ ਡਿਜੀਟਲ AM ਫ੍ਰੀਕੁਐਂਸੀ ਰਾਹੀਂ ਟੋਰਾਂਟੋ, ਪੈਨਸਲਵੇਨੀਆ, ਨਿਊਯਾਰਕ, ਵਾਸ਼ਿੰਗਟਨ, ਨਿਊਜਰਸੀ ਤੱਕ ਜਿੱਥੇ ਸੁਣ ਰਹੇ ਹੋ, ਉੱਥੇ ਸਾਰਨੀਆਂ ਦੇ ਬਾਰਡਰ ਤੋਂ ਲੈ ਕੇ ਨਾਇਗਰਾ ਫਾਲ ਦੇ ਬਾਰਡਰ ਤੱਕ, ਲੰਡਨ ਕਿਚਨ ਵਾਟਰ ਕੇਂਬ੍ਰਿਜ ਹੁੰਦੇ ਹੋਏ ਤੁਸੀਂ ਸਾਨੂੰ ਗੋਲਫ ਤੋਂ GTA ਐਂਟਾਇਰ ਔਰ ਸਾਊਥ ਦੇ ਵਿੱਚ ਬ੍ਰੈਂਟਫੋਰਡ ਤੋਂ ਹੁੰਦੇ ਹੋਏ ਸਾਨੂੰ ਤੁਸੀਂ ਨਾਇਗਰਾ ਫਾਲ ਤੱਕ ਔਰ ਹੈਮਿਲਟਨ ਤੱਕ, ਈਸਟ ਦੇ ਵਿੱਚ ਸਾਨੂੰ ਤੁਸੀਂ ਜੋ ਬੈਲਵਿਲ ਤੋਂ ਲੈ ਕੇ ਕੋਬਰਗ ਤੋਂ ਲੈ ਕੇ ਬੋਮਨਵਿਲ ਇੰਟਾਇਰ GTA, ਅਤੇ ਈਸਟ ਨੌਰਥ ਦੇ ਵਿੱਚ ਲੈਂਡਜ਼ੀ ਪੀਟਰਬਰੋ ਔਰ ਨੌਰਥ ਦੇ ਵਿੱਚ ਮਸਕੋਕਾ ਕਾਊਂਟੀ, ਸਾਨੂੰ ਤੁਸੀਂ ਓਰੇਲੀਆ ਜਾਂ ਗ੍ਰੈਵਨਹਸਟ 11 ਔਰ 400 ਹਾਈਵੇ ਦੇ ਉੱਤੇ ਇੰਟਾਇਰ 400 ਹਾਈਵੇਜ਼ ਦੀ ਸੀਰੀਜ਼ ਦੇ ਨਾਲ ਨਾਲ ਤੁਸੀਂ ਸਾਨੂੰ ਵੱਡੀ ਗਿਣਤੀ ਵਿੱਚ ਆਊਟ ਆਫ GTA ਜਿੱਥੇ ਬਹੁਤ ਸਾਰੇ ਸਾਊਥ ਏਸ਼ੀਅਨ ਲੋਕ ਰਹਿ ਰਹੇ ਨੇ ਸੁਣ ਰਹੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਅਸਰ ਰਹੇਗੀ, ਰੌਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ। ਅਤੇ ਇੱਕ ਵਾਰ ਫਿਰ ਤੋਂ ਅਸੀਂ ਤੁਸੀਂ ਔਰ CHLOM 530 ਡਿਜੀਟਲ ਫ੍ਰੀਕੁਐਂਸੀ ਰਾਹੀਂ ਸਾਡੇ ਨਾਲ 10 ਵਜੇ ਤੱਕ ਦੇ ਸਾਥ ਦੇ ਦੌਰਾਨ ਸਾਥੀ ਸਾਥ ਬਣਾਉਣਾ। ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ। ਮੇਰਾ ਨਾਮ ਹੈ ਸੰਤੋਸ਼ ਕੌਰ ਅਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਹੀ ਫੇਵਰੇਟ ਸ਼ੋਅ ਰੇਡੀਓ ਆਵਾਜ਼ 'ਤੇ। ਅੱਜ ਜਿਵੇਂ ਅਮਨ ਜੀ ਨੇ ਬਹੁਤ ਵਧੀਆ ਗੱਲ ਕਹੀ ਕਿ ਰੌਸ਼ਨੀ ਸਾਨੂੰ ਰਸਤੇ ਦਿਖਾਉਂਦੀ ਰਹੇਗੀ, ਅਤੇ ਅੱਜ ਇੰਨੀ ਸੋਹਣੀ ਰੌਸ਼ਨੀ ਹੈ ਅਤੇ ਉਮੀਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਦਿਨ ਰੌਸ਼ਨ ਵਾਲਾ ਹੋਏਗਾ। ਥੈਂਕ ਯੂ ਸੋ ਮਚ।
0: ਥੈਂਕ ਯੂ। ਔਰ ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਹਾਂ ਇਲੈਕਸ਼ਨਸ ਦੇ ਉੱਪਰ, ਹਰ ਰੋਜ਼ ਅਸੀਂ ਇੱਕ ਇੱਕ ਕਰਕੇ ਕੜੀ ਕਵਰ ਕਰ ਰਹੇ ਹੈਗੇ ਹਾਂ, ਅਲੱਗ ਅਲੱਗ ਸਿਆਸਤ ਦੇ ਵਿੱਚ ਆਏ ਹੋਏ ਲੋਕ ਜਿਹੜੇ ਗੱਲਬਾਤ ਕਰਦੇ ਆ, ਉੱਥੇ ਮੁੱਖ ਖਬਰਾਂ ਦੇ ਵਿੱਚ ਇੱਥੇ ਇੰਪਲੋਇਮੈਂਟ ਅਨਇੰਪਲੋਇਮੈਂਟ ਦੇ ਇਸ ਦੌਰ ਦੇ ਵਿੱਚ, ਯਾਨੀ ਕਿ ਅਮਰੀਕਾ ਦਿਖਾ ਰਿਹਾ ਹਾਇਰਿੰਗ ਹੋਰ ਅਤੇ ਕੈਨੇਡਾ ਦਿਖਾ ਰਿਹਾ ਫਾਇਰਿੰਗ ਹੋਰ। 68,000 ਜੋਬ ਪੋਜੀਸ਼ਨ ਜਿੱਥੇ ਅਸੀਂ ਗਵਾਈਆਂ ਨੇ, ਉੱਥੇ 9 ਤਰੀਕ ਦਾ ਇੰਟਰਸਟ ਰੇਟ ਦੀਆਂ ਪ੍ਰੋਡਕਸ਼ਨ ਜਿਹੜੀਆਂ ਮੈਂ ਐਡਵਾਂਸ ਕਰਦਾ ਹੁੰਦਾ, ਆਈ ਬਿਲੀਵ ਸੋ ਕਿ 9 ਤਰੀਕ ਦੇ ਇੰਟਰਸਟ ਪ੍ਰੋਡਕਸ਼ਨ ਦੇ ਵਿੱਚ 40% ਚਾਂਸਿਸ ਹੋਣਗੇ ਕਿ ਜਿਹੜੇ ਅਸੀਂ ਇੰਟਰਸਟ ਰੇਟ ਇੰਕਰੀਜ਼ ਕਰਾਂਗੇ। ਪਰ ਅਮੈਰੀਕਾ ਫੈਡ ਜਿਹੜਾ ਹੈਗਾ ਇੱਕ ਇੰਟਰਸਟ ਰੇਟ ਤੋਂ ਬਾਅਦ ਦੂਸਰੇ ਇੰਟਰਸਟ ਰੇਟ ਦੀ ਇੰਡੀਕੇਸ਼ਨ ਕਲੀਅਰ ਕੱਟ ਦੇ ਚੁੱਕਿਆ ਹੈਗਾ ਕਿ ਇਨਫਲੇਸ਼ਨ ਨੰਬਰਸ ਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਨੇ। ਅਤੇ ਇੰਟਰਨੈਸ਼ਨਲ ਸਿਆਸਤ ਦੇ ਵਿੱਚ ਡੋਨਲਡ ਟਰੰਪ, ਜਿੱਥੇ ਮੈਂ ਰੋਜ਼ ਜ਼ਿਕਰ ਕਰਦਾ ਹੁੰਦਾ, ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਮੁੱਖ ਤੌਰ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ, ਦੋ ਹੀ ਨਾਂ ਉਸਦੇ ਮੂੰਹ ਦੇ ਉੱਤੇ ਅਕਸਰ ਚੜੇ ਰਹਿੰਦੇ ਨੇ, ਇਰਾਨ ਔਰ ਕੈਨੇਡਾ। ਇਸ ਸਮੇਂ ਅਮੈਰੀਕਨ ਲੋਕਾਂ ਦੇ ਵਿੱਚ ਕੈਨੇਡਾ ਦੀ ਸਦਭਾਵਨਾ ਜਿਹੜੀ ਹੈ, ਭਾਈਵਾਲਤਾ ਜਿਹੜੀ ਅਮਰੀਕਾ ਦੇ ਵਿੱਚ ਲੋਕਾਂ 'ਚ ਹੈ, ਫਰੈਂਡਸ਼ਿਪ ਹੈਗੇ ਜਿਹੜੀ, ਜੋ ਦੋਸਤੀ ਹੈ ਕਿ ਇਹ ਦੋਸਤੀ ਹਮ ਨਹੀਂ ਛੋੜੇਂਗੇ, ਪਿਛਲੇ 1 ਦਸ਼ਕ ਤੋਂ 100 ਸਾਲ ਤੋਂ ਅਸੀਂ ਇਕੱਠੇ ਲੜਦੇ ਆਏ ਹਾਂ, ਹਜ਼ਾਰਾਂ ਦੀ ਗਿਣਤੀ 'ਚ ਵਾਰ ਨੰਬਰ 1 ਤੋਂ ਲੈ ਕੇ, ਅਗਰ ਮਿਡਲ ਈਸਟ ਤੋਂ ਲੈ ਕੇ ਅਸੀਂ ਜਾਂਦੇ ਹੈਗੇ ਹਾਂ ਅਫਗਾਨਿਸਤਾਨ ਤੱਕ। ਮੈਂ ਇੱਕ ਦਿਨ ਚੈਪਟਰ ਕਵਰ ਕਰੂੰਗਾ ਕਿ ਉਸਾਮਾ ਬਿਨ ਲਾਦੇਨ ਕੌਣ ਸੀ, ਕਿਉਂ ਅਮੈਰੀਕਾ ਦੇ ਵਿਰੋਧੀ ਸੀਗਾ, ਕਿਸ ਤਰ੍ਹਾਂ ਇਹ ਇੱਕ ਜਿਹੜਾ ਸਾਊਦੀ ਅਰੇਬੀਆ ਦਾ ਕੰਟਰੈਕਟਰ ਸੀਗਾ, ਜਿਹਦੇ 20 ਤੋਂ ਵੱਧ ਵਿਆਹ ਸੀਗੇ, 54 ਬੱਚੇ ਸੀ, 54 ਦੇ ਵਿੱਚੋਂ ਇੱਕ ਉਸਾਮਾ ਬਿਨ ਲਾਦੇਨ ਸੀਗਾ ਜਿਹੜਾ ਕਿ ਇੱਕ ਫਾਈਟਰ ਕਹਾਉਂਦਾ ਸੀ ਆਪਣੇ ਆਪ ਨੂੰ। ਇਹਨੇ ਸੋਵੀਅਤ ਯੂਨੀਅਨ ਦੀ ਜਿਹੜੀ ਫੌਜ ਆ ਉਸ ਨੂੰ ਖਦੇੜਨ ਲਈ 10 ਸਾਲ ਲਗਾਏ ਸੀ ਅਫਗਾਨਿਸਤਾਨ ਦੇ ਵਿੱਚ, ਅਤੇ ਸਾਊਦੀ ਅਰੇਬੀਆ ਦੇ ਸਿਟੀਜ਼ਨਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ। ਇਹ ਸਾਰੀਆਂ ਕਹਾਣੀਆਂ ਜਿੱਥੇ ਆਉਣਗੀਆਂ ਉੱਥੇ ਤੁਹਾਨੂੰ ਜਿਹੜੇ ਪੋਲੀਟੀਕਲ ਸਮੀਕਰਨ ਨੇ ਦੁਨੀਆ ਭਰ ਦੇ ਵਿੱਚ, ਸਿਆਸਤ ਦੇ ਵਿੱਚ ਜਿਹੜੀਆਂ ਗੇਮਾਂ ਖੇਡੀਆਂ ਜਾ ਰਹੀਆਂ ਨੇ, ਤੁਹਾਨੂੰ ਸਮਝ ਆਉਣਗੀਆਂ ਕਿ ਕਿਹੜੀ ਗੱਲ 'ਤੇ ਕਿਹੜਾ ਕਿਹਦੇ ਨਾਲ ਨਾਰਾਜ਼ ਅਤੇ ਕਿਉਂ ਕੰਮ ਕਰ ਰਿਹਾ ਸੀ। ਫਿਲਹਾਲ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਸ਼ਹਿਰਾਂ ਦੀ ਗੱਲਬਾਤ ਕਰ ਰਹੇ ਹਾਂ ਜਿੱਥੇ ਅਲੱਗ ਅਲੱਗ ਸ਼ਹਿਰਾਂ ਦੇ ਕੈਂਡੀਡੇਟ ਸਾਡੇ ਨਾਲ ਗੱਲਬਾਤ ਕਰਦੇ ਨੇ। ਅਕਤੂਬਰ ਮਹੀਨਾ ਹੈਗਾ, ਐਡਵਾਂਸ ਪੋਲਿੰਗ ਸਟਾਰਟ ਹੋ ਚੁੱਕੀ ਹੈ, ਮਿਊਂਸੀਪੈਲਿਟੀਜ਼ ਜਿਹੜੀਆਂ ਕਿ ਆਪਾਂ ਮਿਊਂਸੀਪਲ ਇਲੈਕਸ਼ਨਸ ਕਹਿ ਦਿੰਦੇ ਹਾਂ, ਸਭ ਤੋਂ ਅਹਿਮ ਰੋਲ ਸਾਡੇ 'ਚ ਅਦਾ ਕਰਦੀਆਂ ਨੇ, ਪਰ ਅਸੀਂ ਸਭ ਤੋਂ ਘੱਟ ਜਿਹੜਾ ਇੰਟਰਸਟ ਦਿਖਾਉਂਦੇ ਇਹਨਾਂ ਇਲੈਕਸ਼ਨਸ ਦੇ ਵਿੱਚ, ਉਹਦਾ ਕਾਰਨ ਕੀ ਹੈ ਹੁਣ ਤੋਂ ਅਸੀਂ ਕੁਛ ਮਿੰਟ ਦੀ ਗੱਲਬਾਤ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਟੂਡੀਓ ਦਾ ਨੰਬਰ 905-673-3337 'ਤੇ ਸਾਡੇ ਨਾਲ ਗੱਲਬਾਤ ਕਰ ਰਹੇ ਹਾਂ। ਸਟੂਡੀਓ ਵਿੱਚ ਸਾਡੇ ਮਹਿਮਾਨ ਪਹੁੰਚ ਚੁੱਕੇ ਨੇ ਹਰਕੀਰਤ ਸਿੰਘ। ਹਰਕੀਰਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
2: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਆਲਵੇਜ਼ ਅ ਪਲੇਜ਼ਰ ਟੂ ਬੀ ਹੇਅਰ ਅਮਰਦੀਪ ਜੀ।
0: ਥੈਂਕ ਯੂ। ਸੋ ਅਸੀਂ ਛੋਟੀ ਜਿਹੀ ਗੱਲਬਾਤ ਆ ਜਿਹੜੀ ਕਵਰ ਕਰਨ ਜਾ ਰਹੇ ਹਾਂ। 9/10 ਵਾਰਡ ਨੂੰ ਮੈਂ ਕਹਿੰਦਾ ਹੁੰਦਾ ਕਿ ਇੱਦਾਂ ਲੱਗਦਾ ਹੈਗਾ ਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਵਾਂਗੂ ਲੱਗ ਰਿਹਾ ਕਿ ਬਹੁਤ ਵੱਡਾ ਇਲੈਕਸ਼ਨ ਆ। 9/10 ਵਾਰਡ ਜਿਹੜਾ ਹੈਗਾ ਉਹ ਤੁਹਾਡੇ ਲਈ ਜਿਹੜਾ ਹੈਗਾ ਬਹੁਤ ਜਾਣੂ ਆ, ਗਲੀ ਗਲੀ ਮੁਹੱਲੇ ਮੁਹੱਲੇ ਤੱਕ ਤੁਸੀਂ ਜਾਣਦੇ ਹੈ, ਕਿਉਂ ਆਪਣੀ ਯਾਤਰਾ ਦੱਸੋਗੇ ਸਕੂਲ ਟਰਸਟੀ ਤੋਂ ਲੈ ਕੇ ਹੁਣ ਤੱਕ ਦੀ?
2: ਹਾਂਜੀ, ਸਕੂਲ ਟਰਸਟੀ ਤੋਂ ਆਪਾਂ ਸ਼ੁਰੂ ਕੀਤਾ ਸੀਗਾ 2014 ਦੇ ਵਿੱਚ, 2018 ਦੇ ਵਿੱਚ ਆਪਾਂ ਸਿਟੀ ਕੌਂਸਲਰ ਦੀ ਚੋਣ ਲੜੀ ਸੀਗੀ, ਫਿਰ 2022 ਦੇ ਵਿੱਚ ਮੁੜ ਕੇ ਸਿਟੀ ਕੌਂਸਲਰ, ਅਤੇ ਉਦੋਂ ਮੇਰੀ ਸਿਲੈਕਸ਼ਨ ਵੀ ਹੋਈ ਸੀਗੀ ਐਜ਼ ਅ ਡੈਪਟੀ ਮੇਅਰ। ਇਹਦੇ ਨਾਲ ਵਾਰਡ 9 ਅਤੇ 10 ਨੂੰ ਰੈਪ੍ਰਜੈਂਟ ਕਰਦੇ ਨੂੰ ਆਲਮੋਸਟ 12 ਸਾਲ ਹੋ ਗਏ ਆ, ਤੇ ਯੂਅਰ ਰਾਈਟ, ਹਰੇਕ ਗਲੀ ਦੇ ਵਿੱਚ, ਹਰੇਕ ਪਾਰਕ ਦੇ ਵਿੱਚ ਸਾਡੇ ਪਰਸਨਲ ਕਨੈਕਸ਼ਨ ਹੈ ਅਤੇ ਆਪਾਂ ਕਮਿਊਨਿਟੀ ਦੇ ਕੰਮ ਬਹੁਤ ਕੀਤੇ ਨੇ ਜਿਸ ਵਿੱਚ ਹੁਣ ਇਲੈਕਸ਼ਨ ਵੇਲੇ ਉਹਦਾ ਫਲ ਮਿਲਦਾ ਹੁੰਦਾ ਆ। ਜਦੋਂ ਆਪਾਂ ਡੋਰ ਨਾਕਿੰਗ ਜਾਂਦੇ ਹਾਂ, ਸਟਰੀਟ ਤੋਂ ਸਟਰੀਟ, ਪਾਰਕ ਤੋਂ ਪਾਰਕ, ਯੂਨੋ ਉਹ ਜਿਹੜੇ ਉੱਥੇ ਰੈਜ਼ੀਡੈਂਟਸ ਆ ਉਹ ਮੈਨੂੰ ਪਹਿਲੀ ਵਾਰੀ ਨਹੀਂ ਦੇਖ ਰਹੇ, ਉਹ ਮੇਰੇ ਓਵਰ ਮੈਨੂੰ 12 ਸਾਲ ਦੇਖ ਰਹੇ ਆ। ਮੈਂ ਸ਼ੁਰੂ ਕੀਤੀ ਸੀਗੀ ਪੋਲੀਟਿਕਸ ਜਦੋਂ ਮੈਂ ਵਿਆਹ ਵੀ ਨਹੀਂ ਕੀਤਾ ਸੀਗਾ, ਹੁਣ ਵਿਆਹ ਵੀ ਹੋ ਗਿਆ, ਨਿਆਣੇ ਵੀ ਹੋ ਗਏ, ਮੇਰੀ ਦਾੜੀ ਐਨ ਕਾਲੀ ਹੁੰਦੀ ਸੀਗੀ, ਹੁਣ ਐਨ ਚਿੱਟੀ ਹੋਈ ਹੋ, ਸੋਰੀ ਮੇਰੀ ਗਰੋਥ ਦੇਖੀ ਆ ਲਾਈਫ ਦੇ ਵਿੱਚ। ਅਤੇ ਸਾਡੀ ਕਮਿਊਨਿਟੀ ਦੇ ਵਿੱਚ ਵਰਡ 9 ਅਤੇ 10 ਦੇ ਵਿੱਚ ਖਾਸ ਕਰਕੇ ਸਾਡਾ ਪੰਜਾਬੀ ਸਾਊਥ ਏਸ਼ੀਅਨ ਭਾਈਚਾਰਾ ਬਹੁਤ ਹੈਗਾ ਆ, ਅਤੇ ਉਹਦੇ ਨਾਲ ਵੀ ਲਗਭਗ ਸਾਡੀ ਕਮਿਊਨਿਟੀ 'ਚ ਪੋਲੀਟਿਕਸ ਜਿਹੜੀ ਆ ਉਹ ਇੱਕ ਪਰਸਨਲ ਰਿਲੇਸ਼ਨਸ਼ਿਪ ਤੌਰ 'ਤੇ ਹੁੰਦੀ ਆ। ਅਤੇ ਹੁਣ ਜਿਹੜੇ ਪਰਸਨਲ ਕਨੈਕਸ਼ਨਸ ਹੈ ਉੱਥੇ ਡਾਊਨ ਟੂ ਦਾ ਰੋਡ ਲੈਵਲ, ਪਾਰਕ ਲੈਵਲ ਬਣੇ ਹੋਏ ਆ, ਐਂਡ ਉਹ ਆਪਾਂ ਕੰਟੀਨਿਊ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਰੈਪ੍ਰਜੈਂਟ ਕਰਨ ਨੂੰ, ਅਤੇ ਉਹਨਾਂ ਨੂੰ ਦੇ ਆਈ ਵਾਂਟ ਦੈਮ ਟੂ ਕੰਟੀਨਿਊ ਟੂ ਫੀਲ ਪ੍ਰਾਊਡ ਆਫ ਮੀ ਐਂਡ ਵਟ ਆਈ ਅਕੰਪਲਿਸ਼।
0: ਹਾਂਜੀ, ਔਰ ਬ੍ਰੈਂਪਟਨ ਜਿੱਥੇ ਮਹਾਂਨਗਰਾਂ ਦੇ ਵਿੱਚੋਂ ਨੌਰਥ ਅਮੈਰੀਕਾ ਦੇ ਗਿਣਿਆ ਜਾਂਦਾ ਹੈਗਾ, ਜਿੱਥੇ ਕੁਛ ਕਪੈਸਿਟੀਜ਼ ਨੇ ਜਿਨ੍ਹਾਂ ਦੇ ਉੱਪਰ ਗੱਲ ਕਰਾਂਗੇ। ਰੀਸੈਂਟਲੀ ਜਿਹੜਾ ਹੋਸਪਿਟਲਾਈਜ਼ ਸਿਸਟਮ ਹੈ, ਜਿਹੜਾ ਹੋਸਪਿਟਲ ਨੇ, ਉਹਦੇ ਥਰੂ ਗਏ ਅਸੀਂ, ਅਤੇ ਅਸੀਂ ਕੰਪੇਅਰ ਕਰ ਰਹੇ ਸੀ ਬੈਠੇ ਕਿ ਰਫਲੀ ਮੈਂ ਕਹਿੰਦਾ ਹੁੰਦਾ ਕਿ 8.5 ਲੱਖ ਦੀ ਪਾਪੂਲੇਸ਼ਨ ਬ੍ਰੈਂਪਟਨ ਕੈਰੀ ਕਰਦਾ ਹੈਗਾ, ਕਾਊਂਟਡ ਅਨਕਾਊਂਟਡ ਜਿਹੜੀ, ਅਤੇ ਸਾਡੇ ਕੋਲ ਜਿਹੜੇ ਬੈੱਡ ਨੇ 800 ਦੇ ਕਰੀਬ ਬੈੱਡ ਹੈਗੇ ਨੇ। ਅਤੇ ਜਿੱਥੇ ਤੁਸੀਂ ਡੈਪਟੀ ਮੇਅਰ ਦਾ ਰੋਲ ਅਦਾ ਕਰ ਰਹੇ ਹੋ, ਉੱਥੇ ਕੌਂਸਲ ਦੇ ਵਿੱਚ ਵੀ ਕੰਮ ਕਰ ਰਹੇ ਹੋ, ਹੈਲਥ ਕੇਅਰ ਦੇ ਉੱਪਰ ਜਿਹੜਾ ਸਿਟੀ ਦਾ ਬਣਦਾ ਪਾਰਟ ਹੈਗਾ, ਉਹਦੇ ਉੱਪਰ ਤੁਹਾਡੇ ਕਮੈਂਟਸ?
2: ਸੋ ਜਦੋਂ ਕੋਈ ਵੱਡਾ ਕੈਪੀਟਲ ਪ੍ਰੋਜੈਕਟ ਹੁੰਦਾ ਹੈਲਥ ਕੇਅਰ ਦਾ, ਇੰਕਲੂਡਿੰਗ ਹੋਸਪਿਟਲ, ਉਹਦੇ ਵਿੱਚ ਸਿਟੀ ਦਾ ਰੋਲ ਘੱਟ ਹੁੰਦਾ ਆ, ਉਹ ਜਿਹੜੀ ਅਪਰੂਵਲ ਆ ਉਹ ਪ੍ਰੋਵਿੰਸ ਤੋਂ ਹੁੰਦੀ ਆ। ਉਹਦੇ ਵਿੱਚ 10% ਜਿਹੜਾ ਹੁੰਦਾ ਲੋਕਲ ਸ਼ੇਅਰ, ਉਹ ਸਿਟੀ ਰਿਸਪੋਂਸਿਬਲ ਆ, ਅਤੇ ਆਪਾਂ ਇਸ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਪਾਂ ਡਿਵਾਈਡ ਕੀਤਾ ਆ। ਜਿਹੜਾ 5% ਉਹ 10% ਦਾ ਉਹ ਆਪਾਂ ਫੰਡ ਰੇਜ ਕਰ ਰਹੇ ਹਾਂ, ਇਸ ਕਰਕੇ ਮੇਅਰ ਹੋਇਆ, ਮੈਂ ਹੋਇਆ, ਆਪਾਂ ਕਾਫੀ ਫੰਡ ਰੇਜਰਸ ਹੋਸਪਿਟਲ ਦੀ ਕਰ ਰਹੇ ਹਾਂ। ਐਵਰੀ ਈਅਰ ਮੇਅਰ ਹਾਕੀ ਟੂਰਨਾਮੈਂਟ ਕਰਦਾ ਆ, ਗੋਲਫ ਟੂਰਨਾਮੈਂਟ ਕਰਦਾ ਫੋਰ ਦੈਟ। ਦੂਸਰਾ 5% ਫਿਰ ਪ੍ਰੋਪਰਟੀ ਟੈਕਸ ਤੋਂ ਆ ਰਿਹਾ ਆ। ਸੋ ਜਿਹੜਾ ਲੋਕਲ ਸ਼ੇਅਰ ਆ ਉਹ ਇੱਕ ਸਾਡੀ ਰਿਸਪੋਂਸਿਬਿਲਿਟੀ ਹੁੰਦੀ ਆ। ਦੂਜੀ ਹੁੰਦੀ ਆ ਐਡਵੋਕੇਸੀ। ਹੁਣ ਮੈਨੂੰ ਚੇਤੇ ਆ ਜਦੋਂ ਮੈਂ 2018 ਦੇ ਵਿੱਚ ਆਇਆ ਸੀਗਾ, ਪਹਿਲੀ ਮੋਸ਼ਨ ਮੇਰੀ, ਵਨ ਆਫ ਮਾਈ ਫਰਸਟ ਮੋਸ਼ਨ ਸੀਗੀ, ਮੈਂ ਹੈਲਥ ਕੇਅਰ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ। ਕਾਹਤੇ ਕਰਕੇ? ਸਾਡਾ ਇੱਕ ਹੋਸਪਿਟਲ ਸੀਗਾ, ਉਦੋਂ ਆਪਾਂ ਕਹਿੰਦੇ ਸੀਗੇ 7.5-8 ਲੱਖ ਦੀ ਪਾਪੂਲੇਸ਼ਨ ਆ, ਹੁਣ ਯੂਅਰ ਰਾਈਟ ਇਟਸ ਪ੍ਰੋਬਬਲੀ ਕਲੋਜ਼ਰ ਟੂ 850। ਅਤੇ ਸਾਡੇ ਕੋਲ ਇੱਕੋ ਹੀ ਹੋਸਪਿਟਲ ਸੀਗਾ। ਮੈਨੂੰ ਲੱਗਿਆ ਕੋਈ ਸ਼ਰਮ ਵਾਲੀ ਗੱਲ ਆ ਕਿ ਇੰਨੇ ਲੋਕਾਂ ਲਈ ਇੱਕੋ ਹੀ ਹੋਸਪਿਟਲ ਆ। ਫਿਰ ਐਮਰਜੈਂਸੀ ਡਿਕਲੇਅਰ ਕਰਨ ਦੇ ਨਾਲ ਆਪਾਂ ਕਿਹਾ ਸਾਨੂੰ 10% ਹਿੱਸਾ ਚਾਹੀਦਾ, ਦੱਸੋ ਪਲਾਨ ਕੀ ਆ ਤੁਹਾਡੇ ਨਵੇਂ ਹੋਸਪਿਟਲ ਦੇ। ਜਦੋਂ ਮੈਂ ਪਲਾਨ ਦੇਖੇ ਨਵੇਂ ਹੋਸਪਿਟਲ ਦੇ, ਉਹਦੇ ਵਿੱਚ ਐਮਰਜੈਂਸੀ ਰੂਮ ਵੀ ਨਹੀਂ ਸੀਗਾ। ਫਿਰ ਮੈਂ ਕਿਹਾ ਤੁਸੀਂ ਹੋਸਪਿਟਲ ਕਿੱਦਾਂ ਕੀ ਜਾਂਦੇ ਦੂਜਾ ਬਣਾ ਰਹੇ ਜਿੱਥੇ ਐਮਰਜੈਂਸੀ ਰੂਮ ਨਹੀਂ ਹੈਗਾ? ਮੈਨੂੰ ਯਾਦ ਆ, ਮੈਂ ਨਾਂ ਨਹੀਂ ਲਊਂਗਾ, ਮਤਲਬ ਮੈਨੂੰ ਯਾਦ ਆ ਉੱਥੇ ਉਸ ਟਾਈਮ ਦੇ ਐਗਜ਼ੀਕਿਊਟਿਵ ਨੇ ਕਹਿੰਦੇ ਮੈਂ ਕਿਹਾ ਦੱਸਾਂ ਹੋਸਪਿਟਲ, ਕਹਿੰਦਾ ਇਟ ਇਜ਼ ਅ ਹੋਸਪਿਟਲ। ਫਿਰ ਕਹਿੰਦਾ ਯੂ ਡਿਫਾਈਨ ਟੂ ਬੀ ਵਟ ਅ ਹੋਸਪਿਟਲ ਇਜ਼। ਆਮ ਲਾਈਕ ਯੂਅਰ ਦ ਡਾਕਟਰ, ਯੂ ਸ਼ੁਡ ਨੋ ਵਟ ਅ ਹੋਸਪਿਟਲ ਇਜ਼, ਵਾਈ ਐਮ ਆਈ ਐਜ਼ ਅ ਪੋਲੀਟੀਸ਼ੀਅਨ ਟੈਲਿੰਗ ਯੂ ਵਟ ਅ ਹੋਸਪਿਟਲ ਇਜ਼? ਇਟ ਮੇਕਸ ਨੋ ਸੈਂਸ, ਹੈਨਾ? ਸਾਡੀ ਬਹੁਤ ਬੈਕ ਐਂਡ ਫੋਰਥ ਹੋਈ। ਫਿਰ ਆਪਾਂ ਐਜ਼ ਅ ਕੌਂਸਲ ਉਹਨਾਂ ਦੀ ਬੋਰਡ ਮੀਟਿੰਗ 'ਤੇ ਪਹੁੰਚ ਗਏ uninvited, hana te apa kya je dusi local share line apna 10% we need a full hospital with a full emergency room it for 24/7, so ovi lagu ho gaya odi construction jeriya ਉੱਦਾਂ ਥੋੜ੍ਹੀ ਸੋਇਲ ਮੂਵਮੈਂਟ ਸ਼ੁਰੂ ਹੋਈ ਆ, ਕੰਟਰੈਕਟਰ ਜਿਹੜਾ ਆ ਉਹ ਕੰਟਰੈਕਟ ਵੀ ਅਵਾਰਡ ਹੋਇਆ ਆ। ਸੋ ਆਪਾਂ ਉਮੀਦ ਕਰਦੇ ਹਾਂ ਵਿਦ ਇਨ ਅ ਮੰਥ ਔਰ ਟੂ ਜਿਹੜੀ ਫੁੱਲ ਫਲੈਜ ਕੰਸਟਰਕਸ਼ਨ ਆ ਉਹ ਵੀ ਸ਼ੁਰੂ ਹੋ ਗਈ ਆ।
0: ਸੋ ਲੋਕੇਸ਼ਨ ਬੋਲ ਸਕਦੇ ਹੋ ਵੀ?
2: ਪੀਓ ਮੈਮੋਰੀਅਲ ਜਿੱਥੇ ਉਹ ਰਾਈਟ ਨਾਓ ਉੱਥੇ 24/7 ਉਹ ਜਿੱਥੇ ਕਲੀਨਿਕ ਵੀ ਆ,
0: ਕੁਈਨ
2: ਕੈਨੇਡੀ ਉੱਧਰ ਉੱਥੇ ਬਣੂਗਾ, ਐਂਡ ਦੈਨ ਵੀ ਆਰ ਰੈਡੀ ਟੂ ਹੈਵ ਡਿਸਕਸ਼ਨਸ ਫਾਰ ਅ ਥਰਡ ਹੋਸਪਿਟਲ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਉਹਨੇ ਕਿਹਾ ਪਹਿਲਾਂ ਇੱਥੇ ਸ਼ੁਰੂ ਕਰੀਏ, ਫਿਰ ਉਹ ਪਲੈਨਿੰਗ ਗ੍ਰਾਂਟ ਜਿਹੜੀ ਆ ਉਹ ਦੋਗੇ, ਅਤੇ ਉਹ ਜਿਹੜਾ ਥਰਡ ਹੋਸਪਿਟਲ ਆ ਉਹ ਕਰਕੇ ਇੱਕ ਈਸਟ ਦੇ ਵਿੱਚ ਹੋਸਪਿਟਲ, ਇੱਕ ਸੈਂਟਰ ਵਿੱਚ ਆ ਜਾਣਾ, ਹੁਣ ਉਹ ਜਿਹੜਾ ਆ ਉਹ ਵੈਸਟ ਦੇ ਵਿੱਚ ਬਣੂਗਾ।
0: ਓਕੇ, ਨੈਕਸਟ ਜਿਹੜਾ ਹੈਗਾ ਐਜ਼ ਪਰ ਡਿਊਟੀ ਤੁਹਾਡੇ, ਕਿਉਂਕਿ ਬਹੁਤ ਸਾਰੇ ਲੋਕ ਨਵੇਂ ਵੋਟਰਸ ਹੁੰਦੇ ਨੇ, ਮੂਵ ਹੋਏ ਹੁੰਦੇ ਨੇ ਜਾਂ ਉਹਨਾਂ ਨੂੰ ਨਹੀਂ ਪਤਾ ਹੁੰਦਾ, ਐਜ਼ ਪਰ ਡਿਊਟੀ ਤੁਸੀਂ ਆਪਣੀ ਜਿਹੜੀ ਹੈਗੀ ਹੈ ਦੱਸੋਗੇ ਕਿ ਤੁਹਾਡਾ ਰੁਤਬਾ ਕੀ ਹੈ, ਤੁਸੀਂ ਕਿਸ ਪੋਜੀਸ਼ਨ 'ਤੇ ਕੰਮ ਕਰਦੇ ਹੋ, ਤੁਹਾਡੇ ਅੰਡਰ ਕਿਹੜੇ ਕਿਹੜੇ ਕੰਟਰੋਲ 'ਚ ਡਿਊਟੀਜ਼ ਆ ਜਾਂਦੀਆਂ ਨੇ?
2: ਸੋ ਆਪਾਂ ਹੈਗੇ ਆ ਸਿਟੀ ਕੌਂਸਲਰ ਅਤੇ ਡੈਪਟੀ ਮੇਅਰ। ਸਿਟੀ ਕੌਂਸਲਰ ਜਿਹੜੇ ਸਿਟੀ ਦੇ ਫੰਕਸ਼ਨ ਆ, ਸਾਡੇ ਪਾਰਕਸ ਐਂਡ ਰੈਕਰੀਏਸ਼ਨ, ਸਾਡਾ ਜ਼ੋਨਿੰਗ, ਸਾਡੀ ਫਾਇਰ ਡਿਪਾਰਟਮੈਂਟ, ਸਾਡੇ ਰੋਡਸ ਦੀ ਮੇਨਟੇਨੈਂਸ ਐਂਡ ਕਮਿਊਨਿਟੀ ਸੈਂਟਰਸ, ਉਹ ਸਿਟੀ ਕੌਂਸਲਰ ਦੇ ਥੱਲੇ ਆਉਂਦੇ ਆ। ਇੱਥੇ ਬਰੈਂਪਟਨ ਦੀ ਸਿਸਟਮ ਆ, ਜਿਹੜੇ ਕੌਂਸਲਰ ਜਿੱਤਦੇ ਆ ਦੋ ਵਾਰਡਾਂ ਤੋਂ, ਸੋ ਐਵਰੀਥਿੰਗਸ ਫੇਅਰ। ਹੁਣ ਮੈਂ 9 ਤੇ 10 ਰਿਪ੍ਰੈਜੈਂਟ ਕਰਦਾ, ਕਈ 7 ਤੇ 8 ਕਰਦੇ ਆ।
0: ਅਪਰੋਕਸੀਮੇਟਲੀ ਪਾਪੂਲੇਸ਼ਨ 1.5 ਲੱਖ ਦੇ ਆਸ ਪਾਸ, 1.25 ਲੱਖ ਤੋਂ 1.5 ਲੱਖ,
2: ਯਾ ਅਬਾਊਟ 160 ਹੈਨਾ। ਮੇਰੀ ਲਾਰਜੈਸਟ ਪਾਪੂਲੇਸ਼ਨ ਆ, ਜੇ ਮੈਂ ਹੋਰ ਸ਼ਹਿਰਾਂ 'ਚ ਹੋਵਾਂ, 160,000 ਦੇ ਲਾਈਕ ਮੇਅਰ ਲੈਵਲ ਦਾ ਹੁੰਦਾ ਆ, ਰਾਈਟ? ਤੁਸੀਂ ਦੇਖ, ਪਰ ਸਾਡੇ ਦੋ ਕੌਂਸਲਰ ਆ, ਦੈਟ ਜਸਟ ਸ਼ੋਸ ਕਿੰਨੇ ਵੱਡੇ ਵਾਰਡ ਆ। ਇਹਦੇ ਕਈ ਕਾਰਨ ਆ, but I don't want to get too into that, but ek main kaaran eh hai ke sanu ek city councilor chahida hunda te ek regional councilor. Region da tele fir waste management on the waste water infrastructure on the social services on the, so sade jada city de functions jehde oh on the, and then jehdi baad selection hundi hai deputy mayor di, ohde vich fir jehdi council oh chun di oh select kar di, fir oh mayor di responsibility lende hai jadon mayor nahi hunda
0: ਜੀ। ਔਰ ਮੈਂ ਜ਼ਿਆਦਾ ਗੱਲ ਨਹੀਂ ਕਰੂੰਗਾ, ਮੈਂ ਇਹ ਕਹੂੰਗਾ ਕਿ ਮੈਂ ਮਾਟਰ ਮਿਟਰਸ ਆਏ ਸੀ, ਮੈਨੂੰ ਕਿਉਂਕਿ ਆਪਣੇ ਕੰਮ ਘੱਟ ਹੁੰਦੇ ਨੇ, ਲੋਕਾਂ ਦੇ ਵੀ ਹੁੰਦੇ ਨੇ, ਚਲੋ ਆਪਣਾ ਕਦੇ ਕੋਈ ਪੈਣਾ, ਕੋਈ ਕ੍ਰਾਈਮ ਨਹੀਂ ਹੁੰਦਾ ਨਾ ਕੋਈ ਚੀਜ਼ ਲਈ ਕਹਿਣਾ। ਓਕੇ, ਸੋ ਉਦਾਂ ਦਾ ਵੀ ਮੈਂ ਕਿਹਾ ਕਿ ਉਹਨਾਂ ਕੋਲ ਜਿੰਨੀ ਵਾਰ ਵੀ ਮੈਂ ਲੋਕ ਭੇਜੇ ਨੇ, ਮੈਨੂੰ ਇੱਕ ਕੇਸ ਯਾਦ ਆ ਜਿਹਦੇ ਵਿੱਚ ਬਿਲਡਰ ਨੇ ਡਰਾਈਵੇ ਕੱਟਤਾ ਸੀਗਾ ਪਹਿਲਾਂ ਬਣੇ ਹੋਏ ਘਰ ਦਾ। ਸੋ ਮੈਂ ਉਹਨਾਂ ਦੇ ਕੋਲ ਭੇਜਿਆ ਮਾਰਟਨ ਦੇ ਕੋਲ 3 and 4 ਦੇ ਵਿੱਚ, ਅਤੇ ਉਹਨਾਂ ਨੇ ਫਾਈਟ ਕਰਕੇ ਬਕਾਇਦਾ, ਅਤੇ ਉਹ ਡਰਾਈਵੇ ਬੈਕ ਲੈ ਕੇ ਆਉਂਦਾ ਅਤੇ ਬਿਲਡਰ ਨੂੰ ਕਿਹਾ ਕਿ ਤੁਸੀਂ ਆਪਣਾ ਡਰਾਈਵੇ ਕੱਟੋ, ਜਿਹੜਾ ਤੁਸੀਂ ਨਵਾਂ ਘਰ ਬਣਾਇਆ ਉਹ ਗਲਤ ਬਣਾਇਆ, ਪੁਰਾਣੇ ਘਰ ਦਾ ਡਰਾਈਵੇ ਨਹੀਂ ਕੱਟ ਸਕਦਾ, ਤੋੜ ਕੇ ਡਰਾਈਵੇ ਵਿੱਚੋਂ ਆਪਣੀ ਲੇਨ ਸਿੱਧੀ ਕਰਤੀ, ਉਹ ਐਂਗਲ ਜਿਹਾ ਚੇਂਜ ਕਰਤਾ ਸੀ। ਸੋ ਮੈਂ ਉਹਨਾਂ ਦਾ ਥੈਂਕਫੁਲ ਹੋਇਆ ਉਸ ਟਾਈਮ 'ਤੇ ਵੀ, ਅਤੇ ਥੈਂਕਫੁਲ ਹਾਂ ਮੈਂ ਤੁਹਾਡਾ ਕਿ ਤੁਸੀਂ ਜਿੰਨੀ ਵਾਰ ਵੀ ਮੈਂ ਤੁਹਾਨੂੰ ਕਾਲ ਕੀਤੀ ਆ। ਕਮਿਊਨਿਟੀ ਇਸ਼ੂ, ਗਨ ਫਾਇਰਸ ਹੋਏ ਲੋਕਾਂ ਦੇ ਘਰਾਂ ਦੇ ਉੱਤੇ, ਸੇਫਟੀ ਨੂੰ ਲੈ ਕੇ ਮੈਂ ਗੱਲ ਕੀਤੀ, ਅਤੇ ਯੂ ਹੈਵ ਡਨ ਲੋਟ ਆਫ ਐਫਰਟਸ ਫੋਰ ਦੈਮ। ਔਰ ਮੈਂ ਨਾਮ ਆਪਾਂ ਨਹੀਂ ਦੱਸ ਸਕਦੇ, ਡਿਸਕਲੋਜ਼ ਨਹੀਂ ਕਰ ਸਕਦੇ, ਪਰ ਮੈਨੂੰ ਇਹ ਪਤਾ ਕਿ ਇੱਕ ਦੋ ਸੱਜਣ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ, ਅਤੇ ਉੱਥੇ ਸਪੈਸ਼ਲ ਟਾਸਕ ਫੋਰਸ ਦੇ ਲਈ ਜਿਹੜੀ ਇਹਨਾਂ ਨੇ ਚੀਫ ਨੂੰ ਰਿਕੁਐਸਟ ਕੀਤੀ, ਅਤੇ ਚੀਫ ਨੇ ਪਰਿਵਾਰ ਨੂੰ ਬੁਲਾ ਕੇ, ਬੱਚਿਆਂ ਨੂੰ ਬੁਲਾ ਕੇ, ਪੁਲਿਸ ਚੀਫ ਦੀ ਗੱਲ ਕਰਦਾ, ਸਪੈਸ਼ਲੀ ਕਿਹਾ ਕਿ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ, ਅੰਡਰ ਕਵਰ ਏਰੀਆ ਜਿਹੜਾ ਕਵਰਡ ਆ ਪੂਰਾ, ਅਤੇ ਤੁਸੀਂ ਜਸਟ ਸਤਰਕ ਰਹੋ। ਬਹੁਤ ਸ਼ੁਕਰੀਆ ਤੁਹਾਡਾ, ਅਤੇ ਮੈਂ ਅੱਗੇ ਚੱਲੂੰਗਾ ਕਿ ਫਿਊਚਰ ਪਲਾਨ ਕੀ ਹੈਗਾ, ਜਿਹੜਾ ਹੁਣ ਤੁਸੀਂ ਅਗਲੀ ਟਰਮ ਦੇ ਵਿੱਚ ਜਾ ਰਹੇ ਹੈਗੇ ਹੋ, ਤੁਹਾਡਾ ਕੀ ਮੈਨੀਫੈਸਟੋ ਕੀ ਕਹਿ ਰਿਹਾ, ਤੁਹਾਡਾ ਵਾਅਦਾ ਕੀ ਕਹਿ ਰਿਹਾ ਹੈਗਾ ਆਉਣ ਵਾਲੇ ਟਾਈਮ ਲਈ?
2: ਸੋ ਜਿਹੜੇ ਆਪਾਂ ਜਦੋਂ ਆਪਾਂ ਵਾਰਡ 9 ਅਤੇ 10 ਦੇਖਦੇ ਹਾਂ, ਵੈਰੀ ਜਿਹੜੇ ਪ੍ਰੀਵੀਅਸ ਅਕੋਂਪਲਿਸ਼ਮੈਂਟ, ਗੋਲਡ ਮੈਡਲ ਦੀ ਐਕਸਪੈਂਸ਼ਨ ਹੋ ਰਹੀ ਆ, ਉਹ ਮੇਰੀ ਇੱਕ ਡ੍ਰੀਮ ਸੀਗੀ, ਉਹ ਤੁਸੀਂ ਮੇ ਬੀ ਜੇ ਗੇੜਾ ਮਾਰਿਆ ਗੋਰਨ ਕੈਸਵਰਡ, ਤੁਸੀਂ ਦੇਖੋਗੇ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਆਫ ਇਨਫਰਾਸਟ੍ਰਕਚਰ। ਹਾਈਵੇ 50 ਵੱਲ ਇੱਕ ਟ੍ਰਾਂਜ਼ਿਟ ਫੈਸਿਲਿਟੀ ਬਣ ਰਹੀ ਆ, ਜਿਹੜੀ ਰੋਕੀ ਗਈ ਸੀਗੀ ਫਰ ਪ੍ਰੀਵੀਅਸ ਕੌਂਸਲ, ਆਪਾਂ ਉਹਦੀ ਕੰਸਟਰਕਸ਼ਨ ਵੀ ਸ਼ੁਰੂ ਕਰਤੀ, ਜਿਸ ਵਿੱਚ ਅਸੀਂ ਯਾਦ ਜਾ ਪਾਉਣੀ ਆ। ਸੈਂਡੋਵਰਡ ਐਂਡ ਟ੍ਰੋਬਰਮ ਮੇਰਾ ਇੱਕ ਡ੍ਰੀਮ ਸੀਗਾ, ਮੈਂ ਯੂਥ ਵਾਸਤੇ ਵੀ ਕਰਾਂ ਕੁਛ, ਸਾਡੇ ਸੀਨੀਅਰਸ ਕਾਫੀ ਅਗਰੈਸਿਵ ਨੇ, ਉਹਨਾਂ ਦੀ ਲੋਬੀ ਬਹੁਤ ਤਕੜੀ ਆ, ਉਹ ਫਰੀ ਟ੍ਰਾਂਜ਼ਿਟ ਲੈ ਗਏ, ਫਰੀ ਕਮਿਊਨਿਟੀ ਸੈਂਟਰ, ਰੈਕ ਸੈਂਟਰ ਲੈ ਗਏ, ਪਰ ਮੈਂ ਕਿਹਾ ਸਾਡੀ ਯੂਥ ਵੀ ਕੁਛ ਲੈਣ। ਸੋ ਜਿਹੜਾ ਸੈਂਡੋਵਰਡ ਐਂਡ ਟ੍ਰੋਬਰਮ ਅਤੇ ਪਾਰਕ ਬਣ ਰਿਹਾ, ਉਹ ਸਾਡੀ ਯੂਥ ਲਈ ਹੋਗਾ, ਅਤੇ ਉਹਦੇ ਵਿੱਚ ਬਾਸਕਟਬਾਲ ਕੋਰਟਸ, ਉੱਥੇ ਵੀ ਟੈਨਿਸ ਹੋਣੀ ਆ, ਬਾਈਸੀਕਲ ਅਤੇ ਸਕੇਟਬੋਰਡਿੰਗ ਪਾਰਕ,
0: ਟੈਨਿਸ ਵੀ ਰੱਖਣਾ ਉੱਥੇ,
2: ਹਾਂਜੀ
0: ਟੈਨਿਸ ਵਗੈਰਾ,
2: ਟੈਨਿਸ ਉੱਥੇ ਵੀ ਹੋਗਾ, ਬਟ ਦ ਮੇਨ ਟੈਨਿਸ ਹੋਗਾ ਫੋਰ ਗੋਲਡ ਮੈਡਲਸ ਕ੍ਰੀਡੀ ਸੈਂਟਰ, ਉੱਥੇ ਸਾਡੀ ਪਾਰਟਨਰਸ਼ਿਪ ਆ ਟੈਨਿਸ ਕੈਨੇਡਾ ਦੇ ਨਾਲ, ਅਤੇ ਉੱਥੇ ਇੱਕ ਬਬਲਡ ਕੋਰਟਸ ਵੀ ਹੋਗੇ ਜਿਹੜੇ ਆਲ ਸੀਜ਼ਨ ਚੱਲ ਸਕਦੇ ਆ। ਸੋ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਈ ਵਾਂਟ ਟੂ ਡੂ, ਸੋ ਮੈਂ ਮੈਡਟੈਕ ਟਾਸਕ ਫੋਰਸ ਦਾ ਚੇਅਰ ਸੀਗਾ, ਕਿਉਂਕਿ ਸਾਡੇ ਕੋਲ ਮੈਡੀਕਲ ਸਕੂਲ ਸੀਗਾ, ਇਸ ਟਰਮ ਦੇ ਵਿੱਚ ਆਪਾਂ ਸਾਈਬਰ ਸਿਕਿਉਰਿਟੀ ਦਾ ਟਾਸਕ ਫੋਰਸ ਕਰਨਾ, ਕਿਉਂਕਿ ਸਾਡੇ ਕੋਲ ਸਾਈਬਰ ਸਿਕਿਉਰਿਟੀ ਦਾ ਪ੍ਰੋਗਰਾਮ ਵੀ ਆ ਰਿਹਾ। ਸੋ ਦੈਟਸ ਵਨ ਮਾਈ ਮੇਨ ਥਿੰਗਸ, ਐਂਡ ਦੈਨ ਕੁਈਨ ਸਟਰੀਟ 'ਤੇ ਜਿਹੜੀ BRT ਆ, ਜਿਹੜੀ ਵਾਨ ਦੇ ਵਿੱਚ ਚੱਲਦੀ ਆ, ਆਪਾਂ ਬਰੈਂਪਟਨ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ, ਉਹ ਸਟੱਡੀ ਹੋ ਰਹੀ ਆ, ਬਟ ਆਈ ਵਾਂਟ ਟੂ ਗੈਟ ਦ ਅਪਰੂਵਲ, ਉਹ ਵੀ ਇੱਕ ਸਾਡੀ ਵਿਜ਼ਨ ਆ। ਐਂਡ ਦ ਲਾਸਟ ਵਿਜ਼ਨ ਫੋਰ ਮੀ ਪਰਸਨਲੀ, ਗੋਲਡ ਮੈਡਲਸ ਦੇ ਨਾਲ ਜਿਹੜੀ ਨਵੀਂ ਸਬ ਡਿਵੀਜ਼ਨ ਬਣ ਰਹੀ ਆ, ਉੱਥੇ ਮੈਂ ਅਤੇ ਧੂਰ ਸਾਹਿਬ ਨੇ ਆਪਾਂ ਜਿਹੜਾ ਜਦੋਂ ਪਲੈਨ ਅਪਰੂਵ ਕੀਤਾ, ਆਪਾਂ ਇੱਕ ਮੰਗ ਬੋਰੇ ਰੱਖੀ ਸੀਗੀ ਡਿਵੈਲਪਰਾਂ ਦੇ, ਕਿ ਜਿਹੜੀ 40 acre ਇੱਕ ਪਾਰਕ ਆ, ਸਾਨੂੰ ਉੱਥੇ ਵੀ ਚਾਹੀਦੀ ਆ। ਸਾਡਾ ਕਾਫੀ ਬੈਕ ਐਂਡ ਫੋਰਸ ਹੋਇਆ, ਆਪਾਂ ਕੋਰਟ ਵਿੱਚ ਵੀ ਗਏ, ਪਰ ਆਪਾਂ ਕਹਿ ਸਕਦੇ ਹਾਂ ਔਨ ਰੇਡੀਓ ਪਬਲਿਕਲੀ ਕਿ ਉੱਥੇ 40 acre ਦੀ ਪਾਰਕ ਬਣੂਗੀ।
0: ਸ਼ੁਕਰੀਆ ਜੀ। ਅਤੇ ਨਵੇਂ ਮਕਾਨਾਂ 'ਚ ਤਾਂ ਪਾਰਕ
2: ਲੱਭਦੇ, ਜਿੱਦਾਂ ਸੈਸਕੀ ਸੈਂਟੈਨੀਅਲ ਪਾਰਕ ਆ ਬ੍ਰੈਮਲੀ 'ਤੇ, ਪਰ ਇਸ ਪਾਰਕ ਦੇ ਵਿੱਚ ਆਪਾਂ ਚਾਹੁੰਦੇ ਇੱਕ ਹੋਰ ਕਮਿਊਨਿਟੀ ਸੈਂਟਰ ਵੀ ਬਣਿਆ ਜਾਵੇ। ਸੋ ਮੈਂ ਉਹਦੇ 'ਤੇ, ਉਹਦੇ ਪਲਾਨਸ 'ਤੇ ਵੀ ਵਰਕ ਕਰਨਾ ਚਾਹੁੰਦਾ।
0: ਠੀਕ ਹੈ, ਚੱਲਦੀ ਰੱਖਾਂ ਗੱਲਬਾਤ ਨੂੰ ਤੇ ਅਕਸਰ ਕਹਿੰਦੇ ਹੁੰਦੇ ਨੇ ਕਿ ਸਿਟਿੰਗ ਜਿਹੜੇ ਲੋਕ ਹੁੰਦੇ ਉਹਨਾਂ ਲਈ ਟਫ ਹੁੰਦਾ ਇਲੈਕਸ਼ਨ ਇਹਦੇ ਉੱਤੇ ਮੈਂ ਗੱਲ ਕਰੂੰਗਾ ਕਿ ਤੁਹਾਡੇ ਲਈ ਟਫ ਹੈ ਕਿ ਈਜ਼ੀ ਹੈ ਤੁਹਾਨੂੰ ਕਿਵੇਂ ਫੀਲ ਹੁੰਦਾ ਡੋਰ ਟੂ ਡੋਰ ਜਦੋਂ ਤੁਸੀਂ ਜਾਂਦੇ ਹੋ ਬਟ ਇੱਕ ਛੋਟਾ ਜਿਹਾ ਮੈਸੇਜ ਹੈ ਮਨਜੀਤ ਜੀ ਮੇਰਾ ਮਨਜੀਤ ਜੀ ਤੁਸੀਂ ਔਨ ਏਅਰ ਪਲੀਜ਼ ਦਿਓ ਆਪਣਾ ਮੈਸੇਜ ਸਾਡੀ ਗੱਲਬਾਤ ਚੱਲ ਰਹੀ ਹੈ
3: ਥੈਂਕ ਯੂ ਸੋ ਮਚ ਤੁਹਾਡਾ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈਟ ਦਾ ਬੰਡਲ ਦੇਖ ਰਹੇ ਨੇ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਬਾਟਮ ਫ੍ਰੀਜ਼ਰ ਫ੍ਰਿਜ ਹੈ ਗਲਾਸ ਟਾਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟਾਲ ਟਾਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ $4500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਂਸਸ ਦਾ ਸੈਟ ਹੈ ਜਿਹੜਾ ਕਿ ਸਿਰਫ $2799 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਜੀ ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1599 ਚ ਅਪਲਾਈਂਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਬਿਲਟ ਇਨ ਅਪਲਾਈਂਸਸ ਦੇ ਵਿੱਚ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਈਂਸਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ 36 ਇੰਚ ਦਾ ਬਿਲਟ ਇਨ ਕੁੱਕਟਾਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਸ ਦਾ ਸੈਮਸੰਗ ਬ੍ਰਾਂਡ ਦਾ ਇਹ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1500 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $899 ਚ ਅਪਲਾਈਂਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ ਸੋ ਕੋਈ ਵੀ ਡੀਲ ਤੁਸੀਂ ਅਪਲਾਈਂਸਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ ਨੰਬਰ ਟੂ ਕਾਲ ਇਜ਼ 905-450-0054-450-0054 ਅਪਲਾਈਂਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ
4: ਫੇਵਰੇਟ ਮੇਰੀ ਪਹਿਲੀ ਪਸੰਦ
5: ਆਈ ਲਵ ਇਟ ਮੈਂ ਤਾਂ ਸਵੇਰੇ ਸੁਣੇ ਬਿਨਾਂ ਰਹਿ ਹੀ ਨਹੀਂ ਸਕਦੀ
4: ਹਮ ਸਭ ਕੀ ਪਸੰਦ ਰੇਡੀਓ ਆਵਾਜ਼ ਐਵਰੀ ਮਾਰਨਿੰਗ ਫਰਮ ਮੰਡੇ ਟੂ ਫਰਾਈਡੇ 9 to 10 ਐਂਡ ਸੈਟਰਡੇ 10 to 1 ਔਨ
6: ਯਾਰ ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ ਇੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ
7: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ ਨਿੰਬੂ ਮਿਰਚਾਂ ਟੰਗੋ ਪਰ ਕਿਰਪਾ ਤਾਂ ਹੋਈ ਨਹੀਂ
8: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ
9: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ
10: ਰੇਡੀਓ ਆਵਾਜ਼ ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ ਤੇ ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200
0: ਥੈਂਕ ਯੂ ਸੋ ਮਚ ਔਰ ਇੱਕ ਵਾਰ ਫਿਰ ਤੋਂ ਤੁਸੀਂ ਸਾਡੇ ਨਾਲ ਹੋ 921 ਸਟੂਡੀਓ ਦੇ ਘੜੀ ਅੰਦਰ ਤੋਂ ਹੋ ਚੁੱਕੇ ਹੈ ਔਰ ਸਾਡੇ ਕੋਲ ਕੁਛ ਮਿੰਟ ਬਾਕੀ ਨੇ ਜਿਹਦੇ 'ਚ ਅਸੀਂ ਗੱਲਬਾਤ ਕਰ ਰਹੇ ਸੀ ਹਰਕੀਰ ਜੀ ਜਿੱਦਾਂ ਮੈਂ ਕਿਹਾ ਕਿ ਮੈਂ ਮੌਜੂਦਾ ਐਮ ਪੀ ਹੋਵਾਂ ਐਮ ਪੀ ਪੀ ਹੋਵਾਂ ਕਈ ਵਾਰੀ ਗੁੱਡ ਐਂਡ ਬੈਡ ਕਿ ਬੈਡ ਹੀ ਹੋ ਜਾਂਦਾ ਕਿ ਬਹੁਤ ਲੰਬਾ ਟਾਈਮ ਜਦੋਂ ਹੋ ਜਾਂਦਾ ਤਾਂ ਲੋਕਾਂ 'ਚ ਕ੍ਰਿਟਿਕਸ ਵੀ ਬਹੁਤ ਹੁੰਦੇ ਨੇ ਅਤੇ ਇਸ ਤਰ੍ਹਾਂ ਦੇ ਵੀ ਪੋਲੀਟੀਸ਼ੀਅਨ ਹੋਏ ਆ ਜਿਹੜੇ ਲਾਈਫ ਟਾਈਮ ਪੋਲੀਟੀਸ਼ੀਅਨ ਰਹੇ ਇਹ ਨਹੀਂ ਗੱਲ ਹੈ ਕਿ ਸਿਆਸਤ ਦੇ ਵਿੱਚ ਲੰਬਾ ਟਾਈਮ ਰਹਿਣਾ ਕੋਈ ਚੰਗੀ ਗੱਲ ਨਹੀਂ ਬਹੁਤ ਸਾਰੇ ਐਗਜ਼ਾਮਪਲਸ ਨੇ ਕਿ ਸਿਆਸਤਦਾਨਾਂ ਦੇ ਨਾਂ ਅਤੇ ਉਹਨਾਂ ਦੀਆਂ ਤਸਵੀਰਾਂ ਨੋਟਾਂ 'ਤੇ ਵੀ ਛਪੀਆਂ ਨੇ ਹੈ ਨਾ ਡਾਲਰਸ 'ਤੇ ਵੀ ਛਪੀਆਂ ਅੱਛਾ ਮੈਂ ਅੱਗੇ ਚੱਲਦਾ ਕਰੰਟਲੀ ਜਿੱਦਾਂ ਦਾ ਹੈਗਾ ਸਿਸਟਮ ਸਾਰਾ ਤੁਸੀਂ ਜਾ ਰਹੇ ਹੋ ਬਾਹਰ ਲੋਕਾਂ ਨੂੰ ਮਿਲ ਰਹੇ ਹੋ ਫੀਡਬੈਕ
2: ਰੀਲੀ ਰੀਲੀ ਪੋਜ਼ਿਟਿਵ ਕਰਕੇ ਸਿਟੀ ਦੀ ਜਿਹੜੀ ਸਾਡੀ ਗਵਰਨੈਂਸ ਆ ਜਿਹੜੇ ਸਾਡੇ ਰਿਜ਼ਲਟਸ ਆ ਉਹ ਤੁਸੀਂ ਆਪਣੇ ਸਟਰੀਟ 'ਤੇ ਫੀਲ ਕਰਦੇ ਹੋ ਅਤੇ ਪਾਰਕ ਦੇ ਵਿੱਚ ਸੋ ਜੇ ਕੋਈ ਕੋਈ ਪਾਰਕ ਨਹੀਂ ਹੋਣਾ ਜਿੱਥੇ ਕੋਈ ਨਾ ਗਜ਼ੀਬੋ ਨਾ
0: ਪਾਰਟੀ ਬੇਸਡ ਨਹੀਂ ਹੁੰਦਾ ਤੁਸੀਂ ਆਪਣੀ ਐਂਡ
2: ਸੋ ਕੋਈ ਪਾਰਕ ਨਹੀਂ ਹੋਣਾ ਜਿੱਥੇ ਕੋਈ ਗਜ਼ੀਬੋ ਨਹੀਂ ਬਣਿਆ ਜਾਂ ਕੋਈ ਪਲੇਗਰਾਊਂਡ ਨਹੀਂ ਬਣਿਆ ਕੋਈ ਸੜਕ ਨਹੀਂ ਹੋਣੀ ਜਿੱਥੇ ਆਪਾਂ ਕੋਈ ਸਪੀਡ ਬੰਪ ਨਹੀਂ ਬਣਾਇਆ ਸੋ ਉਹ ਰਿਜ਼ਲਟਸ ਦੇ ਨਾਲ ਅਤੇ ਨਾਲ ਦੀ ਨਾਲ ਆਪਾਂ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਤੋਂ ਦੂਰ ਰਹੀਦਾ ਆਪਾਂ ਇਹ ਚੀਜ਼ਾਂ ਤੋਂ ਦੂਰ ਰਹੀਦਾ ਆਪਾਂ ਗਰਾਊਂਡ 'ਤੇ ਬਹੁਤ ਰਹੀਦਾ ਆਪਾਂ ਐਵਰੀ ਵੀਕਐਂਡ ਪਾਰਕਸ ਵਿਜ਼ਿਟ ਕਰੀਦੇ ਆ ਆਪਾਂ ਕਮਿਊਨਿਟੀ ਨੂੰ ਮਿਲੀਦਾ ਆਪਾਂ ਕੋਈ ਫੰਕਸ਼ਨ ਹੋਵੇ ਉਹ ਨਹੀਂ ਛੱਡੀਦਾ ਸੋ ਜਿਹੜੇ ਉਹ ਪਰਸਨਲ ਰਿਲੇਸ਼ਨਸ਼ਿਪਸ ਆ ਉਹ ਜ਼ਿਆਦਾ ਲੋਕ ਐਪਰੀਸ਼ੀਏਟ ਕਰਦੇ ਆ ਅਤੇ ਐਕਸੈਸ ਐਪਰੀਸ਼ੀਏਟ ਕਰਦੇ ਆ ਹੁਣ ਤੁਸੀਂ ਦੇਖ
0: ਸਕਦੇ ਲਾਈਫ 'ਤੇ ਇੰਪੈਕਟ ਨਹੀਂ ਪੈਂਦਾ
2: ਉਹ ਤਾਂ ਪੈਂਦਾ ਜਦੋਂ ਜਦੋਂ ਕੋਈ ਹੁਣ ਇੱਥੇ ਖੁਸ਼ਪਾਲ ਵੀ ਬੈਠੀ ਜਦੋਂ ਕੋਈ ਖਾਸ ਕਰਕੇ ਕਿ ਆਪਾਂ ਚਲੋ ਸਾਡੇ ਲਈ ਨਿਆਣੇ ਆ, ਜਦੋਂ ਨਿਆਣੇ ਸੋਚਦੇ ਹੁੰਦੇ ਪੋਲੀਟਿਕਸ ਵਿੱਚ ਆਉਣ ਨੂੰ, ਸਾਡੀ ਕਮਿਊਨਿਟੀ ਵਿੱਚ ਪੋਲੀਟਿਕਸ ਕਰਨਾ ਉਹ ਜਿਹੜਾ ਕਾਸਟ ਆ ਉਹ ਹੈਗਾ ਤੁਹਾਡੇ ਪਰਸਨਲ ਲਾਈਫ 'ਤੇ, ਪਰ ਤੁਹਾਨੂੰ ਕੋਈ ਫੋਰਸ ਨਹੀਂ ਕਰ ਰਿਹਾ ਇਸ ਰੋਲ ਦੇ ਵਿੱਚ ਆਉਣ ਨੂੰ, ਸੋ ਯੂ ਸ਼ੁੱਡ ਬੀ ਪ੍ਰਪੇਅਰਡ ਟੂ ਮੇਕ ਦੈਟ, ਜੇ ਨਾ ਸਿੱਧੀ ਗੱਲ ਰਹੀ, ਸੋ ਸਾਡੀ ਕਮਿਊਨਿਟੀ ਦੀ ਐਕਸਪੈਕਟੇਸ਼ਨ ਵੀ ਬਹੁਤ ਜ਼ਿਆਦਾ ਆ, ਪਰ ਉਹਨਾਂ ਦਾ ਪਿਆਰ ਵੀ ਬਹੁਤ ਆ, ਸੋ ਯੂ ਗੈਟ ਬੈਸਟ ਆਫ ਬੋਥ ਵਰਲਡਸ।
0: ਥੈਂਕ ਯੂ। ਔਰ 9-10 ਵਾਰਡ ਹੈਗਾ ਜਿਹੜਾ ਜਿਹਦੇ ਵਿੱਚ ਸਪ੍ਰਿੰਗਡੇਲ, ਜਦੋਂ ਨਵਾਂ ਆਇਆ ਸੀ ਉਹਨੂੰ ਸਿੰਗਡੇਲ ਕਹਿੰਦੇ ਸੀ ਸਾਰੇ, ਸਪ੍ਰਿੰਗਡੇਲ ਅਤੇ ਵਿਲਸ ਆਫ ਕੈਸਲਮੋਰ, ਕੈਸਲਮੋਰ ਦਾ ਏਰੀਆ ਹਾਈਵੇ 50 ਤੋਂ ਤੱਕ ਚੱਲਦਾ, 410 ਦਾ ਏਰੀਆ ਇੱਕ ਪਾਸੇ ਆ ਜਾਂਦਾ, ਮੇਫੀਲਡ ਇੱਕ ਬਾਊਂਡਰੀ ਹੈਗਾ, ਅਤੇ ਸਾਊਥ ਦੇ ਵਿੱਚ ਜਿਹੜਾ ਬਾਊਂਡਰੀ ਹੈਗੀ ਹੈ ਬੋਵੇਡ, ਕੈਸਲਮੋਰ ਔਰ ਥੋੜ੍ਹਾ ਜਿਹਾ ਏਰੀਆ ਕੁਈਨ ਦਾ ਆ ਜਾਂਦਾ ਐਬਨੇਜ਼ਰ ਐਂਡ ਗੋਰ ਦੇ ਏਰੀਏ ਦੇ ਕੋਲ, ਅਤੇ ਤੁਸੀਂ ਕੋਈ ਵੀ ਜਾਣਕਾਰੀ ਲਈ, ਕੋਈ ਵੀ ਐਡਵਾਂਸ ਪੋਲਿੰਗ ਜਾਂ ਕਿਸੇ ਨੂੰ ਰਾਈਡ ਚਾਹੀਦੀ ਹੈ ਕੋਈ ਵੀ ਜਾਣਕਾਰੀ ਲਈ, ਹਰਕੀਰਤ ਸਿੰਘ ਜਿਹੜੇ ਕਿ ਤੁਹਾਡੇ ਮੌਜੂਦਾ ਕੌਂਸਲਰ ਨੇ, ਉਹਨਾਂ ਨੂੰ ਉਹਨਾਂ ਦੇ ਆਫਿਸ ਦੇ ਵਿੱਚ 647-209-8000 647-209-8000 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਮੇਰੇ ਨਾਲ ਜੋ ਖੁਸ਼ਪਾਲ ਸਿੰਘ ਪਵਾਰ ਨੇ, ਖੁਸ਼ਪਾਲ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
11: ਸਤਿ ਸ਼੍ਰੀ ਅਕਾਲ ਜੀ ਭਾਜੀ, ਐਂਡ ਸਾਰੇ ਜੋ ਸੁਣ ਰਹੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ ਖੁਸ਼ਪਾਲ, ਤਕਰੀਬਨ ਬਹੁਤ ਟਾਈਮ ਪਹਿਲਾਂ ਤੁਹਾਡੀ ਚੇਅਰ ਤੇ ਬੈਠੇ ਸੀਗੇ, ਆਹ ਵਾਲੀ ਤੇ ਨਹੀਂ, ਮਤਲਬ ਤੁਹਾਡੀ ਪੋਜੀਸ਼ਨ ਦੀ ਤੇ, ਸੋ ਹੀ ਕੇਮ ਟੂ ਮੀ, ਸਾਨੂੰ ਟਾਈਮ ਯਾਦ ਹੈ ਕਿ ਜਗਮੀਤ ਸਿੰਘ ਦੇ ਟਾਈਮ ਤੋਂ ਬਾਅਦ ਦੀ ਗੱਲ ਹੈ, ਅਤੇ ਇਹ ਕਹਿੰਦੇ ਸਕੂਲ ਟਰੱਸਟੀ ਲਈ ਮੈਂ ਇਲੈਕਸ਼ਨ ਦੇ ਵਿੱਚ ਜਿਹੜਾ ਆਉਣਾ ਹੈਗਾ, ਅੱਜ ਤੁਸੀਂ ਆਏ, ਵੈਲਕਮ ਟੂ ਸਟੂਡੀਓ ਫਸਟ,
11: ਅਤੇ
0: ਸੈਕਿੰਡਲੀ ਡਿਊਟੀ ਦੇ ਵਿੱਚ ਸਕੂਲ ਟਰੱਸਟੀ ਦੀਆਂ ਡਿਊਟੀਜ਼ ਜਿਹੜੀਆਂ ਨੇ ਉਹ ਕੀ ਨੇ? ਬਹੁਤ ਸਾਰੇ ਪੇਰੈਂਟਸ ਨੇ, ਮੈਂ ਇਹ ਬੋਲਦਾ ਹੁੰਦਾ ਕਿ ਉਹਨਾਂ ਨੂੰ ਭਗਵੰਤ ਮਾਨ ਕੱਲ੍ਹ ਰਾਤ ਕਿੱਥੇ ਸੀ ਇਹ ਪਤਾ ਹੁੰਦਾ, ਪਰ ਉਹਨਾਂ ਦੇ ਬੱਚੇ ਦੇ ਸਕੂਲ ਦੇ ਟੀਚਰ ਪ੍ਰਿੰਸੀਪਲ ਜਾਂ ਉਹਨਾਂ ਨੂੰ ਸਕੂਲ ਟਰੱਸਟੀ ਦਾ ਨਹੀਂ ਪਤਾ ਹੁੰਦਾ, ਬਤੌਰ ਸਕੂਲ ਟਰੱਸਟੀ ਤੁਹਾਡੇ ਡਿਊਟੀਜ਼ ਕੀ ਹੁੰਦੇ ਨੇ?
11: ਯਾ, ਸੋ ਦਾ ਪ੍ਰਾਇਮਰੀ ਫੋਕਸ ਜੋ ਇਸ ਰੋਲ ਦੀ ਹੁੰਦੀ ਹੈ ਇਟਸ ਟੂ ਰੈਪ੍ਰਜੈਂਟ ਦ ਕਮਿਊਨਿਟੀ, ਸੋ ਕਮਿਊਨਿਟੀ ਵਿੱਚ ਜੋ ਸਟੂਡੈਂਟ ਆ ਜਾਂ ਪੇਰੈਂਟਸ ਆ ਜਾਂ ਐਜੂਕੇਟਰਸ ਨੇ ਉਹਨਾਂ ਦੀ ਰੈਪ੍ਰਜੈਂਟੇਸ਼ਨ ਸਾਡੀ ਜ਼ਿੰਮੇਵਾਰੀ ਆ। ਸੋ ਜੇ ਸਕੂਲਾਂ ਦੇ ਵਿੱਚ ਔਨ ਅ ਗਰਾਊਂਡ ਲੈਵਲ ਇਫ ਦੇ ਆਰ ਇਸ਼ੂਜ਼ ਐਂਡ ਕੰਸਰਨਸ ਉਹਦੇ ਵਿੱਚ ਸਾਡਾ ਇਨਵੋਲਵ ਹੋਣਾ ਵੀ ਸਾਡੀ ਜ਼ਿੰਮੇਵਾਰੀ ਆ, ਅਤੇ ਬੋਰਡ ਲੈਵਲ 'ਤੇ ਟੂ ਬੀ ਇਨਵੋਲਵ ਇਨ ਪੋਲਿਸੀ ਐਂਡ ਐਡਵੋਕੇਸੀ ਉਹ ਵੀ ਸਾਡੀ ਜ਼ਿੰਮੇਵਾਰੀ ਆ
0: ਜੀ। ਔਰ ਕੁਸ਼ਚਨ ਹੈਗਾ, 9-10 ਵਾਰਡ ਜਿੱਥੇ ਕਿਹਾ ਹੈਗਾ ਬਹੁਤ ਵੱਡਾ, ਹਾਈਲੀ ਡੈਂਸ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆ, ਬਤੌਰ ਸਕੂਲ ਟਰੱਸਟੀ ਜਾਣ ਦੇ ਲਈ ਤੁਹਾਡੇ ਕੋਈ ਐਕਸਪੀਰੀਅੰਸ ਇੱਦਾਂ ਦਾ ਬੋਲੋ ਜਿਹੜਾ ਤੁਸੀਂ ਦੱਸ ਸਕੋ ਲੋਕਾਂ ਨੂੰ ਲੱਗੇ ਕਿ ਵਾਜਿਬ ਹੈ, ਤੁਸੀਂ ਇਸ ਤੋਂ ਪਹਿਲਾਂ ਕੀ ਕਰਿਆ, ਕੁਛ ਕੋਈ ਵਾਲੰਟੀਅਰ ਵਰਕ ਜਾਂ ਕੁਛ?
11: ਯੈਸ, 100%। ਸੋ ਅਸਲ ਦੇ ਵਿੱਚ ਸਕੂਲਾਂ ਲਈ ਆਵਾਜ਼ ਉਠਾਉਣੀ ਮੈਂ 9 ਸਾਲ ਪਹਿਲਾਂ ਸ਼ੁਰੂ ਕੀਤੀ ਸੀਗੀ। ਸੋ ਜਦੋਂ ਹਰਕੀਰਤ ਸਿੰਘ ਟਰੱਸਟੀ ਸੀਗੇ, ਸਕੂਲ ਟਰੱਸਟੀ, ਉਸ ਟਾਈਮ 'ਤੇ ਮੈਂ ਹਾਈ ਸਕੂਲ ਦੇ ਵਿੱਚ ਇਲੈਕਸ਼ਨ ਲੜੀ ਸੀਗੀ ਸਟੂਡੈਂਟ ਟਰੱਸਟੀ ਦੀ, ਅਤੇ ਸਟੂਡੈਂਟ ਟਰੱਸਟੀ ਦੀ ਇਲੈਕਸ਼ਨ ਲੜਨ ਦੇ ਨਾਲ ਮੈਨੂੰ ਅਪੀਲ ਬੋਰਡ ਭੇਜਿਆ ਸੀਗਾ ਸਟੂਡੈਂਟਸ ਨੇ ਵੋਟ ਪਾ ਕੇ। ਸੋ ਜਿੱਥੇ ਹਰਕੀਰਤ ਬੈਠੇ ਸੀਗੇ ਉਸ ਟਾਈਮ 'ਤੇ ਉੱਥੇ ਹੀ ਮੈਂ ਬੈਠਾ ਸੀਗਾ। ਸੋ ਮੈਂ 1 ਸਾਲ ਅਪੀਲ ਬੋਰਡ 'ਤੇ ਸਰਵ ਕੀਤਾ ਆ, ਉਹ ਤੋਂ ਬਾਅਦ ਮੈਂ ਯੂਨੀਵਰਸਿਟੀ ਆਫ ਟੋਰਾਂਟੋ ਜੋ ਕਿ ਕੈਨੇਡਾ ਦੀ ਟੌਪ ਯੂਨੀਵਰਸਿਟੀ ਆ, ਉੱਥੋਂ ਆਪਣੀ ਪੜ੍ਹਾਈ ਕੀਤੀ ਆ। ਆਈ ਹੈਵ ਅ ਮਾਸਟਰਸ ਡਿਗਰੀ ਐਜ਼ ਵੈਲ ਇਨ ਅਰਬਨ ਪਲੈਨਿੰਗ, ਅਤੇ ਮੈਂ ਅਪੀਲ ਬੋਰਡ ਸਿਟੀ ਦੀ ਸਰਕਾਰ ਅਤੇ ਪ੍ਰੋਵਿੰਸ਼ਲ ਸਰਕਾਰ ਦੇ ਵਿੱਚ ਵੀ ਕੰਮ ਕੀਤਾ ਹੋਇਆ ਆ।
0: ਓਕੇ, ਸਵਾਲ ਇਹ ਉੱਠਦਾ ਹੈਗਾ ਕਿ ਜਿੰਨਾ ਟਾਈਮ ਤੁਸੀਂ ਹੁਣ ਕੰਮ ਕੀਤਾ, ਐਕਸਪੀਰੀਅੰਸ ਤੁਹਾਡਾ ਬਣ ਗਿਆ ਹੈਗਾ, ਤੁਹਾਨੂੰ ਲੋਕਾਂ ਦੀਆਂ ਜ਼ਰੂਰਤਾਂ ਸਕੂਲਸ ਦੇ ਵਿੱਚ ਕੀ ਨਜ਼ਰ ਆਉਂਦੀਆਂ ਨੇ, ਕਿ ਪੇਰੈਂਟਸ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਜ਼ਿਆਦਾ ਜਿਹਦੇ 'ਤੇ ਤੁਸੀਂ ਕੰਮ ਕਰ ਸਕਦੇ ਹੋ?
11: ਸੋ ਜ਼ਰੂਰਤਾਂ ਕਾਫੀ ਨੇ, ਜੇ ਮੈਂ ਆਪਣਾ ਹੀ ਇਗਜ਼ਾਮਪਲ ਇਹਦੇ ਵਿੱਚ ਪਾਵਾਂ, ਵੀ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਸੀਗਾ ਇੱਥੇ ਪੜ੍ਹਦਾ, ਅਤੇ ਉੱਥੋਂ ਹੁਣ ਤੱਕ ਅਸੀਂ ਅੱਗੇ ਵਧਣ ਦੇ ਬਜਾਏ ਸਗੋਂ ਹੋਰ ਪਿੱਛੇ ਚਲੇ ਗਏ ਹਾਂ। ਸੋ ਕੱਲ੍ਹ ਹੀ, ਸੋਰੀ, ਪਰਸੋਂ ਦੀ ਗੱਲ ਆ, ਮੈਂ ਇੱਕ ਪੇਰੈਂਟ ਕਾਊਂਸਲ ਦੇ ਨਾਲ ਸੀਗੇ ਫੋਰ ਅ ਪਬਲਿਕ ਸਕੂਲ, ਉਹ ਪੇਰੈਂਟ ਕਾਊਂਸਲ ਨੇ ਮੈਨੂੰ ਇਹ ਦੱਸਿਆ ਆ ਵੀ ਉਹਨਾਂ ਦੇ ਸਕੂਲ ਦੇ ਵਿੱਚ ਜੋ ਸਪਲਾਈਜ਼ ਨੇ, ਵਾਸ਼ਰੂਮ ਸਪਲਾਈਜ਼ ਜਿੱਦਾਂ ਟੋਇਲਟ ਪੇਪਰ ਜਾਂ ਪੇਪਰ ਟਾਵਲ, ਉਹ ਵੀ ਸਕੂਲ ਪੇਰੈਂਟਸ ਤੋਂ ਡੋਨੇਸ਼ਨ ਮੰਗ ਰਿਹਾ ਆ, ਰਾਈਟ? ਸੋ ਸਾਡਾ ਜੋ ਪਿਛਲੇ ਕੁਝ ਸਾਲਾਂ ਤੋਂ ਸਟੈਂਡਰਡ ਆਫ ਐਜੂਕੇਸ਼ਨ ਆ ਉਹ ਕਾਫੀ ਘਟਿਆ ਆ। ਜੇ ਅਸੀਂ CBC ਦੀ ਰਿਪੋਰਟ ਵੀ ਰੀਸੈਂਟਲੀ ਆਈ ਸੀਗੀ, CBC ਨੇ ਇਹ ਆਖਿਆ ਸੀਗਾ ਵੀ ਇਸ ਵੇਲੇ ਇਤਿਹਾਸ ਦੇ ਵਿੱਚ ਸਟੂਡੈਂਟਸ ਹੈਵ ਦਾ ਲੋਵੈਸਟ ਟੈਸਟ ਸਕੋਰਸ, ਰਾਈਟ? ਸੋ ਜਿਹੜੀ ਆਹ ਹੁਣ ਜਨਰੇਸ਼ਨ ਆ, ਦੇ ਆਰ ਨਾਟ ਰੈਡੀ ਟੂ ਗੋ ਟੂ ਕਾਲਜ ਔਰ ਯੂਨੀਵਰਸਿਟੀ, ਲੈਟ ਅਲੋਨ ਦਾ ਵਰਕ ਫੋਰਸ, ਰਾਈਟ? ਸੋ ਇਹਨਾਂ ਨੂੰ ਤਿਆਰ ਕਰਨਾ, ਟੂ ਆਈਡੈਂਟੀਫਾਈ ਦਾ ਗੈਪਸ ਵੀ ਇਹਦੇ ਵਿੱਚ ਐਜੂਕੇਸ਼ਨਲ ਗੈਪਸ ਕਿੱਥੇ ਨੇ, ਉਹ ਇੱਕ ਪ੍ਰਾਇਓਰਟੀ ਆ, ਨਾਲ ਦੇ ਨਾਲ ਫੰਡਿੰਗ ਇੱਕ ਪ੍ਰਾਇਓਰਟੀ ਆ, ਉਹ ਐਡਵੋਕੇਸੀ ਕਰਨੀ ਬਹੁਤ ਜ਼ਰੂਰੀ ਆ, ਤਾਂ ਹੀ ਸਾਨੂੰ ਇੱਕ ਇਹੋ ਜਿਹਾ ਟਰੱਸਟੀ ਚਾਹੀਦਾ ਆ ਜੋ ਅਸਲ ਦੇ ਵਿੱਚ ਆਵਾਜ਼ ਉਠਾ ਸਕੇ, ਜੋ ਪੋਲਿਸੀ ਸਮਝ ਸਕੇ, ਜੋ ਬਿਊਰੋਕਰੇਸੀ ਸਮਝ ਸਕੇ, ਬਿਕਾਜ਼ ਸਾਡੇ ਸਕੂਲਾਂ ਦੇ ਵਿੱਚ ਵੀ ਨੀਡ more funding, right? ਜੇ ਅਸੀਂ ਐਕਸਟਰਾ ਕਰਿਕੂਲਰ ਵੀ ਦੇਖੀਏ, ਐਕਸਟਰਾ ਕਰਿਕੂਲਰ ਜੋ ਬੇਸਿਕ ਲੈਵਲ ਵੀ ਹੁੰਦੇ ਆ, ਜਿੱਦਾਂ ਬਾਸਕਟਬਾਲ ਟੂਰਨਾਮੈਂਟ ਹੋ ਗਏ, ਉਹ ਵੀ ਕੈਂਸਲ ਹੁੰਦੇ ਆ, ਸੋਰੀ ਕੈਂਸਲ ਹੋ ਰਹੇ ਆ ਇਸ ਵੇਲੇ. ਸੋ ਇਹੋ ਜਿਹੀਆਂ ਕਈ ਲਾਈਕ ਵੱਖ ਵੱਖ ਚੀਜ਼ਾਂ ਆ, ਹੋਲਿਸਟਿਕਲੀ ਸਾਡਾ ਜੋ ਓਵਰਆਲ ਕੁਆਲਿਟੀ ਆਫ ਐਜੂਕੇਸ਼ਨ ਆ ਕਾਫੀ ਘਟਿਆ ਆ
0: ਜੀ. ਔਰ ਮੈਂ ਅੱਜ ਲਿਵੀਆ ਚੌ ਨੂੰ ਇੱਕ ਵਾਰ ਫਿਰ ਸੁਣਿਆ ਜਿੱਥੇ ਬਾਈਕ ਲੇਨਸ ਦੇ ਉੱਪਰ ਸਿਆਸਤ ਖੇਡ ਰਹੀ ਸੀ ਵਰਸਸ ਡੱਕ ਫੋਰਡ, ਕਿ ਉਹ ਬਾਈਕ ਲੇਨ ਰਿਮੂਵ ਕਰ ਰਿਹਾ ਹੈਗਾ, ਬਾਈਕਰਸ ਕਿੱਥੇ ਜਾਣਗੇ, ਅਤੇ ਕਾਫੀ ਚੀਜ਼ਾਂ ਦੇ ਉੱਪਰ ਵਿਵਾਦ ਨੇ ਜਿਨ੍ਹਾਂ ਵਿੱਚ ਸਿਆਸਤਦਾਨ ਕਈ ਵਾਰੀ ਧਿਆਨ ਭੜਕਾਉਣ ਦੀ ਕੋਸ਼ਿਸ਼ ਕਰਦੇ ਨੇ. ਇੱਕ ਦਿਨ ਮੈਂ ਉਹਨੂੰ ਸੁਣ ਰਿਹਾ ਸੀ ਕਿ ਉਹ ਕਹਿੰਦੀ ਹੈ ਕਿ ਮੈਂ ਇੱਕ ਲੰਚ ਪ੍ਰੋਗਰਾਮ ਸਕੂਲ ਦੇ ਵਿੱਚ ਲੈ ਕੇ ਆਊਂਗੀ ਜਿਹੜਾ ਬੱਚਿਆਂ ਵਾਸਤੇ ਮੈਂ ਲਿਆਉਣਾ ਚਾਹੁੰਦੀ ਹਾਂ, ਬਲਾ ਬਲਾ ਬਲਾ ਬਲਾ ਬਲਾ ਬਲਾ. ਹਾਂਜੀ, ਬਹੁਤ ਲੰਬਾ ਟਾਈਮ ਉਹ ਸਿਆਸਤ ਦੇ ਵਿੱਚ ਰਹੇ ਨੇ, ਚਲੋ ਮੈਂ ਇਹਨੂੰ ਬਲਾ ਬਲਾ ਬਲਾ ਤਾਂ ਕਰਕੇ ਤਾਂ ਲੈ ਲੈਂਦਾ. ਹੁਣ ਮੇਰੀ ਗੱਲ ਆ ਗਈ ਦੂਸਰੇ ਪਾਸੇ ਰਿਅਲਿਸਟਿਕ ਗੱਲਾਂ ਜਿਹੜੀਆਂ, ਉਹਨਾਂ 'ਤੇ ਮੈਂ ਯਕੀਨ ਕਰੂੰਗਾ. ਅਨਰਿਅਲਿਸਟਿਕ ਜਿਹੜੀਆਂ ਗੱਲਾਂ ਨੇ ਆਊਟ ਆਫ ਦਾ ਬੈਸਕਟ ਜਾ ਕੇ ਜਿਹੜੀ ਗੱਲ ਕਰਨੀ ਟੋਕਰੇ 'ਚੋਂ ਬਾਹਰ ਨਿਕਲ ਕੇ, ਉਹ ਲੱਗਦੀ ਨਹੀਂ. ਮੇਰਾ ਸਵਾਲ ਤੁਹਾਡਾ ਰਹੂਗਾ ਕਿ ਬਤੌਰ ਸਕੂਲ ਟਰੱਸਟੀ ਤੁਸੀਂ ਇਲੈਕਟ ਹੋ ਜਾਂਦੇ ਹੋ, ਤੁਸੀਂ ਇਸ ਚੀਜ਼ ਨੂੰ ਮੰਨਦੇ ਹੈਗੇ ਹੋ ਕਿ ਨਸ਼ਾ ਤਸਕਰੀ ਜਿਹੜੀ ਆ ਸਪੈਸ਼ਲੀ ਪੇਰੈਂਟਸ ਦਾ ਸਭ ਤੋਂ ਵੱਡਾ ਵਜਨ ਬਣ ਚੁੱਕਿਆ ਕਿ ਸਾਡਾ ਬੱਚਾ ਦੀ ਐਕਟੀਵਿਟੀ ਕੀ ਆ, ਸੌਂਦਾ ਕਿਵੇਂ, ਉੱਠਦਾ ਕਿਵੇਂ ਆ, ਬਹਿੰਦਾ ਕਿਵੇਂ ਆ, ਦੇ ਆਰ ਮੋਨੀਟਰਿੰਗ. ਉਹਨਾਂ ਲਈ ਇੱਕ ਫੀਅਰ ਫੈਕਟਰ ਬਣ ਗਿਆ ਕਿ 14 ਟੂ ਜਿਹੜਾ ਹੈਗਾ 22 ਤੱਕ ਦੀ ਏਜ ਦੇ ਵਿੱਚ, ਦੇਖੋ ਇੱਕ ਵੇਪ ਦਾ ਸਟੋਰ ਆ ਮੇਰੇ ਇੱਕ ਬਿਜ਼ਨਸ ਦੇ ਨਾਲ, ਆ ਮੈਂ ਅਕਸਰ ਉੱਥੇ ਖੜ੍ਹਾ ਹੁੰਦਾ, ਅਤੇ ਉੱਥੇ ਮਜੋਰਿਟੀ ਜਿਹੜੇ ਬੱਚੇ ਆ ਰਹੇ ਨੇ ਉਹ ਆ ਰਹੇ ਨੇ ਇਨ ਬਿਟਵੀਨ 16 ਟੂ, ਕਹਿ ਲਓ ਅੰਦਾਜ਼ਾ ਜਿਹਾ ਹੁੰਦਾ ਕਿ ਵੀ ਇੰਨੇ ਕੁ ਸਾਲ ਦਾ ਹੋ ਸਕਦਾ, 20 ਪਲੱਸ ਦੇ ਵਿੱਚ, ਟੀਨ ਪਲੱਸ ਦੇ ਵਿੱਚ ਆ ਜਾਂਦੇ ਆ. ਸੋ ਸਵਾਲ ਇਹ ਵੀ ਉੱਠਦਾ ਹੈਗਾ ਕਿ ਕੁਛ ਇਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਨੋਟਿਸ ਕੀਤੀਆਂ, ਜਿਵੇਂ ਤੁਸੀਂ ਬਤੌਰ ਐਕਟੀਵਿਟੀ ਐਕਟਿਵ ਰਹੇ ਹੋ ਹੁਣ ਤੱਕ ਸਕੂਲ ਦੇ ਵਿੱਚ, ਸਾਰਾ ਕੁਛ ਤੁਸੀਂ ਨੋਟਿਸ ਕੀਤਾ ਇੱਦਾਂ ਦਾ ਕੁਛ, ਤਾਂ ਇਹਦੇ ਉੱਪਰ ਤੁਹਾਡਾ ਕੋਈ ਵਿਚਾਰ?
11: ਯਾ, ਸੋ ਮੈਂ ਇਹ ਸਵਾਲ ਦੋ ਪੱਖ ਵਿੱਚ ਐਂਸਰ ਕਰਨਾ ਚਾਹੂੰਗਾ. ਪਹਿਲਾ ਪੱਖ ਇਹ ਆ, ਸੋ ਅਸਲ ਦੇ ਵਿੱਚ ਇਸੇ ਹੀ ਵਜ੍ਹਾ ਕਰਕੇ ਜੇ ਅਸੀਂ ਨਸ਼ਿਆਂ ਦੀ ਗੱਲ ਕਰੀਏ ਜਾਂ ਵਾਇਲੈਂਸ ਦੀ ਗੱਲ ਕਰੀਏ ਜਾਂ ਲੈਕ ਆਫ ਇੰਗੇਜਮੈਂਟ ਓਵਰਆਲ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਗੱਲ ਕਰੀਏ, 9 ਸਾਲ ਪਹਿਲਾਂ ਅਸੀਂ ਇੱਕ ਭੰਗੜਾ ਹਿਪ ਹੋਪ ਐਂਡ ਗਿੱਧਾ ਦਾ ਕੰਪਟੀਸ਼ਨ ਸ਼ੁਰੂ ਕੀਤਾ ਸੀਗਾ. 9 ਸਾਲ ਇਸ ਕੰਪਟੀਸ਼ਨ ਨੂੰ ਹੋ ਗਿਆ, ਜੋ ਬ੍ਰੈਂਪਟਨ ਦੇ ਹਾਈ ਸਕੂਲਾਂ ਲਈ ਅਸੀਂ ਕਰਾਉਂਦੇ ਹਾਂ. ਹਰ ਸਾਲ ਅਸੀਂ $70,000 ਫਰੋਮ ਲੋਕਲ ਬਿਜ਼ਨਸਿਸ ਅਸੀਂ ਇਕੱਠਾ ਕਰਕੇ ਉਹ ਅਗਲੀ ਜਨਰੇਸ਼ਨ 'ਤੇ ਲਾਉਂਦੇ ਹਾਂ, ਅਤੇ ਉਹਦਾ ਮਕਸਦ ਹੀ ਇਹ ਆ ਵੀ ਅਸੀਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਸਹੀ ਰਾਹ 'ਤੇ ਪਾ ਸਕੀਏ, ਚੰਗੇ ਕੰਮਾਂ ਨਾਲ ਜੋੜ ਸਕੀਏ. ਅਤੇ ਉੱਥੇ ਵੀ ਸੈਲ ਆਊਟ ਐਵਰੀ ਈਅਰ, 1200 ਤੋਂ 1500 ਉੱਥੇ ਫੈਮਲੀਜ਼ ਹੁੰਦੀਆਂ ਨੇ, ਰਾਈਟ? ਅਤੇ ਮੈਂ ਅਸੀਂ ਤਾਂ ਕਹਿ ਰਿਹਾ ਹਾਂ ਕਿਉਂਕਿ ਜਦੋਂ ਇਹ ਸ਼ੁਰੂ ਹੋਇਆ ਸੀਗਾ, ਜੋ ਪਹਿਲਾ ਪਰਮਿਟ ਸੀਗਾ ਉਹ ਹਰਕੀਰਤ ਨੇ ਦਵਾਇਆ ਸੀਗਾ, ਸੋ ਉੱਥੋਂ ਹੀ ਸਾਡੀ ਸ਼ੁਰੂਆਤ ਹੋਈ ਸੀਗੀ. ਬਟ ਸੋ ਐਕਸਟਰਾ ਕਰਿਕੂਲਰਸ ਇੱਕ ਬਹੁਤ ਬਹੁਤ ਜ਼ਰੂਰੀ ਚੀਜ਼ ਹੁੰਦੀ ਆ ਫੋਰ ਇੰਗੇਜਮੈਂਟ ਐਂਡ ਟੂ ਕੀਪ ਖਿਡਸ ਔਨ ਦਾ ਰਾਈਟ ਟਰੈਕ. ਅਤੇ ਜਿਹੜਾ ਦੂਸਰਾ ਪੱਖ ਇਸ ਐਂਸਰ ਮੈਂ ਦੇਣਾ ਚਾਹੂੰਗਾ, ਜਦੋਂ ਮੈਂ ਸਕੂਲ 'ਚ ਸੀਗਾ ਸਾਡੇ ਕੋਲ ਸਕੂਲ ਰਿਸੋਰਸ ਆਫਿਸਰ ਹੁੰਦੇ ਸੀਗੇ. ਉਹ ਪਾਲਿਸੀ ਅੱਜ ਤੋਂ ਕੁਝ ਸਾਲ ਪਹਿਲਾਂ ਉਹਨਾਂ ਨੇ ਰਿਮੂਵ ਕਰਤੀ ਸੀਗੀ, ਦੇ ਡਿਡਨਟ ਵਾਂਟ ਅ ਪੁਲਿਸ ਪ੍ਰੈਜੈਂਸ ਇਨ ਆਵਰ ਸਕੂਲਸ. ਅਤੇ ਮੈਂ ਇਕੱਲਾ ਟਰੱਸਟੀ ਕੈਂਡੀਡੇਟ ਹਾਂ ਜੋ ਇਸ ਚੀਜ਼ 'ਤੇ ਆਵਾਜ਼ ਉਠਾ ਰਿਹਾ, ਇਸ ਪਾਲਿਸੀ ਸਪੈਸੀਫਿਕ 'ਤੇ ਗੱਲ ਕਰ ਰਿਹਾ ਆ, ਅਤੇ ਉਹਦੀ ਵਜ੍ਹਾ ਹੀ ਇਹ ਆ ਬਿਕੋਜ਼ ਆਈਵ ਬਿਨ ਥਰੂ ਦ ਸਿਸਟਮ ਮਾਈਸੈਲਫ. ਆਈ ਹੈਵ ਅ ਵੈਰੀ ਗੁੱਡ ਅੰਡਰਸਟੈਂਡਿੰਗ ਆਫ ਆਰ ਸਕੂਲ ਸਿਸਟਮ, ਰਾਈਟ? ਸੋ ਜਿਹੜੀ ਉਹ ਉਸ ਟਾਈਮ 'ਤੇ ਵਨ ਵੀ ਹੈਡ ਅ ਪੁਲਿਸ ਪ੍ਰੈਜੈਂਸ, ਉਹਦੇ ਨਾਲ ਕੀ ਹੁੰਦਾ ਸੀਗਾ ਦੈਟ ਵੀ ਵਰ ਐਕਚੁਲੀ ਏਬਲ ਟੂ ਆਈਡੈਂਟੀਫਾਈ ਵੀ ਕੀ ਇਸ਼ੂਜ਼ ਨੇ. ਜਿੱਦਾਂ ਹੁਣ ਤੁਸੀਂ ਵੇਪ ਦੀ ਗੱਲ ਕੀਤੀ ਆ, ਹੁਣ ਅੰਡਰ ਅ ਸਰਟਨ ਏਜ ਜਿਹੜੇ ਹਾਈ ਸਕੂਲ ਦੇ ਬੱਚੇ ਉਹ ਤਾਂ ਖਰੀਦ ਵੀ ਨਹੀਂ ਸਕਦੇ ਵੇਪ, ਸੋ ਉਹਨਾਂ ਕੋਲ ਵੇਪ ਕਿੱਥੋਂ ਆਉਂਦੀ ਆ? ਦੋਜ਼ ਇਲੀਗਲ ਡਰੱਗ ਡੀਲਸ ਹੈਪਨ ਵਿਥ ਇਨ ਦ ਸਕੂਲ ਪਾਰਕਿੰਗ ਲਾਟ ਬਿਕੋਜ਼ ਦੇਰ ਇਜ਼ ਨੋ ਪੁਲਿਸ ਪ੍ਰੈਜੈਂਸ ਐਨੀ ਮੋਰ. ਸੋ ਆਈ ਵਾਂਟ ਟੂ ਰੀਵਿਜ਼ਿਟ ਦਿਸ ਪਾਲਿਸੀ ਐਂਡ ਆਈ ਵਾਂਟ ਟੂ ਸੀ ਵੀ ਅਸੀਂ ਅਸਲ ਦੇ ਵਿੱਚ ਜੋ ਹਾਸਲ ਕਰਨਾ ਚਾਹੁੰਦੇ ਸੀਗੇ ਬਾਈ ਰਿਮੂਵਿੰਗ ਦਿਸ ਪਾਲਿਸੀ, ਮੈਨੂੰ ਨਹੀਂ ਲੱਗਦਾ ਅਸੀਂ ਕੀਤਾ ਹੋਇਆ ਆ, ਵਿਚ ਇਜ਼ ਵਾਈ ਆਈ ਵੁੱਡ ਲਾਈਕ ਟੂ ਬ੍ਰਿੰਗ ਬੈਕ ਅਟੈਂਸ਼ਨ ਟੂ ਇਟ.
0: ਹਰਕੇ ਜੀ, ਤੁਹਾਡੇ ਕਮੈਂਟਸ ਚਾਹੁੰਦਾ ਇਹਦੇ ਉੱਪਰ ਕਿ ਪੁਲਿਸ ਪ੍ਰੈਜੈਂਸ ਜਿਹੜੀ ਆ ਸਕੂਲ, ਹਾਈ ਸਕੂਲ ਸਪੈਸ਼ਲੀ, ਉਹਨਾਂ ਦੇ ਨੇੜੇ ਤੇੜੇ ਵਧਣੀ ਚਾਹੀਦੀ ਆ, ਜੋ ਇਹ ਕਹਿ ਰਹੇ ਨੇ ਪਵਾਰ ਸਾਹਿਬ?
2: ਸਾਡੇ ਹਾਈ ਸਕੂਲਾਂ ਦੇ ਵਿੱਚ ਐਬਸੋਲੂਟਲੀ, ਜੋ ਆਪਾਂ ਦੇਖਦੇ ਆ ਜੋ ਇਸ਼ੂਜ਼ ਨੇ ਫੋਰ ਦਾ ਪਾਸਟ ਫਿਊ ਈਅਰਸ, ਖਾਸ ਕਰਕੇ ਫੋਰ ਦਾ ਪਾਸਟ ਫਿਊ ਈਅਰਸ, ਮੈਨੂੰ ਪਰਸਨਲੀ ਇੱਕ ਦੋ ਕੇਸਾਂ ਦੇ ਵਿੱਚ ਇਨਵੋਲਵ ਹੋਣਾ ਪਿਆ ਕਿਉਂਕਿ ਸਾਨੂੰ ਸਿਸਟਮ ਵਿੱਚ ਪਤਾ ਕਿੱਦਾਂ ਮੈਨੂਵਰ ਕਰਨਾ, ਬਟ ਉੱਥੇ ਖਾਸ ਕਰਕੇ ਵਾਰਡ 9 ਤੇ 10 ਦੇ ਵਿੱਚ ਡੈਫਨਿਟਲੀ ਨੀਡਸ ਅ ਪੁਲਿਸ ਪ੍ਰੈਜ਼ੈਂਸ
0: ਜੀ. ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਖੁਸ਼ਪਾਲ ਸਿੰਘ ਪਵਾਰ ਜਿਹੜੇ ਹੈਗੇ ਐਜੂਕੇਸ਼ਨਲ ਸਿਸਟਮ 'ਤੇ ਵਰਕ ਕਰਨ ਦੀ ਜਿੱਥੇ ਗੱਲ ਕਰ ਰਹੇ ਨੇ, ਅਤੇ ਇਹਨਾਂ ਦਾ ਇੱਕ ਅਸੀਂ ਇਹ ਪੇਡ ਇਸ਼ਤਿਹਾਰ ਅਤੇ ਇੰਟਰਵਿਊ ਜਿਹੜਾ ਤੁਹਾਡੇ ਨਾਲ ਲੈ ਕੇ ਆਏ ਹਾਂ। ਤੁਸੀਂ ਬਹੁਤ ਧਿਆਨ ਨਾਲ ਸੁਣਿਆ, ਜਦੋਂ ਕੋਈ ਵੀ ਕਾਲ ਨਾ ਵੱਜ ਰਹੀ ਹੋਵੇ ਤਾਂ ਮਤਲਬ ਹਰੇਕ ਦਾ ਧਿਆਨ ਹੁੰਦਾ ਗੱਲਬਾਤ ਦੇ ਵਿੱਚ। ਅਤੇ ਤੁਸੀਂ ਖੁਸ਼ਪਾਲ ਸਿੰਘ ਪਵਾਰ PAWAR ਸਕੂਲ ਟਰੱਸਟੀ ਵਾਸਤੇ ਕੈਂਡੀਡੇਟ ਨੇ, ਹਰਕੀਰਤ ਸਿੰਘ ਨੂੰ ਤੁਸੀਂ ਜਾਣਦੇ ਵੀ ਹੋ, ਜਿਹੜੇ ਬਹੁਤ ਸਾਰੇ ਨਵੇਂ ਲੋਕ ਨੇ ਉਹ ਤੁਸੀਂ ਆਪਣੇ ਨੇਬਰ ਨੂੰ ਪੁੱਛ ਸਕਦੇ ਹੋ, ਅਤੇ ਤੁਹਾਨੂੰ ਉਹ ਵੀ ਦੱਸ ਦੇਣਗੇ ਫੀਡਬੈਕ ਦੇ ਵਿੱਚ ਕਿ ਵੋਟ ਕਰਨ ਲਈ ਤੁਸੀਂ ਮਨ ਕਿਵੇਂ ਬਣਾਉਣਾ ਹੈਗਾ। ਇਹਨਾਂ ਦੇ ਆਫਿਸਿਸ ਨੂੰ ਕੰਟੈਕਟ ਕਰਨਾ, ਖੁਸ਼ਪਾਲ ਸਿੰਘ ਪਵਾਰ ਜਿਹੜੇ ਕਿ ਬੱਚਿਆਂ ਨੂੰ ਲੱਭ ਰਹੇ ਨੇ ਹੋਰ, ਜੇ ਐਜ਼ ਏ ਵਾਲੰਟੀਅਰ ਵੀ ਕੰਮ ਕਰ ਸਕਦੇ ਨੇ, ਆਪਣੇ ਕੋਈ ਇਸ਼ੂਜ਼ ਨੇ ਉਹ ਵੀ ਲੈ ਕੇ ਆ ਸਕਦੇ ਨੇ ਤਾਂ ਜੋ ਐਡਰੈਸ ਕਰ ਸਕਣ ਅੱਗੇ ਚੱਲ ਕੇ ਇਹਨਾਂ ਦੇ ਉੱਪਰ ਮੰਗ ਕਰ ਸਕਣ। ਅਤੇ ਤੁਸੀਂ ਖੁਸ਼ਪਾਲ ਸਿੰਘ ਪਵਾਰ, ਉਹਨਾਂ ਦਾ ਆਫਿਸ ਹੈ 6478 1316 ਦੇ ਉੱਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ। 647-468-1316 ਜਿਹੜਾ ਹੈਗਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ, ਡਾਇਰੈਕਟ ਗੱਲਬਾਤ ਜਿਹੜੀ ਤੁਹਾਡੀ ਖੁਸ਼ਪਾਲ ਹੋਣਾ ਦੇ ਨਾਲ ਹੋਜੂਗੀ। ਤੁਹਾਡਾ ਆਉਣ ਲਈ ਬਹੁਤ ਸਮਾਂ ਦੇ ਲਈ ਸ਼ੁਕਰੀਆ, ਅਤੇ ਆਪਾਂ ਇੱਕ ਬੜਾ ਅੱਛਾ ਇੰਟਰਵਿਊ ਜਿਹੜਾ ਹੈਗਾ ਲੋਕਾਂ 'ਚ ਕੀਤਾ, ਲੋਕਾਂ ਦੇ ਮੁੱਦਿਆਂ ਦੀ ਗੱਲਬਾਤ ਉਹਦੇ ਨੇੜੇ ਆਸ ਪਾਸ ਰਹੇ ਆਪਾਂ, ਅਤੇ ਆਉਣ ਵਾਲੇ ਕੁਛ ਦਿਨਾਂ 'ਚ ਆਪਾਂ ਗੱਲ ਕਰਾਂਗੇ। ਐਡਵਾਂਸ ਪੋਲਿੰਗ ਤੋਂ ਲੈ ਕੇ ਹੋਰ ਕੋਈ ਮੈਸੇਜ ਤੁਹਾਡਾ?
11: ਹਾਂਜੀ, ਆਲ ਗੋ ਫਰਸਟ। ਸੋ ਇਸ ਵੀਕਐਂਡ ਐਡਵਾਂਸ ਵੋਟਿੰਗ ਆ, ਅਤੇ ਹਿਸਟੋਰਿਕਲੀ ਸਾਡੀ ਜੋ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਵੋਟਰ ਟਰਨ ਆਊਟ ਹੁੰਦਾ ਆ ਉਹ ਕਾਫੀ ਘੱਟ ਹੁੰਦਾ ਆ, ਬਟ ਜਿਹੜੀ ਮਿਊਨਿਸਪਲ ਇਲੈਕਸ਼ਨ ਹੁੰਦੀ ਆ, ਜਦੋਂ ਤੁਸੀਂ ਆਪਣਾ ਮੇਅਰ ਚੁਣਨਾ, ਰੀਜਨਲ ਕੌਂਸਲਰ, ਸਿਟੀ ਕੌਂਸਲਰ ਅਤੇ ਆਪਣਾ ਸਕੂਲ ਬੋਰਡ ਟਰੱਸਟੀ, ਇਹ ਬਹੁਤ ਜ਼ਰੂਰੀ ਰੋਲ ਨੇ ਜੋ ਤੁਹਾਡੇ ਜ਼ਿੰਦਗੀ 'ਤੇ ਕਾਫੀ ਇਨਫਲੂਐਂਸ ਰੱਖਦੇ ਨੇ। ਸੋ ਮੈਂ ਇਹੋ ਹੀ ਰਿਕੁਐਸਟ ਕਰੂੰਗਾ ਸਾਰੇ ਜੋ ਸੁਣ ਰਹੇ ਨੇ ਵੀ ਇਸ ਵੀਕਐਂਡ 'ਤੇ ਐਡਵਾਂਸ ਵੋਟਿੰਗ ਹੋ ਰਹੀ ਆ ਗੌਰ ਮੈਡੋਜ਼ ਕਮਿਊਨਿਟੀ ਸੈਂਟਰ, ਸਵੇਰ ਦੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ। ਅਤੇ ਮੇਰੀ ਉਮੀਦ ਆ ਵੀ ਤੁਸੀਂ ਸਾਰੇ ਥੋੜ੍ਹਾ ਜਿਹਾ ਟਾਈਮ ਕੱਢ ਕੇ ਉੱਥੇ ਜ਼ਰੂਰ ਜਾਇਓ। ਉੱਥੇ ਲਾਈਨਅਪ ਨਹੀਂ ਹੁੰਦੇ ਜਦੋਂ ਐਡਵਾਂਸ ਵੋਟਿੰਗ ਹੁੰਦੀ ਆ, ਜ਼ਰੂਰ ਆਪਣੀ ਵੋਟ ਪਾਓ ਟੂ ਖੁਸ਼ਪਾਲ ਸਿੰਘ ਪਵਾਰ ਫੋਰ ਸਕੂਲ ਟਰੱਸਟੀ, ਅਤੇ ਆਲ ਪਾਸ ਇਟ ਔਨ ਟੂ ਹਰਕੀਰਤ। ਥੈਂਕ ਯੂ
2: ਪੈਨੀਪਾਲ ਸਾਹਿਬ, ਥੈਂਕ ਯੂ ਫਰਸਟ ਆਫ ਆਲ ਸਾਨੂੰ ਮੌਕਾ ਦਿੱਤਾ ਇੱਥੇ ਸਾਡੇ ਸਟੇਸ਼ਨ 'ਤੇ ਆਉਣ ਨੂੰ, ਵਿਚਾਰ ਜਿਹੜੇ ਆਪਣੇ ਆ ਸਾਂਝੇ ਕਰਨ ਨੂੰ। ਸੋ ਉਸ ਲਈ ਆਪਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅਤੇ ਜਿੱਦਾਂ ਮੇਰੇ ਛੋਟੇ ਵੀਰ ਨੇ ਕਿਹਾ, ਖੁਸ਼ਪਾਲ ਸਿੰਘ ਪਵਾਰ ਨੇ, ਐਡਵਾਂਸ ਵੋਟਿੰਗ ਵੀ ਇਸ ਵੀਕਐਂਡ ਸ਼ੁਰੂ ਹੋਣੀ ਆ। ਅਤੇ ਮੈਂ ਇਹ ਵੀ ਜ਼ਰੂਰ ਕਹੂੰਗਾ, 4 ਵੋਟਾਂ ਪੈਂਦੀ, ਕਈ ਵਾਰੀ ਕਨਫਿਊਜ਼ਨ ਹੁੰਦੀ ਮੇਅਰ ਦੀ, ਰੀਜਨਲ ਕੌਂਸਲਰ ਦੀ, ਸਿਟੀ ਕੌਂਸਲਰ ਦੀ, ਸਕੂਲ ਟਰੱਸਟੀ ਲਈ। ਸੋ ਸਾਰਿਆਂ ਨੇ ਘਰ ਘਰ ਆਉਣਾ ਆ ਰਾਈਟ ਨਾ, ਤੁਸੀਂ ਉਹਨਾਂ 'ਤੇ ਫੋਕਸ ਕਰੋ, ਉਹਨਾਂ ਦੇ ਕੁਆਲੀਫਿਕੇਸ਼ਨਸ ਕੀ ਆ, ਜੇ ਉਹ ਕਾਬਲ ਨੇ, ਜੇ ਉਹ ਆਵਾਜ਼ ਉਠਾ ਸਕਦੇ ਆ। ਬਾਕੀ ਥੈਂਕ ਯੂ ਫੋਰ ਗਿਵਿੰਗ ਅਸ ਓਪਰਚੁਨਿਟੀ ਫੋਰ ਦਾ ਪਾਸਟ 12 ਈਅਰਸ, ਅਤੇ ਆਪਾਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸੇਵਾ ਕਰਨ ਦਾ ਮੌਕਾ ਦਊਂਗੇ।
0: ਜ਼ਰੂਰ, ਔਰ ਮੈਂ ਰੀਅਲੀ ਇਟ ਵਾਸ ਫਸਟ ਇੰਟਰਵਿਊ ਵਿਦ ਹਿਮ, ਮੈਂ ਇੰਪ੍ਰੈਸ ਹੋਇਆ। ਮੈਨੂੰ ਲੱਗਿਆ ਕਿ ਗੱਲ ਕਰਨ ਦਾ ਲਿਹਾਜ਼ਾ, ਜਿਵੇਂ ਆਪਣਾ ਤੁਸੀਂ ਕੋਈ ਵੀ ਗੱਲ ਪ੍ਰੈਜੈਂਟ ਕਰਨੀ ਆ, ਖੁਸ਼ਪਾਲ ਬੜੀ ਵਧੀਆ ਤਰੀਕੇ ਨਾਲ ਆਪਣੀ ਗੱਲਬਾਤ ਨੂੰ ਅੱਗੇ ਪ੍ਰੈਜੈਂਟ ਕਰ ਸਕਦੇ। ਖੁਸ਼ਪਾਲ ਸਿੰਘ ਪਵਾਰ ਸਕੂਲ ਟਰੱਸਟੀ ਦੇ ਕੈਂਡੀਡੇਟ, ਅਤੇ ਹਰਕੀਰਤ ਸਿੰਘ ਸਿਟੀ ਕੌਂਸਲ ਦੇ ਵਿੱਚ, ਅਤੇ ਇਸ ਪ੍ਰਕਾਰ ਲੋਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕਿਸੇ ਦਾ ਕੋਈ ਗਿਲਾ ਸ਼ਿਕਵਾ ਹੁੰਦਾ ਉਹ ਵੀ ਕਾਲ ਕਰ ਸਕਦਾ, 647-209-8000। ਸਾਰਿਆਂ ਨੂੰ ਖੁਸ਼ ਕਰਨਾ ਬੜਾ ਔਖਾ ਸਾਡੇ ਕੰਮ 'ਚ ਵੀ, ਰੇਡੀਓ 'ਚ ਵੀ। ਅਤੇ ਦੂਸਰਾ ਨੰਬਰ ਹੈ 6478-1316। ਤੁਹਾਨੂੰ ਪਤਾ ਜਿਹੜਾ ਫਰਸਟ੍ਰੇਸ਼ਨ ਹੁੰਦੀ ਆ ਲੋਕਾਂ ਦੀ, ਉਹ ਸਭ ਤੋਂ ਵੱਧ ਰੈਸਟੋਰੈਂਟ ਦੇ ਰਿਵਿਊ ਪਾ ਕੇ ਕੱਢਦੇ ਨੇ ਉਹ। ਉਸ ਤੋਂ ਇਲਾਵਾ ਉਹ ਹਸਪਤਾਲ ਹੋ ਗਏ, ਸਿਟੀ ਕੌਂਸਲ ਹੋ ਗਿਆ, ਟਿਮ ਹਾਰਟਨਸ ਹੋ ਗਏ, ਇਹਨਾਂ ਤੇ ਪਾ ਕੇ ਜਿੱਥੇ ਉਹਨਾਂ ਦੇ ਕੋਈ ਜ਼ਿਆਦਾ ਪੜ੍ਹਦੀ ਰਹਿੰਦਾ ਪਰ ਪਾਉਂਦੇ ਨੇ। ਸੋ ਆਈ ਹੋਪ ਸੋ ਕਿ ਸਾਰੇ ਸੈਟਿਸਫਾਈਡ ਹੋਣਗੇ, ਨਹੀਂ ਵੀ ਕੋਈ ਹੈ ਤਾਂ ਜ਼ਰੂਰ ਕੰਟੈਕਟ ਕਰੋ ਇਹਨਾਂ ਨੂੰ। ਅਤੇ ਬਹੁਤ ਬਹੁਤ ਸ਼ੁਕਰੀਆ,
11: ਥੈਂਕ ਯੂ।
0: ਅਤੇ ਰਿਵਾਜ਼ ਨੂੰ ਸੁਣ ਰਹੇ ਹਾਂ ਅਸੀਂ, ਯੂੰ ਗਏ ਤੇ ਯੂੰ ਵਾਪਸ ਆਏ। AM 539
12: ਸੀ ਕਰ ਰਹੇ ਹੋ, ਕੁਝ ਭੁੱਲ ਰਹੇ ਹੋ?
13: ਡਰਾਈਵਿੰਗ ਲਾਇਸੈਂਸ?
12: ਨੋ।
13: ਪੁਲਿਸ ਆਫੀਸਰ?
12: ਨੋ।
13: ਟ੍ਰੈਫਿਕ ਲਾਇਸੈਂਸ?
12: ਨੋ।
13: ਦੈਨ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
14: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ। F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-9941।

0: ਜਿਹੜੇ ਦੱਸੋਗੇ ਨੇ ਔਰ ਇੱਕ ਇੰਟਰਵਿਊ ਜਿਹੜਾ ਸੀ ਤੁਹਾਡੇ ਲਈ ਲੈ ਕੇ ਆਏ ਲਗਾਤਾਰ ਇਹ ਸਿਲਸਿਲਾ ਚੱਲਦਾ ਰਹੇਗਾ ਇਲੈਕਸ਼ਨ ਤੱਕ ਤਾਂ ਜੋ ਤੁਹਾਨੂੰ ਅਵੇਅਰ ਕਰਦੇ ਰਹੀਏ ਅਤੇ ਤੁਸੀਂ ਕੱਲ੼ ਐਡਵਾਂਸ ਪੋਲਿੰਗ ਆ ਸਪੈਸ਼ਲੀ ਗੁਰਪ੍ਰੀਤ ਸਿੰਘ ਢਿੱਲੋਂ ਹੋਣਾ ਦੇ ਆਫਿਸ ਤੋਂ ਵੀ ਮੈਨੂੰ ਮੈਸੇਜ ਆ ਗਿਆ ਐਡਵਾਂਸ ਪੋਲਿੰਗ ਦੇ ਲਈ ਕੱਲ੍ਹ ਤੁਸੀਂ ਜਿਹੜਾ ਗੁਰਪ੍ਰੀਤ ਸਿੰਘ ਢਿੱਲੋਂ ਜਿਹੜੇ ਕਿ ਰੀਜਨਲ ਕੌਂਸਲਰ ਦੇ ਕੈਂਡੀਡੇਟ ਨੇ 9 ਤੋਂ 10 ਵਾਰਡ ਤੋਂ ਤੁਸੀਂ ਉਹਨਾਂ ਦੇ ਆਫਿਸ ਨੂੰ ਸਪੋਰਟ ਕਰਕੇ ਕਾਮਯਾਬ ਕਰ ਸਕਦੇ ਹੋ ਹੈਗੇ ਹੋ ਅਤੇ ਇੱਕ ਤਜ਼ਰਬਾ ਜਿਹੜਾ ਹੈਗਾ 8-10 ਸਾਲ ਦਾ ਸਿਆਸਤ ਦੇ ਵਿੱਚ ਰੱਖਦੇ ਨੇ ਸਪੈਸ਼ਲੀ ਜਿਹੜੀ ਸਿਟੀ ਪੋਲੀਟਿਕਸ ਆ ਉਹਦੇ ਵਿੱਚ ਅਤੇ ਦੂਸਰੇ ਪਾਸੇ ਜਿਹੜਾ ਹੈਗਾ ਮਾਰਟਿਨ ਮੈਡੋਰਿਸ ਜਿਹੜੇ ਪੇਡ ਇਨਫੋਰਮੇਸ਼ਨ ਨੇ ਤੁਹਾਨੂੰ ਸਾਂਝੀ ਕਰਦੇ ਮਾਰਟਿਨ ਮੈਡੋਰਿਸ ਜਿਹੜੇ ਕਿ ਰੀਜਨਲ ਕੌਂਸਲਰ ਨੇ 3-4 ਤੋਂ ਯਾਨੀ ਕਿ ਤੁਸੀਂ ਅਗਰ ਸ਼ੈਡਨ ਕਾਲਜ ਤੋਂ ਲੈ ਕੇ ਵਿੰਡਸਰ ਚਰਚਹਿਲ ਤੱਕ ਦਾ ਏਰੀਆ ਇੱਥੇ ਬੜੇ ਪੰਜਾਬੀ ਲੋਕ ਬੈਠੇ ਨੇ ਕੁਈਨ ਤੋਂ ਲੈ ਕੇ ਜਿਹੜਾ ਹੈਗਾ 407 ਤੱਕ ਦਾ ਏਰੀਆ ਹੈਗਾ ਇਹਦੇ ਵਿੱਚ ਜਿੰਨੀ ਵੀ ਪਾਪੂਲੇਸ਼ਨ ਸਾਡੀ ਕਮਿਊਨਿਟੀ ਸਾਨੂੰ ਸੁਣ ਰਹੀ ਹੈ ਤੁਸੀਂ ਮਾਰਟਿਨ ਮੈਡੋਰਿਸ ਜਿਹੜੇ ਲਗਾਤਾਰ ਜਿੱਦੇ ਆਏ ਨੇ ਸਟਰੋਂਗ ਗਰਿੱਪ ਰੱਖਦੇ ਨੇ ਲੋਕਾਂ 'ਚ ਆਉਣ ਜਾਣ ਬਹੁਤ ਹੈ ਬੜੇ ਮਿਲਵਰਤਨ ਵਾਲੇ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਮੇਰੇ ਆਫਿਸ ਵੱਲੋਂ ਵੀ ਬੜੇ ਸਾਲਾਂ ਤੋਂ ਤੁਹਾਨੂੰ ਸਰਵ ਕੀਤਾ ਜਾ ਰਿਹਾ ਤੁਸੀਂ ਸਾਡੇ ਅਗਰ ਸਰਵਿਸਿਸ ਤੋਂ ਖੁਸ਼ ਹੋ ਇੱਕ ਵਾਰ ਇਲੈਕਸ਼ਨ ਦੇ ਵਿੱਚ ਸਾਨੂੰ ਵੋਟ ਨਾਲ ਸਪੋਰਟ ਕਰ ਸਕਦੇ ਹੋ ਮਾਰਟਿਨ ਮੈਡੋਰਿਸ ਦੇ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਹੋ ਅਤੇ ਨਾਲ ਨਾਲ ਮੈਂ ਕੁਛ ਨੰਬਰਸ ਨੇ ਸ਼ੇਅਰ ਕਰਨੇ ਚਾਹੂੰਗਾ ਪਰ ਉਸ ਤੋਂ ਪਹਿਲਾਂ ਸੰਤੋਸ਼ ਨੇ ਮੈਨੂੰ ਇੱਕ ਸਵਾਲ ਪੁੱਛਿਆ ਅਤੇ ਮੈਂ ਬੇਜਵਾਬ ਹੋ ਗਿਆ
1: ਜੀ ਬਿਲਕੁਲ ਅਤੇ
0: ਬੇਜਵਾਬ ਕੀ ਹੋ ਗਿਆ ਸੰਤੋਸ਼ ਦਾ ਸਵਾਲ ਕੀ ਆ
1: ਜੀ ਮੇਰਾ ਸਵਾਲ ਹੈਗਾ ਅਮਨ ਜੀ ਤੁਸੀਂ ਵੀ ਦੱਸਣਾ ਆ ਸੁਨਾਮੀ ਦੇ ਵਿੱਚ ਟੀ ਸਾਇਲੈਂਟ ਹੁੰਦਾ ਸੁਨਾਮੀ ਦੀ ਸਪੈਲਿੰਗ
0: ਅੱਛਾ ਅੰਗਰੇਜ਼ੀ ਦੀ ਹਾਲਤ ਦੇਣੀ ਆ
1: ਜੀ ਬਿਲਕੁਲ ਸੋ ਆਨੈਸਟ ਦੇ ਵਿੱਚ ਐਚ ਸਾਇਲੈਂਟ ਹੁੰਦਾ ਆ
0: ਨੋ ਦੇ ਵਿੱਚ ਕੇ ਹੁੰਦੀ ਆ
1: ਜੀ ਹਾਂ ਜੀ ਬਿਲਕੁਲ ਹਾਂ ਜੀ ਨੋ ਵਿੱਚ ਕੇ ਸਾਇਲੈਂਟ ਹੁੰਦੀ ਆ ਸਾਈਕੋਲੋਜੀ ਚ ਪੀ ਸਾਇਲੈਂਟ ਹੁੰਦੀ ਆ ਨਾਈਫ ਚ ਕੇ ਸਾਇਲੈਂਟ ਹੁੰਦੀ ਆ ਹੁਣ ਤੁਹਾਡਾ ਸਵਾਲ ਇਹ ਹੈਗਾ ਕਿ ਵਾਈਫ ਚ ਕੀ ਸਾਇਲੈਂਟ ਹੁੰਦਾ
0: ਵਾਈਫ ਚ ਕੀ ਸਾਇਲੈਂਟ ਹੁੰਦਾ
1: ਦੱਸੋ ਦੱਸੋ
0: 905-673-33-37
1: ਸਾਰਿਆਂ ਨੇ ਕਾਲ ਕਰਕੇ ਦੱਸਣੀ ਹੈ ਕਿ ਕੀ ਸਾਇਲੈਂਟ ਹੁੰਦਾ ਵਾਈਫ ਦੇ ਵਿੱਚ ਸੋ ਨੰਬਰ ਹੈਗਾ 905-673-33-37 ਅਮਨ ਜੀ ਨੇ ਤਾਂ ਸੋਚਣਾ ਸ਼ੁਰੂ ਕਰਤਾ ਤੇ ਤੁਸੀਂ ਜਵਾਬ ਦਿਓ
0: 905-673-33-37 ਸਮੋਸਾ ਐਂਡ ਸਵੀਟ ਫੈਕਟਰੀ ਪ੍ਰਾਊਡ ਸਪੌਂਸਰ ਦੇ ਵਿੱਚ ਜਿੱਥੇ ਆਪਣਾ ਟੇਸਟ ਵਰਗਾ ਬ੍ਰਾਂਡ ਲੈ ਕੇ ਆਏ ਨੇ ਸਮੋਸਾ ਐਂਡ ਸਵੀਟ ਫੈਕਟਰੀ ਇਹਨਾਂ ਤਿਉਹਾਰਾਂ ਇਹਨਾਂ ਦਿਨਾਂ ਨੂੰ ਖੂਬ ਤੁਸੀਂ ਖੁਸ਼ੀ ਨਾਲ ਮਨਾਓ ਤੇ ਲੋਕਲ ਬਣਿਆ ਹੋਇਆ ਪ੍ਰੋਡਕਟ ਹੀ ਯਾਨੀ ਕਿ ਮਿਠਾਈਆਂ ਸਮੋਸੇ ਔਰ ਖਾਣੇ ਲੋਕਲ ਸਰਟੀਫਾਈਡ ਟੈਸਟਡ ਬਾਏ ਫੂਡ ਏਜੰਸੀਸ ਅਗੇਨ ਐਂਡ ਅਗੇਨ ਅਤੇ ਸਟੈਂਡਰਡ ਆਫ ਜਿਹੜਾ ਕਲਾਸ ਦੇ ਨਾਲ ਤਿਆਰ ਕੀਤਾ ਜਾਂਦਾ ਮਟੀਰੀਅਲ ਲੋਕਲ ਬਾਏ ਕੀਤਾ ਜਾਂਦਾ ਲੋਕਲ ਕਾਰੀਗਰ ਕੰਮ ਕਰਦੇ ਨੇ $4.50 ਦੇ ਵਿੱਚ ਤੁਸੀਂ ਕਿਲੋ ਕਿਲੋ ਮਿਠਾਈਆਂ ਖਾਣ ਵਾਲੇ ਲੋਕ ਜਿਹੜੀ ਗੰਦਗੀ ਹੈ ਲੋਕਾਂ ਦੇ ਘਰਾਂ 'ਚ ਨਾ ਵਰਤਾਓ ਅਤੇ ਜੋ ਆਪਣਾ ਸਮਾਨ ਨਹੀਂ ਵੇਚ ਸਕਦਾ ਉਹ ਜਿਹੜਾ ਹੈਗਾ ਕੰਮ ਨਹੀਂ ਕਰ ਸਕਦਾ ਸੋ ਸਾਡੀ ਫੈਕਟਰੀ ਕਹਿੰਦੇ ਨੇ ਆਓ ਅਸੀਂ ਤੁਹਾਡੀ ਹਾਜ਼ਰ ਹਾਂ ਨੰਬਰ ਟੂ ਕਾਲ ਕੋਈ ਵੀ ਜਾਣਕਾਰੀ ਲਈ 3 ਲੋਕੇਸ਼ਨ ਨੇ ਇਹਨਾਂ ਦੀਆਂ ਚਲੋ ਫਰੈਸ਼ ਕਰਦੀਆਂ 2 ਅਤੇ ਵੱਡੀ ਫੈਕਟਰੀ ਜਿਹੜੀ ਹੈ ਲਾਰਜੈਸਟ ਫੈਕਟਰੀ ਆਫ ਸਾਊਥ ਏਸ਼ੀਅਨ ਜਿਹੜੀ ਹੈਗੀ ਆ ਨੌਰਥ ਅਮਰੀਕਾ ਦੀ ਸਮੋਸਾ ਐਂਡ ਸਵੀਟ ਫੈਕਟਰੀ 416-213-1165 'ਤੇ ਕਾਲ ਕਰਨੀ ਆ ਔਰ ਤੁਸੀਂ ਜਸਵਿੰਦਰ ਸਿੰਘ ਢਿੱਲੋਂ ਨੂੰ ਕੰਟੈਕਟ ਕਰੋਗੇ ਜਿਹੜੇ ਕਿ ਤੁਹਾਡੇ ਫਾਈਨੈਂਸ਼ੀਅਲ ਆਸਪੈਕਟ ਨੂੰ ਦੇਖਦੇ ਨੇ ਤੁਹਾਡੀਆਂ ਰਿਟਾਇਰਮੈਂਟ ਦੀਆਂ ਕੋਈ ਪੈਸਾ ਕਿਵੇਂ ਹੋਊਗਾ ਘਰ ਬੈਠ ਕੇ ਤੁਸੀਂ ਆਪਣੇ ਪੈਸੇ ਤੋਂ ਪੈਸਾ ਬਣਾਉਣਾ ਇਨਵੈਸਟਮੈਂਟਸ ਜਿਹੜੀਆਂ ਬੈਂਕਸ ਕਰ ਰਹੀਆਂ ਨੇ ਬੈਂਕਾਂ ਵੀ ਕਮਾ ਰਹੀਆਂ ਨੇ ਨਾ ਉਹਨਾਂ ਕਮਾਈ ਵਾਲੇ ਪਲੇਟਫਾਰਮ ਦੇ ਉੱਤੇ ਤੁਹਾਨੂੰ ਲੈ ਕੇ ਜਾਂਦੇ ਨੇ ਜਸਵਿੰਦਰ ਸਿੰਘ ਢਿੱਲੋਂ 416-278-6869 416-278-6869 ਫਾਈਨੈਂਸ਼ੀਅਲ ਐਡਵਾਈਜ਼ਰ ਨੇ ਅਤੇ ਆਰ ਐਸ ਜੀ ਕਸਟਮ ਸੋਫਾ ਐਂਡ ਅਪੋਸਟਰੀ ਵਾਲੇ 647-705-1317 ਤੁਸੀਂ ਕਸਟਮ ਸੋਫੇ ਬਣਾਓ ਪੁਰਾਣੇ ਸੋਫੇ ਸਿੱਟੋ ਨਾ ਜਾਂ ਪੁਰਾਣੀ ਚੇਅਰ ਸਿੱਟੋ ਨਾ ਨਵੀਆਂ ਬਣਵਾ ਲਓ ਅਤੇ ਨਾਲ ਨਾਲ ਤੁਸੀਂ ਜਿਹੜਾ ਕਸਟਮ ਕੋਈ ਵੀ ਦੁਨੀਆ ਦੀ ਤਸਵੀਰ ਲਿਆਓ ਸੋਫਾ ਜਾਂ ਗੁਰੂ ਪਾਤਸ਼ਾਹ ਜੀ ਦਾ ਕਮਰਾ ਬਾਬਾ ਜੀ ਦਾ ਕਮਰਾ ਤਿਆਰ ਕਰਨਾ ਉਹਦੇ ਵਾਸਤੇ ਸਮਾਨ ਤਿਆਰ ਕਰਾਉਣਾ 647-705-1317 ਅਤੇ ਤੁਸੀਂ ਕਾਲ ਕਰਨੇ ਮਾਸਟਰ ਯੂਰ ਐਗਜ਼ਾਮ ਰੀਅਲ ਸਟੇਟ ਤੋਂ ਲੈ ਕੇ ਕਈ ਐਗਜ਼ਾਮ ਨੇ ਜਿਨ੍ਹਾਂ ਦੀ ਪ੍ਰੈਪਰੇਸ਼ਨ ਕਰਾਉਂਦੇ ਨੇ ਤੁਹਾਨੂੰ ਸਕਸੈਸ ਰੇਟ ਦੇ ਨਾਲ ਤੁਸੀਂ ਪਾਸ ਹੋ ਜਾਂਦੇ ਹੋ ਮਾਸਟਰ ਯੂਰ ਐਗਜ਼ਾਮ 437-376-5656 437-356-5656 ਨੰਬਰ ਦੇ ਉੱਤੇ ਮਾਸਟਰ ਯੂਰ ਐਗਜ਼ਾਮ ਨੂੰ ਤੁਸੀਂ ਕੰਟੈਕਟ ਕਰਨਾ ਹਾਈਲੈਂਡ ਆਟੋ ਰਿਪੇਅਰ ਸੈਂਟਰ ਦੇ ਗੈਰੀ ਗਰੇਵਾਲ ਯਾਰਾਂ ਦੇ ਯਾਰ ਅਤੇ ਤੁਸੀਂ ਕੋਈ ਵੀ ਗੱਡੀ ਦੁਨੀਆ ਭਰ ਦਾ ਕੋਈ ਬ੍ਰਾਂਡ ਲਿਆਓ ਕੋਈ ਵੀ ਬ੍ਰਾਂਡ ਰਿਪੇਅਰ ਕਰਾਉਣਾ ਇੰਜਨ ਮੋਟਰਸਾਈਕਲਸ ਰਿਪੇਅਰ ਕਰਾਉਣੇ ਨੇ ਕੋਈ ਇੰਜਨ ਨੇ ਕੋਈ ਹੋਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ ਅਤੇ 905-463-6363 38 ਆਟੋਮੈਟਿਕ ਡਰਾਈਵ ਦੇ ਉੱਪਰ ਨੇ ਗੈਰੀ ਗਰੇਵਾਲ ਬਾਈ ਜੀ ਅਤੇ ਤੁਸੀਂ ਇਹਨਾਂ ਦੀ ਵਰਕਸ਼ਾਪ ਨੂੰ ਜ਼ਰੂਰ ਵਿਜ਼ਿਟ ਕਰੋਗੇ 10% ਡਿਸਕਾਊਂਟ ਹੈ ਤੁਹਾਨੂੰ 905-463-6363 'ਤੇ ਕਾਲ ਕਰਨੀ ਮੇਰੇ ਨਾਲ ਪਹਿਲੀ ਕਾਲ ਹੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹੈਲੋ
2: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
2: जी मेरा नाम आदम है और संतोष जी को कहें कि वाइफ में हमेशा हस्बैंड साइलेंट होता
0: है। वाइफ में हमेशा हस्बैंड साइलेंट होता है। 905-673-33 ਦੇ ਵਾਈਫ ਚ ਹਸਬੰਡ ਕਹਿੰਦੇ ਸਾਇਲੈਂਟ ਹੁੰਦਾ।
1: ਅੱਛਾ
0: ਕੁਝ ਹੋਰ ਵੀ ਸਾਇਲੈਂਟ ਹੁੰਦਾ?
1: ਹੋਰ ਵੀ ਕੁਝ ਸਾਇਲੈਂਟ ਹੁੰਦਾ।
0: ਹਾਂ ਤੁਸੀਂ ਉਹ ਦੱਸ ਸਕਦੇ ਹੋ। ਐਮਕੇ ਪੈਲਟਸ ਦਾ ਨੰਬਰ ਨੋਟ ਕਰੋ। ਤੁਸੀਂ ਸਪਲਾਇਰ ਹੋ, ਤੁਸੀਂ ਮੈਨੂਫੈਕਚਰਰ ਹੈਗੇ ਹੋ, ਤੁਸੀਂ ਕਿਸੇ ਵੇਅਰ ਹਾਊਸ 'ਚ ਕੰਮ ਕਰ ਰਹੇ ਹੋ ਜਾਂ ਤੁਸੀਂ ਕ੍ਰੋਸ ਸਟਾਕਿੰਗ ਦਾ ਕੰਮ ਕਰਦੇ ਹੋ ਕਿਸੇ ਕੰਪਨੀ 'ਚ, ਡਿਸੀਜਨ ਮੇਕਰ ਹੋ ਪਰਚੇਸ ਦੇ ਵਿੱਚ, ਅਤੇ ਤੁਸੀਂ ਐਮਕੇ ਪੈਲਟਸ ਨੂੰ 365-866-2080 ਨੰਬਰ 'ਤੇ ਕੋਂਟੈਕਟ ਕਰਨਾ। 365-866-2080 ਜਿਹੜਾ ਕਿ ISPM 15 ਸਰਟੀਫਾਈਡ ਜਿਹੜੀਆਂ ਸਕਿੱਟਸ ਤਿਆਰ ਕਰਦੇ ਨੇ। 365-866-2080 ਨੰਬਰ ਹੈ। ਤੁਸੀਂ ਸਕਿੱਟ ਦੇ ਵਾਸਤੇ, ਆਪਣੀ ਕਮਿਊਨਿਟੀ ਦਾ ਬਿਜ਼ਨਸ ਹੈਗਾ, ਇਹਨਾਂ ਨੂੰ ਤੁਸੀਂ ਜਿਹੜਾ ਹੈਗਾ ਅੱਗੇ ਵੀ ਨੰਬਰ ਨੂੰ ਪਾਸ ਆਊਟ ਕਰ ਸਕਦੇ। ਸੰਤੋਸ਼
1: ਜੀ ਅਮਨ ਜੀ,
0: ਅਤੇ ਅਸੀਂ ਨੰਬਰ ਦੇਵਾਂਗੇ। ਜਿਹੜੇ ਲੋਕ ਸੈੱਲ ਫੋਨ ਦੇ ਵਿੱਚ $30 ਦੀ ਡੀਲ ਲੈਣੀ ਚਾਹੁੰਦੇ ਆ, ਅਮੈਰੀਕਾ ਕੈਨੇਡਾ ਦੀ ਰੋਮਿੰਗ, ਤੁਸੀਂ 905-909-2222 ਨੰਬਰ 'ਤੇ ਕਾਲ ਕਰਨੀ ਹੈ। 905-909-2222 ਅਮੈਰੀਕਾ ਕੈਨੇਡਾ ਦੀ ਰੋਮਿੰਗ, $30 ਦੇ ਵਿੱਚ 100 GB ਡਾਟਾ। ਉੱਧਰ ਜਾਓ, ਇੱਧਰ ਜਾਓ, ਕੋਈ ਵੀ ਐਕਸਟਰਾ ਪੈਸਾ ਨਹੀਂ ਪੇ ਕਰਨਾ। 905 ਅਤੇ 909-2222 ਨੰਬਰ ਦੇ ਉੱਤੇ ਕਾਲ ਕਰ। ਸੰਤੋਸ਼ ਤੁਸੀਂ ਮੈਨੂੰ ਪੁੱਛ ਰਹੇ ਸੀ ਕੁਐਸਚਨ ਦਾ, ਸੰਤੋਸ਼ ਨੂੰ ਮੈਂ ਦਿੱਤਾ ਸੀਗਾ।
1: ਹਾਂਜੀ ਬਿਲਕੁਲ,
0: ਮਤਲਬ ਇਹ ਕਹਿੰਦੇ ਸਾਰਿਆਂ ਨੇ ਜਿਹੜੇ ਦੱਸ ਦੇਣਾ ਹੈਗਾ। ਸੋ ਵਾਈਫ ਅੱਗੇ ਹਸਬੈਂਡ ਦਾ ਕੋਈ ਸਾਇਲੈਂਟ ਨਹੀਂ ਹੁੰਦਾ, ਦੁਨੀਆ 'ਚ ਐਵੇਂ ਭੁਲੇਖਾ ਕਾਇਮ ਕੀਤਾ ਹੋਇਆ
1: ਜੀ। ਬਿਲਕੁਲ,
0: ਜੇ ਕੋਈ ਹੁੰਦਾ ਤਾਂ ਮੈਨੂੰ ਦੱਸੇ ਵੀ ਹਾਂ ਵਾਕਈ ਹੁੰਦਾ। ਕੋਈ ਲੇਡੀਜ਼ ਹੁੰਦੀ ਹੈ?
1: ਹਾਂਜੀ।
0: ਕਿ ਬਦਨਾਮ ਕੀਤਾ ਲੇਡੀਜ਼ ਨੂੰ?
1: ਮੈਨੂੰ ਲੱਗਦਾ ਬਦਨਾਮ ਕੀਤਾ। ਸੋ
0: ਨਹੀਂ, ਲੇਡੀਜ਼ ਨੂੰ ਪੁੱਛ ਕੇ ਦੇਖੋ ਵੀ ਹੁੰਦਾ ਸਾਇਲੈਂਟ ਹੈ।
1: ਮੈਂ ਆਪਣੀਆਂ ਲੇਡੀਜ਼ ਨੂੰ ਕਾਲ ਬੋਲਦੀ ਹਾਂ, ਕਾਲ ਕਰਕੇ ਦੱਸੋ ਕਿ ਸੀਰੀਅਸਲੀ ਐਕਚੁਅਲ 'ਚ ਵਾਈਫ ਦੇ ਸਾਹਮਣੇ ਹਸਬੈਂਡ ਸਾਇਲੈਂਟ ਹੁੰਦੇ ਆ। ਸੋ ਤੁਸੀਂ ਕਾਲ ਕਰਨੀ ਹੈ 905-673-33-37।
0: ਹਾਂ, ਕਿਉਂਕਿ ਮੈਨੂੰ ਤਾਂ ਜਿੰਨਾ ਚਿਰ ਮੈਂ ਕਦੇ ਕੋਈ ਗੱਲ ਕੀਤੀ ਹੈ ਕਿਸੇ ਨਾਲ, ਅਗਲੇ ਨੇ ਹਮੇਸ਼ਾ ਕਿਹਾ ਇਹਨਾਂ ਤੋਂ ਪੁੱਛ ਕੇ ਦੱਸਦੇ ਆ।
1: ਬਿਲਕੁਲ ਸਹੀ ਗੱਲ ਆ,
0: ਇਹਨਾਂ ਤੋਂ ਪੁੱਛਦੇ ਆ ਤੇ ਕਹਿੰਦੇ ਹਸਬੈਂਡ ਦੇ ਸਾਹਮਣੇ ਵਾਈਫ ਸਾਇਲੈਂਟ, ਵਾਈਫ ਦੇ ਸਾਹਮਣੇ ਹਸਬੈਂਡ ਸਾਇਲੈਂਟ।
1: ਬਿਲਕੁਲ, ਕੌਣ ਕਿਹਦੇ ਸਾਹਮਣੇ ਸਾਇਲੈਂਟ ਹੁੰਦਾ? ਪਲੀਜ਼ ਤੁਸੀਂ ਕਾਲ ਕਰ।
0: 905-673-33 ਤੁਹਾਡੇ ਤੇ ਦਾਗ ਲਗਾਇਆ ਜਾ ਰਿਹਾ ਵੀ ਤੁਸੀਂ, ਤੁਹਾਡੇ ਅੱਗੇ ਸਾਇਲੈਂਟ ਹੋ ਜਾਂਦੇ ਆ, ਹੁੰਦੇ ਕਿ ਨਹੀਂ ਹੁੰਦੇ?
1: ਆਜ਼ਮ ਜੀ ਨੇ ਸਭ ਤੋਂ ਪਹਿਲਾਂ ਬੋਲਿਆ।
0: ਸੋ ਈਜ਼ੀ, ਤੁਸੀਂ ਈਜ਼ੀ ਤੇ ਜਿਹੜਾ ਵਧੀਆ ਤਰੀਕੇ ਨਾਲ ਬੋਲਟਨ ਸਪਰਿੰਗ ਸ਼ਾਪ ਦੀਆਂ ਸਰਵਿਸਿਜ਼ ਲੈ ਸਕਦੇ ਹੋ, ਯਾਨੀ ਕਿ ਫਲੈਕਸੀਬਲ ਹੈ। ਤੁਸੀਂ ਕੋਈ ਵਰਕਸ਼ਾਪ ਰਨ ਕਰਦੇ ਹੋ, ਪਟੇ ਕਮਾਣੀਆਂ ਦਾ ਕੰਮ ਟਰਾਂਸਪੋਰਟ ਕੰਪਨੀ ਰਨ ਕਰਦੇ ਹੋ, ਕਾਰ ਦੇ, ਟਰੱਕ ਦੇ, ਟ੍ਰੇਲਰ ਦੇ ਪਟੇ ਕਮਾਣੀਆਂ, ਲੀਫ ਸਪਰਿੰਗਸ ਐਂਡ ਬੁਸ਼ਿੰਗਸ ਨੇ ਜਿਹੜੇ, ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਰਿਪੇਅਰ ਕਰਵਾਉਣੀ ਹੈ, ਤਾਂ 25 ਸਾਲ ਦਾ ਬਿਜ਼ਨਸ ਦਾ ਐਕਸਪੀਰੀਅੰਸ ਆ ਬੋਲਟਨ ਸਪਰਿੰਗ ਸ਼ਾਪ ਨੂੰ। 905-857-8222, 905-857 ਅਤੇ ਨਾਲ ਨਾਲ 888-222, 905-857-8222। ABS ਆਟੋ ਕਲਿਜ਼ਨ, ਗੱਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਭੰਨ ਤੋੜ ਕੁਝ ਵੀ ਹੋ ਗਈ ਹੈ, ਬਾਡੀ ਵਰਕ ਦਾ ਕੰਮ ਹੈ, ਕਿਚਨਰ ਵਾਟਲੂ ਕੈਂਬਰਿਜ ਦੇ ਏਰੀਏ ਦੇ ਵਿੱਚ, ਗੋਲਫ ਦੇ ਏਰੀਏ 'ਚ ਜਾਂ ਲੰਡਨ 'ਚ ਹੋ, ਤੁਸੀਂ ਉੱਧਰਲੇ ਏਰੀਏ 'ਚ ਹੈਗੇ ਹੋ, ਬ੍ਰੈਂਪਟਨ ਮਿਸਾਗਾ ਨਹੀਂ ਆਉਣਾ ਚਾਹੁੰਦੇ, ABS ਆਪਣੇ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਹੈ, ਉਸ ਏਰੀਏ 'ਚ ਗੋਰਿਆਂ ਦਾ ਕੰਮ ਬਹੁਤ ਆ, ਅਤੇ ਤੁਸੀਂ ਥੋੜ੍ਹਾ ਜਿਹਾ ਕਿ ਵੀ ਹੁੰਦਾ ਕਿ ਆਪਣਾ ਬੰਦਾ ਹੋਵੇ, ਫਲੈਕਸੀਬਿਲਟੀ ਹੋਵੇ, ਅਪ ਫਰੰਟ ਦੱਸੇ, ABS ਨੂੰ ਕਾਲ ਕਰ ਸਕਦੇ। 416-520-1946 ਨੰਬਰ ਦੇ ਉੱਤੇ, 416-520-1946 ਨੰਬਰ ਹੈ। MH ਡੋਰ ਐਂਡ ਵਿੰਡੋ ਰਿਪੇਅਰ ਵਾਲੇ ਨੇ, ਕੋਈ ਗਲਾਸ ਟੁੱਟ ਗਿਆ ਵਿੰਡੋ ਦਾ, ਕੋਈ ਡੋਰ ਫਸੇ ਹੋਏ ਨੇ, ਠੀਕ ਨਹੀਂ ਚੱਲਦੇ ਪਏ, ਲੋਕ ਖਰਾਬ ਨੇ ਡੋਰਸ ਦੇ, ਸਲਾਈਡਿੰਗ ਡੋਰ ਖੁੱਲਦਾ ਨਹੀਂ ਪ੍ਰੋਪਰਲੀ, ਬੰਦ ਨਹੀਂ ਹੁੰਦਾ, MH 18 ਡੋਰ ਐਂਡ ਵਿੰਡੋਜ਼, ਗਰਾਜ ਡੋਰ ਵੀ ਰਿਪੇਅਰ ਕਰਦੇ ਨੇ। ਰਿਪੇਅਰ ਲਈ ਤੁਸੀਂ 6475510004 'ਤੇ ਕਾਲ ਕਰਨੀ ਹੈ, 647-551-0004। ਅਮੈਰੀਕਾ ਦੇ ਵਿੱਚ ਪਹਿਲੀ ਵਾਰ ਸੰਤੋਸ਼ ਇੱਕ ਫਾਂਸੀ ਦੇਣ ਲੱਗੇ ਨੇ, ਜਿਹੜੀ ਲਾਈਵ ਦੇਣੀ ਹੈ।
1: ਅੱਛਾ,
0: ਹਾਂਜੀ, ਇਹ ਮੁਹੰਮਦ ਨਾਂ ਦਾ ਬੰਦਾ ਹੈ ਕਿ ਜਿਹੜਾ ਜਿਹਨੇ 14 ਬੰਦਿਆਂ ਦੇ ਕਤਲ ਦਾ ਦੋਸ਼ ਆ, ਫੌਜ ਦੇ ਵਿੱਚ ਰਿਹਾ, ਅਤੇ ਇਹਨੂੰ ਲਾਈਵ ਸਟ੍ਰੀਮ ਕਰਨਗੇ, ਲੋਕ ਦੇਖ ਸਕਣਗੇ ਇਹਨੂੰ ਲਾਈਵ ਕਿਵੇਂ ਫਾਂਸੀ ਦਿੰਦੇ ਨੇ,
1: ਅਤੇ
0: ਇਹਦੇ ਉੱਪਰ ਕਾਫੀ ਚਰਚਾ ਹੈਗੀ ਹੈ। ਡੋਨਲਡ ਟਰੰਪ ਦਾ ਧਿਆਨ ਇਸ ਸਮੇਂ ਲੋਕਾਂ ਦਾ ਸੱਜੇ ਖੱਬੇ ਕਰਨ 'ਚ ਜ਼ਿਆਦਾ ਲੱਗਿਆ ਹੋਇਆ, ਕਿਉਂਕਿ ਕੰਮ ਦੇ ਉੱਪਰ ਕੋਈ ਵੀ ਜਵਾਬ ਉਹਨਾਂ ਕੋਲ ਨਹੀਂ ਹੈ। ਹੁਣ ਪੋਲੀਟੀਸ਼ੀਅਨ ਉੱਠ ਕੇ ਗਏ ਸੀ, ਦੇ ਵਰ ਡਿਲੀਵਰਿੰਗ ਯੋਰ ਵਰਕ, ਕਿਸ ਕੀ ਕੀਤਾ। ਡੋਨਲਡ ਟਰੰਪ ਕਹਿ ਰਿਹਾ ਕਿ ਯੂ ਨੋ $20 billion ਫਲਾਣਾ ਬਿਲੀਅਨ ਟਮਕਾਣਾ ਟ੍ਰਿਲੀਅਨ, ਲੋਕਾਂ ਦੇ ਘਰਾਂ 'ਚ ਦੀਵੇ ਨਹੀਂ ਬਲਦੇ, ਅਤੇ ਇਹਨੇ ਪੈਸਾ ਪਤਾ ਨਹੀਂ ਕਿੱਥੇ ਲੈ ਕੇ ਰੱਖਿਆ ਜਿਹੜਾ ਉਹ। ਸੋ ਹਰਮਨਜੀਤ ਸਿੰਘ ਗਰੇਵਾਲ ਕਹਿੰਦੇ ਨੇ ਬਲਿਸਟਰ ਸੋਲਿਸਟਰ ਨੇ, ਅਤੇ ਤੁਸੀਂ ਕੋਈ ਵੀ ਜਿਹੜਾ ਵਿਲ ਬਣਾਉਣੀ ਹੈ, ਪਾਵਰ ਆਫ ਅਟਰਨੀ ਬਣਾਉਣੀ ਹੈ ਕਿ ਮੈਂ ਅਗਰ ਠੀਕ ਨਾ ਹੋਵਾਂ, ਮੇਰੇ ਮਗਰੋਂ ਡਿਸੀਜ਼ਨ ਕੌਣ ਲੈ ਸਕਦਾ, ਵਿਲ ਹੈਗਾ ਮੈਂ ਹੋਵਾਂ ਨਾ, ਅਤੇ ਮੇਰੇ ਤੋਂ ਮਗਰੋਂ ਮੇਰਾ ਜਿਹੜਾ ਸਮਾਨ ਹੈ ਜ਼ਿੰਦਗੀ ਭਰ ਲਾ ਕੇ, ਮੈਂ ਮੇਰਾ ਮੈਂ ਹੀ ਵਿਕਟਮ ਹਾਂ ਜੀ, ਮੈਂ ਹੀ ਦੁਖੀ ਹਾਂ ਜੀ, ਮੇਰੇ ਨਾਲੇ ਅੱਤਿਆਚਾਰ ਕਰਦੇ, ਮੇਰੇ ਨਾਲ ਧੱਕਾ ਹੋ ਗਿਆ ਜੀ, ਮੇਰੇ ਨਾਲ ਇਹ ਹੋ ਗਿਆ ਜੀ। ਇਹਦੇ ਵਿੱਚ ਹਰਮਨਜੀਤ ਸਿੰਘ ਗਰੇਵਾਲ ਕਹਿੰਦੇ ਨੇ ਕਿ ਵਿਲ ਬਣਾਓ, 647-366-9955 ਨੰਬਰ ਤੇ ਕਾਲ ਕਰੋ 6473669955 647-366-9955 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ। ਮਿਲਟਨ ਫੋਰਡ ਇੱਕ ਵਾਰ ਫਿਰ ਤੋਂ ਚੋਪੜਾ ਸਕੂਲ ਪਹੁੰਚ ਸਕਦੇ ਹੋ। ਚੋਪੜੇ ਕਹਿੰਦੇ ਨੇ ਕਿ ਕੋਈ ਗੱਡੀ ਚੱਕਣੀ ਹੈ ਫੋਰਡ ਦੀ, ਸਾਨੂੰ ਜ਼ਰੂਰ ਕੰਟੈਕਟ ਕਰੋ 416-302-9941 416-302-9941 ਔਰ ਨਾਨਕ ਡਕ ਕਲੀਨਿੰਗ ਸੁਪਰ ਬਿਜ਼ੀ ਚੱਲ ਰਿਹਾ, ਤੁਹਾਡੇ ਇੰਨੇ ਕਾਲਜ ਆ ਰਹੇ ਨੇ ਰੇਡੀਓ ਤੋਂ
1: ਜੀ,
0: ਫਿਲਟਰ ਫਰੀ ਆ, ਸਰਚਾਰਜ ਫਿਊਲ ਦੇ ਚਾਰਜ ਕਰੂਗਾ। ਜੇ ਤੁਹਾਡੀ ਕਾਰ ਬ੍ਰੈਂਪਟਨ ਆਉਣ ਲੱਗੇ ਹੈਮਿਲਟਨ ਤੋਂ $20 ਦਾ ਤੇਲ ਪੀਂਦੇ ਤਾਂ ਇਹਨਾਂ ਦਾ ਟਰੱਕ ਦਾ 30 ਦਾ ਪੀਂਦਾ ਹੋਊਗਾ ਨਾ, 8 ਸਿਲੰਡਰ
1: ਜੀ।
0: ਸੋ ਫਿਊਲ ਸਰਚਾਰਜ ਅਗਲੇ
1: ਜੇ ਦੂਰ ਹੈ, ਜੇ ਦੂਰ ਹੈ,
0: ਜਿਹੜੇ ਰੇਟ ਨੇ ਉਹ ਲੋਕਲ ਨੇ
1: ਜੀ,
0: ਪਰ ਜੇ ਤੁਸੀਂ ਲਿਟਲ ਬਿਟ ਆਊਟਰ ਹੈਗੇ ਹੋ ਯੂ ਮਸਟ ਪੇ ਜਿਹੜਾ ਹੈਗਾ
1: ਲਿਟਲ ਬਿਟ ਆਫ,
0: ਹਾਂਜੀ ਲਿਟਲ ਬਿਟ ਆਫ, ਤੇ ਤੁਸੀਂ ਨਾਨਕ ਟੈਕ ਕਲੀਨਿੰਗ ਨੂੰ ਜਿਹੜਾ ਹੈਗਾ
1: ਕਾਲ ਕਰ ਸਕਦੇ ਹੋ,
0: ਕੰਟੈਕਟ ਕਰ ਸਕਦੇ ਹੋ,
1: ਤੇ ਨੰਬਰ ਹੈਗਾ ਜੀ 416-729-1521 416-729-1521।
0: ਥੈਂਕ ਯੂ। ਔਰ ਤੁਸੀਂ ਕੰਟੈਕਟ ਕਰੋਗੇ ਇਹਨਾਂ ਨੂੰ 416-729-1521 ਦੇ ਉੱਤੇ, ਔਰ ਨਾਲ ਨਾਲ ਰਾਈਟ ਵਿੰਡੋ ਫੋਰਸ, ਵਿੰਡੋਜ਼ ਚੇਂਜ ਕਰਾਉਣੀਆਂ ਨੇ ਤਾਂ ਵਿੰਡੋਜ਼ ਚੇਂਜ ਕਰਾਉਣ ਲਈ ਘਰਾਂ ਦੀਆਂ ਤੁਸੀਂ ਇੱਕ ਟਾਈਮ ਚੱਲਦਾ ਜਿਹਦੇ ਵਿੱਚ ਤੁਹਾਨੂੰ ਰਿਬੇਟ ਵੀ ਮਿਲ ਜਾਣਗੇ, ਰਿਬੇਟ ਨਹੀਂ ਮਿਲਣਗੇ ਮੀਨਸ ਲੋਨ ਮਿਲ ਜੂਗਾ, ਸੋਰੀ ਮਾਫੀ ਚਾਹੂੰਗਾ ਮਾਈ ਬੈਡ, ਲੋਨ ਲੈ ਸਕਦੇ ਹੋ ਅਤੇ ਬੈਸਟ ਰੇਟ ਕੁਆਲਿਟੀ ਦਾ ਕੰਮ

0: 11 ਤੇ ਕਾਲ ਕਰਨੀ ਹੈ। ਸਾਨੂੰ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਲਾਈਵ ਔਨ ਲੋਕੇਸ਼ਨ ਕਰਨਾ, ਕੋਈ ਵੀ ਗੱਲਬਾਤ ਕਰਨੀ ਹੈ, 416-518-3200 ਤੇ। ਅਤੇ ਅੱਜ ਬਿਲੀਅਨਸ ਆਫ ਡਾਲਰ ਦਾ ਮਾਰਕ ਕਰਨ ਇੱਕ ਪਲਾਨ ਰਿਲੀਜ਼ ਕਰ ਰਹੇ ਨੇ, ਜਿਹਦੇ ਵਿੱਚ ਹੀਟ ਪੰਪ ਨੇ ਜਿਹੜੇ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਤਾਂ ਜੋ ਐਨਰਜੀ ਦੇ ਬਿੱਲ ਘਟਣ
1: ਜੀ,
0: ਅਤੇ ਜਿਹੜਾ ਹੈਗਾ ਕੋਸਟ ਆਫ ਐਨਰਜੀ ਘਟਾ ਕੇ ਗਵਰਨਮੈਂਟ ਕੋਲ ਪਲਾਨ ਆ, ਉਹਦੇ ਬਾਰੇ ਅਗਰ ਕੋਈ ਜਾਣਕਾਰੀ ਚਾਹੀਦੀ ਹੈ ਸਾਹਿਲ ਨੂੰ ਕੋਂਟੈਕਟ ਕਰਨਾ 905-757-6611 905-757-6611। ਜੋਰਾ ਗਰਚਾ ਜੀ ਨੇ ਇਹਨਾਂ ਦੇ ਕੋਲ 20 acres ਦੇ ਵਿੱਚ ਫਾਰਮ ਹਾਊਸ ਆ ਜੋ ਕਿ ਨਾਇਗਰਾ ਫਾਲ ਦੀ ਰੀਜਨ ਦੇ ਵਿੱਚ ਆ, 20 acres ਦੇ ਵਿੱਚ 4 bedroom ਫਲੈਟ ਲੈਂਡ, ਅਤੇ ਤੁਸੀਂ ਖੇਤੀਬਾੜੀ ਵੀ ਕਰ ਸਕਦੇ ਹੋ, ਰਹਿ ਵੀ ਸਕਦੇ ਹੋ, ਪਰ ਟਾਊਨ ਹਾਊਸ ਦੀ ਪ੍ਰਾਈਸ 'ਚ ਮਿਲ ਰਿਹਾ
1: ਜੀ।
0: ਜੋਰਾ ਗਰਚਾ ਜੀ ਨੂੰ ਰੀਮੈਕਸ ਨਾਲ ਕੰਮ ਕਰਦੇ ਨੇ, ਕਾਲ ਕਰਨੀ ਹੈ 416-271-6339। ਔਰ ਇਹ ਪ੍ਰੋਪਰਟੀ ਹੈਮਿਲਟਨ ਐਂਡ ਨਾਇਗਰਾ ਫਾਲ ਦੇ ਵਿਚਕਾਰਲੇ ਏਰੀਏ 'ਚ ਆ ਜਾਂਦੀ ਹੈ, 416-271-6339। ਔਰ ਇੱਕ ਕੈਲਡਨ ਦੇ ਵਿੱਚ ਕਮਰਸ਼ੀਅਲ ਪ੍ਰੋਪਰਟੀ ਆ, ਅਗਰ ਕੋਈ ਲੈਣਾ ਚਾਹੁੰਦਾ, ਜਿਹੜਾ ਕਿ ਸਟੋਰੇਜ ਸ਼ੈੱਡ ਬਣੇ ਹੋਏ ਨੇ, 3 buildings ਬਣੀਆਂ ਹੋਈਆਂ, ਬਿਲਡਿੰਗ ਦੇ ਵਿੱਚ 1 acre ਜ਼ਮੀਨ ਆ। ਔਰ ਇਹ ਜਿਹੜਾ ਨਵਾਂ ਹਾਈਵੇ ਦਾ ਪੁਲ ਬਣਦਾ ਪਿਆ 410 ਐਂਡ ਮੇਫੀਲਡ ਦੇ ਨੌਚ, ਉਹਦੇ ਤੋਂ ਕੁਛ ਮਿੰਟ ਦੀ ਦੂਰੀ 'ਤੇ ਹੈ, 416-271-6343। ਕਾਰ ਡੀਲਰਸ਼ਿਪ, ਸਟੋਰੇਜ, ਕੋਈ ਪਾਰਕਿੰਗ, ਕਿਸੇ ਵੀ ਤਰ੍ਹਾਂ ਤੁਸੀਂ ਯੂਜ਼ ਕਰਨਾ, ਇਹਦੇ ਬਾਰੇ ਜਾਣਕਾਰੀ ਲਈ 416-271-6343 'ਤੇ ਕਾਲ ਕਰਨੀ ਹੈ। ਸਾਡਾ ਨੰਬਰ ਪਾਸ ਔਨ ਕਰੋ ਸਾਰਿਆਂ ਨੂੰ, ਕੋਈ ਵੀ ਬਿਜ਼ਨਸ ਕਰ ਰਿਹਾ, ਤੁਸੀਂ ਚਾਹੁੰਦੇ ਕਿ ਸਪੈਸ਼ਲ ਤਰੀਕੇ ਨਾਲ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾਵੇ, 416-518-3200। ਦੂਸਰਾ, ਕਿਸੇ ਕੋਲ ਵੀ ਕਰਜ਼ਾ, ਕੋਈ ਪ੍ਰੋਪਰਟੀ ਕਲੋਜ਼ ਨਹੀਂ ਹੋਈ, ਡੈਟਸ ਨੇ, ਇਹਨਾਂ ਨੂੰ ਢੰਗ ਨਾਲ ਕਿਵੇਂ ਡੀਲ ਕਰਨਾ ਹੈਗਾ, ਕਾਨੂੰਨ ਹੈਗਾ ਜਿਹੜਾ ਤੁਹਾਨੂੰ ਪ੍ਰੋਟੈਕਟ ਕਰਦਾ ਹੈ ਕਰਜ਼ਿਆਂ ਦੇ ਵਿੱਚ, ਉਸ ਕਾਨੂੰਨ ਨੂੰ ਤੁਸੀਂ ਆਪਣੀ ਵੈਲਥ, ਆਪਣੇ ਮੈਂਟਲ ਸਟ੍ਰੈਸ, ਆਪਣੀ ਬੈਕਅਪ ਵਾਸਤੇ ਕਿਸ ਤਰ੍ਹਾਂ ਤੁਸੀਂ ਜਿਹੜਾ ਕਾਨੂੰਨ ਨੂੰ ਲੈ ਕੇ ਚੱਲ ਸਕਦੇ ਹੋ, ਇਹਦੀ ਜਾਣਕਾਰੀ ਵਾਸਤੇ ਤੁਸੀਂ 416-518-3200 416-518-3200 ਦੇ ਉੱਤੇ ਕੰਟੈਕਟ ਕਰਨਾ ਸਾਨੂੰ, 416-518-3200। ਅੱਜ ਦਾ ਸ਼ੋਅ ਤੁਸੀਂ ਬਹੁਤ ਪਸੰਦ ਕੀਤਾ ਹੋਵੇਗਾ, ਅਤੇ ਸਾਡੇ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਸ਼ੋਅ ਤੋਂ ਬਾਅਦ 416-518-3200, ਤੁਹਾਡੀ ਸੇਵਾ 'ਚ ਅਸੀਂ ਹਮੇਸ਼ਾ ਹਾਜ਼ਰ ਹਾਂ। ਸੰਤੋਸ਼ ਅਤੇ ਹਰਦੀਪ ਪੰਦੇਰ ਤੇ ਇਹਨਾਂ ਦੀ ਪੂਰੀ ਟੀਮ ਨੇ ਕੰਸਲਟ ਕਰਕੇ ਇੱਕ ਪ੍ਰੋਪਰਟੀ ਲੈ ਕੇ ਦਿੱਤੀ ਹੈ ਜਿਹਦੀ ਇੱਕ ਸਟੋਰੀ ਕਵਰ ਕਰਾਂਗੇ, ਔਰ ਜਿਹੜੇ ਓਨਰਸ ਨੇ ਉਹਨਾਂ ਦਾ ਇੰਟਰਵਿਊ ਕਰਾਂਗੇ ਅਸੀਂ ਲਾਈਵ, ਅਤੇ ਉਹ ਤੁਹਾਨੂੰ ਦੱਸਣਗੇ ਕਿਸ ਤਰ੍ਹਾਂ ਦੇ ਨਾਲ, ਉਹ ਆਪਣੇ ਮੂੰਹ ਨਾਲ ਦੱਸਣਗੇ ਕਿ ਮਿਲੀਅਨ ਪਲੱਸ ਜਿਹੜਾ ਹੈਗਾ 1 hour 'ਚ ਉਹਨਾਂ ਨੇ ਇੱਕ ਦਿਨ ਦੇ ਵਿੱਚ ਐਸਟੀਮੇਟਡ ਜਿਹੜਾ ਹੈਗਾ ਪ੍ਰੈਜ਼ਲ ਵੈਲਿਊਜ਼ ਸਾਰੀਆਂ ਪਾ ਕੇ ਜਿਹੜਾ ਕਹਿੰਦੇ ਆ ਉਹਨਾਂ ਨੇ ਬਣਾ ਲਿਆ। ਸੋ ਇੱਕ ਵੱਡੀ ਪ੍ਰੋਪਰਟੀ ਜਿਹੜੀ ਕਿ ਸੈਲਿੰਗ ਪ੍ਰਾਈਸ ਤੋਂ ਅਪਰੋਕਸੀਮੇਟ ਕਲੋਜ਼ ਟੂ $1 million ਘੱਟ 'ਤੇ ਲੈ ਕੇ ਦਿੱਤੀ ਹੈ ਕਮਰਸ਼ਲ
1: ਜੀ।
0: ਅਗਰ ਇਸ ਪ੍ਰੋਪਰਟੀ ਨੂੰ ਪ੍ਰੋਪਰਲੀ ਰੈਂਟ ਕਰ ਦਿੱਤਾ ਜਾਵੇ, ਇਹ 5 jagah ਤੋਂ ਰੈਂਟ ਹੁੰਦੀ ਹੈ, ਕਮਰਸ਼ੀਅਲ ਪ੍ਰੋਪਰਟੀ ਹੈ, ਵੱਡੀ ਬੱਚੇ ਦਾ ਇੱਕ ਮਕਾਨ ਆ ਇਨ ਦਾ ਹਾਰਟ ਆਫ ਜਿਹੜਾ ਕਿਚਨਰ ਅਤੇ ਕੈਂਬਰੇਜ ਵਾਲਾ ਏਰੀਆ, ਉੱਥੇ ਬਿਲਕੁਲ 401 ਦੇ ਉੱਪਰ ਪ੍ਰੋਪਰਟੀ ਹੈ ਨਾਲ ਆ
1: ਜੀ,
0: 2 minutes ਅਵੇ ਫਰੋਮ 401, ਅਤੇ ਵਿੱਚ ਡੀਟੈਚ ਮਕਾਨ ਨਾਲ ਹੋਰ ਬਹੁਤ ਕੁਛ ਬਿਲਡਿੰਗਸ ਨੇ, ਅਤੇ 2.5 acres ਕਮਰਸ਼ੀਅਲ ਪਾਰਕਿੰਗ ਏਰੀਆ ਜਿਹੜਾ ਹੈਗਾ, ਖੁੱਲ੍ਹਾ ਡੁੱਲਾ, 2 sadkas ਲੱਗਦੀਆਂ। ਔਰ ਇਹ ਪ੍ਰੋਪਰਟੀ ਕਿਸ ਤਰ੍ਹਾਂ ਗੋਲਡ ਮਾਈਨ ਆ, ਤੁਸੀਂ ਜ਼ਰੂਰ ਕੰਟੈਕਟ ਕਰੋਗੇ। ਕੋਈ ਵੀ ਬੰਦਾ ਜਿਹੜਾ ਇਨਵੈਸਟ ਕਰਨਾ ਚਾਹੁੰਦਾ, ਬਿਜ਼ਨਸ ਸਟਾਰਟ ਕਰਨਾ ਚਾਹੁੰਦਾ, ਹਰਦੀਪ ਪੰਦੇਰ ਨੇ ਬ੍ਰੋਕਰ ਆਫ ਰੈਕਟ ਫੇਅਰਡੀਲ ਰੈਲਟੀ ਦੇ, ਉਹਨਾਂ ਨੂੰ ਸੰਤੋਸ਼ ਨੂੰ, ਸੰਤੋਸ਼ ਉਹਨਾਂ ਦਾ ਨੰਬਰ ਹੈ, ਸੰਤੋਸ਼ ਜੀ ਨੰਬਰ
2: ਜੀ ਬਿਲਕੁਲ, ਸਾਡੀ ਟੀਮ ਦਾ ਨੰਬਰ ਹੈਗਾ 416-473-4242-42। ਜੇ ਕੋਈ ਫਸਟ ਟਾਈਮ ਹੋਮ ਬਾਇਰਸ ਹੈਗੇ ਹੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਕਿਉਂਕਿ ਸਾਡੇ ਕੋਲ ਕੁਝ ਆਫ ਦਾ ਮਾਰਕੀਟ ਲਿਸਟਿੰਗਸ ਹੈਗੀਆਂ ਆ। ਸੋ ਨੰਬਰ ਨੋਟ ਕਰ ਲਓ ਜਲਦੀ ਜਲਦੀ, 416-473-4242-42
0: 416-473-4242 ਤੁਸੀਂ ਕਾਲ ਕਰਨੀ, 416-473-4242। ਅਤੇ ਸੰਤੋਸ਼ ਲਈ ਬਾਏ ਬਾਏ ਕਰੀਏ
2: ਜੀ,
0: ਕੱਲ੍ਹ ਸਵੇਰੇ ਅਸੀਂ ਲਾਈਵ ਔਨ ਲੋਕੇਸ਼ਨ ਕਰ ਰਹੇ ਹਾਂ, ਅਤੇ ਕੱਲ੍ਹ 10 ਵਜੇ ਤੁਸੀਂ ਆ ਜਾਣਾ
2: ਬਿਲਕੁਲ,
0: ਕੱਲ੍ਹ ਅਸੀਂ ਬਾਬਾ ਬਖਤੌਰਾ 'ਚ ਤੁਹਾਡੇ ਲਾਈਨਸ ਖੋਲਾਂਗੇ, ਬੜਾ ਇੰਟਰਸਟਿੰਗ ਪ੍ਰੋਗਰਾਮ ਹੋਊਗਾ
2: ਜੀ,
0: ਸਵੇਰੇ 10 ਤੋਂ ਲੈ ਕੇ 1 ਵਜੇ ਤੱਕ ਸੈਟਰਡੇ ਨੂੰ। ਅਤੇ ਨੰਬਰ ਟੂ ਕਾਲ 416-518-3200, ਕੋਈ ਵੀ ਲਾਈਵ ਕਰਾਉਣਾ ਚਾਹੁੰਦਾ, ਆਪਣੇ ਬਿਜ਼ਨਸ ਦੀ ਲਾਈਵ ਪ੍ਰੈਜੈਂਟੇਸ਼ਨ ਦੇਣੀ ਚਾਹੁੰਦੇ, ਸਾਨੂੰ 416-518-3200 ਤੇ ਕਾਲ ਕਰਨੀ ਹੈ। ਇੰਨਾ ਹੀ ਕਹਿੰਦੇ ਹੋਏ ਚਾਹਾਂਗੇ ਜ਼ਿਆਦਾ ਕਿ ਕੰਧਾਂ ਅਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਗਾ ਫਿਜ਼ਾ ਜੋ ਕਜ਼ਾ ਬਣੀ, ਰੋਸ਼ਨ ਮਿਨਾਰਾ ਨੂੰ ਦਿਲ ਵਿੱਚ ਵਸਾਰ ਕੇ ਆਪਣੇ ਦੁਆਵਾਂ ਸਮਝੋ, ਸ਼ਾਮਿਲ ਰੱਖਣਾ, ਧੰਨਵਾਦ,
2: ਥੈਂਕ ਯੂ ਸੋ ਮਚ, ਇੰਜੋਏ ਕਰੋ ਆਪਣਾ ਵੀਕਐਂਡ,
0: ਥੈਂਕ ਯੂ।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 6479191002 6479191002।
3: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਹਾਂ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।

0: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੇਰੀ ਐਬਸੈਂਸ ਵਿੱਚ ਅਸੀਂ ਦੇਖਿਆ ਟੈਕਸ ਇੰਕਰੀਸ ਹਾਈ ਕ੍ਰਾਈਮ ਅਤੇ ਇੱਕ ਅਜਿਹੀ ਕਾਉਂਸਲ ਜਿਸ ਦੇ ਰੈਜ਼ੀਡੈਂਸ ਨੂੰ ਅਣਦੇਖਿਆ ਕੀਤਾ ਜਦੋਂ ਮੈਂ ਤੁਹਾਨੂੰ ਰੈਪਰੈਜ਼ੈਂਟ ਕੀਤਾ ਮੈਂ ਟੈਕਸ ਘੱਟ ਰੱਖੇ ਬਜ਼ੁਰਗਾਂ ਨੇ ਬੱਸ ਸਰਵਿਸ ਮੁਫ਼ਤ ਕੀਤੀ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ ਅਤੇ ਹਜ਼ਾਰਾਂ ਨੌਕਰੀਆਂ ਲਿਆਂਦੀਆਂ ਸਭ ਤੋਂ ਇੰਪੋਰਟੈਂਟ ਮੈਂ ਫਜ਼ੂਲ ਖਰਚ ਵਿਰੁੱਧ ਆਵਾਜ਼ ਉਠਾਈ ਅਤੇ ਤੁਹਾਡੇ ਕਾਜ਼ ਅਟੈਂਡ ਕੀਤੀਆਂ ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਜੇਕਰ ਤੁਹਾਡੀ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-6 4 7-7-6-5-2-3-4-0
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਏ ਜੀ 1 ਅਕਤੂਬਰ ਮਹੀਨੇ ਦੀ 9 ਤਰੀਕ ਸਾਲ 2026 ਦਾ ਤੇ ਅੱਜ ਦਿਨ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਹੈਪੀ ਫਰਾਈਡੇ। ਤੇ ਜੇ ਗੱਲ ਕਰੀਏ ਅੱਸੂ ਮਹੀਨੇ ਦੀ, ਅੱਜ ਹੋ ਗਈ ਜੀ 23 ਤਰੀਕ, ਸਮਾਂ ਚੱਲ ਰਿਹਾ ਨਾਨਕਸ਼ਾਹੀ 558, ਸਮਾਂ ਹੋ ਗਿਆ ਜੀ ਅੱਜ ਇਸ ਸਮੇਂ 10:09 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਤਾਂ ਫਿਰ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ ਤੇ ਨੰਬਰ ਹੁੰਦਾ ਜੀ ਆਪਣੇ ਸਟੂਡੀਓ ਦਾ 647-874-1313, 6478741313 ਤੇ ਤੁਹਾਡੀ ਸਾਡੀ ਗੱਲਬਾਤ ਹੁੰਦੀ ਜੀ ਸਟੂਡੀਓ। ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਹੈ ਜੇ ਆਪਾਂ ਗੱਲ ਕਰੀਏ ਇਸ ਸਮੇਂ 13 ਡਿਗਰੀ ਸੈਲਸੀਅਸ ਟੈਂਪਰੇਚਰ ਹੈ। ਸਨੀ ਡੇ ਅੱਜ ਵਾਲਾ, ਭਰਪੂਰ ਧੁੱਪ ਜਿਹੜੀ ਉਹ ਨਿਕਲਣੀ ਹੈ ਜੀ ਤੇ 18 ਡਿਗਰੀ ਸੈਲਸੀਅਸ ਹਾਈ ਜਾਵੇਗਾ, ਲੋ 7 ਡਿਗਰੀ ਤੇ ਵਿੰਡੀ ਕੰਡੀਸ਼ਨਸ ਐਕਸਪੈਕਟ ਕੀਤੀਆਂ ਜਾ ਰਹੀਆਂ। 1 ਵਜੇ ਦੇ ਕਰੀਬ ਜਿਹੜੀ ਹਵਾ ਹੈਗੀ ਹੈ ਜੀ ਉਹ 32 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਸੋ ਵਧੀਆ ਮੌਸਮ ਹੈ, ਕਰੋ ਇੰਜੋਏ ਅੱਜ ਦੇ ਦਿਨ ਨੂੰ ਤੇ ਸਾਡੇ ਨਾਲ ਜੁੜੇ ਰਹੋ ਪੂਰੇ 11 ਵਜੇ ਤੱਕ। ਤੇ ਜੇ ਆਪਾਂ ਗੱਲ ਕਰੀਏ ਜੀ ਹਵਾ 1 ਵਜੇ ਦੇ ਬਾਅਦ ਚੱਲਣੀ ਸ਼ੁਰੂ ਹੋ ਜਾਣੀ ਹੈ ਪਰ ਧੁੱਪ ਕਹਿੰਦੇ ਇੱਦਾਂ ਹੀ ਰਹੂਗੀ, ਧੁੱਪ ਚੱਲੀ ਜਾਣਾ ਸਿਲਸਿਲਾ ਧੁੱਪ ਦਾ 6:45 ਤੇ। ਸੋ ਦਿਨਾਂ ਦੀ ਲੰਬਾਈ ਜਿਹੜੀ ਘੱਟਦੀ ਜਾ ਰਹੀ ਹੈ ਜੀ, ਜਲਦੀ ਹੁਣ ਹਨੇਰਾ ਹੋਣਾ ਸ਼ੁਰੂ ਹੋ ਜਾਣਾ ਹੌਲੀ ਹੌਲੀ, ਹੋਰ ਵੀ ਅਰਲੀ, ਈਵਨ ਕਿ 4:30-5 ਵਜੇ। ਅੱਜ 6:45 ਤੇ ਸਨਸੈੱਟ ਹੋਣਾ, ਰਾਤ ਦਾ ਟੈਂਪਰੇਚਰ 14, 13, 11, 10। ਸਵੇਰੇ ਜੇ ਆਪਾਂ ਦੇਖੀਏ 7 ਵਜੇ ਦੇ ਕਰੀਬ 7 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। ਸਨਰਾਈਜ਼ ਕੱਲ੍ਹ ਸਵੇਰੇ ਹੋਣਾ ਜੀ 7:27 ਤੇ, ਕੱਲ੍ਹ ਨੂੰ ਵੀ ਮਿਕਸ ਜਾਈਗਾ ਜੀ ਬੱਦਲ ਤੇ ਧੁੱਪ ਤੇ ਕੱਲ੍ਹ ਨੂੰ ਤਾਂ ਫਿਰ ਸੈਟਰਡੇ ਆ। ਸੋ ਫਿਰ ਸੈਟਰਡੇ ਜਦੋਂ ਵੀਕਐਂਡ ਆ ਜਾਂਦਾ ਤਾਂ ਵੀਕਐਂਡ ਦਾ ਫਿਰ ਜਿਵੇਂ ਕਹਿੰਦੇ ਆ ਬੜਾ ਚਾਅ ਹੁੰਦਾ। ਇਸ ਵਾਰ ਤਾਂ ਲੌਂਗ ਵੀਕਐਂਡ ਹੈ, ਥੈਂਕਸ ਗਿਵਿੰਗ ਡੇ ਮੰਡੇ ਨੂੰ ਆ ਰਿਹਾ ਜੀ। ਬਿਲਕੁਲ ਥੈਂਕ ਯੂ ਕਰਨਾ ਚਾਹੀਦਾ ਰੱਬ ਦਾ ਤੇ ਸਾਰਿਆਂ ਦਾ ਜਿਹੜੇ ਤੁਹਾਡੇ ਜ਼ਿੰਦਗੀ ਦੇ ਵਿੱਚ ਵਿਚਰਦੇ ਆ, ਕਿਸੇ ਵੀ ਚਾਹੇ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੇ ਜ਼ਿੰਦਗੀ ਦੇ ਵਿੱਚ ਪ੍ਰਭਾਵ ਪਾਉਂਦੇ ਆ। ਸੋ ਸਾਰਿਆਂ ਦਾ ਥੈਂਕ ਯੂ ਆਪਾਂ ਪਹਿਲਾਂ ਤੋਂ ਹੀ ਕਰ ਦਿੰਦੇ ਹਾਂ ਤੇ ਸਾਡੇ ਲਿਸਨਰਸ ਦਾ ਸਭ ਤੋਂ ਜ਼ਿਆਦਾ ਜਿਹੜੇ ਸਾਨੂੰ ਪਸੰਦ ਕਰਦੇ ਆ, ਸੁਣਦੇ ਆ ਪ੍ਰੋਗਰਾਮ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਗੁਣਤਾਸ ਰੇਡੀਓ, ਤੁਹਾਡਾ ਬਹੁਤ ਬਹੁਤ ਧੰਨਵਾਦ।

ਹੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਤੇ ਬਿਲਕੁਲ ਇਹੀ ਹੈ, ਜਦੋਂ ਉੱਪਰ ਜਾਣਾ ਨਾ, ਰੱਬ ਨੇ ਕੁਛ ਨਹੀਂ ਪੁੱਛਣਾ ਕਿ ਤੁਸੀਂ ਕਿਹੜੇ ਧਰਮ ਤੇ ਕਿਹੜੇ ਜਾਤ ਦੇ ਹੋ। ਉਹਨਾਂ ਨੇ ਤਾਂ ਦੇਖਣਾ ਵੀ ਕੰਮ ਕਰਮ ਕਿਹੜੇ ਕੀਤੇ ਆ, ਵਧੀਆ ਕੀਤੇ, ਕਿਸੇ ਦਾ ਦਿਲ ਦੁਖਾਇਆ, ਕਿਸੇ ਦਾ ਸਾਥ ਦਿੱਤਾ ਨਹੀਂ ਦਿੱਤਾ, ਪੁੰਨ ਕਿੰਨਾ ਕੀਤਾ, ਪਾਪ ਕਿੰਨਾ ਕੀਤਾ, ਉਹ ਚੀਜ਼ਾਂ ਦੇ ਨਵੇੜੇ ਹੋਣੇ ਆ। ਤੇ ਫਿਰ ਆਪਾਂ ਨੇ ਇੱਧਰ ਉੱਧਰ ਨੂੰ ਦੇਖਣਾ ਵੀ ਹੈ, ਇਹ ਤਾਂ ਆਪਾਂ ਤਾਂ ਕੁਛ ਹੋਰ ਹੀ ਕਰਿਆ ਹੈ ਅਤੇ ਹੁਣ ਇੱਥੇ ਕੀ ਕਰੀਏ। ਕਿਉਂਕਿ ਜਿਹੜੇ ਜਿਵੇਂ ਕਹਿੰਦੇ ਨਾ ਨੰਬਰ ਲੱਗਦੇ ਆ, ਮਾਰਕਸ, ਉਹ ਮਾਰਕਸ ਇਸੇ ਚੀਜ਼ ਦੇ ਮਿਲਣੇ ਆ, ਨੈਗੇਟਿਵ ਅਤੇ ਪੋਜ਼ਿਟਿਵ ਕੰਮਾਂ ਦੇ। ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਜੀ, ਕਿਉਂਕਿ ਇੱਥੇ ਤਾਂ ਰਹਿਣਾ ਕਿਸੇ ਨੇ ਨਹੀਂ, ਜਾਣਾ ਹੀ ਹੈ, ਪਤਾ ਨਹੀਂ ਕਿਹਨੇ ਕਦੋਂ ਕਿੱਥੇ ਚਲੇ ਜਾਣਾ, ਆਪਾਂ ਨੂੰ ਕੁਛ ਵੀ ਨਹੀਂ ਪਤਾ ਹੈ, ਇਹ ਸਾਰਾ ਕੁਛ ਰੱਬ ਨੂੰ ਪਤਾ। ਅਤੇ ਦੇਖ ਲਓ ਜਿਹੜੇ ਲੈਜੈਂਡ ਐਕਟਰ ਹੈਗੇ ਆ, ਜਿਹਦੇ ਵਿੱਚ ਆਪਾਂ ਨਾਨਾ ਪਾਟੇਕਰ ਸਾਹਿਬ ਦੀ ਗੱਲਬਾਤ ਕਰਦੇ ਹਾਂ, ਸੋ ਉਹਨਾਂ ਦੀਆਂ ਫਿਲਮਾਂ, ਉਹਨਾਂ ਦਾ ਅੰਦਾਜ਼ ਵੱਖਰਾ, ਕੌਸਮਿਕ ਪਰਸਨੈਲਿਟੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਸੀਗੀ। ਅਤੇ ਉਹ ਦੇਖ ਲਓ 75 ਈਅਰਸ ਦੀ ਏਜ ਦੇ ਵਿੱਚ ਇਸ ਦੁਨੀਆਂ ਤੋਂ ਅਲਵਿਦਾ ਹੋ ਗਏ, ਇੱਕ ਕਾਰਡੀਅਕ ਅਰੈਸਟ ਆਇਆ ਉਹਨਾਂ ਨੂੰ ਅਤੇ ਉਸ ਤੋਂ ਬਾਅਦ ਉਹ ਇਸ ਦੁਨੀਆਂ ਤੋਂ ਅਲਵਿਦਾ ਹੋ ਗਏ। ਪਰ ਉਹੀ ਹੈ, ਜਿਹੜੇ ਕੰਮ ਹੁੰਦੇ ਆ ਨਾ, ਕੀ ਕੀਤਾ ਜ਼ਿੰਦਗੀ ਦੇ ਵਿੱਚ, ਫਿਰ ਉਹਨਾਂ ਨੂੰ ਯਾਦ ਕੀਤਾ ਜਾਂਦਾ। ਜੇ ਤਾਂ ਵਧੀਆ ਬੰਦਾ ਸੀ, ਬਹੁਤ ਸਾਰੇ ਵਧੀਆ ਵਧੀਆ ਉਹਨਾਂ ਬਾਰੇ ਗੱਲਾਂ ਕੀਤੀਆਂ ਜਾਂਦੀਆਂ, ਜਿਵੇਂ ਕਿ ਵਾਕਈ ਨਾਨਾ ਪਾਟੇਕਰ, ਚਾਹੇ ਉਹਨਾਂ ਦੀ ਪਰਸਨੈਲਿਟੀ ਨੂੰ ਲੈ ਕੇ ਆਪਾਂ ਗੱਲਬਾਤ ਕਰੀਏ, ਉਂਝ ਬੜੇ ਸਿੰਪਲ ਰਹਿੰਦੇ ਸੀ, ਕੋਈ ਸ਼ੋਬਾਜ਼ੀ ਨਹੀਂ ਸੀਗੀ। ਅਤੇ ਬਾਕੀ ਉਹਨਾਂ ਦੀਆਂ ਫਿਲਮਾਂ ਬੜੀਆਂ ਵਧੀਆ ਸੀਗੀਆਂ, ਉਹਨਾਂ ਦੇ ਡਾਇਲੋਗ ਜਿਹੜੇ ਉਹ ਬੜੇ ਵਧੀਆ, ਡਾਇਲੋਗ ਡਿਲੀਵਰੀ, ਆਵਾਜ਼ ਕਮਾਲ ਦੀ, ਅਤੇ ਫਿਲਮਾਂ ਸਾਰੀਆਂ ਕਮਾਲ ਦੀਆਂ, ਜਿੰਨੇ ਵੀ ਉਹਨਾਂ ਦੇ ਡਾਇਲੋਗ ਆ ਬੜੇ ਮਸ਼ਹੂਰ ਹੋਏ ਆ। ਅਤੇ ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ, ਪਰ ਉਹਨਾਂ ਦੀ ਆਵਾਜ਼, ਉਹਨਾਂ ਦੀਆਂ ਫਿਲਮਾਂ ਆਪਾਂ ਦੇਖਦੇ ਹਾਂ। ਅਗਨੀ ਸਾਕਸ਼ੀ ਮੂਵੀ ਵੀ ਬੜੀ ਕਮਾਲ ਦੀ ਸੀ, ਕ੍ਰਾਂਤੀ ਵੀਰ ਉਹਨਾਂ ਦੀ ਮੂਵੀ ਬੜੀ ਕਮਾਲ ਦੀ ਸੀ, ਡਾਇਲੋਗ ਬੜੇ ਵਧੀਆ ਵਧੀਆ ਸੀ। ਜੇ ਮੈਨੂੰ ਅੱਜ ਟਾਈਮ ਮਿਲਿਆ ਨਾ, ਜ਼ਰੂਰ ਕੋਈ ਨਾ ਕੋਈ ਇੱਕ ਡਾਇਲੋਗ ਤੁਹਾਨੂੰ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਅੱਜ ਦੇ ਦਿਨ ਦੀ, ਅੱਜ 9 ਅਕਤੂਬਰ ਹੈ, ਅਤੇ ਅੱਜ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ, ਜਿਹੜੇ ਇਹ ਯੋਧੇ ਸੂਰਬੀਰ ਹੋਏ ਆ ਜੀ, ਇਹਨਾਂ ਨੂੰ ਵੀ ਆਪਾਂ ਯਾਦ ਕਰਦੇ ਹਾਂ, ਕਿਉਂਕਿ ਅੱਜ ਇਹਨਾਂ ਦਾ ਸ਼ਹੀਦੀ ਦਿਹਾੜਾ ਹੈਗਾ 9 ਅਕਤੂਬਰ ਨੂੰ। ਸੋ 9 ਅਕਤੂਬਰ ਨੂੰ ਅੱਜ ਇਹਨਾਂ ਦਾ ਸ਼ਹੀਦੀ ਦਿਹਾੜਾ। ਸੋ ਅੱਜ ਦੇ ਦਿਨ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਜੀ, 9 ਅਕਤੂਬਰ 1992 ਦੇ ਵਿੱਚ ਯਰਵੇਦਾ ਸੈਂਟਰਲ ਜੇਲ੍ਹ ਪੂਨੇ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ, ਕਿਉਂਕਿ ਇਹਨਾਂ ਨੇ ਜਿਹੜਾ ਓਪਰੇਸ਼ਨ ਬਲੂ ਸਟਾਰ ਜਿਨ੍ਹਾਂ ਨੇ ਕੀਤਾ, ਜਿਹੜੇ ਉਸਦੇ ਜ਼ਿੰਮੇਵਾਰ ਸੀਗੇ, ਸੋ ਉਸ ਹਰਿਮੰਦਰ ਸਾਹਿਬ 'ਤੇ, ਜਿਹੜਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਆ, ਉਹ 'ਤੇ ਜਿਨ੍ਹਾਂ ਨੇ ਹਮਲਾ ਕੀਤਾ ਸੀਗਾ, ਔਰ ਜਿਨ੍ਹਾਂ ਦੇ ਔਰਡਰ 'ਤੇ ਇਹ ਹਮਲਾ ਹੋਇਆ ਸੀ, ਸੋ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੋਂ ਬਦਲਾ ਲਿਆ ਇਹਨਾਂ ਨੇ। ਫਿਰ ਇਹ ਜੇਲ੍ਹ 'ਚ ਰਹੇ, ਅਤੇ ਜੇਲ੍ਹ 'ਚ ਜਦੋਂ ਫਿਰ ਇਹਨਾਂ ਨੂੰ ਕਹਿੰਦੇ ਫਾਂਸੀ ਸੁਣਾਈ ਗਈ ਨਾ, ਕਿਉਂਕਿ ਇਹ ਕਹਿੰਦੇ ਕੋਈ ਅਪੀਲ ਦਲੀਲ ਦੀ ਸਾਨੂੰ ਲੋੜ ਨਹੀਂ, ਜਿਹੜਾ ਕੁਛ ਅਸੀਂ ਕਰਨਾ ਸੀ ਉਹ ਕਰ ਦਿੱਤਾ, ਔਰ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਨੂੰ ਅਸੀਂ ਸਜ਼ਾ ਦਿੱਤੀ ਹੈ। ਸੋ ਕਹਿੰਦੇ ਕੋਈ ਨਹੀਂ, ਸਾਨੂੰ ਸਜ਼ਾ ਦੇ ਦਿਓ ਫਾਂਸੀ ਦੀ, ਅਸੀਂ ਬਿਲਕੁਲ ਤਿਆਰ ਹਾਂ। ਸੋ 9 ਅਕਤੂਬਰ 1992 ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀਗੀ, ਅਤੇ ਉਹ ਤੋਂ ਪਹਿਲਾਂ ਇਹਨਾਂ ਨੇ ਆਪਣੇ ਆਪ ਮਠਿਆਈਆਂ ਵੰਡੀਆਂ ਸੀਗੀਆਂ, ਖੁਸ਼ ਹੋਏ ਸੀ ਚੜ੍ਹਦੀ ਕਲਾ ਦੇ ਵਿੱਚ ਐਂਡ ਤੱਕ। ਸੋ ਇੱਦਾਂ ਦੇ ਯੋਧੇ ਸੂਰਬੀਰ ਬੜੇ ਘੱਟ ਹੁੰਦੇ ਆ। ਸੋ ਜਿੰਨੇ ਵੀ ਯੋਧੇ ਸੂਰਬੀਰ ਆ ਜੀ, ਚਾਹੇ ਉਹਨਾਂ ਨੇ ਦੇਸ਼ ਨੂੰ, ਦੇਸ਼ ਦੇ ਲਈ, ਕੌਮ ਦੇ ਲਈ, ਕਮਿਊਨਿਟੀ ਦੇ ਲਈ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਦੇ ਅੱਗੇ ਸਿਰ ਝੁਕਦਾ ਜੀ, ਉਹਨਾਂ ਨੂੰ ਆਪਾਂ ਸਿਜਦਾ ਕਰਦੇ ਹਾਂ। ਸੋ ਬਿਲਕੁਲ ਜੀ, ਅੱਜ 9 ਅਕਤੂਬਰ ਹੈ, ਅਤੇ 9 ਅਕਤੂਬਰ ਨੂੰ ਅਸੀਂ ਯਾਦ ਕਰ ਰਹੇ ਹਾਂ ਜੀ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਜੀ ਨੂੰ। ਸੋ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ।

0: ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਜਿਹੜੇ ਯੋਧੇ ਸੂਰਬੀਰ ਆ ਉਹਨਾਂ ਨੂੰ ਯਾਦ ਕਰਨਾ ਬਣਦਾ ਜੀ, ਔਰ ਸਾਡੀ ਕੌਮ ਦੇ ਵਿੱਚ ਤਾਂ ਯੋਧੇ ਸੂਰਮਿਆਂ ਦੀ, ਸ਼ਹੀਦਾਂ ਦੀ ਕੋਈ ਅੰਤ ਹੀ ਨਹੀਂ ਹੈਗਾ। ਅਥਾਹ ਯੋਗਦਾਨ ਉਹਨਾਂ ਵੱਲੋਂ ਆਪਣੀ ਕਮਿਊਨਿਟੀ ਨੂੰ, ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ ਦਿੱਤਾ। ਸੋ ਉਹਨਾਂ ਅੱਗੇ ਸਿਜਦਾ ਕਰਦੇ ਹਾਂ। ਅਤੇ ਲਓ ਜੀ, ਸਾਡੇ ਨਾਲ ਮਨਜੀਤ ਜੁੜੇ ਆ ਜੀ, ਔਰ ਅਪਲਾਇੰਸ ਜੰਕਸ਼ਨ ਤੋਂ ਬਹੁਤ ਵਧੀਆ ਵਧੀਆ ਡੀਲਸ ਸਾਡੇ ਲਈ ਲੈ ਕੇ ਆਉਂਦੇ ਆ, ਅਤੇ ਇਹਨਾਂ ਤੋਂ ਆਪਾਂ ਡੀਲ ਸੁਣਦੇ ਹਾਂ ਜੀ। ਮਨਜੀਤ, ਤੁਸੀਂ ਆਉਂਦੇ ਰਹੋ।
1: ਥੈਂਕ ਯੂ ਸੋ ਮਚ ਜਸਵਿੰਦਰ ਜੀ, ਦੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਪ੍ਰੀਮੀਅਮ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਤੇ ਟੋਲ ਟੋਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $4,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਦੇ ਨਾਲ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ, ਜਿਹੜਾ ਕਿ ਸਿਰਫ $6,999 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਡ੍ਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਸਟੀਮ ਵਾਸ਼ਰ ਤੇ ਸਟੀਮ ਡ੍ਰਾਇਰ ਦਾ ਪੇਅਰ ਹੈ, ਜਿਹੜਾ ਕਿ $2,400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $15,999 ਚ ਅਪਲਾਇੰਸ ਜੰਕਸ਼ਨ ਤੇ ਤੁਸੀਂ ਇਸ ਲੌਂਗ ਵੀਕਐਂਡ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਇੰਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਅਸੀਂ ਲੈ ਕੇ ਦੇ ਰਹੇ ਹਾਂ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਇਨ ਕਲਾਰਕ। ਨੰਬਰ ਟੂ ਕਾਲ ਇਜ 905-450-0054-905 450-0054-54 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਤੁਸੀਂ ਮਨਜੀਤ ਨਾਲ ਗੱਲਬਾਤ ਕਰ ਸਕਦੇ ਹੋ, ਕਿਉਂਕਿ ਮਨਜੀਤ ਜਿਹੜੇ ਆ ਬੜੇ ਵਧੀਆ ਡੀਲਸ ਹਮੇਸ਼ਾ ਲੈ ਕੇ ਆਉਂਦੇ ਆ। ਤੇ ਦੋ ਲੋਕੇਸ਼ਨ ਇਹਨਾਂ ਦੀਆਂ ਹੈਗੀਆਂ, ਤੁਸੀਂ ਕਿਸੇ ਵੀ ਲੋਕੇਸ਼ਨ ਤੇ ਜਾ ਕੇ ਜਿਹੜਾ ਹੈਗਾ ਅਪਲਾਇੰਸਿਸ ਲੈ ਸਕਦੇ ਹੋ। ਤੇ ਬਾਕੀ ਮੈਂ ਨੰਬਰ ਹੋਰ ਦਵਾਂ ਜੀ ਤੁਹਾਨੂੰ, ਇਹ ਨੰਬਰ ਹੈਗਾ ਜੀ ਟ੍ਰੈਂਕੁਅਲ ਸਲੀਪ ਮੈਟਰਸ ਦਾ। ਜੇ ਤੁਸੀਂ ਚਾਹੁੰਦੇ ਹੋ ਨਾ ਵਧੀਆ ਵਧੀਆ ਮੈਟਰਸਿਸ ਲੈਣੇ, ਫਿਰ ਤੁਹਾਨੂੰ ਗੱਲਬਾਤ ਕਰਨੀ ਪੈਣੀ ਹੈ ਜੀ ਟ੍ਰੈਂਕੁਅਲ ਸਲੀਪ ਮੈਟਰਸ ਤੇ। ਇਹਨਾਂ ਦੀ ਜਿਹੜੀ ਫੈਕਟਰੀ ਆਪਣੀ ਹੈ ਜਿੱਥੇ ਇਹ ਤਿਆਰ ਕਰਦੇ ਆ ਮੈਟਰਸਿਸ, ਔਰ ਇਹ ਹੈਗੀ ਹੈ ਜੀ ਸ਼ੈਲਬਰਨ ਦੇ ਵਿੱਚ। ਨੰਬਰ ਤੁਸੀਂ ਨੋਟ ਕਰੋ ਆਰਡਰ ਦੇਣ ਦੇ ਲਈ, 905-495-9041 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। 905-495-9041 ਇਹਨਾਂ ਦਾ ਨੰਬਰ ਹੈ। ਬਾਕੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਟਿਕਟਾਂ ਲੈਣੀਆਂ, ਤੁਸੀਂ ਕਿਤੇ ਵੀ ਜਾਣਾ ਜੀ ਘੁੰਮਣ ਫਿਰਨ ਵਾਸਤੇ, ਚਾਹੇ ਤੁਸੀਂ ਬੈਕ ਹੋਮ ਜਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਿਤੇ ਹੋਰ ਛੁੱਟੀਆਂ ਬਿਤਾਉਣੀਆਂ ਵਕੇਸ਼ਨ ਤੇ, ਚਾਹੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਇੰਪਲੋਈਜ਼ ਨੂੰ ਲੈ ਕੇ ਜਾਣਾ ਘੁੰਮਾਉਣ ਫਿਰਾਉਣ ਵਾਸਤੇ, ਤੇ ਵਧੀਆ ਪੈਕੇਜ ਤੁਹਾਨੂੰ ਮਿਲ ਸਕਦਾ। ਦੁਆਬਾ ਟੂਰਸ ਐਂਡ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ, ਕਿਉਂਕਿ ਦੁਆਬਾ ਟੂਰਸ ਐਂਡ ਟਰੈਵਲਸ ਵਾਲੇ ਕਹਿੰਦੇ ਆ ਕਿ ਬੜੇ ਵਧੀਆ ਤੁਹਾਨੂੰ ਰੇਟ ਆਪਾਂ ਦੇ ਰਹੇ ਹਾਂ, ਕਿਉਂਕਿ ਟਿਕਟਾਂ ਜਿਹੜੀਆਂ ਨਾ ਉਹ ਨਵੀਆਂ ਨਵੀਆਂ ਨਾ ਕੋ ਆਉਂਦੀਆਂ ਰਹਿੰਦੀਆਂ, ਜਿਹਦੇ ਵਿੱਚ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਵਧੀਆ ਟਿਕਟਾਂ ਤੁਸੀਂ ਬਾਏ ਕਰਕੇ ਜਾ ਸਕਦੇ ਹੋ। ਬਾਕੀ ਜਿਵੇਂ ਹੁਣ ਕਈ ਬੈਕ ਹੋਮ ਜਾਣਾ ਚਾਹੁੰਦੇ ਇਸ ਫੈਸਟੀਵਲ ਸੀਜ਼ਨ ਦੇ ਵਿੱਚ, ਬਿਲਕੁਲ ਜਾ ਸਕਦੇ ਆ, ਵਧੀਆ ਤੁਹਾਨੂੰ ਰੇਟ ਮਿਲ ਜੂਗਾ। ਨੰਬਰ ਤੁਸੀਂ ਨੋਟ ਕਰੋ, ਕਿਉਂਕਿ ਟਿਕਟਾਂ ਆਉਂਦੀਆਂ ਰਹਿੰਦੀਆਂ, ਵਿਕ ਜਾਂਦੀਆਂ ਫੇਰ ਆ ਜਾਂਦੀਆਂ। ਸੋ ਤੁਸੀਂ ਬਸ ਜਦੋਂ ਜਾਣਾ ਹੈ ਜਾਂ ਅੱਗੇ ਜਾਣ ਦਾ ਪਲਾਨ ਕਰ ਰਹੇ ਹੋ ਤੇ ਹੁਣ ਐਡਵਾਂਸ ਦੇ ਵਿੱਚ ਟਿਕਟਾਂ ਬੁੱਕ ਕਰਾ ਸਕਦੇ ਹੋ, ਰੇਟ ਵਧੀਆ ਮਿਲ ਜੂਗਾ। 905-673-1400 ਨੰਬਰ ਹੈ, 905-673-1400 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ ਦੁਆਬਾ ਟੂਰਸ ਐਂਡ ਟਰੈਵਲਸ ਦੇ ਨਾਲ। ਤੇ ਇੱਕ ਜਿਹੜੀ ਕੱਲ੍ਹ, ਕਿਉਂਕਿ ਬੜਾ ਬਿਜ਼ੀ ਜ਼ਿਆਦਾ ਹੀ ਸੀਗਾ, ਸੋ ਜਿਹੜੀਆਂ ਮੇਨ ਨਿਊਜ਼ ਸੀਗੀਆਂ, ਵੈਸੇ ਤਾਂ ਸਾਡੇ ਖਾਲਿਦ ਸਾਹਿਬ ਜਿਹੜੇ ਆ ਲਿਸਨਰ ਸਾਡੇ ਉਹ ਦੱਸ ਗਏ ਸੀ। ਸੋ ਕੈਨੇਡੀਅਨ ਪੋਇਟ ਹੈ ਜੀ ਐਨੀ ਕਾਰਸਨ, ਉਹਨੇ ਨੋਬਲ ਪ੍ਰਾਈਜ਼ ਜਿੱਤਿਆ ਸਾਹਿਤ ਦੇ ਵਿੱਚ, ਲਿਟਰੇਚਰ ਦੇ ਵਿੱਚ ਪੋਇਟਰੀ ਲਿਖੀ ਉਹਨਾਂ ਨੇ, ਔਰ ਬਹੁਤ ਵਧੀਆ ਵਧੀਆ ਇੱਕ ਜਿਹਦੇ ਨਾਲ ਉਹ ਮਸ਼ਹੂਰ ਹੋਇਆ ਜੀ, ਉਹ ਮੈਂ ਤੁਹਾਨੂੰ ਦੱਸਾਂ। ਉਹਨਾਂ ਨੇ ਲਿਖਿਆ ਬੜਾ ਵਧੀਆ ਇਹ ਨੋਵਲ, ਲਿਖਿਆ ਉਹਨਾਂ ਨੇ 1998 ਦੇ ਵਿੱਚ, ਆਟੋਬਾਇਓਗ੍ਰਾਫੀ ਆਫ ਰੈੱਡ, ਬੜੇ ਕਮਾਲ ਦਾ ਕਹਿੰਦਾ। ਜੇ ਤੁਸੀਂ ਪੜ੍ਹਦੇ ਹੋ ਨਾ ਇਹਨੂੰ ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਹਾਂ ਇਹਨਾਂ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਇਹ ਨੋਵਲ ਜਿਹੜਾ ਲਿਖਿਆ। ਸੋ ਬਿਲਕੁਲ ਜੀ, ਇਹ ਟੋਰੋਂਟੋ ਦੇ ਆਪਣੇ ਕੈਨੇਡਾ ਦੇ, ਸੋ ਬੜੇ ਮਾਣ ਵਾਲੀ ਫਖਰ ਵਾਲੀ ਗੱਲ ਹੈ ਤੇ ਦੂਜੇ ਨੰਬਰ ਤੇ ਆਪਾਂ ਕਹਿ ਦਈਏ ਕਿ ਲੇਡੀ ਹੈਗੀ ਆ, ਵਿਮੈਨ ਦੀ ਗੱਲ ਆਪਾਂ ਕਰੀਏ ਕਿ ਜਿਨ੍ਹਾਂ ਨੇ ਨੋਬਲ ਪ੍ਰਾਈਜ਼ ਜਿੱਤਿਆ ਲਿਟਰੇਚਰ ਦੇ ਵਿੱਚ, ਸੋ ਉਹਨਾਂ ਨੂੰ ਬਹੁਤ ਬਹੁਤ ਆਪਾਂ ਵਧਾਈ ਦਿੰਦੇ ਹਾਂ। ਤੇ ਸਾਡੇ ਨਾਲ ਇੱਕ ਕਾਲਰ ਜੁੜੇ ਆ ਜੀ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਹਾਂਜੀ ਗੁਰਜੀਤ ਭਾਜੀ, ਕੀ ਹਾਲ ਚਾਲ?
2: ਜੀ ਸਤਿ ਸ਼੍ਰੀ ਅਕਾਲ ਜੀ,
0: ਠੀਕ
2: ਠਾਕ ਗਿਆ ਜੀ
0: ਜੀ।
2: ਜੀ ਕੱਲ ਇੱਥੇ ਆਪਣੇ ਲੋਕਲ ਇੱਕ ਅਖਬਾਰ ਛਪਦਾ ਆਇਆ ਆਪਣੇ ਕੈਨੇਡਾ ਚ, ਉਹਦੇ ਫਰੰਟ ਪੇਜ ਦੀ ਖਬਰ ਪੜ੍ਹ ਕੇ ਦੇਖਿਓ ਜੀ, ਅਜੀਤ ਅਖਬਾਰ ਆ ਇੱਥੇ ਲੋਕਲ,
0: ਠੀਕ ਹੈ,
2: ਤੇ ਉਹ ਚ ਪੰਜਾਬੀ ਮੀਡੀਆ ਦਾ ਜ਼ਿਕਰ ਕੀਤਾ ਜਸੂਸੀ ਕਰਨ ਲਈ ਜੀ। ਫਰੰਟ ਪੇਜ ਤੇ ਖਬਰ ਛਪੀ ਬਹੁਤ ਤਕੜੀ ਜੀ।
0: ਅੱਛਾ,
2: ਜਿਹੜੇ ਬਜ਼ੁਰਗ ਅਖਬਾਰ ਲੈ ਕੇ ਆਉਂਦੇ ਹੋਣੇ ਉਹਨੇ ਜ਼ਰੂਰ ਪੜ੍ਹੀ ਹੋਣੀ ਖਬਰ।
0: ਠੀਕ ਹੈ ਬਈ, ਮੀਡੀਆ ਨੂੰ ਕੀ ਵਧੀਆ ਕਿਹਾ ਕਿ ਘਟਿਆ ਗਿਆ?
2: ਜਿਹੜਾ ਪੰਜਾਬੀ ਮੀਡੀਆ ਜੀ ਭਾਰਤ ਲਈ ਜਾਸੂਸੀ ਕਰਦਾ ਜੀ ਕੈਨੇਡਾ ਚ, ਇੰਡੀਅਨ ਪੰਜਾਬੀ ਮੀਡੀਆ ਜਿਹੜਾ।
0: ਅੱਛਾ,
2: ਹਾਂਜੀ, ਉਹ ਸੀਸਸ ਦੀ ਰਿਪੋਰਟ ਹੈ ਉਹਨੀ ਛਾਪੀ ਪੰਜਾਬੀ ਚ ਉਹਨੂੰ ਕਰਕੇ ਜੀ ਟ੍ਰਾਂਸਫਰ।
0: ਠੀਕ ਹੈ, ਕੋਈ ਨੀ, ਮੈਨੂੰ ਭੇਜਿਓ ਫਿਰ ਮੈਂ ਦੇਖੂਗੀ, ਪੜ੍ਹ ਕੇ ਭੇਜੀ ਤੁਸੀਂ ਮੈਨੂੰ।
2: ਮੈਂ ਤੁਹਾਨੂੰ ਕਟਿੰਗ ਹੀ ਆ ਮੇਰੇ ਕੋਲ, ਜੇ ਤੁਹਾਨੂੰ ਅਖਬਾਰ ਤਾਂ ਗਰੋਸਰੀ ਸਟੋਰ ਤੋਂ ਚੱਕਣੀ ਪੈਣੀ ਹੈ ਜੀ ਜਾ ਕੇ।
0: ਠੀਕ ਹੈ, ਚਲੋ ਮੈਂ,
2: ਜਾਂ ਤੁਸੀਂ ਆਨਲਾਈਨ ਪੜ੍ਹ ਸਕਦੇ ਆ ਜੀ।
0: ਠੀਕ ਹੈ, ਮੈਂ ਪੜ੍ਹ ਕੇ ਦੇਖਦੇ ਆਪਾਂ।
2: ਤੇ ਬਾਕੀ ਜੀ ਆਪਣੇ ਆਪਣੇ ਮੇਅਰ ਨੇ ਪ੍ਰਭ ਗਿੱਲ ਜਿਹੜੇ ਖੜੇ ਆ ਭਾਜੀ ਹੋਣੀ ਹੈ ਨਾ,
0: ਹਾਂਜੀ,
2: ਉਹਨੇ ਪ੍ਰੋਮਿਸ ਕੀਤਾ ਉਹ ਜੇ ਮੈਂ ਦੇ ਨਾ ਕੀਤੇ ਨਾ ਕੰਮ ਕੀਤਾ ਮੈਂ 2 ਸਾਲ ਚ ਅਸਤੀਫਾ ਦੇ ਦਊਂਗਾ।
0: ਠੀਕ ਹੈ,
2: ਹਾਂਜੀ ਹਾਂਜੀ, ਜੇ ਮੈਂ ਬ੍ਰੈਂਪਟਨ ਦਾ ਨਹੀਂ ਕੁਛ ਕਰ ਸਕਿਆ ਮੈਂ ਕੁਰਸੀ ਛੱਡ ਦਊਂਗਾ ਜੀ ਮੇਅਰ ਦੀ। ਕਹਿੰਦਾ ਤੁਸੀਂ ਮੌਕਾ ਇੱਕ ਦੇ ਕੇ ਦੇਖੋ ਮੈਨੂੰ।
0: ਠੀਕ ਹੈ, ਵੈਰੀ ਗੁੱਡ।
2: ਸਾਨੂੰ ਇਦਾਂ ਦੇ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਬੰਦੇ ਅੱਗੇ ਆ ਕੇ ਜੀ ਕਹਿ ਰਹੇ ਆ ਕਿ ਜੇ ਮੈਂ ਨਾ ਕੰਮ ਕੀਤਾ ਮੈਂ ਛੱਡ ਦੂੰਗਾ।
0: ਬਿਲਕੁਲ, ਹੋਣਾ ਇਦਾਂ ਹੀ ਚਾਹੀਦਾ, ਹੋਣਾ ਇਦਾਂ ਹੀ ਚਾਹੀਦਾ, ਰਾਈਟ ਟੂ ਰਿਕਾਲ ਵੀ ਹੋਣਾ ਚਾਹੀਦਾ। ਉਹ ਵੈਸੇ ਡਾਇਰੈਕਟ ਡੈਮੋਕ੍ਰੇਸੀ ਚ ਹੁੰਦਾ, ਹੁਣ ਇਹ ਹੈਗੀ ਇਨਡਾਇਰੈਕਟ ਡੈਮੋਕ੍ਰੇਸੀ, ਇਹਦੇ ਚ ਹੈ ਨੀ। ਵੈਸੇ ਇਹ ਪ੍ਰੋਵੀਜ਼ਨ ਹੋਣਾ ਚਾਹੀਦਾ ਕਿ ਜਿੰਨਾ ਵੀ ਸਮਾਂ ਹੈਗਾ ਟਰਮ ਦਾ, 4 ਸਾਲ 5 ਸਾਲ, ਜੇ ਕੋਈ ਵਧੀਆ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ, ਹੈਨਾ, ਜਾਂ ਉਹ ਬਣਾ ਜਾ ਕੇ ਬਹਿ ਗਿਆ, ਬਸ ਆਪਣੀ ਤਨਖਾਹ ਬਟੋਰੀ ਜਾ ਰਿਹਾ, ਇਨਸੈਂਟਿਵ ਲਈ ਜਾ ਰਿਹਾ, ਫਿਰ ਉਹਨੂੰ ਰਾਈਟ ਟੂ ਰਿਕਾਲ ਹੋਣਾ ਚਾਹੀਦਾ। ਜਨਤਾ ਜਿਹੜੀ ਜਿਹੜੇ ਲੋਕ ਹੈਗੇ ਆ ਉਹ ਵਾਪਸ ਬੁਲਾਉਣ, ਵੀ ਭਾਈ ਇਹਨੇ ਕੁਛ ਨਹੀਂ ਕਰ ਰਿਹਾ, ਇਹਨੂੰ ਵਾਪਸ ਬੁਲਾਓ ਤੇ ਨਵੇਂ ਬੰਦੇ ਨੂੰ ਭੇਜੋ।
2: ਹਾਂਜੀ, ਇੱਕ ਜੀ ਉਹਨਾਂ ਨੇ ਹੋਰ ਬਹੁਤ ਵਧੀਆ ਗੱਲ ਲੱਗੀ ਮੈਨੂੰ, ਜਿਹੜੀਆਂ ਨਾ ਪ੍ਰੋਪਰਟੀਆਂ ਉਹ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਕੋਲ ਕਿੰਨੀਆਂ, ਬਾਅਦ ਚ ਕਿੰਨੀਆਂ, 4 ਸਾਲ ਬਾਅਦ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਕਿੰਨੀ ਪ੍ਰੋਪਰਟੀ ਇਹਨਾਂ ਨੇ ਬਣਾਈ ਆ, ਹਨਾ। ਇਹ ਵੀ ਬਹੁਤ ਵਧੀਆ ਕੰਮ ਹੈ ਜੀ, ਜਿੱਦਾਂ ਕਰਨੀ ਚਾਹੀਦੀ, ਲੋਕਾਂ ਨੂੰ ਦੱਸਣਾ ਚਾਹੀਦਾ, ਹਨਾ।
0: ਬਿਲਕੁਲ ਜੀ,
2: ਹਾਂਜੀ, ਕਿਉਂਕਿ ਇੱਥੇ ਵੀ ਉਹ ਦੂਸਰਾ ਇੰਡੀਆ ਵਾਲੇ ਕੰਮ ਚੱਲ ਪਿਆ ਜੀ।
0: ਚੇਂਜ ਹੋ ਗਿਆ,
2: ਦੇਖੋ ਜੀ ਜਿਹੜਾ
0: ਸਾਰਾ ਕੁਝ ਬੜਾ ਹੀ ਵਧੀਆ ਸੀਗਾ।
2: ਅੰਟਾਰੀਓ ਗਵਰਨਮੈਂਟ ਨੇ ਉਹ ਐਫਐਸ ਦਿੱਤਾ ਲੋਕਾਂ ਨੂੰ ਪੜ੍ਹਾਈ ਦੇ, ਪਹਿਲਾਂ ਇਹਨੀ ਕਾਲਜ ਸਟੂਡੈਂਟ ਲਿਆਂਦੇ, ਇਹ ਤਾਂ ਸਾਰਾ ਵਿੱਚ ਫਰੋਡ ਨਿਕਲਿਆ, ਉਹ ਵੀ ਇਨਵੈਸਟੀਗੇਸ਼ਨ ਕਰਨ ਲੱਗੀ ਆ।
0: ਹਾਂਜੀ, ਉਹ ਸਭ
2: ਆ, ਦੇਖੋ ਕਿੱਡਾ ਫਰੋਡ ਆ ਜੀ ਇਹ
0: ਜੀ,
2: ਹੁਣ ਦੇਖੋ ਨਤੀਜੇ ਭੁਗਤਣੇ ਪੈਣੇ ਆ ਜੀ ਇਹ।
0: ਬੁਰੇ ਕੰਮ ਕਾ ਬੁਰਾ ਨਤੀਜਾ।
2: ਹਾਂਜੀ, ਉਹ ਜਿੱਦਣ ਦੀ ਆ ਜੀ ਇਹ ਰੌਲਾ ਪਾਇਆ ਵੀ ਓਪੀਪੀ ਦੀ ਇਨਵੈਸਟੀਗੇਸ਼ਨ ਹੋਣੀ ਆ, ਉਦਣ ਦੀਆਂ ਐਡਾ ਸਾਰੇ ਰੇਡੀਓ ਤੋਂ ਬੰਦ ਹੋ ਗਈਆਂ ਜੀ ਸਾਰੀਆਂ।
0: ਬਿਲਕੁਲ,
2: ਇਹ ਕਿੱਥੇ ਚੱਲ ਗਿਆ ਜੀ ਹੁਣ
0: ਜੀ। ਥੈਂਕ ਯੂ ਭਾਜੀ,
2: ਥੈਂਕ ਯੂ
0: ਜੀ। ਹਾਂ, ਇਹ ਵੈਸੇ ਨਾ ਹੁੰਦਾ ਜਦੋਂ ਕੋਈ ਉਹ ਹੈ ਰੌਲਾ ਵੀ ਇੰਨਾ ਪਾ ਦਿੰਦੇ ਆ, ਫਿਰ ਉਸ ਤੋਂ ਬਾਅਦ ਜਦ ਕੋਈ ਐਕਸ਼ਨ ਹੋ ਜਾਂਦਾ ਫਿਰ ਇੱਕਦਮ ਜਿਵੇਂ ਕਹਿੰਦੇ ਗਰੁੱਪ ਬਣ ਜਾਂਦੇ, ਪਤਾ ਹੀ ਨਹੀਂ ਲੱਗਦਾ ਵੀ ਹੈ ਕਿੱਧਰ ਚਲੇ ਗਏ। ਸੋ ਪਹਿਲਾਂ ਹੀ ਬੜੇ ਧਿਆਨ ਨਾਲ ਜਿਹੜਾ ਕੰਮ ਹੈ ਉਹ ਕੀਤਾ ਜਾਣਾ ਚਾਹੀਦਾ। ਲਓ ਜੀ, 10:25 ਹੋ ਗਿਆ ਅਤੇ ਸਮਾਂ ਤਾਂ ਬੜੀ ਤੇਜ਼ੀ ਨਾਲ ਭੱਜਦਾ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਕਰੀ ਜਾਣੀਆਂ ਇੱਦਾਂ ਹੀ, ਅਤੇ ਸਾਡੇ ਜਿਹੜੇ ਵੋਟਾਂ ਵਿੱਚ ਹਿੱਸਾ ਲੈ ਰਹੇ ਹੈ ਨਾ, ਉਹ ਵੀ ਸਾਡੇ ਬੜੇ ਵਧੀਆ ਵਧੀਆ ਕੈਂਡੀਡੇਟ ਹੈਗੇ ਜੀ ਸਾਰੇ, ਅਤੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਨੂੰ ਦੇਵਾਂ। ਅਤੇ ਇਹ ਸਭ ਤੋਂ ਪਹਿਲਾਂ ਤਾਂ ਮੈਂ ਵਿਦਾਂਤ ਦੀ ਜਾਣਕਾਰੀ ਦੇਵਾਂ, ਬਹੁਤ ਵਧੀਆ ਇਹਨਾਂ ਦਾ ਇਲੈਕਸ਼ਨ ਮੈਨੀਫੈਸਟੋ ਹੈ ਜੀ, ਔਰ ਵਿਦਾਂਤ ਜਿਹੜੇ ਹੈ ਰੀਜਨਲ ਕੌਂਸਲਰ 7 ਤੇ 8 ਵਾਰਡ ਦੇ ਵਿੱਚੋਂ ਇਹ ਇਲੈਕਸ਼ਨ ਲੜ ਰਹੇ ਆ, ਚੋਣਾਂ ਲੜ ਰਹੇ ਆ। ਸੋ ਇਹਨਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਓ। ਅਤੇ ਜੇ ਮੈਂ ਗੱਲ ਕਰਾਂ, ਇਹਨਾਂ ਦੀ ਏਜ 25 ਈਅਰਸ ਓਲਡ ਹੈ, ਅਤੇ ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ ਸੁਣੋਗੇ ਤਾਂ ਤੁਹਾਨੂੰ ਐਂ ਲੱਗਦਾ ਵੀ ਇਹਨਾਂ ਨੂੰ ਕਿੰਨੀ ਨੌਲੇਜ ਹੈ। ਅਤੇ ਆਪਾਂ ਮੰਡੇ ਨੂੰ ਕਰਾਂਗੇ ਵਿਦਾਂਤ ਨਾਲ ਇੰਟਰਵਿਊ, ਅਤੇ ਫਿਰ ਇਹਨਾਂ ਤੋਂ ਪੁੱਛਾਂਗੇ ਵੀ ਤੁਸੀਂ ਇਲੈਕਸ਼ਨ ਵਿੱਚ ਪਾਰਟੀਸਪੇਟ ਕਰ ਰਹੇ ਹੋ, ਕੌਂਸਲ 'ਚ ਜਾ ਕੇ ਬਹਿਣਾ ਚਾਹੁੰਦੇ ਹੋ, ਅਤੇ ਕੀ ਬਦਲਾਅ ਤੁਸੀਂ ਲਿਆਓਗੇ, ਹੈ ਨਾ। ਜ਼ਰੂਰ ਕਰਾਂਗੇ ਗੱਲਬਾਤ, ਪਰ ਤੁਸੀਂ ਇਹਨਾਂ ਨੂੰ ਵੋਟ ਪਾਉਣੀ ਹੈ ਜੀ, ਇਹਨਾਂ ਨੂੰ ਤੁਸੀਂ ਅਕਾਊਂਟੇਬਿਲਟੀ, ਇਹ ਕਹਿੰਦੇ ਮੈਂ ਰੱਖੂੰਗਾ, ਕੋਈ ਇੱਦਾਂ ਨਹੀਂ ਹੈ ਵੀ ਹੁਣ ਕੁਛ ਕਹਿ ਰਿਹਾ ਬਾਅਦ 'ਚ ਕੁਛ ਕਹੂੰਗਾ, ਨੋ। ਸੋ ਉਹ ਕਹਿੰਦੇ ਆ ਕਿ ਮੈਨੂੰ ਤੁਸੀਂ ਜਿਤਾਓ ਅਤੇ ਮੈਂ ਵਧੀਆ ਚੇਂਜ ਜਿਹੜੀ ਲੈ ਕੇ ਆਊਂਗਾ। ਸੋ ਤੁਸੀਂ ਇਹਨਾਂ ਨੂੰ ਨੰਬਰ ਮੈਂ ਤੁਹਾਨੂੰ ਲਿਖਵਾ ਦਿੰਦੀ ਹਾਂ, ਤੁਸੀਂ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ, ਚਾਹੇ ਤੁਸੀਂ ਵਲੰਟੀਅਰ ਵਰਕ ਇਹਨਾਂ ਨਾਲ ਕਰਨਾ ਜਾਂ ਤੁਸੀਂ ਇਸ ਵਾਰਡ ਦੇ ਵਿੱਚ ਰਹਿੰਦੇ ਹੋ ਅਤੇ ਤੁਹਾਡੀ ਕੋਈ ਪ੍ਰੋਬਲਮਸ ਹੈਗੀਆਂ ਤਾਂ ਪੁੱਛ ਸਕਦੇ ਹੋ ਉਹਨਾਂ ਨੂੰ। 2896540643 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 2996540643 'ਤੇ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਵਿਦਾਂਤ ਦੇ ਨਾਲ ਹੋ ਸਕਦੀ ਹੈ। ਇਹ ਰੀਜਨਲ ਕੌਂਸਲਰ ਵਾਰਡ 7 ਅਤੇ 8 ਬਰੈਂਪਟਨ ਦੇ ਵਿੱਚ ਤੁਹਾਡੇ ਲਈ ਚੋਣਾਂ ਲੜ ਰਹੇ ਆ। ਸੋ ਤੁਸੀਂ ਇਹਨਾਂ ਨੂੰ ਜ਼ਰੂਰ ਸਾਥ ਵੀ ਦੇਣਾ ਜੀ, ਵੋਟਾਂ ਪਾਓ, ਜਿਤਾਓ, ਕਿਉਂਕਿ ਜਿਹੜੇ ਯੰਗਸਟਰ ਹੈ ਨਾ ਜਿਹੜੇ ਇੱਥੇ ਦੇ ਆ ਉਹਨਾਂ ਨੂੰ ਕਾਫੀ ਕੁਛ ਪਤਾ ਹੈਗਾ, ਕਿਉਂਕਿ ਉਹ ਇੱਥੇ ਦੇ ਬੋਰਨ ਹੈ, ਰੇਜ਼ਡ ਇੱਥੇ ਹੈ, ਹੋਏ ਆ। ਸੋ ਉਹ ਕਿਵੇਂ ਦਾ ਪਹਿਲਾਂ ਸੀਗਾ ਅਤੇ ਹੁਣ ਕੀ ਹੋ ਰਿਹਾ ਅਤੇ ਕਿਵੇਂ ਚੇਂਜ ਆ ਸਕਦੀ ਹੈ ਅਤੇ ਉਹ ਚੇਂਜ ਲਿਆਉਣਗੇ। ਅਤੇ ਬਿਲਕੁਲ ਜੀ, ਅਤੇ ਇੱਕ ਆਡੀਓ ਤੁਹਾਨੂੰ ਹੋਰ ਸੁਣਾਉਂਦੇ ਹਾਂ।
3: ਮੇਰਾ ਨਾਮ ਰਾਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ ਵਾਰਡ 7 ਐਂਡ 8 ਬਰੈਂਪਟਨ ਦੇ ਵਿੱਚੋਂ।
4: ਆਪਣੇ ਬਹੁਤ ਹੀ ਬਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ, ਕੰਸਰਨਸ ਹੈਗੀਆਂ। ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ, ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ, ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ। ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ, ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ। ਰਾਕੇਸ਼ ਸ਼ਰਮਾ, ਕੈਂਡੀਡੇਟ ਫਾਰ ਸਿਟੀ ਕੌਂਸਲਰ ਵਾਰਡ 7 ਐਂਡ 8,
5: ਅਪਰੂਵਡ ਐਂਡ ਪੇਡ ਬਾਈ ਰਾਕੇਸ਼ ਸ਼ਰਮਾ ਕੈਂਪੇਨ ਆਫਿਸ।
0: ਜੀ ਬਿਲਕੁਲ ਜੀ, ਤੇ ਇੱਕ ਕਾਲ ਲੈ ਲੈਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਜੀ, ਕੀ ਹਾਲ ਚਾਲ?
6: ਬਹੁਤ ਵਧੀਆ, ਚੜ੍ਹਦੀ ਕਲਾ ਜੀ। ਮੈਨੂੰ ਗੱਲ ਵਧੀਆ ਲੱਗੀ ਭਾਜੀ, ਵੀ ਜਿਹੜਾ ਕਹਿੰਦਾ ਵੀ ਦੋਹਾਂ ਸਾਲਾਂ ਬਾਅਦ ਮੈਂ ਸੇਵਾ ਦੇ ਦੂ ਤੇ ਮਤਲਬ ਕਹਿੰਦਾ ਫਿਰ ਉਹਨੂੰ ਆਪਣਾ ਮੌਕਾ ਦੇਣਾ ਚਾਹੀਦਾ ਨਾ ਜੀ।
0: ਜੀ ਬਿਲਕੁਲ, ਹਾਂਜੀ।
6: ਨਹੀਂ ਮੈਂ ਤਾਂ ਸੁਬਹ ਬਾਈ ਚੱਕ ਦੀ ਗੱਲ ਸੁਣੀ ਸੀ, ਮੈਨੂੰ ਹਾਸਾ ਵੀ ਆਇਆ। ਕਹਿੰਦਾ ਇਹਨਾਂ ਲੀਡਰਾਂ ਨੇ ਕਹਿੰਦਾ ਕੰਟਰੀ ਜ਼ੀਰੋ ਕਰਤੀ, ਇਹਦਾ
0: ਕੀ ਕਰ ਦਿੱਤਾ
6: ਜੇ ਕੰਟਰੀ ਕੈਨੇਡਾ ਕੰਟਰੀ ਆਪਣੀ ਕਹਿੰਦਾ ਜ਼ੀਰੋ ਕਰਤੀ, ਜਿਹੜੇ ਮਾੜੇ ਲੀਡਰ ਆਪਣੇ ਤੇ ਉਹ ਕੋਈ ਵੀ ਕਿਸੇ ਵੀ ਕੰਟਰੀ ਦਾ ਨਾ ਜੀ। ਤੇ ਗੱਲ ਸੱਚੀ ਆ ਜੀ, ਆਪਾਂ ਕਹਿੰਦੇ ਵੀ ਇੱਕ ਦਾ ਬੰਦਾ ਦਿਵਾਉਣਾ ਚਾਹੀਦਾ ਆਪਾਂ ਨੂੰ ਵੋਟਾਂ ਪਾ ਕੇ।
0: ਹੁਣ ਅਸੀਂ ਰਹਿੰਦੇ ਵੈਸਟ ਵਾਲੇ ਪਾਸੇ, ਚੇਂਜ ਆਣੀ ਚਾਹੀਦੀ ਆ ਜੀ।
6: ਹਾਂ ਅਸੀਂ ਤਾਂ ਵੈਸਟ ਵਾਲੇ ਪਾਸੇ ਰਹਿੰਦੇ ਤੇ ਅਸੀਂ ਤਾਂ ਚੇਂਜ ਲਿਆ ਲਾਂਗੇ ਅੱਗੇ ਪਹਿਲਾਂ ਤੇ।
0: ਠੀਕ ਹੈ, ਤੁਹਾਡੇ ਏਰੀਏ ਚ ਕੌਣ ਹੈ ਜ਼ਿਆਦਾ ਜਿਹਦਾ ਬੋਲ ਬਾਲਾ ਚੱਲ ਰਿਹਾ?
6: ਆਪਾਂ ਗਿੱਲ ਸਾਹਿਬ ਬਾਈ ਜੀ ਆਪਣੇ ਉਧਰ ਸਮਝ ਦੀ ਗੱਲ।
0: ਅੱਛਾ,
6: ਉਹ ਸਾਡੇ ਤੋਂ ਉਹਦੀ ਜ਼ਿਆਦੇ ਆ। ਹਾਂਜੀ, ਤੇ ਬਾਕੀ ਦੇਖੋ ਬਣਦਾ ਕੋਣ ਦਾ ਪਤਾ ਲੱਗੂ ਬਾਅਦ ਹੈ ਨਾ ਜੀ। ਤੇ ਆਪਾਂ ਕਹਿੰਦੇ ਵੋਟਾਂ ਵੱਧ ਤੋਂ ਵੱਧ ਪਾਉਣਾ, ਤਾਂ ਇਹੀ ਕਹਿੰਦੇ ਆ ਜੀ।
0: ਠੀਕ ਹੈ, ਥੈਂਕ ਯੂ ਭਾਜੀ।
6: ਤੇ ਸੋਹਣੇ, ਸਤਿ ਸ੍ਰੀ ਅਕਾਲ। ਸਤਿ
0: ਸ੍ਰੀ ਅਕਾਲ ਜੀ। ਬਿਲਕੁਲ, ਇਸ ਵਾਰ ਨਾ ਬਸ ਤੁਸੀਂ ਵੋਟਾਂ ਪਾਉਣ ਤੋਂ ਗੁਰੇਜ਼ ਨਹੀਂ ਕਰਨਾ, ਪਿੱਛੇ ਨਹੀਂ ਹੋਣਾ, ਚਾਹੇ ਕੋਈ ਤੁਹਾਨੂੰ ਜ਼ਰੂਰੀ ਕੰਮ ਹੈ ਜਾਂ ਫਿਰ ਤੁਸੀਂ ਕਹਿੰਦੇ ਆ ਵੀ ਚੱਲ ਛੱਡੋ ਪਰੇ, ਪਤਾ ਨਹੀਂ ਕੌਣ ਬਣ ਜਾਂਦੇ ਆ ਤੇ ਕਿਹੜਾ ਸੁਣਦੇ ਆ ਕਿਹੜਾ ਕਰਦੇ ਆ। ਵੋਟ ਜ਼ਰੂਰ ਪਾਓ, ਤੇ ਕਿਉਂਕਿ ਕੈਂਡੀਡੇਟ ਜਿਹੜੇ ਆ ਨਾ ਉਹ ਵਧੀਆ ਤਰੀਕੇ ਦੇ ਨਾਲ ਉਹਨੂੰ ਵੋਟਾਂ ਮਿਲਣ, ਵੱਧ ਤੋਂ ਵੱਧ ਵੋਟਾਂ। ਇਹ ਨਹੀਂ ਵੀ ਥੋੜ੍ਹੀਆਂ ਵੋਟਾਂ ਨਾਲ ਬੰਦਾ ਜਿੱਤ ਜਾਵੇ, ਉਹ ਤਾਂ ਹੋਊਗਾ ਜੇ ਤੁਸੀਂ ਵੋਟ ਹੀ ਨਹੀਂ ਪਾਉਣ ਜਾਣਾ ਹੈ ਨਾ, ਫਿਰ ਤਾਂ ਥੋੜ੍ਹੇ ਜਿਹੜੇ ਉਹਨਾਂ ਦੇ ਆਪਣੇ ਬੰਦੇ ਆ ਵੋਟ ਉਹਨਾਂ ਨੂੰ ਪਾਈ ਚਲੋ ਜਿੱਤ ਜਾਂਦੇ ਆ। ਤੇ ਕਈ ਵਾਰ ਪਿਛਲੇ ਸਮਿਆਂ 'ਚ ਇੱਦਾਂ ਵੀ ਹੋਇਆ ਹੋਣਾ ਕਿਤੇ ਕਿਤੇ, ਸੋ ਉਹ ਨਾ ਤੁਸੀਂ ਹੋਣ ਦਿਓ, ਤੁਹਾਡੀ ਵੋਟ ਬਣੀ ਹੋਈ ਹੈ, ਜ਼ਰੂਰ ਜਾਓ। ਅੱਜ 9 ਤਰੀਕ ਹੈ, ਆਪਣੇ ਇੱਥੇ ਐਡਵਾਂਸ ਪੋਲਿੰਗ ਜਿਹੜੀ ਹੈ ਉਹ ਅੱਜ ਤੋਂ ਸ਼ੁਰੂ ਹੋ ਗਈ ਹੈ। ਸੋ ਜ਼ਰੂਰ ਤੁਸੀਂ ਵੋਟ ਪਾਓ ਅਤੇ ਜਿਤਾਓ ਵਧੀਆ ਵਧੀਆ ਕੈਂਡੀਡੇਟ ਨੂੰ, ਜਿਹਨੂੰ ਵੋਟ ਤੁਸੀਂ ਪਾਉਣੀ ਹੈ, ਜਿਹੜਾ ਤੁਹਾਡੇ ਮਨਪਸੰਦ ਦਾ ਉਹਨੂੰ ਵੋਟ ਪਾ ਦਿਓ। ਦੈਟਸ ਇਟ।
7: ਸਿਟੀ ਕਾਉਂਸਲ ਵਾਰਡ 9 ਅਤੇ 10 ਲਈ ਭਰੋਸੇਯੋਗ ਉਮੀਦਵਾਰ ਡਾਕਟਰ ਆਜ਼ਾਦ ਗੋਇਤ ਨੂੰ ਆਪਣਾ ਕੀਮਤੀ ਵੋਟ ਪਾਓ।
8: ਡਾਕਟਰ ਆਜ਼ਾਦ ਗੋਇਤ ਜਿਨ੍ਹਾਂ ਮੁੱਦਿਆਂ ਲਈ ਜਨਤਾ ਦਾ ਸਾਥ ਦੇਣਗੇ, ਉਹਨਾਂ ਚ ਅਕਾਊਂਟੇਬਿਲਟੀ, ਟ੍ਰਾਂਸਪੇਰੈਂਸੀ ਅਤੇ ਪਬਲਿਕ ਕੰਸਲਟੇਸ਼ਨ, ਪ੍ਰੋਪਰਟੀ ਟੈਕਸਿਸ ਵਿੱਚ ਕਟੌਤੀ, ਕ੍ਰਾਈਮ ਤੇ ਐਕਸਟੋਰਸ਼ਨ ਤੇ ਕਾਰਵਾਈ, ਵੱਡੇ ਬਿਜ਼ਨਸਮੈਨ ਅਤੇ ਪੋਲੀਟੀਸ਼ੀਅਨਸ ਦਾ ਨੈਕਸਸ ਤੋੜਨਾ, ਲੋਕਲ ਡਿਵੈਲਪਮੈਂਟ, ਨਾਲ ਹੀ ਵਾਰਡ ਨੰਬਰ 9 ਤੇ 10 ਲਈ ਗੋ ਸਟੇਸ਼ਨ ਨਾਲ ਕੁਨੈਕਟਿਵਿਟੀ, ਫੁੱਲ ਪੁਲਿਸ ਸਟੇਸ਼ਨ, ਇੰਡਸਟਰੀਅਲ ਡਿਵੈਲਪਮੈਂਟ, ਗ੍ਰੀਨ ਸਪੇਸਿਸ ਦੀ ਮੇਨਟੇਨੈਂਸ ਸ਼ਾਮਲ ਹੈ।
7: ਇਲੈਕਸ਼ਨ ਡੇਟ 26 ਅਕਟੋਬਰ 2026, ਐਡਵਾਂਸ ਵੋਟਿੰਗ ਔਨ 9, 10, 11, 16 and 17 ਅਕਟੋਬਰ। ਫੋਰ ਮੋਰ ਇਨਫੋਰਮੇਸ਼ਨ ਵਿਜ਼ਿਟ azadgoyat.ca, ਪੇਡ ਫੋਰ ਐਂਡ ਆਥੋਰਾਈਜ਼ਡ ਬਾਈ ਕੈਂਪੇਨ ਆਫ ਡਾਕਟਰ ਆਜ਼ਾਦ ਗੋਇਤ।
9: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ, ਰਾਊਂਡ ਸੋਫੇ, ਪਾਈ ਸ਼ੇਪ, ਯੂ ਸ਼ੇਪ ਜਾਂ ਇਕੱਲੇ ਇਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ ਕਰਕੇ ਬਣਾਉਂਦੇ ਹਾਂ।

0: 8150 ਪੌਰਬ੍ਰਹਮ ਰੋਡ ਯੂਨਿਟ ਨੰਬਰ 1 905-799-8877 sofastudio.ca ਥੈਂਕ ਯੂ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
2: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਕੌਣ ਬੋਲ ਰਹੇ ਹੋ
2: ਜੀ ਮੈਂ ਸਮੀਰ ਟੰਡਨ ਰੀਜਨਲ
1: ਕਾਉਂਸਲਰ ਸਮੀਰ ਟੰਡਨ ਬੋਲ ਰਹੇ ਹਾਂ ਠੀਕ ਹੈ ਬਿਲਕੁਲ ਜੀ ਸਾਡੇ ਨਾਲ ਹੁਣ ਸਮੀਰ ਟੰਡਨ ਜੁੜੇ ਆ ਸਮੀਰ ਟੰਡਨ ਐਜ਼ ਏ ਰੀਜਨਲ ਕਾਉਂਸਲਰ ਵਾਰਡ ਨੰਬਰ 2 ਤੇ 6 ਚੋਂ ਖੜੇ ਹੋਏ ਆ ਇਹ ਕੈਂਡੀਡੇਟ ਆ ਐਜ਼ ਏ ਰੀਜਨਲ ਕਾਉਂਸਲਰ ਵਾਰਡ 2 ਐਂਡ 6 ਤੇ ਤੁਸੀਂ ਇਹਨਾਂ ਨੂੰ ਵੀ ਇਹਨਾਂ ਦੀ ਗੱਲਬਾਤ ਨੂੰ ਸੁਣਨਾ ਹੁਣ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਇਹਨਾਂ ਨੂੰ ਬਾਅਦ ਦੇ ਵਿੱਚੋਂ ਵੀ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਤੁਹਾਨੂੰ ਇਹਨਾਂ ਦਾ ਦਵਾਂਗੀ ਐਂਡ 'ਚ ਜਾ ਕੇ ਸੋ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਆਪਣੇ ਵਾਰਡ ਦੇ ਵਿੱਚ ਕੀ ਕੁਛ ਕਰਨਾ ਹੈ ਨਾ ਤੇ ਤੁਹਾਨੂੰ ਕੀ ਲੱਗਦਾ ਵੀ ਕੀ ਚੇਂਜ ਆਉਣੀ ਚਾਹੀਦੀ ਹੈ ਉਹਦੇ ਅਕੋਰਡਿੰਗ ਇਹ ਕੰਮ ਕਰਨਗੇ ਕਿ ਨਹੀਂ ਕਰਨਗੇ ਹੈ ਨਾ ਸੋ ਜ਼ਰੂਰ ਤੁਸੀਂ ਗੱਲਬਾਤ ਇਹਨਾਂ ਦੀ ਸੁਣੋ ਤੇ ਫਿਰ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਮੀਰ ਪਹਿਲਾਂ ਤਾਂ ਬਹੁਤ ਬਹੁਤ ਵੈਲਕਮ ਗੁਰਦਾਸ ਰੇਡੀਓ ਪ੍ਰੋਗਰਾਮ ਦੇ ਵਿੱਚ
2: ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ
1: ਜੀ ਆਪ ਆਪਣੇ ਇੰਟਰੋਡਕਸ਼ਨ ਆਪ ਦੇਣ ਪਲੀਜ਼
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸਮੀਰ ਟੰਡਨ ਹੈ ਮੈਂ ਬ੍ਰੈਂਪਟਨ ਕੇ ਵਾਰਡ 2 ਔਰ 6 ਸੇ ਰੀਜਨਲ ਕਾਉਂਸਲਰ ਕਾ ਕੈਂਡੀਡੇਟ ਹੂੰ ਕੰਪਨੀ ਮੇਂ ਕਾਮ ਕਰਨੇ ਕਾ ਮੁਝੇ ਕਰੀਬ 20 ਸਾਲ ਕਾ ਐਕਸਪੀਰੀਅੰਸ ਹੈ ਔਰ ਮੈਨੇ MBA ਕੀਆ ਹੈ ਪਿਛਲੇ ਮਹੀਨੋਂ ਮੈਂ ਮੈਨੇ ਕਈ ਲੋਗੋਂ ਸੇ ਬਾਤ ਕੀ ਹੈ ਆਪਣੇ ਕਮਿਊਨਿਟੀ ਮੇਂ ਔਰ ਏਕ ਹੀ ਬਾਤ ਮੁਝੇ ਸੁਣਾਈ ਮੇਂ ਆਈ ਹੈ ਕਿ ਬਹੁਤ ਮਿਹਨਤ ਕਰ ਰਹੇ ਹੈ ਹਰ ਦਿਨ ਮਿਹਨਤ ਕਰ ਰਹੇ ਹੈ ਲੇਕਿਨ ਐਂਡ ਆਫ ਦ ਮੰਥ ਐਸਾ ਲਗਤਾ ਹੈ ਕਿ ਕੁਛ ਪੈਸਾ ਬਚ ਨਹੀਂ ਰਹਾ ਹੈ ਇਸਲੀਏ ਮੈਂ ਸਿਰਫ ਪ੍ਰੋਬਲਮ ਗਿਣਨੇ ਮੈਂ ਬਿਲੀਵ ਨਹੀਂ ਕਰਤਾ ਮੈਂ ਪ੍ਰੈਕਟੀਕਲ ਸੋਲਿਊਸ਼ਨ ਮੈਂ ਔਰ ਪੂਰਾ ਪਲਾਨ ਜ਼ਰੂਰੀ ਹੈ ਇਸਕੇ ਲੀਏ ਬਦਲਾਵ ਕਾ ਸਮਾਂ ਆ ਗਿਆ ਹੈ ਮੇਰੇ ਪਾਸ ਪੂਰਾ ਪਲਾਨ ਹੈ ਕਿ ਲੋਗੋ ਕੇ ਪਾਸ ਕੁਛ ਪੈਸਾ ਬਚੇ ਔਰ ਵੋ ਖੁਸ਼ ਰਹੇ
1: ਵੈਰੀ ਗੁੱਡ
2: ਇਸੀਲੀਏ ਮੈਂ ਰੀਜਨਲ ਕਾਉਂਸਲਰ ਕੇ ਲੀਏ ਅਪਾਇੰਟ ਕਰ
1: ਆਪ ਆਪਣਾ ਨੰਬਰ ਦੇਣਾ ਚਾਹੇਂਗੇ ਆਪਕਾ ਨੰਬਰ ਹਮਾਰੇ ਲਿਸਨਰ ਸੁਣੇਂਗੇ ਤੋ ਆਪਕੋ ਅਗਰ ਕੰਟੈਕਟ ਕਰਨਾ ਹੋ ਕੋਈ ਉਨਕੇ ਕੁਐਸਚਨ ਕੰਸਰਨ ਹੋ ਯਾ ਆਪਕੀ ਹੈਲਪ ਕਰਨਾ ਚਾਹਤੇ ਹੋ ਵੋਲੰਟੀਅਰ ਵਰਕ ਆਪਕੇ ਸਾਥ ਕਰਨਾ ਚਾਹਤੇ ਹੋ
2: ਹਾਂਜੀ ਬਿਲਕੁਲ ਵੋ 437-602-0715 ਪੇ ਕੰਟੈਕਟ ਕਰ ਸਕਤੇ ਹੈ 437-602-0715 ਔਰ ਸਾਥ ਹੀ ਵੋ sameerforbrampton@gmail.com ਤੇ ਈਮੇਲ ਵੀ ਭੇਜ ਸਕਤੇ ਹੈ ਅਗਰ ਉਨਕਾ ਕੋਈ ਕੰਸਰਨ ਹੈ ਪਿਛਲੇ ਦਿਨੋਂ ਮੁਝੇ ਕਈ ਲੋਗੋਂ ਸੇ ਈਮੇਲ ਮਿਲ ਰਹੇ ਔਰ ਉਨਕਾ ਮੈਂ ਜਵਾਬ ਦੇ ਰਹਾ
1: ਵੈਰੀ ਗੁੱਡ ਤੇ ਬਿਲਕੁਲ ਜੀ ਨੰਬਰ ਤੁਸੀਂ ਨੋਟ ਕਰ ਲਓ ਸਮੀਰ ਟੰਡਨ ਰੀਜਨਲ ਕੌਂਸਲਰ ਵਾਰਡ 2 ਤੇ 6 ਦੇ ਕੈਂਡੀਡੇਟ ਹੈਗੇ ਆ ਔਰ ਨੰਬਰ ਇਹਨਾਂ ਦਾ ਹੈਗਾ 437-602-0715 ਤੇ ਗੱਲਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ 437-602-0715 ਸਮੀਰ ਪ੍ਰੋਪਰਟੀ ਟੈਕਸ ਇਜ਼ ਦਾ ਮੇਨ ਕੰਸਰਨ ਪ੍ਰੋਪਰਟੀ ਟੈਕਸ ਨਾ ਔਰ ਬੜੇ ਔਰ ਇਸਕੋ ਕਮ ਕੀਆ ਜਾ ਸਕਤਾ ਹੈ ਇਸਕੇ ਬਾਰੇ ਮੈਂ ਆਪਕਾ ਕਿਆ ਕਹਿਣਾ ਔਰ ਕਿਆ ਕਰੇਂਗੇ ਆਪ ਅਗਰ ਆਪ ਕੌਂਸਲ ਮੇਂ ਜਾ ਕਰ ਬੈਠਤੇ ਹੈ ਪ੍ਰੋਪਰਟੀ ਟੈਕਸਿਸ ਕੋ ਲੇਕਰ
2: ਜੀ ਹਾਂ ਬਿਲਕੁਲ ਮੇਰੀ ਪ੍ਰਾਇਰਟੀ ਹੈ ਕਿ ਸਿਟੀ ਵਾਲੇ ਹਿੱਸੇ ਕੇ ਪ੍ਰੋਪਰਟੀ ਟੈਕਸ ਮੇਂ ਬੜੋਤਰੀ ਨਹੀਂ ਹੋ ਔਰ ਹਮ ਸਿਟੀ ਕੇ ਪੂਰੇ ਖਰਚ ਕੋ ਧਿਆਨ ਸੇ ਰਿਵਿਊ ਕਰੇਂਗੇ ਜਹਾਂ ਵੇਸਟ ਦਿਖੇਗਾ ਉਸੇ ਕਮ ਕਰੇਂਗੇ ਹਰ ਬੜੇ ਪ੍ਰੋਜੈਕਟ ਕਾ ਕੋਸਟ ਬੈਨੀਫਿਟ ਚੈੱਕ ਟ੍ਰਾਂਸਪੇਰੈਂਟ ਟੈਂਡਰਿੰਗ ਔਰ ਪਬਲਿਕ ਰਿਪੋਰਟਿੰਗ ਹੋਣੀ ਚਾਹੀਦੀ ਹੈ ਲੋਗੋਂ ਨੂੰ ਸਾਫ਼ ਪਤਾ ਲੱਗਣਾ ਚਾਹੀਦਾ ਹੈ ਕਿ ਉਨਕਾ ਪੈਸਾ ਕਿੱਥੇ ਲੱਗ ਰਿਹਾ ਹੈ ਉਹਦੇ ਖਰਚ ਕੇ ਰਿਵਿਊ ਕਰੇਂਗੇ ਜਹਾਂ ਸੇਵਿੰਗ ਮਿਲੇਗੀ ਉਨ ਸੇਵਿੰਗ ਕੇ ਜ਼ਰੀਏ ਪ੍ਰੋਪਰਟੀ ਟੈਕਸ ਕਮ ਕਰੇਂਗੇ ਮਿਸਾਲ ਦੇ ਤੌਰ ਪਰ 175 ਸੈਂਡਲਵੁੱਡ ਵਾਲੀ ਫੈਸਿਲਿਟੀ 77.9 million ਮੈਂ ਖਰੀਦੀ ਗਈ ਸਿਟੀ ਕੀ ਪਬਲਿਕ ਰਿਪੋਰਟ ਮੈਂ ਸਟਾਰ ਐਸਟੀਮੇਟ 71 million ਔਰ ਇੰਡੀਪੈਂਡੈਂਟ ਅਪਰੇਜ਼ਲ 65 million ਥਾ ਬਾਅਦ ਮੈਂ ਸਿਟੀ ਨੇ ਕਿਹਾ ਕਿ ਰਿਵਿਊ ਕੇ ਮੁਤਾਬਿਕ ਪਰਚੇਸ ਪ੍ਰਾਈਸ ਉਸ ਸਮੇਂ ਕੀ ਮਾਰਕੀਟ ਵੈਲਿਊ ਕੇ ਹਿਸਾਬ ਸੇ ਥਾ ਮੈਂ ਕਰਪਸ਼ਨ ਕਾ ਕੋਈ ਆਰੋਪ ਨਹੀਂ ਲਗਾ ਰਹਾ ਪਰ ਸਾਡੇ ਟੈਕਸ ਪੇਅਰ ਨੂੰ ਇਤਨਾ ਬੜਾ ਫੈਸਲੋ ਕੀ ਕਲੀਅਰ ਐਕਸਪਲੇਨੇਸ਼ਨ ਔਰ ਅਕਾਊਂਟੇਬਿਲਿਟੀ ਮਿਲਣੀ ਚਾਹੀਦੀ
1: ਵੈਰੀ ਗੁੱਡ ਤੇ ਸਮੀਰ ਜਿਵੇਂ ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਕਮਿਊਨਿਟੀ ਸੇਫਟੀ ਦਾ ਵੀ ਬੜਾ ਇਸ਼ੂ ਹੈ ਚਾਹੇ ਗੱਡੀਆਂ ਚੋਰੀਆਂ ਹੋ ਗਈਆਂ ਜਾਂ ਕਿਸੇ ਪ੍ਰਕਾਰ ਦੀ ਕੋਈ ਕਿਸੇ ਨੂੰ ਕੋਈ ਗੋਲੀ ਮਾਰ ਜਾਂਦਾ ਜਾਂ ਕੋਈ ਕਿਸੇ ਪ੍ਰਕਾਰ ਦੀ ਸਟੈਬਿੰਗ ਹੋ ਜਾਂਦੀ ਹੈ ਜਾਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹੈ ਨਾ ਕੁਛ ਵੀ ਇੱਦਾਂ ਦਾ ਜਾਂ ਕਿਸੇ ਨੂੰ ਐਕਸਟੋਰਸ਼ਨ ਦੀਆਂ ਧਮਕੀਆਂ ਆ ਰਹੀਆਂ ਸੋ ਇਹਦੇ ਲਈ ਤੁਸੀਂ ਕੀ ਕਰੋਗੇ ਸੁਰੱਖਿਆ ਕੋ ਲੈ ਕੇ ਆਪਕਾ ਕਿਆ ਸਟ੍ਰੈਟਜੀ ਰਹੇਗੀ
2: हाँ जी बहुत अच्छा सवाल है ये क्योंकि लोगों को बहुत ज्यादा कंसर्न है ये ब्रैम्पटन में तो ब्रैम्पटन पहले मैं ब्रैम्पटन ट्रांजिट के लिए बोलूंगा जो कि बहुत जरूरी सेवा है तो ब्रैम्पटन ट्रांजिट के लिए मेरा 12 आवर टिकट प्लान है, तो एक टिकट से लोग 12 घंटे तक ट्रेवल कर सके। नाल ही बस रूट और टाइमिंग नो रिव्यू करना चाहिए ताकि सर्विस लोगों के काम और डेली नीड के मुताबिक हो। सेफ्टी के लिए मैं इवनिंग और वीकेंड्स में बेहतर एनफोर्समेंट, कंप्लेंट पर टाइमली एक्शन और रेगुलर नेबरहुड मीटिंग चाहता हूँ। सारे लोग अपने एरिया विच सेफ महसूस करें बहुत जरूरी है।
1: वेरी गुड। इसके साथ साथ मैं बात करूंगी, अगर आप सीनियर्स के लिए कोई प्लान है आपके पास, व्हाट मोर शुड बी डन फॉर सीनियर्स?
2: हाँ जी, डेफिनेटली सीनियर मोस्ट इम्पॉर्टेंट है और मेरे एजेंडा में भी सीनियर के लिए खास तौर से मैंने रखा है डिग्निटी एंड बेटर केयर फॉर अवर सीनियर। तो साढ़े सीनियर नू डिग्निटी के साथ जीने के लिए अफोर्डेबल हाउसिंग, घर एक्सेसिबल बनाने में हेल्प और कम्युनिटी सपोर्ट चाहिए है। हेल्थ केयर के मामले में पील मेमोरियल के सेकंड हॉस्पिटल प्रोजेक्ट में जल्दी आगे बढ़ाने के लिए प्रोविंस और वीडीएम ऑफिसर के साथ काम करूंगा। ब्रैम्पटन की पॉपुलेशन लगातार बढ़ रही है, इसलिए सेकंड हॉस्पिटल के बाद थर्ड फुल सर्विस हॉस्पिटल की प्लानिंग और फंडिंग के लिए भी हो तो आवाज उठानी चाहिए। पील मेमोरियल प्रोजेक्ट में नया पेशेंट टावर और 24/7 इमरजेंसी डिपार्टमेंट शामिल है।
1: बिल्कुल, ते लो जी अपन गलबात कर रहे हैं समीर टंडन दे नाल। समीर, हाउ विल यू इंप्रूव ट्रैफिक कंजेशन, ट्रैफिक प्रॉब्लम्स कैसे सॉल्व करोगे आप?
2: हाँ जी, तो ट्रैफिक प्रॉब्लम सॉल्व करने के लिए सबसे पहले तो बेहतर रोड होना चाहिए, ये एक बहुत जरूरी है, और साथ साथ में पॉपुलेशन भी एक उसमें बहुत बड़ा पार्ट है, क्योंकि कार सबसे ज्यादा लोग बाय होती जा रही है और उसके कारण ट्रैफिक भी बढ़ते जा रहा है। तो इसमें जितनी बेहतर रोड बन सकेगी और ज्यादा डेवलपमेंट करेंगे ताकि लोगों के लिए ज्यादा से ज्यादा कन्वीनियंट हो सके रोड पे गाड़ी चलाने।
1: जी बिल्कुल, ते बिल्कुल जी, समीर टंडन जेडे की रीजनल कौंसलर वजों थोड़े कैंडिडेट है वार्ड नंबर 2-6 ब्रैम्पटन दे विच, ते तुसी भी इन्हां नाल कोई गलबात करनी है, इन्हां दी हेल्प करनी है, मैं नंबर एक बार फिर दे दिंदी हां जी इन्हां दा, तुसी कॉन्टैक्ट करना 437-602-0715-437-602-0715। तो जैसे समीर, हम देख रहे हैं कि पिछले समय में जब इलेक्शन होते हैं लोग वोट डालने कम जाते हैं, आप क्या मैसेज दोगे इस संबंध में कि लोग ज्यादा से ज्यादा जाएं और वोटिंग करें और अपनी जो वोट है उसको कास्ट करें?
2: हाँ जी, सबसे पहले तो मैं बोला चाहूंगा आज से वोटिंग स्टार्ट है, आज 9 अक्टूबर से शुरू हो चुकी है, तो आज आप सिटी हॉल में वोट पा सकते हैं और 10 और 11 अक्टूबर, फिर 16 और 17 अक्टूबर में केसी कैंपबेल कम्युनिटी सेंटर है, कई एडवांस वोटिंग लोकेशन वोट दे सकते हैं। इलेक्शन डे 26 अक्टूबर है, ठीक है, आपको इस बार वोट चेंज के लिए देना है। अगर आप प्रॉपर्टी टैक्स से परेशान हैं, अगर आप सेफर स्ट्रीट चाहते हैं, अगर आप ट्रांजिट पब्लिक इंप्रूव करवाना चाहते हैं और अपने सीनियर की डिग्निटी बढ़ाना चाहते हैं, बेहतर हेल्थ केयर चाहते हैं, अफोर्डेबल हाउसिंग और गुड जॉब टीम्स के लिए जो कि यंग लोग हैं उनके लिए चाहते हैं, तो बदलाव का समय है, आप वोट दीजिए।
1: जी बिल्कुल, नाइस मैसेज और थैंक यू सो मच समीर हमारे साथ जुड़ने के लिए, गुड लक।
2: थैंक यू सो मच, और लास्ट में बस यही बोलूंगा, मेरा पूरा प्लान और सारे कमिटमेंट मेरे वेबसाइट samirforbrampton.ca पे है, जरूर पढ़ें क्योंकि उसमें आपको डिटेल मिल सकती है मैं कैसे इम्प्लीमेंट करूंगा। धन्यवाद।
1: वेरी गुड, थैंक यू, बहुत बहुत धन्यवाद। बिल्कुल जी, ਤੁਸੀਂ ਸਮੀਰ ਟੰਡਨ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਹੁਤ ਵਧੀਆ, ਜੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਦੇ ਹੋ ਨਾ, ਦੇਖੋ ਕਿੰਨੇ ਠਰੰਮੇ ਨਾਲ ਉਹਨਾਂ ਨੇ ਹਰੇਕ ਕੁਐਸਚਨ ਦਾ ਆਨਸਰ ਦਿੱਤਾ, ਤੇ ਨਟ ਸ਼ੈਲ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ, ਕਈ ਵਾਰ ਤਾਂ ਕਈ ਬਹੁਤ ਜਿਵੇਂ ਅੱਗੇ ਅੱਗੇ ਅੱਗੇ ਅੱਗੇ ਖਿੱਚੀ ਜਾਂਦੇ ਆ ਉਹ ਚੀਜ਼ ਨੂੰ, ਸੋ ਸ਼ਾਰਟ ਐਂਡ ਸਵੀਟ ਮੈਸੇਜ ਜਿਹੜਾ ਸਮੀਰ ਟੰਡਨ ਵੱਲੋਂ ਤੁਹਾਨੂੰ ਦਿੱਤਾ ਗਿਆ, ਸੋ ਥੈਂਕ ਯੂ ਸੋ ਮੱਚ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮੀਰ ਨਾਲ ਆਪਾਂ ਫੇਰ ਦੁਬਾਰਾ ਗੱਲਬਾਤ ਕਰਾਂਗੇ। ਤੇ ਲਓ ਜੀ, ਹੁਣ ਸਾਡੇ ਨਾਲ ਪਰਮਜੀਤ ਦਿਓਲ ਜੀ ਜੁੜੇ ਆ, ਪਰਮਜੀਤ ਦਿਓਲ ਜੀ ਤੋਂ ਆਪਾਂ ਜਾਣਕਾਰੀ ਥੋੜੀ ਜਿਹੀ ਲੈ ਲਈਏ ਰੀਅਲ ਅਸਟੇਟ ਦੀ। ਪਰਮਜੀਤ ਜੀ, ਸਵਾਗਤ ਤੁਹਾਡਾ।
3: ਸਤਿ ਸ਼੍ਰੀ ਅਕਾਲ ਜੀ, ਮੇਰੇ ਬੰਨਿਓ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ ਜਿਹੜੀ ਕਿ ਇੱਕ ਰੈਸਟੋਰੈਂਟ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਰੈਸਟੋਰੈਂਟ ਤੁਹਾਨੂੰ ਡੰਡਾਸ ਐਂਡ 427 ਦੇ ਨਜ਼ਦੀਕ ਮਿਲ ਰਿਹਾ ਵਾ, ਜਿਸ ਦੀ ਸੇਲ $100,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ। ਰੈਂਟ ਵੀ ਲੋ ਆ, ਲੀਜ਼ 5+5 ਮਿਲੇਗੀ, ਤੇ ਪ੍ਰਾਈਸ ਜਿਹੜੀ ਆ ਉਹ ਆਸਕਿੰਗ ਪ੍ਰਾਈਸ $120,000 ਆਸਕਿੰਗ ਪ੍ਰਾਈਸ ਆ, ਸਟਿਲ ਨੈਗੋਸ਼ੀਏਬਲ ਆ। ਇਹ 4,000 ਸਕੁਅਰ ਫੁੱਟ ਤੋਂ ਉੱਪਰ ਰੈਸਟੋਰੈਂਟ ਆ, ਦੋ ਤਿੰਨ ਬੰਦਿਆਂ ਦੀ ਸਿਟਿੰਗ ਲਿਕਰ ਲਾਈਫ ਹੋਈ ਆ। ਬਹੁਤ ਖੂਬਸੂਰਤ ਇਹ ਰੈਸਟੋਰੈਂਟ ਤੁਹਾਨੂੰ ਮਿਸਾਗਾ ਦੇ ਵਿੱਚ ਮਿਲ ਰਿਹਾ ਵਾ, ਨਾਲ ਪਾਰਟੀ ਦਾ ਜਿਹੜਾ ਕਿ ਬਹੁਤ ਹੀ ਸਟੇਬਲ ਵਾ। ਇਹਦੀ ਹੋਰ ਇਨਫੋਰਮੇਸ਼ਨ ਲੈ ਲਈ ਜਿਹੜਾ ਟੋਰਾਂਟੋ ਦੇ ਵਿੱਚ ਰੈਸਟੋਰੈਂਟ ਦੇ ਕਰ ਸਕਦੇ ਹੋ 4169997। ਬਿਊਟੀ ਸਲੋਨ ਬ੍ਰਾਮਟਨ ਦੇ ਵਿਚ ਮਿਲ ਰਿਹਾ ਵਾ, ਜਿਸ ਦੀ ਜਿਹੜੀ ਕਿ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਜਿਹੜੀ ਆ ਉਹ 5+5 ਹੋਵੇਗੀ, ਤੇ ਪ੍ਰਾਈਸ ਜਿਹੜੀ ਆ ਉਹ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਮਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਟੋਰਬਰਾਮ ਅਤੇ ਬੁਵੇੜ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। 1400 ਸਕੁਅਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ, ਪ੍ਰਾਈਸ ਬੜੀ ਲੋਅ ਰੱਖੀ ਗਈ ਆ। ਅਗਰ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ, ਜਾਂ ਤੁਸੀਂ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ, ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਯੂਨਿਟ ਵਿਦ ਬਿਜ਼ਨਸ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378-416-993-7378। ਥੈਂਕ ਯੂ
1: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ, ਸਾਡੇ ਨਾਲ ਡਾਕਟਰ ਆਜ਼ਾਦ ਗੋਇਤ ਜੁੜ ਚੁੱਕੇ ਆ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਥੋੜ੍ਹੀ ਜੀ। ਪਰ ਉਸ ਤੋਂ ਪਹਿਲਾਂ ਮੈਂ ਨੰਬਰ ਇੱਕ ਦੇ ਦੇਵਾਂ ਤੁਹਾਨੂੰ, ਔਰ ਇਹ ਨੰਬਰ ਤੁਸੀਂ ਨੋਟ ਕਰੋਗੇ ਜੇ ਬੇਸਮੈਂਟ ਤੁਸੀਂ ਲੈਣਾ ਚਾਹੁੰਦੇ ਹੋ। ਈਟੋਬੀਕੋ ਦੇ ਵਿੱਚ ਹੈ ਇਹ ਬੇਸਮੈਂਟ, ਬੜੇ ਕਮਾਲ ਦੀ। ਸੋ ਬੇਸਮੈਂਟ ਫੋਰ ਰੈਂਟ ਹੈ ਈਟੋਬੀਕੋ ਦੇ ਵਿੱਚ, ਔਰ ਇਹਨਾਂ ਨੂੰ ਇਹ ਚਾਹੁੰਦੇ ਆ ਕਿ ਵਧੀਆ ਬੰਦੇ ਸਾਨੂੰ ਮਿਲਣ, ਤੇ ਕੋਈ ਇਹਨਾਂ ਕੋਲ ਪੈਟ ਨਾ ਹੋਵੇ, ਵੈਜੀਟੇਰੀਅਨ ਹੋਣੇ ਚਾਹੀਦੇ ਆ, ਤੇ ਐਨ ਸ਼ਾਂਤ ਸੁਭਾਅ ਦੇ ਹੋਣੇ ਚਾਹੀਦੇ ਆ ਵਧੀਆ ਤਰੀਕੇ ਦੇ ਨਾਲ, ਕਿਉਂਕਿ ਨਾ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਈ ਕਿਰਾਏਦਾਰ ਤੰਗ ਵੀ ਬਹੁਤ ਕਰਦੇ ਆ, ਪਰ ਇਹ ਕਹਿੰਦੇ ਆ ਵੀ ਨਾ ਅਸੀਂ ਕਿਸੇ ਨੂੰ ਤੰਗ ਕਰੀਏ ਨਾ, ਸਾਨੂੰ ਕੋਈ ਕਰੇ, ਵਧੀਆ ਰਹੋ। ਜਿਹੜੇ ਇਹਨਾਂ ਕੋਲੋਂ ਗਏ ਆ ਨਾ, ਬੜੇ ਲੰਬਾ ਸਮਾਂ ਉਹ ਰਹਿ ਕੇ ਗਏ ਆ। ਨੰਬਰ ਨੋਟ ਕਰ ਲਓ, ਨੰਬਰ ਹੈਗਾ 647-833-2771, 6478-332-771 ਤੇ ਗੱਲਬਾਤ ਹੋ ਸਕਦੀ ਹੈ। ਤੇ ਜੁਗਰਾਜ ਸਿੰਘ ਖਿੰਦਾ ਸਿਟੀ ਕੌਂਸਲਰ ਵਜੋਂ ਇਹ ਕੈਂਡੀਡੇਟ ਹੈਗੇ ਆ ਵਾਰਡ ਨੰਬਰ 3 ਤੇ 4 ਬ੍ਰੈਂਪਟਨ ਦੇ ਵਿੱਚ। ਸੋ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾਉਣਾ ਜੀ। ਇਹ ਵੀ ਜਿਵੇਂ ਆਪਾਂ ਕਹਿੰਦੇ ਹਾਂ ਯੰਗ ਕੈਂਡੀਡੇਟ ਹੈਗੇ ਆ, ਔਰ 22 ਈਅਰਸ ਓਲਡ ਹੈ। ਸੋ ਜੇ ਯੰਗਸਟਰ ਅੱਗੇ ਆਉਣਗੇ ਨਾ, ਤੁਸੀਂ ਇਹ ਲਾ ਲਓ ਅੰਦਾਜ਼ਾ, CJP ਕਾਕਰੋਚ ਜਨਤਾ ਪਾਰਟੀ ਦੇਖੋ ਉਹਨਾਂ ਨੇ ਕਿੰਨਾ ਤੂਫਾਨ ਮਚਾਇਆ ਹੋਇਆ। ਜੇ ਉਹ ਕੁਛ ਉਹਨਾਂ ਨੂੰ ਲੱਗਦਾ ਗਲਤ ਹੋ ਰਿਹਾ, ਜਿਵੇਂ ਪਿੱਛੇ ਜਿਹਾ ਵੀ ਬੜਾ ਵਿਦਰੋਹ ਪ੍ਰੋਟੈਸਟ ਕੀਤਾ ਗਿਆ ਸੀ, ਹੁਣ ਵੀ ਉੱਥੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਵੀ ਕੰਮ ਕੀਤੇ ਜਾ ਰਹੇ ਆ ਜਾਂ ਜਿਹੜੇ ਉਹਦੇ ਪ੍ਰਧਾਨ ਹੈਗੇ ਆ, ਹੈ ਨਾ, ਉਹਨਾਂ ਦੇ ਵਿਰੁੱਧ ਆਵਾਜ਼ ਉਠਾ ਰਹੀ ਹੈ ਕਾਕਰੋਚ ਜਨਤਾ ਪਾਰਟੀ। ਸੋ ਯੰਗਸਟਰ ਜਿਹੜੇ ਆ ਉਹ ਅੱਗੇ ਆਉਣੇ ਚਾਹੀਦੇ ਆ। ਸੋ ਤੁਸੀਂ ਜੁਗਰਾਜ ਸਿੰਘ ਖਿੰਦਾ ਨੂੰ ਵੋਟ ਪਾ ਕੇ ਜਿਤਾਓ। ਜੇ ਤੁਸੀਂ ਇਹਨਾਂ ਨੂੰ ਕੰਟੈਕਟ ਕਰਨਾ 647-833-8858 ਤੇ ਕਰ ਸਕਦੇ ਹੋ। ਤੇ ਸਾਡੇ ਨਾਲ ਆਜ਼ਾਦ ਗੋਏ ਜੀ ਜੁੜੇ ਆ ਜੀ, ਉਸ ਤੋਂ ਬਾਅਦ ਆਪਾਂ ਨਰਦੇਵ ਸਿੱਧੂ ਜੀ ਨੂੰ ਲੈਣਾ, ਫਿਰ ਜਗੀਰ ਸਿੰਘ ਕਾਹਲੋਂ ਜੀ ਆ। ਸੋ ਤੁਸੀਂ ਲਾਈਨ 'ਤੇ ਰਹੋ ਪਲੀਜ਼। ਔਰ ਡਾਕਟਰ ਆਜ਼ਾਦ ਗੋਇਤ ਸਤਿ ਸ਼੍ਰੀ ਅਕਾਲ, ਅਤੇ ਸ਼ੋਰਟ ਮੈਸੇਜ ਰੱਖਿਓ ਪਲੀਜ਼। ਹੈਲੋ, ਆਜ਼ਾਦ ਜੀ ਸਤਿ ਸ਼੍ਰੀ ਅਕਾਲ। ਨਹੀਂ, ਤੁਹਾਡੀ ਆਵਾਜ਼ ਨਹੀਂ ਆ ਰਹੀ। ਤੇ ਲਓ ਜੀ ਆਪਾਂ ਨੈਕਸਟ ਕਾਲ ਨਰਦੇਵ ਸਿੱਧੂ ਜੀ। ਨਰਦੇਵ ਸਿੱਧੂ ਜੀ ਸਤਿ ਸ਼੍ਰੀ ਅਕਾਲ।
4: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫਰਾਈਡੇ, ਤੇ ਤੁਹਾਨੂੰ ਸਾਰਿਆਂ ਨੂੰ ਲੌਂਗ ਵੀਕਐਂਡ ਦੀ ਸ਼ੁਭਕਾਮਨਾਵਾਂ
1: ਜੀ।
4: ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਦੇ ਬਾਰੇ। ਜਸਵਿੰਦਰ ਜੀ ਬਹੁਤ ਵਾਰੀ ਦੇਖਣ ਚ ਆਉਂਦਾ ਹੈ ਪਿੰਡ ਭਾਵਾਂ ਨਾਲ ਗੱਲਬਾਤ ਹੁੰਦੀ ਹੈ, ਮਿਲਦੇ ਹੈਗੇ ਉਹਨਾਂ ਦੀ ਫਾਈਲਾਂ ਤੇ ਕੰਮ ਕਰਦੇ ਹਾਂ ਕਿ ਉਹਨਾਂ ਨੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਰਜ਼ੇ ਹੁੰਦੇ ਹੈ ਤੇ ਬਹੁਤ ਸਾਰੇ ਕੇਸ ਦੇ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਹੁੰਦੀ ਹੈਗੀ ਹੈ, ਉਹਨਾਂ ਨੂੰ ਪੇਮੈਂਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਹੈ, ਮੈਕਸ ਆਊਟ ਹੋ ਗਏ ਹੈ, ਉਹਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੇ ਕਈ ਵਾਰੀ ਇੱਦਾਂ ਦੇ ਹਾਲਾਤਾਂ ਦੇ ਵਿੱਚ ਵੀ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ, ਪਰ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਜੀ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ, ਕਰਜ਼ਾ ਸਟਿਲ ਤੁਹਾਨੂੰ ਕੁਛ ਤੁਹਾਡਾ ਵੇਵ ਹੋ ਜਾਂਦਾ, ਮਾਫ਼ ਹੋ ਜਾਂਦਾ, ਜਿਹਨੂੰ ਕਹਿੰਦੇ ਆਪਾਂ ਕੁਛ ਤੁਹਾਨੂੰ ਜਿਹੜਾ ਸਟਿਲ ਪੇ ਕਰਨਾ ਪੈਂਦਾ, ਪਰ ਜਿਹੜਾ ਕ੍ਰੈਡਿਟ ਹੈ ਖਰਾਬ ਹੋ ਜਾਂਦਾ ਮੁੜ ਕੇ ਉਹਨੂੰ ਠੀਕ ਕਰਦੇ ਕਰਦੇ ਤੁਹਾਨੂੰ ਕਈ ਸਾਲ ਲੱਗ ਜਾਂਦੇ ਹੈ, ਇਹਦੇ ਦਰਮਿਆਨ ਤੁਸੀਂ ਕੋਈ ਮੌਰਗੇਜ ਲੈਣੀ ਹੈ, ਕੋਈ ਰੀਫਾਈਨਾਂਸ ਕਰਨੀ, ਕੋਈ ਘਰ ਦੇ ਲਾਈਨ ਆਫ ਕ੍ਰੈਡਿਟ ਕਰਾਉਣੀ ਜਾਂ ਕੋਈ ਹੋਰ ਤੁਹਾਨੂੰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ, ਬਿਲਕੁਲ ਇਸ ਤਰ੍ਹਾਂ ਹੋ ਸਕਦਾ ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਤੁਹਾਡੇ ਐਕੁਟੀ ਹੈਗੀ ਹੈ, ਉਹਦੇ ਬੇਸ 'ਤੇ ਇਹ ਤਾਂ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ, ਪਹਿਲੀ ਹੁੰਦੀ ਹੈ ਰੀਫਾਈਨਾਂਸ ਦੀ, ਦੂਸਰੀ ਹੁੰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਅਤੇ ਤੀਸਰੀ ਜਿਹੜੀ ਹੈਗੀ ਜੀ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਕੀਤੀ ਜਾ ਸਕਦੀ ਹੈ। ਇਹ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਰਿਕਮੈਂਡ ਕਰਦੇ ਹੈਗੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੁੱਕੇ ਹੈ ਅਤੇ ਉਹਦੇ $1,500 ਦੇ ਆਸ ਪਾਸ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਬਾਕੀ ਜਿਹੜਾ ਆਪਾਂ ਤਿੰਨ ਹੁਣ ਆਪਸ਼ਨ ਡਿਸਕਸ ਕੀਤੀਆਂ, ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225 ਤੋਂ ਲੈ ਕੇ $450 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ, ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਪੇਮੈਂਟ ਵੀ ਇੱਕ ਬਣ ਜਾਏਗੀ, ਤੁਹਾਡੇ ਡਾਲਰ ਵੀ ਸੇਵ ਹੋਣਗੇ ਔਰ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ। ਕਰਜ਼ੇ ਚੜੇ ਹੋਏ ਹੈ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਹੁਣ ਘਰ ਖਰੀਦਣ ਬਾਰੇ ਸੋਚ ਰਹੇ ਹੋ, ਕੋਈ ਘਰਾਂ ਦੇ ਪ੍ਰਾਈਸ ਕਾਫੀ ਘਟੇ ਹੋਏ ਹੈ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਾਉਣੀ ਹੈ, ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਉਹਨੂੰ ਰੀਫਾਈਨਾਂਸ ਕਰਨਾ, ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-295-53 ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
1: ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਨੈਕਸਟ ਕਾਲ ਤੇ ਚੱਲਦੇ ਆ, ਡਾਕਟਰ ਆਜ਼ਾਦ ਗੋਇਤ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
1: ਜੀ ਸਰ, ਕੈਸੇ ਆ?
5: ਬਿਲਕੁਲ ਵਧੀਆ,
1: ਕਿਵੇਂ ਚੱਲ ਰਹੀ ਕੰਪਲੇਨਿੰਗ?
5: ਬਹੁਤ ਵਧੀਆ ਚੱਲ ਰਹੀ ਜੀ, ਬਹੁਤ ਵਧੀਆ। ਮੈਂ ਤਾਂ ਦੋ ਗੱਲ ਕਰਨਾ ਚਾਹੁੰਦੀ ਆ।
1: ਹਾਂਜੀ,
5: ਸਭ ਪਹਿਲੇ ਤੋਂ ਦੇਖਣ ਚ ਆਇਆ ਵੀ ਮੇਅਰ ਡਿਪਟੀ ਮੇਅਰ ਹਰਜੀਤ ਕੇਸ ਜੋ ਸਾਈਨ ਹੈ ਲੋਨ ਸਾਈਨ, ਉਹ ਇੰਨੇ ਇਲੀਗਲ ਸਾਥ ਲੱਗੇ ਹੈ, ਇੰਨੇ ਇਲੀਗਲ ਸਾਥ ਲੱਗੇ ਹੈ ਕਿ ਵੀ ਇੱਥੇ ਐਨਫੋਰਸਮੈਂਟ ਡਿਪਾਰਟਮੈਂਟ ਕਿੱਥੇ ਗਿਆ? ਕਿਉਂਕਿ ਜੋ ਐਨਫੋਰਸਮੈਂਟ ਡਿਪਾਰਟਮੈਂਟ ਹੈ, ਇਨਕਾ ਆਪਣਾ ਡਿਪਾਰਟਮੈਂਟ ਹੈ, ਇਹ ਆਪਣੀ ਜੋ ਇਨਕੀ ਸਲੇਟ ਹੈ ਨਾ, ਇਨਕੇ ਸਾਈਨ ਨੂੰ ਬਿਲਕੁਲ ਨਹੀਂ ਛੇੜਦੇ। ਤੇ ਇਹ ਸੁਣਨ ਚ ਇਹ ਆਇਆ ਕੋਈ ਖੁਦ ਲਾਉਂਦੇ ਮੇਅਰ ਬਰਾਊਨ ਨੇ ਚਾਹੀਦਾ, ਇਹ ਜੋ ਸਿਟੀ ਹੈ ਨਾ
1: ਕੰਪਲਾਇੰਸ ਸਿਟੀ ਹੋਣਾ ਚਾਹੀਦਾ। ਬੀਚ ਮੇ ਦਬ ਰਹੀ ਹੈ,
5: ਅਬ ਠੀਕ ਹੈ ਜੀ?
1: ਹਾਂ ਅਬ ਠੀਕ ਹੈ।
5: ਅੱਛਾ, ਮੈਂ ਕਹਿ ਰਿਹਾ ਵੀ ਜੋ ਇਹਨਾਂ ਨੇ ਇਲੀਗਲ ਸਾਈਨ ਲਗਾ ਰੱਖੇ ਹੈ ਬਹੁਤ
1: ਸਾਰੇ। ਆਜ਼ਾਦ ਗੋਇਲ ਸਾਹਿਬ, ਆਪਾਂ ਕਿਸੇ ਦਾ ਸਪੈਸ਼ਲ ਨਾਮ ਨਾ ਲਈਏ ਹੈ ਨਾ, ਤੇ ਆਪਾਂ ਆਪਣੀ ਗੱਲ ਕਰੀਏ। ਸੋ ਜਿਹੜਾ ਸਾਈਨ ਬੋਰਡ ਲਾਉਂਦਾ ਹੈ, ਕੁਛ ਹੈ ਸਿਟੀ ਦਾ ਕੰਮ ਹੈ, ਹੁਣ ਜੇ ਤੁਸੀਂ ਸਿਟੀ ਚ ਕੰਪਲੇਂਟ ਜੇ ਕਰਨੀ ਹੈ ਤਾਂ ਉਹ ਕਰ ਸਕਦੇ ਹੋ ਹੈ ਨਾ। ਸੋ ਪਰ ਆਪਾਂ ਆਪਣੀ ਗੱਲ ਕਰੀਏ, ਕਿਸੇ ਦੀ ਗੱਲ ਨਾ ਕਰੀਏ।
5: ਬਿਲਕੁਲ ਤੁਹਾਡੀ ਸਹੀ ਗੱਲ, ਲੇਕਿਨ ਸਾਈਨ ਸਹੀ ਲੱਗਣੇ ਚਾਹੀਦੇ ਜੀ, ਜੋ ਸਿਟੀ ਹਾਲ ਚ ਬੈਠੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਸਾਈਨ ਕਿੱਥੇ ਲਾਣੇ ਚਾਹੀਦੇ, ਕਿੱਥੇ ਨਹੀਂ ਲਾਣੇ ਚਾਹੀਦੇ।
1: ਠੀਕ ਹੈ,
5: ਬਾਕੀ ਮੈਂ ਮੇਰੀ ਗੱਲ ਇਹੀ ਕਹਿਣਾ ਵੀ ਮੇਅਰ ਜਿੱਤਣੇ ਕੇ ਬਾਅਦ ਜਦੋਂ ਮੈਂ ਸਿਟੀ ਹਾਲ ਤੇ ਆਊਂਗਾ, ਪਹਿਲਾ ਕੰਮ ਹੋਊਗਾ ਜੋ ਇੱਥੇ ਗਲਤ ਕੰਮ ਹੋਏ ਹੈ, ਜਿੱਥੇ ਇੱਥੇ ਆਡਿਟ ਕੈਂਸਲ ਹੋਏ ਹੈ, ਚਾਹੇ ਉਹ ਇਹਨਾਂ ਨੇ ਜੋ ਜਿਹਨੇ ਵੀ ਆਪਣੇ ਆਡਿਟ ਕੈਂਸਲ ਕੀਤੇ ਹੈ, ਜਿੱਥੇ ਇਹਨਾਂ ਨੇ ਗਾਲਾ ਮਾਲਾ ਕੀਤਾ ਹੈ, ਸਭ ਤੋਂ ਪਹਿਲੇ ਉਹ ਫਾਈਲ ਖੁੱਲੂਗੀ। ਸੋ 26 ਅਕਤੂਬਰ ਦਾ ਦਿਨ ਹੈ, ਬਦਲਾਵ ਦਾ ਦਿਨ ਹੈ। ਮੈਂ ਇਹੀ ਕਹਿੰਦਾ ਵੀ ਇਸ ਇਲੈਕਸ਼ਨ ਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਨੰਬਰ ਤੇ ਨਿਕਲ ਕੇ ਤੁਸੀਂ ਵੋਟ ਪਾਓ, ਔਰ ਕੱਲ ਤਾਂ ਐਡਵਾਂਸ ਵੋਟਿੰਗ ਸ਼ੁਰੂ ਹੈ, ਆਜ ਤਾਂ ਸ਼ੁਰੂਆਤ ਸਿਰਫ ਇਹੀ ਹਾਲਤ ਹੈ, ਕੱਲ ਪਰਸੋਂ 10-11 ਨੂੰ ਗੌਰਮੈਂਟ ਕਮਿਊਨਿਟੀ ਸੈਂਟਰ ਚ ਹੈ, ਪਲੀਜ਼ ਤੁਸੀਂ ਐਡਵਾਂਸ ਵੋਟਿੰਗ ਪਾਓ, ਕਿਉਂਕਿ ਬਦਲਾਵ ਚਾਹੀਦਾ। ਜਨਤਾ ਤਰਾਹੀਮਾਨ ਕਰਦੀ ਹੈ, ਉਹ ਤੁਹਾਡਾ ਜੋ ਪ੍ਰੋਪਰਟੀ ਟੈਕਸ ਹੈ ਉਹ ਤੁਸੀਂ ਦੇਖਦੇ ਹੋ 2022 ਤੋਂ ਲੈ ਕੇ 2026 ਤੱਕ 78.79% ਵੱਧ ਚੁੱਕਿਆ ਹੈ। ਅਰੇ ਰਫਤਾਰ ਰੁਕੂ ਵੀ ਨੀ, ਬੜਾ ਔਖਾ ਹੋ ਜਾਣਾ ਹੈ ਇੱਥੇ ਟਾਈਮ ਫੋਰ ਚੇਂਜ। ਬਹੁਤ ਐਕਸਪੋਰਟ ਡਾਕਟਰ ਆਜ਼ਾਦ ਗੋਇਲ, ਸਿਟੀ ਕਾਉਂਸਲਰ ਫੋਰ ਵਾਰਡ 9 and 10। ਥੈਂਕ ਯੂ ਸੋ ਮਚ
1: ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਬਿਲਕੁਲ ਜੀ, ਇਹਨਾਂ ਨੇ ਆਪਣੇ ਵਿਚਾਰ ਆ ਜਿਹੜੇ ਉਹ ਦੇ ਦਿੱਤੇ। ਸੋ ਸਭ ਦੇ ਆਪਣੇ ਆਪਣੇ ਵਿਚਾਰ ਹੈ, ਬਾਕੀ ਸਿਟੀ ਕੀ ਕਰਦੀ ਹੈ ਨਾ, ਤੁਸੀਂ ਬਿਲਕੁਲ ਉੱਥੇ ਜਾ ਕੇ ਅਗਲੇ ਨੂੰ ਜੇ ਤੁਹਾਨੂੰ ਕੁਛ ਵੀ ਲੱਗਦਾ, ਯੂ ਕੈਨ ਕੰਪਲੇਂਟ ਦੇਅਰ। ਤੇ ਲਓ ਜੀ, ਜਗੀਰ ਸਿੰਘ ਕਾਲੋ ਜੀ ਸਾਡੇ ਨਾਲ ਜੁੜਿਆ। ਤੇ ਭਾਜੀ ਸਤਿ ਸ੍ਰੀ ਅਕਾਲ, ਤੇ ਸ਼ੋਰਟ ਹੀ ਰੱਖਿਓ ਮੈਸੇਜ ਆਪਣਾ।
6: ਸਤਿ ਸ੍ਰੀ ਅਕਾਲ ਜੀ।
1: ਜੀ ਜੀ, ਕੀ ਹਾਲ ਚਾਲ ਜੀ ਤੁਹਾਡਾ?
6: ਅੱਛਾ, ਮੈਂ ਤਾਂ ਜੀ ਮੋਟੀਆਂ ਮੋਟੀਆਂ ਦੋ ਹੀ ਗੱਲਾਂ ਕਰਨੀਆਂ ਹੈਗੀਆਂ।
1: ਹਾਂਜੀ,
6: ਕਿਉਂਕਿ ਟੈਕਸ ਵੱਧ ਰਹੇ ਹੈਗੇ ਆ, ਮੁਸ਼ਕਲਾਂ ਵੱਧ ਰਹੀਆਂ ਹੈਗੀਆਂ, ਸਾਰੀਆਂ ਚੀਜ਼ਾਂ ਕਾਫੀ ਆਪਣੇ ਕੈਂਡੀਡੇਟ ਦੱਸੀ ਜਾਂਦੇ ਆ। ਮੈਂ ਤਾਂ ਇੱਕ ਗੱਲ ਇਹ ਕਹਿਣੀ ਹੈਗੀ ਆ ਕਿ ਜਿਹੜੇ ਤਾਂ ਤੁਹਾਨੂੰ ਤੁਸੀਂ ਚੁਣੇ ਸੀਗੇ, ਯਾਨੀ ਕਿ ਜਿਹੜੀ ਪ੍ਰੈਜੈਂਟ ਸਿਟੀ ਦੀ ਜਿਹੜੀ ਮੈਨੇਜਮੈਂਟ ਹੈਗੀ ਆ, ਮੇਅਰ ਤੋਂ ਲੈ ਕੇ ਸਕੂਲ ਬੋਰਡ ਤੱਕ, ਯਾਨੀ ਟਰਸਟੀ ਤੱਕ, ਇਹ ਜਦੋਂ ਤੁਹਾਡੇ ਕੋਲ ਆਉਂਦੇ ਆ, ਤਾਂ ਉਹਨਾਂ ਨੂੰ ਤੁਸੀਂ ਇਹ ਪੁੱਛੋ ਜੀ ਵੀ ਤੁਸੀਂ ਪਿਛਲੇ 4 ਸਾਲਾਂ ਦੇ ਵਿੱਚ ਸਾਡੀਆਂ ਆਹ ਸਮੱਸਿਆਵਾਂ ਜਿਹੜੀਆਂ, ਇਹਨਾਂ ਨੂੰ ਹੱਲ ਕਰਨ ਲਈ ਕੀ ਕੀਤਾ ਹੈਗਾ। ਉਹਨਾਂ ਕੋਲੋਂ ਪੁੱਛੋ, ਪੁੱਛ ਕੇ ਫਿਰ ਤੁਸੀਂ ਫੈਸਲਾ ਕਰੋ ਕਿ ਤੁਸੀਂ ਕਿਹਨੂੰ ਵੋਟ ਕਰਨੀ ਹੈਗੀ ਆ। ਦੂਜੀ ਗੱਲ, ਜਿਹੜੇ ਨਵੇਂ ਕੈਂਡੀਡੇਟ ਲੜ ਰਹੇ ਹੈਗੇ ਆ, ਜਿਹੜੇ ਹੁਣ ਯਾਨੀ ਇਸ ਵਾਰੀ ਆਏ ਹੈਗੇ ਆ, ਉਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਚੋਣ ਲੜ ਰਹੇ ਜੇ, ਤੁਹਾਡਾ ਮਕਸਦ ਕੀ ਆ, ਤੁਸੀਂ ਆਹ ਸਮੱਸਿਆਵਾਂ ਜਿਹੜੀਆਂ ਪਹਿਲਾਂ ਨੇ ਹੱਲ ਨਹੀਂ ਕੀਤੀਆਂ, ਉਹਨਾਂ ਦੇ ਸੰਬੰਧ ਚ ਕੀ ਕਰੋਗੇ। ਤੇ ਤੀਸਰੀ ਗੱਲ ਇਹ ਆ ਕਿ ਵੋਟ ਜ਼ਰੂਰ ਪਾਉਣੀ ਚਾਹੀਦੀ ਆ। ਨੰਬਰ 5, ਕਿ ਵੋਟ ਇਸ ਕਰਕੇ ਨਹੀਂ ਪਾਉਣੀ ਕਿ ਮੇਰਾ ਰਿਸ਼ਤੇਦਾਰ ਆ, ਮੇਰਾ ਵਾਕਫ ਆ, ਨੋ, ਉਹਦਾ ਏਜੰਡਾ ਕੀ ਆ, ਉਹਦਾ ਪ੍ਰੋਗਰਾਮ ਕੀ ਆ। ਉਹਦਾ ਪ੍ਰੋਗਰਾਮ ਜੇ ਸਾਡੇ ਨਾਗਰਿਕਾਂ ਦੇ ਹੱਕ ਚ ਜਾਂਦਾ ਹੈਗਾ, ਤਾਂ ਅਸੀਂ ਉਹ ਕੈਂਡੀਡੇਟ ਚੁਣਨਾ ਹੈਗਾ। ਅਸੀਂ ਰਿਸ਼ਤੇਦਾਰੀ ਦੇ ਆਧਾਰ ਤੇ ਜਾਂ ਹੋਰ ਕਿਸੇ ਆਧਾਰ ਤੇ ਨਹੀਂ ਚੁਣਨਾ ਹੈਗਾ। ਲਾਸਟ ਗੱਲ ਮੈਂ ਜਸਵਿੰਦਰ ਜੀ ਇਹ ਕਰਨੀ ਚਾਹੁੰਦਾ ਹਾਂ ਕਿ ਕੁਝ ਥਾਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਤੁਸੀਂ ਜੀ ਮੇਅਰ ਵਾਸਤੇ ਫਲਾਣੇ ਕੈਂਡੀਡੇਟ ਨੂੰ ਵੋਟ ਪਾਓ, ਯਾਨੀ ਕਿ ਜਿਹੜੇ ਆਲਰੇਡੀ ਹੈਗੇ ਆ, ਜਾਂ ਮਤਲਬ ਜੋ ਵੀ ਮਤਲਬ ਆਫਿਸ ਬੇਰਰ ਨੇ, ਤਾਂ ਉਹਦੇ ਵਿੱਚ ਇਹ ਆ ਜੀ ਕਿ ਕੁਝ ਥਾਂ ਪ੍ਰਭਾਵ ਇਹ ਦਿੱਤਾ ਜਾ ਰਿਹਾ ਕਿ ਜੀ ਤੁਹਾਨੂੰ ਗਰਾਂਟਾਂ ਦਿੱਤੀਆਂ ਗਈਆਂ ਜੀ, ਤੁਹਾਨੂੰ ਕੁਛ ਗਰਾਂਟਾਂ ਜਿਹੜੀਆਂ ਜੀ ਉਹ ਸਿੱਧੀ ਗੌਰਮੈਂਟ ਦਿੰਦੀ ਹੈਗੀ ਆ, ਕੋਈ ਇੰਡੀਵਿਜੁਅਲ ਕੈਂਡੀਡੇਟ ਨਹੀਂ ਦਿੰਦਾ ਹੈਗਾ। ਸੋ ਇਸ ਕਰਕੇ ਇਸ ਗੱਲ ਨੂੰ ਅਵਾਇਡ ਕਰਨਾ ਚਾਹੀਦਾ ਹੈਗਾ, ਔਰ ਇਸ ਗੱਲ ਦੇ ਪ੍ਰਭਾਵ ਹੇਠ ਨਹੀਂ ਆਉਣਾ ਚਾਹੀਦਾ, ਔਰ ਨਾ ਹੀ ਕਿਸੇ ਕੈਂਡੀਡੇਟ ਨੂੰ ਇਹ ਪ੍ਰਚਾਰ ਕਰਨਾ ਚਾਹੀਦਾ ਕਿ ਮੈਂ ਸਿਟੀ ਦੇ ਵਿੱਚ ਹੈਗਾ ਤਾਂ ਕਰਕੇ ਗ੍ਰਾਂਟ ਮਿਲਦੀ ਆ, ਗ੍ਰਾਂਟ ਸਾਡਾ ਹੱਕ ਹੁੰਦਾ ਹੈਗਾ। ਸੋ ਇਹ ਗੱਲਾਂ ਕਰਕੇ ਜੀ ਜਸਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ।
1: ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ, ਗੱਲ ਬੜੀ ਵਧੀਆ ਕਹਿ ਕੇ ਗਏ। ਇੱਕ ਤਾਂ ਨਾ ਆਪਾਂ ਕੋਲ ਸਮੇਂ ਦੀ ਬੜੀ ਘਾਟ ਹੈਗੀ, 5 ਮਿੰਟ ਰਹਿ ਗਏ, ਮੇਰਾ ਬੜਾ ਹਲੇ ਸਾਡੇ ਸਪੋਂਸਰ ਵੀ ਪਏ ਆ ਹਨਾ, ਪਰ ਕਹਿਣ ਦਾ ਵਧੀਆ ਤਰੀਕਾ ਹੈਗਾ ਜਗੀਰ ਸਿੰਘ ਕਾਲੋਂ ਜੀ ਦਾ ਕਿ ਜਿਹੜੇ ਹੁਣ ਇਸ ਸਮੇਂ ਆਪਣੀਆਂ ਪੋਸਟਾਂ 'ਤੇ ਆਪਣੀ ਜਿਹੜੇ

0: ਆਪਣੇ 9 ਤੇ 10 ਦੇ ਰੀਜਨਲ ਕੌਂਸਲਰ ਵਜੋਂ, ਤੇ ਸੰਤੋਖ ਸਿੰਘ ਰੰਧਾਵਾ ਇਹ ਸਿਟੀ ਕੌਂਸਲਰ ਦੇ ਲਈ ਚੋਣ ਲੜ ਰਹੇ ਆ ਜੀ। ਵਾਰਡ ਹੈਗਾ ਨਾ ਤਾਂ 3 ਤੇ 4 ਬ੍ਰੈਂਪਟਨ ਦੇ ਵਿੱਚ। ਇਹ ਕਹਿੰਦੇ ਆ ਮੈਨੂੰ ਵੋਟ ਪਾਓ ਤੇ ਤੁਹਾਨੂੰ ਅਫੋਰਡੇਬਲ ਹਾਊਸਿੰਗ ਟੈਕਸ ਜਿਹੜੇ ਆ ਉਹ ਮੈਂ ਕਰਕੇ ਦਊਂਗਾ। ਮੇਨ ਇਹਨਾਂ ਦਾ ਇਹੀ ਮੁੱਦਾ ਹੈਗਾ ਤੇ ਮੁੱਦੇ ਹੋਰ ਵੀ ਬਹੁਤ ਸਾਰੇ ਆ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਇਹਦੀ ਜਾਣਕਾਰੀ ਤੁਹਾਨੂੰ ਦੇਵਾਂਗੇ। ਸੋ ਤੁਸੀਂ ਇਹਨਾਂ ਦੀ ਹੈਲਪ ਕਰਨੀ ਹੈ ਕਿਸੇ ਵੀ ਤਰੀਕੇ ਦੇ ਨਾਲ, ਜਾਂ ਆਪਣੀ ਗੱਲਬਾਤ ਇਹਨਾਂ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਤੇ ਨੰਬਰ ਮੈਂ ਇਹਨਾਂ ਦਾ ਦੇ ਦਿੰਦੀ ਹਾਂ। ਨੰਬਰ ਹੈਗਾ 416-428-9634, 416-428-9634। ਤੇ ਪ੍ਰੇਮਪਾਲ ਗਿੱਲ ਭਾਜੀ ਬੜੇ ਵਧੀਆ ਬੰਦੇ ਆ ਜੀ, ਇਹ ਡੈਡੀਕੇਟਡ ਆ ਪਬਲਿਕ ਸਰਵੈਂਟ ਤੇ ਰੀਜਨਲ ਕੌਂਸਲਰ ਵਜੋਂ ਵਾਰਡ ਨੰਬਰ 2 ਤੇ 6 ਵਿੱਚੋਂ ਬ੍ਰੈਂਪਟਨ ਦੇ ਵਿੱਚ ਇਹ ਚੋਣ ਲੜ ਰਹੇ ਆ ਜੀ ਰੀਜਨਲ ਕੌਂਸਲਰ ਵਜੋਂ। ਸੋ ਤੁਸੀਂ ਇਹਨਾਂ ਨੂੰ ਵੀ ਵੋਟ ਪਾ ਕੇ ਵੱਧ ਤੋਂ ਵੱਧ ਜਿਤਾਓ ਤੇ ਇਹਨਾਂ ਦੀ ਗੱਲਬਾਤ ਨੂੰ ਸੁਣੋ ਤੇ ਆਪਣੀ ਸੁਣਾਓ ਇਹਨਾਂ ਨੂੰ। ਸੋ ਆਜ਼ਾਦ ਗੋਇਲ ਸਾਹਿਬ ਤਾਂ ਚਲੋ ਸਾਡੇ ਨਾਲ ਗੱਲਬਾਤ ਕਰ ਗਏ, ਇਹ ਵੀ ਵਾਰਡ ਨੰਬਰ 9 ਤੇ 10 ਦੇ ਵਿੱਚ ਖੜੇ ਹੋਏ ਆ ਜੀ ਐਜ਼ ਏ ਸਿਟੀ ਕੌਂਸਲਰ। ਸੋ ਤੁਸੀਂ ਇਹਨਾਂ ਨੂੰ ਵੋਟਾਂ ਪਾਓ ਤੇ ਜਿਤਾਓ। ਵੈਸੇ ਇਹ ਐਕਟਿਵ ਵੀ ਬੜੇ ਰਹੇ ਪਿਛਲੇ ਸਮੇਂ ਦੇ ਵਿੱਚ, ਹੋਣਾ ਇੱਦਾਂ ਹੀ ਚਾਹੀਦਾ। ਤੁਸੀਂ ਕੀ ਕੀਤਾ ਪਿਛਲੇ ਸਮੇਂ ਦੇ ਵਿੱਚ, ਲੋਕਾਂ ਨੂੰ ਦਿਖੇ, ਉਹਨਾਂ ਨੂੰ ਲੱਗੇ ਵੀ ਅੱਗੇ ਜਾ ਕੇ ਵੀ ਕੁਛ ਕਰਨਗੇ। ਤੇ ਗੁਰਪ੍ਰੀਤ ਸਿੰਘ ਢਿੱਲੋਂ ਇਹ ਰੀਜਨਲ ਕੌਂਸਲਰ ਬ੍ਰੈਂਪਟਨ ਵਾਰਡ 9 ਤੇ 10 ਦੇ ਵਿੱਚੋਂ ਖੜੇ ਹੋਏ ਆ। ਇਹਨਾਂ ਨੇ 2 ਟਰਮਾਂ ਕੰਮ ਵੀ ਕੀਤਾ ਔਰ ਉਹ ਕੰਮ ਦਿਖਿਆ ਵੀ ਹੈਗਾ। ਸੋ ਇਸ ਕਰਕੇ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰੋ, ਸੁਣੋ ਇਹਨਾਂ ਦੀ, ਇਹਨਾਂ ਦੇ ਨਾਲ ਵਲੰਟੀਅਰ ਵਰਕ ਕਰੋ। ਤੇ ਬਾਕੀ ਇਹ ਕਹਿੰਦੇ ਆ ਕਿ ਮੈਂ ਚੇਂਜ ਲਿਆਊਂਗਾ ਜੇ ਮੈਂ ਆ ਗਿਆ, ਜੇ ਤੁਸੀਂ ਮੈਨੂੰ ਵੋਟਾਂ ਪਾ ਕੇ ਜਿਤਾਇਆ। ਸੋ ਤੁਸੀਂ ਇਹਨਾਂ ਨੂੰ ਵੋਟ ਪਾ ਕੇ ਜਿਤਾ ਸਕਦੇ ਹੋ ਜੀ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ ਜੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ। 646-825-0910-647-825-0910 ਤੇ ਤੁਸੀਂ ਗੁਰਪ੍ਰੀਤ ਸਿੰਘ ਢਿੱਲੋਂ ਜੀ ਨਾਲ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ ਮੈਂ ਕੈਂਟਰਕ ਦੇ ਜਗਤਾਰ ਰਮਨ ਜੀ ਦਾ ਨੰਬਰ ਦੇਵਾਂ ਤੁਹਾਨੂੰ। ਤੁਸੀਂ ਵਧੀਆ ਜੇਕਰ ਚਾਹੁੰਦੇ ਹੋ ਨਾ ਜੋਬ, ਤੇ ਇਹ ਕਹਿੰਦੇ ਆ ਕਿ ਤੁਹਾਨੂੰ ਮੈਂ ਬਹੁਤ ਵਧੀਆ ਜੋਬ ਦਊਂਗਾ। ਤੁਸੀਂ ਏਜ ਐਂਡ ਲਾਇਸੈਂਸ ਹੋਲਡਰ ਹੋ, ਤੁਹਾਡਾ ਸੀਵੀ ਆਰ ਕਲੀਨ ਕਲੀਅਰ ਹੈਗਾ, ਤੇ ਤੁਸੀਂ ਕੈਂਟਰਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰਨਾ 647-292-5757। ਤੇ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਭਾਜੀ ਕਹਿੰਦੇ ਆ ਕਿ ਆਓ ਨਵਿਆਂ ਵਰਗੇ ਟਰੱਕ ਮੈਂ ਤੁਹਾਨੂੰ ਦੇ ਦੇਣੇ ਆ, ਤੇ ਫਾਈਨਾਂਸਿੰਗ ਔਨ ਦਾ ਸਪੋਟ ਹੈ, ਤੇ ਹੋਰ ਕੀ ਚਾਹੀਦਾ। ਬਿੱਲ ਸੇਖੋਂ ਜੀ ਦਾ ਨੰਬਰ 416-819-6000-416-819-6000। ਤੇ ਆਲ ਟਰੱਕ ਲਿਊਬ ਐਂਡ ਵਾਸ਼ ਵਾਲੇ 7 ਦਿਨ ਖੁੱਲ੍ਹੇ ਹੁੰਦੇ ਆ, 24 ਆਵਰ ਇਹ ਕੰਮ ਕਰਦੇ ਆ। ਸੋ ਜਦੋਂ ਵੀ ਤੁਹਾਡਾ ਸਮਾਂ ਹੈਗਾ ਤੇ ਟਰੱਕ ਛੱਡੋ, ਇਹਨਾਂ ਨੇ ਲੀਕੇਜ ਡੈਮੇਜ ਧੋ ਧੁਆਈ ਸਭ ਕੁਛ ਇੱਕੋ ਛੱਤ ਥੱਲੇ ਕਰ ਦੇਣੀ ਹੈ। ਆਲ ਟਰੱਕ ਲਿਊਬ ਐਂਡ ਵਾਸ਼ 905-400-5599-55 ਇਹਨਾਂ ਦਾ ਨੰਬਰ ਹੈ ਜੀ। ਤੇ ਸਗਨਦੀਪ ਦਾ ਨੰਬਰ ਮੈਂ ਇੱਕ ਵਾਰ ਦੇ ਦੇਵਾਂ ਜੀ ਤੁਹਾਨੂੰ, ਸਗਨਦੀਪ ਸੋਫਾ ਸਟੂਡੀਓ। ਨਵਿਆਂ ਵਰਗੇ ਸੋਫੇ ਬਣਾਓ, ਤੇ ਹੁਣ ਤੁਸੀਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਦੋਂ ਜਿੱਤਣਾ ਹੈ ਨਾ ਐਨ ਬਹਿਣਾ ਵੀ ਹੈਗਾ ਚੌਧਰੀ ਬਣ ਕੇ। ਸੋ ਵਧੀਆ ਵਧੀਆ ਸੋਫੇ ਬਣਾਓ, ਤੁਹਾਡੇ ਘਰ ਵੀ ਆਉਣਾ, ਤੁਹਾਨੂੰ ਮਿਲਣ ਹੈ ਨਾ ਤੁਹਾਡੇ ਮਿੱਤਰਾਂ ਬੇਲੀਆਂ ਨੇ। ਸੋ ਸਗਨਦੀਪ ਸੋਫਾ ਸਟੂਡੀਓ 905-799-8877 ਤੇ ਗੱਲਬਾਤ ਹੋ ਸਕਦੀ ਹੈ। ਤੇ ਬਾਕੀ ਦੁਆਬਾ ਟਰੈਵਲ ਦਾ ਮੈਂ ਇੱਕ ਵਾਰ ਨੰਬਰ ਫੇਰ ਦੇ ਦੇਵਾਂ, 905-673-1400 ਤੇ ਦੀਪਾਂਸ਼ ਨਾਲ ਗੱਲਬਾਤ ਕਰੋ ਤੇ ਵਧੀਆ ਰੇਟ ਤੇ ਟਿਕਟਾਂ ਬੁੱਕ ਕਰਾਓ ਤੇ ਘੁੰਮਣ ਫਿਰਨ ਜਾਓ। ਤੇ ਮਯੰਕ ਭਟਨਾਗਰ ਜੀ ਵਧੀਆ ਤੁਹਾਨੂੰ ਮੌਰਗੇਜ ਪ੍ਰੋਵਾਈਡ ਕਰਦੇ ਆ, 647-702-2023 ਤੇ ਗੱਲਬਾਤ ਜਿਹੜੀ ਹੋ ਸਕਦੀ ਹੈ ਇਹਨਾਂ ਦੇ ਨਾਲ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਜਿਹੜੇ ਕਿ ਬੜੇ ਵਧੀਆ ਤੁਹਾਨੂੰ 4 ਲੋਕੇਸ਼ਨ ਤੋਂ ਸਰਵ ਕਰਦੇ ਆ, ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਓ, ਵਧੀਆ ਕੰਮ ਕਰਾਓ। ਨੰਬਰ ਹੈਗਾ 905-800-7898-78 ਤੇ ਅੱਜ ਜਿਹੜੀ ਆ ਐਡਵਾਂਸ ਪੋਲਿੰਗ ਹੋ ਰਹੀ ਆ ਜੀ ਫਰਾਈਡੇ ਸੈਟਰਡੇ ਨੂੰ, ਤੇ ਤੁਸੀਂ ਜ਼ਰੂਰ ਫਰਾਈਡੇ ਸੈਟਰਡੇ ਸੰਡੇ 9, 10, 11 ਤਰੀਕ ਨੂੰ। ਸੋ ਜ਼ਰੂਰ ਆਪਣੀ ਵੋਟ ਐਡਵਾਂਸ ਦੇ ਵਿੱਚ ਪਾਓ ਤੇ ਆਪਣੇ ਮਨਪਸੰਦ ਕੈਂਡੀਡੇਟ ਨੂੰ ਜਿਤਾਓ ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੀ। ਮੇਰਾ ਨੰਬਰ ਚਾਹੇ ਤੁਹਾਡੀ ਕੋਈ ਵੀ ਇੰਸ਼ੋਰੈਂਸ ਦੀ ਨੀਡ ਹੈ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ, ਆਟੋ, ਹੋਮ, ਕਮਰਸ਼ੀਅਲ, ਤੇ ਮੇਰਾ ਨੰਬਰ ਹੈਗਾ 647-735-2340, 647-765-2340। ਮਿਲਦੇ ਹਾਂ ਜੀ ਮੰਡੇ ਨੂੰ, ਵਧੀਆ ਹੋਵੇ, ਸਤਿ ਸ਼੍ਰੀ ਅਕਾਲ।
1: सर्दी के दिन आने वाले हैं, अगर आप ओंटारियो में रहते हैं और आपकी आमदनी तय सीमा के अंदर है तो आप एनब्रिज गैस से मुफ्त इंसुलेशन, ड्राफ्ट प्रूफिंग और दूसरी सुविधाओं का फायदा उठा सकते हैं। ज्यादा जानकारी के लिए nbridgegas.com/winterproofing पर जाएं। नियम और शर्तें लागू।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: मैं गुरप्रीत सिंह ढिल्लों वार्ड 9-10 तो रीजनल काउंसलर उम्मीदवार मैं 2014 तो 2022 तक तुहानू रिप्रेजेंट किया मेरी एबसेंस विच असी देखिया टैक्स इंक्रीज हाई क्राइम अते एक अजिही काउंसल जिस दे रेजिडेंस नू अनदेखिया किया जदों मैं तुहानू रिप्रेजेंट किया मैं टैक्स घट रखे बुजुर्गों लई बस सर्विस मुफ्त की सैटेलाइट पुलिस स्टेशन लिआंदा अते हजारां नौकरियां लिआंदियां सब तो इंपोर्टेंट मैं फजूल खर्च विरुद्ध आवाज उठाई अते तुहाडे कॉल्स अटेंड कीतियां ਹੁਣ ਮੈਨੂੰ ਕਰਪਸ਼ਨ ਨੂੰ ਰੋਕਣ ਲਈ ਤੁਹਾਡੀ ਮਦਦ ਦੀ ਲੋੜ ਹੈ 26 ਅਕਤੂਬਰ ਨੂੰ ਭਰਖੀ ਹੋਈ ਲੀਡਰਸ਼ਿਪ ਨੂੰ ਵੋਟ ਪਾਓ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਵੋਟ ਪਾਓ
1: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਗੁਰਪ੍ਰੀਤ ਢਿੱਲੋਂ
2: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
3: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ
4: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ
6: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
5: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ

0: डोसा एंड स्वीट फैक्ट्री जिथे पाजी दिया सारिया आइटमा $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स। हुण 3 लोकेशंस तो सर्व करदे ने 2 इन ब्रैम्पटन 1850 एल्बन रोड ईटोबीको। वधेरे जानकारी लिए कॉल करो 416-213-1165।
1: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ, ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ ਮੋਰ ਪਲਾਨਸ ਮੋਰ

0: ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨ। ਅੱਲਾ ਤਾਲਾ ਜੀਸਸ ਮਹਾਰਾਜ ਤੁਹਾਡੀ ਸਦਾ ਸਦਾ ਸਦਾ ਜੈ ਹੋਵੇ। ਅਸਲੀ ਵਾਲੇ ਦੇਵੀ ਦੇਵਤੇ ਹੋ, ਤੁਹਾਡਾ ਵੀ ਸਦਾ ਸਦਾ ਵਾਸਤੇ ਪਿਆਰ ਵਾਲਾ ਹੱਥ, ਪਿਆਰ ਦਾ ਆਸ਼ੀਰਵਾਦ ਸਾਡੇ ਬੱਚਿਆਂ ਦੇ ਉੱਤੇ, ਕਿਉਂਕਿ ਜਿਹੜੇ ਅਸਲੀ ਵਾਲੇ ਦੇਵੀ ਦੇਵਤੇ ਹੁੰਦੇ ਆ ਨਾ, ਜਿਹੜੇ ਸੰਤ ਲੋਕ ਹੁੰਦੇ ਆ, ਜਿਹੜੇ ਫੱਕਰ ਲੋਕ ਹੁੰਦੇ ਆ, ਉਹ ਅੱਜ ਵੀ ਹੈ, ਲੋਕ ਦੇ ਵਿੱਚ ਤਾਂ ਹੈ, ਪਰ ਲੋਕ ਦਾ ਮੈਨੂੰ ਪਤਾ ਨਹੀਂ ਉੱਥੇ ਹੈ ਨਹੀਂ ਹੈ, ਕਿਉਂਕਿ ਅਸੀਂ ਲੋਕ ਤਾਂ ਪਰਲੋਕ 'ਚ ਬੈਠੇ ਹਾਂ ਨਾ ਹੁਣ। ਪਰ ਲੋਕ ਦੇ ਵਿੱਚ ਜਿਹੜੇ ਸਾਧੂ ਸੰਤ ਮਹਾਤਮਾ ਤਪੱਸਵੀ ਫੱਕਰ ਲੋਕ, ਉਹ ਅੱਜ ਵੀ ਇਸ ਜਹਾਨ ਦੇ ਵਿੱਚ ਹਨ, ਪਿੰਡਾਂ ਦੇ ਵਿੱਚ, ਆਪਣੇ ਕਿਤੇ ਸ਼ਹਿਰਾਂ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕੋਈ ਇੱਦਾਂ ਦੇ ਨਮਾਜ਼ੀ ਲੋਕ ਹੁੰਦੇ ਆ ਜਿਹੜੇ ਕਿ ਜੋ ਮੂੰਹ ਚੋਂ ਕੱਢੀ ਗੱਲ ਸੱਚ ਵੀ ਹੋ ਜਾਂਦੀ ਹੈ। ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਸਾਧੂ ਸੰਤਾਂ ਨੂੰ ਮਹਾਨਤਾ ਦਿੱਤੀ ਗਈ ਹੈ। ਸ਼੍ਰੀ ਸੁਖਮਨੀ ਸਾਹਿਬ ਦੇ ਵਿੱਚ ਤੁਸੀਂ ਪਾਠ ਪਰਿਵਾਰ ਪੜ੍ਹਦੇ ਆਉਂਦੇ ਰੋਜ਼, ਬਹੁਤਿਆਂ ਦਾ ਨੇਮ ਹੋਏਗਾ ਰੋਜ਼ ਪਾਠ ਕਰਨ ਦਾ, ਬਹੁਤਿਆਂ ਦਾ ਨੇਮ ਹੋਏਗਾ ਹਫ਼ਤੇ 'ਚ ਇੱਕ ਵਾਰੀ ਜਾਣਾ, ਬਹੁਤਿਆਂ ਦਾ ਨੇਮ ਹੋਏਗਾ ਕਿ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਬਣਾਈਆਂ ਹੋਈਆਂ, ਬਹੁਤਿਆਂ ਨੇ ਉੱਥੇ ਜਾ ਕੇ ਪਾਠ ਕਰਨਾ। ਕਿੰਨੇ ਸਾਧੂਆਂ ਨੂੰ, ਸੰਤਾਂ ਨੂੰ, ਭਗਤਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜਾ ਉੱਚਾ ਦਰਜਾ ਦਿੱਤਾ ਗਿਆ ਹੈ। ਸਾਧੂ ਕਿਹੜਾ? ਜਿਹੜਾ ਸਾਧੂ ਦੇ ਮੁੱਖ ਤੇ ਨਿਕਲੀ ਹੋਈ ਗੱਲ ਸੱਚ ਹੋ ਜਾਵੇ, ਜਿਹੜੇ ਸਾਧੂ ਦੇ ਮੂੰਹ ਚੋਂ ਕੱਢੀ ਹੋਈ ਇੱਕ ਗੱਲ ਉਹ ਰੱਬ ਵੀ ਮੰਨਣ ਵਾਸਤੇ ਇਨਕਾਰ ਨਾ ਕਰੇ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਰੱਬ ਨੂੰ ਮਿਲਾਉਣ ਵਾਲੀ ਇੱਕ ਪੌੜੀ ਹੈ, ਇੱਕ ਰਸਤਾ ਹੈ, ਜਿਹੜਾ ਸੱਚਾ ਸਾਧੂ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ। ਜਿਹੜੇ ਸਾਧੂ ਆ, ਜਿਹੜੇ ਸੰਤ ਆ, ਜਿਹਨਾਂ ਨੇ ਨਾਮ ਦੇ ਨਾਲ ਇਸ਼ਕ ਕੀਤਾ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਉਸ ਗੁਰੂ ਨਾਨਕ ਦੇ ਨਾਮ ਦੇ ਨਾਲ ਲਾ ਦਿੱਤੀ ਹੈ, ਜਿਸ ਨੇ ਆਪਣੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਪੰਕਤੀਆਂ ਦੇ ਨਾਲ ਲਾ ਦਿੱਤੀ ਹੈ, ਉਹ ਸਾਧੂ ਆ। ਜਿਹੜਾ ਸਾਧੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੇ, ਜਿਹੜਾ ਫੱਕਰ, ਜਿਹੜਾ ਬਾਬਾ ਜੀ ਜਿਹੜੇ ਗੀਤਾਂ ਦੇ ਨਾਲ ਜੋੜਨ, ਜਿਹੜੇ ਕੁਰਾਨ ਦੇ ਨਾਲ ਮੌਲਵੀ ਜੋੜੇ, ਤੇ ਜਿਹੜਾ ਫਿਰ ਉਸ ਜੀਸਸ ਦੀ ਗੱਲ ਕਰਾਵੇ, ਉਹ ਸਹੀ ਮਾਇਨੇ ਦੇ ਵਿੱਚ ਉਹ ਫੱਕਰ ਆ, ਉਹ ਸਾਧੂ ਆ। ਕਿਉਂਕਿ ਸਾਧੂ ਨੂੰ ਜਿੱਥੇ ਮਹੱਤਤਾ ਦਿੱਤੀ ਗਈ ਹੈ ਬਹੁਤ ਜ਼ਿਆਦਾ, ਉੱਥੇ ਫਿਰ ਸਾਧੂ ਦੀਆਂ ਕਈਆਂ ਗੱਲਾਂ ਵੀ ਸੱਚ ਹੋ ਜਾਂਦੀਆਂ। ਇਹ ਆਪਾਂ ਸਾਰਿਆਂ ਨੂੰ ਪਤਾ, ਜਿਹੜੇ ਮੁਲਕਾਂ ਤੋਂ ਆਪਾਂ ਆਏ ਹਾਂ, ਇੰਡੀਆ ਪਾਕਿਸਤਾਨ ਵਾਲੇ ਜ਼ਿਆਦਾ ਬੈਠੇ ਆਪਾਂ ਨੂੰ ਸੁਣ ਰਹੇ ਆ, ਹੋਰ ਤਾਂ ਸ਼ਾਇਦ ਨਹੀਂ ਕੋਈ ਸੁਣਦਾ ਹੋਣਾ ਆਪਾਂ ਨੂੰ। ਅਤੇ ਜਿਹੜੇ ਮੁਲਕਾਂ ਤੋਂ ਆਪਾਂ ਆਏ, ਆਪਾਂ ਕਿਧਰ ਕਿਤੇ ਫੱਕਰ ਨੂੰ ਮੰਨਦੇ ਜ਼ਰੂਰ ਸੀ। ਪਿੰਡ ਦੇ ਵਿੱਚ ਕੋਈ ਇੱਦਾਂ ਦਾ ਜਗ੍ਹਾ ਬਣੀ ਹੋਣੀ, ਉਹ ਜਗ੍ਹਾ ਨੂੰ ਮੰਨਣਾ ਵੀ ਇੱਥੇ ਬਾਬੇ ਆਉਂਦੇ ਆ। ਪਿੰਡਾਂ ਦੇ ਵਿੱਚ ਕੋਈ ਇੱਦਾਂ ਦਾ ਸਥਾਨ ਬਣਿਆ ਹੁੰਦਾ ਹੈ ਜਿੱਥੇ ਸਾਰੇ ਪਿੰਡ ਵਾਲੇ ਜਾ ਕੇ ਉਸ ਦਰਗਾਹ ਨੂੰ ਜਾ ਕੇ ਮੱਥਾ ਟੇਕਦੇ ਆ। ਬੜੇ ਕਰਨੀ ਵਾਲੇ ਸੰਤ ਸਾਲਾਂ ਸਾਲਾਂ ਤੋਂ ਦਰਗਾਹਾਂ ਚੱਲ ਰਹੀਆਂ, ਔਰ ਅੱਜ ਵੀ ਉਸੇ ਤਰ੍ਹਾਂ ਉਹਨਾਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਉਸੇ ਤਰ੍ਹਾਂ ਜਗ੍ਹਾ ਨੂੰ ਮਹਾਨ ਮੰਨਿਆ ਜਾਂਦਾ ਹੈ। ਹਰਜੀਤ ਜੀ, ਤੁਹਾਡੇ 'ਚ ਬਾਬੇ ਅੱਜ ਆ ਗਏ ਲੱਗਦੇ, ਮੈਨੂੰ ਪੈ ਗਿਆ ਪੰਗਾ ਅੱਜ। ਯਾਰ ਇੱਦਾਂ ਕਰੀਏ, ਬਾਹਰ ਕੱਢੋ ਬਾਬੇ ਥੋੜ੍ਹੇ ਜਿਹਾ ਨਾ, ਮੈਂ ਹੁਣ ਬਾਹਰ ਹੋ ਜਾਂ ਥੋੜ੍ਹਾ ਜਿਹਾ ਬਾਬਿਆਂ ਤੋਂ। ਮੈਂ ਅੱਜ ਫਰਾਈਡੇ ਦਾ ਮੂਡ ਆ, ਅਤੇ ਫਰਾਈਡੇ ਦਾ ਮੂਡ ਦੇ ਵਿੱਚ ਥੋੜ੍ਹਾ ਜਿਹਾ ਆਵਾ। ਹਰਜੀਤ ਜੀ ਥੋੜ੍ਹਾ ਜਿਹਾ ਆਪਣੇ ਮੂਡ ਨੂੰ ਕਰੋ ਕਾਇਮ ਥੋੜ੍ਹਾ ਜਿਹਾ ਨਾ। ਲਓ ਵੀ ਆ ਜਾਓ ਮੁੰਡਿਓ, ਕਿੱਥੇ ਆ ਬੱਬਰ ਸ਼ੇਰ ਸਾਡੇ? ਫਰਾਈਡੇ ਦਾ ਦਿਨ ਆ, ਢੋਲ ਖੜਕ ਰਿਹਾ ਪਿੱਛੋਂ, ਅਤੇ ਅੱਜ ਤੁਹਾਡਾ ਕੀ ਮਨ ਅਤੇ ਪਸੰਦ ਆ ਤੁਸੀਂ ਸੁਣਨਾ। ਦਿਨ ਤਾਂ ਬੜਾ ਖੂਬਸੂਰਤ ਆ ਵੀ, ਅੱਜ ਦਿਨ ਚੜ੍ਹਿਆ ਸੋਹਣੇ ਸੋਹਣੇ ਸੱਜਣਾ ਦੇ ਰੰਗ ਵਰਗਾ ਹੈ। ਆ ਜਾਓ ਫਿਰ ਰੰਗ ਦੀ ਗੱਲ ਕਰੀਏ, ਉਸ ਪਿਆਰ ਦੀ ਗੱਲ ਕਰੀਏ, ਉਸ ਮੁਹੱਬਤ ਦੀ ਗੱਲ ਕਰੀਏ, ਉਸ ਇਸ਼ਕ ਦੀ ਗੱਲ ਕਰੀਏ, ਜਿਹੜੇ ਪਾਉਣਗੇ ਅੱਜ ਪਿਆਰ ਦੀਆਂ ਪੀਂਘਾਂ, ਬਿਕਾਜ਼ ਟੁਡੇ ਇਜ਼ ਫਰਾਈਡੇ। ਵਾਹ ਵੀ ਵਾਹ। ਲਓ ਜੀ ਫਰਾਈਡੇ ਦਾ ਪ੍ਰੋਗਰਾਮ ਕਿੱਦਾਂ ਦਾ ਕਰਨਾ ਤੁਸੀਂ ਤੁਹਾਨੂੰ ਪਤਾ, ਨਹੀਂ ਤਾਂ ਮੈਂ ਤਾਂ ਤੁਰ ਪਿਆ ਸੀ ਉੱਧਰ ਹੋਰ ਹੀ ਪਾਸੇ ਨੂੰ, ਸੱਚ ਵਾਲੇ ਪਾਸੇ ਤੁਰ ਪਿਆ ਸੀ, ਪਰ ਇੰਟਰਟੇਨਮੈਂਟ ਜ਼ਰੂਰੀ ਹੈ ਬਹੁਤ ਜ਼ਿਆਦਾ। 905-673-3337 ਸਟੂਡੀਓ ਦਾ ਨੰਬਰ ਹੈ। ਹਮ ਹੈ ਆਪਕੇ ਆਪਣੇ ਭਾਈ ਜਾਨ ਸਿੰਘ ਹਰਜੀਤ। ਹੈਲੋ ਆਓ ਜੀ, ਕੀ ਹਾਲ ਚਾਲ ਆ
1: ਭਾਈ? ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਬਹੁਤ ਸਿਆਣੀ ਗੱਲਾਂ ਕਰਦੇ ਬਾਈ, ਬਹੁਤ ਚੰਗੀ ਲੱਗਦੀ ਆ।
0: ਇਹ ਮੈਨੂੰ ਪਤਾ ਨਹੀਂ ਕੀ ਹੁੰਦਾ ਕਿ ਮੇਰੇ ਬਾਬੇ ਆਉਂਦੇ ਆ।
1: ਬਾਈ ਬਾਬੇ ਜੋਦੇ ਤੁਸੀਂ ਬਹੁਤ ਸੱਚੀ ਕਹਿੰਦੇ ਬਾਈ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ।
0: ਹਾਂਜੀ
1: ਅਸੀਂ ਆਪ ਖੁਦ ਮੰਨਦੇ ਹਾਂ ਜੀ,
0: ਮੰਨਣਾ ਚਾਹੀਦਾ,
1: ਖੁਦ ਮੰਨਦੇ ਹਾਂ,
0: ਜ਼ਰੂਰ ਮੰਨਣਾ ਚਾਹੀਦਾ। ਜਿਹੜੇ ਜਿੱਥੇ ਜਿੱਥੇ ਵੀ ਕਿਸੇ ਦਾ ਵਿਸ਼ਵਾਸ ਆ ਉੱਥੇ ਜ਼ਰੂਰ ਮੰਨਣਾ ਚਾਹੀਦਾ। ਪੰਜਾਬੀ ਵਿਰਸਾ ਨੈਕਸਟ ਵਨ। ਹੈਲੋ
2: ਹੈਲੋ
0: ਜੀ ਸਰ।
2: ਹਾਂਜੀ ਵੀਰ ਜੀ, ਕੀ ਹਾਲ ਨੇ?
0: ਬਸ ਅੱਛੇ ਸਰ, ਤੁਸੀਂ ਦੱਸੋ, ਮੈਂ ਕੁਛ ਗਲਤ ਨਹੀਂ ਕਿਹਾ ਗਿਆ ਸਵੇਰੇ ਸਵੇਰੇ? ਜਿਹੜੇ ਅਸਲੀ ਸਾਧੂ ਸੰਤ ਆ ਉਹਨਾਂ ਦੇ ਮੂੰਹ ਚੋਂ ਗੱਲ ਕੱਢੀ, ਉਹ ਗੁਰੂ ਸਾਹਿਬ ਵੀ ਨੀ ਮੋੜ ਸਕਦੇ ਗੱਲ। ਨਾਨਕ ਸਰ ਮਹਾਂਪੁਰਖ ਧਾਰਨਾ ਪੜਿਆ ਕਰਦੇ ਸੀ, ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ।
2: ਹੈ
0: ਜਿਹੜੇ ਭਗਤ ਹੁੰਦੇ ਆ ਨਾ ਅਸਲੀ ਵਾਲੇ, ਉਹ ਰੱਬ ਦੇ ਬੜੇ ਕਰੀਬ ਹੁੰਦੇ ਆ। ਤੇ ਅੱਜ ਸੁਣਨਾ ਕੀ ਆਪਾਂ ਕੀ ਸੁਣਾਈਏ? ਤੇ ਅੱਜ ਏਦਾਂ ਹੀ ਬਸ ਭਗਤਾਂ ਦੀ ਗੱਲ ਹੀ ਕਰੀ, ਅੱਜ ਕੋਈ ਹੋਰ ਵੀ ਗੱਲ?
2: ਨਹੀਂ ਨਹੀਂ, ਅੱਜ ਮੌਸਮ ਬੜਾ ਵਧੀਆ ਵੀਰ ਜੀ, ਜੋ ਸੁਣਾਓ ਨਾ ਚਮਕੀਲਾ ਸਾਹਿਬ ਸੁਣਾਓ।
0: ਲੈ ਦੱਸ, ਸਵੇਰੇ ਸਵੇਰੇ ਚਮਕੀਲਾ ਸਾਹਿਬ ਕੋਈ ਕੰਮ ਕਰੋ,
2: ਸਿਕੰਦਰ ਸਾਹਿਬ ਸੁਣਾਓ।
0: ਅੱਛਾ,
2: ਤੁਸੀਂ ਪ੍ਰਮੋਸ਼ਨ ਕਰਦੇ ਰਹੇ ਹੋ ਹੈ ਨਾ ਪੂਰੇ ਹਫਤਾ ਸ਼ੋਅ ਦੀ, ਤੇ ਮਸਾਂ ਦਾ ਫਰਾਈਡੇ ਆਇਆ, ਅੱਜ ਤਾਂ ਮੌਕਾ ਸਾਡਾ।
0: ਅੱਛਾ ਤੁਸੀਂ ਮੈਨੂੰ ਤਿੰਨ ਆਰਟਿਸਟ ਦੱਸੋ, ਕਿਹੜੇ ਆਰਟਿਸਟ ਤਿੰਨ ਤੁਹਾਡੀ ਮਨ ਪਸੰਦ ਆ?
2: ਸਦੂਰ ਸਿਕੰਦਰ ਸਾਹਿਬ, ਚਮਕੀਲਾ ਸਾਹਿਬ,
0: ਅਮਰ ਸਿੰਘ ਚਮਕੀਲਾ ਨੰਬਰ 1, ਦੀਦਾਰ ਸਿੰਘ ਸੰਧੂ ਨੰਬਰ 2, ਸਰਦੂਲ ਸਿਕੰਦਰ ਸਾਹਿਬ ਨੰਬਰ 3, ਤਿੰਨਾਂ ਵਿੱਚੋਂ ਕਿਹੜਾ ਆਰਟਿਸਟ ਤੁਹਾਨੂੰ ਪਸੰਦ ਹੈ? ਅੱਜ ਉਹਦਾ ਅਖਾੜਾ ਲੱਗੇਗਾ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ। 905-673-3337 ਸਟੂਡੀਓ ਦਾ ਨੰਬਰ ਹੈ। ਜਿਨ੍ਹਾਂ ਦੇ ਗੋਡੇ ਦੁਖਦੇ ਆ, ਮੋਢੇ ਦੁਖਦੇ ਆ, ਗੋਡੇ ਦੁਖਦੇ ਆ, ਕੋਈ ਸ਼ੋਲਡਰ ਦੁਖਦਾ, ਬੈਕ ਪੇਨ ਹੋ ਰਹੀ ਹੈ, ਮਸਾਜ ਕਰਾਉਣੀ ਹੈ, ਨੰਬਰ ਨੋਟ ਕਰ ਲਓ, ਸਟੀਲ ਐਂਡ ਟੌਰਮ ਦੇ ਕਾਰਨਰ ਤੇ ਆ। ਇਹ ਬੰਦਾ ਪਤਾ ਨਹੀਂ ਕਿੱਥੋਂ ਆਇਆ, ਏਦਾਂ ਨਹੀਂ ਮਸਾਜ ਕਰਦਾ ਯਾਰ, ਰਹਿ ਹੀ ਰੱਬ ਦਾ ਨਾ। 905-584-3000 ਤੇ ਕਾਲ ਕੀਤੀ ਜਾ ਸਕਦੀ ਹੈ। ਬਹੁਤ ਹੀ ਜ਼ਿਆਦਾ ਵਧੀਆ, ਮੈਂ ਕਹਿੰਦਾ ਜਿਹੜੇ ਨਾ ਭੰਗੜਾ ਨਹੀਂ ਪਾ ਸਕਦੇ, ਕਈਆਂ ਦੇ ਬੈਕ ਪੇਨ ਹੋਈ ਹੁੰਦੀ ਹੈ, ਬੈਲਟ ਲੱਗੀ ਹੁੰਦੀ ਹੈ, ਕਈ ਸਾਡੇ ਬਜ਼ੁਰਗਾਂ ਦੇ ਮੋਢੇ ਦੁਖਦੇ ਆ, ਗੋਡੇ ਦੁਖਦੇ ਆ, ਤੇ ਦੇਖਿਓ ਬਜ਼ੁਰਗਾਂ ਨੂੰ ਵੀ ਨੱਚਣ ਲਾ ਦੂਗਾ ਬੰਦਾ ਆਲਾ। ਮੈਂ ਕਹਿੰਦਾ ਕਈ ਵਾਰੀ ਟੋਇਲਟ ਸੀਟ ਤੇ ਬਹਿਣਾ ਔਖਾ ਹੋ ਜਾਂਦਾ, ਉਹਨਾਂ ਵਾਸਤੇ ਸਪੈਸ਼ਲ ਐਸੀ ਗੋਡਿਆਂ ਦੇ ਤੇਲ ਪਾ ਦਿੰਦਾ ਬੰਦਾ, ਇਹ ਪਤਾ ਨਹੀਂ ਕਿੱਥੋਂ ਲਿਆ ਬਣਾ ਕੇ। ਨੰਬਰ ਨੋਟ ਕਰੋ ਤੁਸੀਂ, ਬਸ ਇੱਕ ਵਾਰੀ ਜਾਓਗੇ ਤੇ ਆਪੇ ਪਤਾ ਲੱਗਣਾ ਵੀਰ ਮੇਰੇ, ਉਹ ਜੇ ਨਾ ਚੰਗਾ ਲੱਗਾ ਤੇ ਨਾ ਜਾਇਓ ਮੁੜ ਕੇ, ਠੀਕ ਹੈ ਨਾ? ਆਪਣੀਆਂ ਪੱਧਰੀਆਂ ਗੱਲਾਂ ਹੀ ਹੁੰਦੀਆਂ। ਨੰਬਰ ਨੋਟ ਕਰੋ, 905-584-3000। ਤਿੰਨ ਆਰਟਿਸਟ ਆਏ ਦੇ, ਸਰਦੂਲ ਸਿਕੰਦਰ ਸਾਹਿਬ, ਅਮਰ ਸਿੰਘ ਚਮਕੀਲਾ ਤੇ ਦੀਦਾਰ ਸੰਧੂ ਸਾਹਿਬ। ਕਿਹੜਾ ਇਹਨਾਂ 'ਚੋਂ ਤੁਹਾਡੀ ਮਨਪਸੰਦ ਆਰਟਿਸਟ ਹੈ, ਤੁਸੀਂ ਵੋਟ ਪਾ ਦਿਓ ਤੇ ਆਪਾਂ ਉਹ ਲਾ ਦੇਣਾ, ਠੀਕ ਹੈ ਨਾ? 905-673-3337, 905-673-3337। ਮਸਾਜ ਵਾਲਿਆਂ ਦਾ ਨੰਬਰ ਦੁਬਾਰਾ ਲੈ ਲਓ, ਤੇ ਬਾਲਾ ਹੀ ਹਾਲੇ ਵਾਲਾ ਬੰਦਾ, 905-584-3000। ਕਈ ਵਾਰੀ ਨਾ ਕਿਸੇ ਦੀ ਕੋਈ ਹੱਡੀ ਦੇ ਵਿੱਚ ਕੋਈ ਨਾੜ ਤੇ ਨਾੜ ਚੜ੍ਹ ਜਾਂਦੀ ਹੈ, ਉਹ ਬੜਾ ਔਖਾ ਹੁੰਦਾ ਉਸ ਬੰਦੇ ਨੂੰ, ਉਹਨੂੰ ਪੁੱਛੋ ਕੀ ਭਾਅ ਵਿਕਦੀ ਉਹਦੇ ਨਾਲ, ਕਈ ਵਾਰੀ ਪੈਰ ਤੁਹਾਡੇ ਸੁੱਜ ਜਾਂਦੇ ਆ। 905-584-3000 ਦੇ ਕਾਲ ਕੀਤੀ ਜਾ ਸਕਦੀ ਹੈ। ETN ਟਰੈਵਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ, ਔਰ ETN ਟਰੈਵਲ ਵਾਲੇ ਕਹਿੰਦੇ ਆ, ਹਰਜੀਤ ਜੀ ਜਿਹੜੇ ਸਾਡੇ ਫੈਮਲੀਜ਼ ਇੰਡੀਆ ਜਾ ਰਹੀਆਂ ਦੀਵਾਲੀ ਦੇ ਸਪੈਸ਼ਲ, ਤੇ ਉਹਨਾਂ ਵਾਸਤੇ ਸਪੈਸ਼ਲ ਆਫਰ ਦਿੱਤੀ ਜਾ ਰਹੀ ਹੈ। ETN ਟਰੈਵਲ ਤੁਹਾਡੇ ਬ੍ਰਹਮਟਨ ਵਿੱਚ ਹੈ, ਕੁਵੀਨ ਐਂਡ ਕਿੱਥੇ ਬਈ, ਕੁਵੀਨ ਐਂਡ ਏਅਰਪੋਰਟ ਕਾਰਨਰ ਦੇ ਉੱਤੇ ਜਿੱਥੇ ਹੋਮ ਡਿਪੂ ਆ, ਉਸ ਪਲਾਜ਼ੇ 'ਚ ਹੈ, ਥੋੜ੍ਹਾ ਜਿਹਾ ਨਾਲ ਦੇ ਅੱਗੇ ਜਾ ਕੇ ਥੋੜ੍ਹਾ ਜਿਹਾ। 905-463-1301 ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਹੈਲੋ
3: ਭਾਈ, ਸਤਿ ਸ਼੍ਰੀ ਅਕਾਲ।
0: ਓਏ ਆਓ ਜੀ, ਸ਼ੇਰ ਬਗਿਓ, ਕੀ ਹਾਲ ਆ?
3: ਬਹੁਤ ਵਧੀਆ ਗੱਲ ਹੈ ਜਿਹੜੀ, ਪੋਜ਼ਿਟਿਵ ਸੋਚ ਜਿਹੜੀ ਬੰਦੇ ਦੀ ਹੋਵੇ ਨਾ, ਉਹਨੂੰ
0: ਮਹਾਂਪੁਰਖਾਂ ਦੀ ਮੌਜ ਆ, ਬਸ ਗੁਰੂ ਨਾਨਕ ਸਾਹਿਬ ਦੀ ਮੌਜ ਆ, ਸਾਰਿਆਂ ਤੇ ਸਾਰਿਆਂ ਦੇ ਮੌਜ ਏਦਾਂ ਦੀ ਹੋਵੇ ਗੁਰੂ ਸਾਹਿਬਾਂ ਦੀ। ਨੈਕਸਟ ਕਾਲ ਤੇ ਜਾਂਦੇ ਹਾਂ। ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਆ ਜੀ?
4: ਭਾਜੀ
0: ਤੁਹਾਡਾ ਕੀ ਹਾਲ ਆ ਜੀ? ਵਾਹ ਜੀ, ਜੀਓ
4: ਹਾਂਜੀ। ਭਾਜੀ ਕਲਾਕਾਰ ਤਾਂ ਸਾਰੇ ਹੀ ਵਧੀਆ, ਤੇ ਉਹ ਭਾਜੀ ਬਿੰਦ ਰੱਖਿਆ ਸਾਹਿਬ ਵੀ ਬਹੁਤ ਵਧੀਆ ਸੀਗੇ, ਤੇ ਪਰ ਤੁਸੀਂ ਚਮਕੀਲਾ ਲਾ ਦੋ, ਕੋਈ ਗੱਲ ਨੀ।
0: ਅੱਛਾ, ਏਦਾਂ ਕਰਦੇ ਆ, ਆਪਾਂ ਦੇਖਦੇ ਆ ਕਿੰਨੀਆਂ ਵੋਟਾਂ ਚਮਕੀਲਾ ਸਾਨੂੰ ਪੈਂਦੀਆਂ। ਨੈਕਸਟ ਕਾਲ। ਹੈਲੋ,
5: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
5: ਭਾਜੀ ਚਮਕੀਲਾ
0: ਆ ਬੱਲੇ ਸ਼ੇਰ ਦੇ, ਅੱਜ ਫਿਰ ਚਮਕੀਲਾ ਚੱਲੂ ਹੈ। ਦੇਖੋ ਗੱਲ ਪਤਾ ਕੀ ਹੈ, ਦੋ ਵੋਟਾਂ ਨਾਲ ਗੱਲ ਨੀ ਬੰਨੀ ਵੀਰ ਮੇਰੇ, ਮੈਨੂੰ ਸਿੱਧੀ ਗੱਲ ਦੱਸਾਂ, ਪੰਜਾਬੀ ਵਿਰਸਾ ਰੇਡੀਓ ਲੱਗਾ ਹੋਵੇ ਤੇ ਕੱਲਾ ਦੋ ਆਣ ਚਮਕੀਲੇ ਵਾਸਤੇ, ਤੇ ਤਾਂ ਮੇਰੇ ਵਾਸਤੇ ਮਾੜੀ ਗੱਲ ਆ, ਜਿਹੜੇ ਸੁਣ ਰਹੇ ਉਹਨਾਂ ਵਾਸਤੇ ਮਾੜੀ ਗੱਲ ਆ, ਠੀਕ ਆ ਨਾ?
5: ਨਹੀਂ ਨਹੀਂ, ਆਉਂਗੇ ਜੀ ਫਰਾਈਡੇ ਲੌਂਗ ਵੀਕਐਂਡ,
0: ਤੇ ਫਿਰ ਜਦੋਂ ਫਿਰ ਕੰਨ ਕਰ ਗੱਲ ਸੁਣ ਸੱਜਣਾ ਮੱਖਣਾ, ਤੇ ਜਦੋਂ ਹਰਜੀਤ ਸਿੰਘ ਨੇ ਲਾਤਾ, ਸਿੰਘ ਹਰਜੀਤ ਨੇ, ਫਿਰ ਤਾਂ ਹਨੇਰੀ ਉਦੋਂ ਹੀ ਸ਼ਹਿਰ ਚ ਆ ਜਾਂਦੀ, ਤੁਹਾਨੂੰ ਪਤਾ ਨਾਲੇ ਰੇਡੀਓ 11 ਤੋਂ ਬਾਅਦ ਆਪਾਂ ਸੁਣ ਦੇਈਦਾ ਸ਼ਹਿਰ, ਕੋਈ ਰੇਡੀਓ ਹੋਰ ਨਾ ਸੁਣਨ ਦੇਣਾ ਕਿਸੇ ਹੋਰ।
5: ਥੈਂਕ ਯੂ,
0: ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਲਓ ਜੀ, ਦੋ ਕਾਲਸ ਅਮਰ ਸਿੰਘ ਚਮਕੀਲਾ ਸਾਹਿਬ ਵਾਸਤੇ ਆ ਗਈਆਂ, ਅਗਲੀ ਕਾਲ ਕਿੱਧਰ ਜਾਣੀ ਉਹ ਤੁਹਾਨੂੰ ਪਤਾ, ਮੈਨੂੰ ਉਹਦੇ ਬਾਰੇ ਬਿਲਕੁਲ ਨਹੀਂ ਪਤਾ। 905-673-3337 905-673-3337 ਇਸ ਵੀਕਐਂਡ ਦੇ ਘਰਾਂ ਦੇ ਵਿੱਚ ਟੁੱਟ ਭੱਜ ਹੋ ਗਈ ਹੈ, ਕਿਸੇ ਨੇ ਕੋਈ ਵੀ ਟਾਈਲਾਂ ਲਿਆਉਣੀਆਂ, ਕੋਈ ਫਲੋਰਿੰਗ ਲਿਆਉਣੀ ਆ, ਕੋਈ ਤਾਰਾਂ ਲਿਆਉਣੀਆਂ, ਕੋਈ ਸੁੱਚ ਲਿਆਉਣੇ ਆ, ਕੋਈ ਟੋਇਲਟ ਸੀਟ ਲੈਣੀ ਆ, ਕੋਈ ਡਰਾਈ ਵਾਲਾ ਲੈਣੀ ਆ, ਕਿਸੇ ਵੀ ਤਰ੍ਹਾਂ ਦੀ ਕੋਈ ਆਈਟਮ ਲੈਣੀ ਆ, ਕੰਸਟਰਕਸ਼ਨ ਨਾਲ ਰਿਲੇਟਡ ਹੋਏਗੀ, ਗਲੈਕਸੀ ਹੋਮ, ਦੋ ਤਿੰਨ ਕੋਸਕੋ ਇਕੱਠੇ ਕਰ ਲਓ, ਏਡਾ ਵੱਡਾ ਵੇਅਰ ਹਾਊਸ ਬੰਦਾ, ਮੈਂ ਹੈਰਾਨ ਹੋ ਗਿਆ ਵੇਅਰ ਹਾਊਸ ਦੇਖ ਕੇ, ਤੁਹਾਡੀ ਮਨ ਪਸੰਦ ਦੀਆਂ ਚੀਜ਼ਾਂ ਉੱਥੋਂ ਮਿਲਦੀਆਂ ਗਲੈਕਸੀ ਹੋਮ ਤੋਂ। 905-460-1222 ਦੇ ਕੋਕ ਦੀ ਜਾ ਸਕਦੀ ਹੈ, ਮੈਕਲੋਗਨ ਐਂਡ ਬਾਈ ਜਾਨ ਵਿਲੀਅਮ ਪਾਰਕ ਦੇ ਕਾਰਨਰ ਦੇ ਹੈ ਗਲੈਕਸੀ ਹੋਮ। ਹੈਲੋ, ਆਓ ਜੀ ਬਲਵਿੰਦਰ ਜੀ, ਲੈ ਦੱਸ ਕਿਉਂ ਚਮਕੀਲਾ ਲਾ ਦੀਏ ਸਵੇਰੇ ਸਵੇਰੇ ਬਈ, ਦੱਸੋ ਲੱਸੀ ਲੂਸੀ ਭੇਜੇ ਸਵੇਰੇ ਸਵੇਰੇ ਭਾਈ,
6: ਨੀਂਦ ਆਉਣ ਲੱਗ ਜਾਂਦੀ ਆ,
0: ਦੱਸ ਨੀਂਦ ਆਉਣ ਲੱਗ ਗਈ, ਕੰਮ ਨੀ ਕਰਨਾ ਬੰਦੇ ਨੇ, ਕੀ ਕਰੂ ਬੰਦਾ, ਦੱਸੋ
6: ਥੋੜੀ ਦੇਰ ਬੈਠੇ ਪੀਣੀ,
0: ਓਏ ਰੱਬਾ ਮੇਰਿਆ ਕੀ ਗੱਲਾਂ ਕਰਦੇ ਆ, ਲੱਸੀ ਨਾਲ ਨੀਂਦ ਆ ਜਾਂਦੀ ਆ ਬੰਦੇ ਨੂੰ, ਜਦੋਂ ਤੁਹਾਡਾ ਨਾ ਰਹਿਣ ਨੀ ਦਿਓ, ਫਿਰ ਮੈਂ ਸਵੇਰੇ ਸਵੇਰੇ ਗੱਲ ਕਰਨੀ, ਉਹ ਸ਼ਾਮ ਵਾਲੀ ਗੱਲ ਆ, ਸ਼ਾਮ ਨੂੰ ਕਹੂੰਗਾ ਆਪਣੇ ਨਵੀ ਨੂੰ ਕਹੂੰਗਾ, ਗੱਲ ਕਰੂੰਗਾ ਰੇਡੀਓ। ਹਮ ਹੈ ਆਪਕੇ ਆਪਣੇ ਬਾਈ ਸਿੰਘ ਹਰਜੀਤ ਸ਼ੋਅ ਸੁਣ ਰਹੇ ਆ ਤੁਸੀਂ, ਹੈਂ ਕਿੰਨੇ ਰੇਡੀਓ ਵਾਲੇ ਅੱਜ ਕੱਲ ਆਪਣੇ ਨਾਂ ਦੇ ਨਾਲ ਸ਼ੋਆਂ ਦੇ ਨਾਂ ਰੱਖ ਲਿਆ, ਹੈਂ ਇਹ ਸਿੰਘ ਹਰਜੀਤ ਨੇ ਸ਼ੁਰੂਆਤ ਕੀਤੀ ਸੀ ਸ਼ੋਅ ਦੀ, ਟੁਡੇ ਯੂ ਆਰ ਲਿਸਨਿੰਗ 11 to 12 ਗਾਈਜ਼, ਪੰਜਾਬੀ ਵਿਰਸਾ ਵਿੱਚ ਦ ਵਨ ਐਂਡ ਓਨਲੀ ਸਿੰਘ ਹਰਜੀਤ।

साथ हो तो कुछ बात ही अलग होती है। आपकी जान आपके साथ हो तो कुछ जिंदगी का मजा ही अलग होता है। भाई जान आज तो पहनगियां प्यार दियां पींगा, हाँ अज फ्राइडे है, अज 2:30-3 बजे 4 बजे काम छड़ देना। बहुते वीरां ने हैं ते घरे जान लगे, बकरी शकरी लै जो भाई, जड़े खाने वाले शकीन आ, बकरा लै जो, मुर्गा लै जो, मुर्गी लै जो। अच्छा किदा पहचान होंगी मुर्गे मुर्गे की? चमकीला साहब एक मिनट वेट तो करो, असी हुण किदा पहचान करिए? आपां नूं लैण चाहीदा चिकन उत्थों, उहनूं कहिंदे भाई चिकन दे दे, हुण सानूं की पता मुर्गी आ जां मुर्गा है। असी उहनूं कहिंदे भाई बकरा दे दे, सानूं की पता बकरी आ। असी की करिए हुण, किवें बंदे दी पछाण करिए यार? इह तां पछाण करना औखा आ कम्म। ਇਹ ਤਾਂ ਦੁਕਾਨਦਾਰ ਨੂੰ ਪਤਾ ਹੋਊਗਾ ਵੀ ਕੀ ਦੇ ਰਿਹਾ, ਮੁਰਗੀ ਦੇ ਰਹੇ ਜਾਂ ਮੁਰਗਾ ਦੇ ਰਿਹਾ। ਆਪਾਂ ਦਾ ਇਹਦੇ ਬਾਰੇ ਪਤਾ ਨਹੀਂ ਪੂਰਾ, ਪਰ ਗੱਲ ਇਹ ਹੈ ਕਿ ਇਹਦੇ ਬਾਰੇ ਪਹਿਚਾਣ ਕਿਵੇਂ ਕੀਤੀ ਜਾ ਸਕਦੀ, ਮੈਨੂੰ ਇਹਦੇ ਬਾਰੇ ਬਿਲਕੁਲ ਨਹੀਂ ਪਤਾ। ਅਤੇ ਅੱਜ ਫਿਰ ਕਈਆਂ ਨੂੰ ਪਤਾ ਹੁੰਦਾ ਜਦੋਂ ਖਰੀਦਣ ਜਾਂਦੇ ਆ ਮੀਟ ਸ਼ੀਟ, ਬਈ ਕਿਵੇਂ ਸਿਸਟਮ ਕਰਨਾ ਕਿਵੇਂ ਨਹੀਂ ਕਰਨਾ। ਪਰ ਚਲੋ ਅੱਜ ਫਰਾਈਡੇ ਹੈ, ਅੱਜ ਫਿਰ ਚਮਕੀਲਾ ਸਾਹਿਬ ਚੱਲੂਗਾ, ਅਤੇ ਫਿਰ ਨਾਲ ਜਿਹੜਾ ਮੈਂ ਦੱਸ ਦਿੱਤਾ ਤੁਹਾਨੂੰ ਅੱਗੇ ਪਿਆਰ ਗੀਆਂ ਪਿਆਰ

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਵਿਲ ਸੇਖੋ 416-819-6000।
3: डांडिया या गरबा यानी नवरात्रि भारत वर्ष का सबसे बड़ा त्योहार माना जाता है। कि नवरात्रि के 9 दिनों में दुर्गा माता अपने 9 रूप लेकर घर में आगमन करती हैं। तो ऐसे में दुर्गा माता के सुंदर स्टैचूज घर लाना ना भूलें। आइए इंडिया सजावट एंड पूजा हट, और सिर्फ दुर्गा माता स्टैचूज ही नहीं बल्कि नवरात्रि पूजा थाली, कलश, कोकोनट, मैंगो लीव्स, केतरी पॉट्स और फैंसी डांडिया स्टिक्स भी अवेलेबल है। GTS बिगेस्ट एंड ओरिजिनल डिवाइन शॉप, इंडिया सजावट एंड पूजा हट, 31 Melanie Drive, Unit 5, Brampton, 905-458-6808।
4: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
5: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
4: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
6: कि तुसी भी अपने पेरेंट्स या ग्रैंड पेरेंट्स नो सुपर वीजा या विजिटर वीजा ते कनाडा लाके आ रहे हो, ते फिर प्लैनेट इंश्योरेंस तो सुपर वीजा इंश्योरेंस या विजिटर इंश्योरेंस प्लान लाके उन्हां नू प्रॉपरली प्रोटेक्शन दे हो। साडे अप्रूवल फास्ट ने, कवरेज तुहाडी नीड दे मुताबिक है, ते कॉम्प्रीहेंसिव प्लान है जिहड़ा, ए सारा कुछ तुहानू मिल सकदा है बहुत ही अफोर्डेबल प्राइस ते। तुसी मैनू कॉल करो, एदे लई नंबर है 416-524-3535, 416-524-3535, विदी छाबड़ा फ्रॉम प्लैनेट इंश्योरेंस।
7: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
8: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇੰਨਾ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, 905-450-2828, 905-450-2828।
1: ਪੰਜਾਬੀ ਵਿਰਸਾ ਰੇਡੀਓ ਤੁਸੀਂ ਸੁਣ ਰਹੇ ਹਾਂ, ਔਰ ਫਰਾਈਡੇ ਦਿਨ ਤੁਹਾਨੂੰ ਪਤਾ ਕਿ ਇਸ ਵੀਕਐਂਡ ਦੇ ਸਪੈਸ਼ਲਸ ਆਫਰਸ ਬੜੀਆਂ ਲੱਗੀਆਂ ਹੁੰਦੀਆਂ, ਔਰ ਸੁਲਤਾਨ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਸਾਡੇ ਨਾਲ ਇਸ ਟਾਈਮ ਹਾਜ਼ਰੀ ਲਵਾ ਰਹੇ ਹੈ, ਉਹਨਾਂ ਨਾਲ ਬੜੀ ਜਲਦੀ ਗੱਲਬਾਤ ਕਰਾਂਗੇ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
9: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
1: ਜੀ। ਸੁਲਤਾਨ ਜੀ, ਵੀਕਐਂਡ ਆ ਗਿਆ, ਔਰ ਵੀਕਐਂਡ ਦੇ ਕੀ ਸਰ ਸਪੈਸ਼ਲ ਟੈਲੀਵਿਜ਼ਨ, ਵਾਸ਼ਰ, ਡਰਾਇਰ, ਫ੍ਰਿਜ, ਸਟੋਪ ਦੇ ਦੱਸੋ ਕੋਈ ਸਪੈਸ਼ਲ ਸਰ ਪੈਕੇਜ ਅੱਜ ਕੱਲ੍ਹ?
9: ਬਿਲਕੁਲ ਜੀ, ਵਾਸ਼ਰ ਐਂਡ ਡਰਾਇਰ ਦੀ ਜੇ ਆਪਾਂ ਗੱਲ ਕਰੀਏ ਤੇ $2000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਜਿਹਦੇ ਤੇ ਹਰਜੀਤ ਜੀ ਟੈਰਿਫ ਲੱਗਣ ਤੋਂ ਬਾਅਦ $2600 ਪ੍ਰਾਈਸ ਆਈ ਹੈ, ਪਰ 1799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ
1: ਜੀ।
9: ਅਲਟਰਾ ਲਾਰਜ ਕਪੈਸਿਟੀ ਦਾ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। $800 ਇਕੱਲੇ ਵਾਸ਼ਰ ਐਂਡ ਡਰਾਇਰ ਬਾਏ ਕਰਨ ਤੇ ਕਸਟਮਰ ਸੇਵ ਕਰਨਗੇ ਜੀ। ਜਿਹੜੇ ਕਸਟਮਰ ਟੌਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, $1700 ਵਾਲਾ 1099 ਦਾ ਟੌਪ ਲੋਡ ਵਾਸ਼ਰ ਐਂਡ ਡਰਾਇਰ ਅਵੇਲੇਬਲ ਹੈ। ਜਿਹਦੀ ਕੱਲੀ ਵਾਸ਼ਰ ਲੈਣੀ ਹੋਵੇ 599 ਚ ਮਿਲ ਜਾਏਗੀ ਜੀ, ਫ੍ਰੀ ਡਿਲੀਵਰ ਹੋਏਗਾ ਤੇ 6 ਮਹੀਨੇ ਚ ਕਸਟਮਰ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ। ਤੇ ਨਾਲ ਦੀ ਨਾਲ ਜਿਹਨਾਂ ਨੇ ਬਿਲਟ ਇਨ ਕਿਚਨ ਲੈਣਾ ਉਹ ਕਸਟਮਰ ਮਿਸ ਨਾ ਕਰਨ, ਕਿਉਂਕਿ ਇਸ ਵੀਕਐਂਡ ਤੇ 40% ਦਾ ਡਿਸਕਾਊਂਟ ਬਿਲਟ ਇਨ ਕਿਚਨ ਦੇ ਉੱਪਰ ਅਸੀਂ ਲੈ ਕੇ ਦੇ ਰਹੇ ਹਾਂ ਆਪਣੇ ਕਸਟਮਰ ਨੂੰ ਜੀ।
1: ਜੀ ਜੀ,
9: ਜਿਹਦੇ ਚ ਬਿਲਟ ਇਨ ਕੁੱਕ ਟੌਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ $6,900 ਚ ਮਿਲੇਗਾ, ਤੇ $6,900 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। $6,100 ਦੀ ਸੇਵਿੰਗ ਹੈ ਬਿਲਟ ਇਨ ਕਿਚਨ ਦੇ ਉੱਪਰ, ਜੇ ਕੋਈ ਕਸਟਮਰ ਦੇਖ ਰਿਹਾ ਇਸ ਟਾਈਮ, ਚਾਹੇ ਸਿੰਗਲ ਸਿੰਗਲ ਪੀਸ ਲੈਣਾ ਜਾਂ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਣਾ, ਤੇ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ।
1: ਜੀ ਜੀ,
9: 905-450-2828 ਨੰਬਰ ਹੈ। ਤੇ ਹਰਜੀਤ ਜੀ, ਤੁਹਾਨੂੰ ਪਤਾ ਤੁਸੀਂ ਹਮੇਸ਼ਾ ਬਿਗ ਸਕਰੀਨ ਟੀਵੀ ਦੇ ਸ਼ੌਕੀਨ ਰਹੇ ਹੋ,
1: ਬਿਲਕੁਲ ਜੀ ਜੀ,
9: ਤੇ ਅੱਜ ਤੁਹਾਨੂੰ ਦੱਸਣ ਲੱਗਾ ਜੀ ਕਿ ਸੋਨੀ ਨੇ ਸੋਨੀ ਬਰੇਵੀਆ ਮਾਡਲ 100 ਇੰਚ ਲਾਂਚ ਕਰਤਾ ਜੀ।
1: ਉਹ ਬੱਲੇ ਬੱਲੇ ਬੱਲੇ ਬੱਲੇ, ਪੂਰਾ ਹੀ 100 ਇੰਚ ਕਰਤਾ।
9: ਬਿਲਕੁਲ ਜੀ, ਪੂਰਾ 100 ਇੰਚ ਦਾ ਟੀਵੀ ਹੈ, ਸੋਨੀ ਬਰੇਵੀਆ 3 ਲੇਟੈਸਟ ਟੈਕਨੋਲੋਜੀ ਹੈ, ਇਹਦੇ ਚ ਗੂਗਲ ਫੀਚਰ ਵੀ ਹੈ, ਗੂਗਲ ਟੀਵੀ ਹੈ, ਨਾਲ 120 Hz ਹੈ ਕਿਉਂਕਿ PS5 ਦੀ ਰੈਜੋਲੂਸ਼ਨ ਨਾਲ ਮੈਚ ਕੀਤਾ ਗਿਆ, ਬੈਸਟ ਫਾਰ ਗੇਮਿੰਗ ਮੋਡ, ਬੈਸਟ ਫਾਰ ਪਿਕਚਰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ। 100 ਇੰਚ ਦਾ ਸੋਨੀ ਬਰੇਵੀਆ ਮਾਡਲ ਸੋਨੀ ਬਰੇਵੀਆ 3 4500 ਦਾ ਲਾਂਚ ਕੀਤਾ ਗਿਆ ਜੀ, ਪਰ ਅਸੀਂ 2999 ਚ ਆਪਣੇ ਕਸਟਮਰ ਨੂੰ ਲੈ ਕੇ ਦੇਵਾਂਗੇ।
1: ਪੂਰਾ 100 ਇੰਚ ਦਾ
9: ਡਿਸਕਾਊਂਟ ਹੈ,
1: ਪੂਰਾ 100 ਇੰਚ ਦਾ,
9: ਪੂਰਾ 100 ਇੰਚ ਤੇ ਪੂਰੇ $1500 ਡਿਸਕਾਊਂਟ ਵੀ ਨਾਲ।
1: ਕਿਆ ਬਾਤ ਹੈ, ਇਹ ਕਿਹੜੇ ਨੰਬਰ ਦੇ, ਇੱਕ ਸੈਕਿੰਡ, ਕਿਹੜੇ ਨੰਬਰ ਦੇ ਕਾਲ ਕੀਤੀ? ਜਿਵੇਂ ਕੋਈ ਗੱਡੀ ਦਾ ਲਿਮਿਟਡ ਮਾਡਲ ਆਉਂਦਾ ਨਾ, ਵੀ ਬੰਦਾ ਕਹਿੰਦਾ ਵੀ ਸਭ ਤੋਂ ਪਹਿਲਾਂ ਗੱਡੀ ਮੇਰੇ ਕੋਲ ਹੀ ਹੋਵੇ। ਅੱਜ ਮੈਂ ਦੇਖਣਾ ਕਿ ਕਿਹੜੇ ਪੰਜਾਬੀਆਂ ਦੇ ਘਰਾਂ ਚ ਸਭ ਤੋਂ ਪਹਿਲਾਂ ਟੀਵੀ ਜਾਂਦਾ, ਪਹਿਲੇ ਦਿਨ ਹੀ ਸੁਲਤਾਨ ਜੀ ਦੇ ਸ਼ਾਪ ਦੇ ਉੱਤੋਂ। ਨੰਬਰ ਦਿਓ ਯਾਰ ਆਪਣਾ ਸਟੋਰ ਦਾ। ਸਰ
9: 905-450-2828 ਨੰਬਰ ਹੈ ਜੀ, 905-450-2828 ਜੀ।
1: ਬੜੀ ਚੰਗੀ ਗੱਲ ਹੈ ਸਰ। ਸੁਲਤਾਨ ਜੀ, ਇਹਦੇ ਨਾਲ ਪੈਸੇ ਕਿੰਨੀ ਦੇਰ ਬਾਅਦ ਲੈਣੇ ਆ?
9: ਹਾਂਜੀ, 29.99 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਬਿਨਾਂ ਵਿਆਜ ਤੋਂ ਫ੍ਰੀ ਡਿਲੀਵਰ ਹੋਣਾ, ਤੇ 1 ਸਾਲ ਦੀ ਪਾਰਟਸ ਐਂਡ ਲੇਬਰ ਵਾਰੰਟੀ ਇੰਕਲੂਡ ਇਨ ਦਾ ਪ੍ਰਾਈਸ ਹੈ। ਜਿਹੜੇ ਵੀ ਕੋਈ ਸੋਨੀ ਬਰੇਵੀਆ ਦੇ ਸ਼ੌਕੀਨ ਹੈ, ਉਹਨਾਂ ਨੂੰ ਪਤਾ ਹੀ ਹੈ ਕਿ ਪਿਕਚਰ ਕੁਆਲਿਟੀ ਸੋਨੀ ਦੀ ਰੇਟਡ ਨੰਬਰ 1 ਕੰਸਿਡਰ ਕੀਤੀ ਜਾਂਦੀ ਹੈ
1: ਜੀ।
9: ਹਾਈ ਐਂਡ ਟੈਕਨੋਲੋਜੀ ਦਾ ਲੇਟੈਸਟ 100 ਇੰਚ ਸੋਨੀ ਬਰੇਵੀਆ 3 ਲਾਂਚ ਕੀਤਾ ਗਿਆ 29.99 ਚ। ਬੇਸ਼ੱਕ ਗੂਗਲ ਸਰਚ ਕਰ ਲੈਣਾ, $4500 ਤੋਂ ਘੱਟ ਕਿਤੇ ਨੀ ਮਿਲਣਾ,
1: ਪਰ
9: 29.99 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਅਵੇਲੇਬਲ ਹੈ ਜੀ।
1: ਬਹੁਤ ਅੱਛੀ ਗੱਲ ਸਰ।
9: 905-450-2828 ਨੰਬਰ ਹੈ। ਤੇ ਇਸ ਤੋਂ ਬਾਅਦ ਬਿਗ ਸਕਰੀਨ ਟੀਵੀ ਦੀ ਜੇ ਗੱਲ ਕਰੀਏ ਜੀ, 85 ਇੰਚ ਆ ਜਾਂਦਾ
1: ਜੀ।
9: 85 ਇੰਚ ਜਿਹੜਾ ਜੀ, ਉਹ ਸਾਡੇ ਕੋਲ ਨਵੀਂ ਟੈਕਨੋਲੋਜੀ ਦਾ, ਇਹਨੂੰ ਕਹਿੰਦੇ ਜੀ ਮਿੰਨੀ LED, ਮਿੰਨੀ LED ਲਾਂਚ ਕੀਤੀ ਗਈ ਹੈ ਨਵੀਂ ਟੈਕਨੋਲੋਜੀ ਸੈਮਸੰਗ ਵੱਲੋਂ। ਜੇ ਸੈਮਸੰਗ ਦਾ ਮਿੰਨੀ LED ਲੈਣਾ, 85 ਇੰਚ $1199 ਦਾ ਮਿਲ ਜਾਏਗਾ, ਜਦਕਿ ਇਹਦੀ $1800 ਪ੍ਰਾਈਸ ਹੈ। ਪ੍ਰਾਈਸ ਮੈਚ ਗਾਰੰਟੀ ਕੀਤੀ ਜਾਏਗੀ, ਫ੍ਰੀ ਹੋਮ ਡਿਲੀਵਰੀ ਹੋਏਗੀ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। 75 ਇੰਚ ਸਿਰਫ $799 ਦਾ ਮਿਲ ਜਾਏਗਾ, ਜਦਕਿ ਇਹਦੀ $1100 ਪ੍ਰਾਈਸ ਹੈ। $799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਮਿਲੇਗਾ, 65 ਇੰਚ $599 ਦਾ, ਤੇ 55 ਇੰਚ $399 ਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੇ ਜੀ। 905-450-2828 ਨੰਬਰ ਹੈ, 905-450-2828। ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ। ਜੇ ਉਹਨਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ $2200 ਵਾਲਾ, $1499 ਚ ਮਿਲੇਗਾ, ਤੇ $1499 ਵੀ 6 ਮਹੀਨੇ ਚ ਪੇ ਕਰਨਾ ਜੀ।
1: ਠੀਕ ਹੈ,
9: 905-450-2828, 905-450-2828 ਜੀ।
1: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਚਾਲ ਆ?
10: ਵਧੀਆ ਜੀ, ਵਧੀਆ, ਠੀਕ ਠਾਕ।
1: ਹੁਕਮ ਵੀਰ ਜੀ,
10: ਜਿਹੜੀ ਆਪਣੀ ਅਸੀਂ ਦੱਸ ਰਹੇ ਸੀਗੇ ਕੁਆਲੀ ਨਾਈਟ ਹੋ ਰਹੀ ਆ,
1: ਹਾਂਜੀ,
10: ਉਹੀ ਆ ਜਿਹੜੀ ਮਲੇਰਕੋਟਲਾ ਨਾਈਟ?
1: ਕਿਹੜੀ ਵਾਲੀ?
10: ਮਲੇਰਕੋਟਲਾ ਨਾਈਟ
1: ਨਹੀਂ, ਇਹ ਨੁਮਾਨ ਆ, ਮੁੰਡੇ ਦਾ ਨਾਂ, ਪਾਕਿਸਤਾਨ ਤੋਂ ਆਇਆ ਪੂਰਾ ਬੈਂਡ, ਉਹਦੀ ਨਾਈਟ ਕਰਾ ਰਹੇ ਆਪਾਂ ਨਾ 17 ਤਰੀਕ ਨੂੰ ਮੈਰੀਅਟ ਹੋਟਲ ਦੇ ਵਿੱਚ। ਵੀਰ,
10: ਕਿਹੜੇ ਚ?
1: ਮੈਰੀਅਟ ਹੋਟਲ, ਜਿਹੜਾ ਹੋਟਲ ਦੇ ਵਿੱਚ ਹੋ ਰਹੀ ਆ ਨਾਈਟ, ਬਹੁਤ ਵਧੀਆ ਵੈਨਿਊ ਆ। ਸਿੰਘ ਹਰਜੀਤ ਵਾਲਾ ਵੀਰ, ਰਾਜਨ ਜੀ, ਕੀ ਹਾਲ ਚਾਲ ਹੈ?
11: ਬਹੁਤ ਵਧੀਆ ਜੀ, ਬਹੁਤ ਵਧੀਆ
1: ਜੀ। ਸਰ ਆਨ ਦਿਓ।
11: ਬਿਲਕੁਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ।
11: ਹਰਜੀਤ ਜੀ, ਅੱਜ ਫਰਾਈਡੇ ਹੈ, ਲੌਂਗ ਵੀਕਐਂਡ ਹੈ, ਸਪੈਸ਼ਲ ਡੀਲਾਂ ਸਾਰੀਆਂ ਥਾਵਾਂ ਤੇ ਲੱਗੀਆਂ, ਅਸੀਂ ਵੀ ਸਪੈਸ਼ਲ ਡੀਲ ਲੈ ਕੇ ਆਏ ਆਪਣੇ ਲਿਸਨਰਸ ਵਾਸਤੇ। ਜਿਹੜੇ ਵੀ ਮੇਰੇ ਭੈਣ ਭਰਾ ਵਧੀਆ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ, ਮੈਂ ਦੋ ਬ੍ਰਾਂਡ ਨੇਮ ਦੱਸਾਂਗਾ। ਇੱਕ ਤੇ ਹੈ ਜੀ ਕੇ ਅੰਗਰ, ਠੀਕ ਹੈ ਰੀਅਲਟਰੀ
1: ਠੀਕ ਹੈ
11: ਇਹ ਆਨਲਾਈਨ ਸਰਚ ਕਰ ਲੈਣ ਲੋਕੀ ਸਾਡੇ ਇਹ ਫਰੇਮ ਕਿਤੇ ਵੀ ਇਹਨਾਂ ਨੂੰ 290 ਦਾ 280 ਦਾ ਕਿਤੇ ਬਹੁਤ ਕੋਈ ਹੈਗੀ ਚੀਪ ਸਾਈਟ ਤੇ $160 ਦਾ ਮਿਲੇਗਾ ਇਹ ਸਪੈਸ਼ਲ ਸਪੈਸ਼ਲ ਥੈਂਕਸ ਗਿਵਿੰਗ ਡੇ ਵਾਲੇ ਦਿਨ ਲੌਂਗ ਵੀਕਐਂਡ ਵਾਲੇ ਦਿਨ ਸਪੈਸ਼ਲ ਲੈ ਕੇ ਆਇਆ ਕੇ ਅੰਗਰ ਤੇ ਰੀਅਲਟਰੀ ਦੇ ਫਰੇਮ $299 ਦਾ ਸਾਡਾ ਰੈਗੂਲਰ ਪ੍ਰਾਈਸ ਹੁੰਦਾ ਇਹ ਅੱਜ ਤੁਹਾਨੂੰ ਮਾਰਕੀਟ ਚ ਆਨਲਾਈਨ 260 ਹੈ ਕਿਤੇ 200 ਹੈ ਤੁਹਾਨੂੰ ਸਾਡੇ ਸ੍ਰੋਤ ਮਿਲ ਰਿਹਾ ਜੀ ਸਿਰਫ ਤੇ ਸਿਰਫ $29 $29 ਇਹ ਬ੍ਰਾਂਡਡ ਫਰੇਮ ਮਿਲਣਾ ਤੁਸੀਂ ਆਨਲਾਈਨ ਸਰਚ ਕਰ ਲਿਓ ਤੇ ਫਿਰ ਤੁਸੀਂ ਕਿਹੋ ਵੀ ਹਾਂ ਵੀ ਵਾਕਿਆ ਸਹੀ ਹੈ ਤੇ ਜਿਹੜੇ ਸਾਡੇ ਭੈਣ ਭਰਾ ਇਹ ਫਰੇਮ ਲੈਣਾ ਚਾਹੁੰਦੇ ਨੇ $29 ਅੱਜ ਸਪੈਸ਼ਲ ਡੀਲ ਲਗਾਈ ਹੈ ਉਹ ਹੁਣੇ ਕਾਲ ਕਰਕੇ ਆਪਣਾ ਨਾਮ ਲਿਖਵਾ ਦੇਣ ਵੀ ਸਾਨੂੰ $29 ਵਾਲੀ ਡੀਲ ਚਾਹੀਦੀ ਹੈ ਲਿਮਿਟਡ ਇਨਵੈਂਟਰੀ ਹੈ ਜੀ 905-460-8888-905-460-8888 ਤੇ ਪਹੁੰਚਣਾ ਕਿੱਥੇ ਹੈ ਜੀ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਜਿਨ੍ਹਾਂ ਨੇ ਆਈ ਐਗਜ਼ਾਮ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਹੈ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਕੰਪਲੀਟ ਕੰਪ੍ਰੀਹੈਂਸਿਵ ਤੁਹਾਡਾ ਐਗਜ਼ਾਮ ਹੋਏਗਾ ਜੀ ਵਿਜ਼ਨ ਚੈੱਕ ਹੋਏਗੀ ਅੱਖਾਂ ਦੀ ਹੈਲਥ ਚੈੱਕ ਹੋਏਗੀ ਔਰ ਐਡਵਾਂਸ ਟੈਕਨੋਲੋਜੀ ਦੇ ਜਿਹੜੇ ਇਕਵਿਪਮੈਂਟ ਹੈ ਅਸੀਂ ਉਹ ਯੂਜ਼ ਕਰਦੇ ਹਾਂ ਆਈ ਐਗਜ਼ਾਮ ਵਾਸਤੇ ਸੋ ਡਿਟੇਲਡ ਐਗਜ਼ਾਮ ਕਰਵਾਉਣਾ ਜਿਹਦੇ ਵਿੱਚ OCT ਰੈਟਨੋਗ੍ਰਾਫੀ AR NCT ਸਲਿਟ ਲੈਂਪ ਟੋਪੋਗ੍ਰਾਫੀ ਤੇ ਵਿਜ਼ੂਅਲ ਫੀਲਡ ਡਿਵਾਈਸਿਸ ਇਨਕਲੂਡਡ ਨੇ ਇਹ ਸਾਰਿਆਂ ਦੇ ਨਾਲ ਜੇ ਤੁਸੀਂ ਆਪਣਾ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ 905-460-8888 ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਾਡੇ ਕੋਲ ਡਾਕਟਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ ਹੋਰ ਬਹੁਤ ਸਾਰੀਆਂ ਸਪੈਸ਼ਲ ਸਪੈਸ਼ਲ ਡੀਲਸ ਚੱਲ ਰਹੀਆਂ ਨੇ ਜ਼ਰੂਰ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888-905-460-8888
1: ਬੜੀ ਮਿਹਰਬਾਨੀ ਰਾਜਨ ਜੀ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਵਿਰਸਾ ਇੱਕ ਮੂਵੀ ਨਵੀਂ ਆ ਰਹੀ ਹੈ ਔਰ ਤੁਹਾਨੂੰ ਪਤਾ ਕਿ ਬਹੁਤ ਮੂਵੀਆਂ ਆਉਂਦੀਆਂ ਕੁਛ ਆਰਟਿਸਟ ਕੁਛ ਕਲਾਕਾਰ ਕੁਛ ਹੀਰੋ ਦੇ ਰੂਪ ਵਿੱਚ ਇਸ ਤਰ੍ਹਾਂ ਦੀਆਂ ਮੂਵੀਜ਼ ਤਿਆਰ ਕਰਦੇ ਜਿਹੜੇ ਕਿ ਪਰਿਵਾਰਕ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੋਣ ਔਰ ਹਰਦੀਪ ਸਿੰਘ ਜੀ ਗਰੇਵਾਲ ਸਾਹਿਬ ਇਸ ਮੂਵੀ ਦੇ ਮੇਨ ਲੀਡ ਹੀਰੋ ਆ ਔਰ ਸਾਡੇ ਸਟੂਡੀਓ ਵਿੱਚ ਪਹੁੰਚੇ ਅਸੀਂ ਉਹਨਾਂ ਨਾਲ ਗੱਲਬਾਤ ਬੜੀ ਜਲਦੀ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਮੂਵੀ ਹੈ ਦੌੜਾਕ ਮੂਵੀ ਜਿਹੜੀ ਹੈ ਔਰ ਉਸ ਦੀ ਜਾਣਕਾਰੀ ਲੈ ਕੇ ਔਰ ਤੁਹਾਡੀ ਨਾਲ ਰੂਬਰੂ ਹੋਣ ਵਾਸਤੇ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਆਪਾਂ ਨੂੰ ਪਤਾ ਕਿ AM 530 ਚੈਨਲ ਇੱਕ ਇੱਦਾਂ ਦਾ ਜਿਹੜਾ ਕਿ ਇਕੱਲੇ ਸਾਡੇ ਟੋਰਾਂਟੋ ਕੈਨੇਡਾ 'ਚ ਨਹੀਂ ਸੁਣਿਆ ਜਾਂਦਾ ਅਮੈਰੀਕਾ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਵਿੱਚ ਇਸ ਵੇਲੇ ਚੈਨਲ ਸੁਣ ਰਹੇ ਆ ਬਫਲੋ ਸੁਣ ਰਹੇ ਆ ਪੈਨਸਿਲਵੇਨੀਆ ਇੱਥੇ ਹੋਰ ਨੇੜੇ ਨੇੜੇ ਸ਼ਹਿਰ ਅਮੈਰੀਕਾ ਦੇ ਉੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਔਰ ਬਫਲੋ ਵਾਲਿਓ ਕੀ ਹਾਲ ਚਾਲ ਆ ਤੁਸੀਂ ਫੋਨ ਫੋਨ ਘੱਟ ਕਰਦੇ ਹਾਂ ਅੱਜ ਕੱਲ੍ਹ ਬਿਜ਼ੀ ਰਹਿੰਦੇ ਬਹੁਤ ਜ਼ਿਆਦਾ ਸਾਡੇ ਬਫਲੋ 'ਚ ਵੀ ਪ੍ਰੋਗਰਾਮ ਬਹੁਤ ਸੁਣ ਰਿਹਾ ਵੀਰ ਔਰ ਮੈਂ ਚਾਹੁੰਦਾ ਕਿ ਇਹ ਜਿਹੜੀ ਮੂਵੀ ਹੈ 23 ਆਉਣ ਵਾਲੀ ਅਕਤੂਬਰ ਨੂੰ ਤੁਹਾਡੇ ਹਰ ਥੀਏਟਰ ਦੇ ਵਿੱਚ ਲੱਗ ਰਹੀ ਹੈ ਔਰ ਇਹ ਮੂਵੀ ਤੁਸੀਂ ਦੇਖਣ ਵਾਸਤੇ ਜ਼ਰੂਰ ਜਾਣੀ ਹੈ ਔਰ ਥੋੜ੍ਹਾ ਜਿਹਾ ਮੈਂ ਇਸ ਮੂਵੀ ਦਾ ਤੁਹਾਨੂੰ ਸੁਣਾਵਾਂ ਚੀਜ਼ਾਂ ਅਤੇ ਉਸ ਤੋਂ ਬਾਅਦ ਇਸ ਮੂਵੀ ਦੀ ਗੱਲਬਾਤ ਜ਼ਰੂਰ ਕਰਾਂਗੇ।

0: ਪ੍ਰੋਗਰਾਮ ਪੰਜਾਬੀ ਵਿਰਸਾ ਔਰ ਸਟੂਡੀਓ ਚ ਮੇਰੇ ਵੀਰ ਹਰਜਿੰਦਰ ਗਿੱਲ ਸਾਹਿਬ ਵੀ ਪਹੁੰਚੇ ਆ ਔਰ ਇਹਨਾਂ ਨੂੰ ਵੀਰਾਂ ਨੂੰ ਲੈ ਕੇ ਪਹੁੰਚੇ ਆ ਸਪੈਸ਼ਲੀ ਤੌਰ ਤੇ ਔਰ ਜਿੱਥੇ ਮੈਂ ਹਰਜਿੰਦਰ ਜੀ ਵੈਲਕਮ ਕੀ ਹਾਲ ਚਾਲ ਸਰ ਤੁਹਾਡਾ
1: ਹਰੀਫ ਭਾਈ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਸਤਿਕਾਰ ਦਿੰਦੇ
0: ਢਿੱਲੇ ਜੇ ਬੋਲਦੇ ਕੀ ਗੱਲ
1: ਦੌੜ ਕੇ ਆਏ ਨਾ
0: ਪੰਜਾਬੀ ਵਿਰਸਾ ਮਾੜਾ ਜਿਹਾ ਇਹ ਤੇ ਕਾਇਮ ਹੋ ਕੇ ਆਉਣਾ ਪੈਂਦਾ ਬੰਦਿਆਂ ਨੂੰ ਭਾਵੇਂ ਰੇਡੀਓ ਹੋਸਟ ਵੀ ਹੋਵੇ ਉਹਨੂੰ ਅਸੀਂ ਇੱਥੇ ਪੂਰਾ ਕਹਿ ਹੋਇਆ ਔਰ ਹਰਜਿੰਦਰ ਗਿੱਲ ਮੇਰਾ ਛੋਟਾ ਵੀਰ ਹੈ ਔਰ ਰੇਡੀਓ ਪ੍ਰੋਗਰਾਮ ਕਰਦੇ ਇੱਕ ਹੋਰ ਡਿਫਰੈਂਟ ਚੈਨਲ ਤੋਂ ਔਰ ਜਿੱਥੇ ਬਹੁਤ ਲੰਬਾ ਸਾਥ ਹੈ ਸਾਡਾ ਇਹਨਾਂ ਵੀਰਾਂ ਦੇ ਨਾਲ ਔਰ ਇਹਨਾਂ ਨੂੰ ਜਿੱਥੇ ਅਸੀਂ ਵੈਲਕਮ ਕੀਤਾ ਜਾ ਰਿਹਾ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਔਰ ਹਰਜਿੰਦਰ ਜੀ ਜਿਹੜੀ ਇਹ ਮੂਵੀ 23 ਅਕਤੂਬਰ ਨੂੰ ਲੱਗਣ ਜਾ ਰਹੀ ਹੈ ਦੌੜਾਕ ਮੂਵੀ ਇਹਨਾਂ ਦੇ ਜਿਹੜੇ ਮੇਨ ਹੀਰੋ ਆ ਔਰ ਆਪਣੇ ਨਾਲ ਇਸ ਟਾਈਮ ਸਟੂਡੀਓ ਵਿੱਚ ਆ ਇਹ ਆਪਾਂ ਜੀ ਡੋਰ ਬੰਦ ਕਰ ਦਿਓ ਉਹ ਫਿਰ
1: ਹਾਂਜੀ
0: ਈਜ਼ੀ ਹੋ ਜਾਏਗਾ ਆਪਣੀ ਨਾ ਆਵਾਜ਼ ਨਹੀਂ ਕੁਝ ਔਰ ਹਰਦੀਪ ਸਿੰਘ ਜੀ ਗਰੇਵਾਲ ਸਾਹਿਬ ਵੀਰ ਅੱਗੇ ਵੀ ਮੂਵੀ ਇਹਨਾਂ ਨੇ ਦੇਖੀ ਸੀ ਮੈਂ ਅੱਗੇ ਵੀ ਕੁਛ ਏਦਾਂ ਦੀ ਮੂਵੀ ਸੀ ਜਦੋਂ ਇਹ ਸਿਲੈਕਸ਼ਨ ਨਹੀਂ ਹੁੰਦੀ ਸੀ ਇਹਨਾਂ ਦੀ
1: ਇੱਕ
0: ਮੂਵੀ ਦੇ ਹਨਾ
1: ਠੋਕਰ ਗੀਤ ਸੀ
0: ਕਿਹੜੀ ਸੀ
1: ਉਹ ਸੀ ਠੋਕਰ ਗੀਤ ਸੀ ਪਹਿਲਾਂ ਜਿਹੜਾ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ
0: ਅੱਛਾ ਉਹ ਸੀਗੇ ਤਾਂ ਉਹ ਵੀ ਬੜੀ ਲੋਕਾਂ ਨੇ ਬਹੁਤ ਪਸੰਦ ਕੀਤੀ ਹੈ ਉਹ ਮੂਵੀ ਔਰ ਗੀਤ ਔਰ ਇਸ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਹਰਦੀਪ ਜੀ ਤੁਹਾਡਾ ਪੰਜਾਬੀ ਵਿਰਸਾ ਰੇਡੀਓ ਚ ਵੈਲਕਮ ਸਰ ਕੀ ਹਾਲ
2: ਥੈਂਕ ਯੂ ਸੋ ਮਚ ਭਾਜੀ ਸ਼ੁਕਰੀਆ
0: ਬੜੀ ਸਿਹਤ ਸੁਤ ਸੈੱਟ ਕੀਤੀ ਹੈ
2: ਹਾਂਜੀ ਬਸ ਕੋਸ਼ਿਸ਼ ਕਰੀ ਦੀ ਹੈ ਭਾਜੀ
0: ਇਹ ਮੂਵੀ ਕਰਕੇ ਫਿਰ ਜਿਸ ਤਰ੍ਹਾਂ ਹੋਵੇ ਆਪਾਂ ਨੂੰ ਰੋਲ ਵਗੈਰਾ ਹੁੰਦਾ ਫਿਰ ਉਸ ਹਿਸਾਬ ਨਾਲ ਬੜਾ ਆਪਣੇ ਆਪ ਨੂੰ ਮੋਲਡ ਕਰਨਾ ਪੈਂਦਾ ਹੁਣ
2: ਹਾਂਜੀ ਹਾਂਜੀ ਭਾਜੀ ਕੁਦਰਤੀ ਸਾਡੇ ਨਾਲ ਇੱਦਾਂ ਹੋਇਆ ਵੀ ਇੱਦਾਂ ਦੀਆਂ ਫਿਲਮਾਂ ਅਸੀਂ ਕੀਤੀਆਂ ਹੁਣ ਤੱਕ ਵੀ ਜਿਹਦੇ ਚ ਕਿੱਦਾਂ ਦਾ ਜਿੱਦਾਂ ਦਾ ਕਰੈਕਟਰ ਸਾਨੂੰ ਉਦਾਂ ਦਾ ਮੈਨੂੰ ਟ੍ਰਾਂਸਫਰਮੇਸ਼ਨ ਵੀ ਕਰਨੀ ਪਈ ਆ ਨਾ
0: ਚਾਹੇ
2: ਤੁਣਕਾ ਤੁਣਕਾ ਸਾਡੀ ਪਹਿਲੀ ਫਿਲਮ ਸੀ ਉਹਦੇ ਚ ਵਜਨ ਘਟਾਇਆ ਸੀ
0: ਹਾਂ ਉਹਦੀ ਮੈਂ ਤਾਂ ਦੀ ਉਹਦੇ ਬੜਾ ਘੱਟ ਸੀ ਵਜਨ
2: ਤੇ ਫਿਰ ਬੈਚ ਚ ਵਜਨ ਵਧਾਇਆ ਸੀਗਾ ਜੀ
0: ਜੀ
2: ਹੁਣ ਇਸ ਫਿਲਮ ਦੇ ਵਿੱਚ ਫਿਟਨੈਸ ਚਾਹੀਦੀ ਆ ਜਿੰਨਾ ਕਿ ਐਥਲੀਟ ਨੂੰ ਚਾਹੀਦੀ ਸੀ ਬਾਕੀ ਗਰਾਊਂਡ ਨਾਲ ਸ਼ੁਰੂ ਕੀਤਾ ਸੀ
0: ਵੈਰੀ ਗੁੱਡ ਇਹ ਜਿਹੜੀ ਮੂਵੀ ਆ ਦੌੜਾਕ ਮੂਵੀ ਆ ਇਹ ਕਿਸ ਟਾਈਟਲ ਕਿੱਦਾਂ ਇਹ ਮੂਵੀ ਦਾ ਰੱਖਿਆ ਗਿਆ ਇਹਦੇ ਵਿੱਚ ਕੀ ਇਸ ਤਰ੍ਹਾਂ ਦੀ ਚੀਜ਼ ਆ ਜਿਹੜਾ ਕਿ ਟਾਈਟਲ ਤੁਸੀਂ ਇੱਦਾਂ ਰੱਖਿਆ
2: ਦੌੜਾਕ ਭਾਜੀ ਦੌੜਾਕ ਦਾ ਮਤਲਬ ਜਦੋਂ ਆਪਾਂ ਇੰਗਲਿਸ਼ ਚ ਗੱਲ ਕਰੀਏ ਤਾਂ ਐਥਲੀਟ
0: ਐਥਲੀਟ ਓਕੇ
2: ਦੌੜਨ ਵਾਲਾ ਰਨਰ ਤੇ ਇੱਕ ਕਿਉਂਕਿ ਕਹਾਣੀ ਆ ਜਿਹੜੀ ਉਹ ਮੇਨ ਕਿਰਦਾਰ ਉਹ ਦੌੜਾਕ ਦਾ ਜੀ ਐਥਲੀਟ ਦਾ ਕਿਰਦਾਰ ਆ ਉਹਦੀ ਕਹਾਣੀ ਆ ਇਹ ਉਹਦੇ ਸਟਰਗਲ ਦੀ ਕਹਾਣੀ ਆ ਟਰੈਕ ਤੇ ਉਹਦੀ ਜਿੱਤ ਹਾਰ ਤੋਂ ਇਲਾਵਾ ਟਰੈਕ ਦੇ ਬਾਹਰ ਉਹਦੀ ਆਪਣੀ ਪਰਸਨਲ ਲਾਈਫ ਦੇ ਵਿੱਚ ਫੈਮਿਲੀ ਲਾਈਫ ਦੇ ਵਿੱਚ ਕਿੱਦਾਂ ਦਾ ਸਟਰਗਲ ਕਿੱਦਾਂ ਦੀਆਂ ਔਕੜਾਂ ਆਉਂਦੀਆਂ ਨੇ ਉਹਨੂੰ ਕਿੱਦਾਂ ਉਹ ਚੈਲੰਜ ਨਾਲ ਐਕਸੈਪਟ ਕਰਦਾ ਤੇ ਕਿੱਦਾਂ ਉਹਨਾਂ ਤੋਂ ਨਿਕਲ ਕੇ ਆਉਂਦਾ
0: ਇਹ
2: ਕਹਾਣੀ ਕਿਉਂਕਿ ਉਹਦੀ ਆਪਣੀ ਦੌੜਾਕ ਦੀ ਕਹਾਣੀ ਹੈ ਇਸ ਕਰਕੇ ਟਾਈਟਲ ਦੌੜਾਕ
0: ਦੌੜਾਕ ਰੱਖਿਆ ਗਿਆ ਇਹ ਕਹਾਣੀ ਜਿਵੇਂ ਤੁਸੀਂ ਦੱਸਿਆ ਦੌੜਾਕ ਦੀ ਕਹਾਣੀ ਹੈ ਇਹਦੇ ਵਿੱਚ ਐਥਲੀਟ ਦੀ ਤੁਸੀਂ ਗੱਲ ਕੀਤੀ ਹੈ ਬੜੀ ਅੱਛੀ ਗੱਲ ਹੈ ਔਰ ਸਪੈਸ਼ਲੀ ਤੌਰ 'ਤੇ ਮੈਂ ਸਮਝਦਾ ਕਿ ਇਹ ਇਹੋ ਜਿਹੀਆਂ ਮੂਵੀਜ਼ ਜਿਹੜੀਆਂ ਸਾਡੇ ਨੌਜਵਾਨ ਵੀਰ ਜਿਹੜੇ ਆ ਉਹਨਾਂ ਵਾਸਤੇ ਮੂਵੀਜ਼ ਬੜੀਆਂ ਦੇਖ ਕੇ ਇਹਦੇ ਵਿੱਚੋਂ ਕੁਛ ਨਾ ਕੁਛ ਐਵਰੀ ਟਾਈਮ ਇੱਦਾਂ ਹੁੰਦਾ ਕੋਈ ਵੀ ਮੂਵੀ ਆਉਂਦੀ ਹੈ ਕੁਛ ਨਾ ਕੁਛ ਤਾਂ ਉਹਦੇ ਵਿੱਚੋਂ ਮੈਸੇਜ ਹਰ ਇਨਸਾਨ ਲੈ ਕੇ ਜਾਂਦਾ
2: ਹਾਂਜੀ
0: ਭਾਵੇਂ ਮੂਵੀਆਂ ਜਿਹੜੇ ਵੀ ਟਾਈਟਲ ਥੱਲੇ ਬਣੀ ਹੋਣ ਮੂਵੀ 'ਚ ਜੋ ਵੀ ਹੋਵੇ ਬੜੀਆਂ ਚੀਜ਼ ਇੱਦਾਂ ਦੀਆਂ ਆਉਂਦੀਆਂ ਔਰ ਉਹਦੇ ਵਿੱਚੋਂ ਕੁਛ ਨਾ ਕੁਛ ਬੰਦਾ ਲੈ ਕੇ ਜਾਂਦਾ ਥੋੜੀ ਕਹਾਣੀ ਬਾਰੇ ਦੱਸੋਗੇ ਇਹਦੇ ਬਾਰੇ ਕਿਵੇਂ ਕਹਾਣੀ ਹੈ
2: ਕਹਾਣੀ ਭਾਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸਲ 'ਚ ਕੀ ਆ ਜੇ ਹੁਣ ਆਪਾਂ ਕਹੀਏ ਵੀ ਦੌੜਾਕ ਆ ਐਥਲੀਟ ਆ ਤਾਂ ਉਹਦੀ ਕਹਾਣੀ ਆਪਾਂ ਨੂੰ ਕਈ ਵਾਰੀ ਇੱਦਾਂ ਲੱਗਦਾ ਵੀ ਸ਼ਾਇਦ ਉਹ ਇੱਕ ਇਵੈਂਟ ਕੋਈ ਜਿੱਤੂਗਾ ਜਾਂ ਹੋ ਸਕਦਾ ਪਹਿਲਾਂ ਹਾਰੂਗਾ ਫਿਰ ਉਸ ਤੋਂ ਬਾਅਦ ਹਾਰੂਗਾ ਫਿਰ ਐਂਡ 'ਚ ਜਿੱਤੂਗਾ
0: ਠੀਕ ਆ
2: ਤਾਂ ਕਈ ਵਾਰੀ ਆਪਾਂ ਨੂੰ ਇੱਦਾਂ ਲੱਗਦਾ ਵੀ ਉਹ ਸ਼ਾਇਦ ਉਹਦੀ ਟਰੈਕ ਦੇ ਅੰਦਰ ਅੰਦਰ ਦੀ ਕਹਾਣੀ ਹੋ ਸਕਦੀ ਆ ਇਵੈਂਟਸ ਦੀ ਕਹਾਣੀ ਹੋ ਸਕਦੀ ਆ ਪਰ ਇਸ ਕਹਾਣੀ ਦੇ ਵਿੱਚ ਭਾਜੀ ਉਹਦਾ ਸਟਰਗਲ ਜਿਹੜਾ ਵਾ ਟਰੈਕ ਤੋਂ ਬਾਹਰ ਕੀ ਆ ਪਲੱਸ ਇਹਦੇ ਚ ਇੱਕ ਐਲੀਮੈਂਟ ਜਿਹੜਾ ਐਡ ਕੀਤਾ ਉਹ ਹੈਗਾ ਮਰਡਰ ਮਿਸਟਰੀ ਐਲੀਮੈਂਟ ਤੁਹਾਨੂੰ ਮਰਡਰ ਮਿਸਟਰੀ ਵੀ ਦੇਖਣ ਨੂੰ ਮਿਲੂਗੀ ਇਸ ਫਿਲਮ ਦੇ ਵਿੱਚ ਸੋ ਸਪੋਰਟਸ ਦੇ ਨਾਲ ਨਾਲ ਡਰਾਮਾ ਤੇ ਨਾਲ ਮਰਡਰ ਮਿਸਟਰੀ
0: ਠੀਕ ਹੈ
2: ਇਹ ਤਿੰਨ ਯੋਨਰਸ ਦੇ ਵਿੱਚ ਘੁੰਮਦੀ ਹੈ ਜੀ ਫਿਲਮ
0: ਔਰ ਇਹਦੇ ਚ ਕੁਛ ਲਵ ਸਟੋਰੀ ਵੀ ਹੈਗੀ ਤੇ ਨਹੀਂ ਵਿੱਚ ਕਿਤੇ
2: ਨਹੀਂ ਭਾਜੀ ਨਾ ਲਵ ਸਟੋਰੀ ਆ ਤੇ ਨਾ ਇਹਦੇ ਚ ਹੀਰੋਇਨ ਆ ਜੀ ਫਿਲਮ ਦੇ ਵਿੱਚ ਸਾਡੀ
0: ਅੱਛਾ
2: ਤੇ ਕਿਉਂਕਿ ਕਹਾਣੀ ਦੇ ਹਿਸਾਬ ਨਾਲ ਨਹੀਂ ਲੋੜ ਮਹਿਸੂਸ ਹੋਈ ਤਾਂ ਕਰਕੇ ਆਪਾਂ ਨਹੀਂ ਉਹ ਚੀਜ਼ਾਂ ਪਾਈਆਂ ਜੀ
0: ਠੀਕ ਆ ਤੇ ਇਹ ਕੀ ਗੱਲ ਵੀ ਐਥਲੀਟ ਵਾਲੇ ਦਾ ਕੀ ਪਿਆਰ ਤੋਂ ਨਹੀਂ ਕਿਤੇ ਹੁੰਦਾ
2: ਹੋ ਸਕਦਾ ਭਾਜੀ ਬਿਲਕੁਲ ਹੋ ਸਕਦਾ ਸਾਡੇ ਵਾਲੇ ਨੂੰ ਨਹੀਂ ਹੁੰਦਾ
0: ਹਾਂ ਇਹ ਵੀ ਗੱਲ ਸਹੀ
2: ਸਾਡੇ ਕੇਸ 'ਚ ਨਹੀਂ ਹੋਇਆ ਨਹੀਂ ਤਾਂ ਹੋ ਸਕਦਾ ਬਕਾਇਦਾ ਹੋ ਸਕਦਾ
0: ਵੈਰੀ ਗੁੱਡ ਲਓ ਜੀ ਹਰਦੀਪ ਸਿੰਘ ਜੀ ਗਰੇਵਾਲ ਸਾਹਿਬ ਵੀਰ ਜੀ ਸਾਡੇ ਸਟੂਡੀਓ 'ਚ ਬੈਠੇ ਆ ਔਰ ਇਹ ਜਿਹੜੀ ਮੂਵੀ ਅਕਤੂਬਰ 23 ਨੂੰ ਵੱਖਰੇ ਵੱਖਰੇ ਸਿਨੇਮਾ ਘਰਾਂ 'ਚ ਲੱਗ ਰਹੀ ਹੈ ਔਰ ਹਰਜਿੰਦਰ ਜੀ ਬ੍ਰੈਂਪਟਨ 'ਚ ਔਰ ਮਿਸੀਸਾਗਾ 'ਚ ਮੂਵੀਆਂ ਕਿੱਥੇ ਕਿੱਥੇ ਲੱਗ ਰਹੀ ਸਰ ਉਹਦੇ ਬਾਰੇ
1: ਜਾਣਕਾਰੀ ਨੋਰਮਲੀ ਜਿਹੜੀਆਂ ਹਰਜੀਤ ਭਾਈ ਇੱਥੇ ਦੀਆਂ ਫਰੈਂਚਾਈਜ਼ ਜਦੋਂ ਆਪਾਂ ਸਿਨੇਪਲੈਕਸ ਤੇ ਲੈਂਡਮਾਰਕ ਇਹ ਦੋ ਮੇਜਰ ਜਿਹੜੇ ਸਿਨੇਮਾ ਚੇਨਸ ਨੇ ਉਹਨਾਂ 'ਚ ਤਾਂ ਹੋਣੀ ਹੋਣੀ ਹੈ ਬਾਕੀ ਐਲਬੀਅਨ ਥੀਏਟਰ ਹੋਇਆ ਜਾਂ ਉਹਨਾਂ ਦੇ ਹੋਰ ਕੁਛ ਸਕਰੀਨਸ ਹੁੰਦੀਆਂ ਨੇ ਜਾਂ ਕੈਨੇਡਾ ਵਾਈਡ ਕੁਛ ਹੋਰ ਇਹੋ ਜਿਹੀਆਂ ਲੋਕਲ ਸਕਰੀਨਸ ਵੀ ਨੇ ਸੋ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਆ ਇਨਫੈਕਟ ਕੁਛ ਥਾਵਾਂ ਦੇ ਉੱਤੇ ਮੈਨੂੰ ਯਾਦ ਹੈ ਜਦੋਂ 2022 पर रिलीज की थी सी। बहुत सारिया टेरिटरीज इदां दियां सी जिथे पहली बार पंजाबी फिल्म कोई लाई गई सी। उस तो बाद हौली हौली फिर बहुत सारी इनक्वायरीज बाकी फिल्मां लई भी शुरू हो गई। सो सानूं बड़ा माण है इस गल का कि दो तीन शहर इदां दे सी जिथे पहली बार पंजाबी फिल्म तुणका तुणका अपनी टीम वालों लगाई गई सी। सो हुण इस बार भी कुछ रिमोट एरियाज दे विच जिथे किते भी सानूं डिमांड आउंदी है
0: उत्थे
1: प्रिंस एडवर्ड वाली साइड ते या होर कुछ प्रोविंसेस दे विच भी। सो क्योंकि हुण पंजाबी साडे कई वारी लिमिटेड शोज ही होण बेशक,
0: सो
1: वीकेंड दे तीन चार शोज लै के ਤਾਂ ਸਿਨੇਪਲੈਕਸ ਨੂੰ ਅਸੀਂ ਰਿਕੁਐਸਟ ਕਰਕੇ ਉੱਥੇ ਵੀ ਲਗਾ ਰਹੇ ਹਾਂ। ਪਰ ਮੇਜਰਲੀ ਇੱਥੇ ਆਪਣਾ ਸਿਲਵਰ ਸਿਟੀ ਹੋ ਗਿਆ, ਕੋਟਨੀ ਪਾਰਕ ਹੋ ਗਿਆ ਜਾਂ ਲੈਂਡਮਾਰਕ ਦੀਆਂ ਜਿਹੜੀਆਂ ਫਰੈਂਚਾਈਜ਼ ਨੇ ਉੱਥੇ ਸਾਰੀ ਜਗ੍ਹਾ ਦੇ ਉੱਤੇ ਫਿਲਮ 23 ਅਕਤੂਬਰ ਨੂੰ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
0: ਲਓ ਜੀ, ਤੁਹਾਨੂੰ ਮੈਸੇਜ ਸਪੈਸ਼ਲੀ ਤੌਰ 'ਤੇ ਇਹ ਦਿੱਤਾ ਜਾ ਰਿਹਾ ਹੈ ਔਰ ਪੰਜਾਬੀ ਵਿਰਸਾ ਰੇਡੀਓ ਰਾਹੀਂ ਜਿੰਨੇ ਵੀ ਸਾਡੀ ਫੈਮਲੀਜ਼ ਸੁਣ ਰਹੀਆਂ ਔਰ ਕਈ ਵਾਰੀ ਮੂਵੀਜ਼ ਇੱਦਾਂ ਦੀਆਂ ਹੁੰਦੀਆਂ, ਬੜੀਆਂ ਚੀਜ਼ਾਂ ਹੁੰਦੀਆਂ ਮੂਵੀਜ਼ ਬਣਾਉਣ ਵਾਲਿਆਂ ਨੂੰ ਪਤਾ ਹੁੰਦਾ ਕਿ ਇਹਦੇ ਪਿੱਛੇ ਕਿੰਨੀ ਮਿਹਨਤ ਹੁੰਦੀ ਹੈ ਔਰ ਇਹ ਆਪਾਂ ਤਾਂ 2 ਘੰਟੇ ਦੀ 2.5 ਘੰਟੇ ਦੀ ਮੂਵੀ ਦੇਖ ਕੇ ਆ ਜਾਂਦੇ ਹਾਂ ਪਰ ਉਹਦੇ ਪਿੱਛੇ ਸਟੋਰੀ ਲਾਈਨਸ ਕੀ ਹੁੰਦੀਆਂ, ਉਹਦੇ ਪਿੱਛੇ ਡਾਇਰੈਕਸ਼ਨਸ ਕਿੱਦਾਂ ਹੁੰਦੀਆਂ, ਉਹਦੇ ਪਿੱਛੇ ਹੀਰੋ ਵਾਸਤੇ ਕਿੰਨੀਆਂ ਚੈਲੰਜ ਹੁੰਦੇ ਉਸ ਟਾਈਮ ਕਿ ਆਪਣੇ ਆਪ ਨੂੰ ਉਹਨੇ ਕਿਵੇਂ ਵਧੀਆ ਪ੍ਰਜੈਂਟ ਕਰਨਾ ਹੈ ਉਸ ਰੋਲ ਦੇ ਵਿੱਚ, ਉਸ ਚੀਜ਼ ਦੇ ਵਿੱਚ ਉਸ ਚੀਜ਼ ਨੂੰ ਅਸਲੀ ਰੂਪ ਵਿੱਚ ਕਿਵੇਂ ਪੇਸ਼ ਕਰਨਾ, ਇਹ ਬੜੀਆਂ ਵੱਡੀਆਂ ਚੀਜ਼ਾਂ ਹੁੰਦੀਆਂ। ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਹੈ ਕਿ ਆਉਣ ਵਾਲੀ ਅਕਤੂਬਰ 23 ਨੂੰ ਜਿਹੜੀ ਕਿ ਮੂਵੀ ਆਪਣੇ ਸ਼ਹਿਰ ਦੇ ਵਿੱਚ ਰਿਲੀਜ਼ ਹੋ ਰਹੀ ਹੈ ਸਿਨੇਪਲੈਕਸ ਦੇ ਵਿੱਚ, ਰਾਤੀ ਵੀ ਉੱਥੇ ਮੂਵੀ ਦਾ ਇੱਕ ਪ੍ਰੀਮੀਅਰ ਸੀ ਹਰਭਜਨ ਮਾਨ ਭਾਜੀ ਦਾ,
1: ਹਾਂਜੀ
0: ਉੱਥੇ ਵੀ ਜਾਣ ਦਾ ਮੌਕਾ ਮਿਲਿਆ, ਉਹਨਾਂ ਦੇ ਬੇਟੇ ਨੂੰ ਉਹਨਾਂ ਲਾਂਚ ਕੀਤਾ ਹੈ ਉਸੇ ਥੀਏਟਰ ਦੇ ਵਿੱਚ, ਉਸੇ ਇੱਥੇ ਜਗ੍ਹਾ ਇਹ ਮੂਵੀ ਲੱਗ ਰਹੀ ਹੈ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ, ਆਪਣੀਆਂ ਟਿਕਟਸ ਜਿਹੜੀਆਂ ਤੁਸੀਂ ਆਨਲਾਈਨ ਬੁਕਿੰਗ ਕਰਾ ਸਕਦੇ ਆ ਔਰ ਟਿਕਟਾਂ ਤੁਹਾਨੂੰ ਆਨਲਾਈਨ ਸ਼ੁਰੂ ਹੋ ਗਈਆਂ ਜੀ?
1: ਨਹੀਂ, ਇਹ ਤਾਂ ਅਕਤੂਬਰ ਦੇ ਜਿਹੜਾ 23 ਅਕਤੂਬਰ ਵਾਲਾ ਵੀਕ ਹੋਣਾ ਉਦੋਂ ਐਡਵਾਂਸ ਟਿਕਟਾਂ ਜਿਹੜੀਆਂ ਬੁੱਕ ਹੁੰਦੀਆਂ, ਪਰ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਹਰਦੀਪ ਬਾਈ ਦੇ ਅਕਾਊਂਟਸ ਤੇ ਆਪਾਂ ਸ਼ੇਅਰ ਕਰਦੇ ਰਹਾਂਗੇ ਡਿਟੇਲ।
0: ਠੀਕ ਹੈ,
1: ਇੱਕ ਖਾਸ ਗੱਲ ਹਰਜੀਤ ਬਾਈ ਹੋਰ ਹੈ ਕਿ ਜਿੱਥੇ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ, ਇਹ ਜਿਹੜਾ ਟਰੈਕ ਆਪਾਂ ਟਾਈਟਲ ਟਰੈਕ ਸਾਂਝਾ ਕੀਤਾ ਉਹ ਹੋ ਚੁੱਕਿਆ ਤੇ ਬਹੁਤ ਖੁਸ਼ੀ ਲੈ ਰਹੇ ਹਾਂ।
0: ਕਿਹਨਾਂ ਨੇ ਗਾਇਆ ਆਪਣੇ ਹਰਦੀਪ ਜੀ?
2: ਇਹ ਡੈਵੀ ਸਿੰਘ ਨੇ ਜੀ।
0: ਅੱਛਾ,
2: ਦਾ ਲੈਂਡਰਸ ਤੋਂ ਡੈਵੀ ਸਿੰਘ ਨੇ ਜੀ, ਉਹਨਾਂ ਨੇ ਗਾਇਆ ਗੀਤ।
0: ਅੱਛਾ, ਠੀਕ ਹੈ ਜੀ।
1: ਬਹੁਤ ਐਨਰਜੈਟਿਕ ਤੇ ਬੜਾ ਮੋਟੀਵੇਸ਼ਨਲ ਗੀਤ ਹੈ, ਜਿੱਦਾਂ ਦੇ ਹਰ ਫਿਲਮ ਦੇ ਵਿੱਚ ਇਹ ਇੱਕ ਤਰ੍ਹਾਂ ਦੇ ਨਾਲ ਇਹ ਪ੍ਰੋਮੋਸ਼ਨਲ ਟਰੈਕ ਹੈ,
0: ਟਾਈਟਲ ਸੌਂਗ ਜਿੱਦਾਂ
1: ਜੀ, ਟਾਈਟਲ ਵੀ ਟਰੈਕ ਹੈ ਤੇ ਪ੍ਰੋਮੋਸ਼ਨਲ ਟਰੈਕ ਹੈ ਇਹ। ਤੇ ਜਿਹੜੀ ਮੈਂ ਇੱਕ ਹੋਰ ਬੜੀ ਖੁਸ਼ੀ ਆਪਾਂ ਟੋਰਾਂਟੋ ਵਾਸੀਆਂ ਦੇ ਲਈ ਸਾਂਝੀ ਕਰਨ ਲੱਗੇ ਹਾਂ ਜੀ ਬਾਈ, ਕਿ ਆਪਾਂ ਸਾਰਿਆਂ ਨੇ ਰਲ ਮਿਲ ਕੇ ਜਿੱਥੇ ਬਾਕੀ ਸਾਰੇ ਕੰਮ ਤਾਂ ਕਰਦੇ ਹੀ ਆ, ਪ੍ਰੀਮੀਅਰਸ ਵਗੈਰਾ ਹੁੰਦੇ ਆ, ਸ਼ਾਇਦ ਸਾਡੀ ਤਾਂ ਇਹ ਪਹਿਲੀ ਵਾਰੀ ਇਸ ਤਰ੍ਹਾਂ ਕੋਸ਼ਿਸ਼ ਹੈ ਵੀ ਆਪਣੀ ਕਿਸੇ ਹੋਰ ਫਿਲਮ ਦਾ ਇੱਦਾਂ ਨਹੀਂ ਹੋਇਆ। ਸੋ ਪਹਿਲੀ ਵਾਰ ਸਾਡੀ ਹਰਦੀਪ ਹੋਰਾਂ ਦੀ ਜਾਂ ਜੀ ਮੀਡੀਆ ਗਰੁੱਪ ਦੀ ਟੀਮ ਦੇ ਵੱਲੋਂ ਕਿਸੇ ਵੀ ਫਿਲਮ ਦਾ ਟ੍ਰੇਲਰ ਲਾਂਚ ਉਹ ਆਪਾਂ ਟੋਰਾਂਟੋ 'ਚ ਕਰ ਰਹੇ ਹਾਂ ਜੀ ਕੱਲ੍ਹ ਨੂੰ 10 ਤਰੀਕ ਨੂੰ। ਸੋ ਅਫੀਸ਼ਲੀ ਵਰਲਡ ਵਾਈਡ ਜਿਹੜਾ ਟ੍ਰੇਲਰ ਲਾਂਚ ਹੋਣਾ ਉਹਦੀ ਘੁੰਡ ਚੁਕਾਈ ਜਿਹੜੀ ਆਪਾਂ ਕੱਲ੍ਹ ਨੂੰ ਟੋਰਾਂਟੋ ਦੇ ਵਿੱਚ ਕਰ ਰਹੇ ਹਾਂ।
0: ਵੈਰੀ ਗੁੱਡ। ਔਰ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿੱਥੇ ਕਰਨਾ, ਕਿਉਂ ਜੇ ਤੁਸੀਂ ਉੱਥੇ ਆ ਗਏ ਸਾਰੇ ਜਣੇ ਫਿਰ ਤਾਂ ਅੱਧੀ ਮੂਵੀ ਦੀ ਉੱਥੇ ਦੇ ਗਿਆ,
1: ਉਹ ਫਿਰ ਯੂਟਿਊਬ ਤੇ ਆ ਜਾਣਾ ਜੀ।
0: ਹਾਂ, ਉਹ ਵੀ ਬਾਅਦ ਚ ਆਊਗਾ ਨਾ,
1: ਯੂਟਿਊਬ ਤੇ ਆ ਜਾਣਾ ਤੇ ਘੁੰਡ ਚੁਕਾਈ ਅਸੀਂ।
0: ਪਰ ਜੇ ਆਣਾ ਵੀ ਹੈ ਕਿਸੇ ਨੇ ਕੱਲ ਤੇ ਕੋਈ ਗੱਲ ਨਹੀਂ, ਹਰਜਿੰਦਰ ਗਿੱਲ ਨਾਲ ਫੋਨ ਕਰ ਲਓ,
1: ਹਰਜੀਤ ਬਾਈ ਨੂੰ ਕੰਟੈਕਟ ਕਰ ਲਿਓ ਜਾਂ ਮੇਰੇ ਨਾਲ ਗੱਲ
0: ਤੇ ਇਹਨਾਂ ਵੀਰਾਂ ਨੂੰ ਕਾਲ ਕਰ ਲਓ ਬਈ, ਔਰ ਜਿਨ੍ਹਾਂ ਨੇ ਕੱਲ ਦੇਖਣੀ ਆ ਉੱਥੇ ਤਾਂ ਫਿਰ ਮੈਨੂੰ ਲੱਗਦਾ ਕੁਛ
1: ਥੋੜਾ ਲਿਮਿਟਿਡ ਹੁੰਦਾ ਕਿਉਂਕਿ
0: ਤੁਹਾਨੂੰ ਵੀ ਆਉਣਗੇ ਗੱਲ ਖਾਣ ਨੂੰ, ਨਾਲ ਚਾਹ ਚੁ ਪਲਾਵਾਂਗੇ ਸਾਰਿਆਂ ਨੂੰ।
1: ਹਾਂਜੀ,
0: ਤੇ ਇਹ ਹਲੇ ਸ਼ਾਮ ਨੂੰ ਸਾਨੂੰ ਹੀ ਦੱਸਣਗੇ, ਸਾਨੂੰ ਨਹੀਂ ਦੱਸਿਆ ਹਲੇ ਹਰਜਿੰਦਰ ਨੇ ਕਿੱਥੇ ਹੋ ਰਿਹਾ, ਔਰ ਹਰਜਿੰਦਰ ਜੀ ਦੱਸਣਗੇ ਸ਼ਾਮਾਂ ਨੂੰ ਸਾਨੂੰ ਵੀ, ਔਰ ਇਹ ਕੱਲ੍ਹ ਹੋਏਗਾ। ਪਰ ਜਿਹੜੀ ਜ਼ਰੂਰੀ ਚੀਜ਼ ਇਹ ਹੈ ਕਿ ਜਿਹੜੀ ਇਹ ਮੂਵੀ ਹੈ ਆਉਣ ਵਾਲੇ 23 ਅਕਤੂਬਰ ਦਾ ਦਿਨ, ਇਹ ਫਰਾਈਡੇ ਬੰਦਾ ਹਰਜਿੰਦਰ ਜੀ ਉਸ ਦਿਨ?
1: ਹਾਂਜੀ ਹਾਂਜੀ, ਫਰਾਈਡੇ ਸ਼ੁੱਕਰਵਾਰ 23 ਅਕਤੂਬਰ।
0: ਹਾਂ, 23 ਅਕਤੂਬਰ ਦਾ ਦਿਨ ਰਾਖਵਾਂ ਰੱਖੋ, ਔਰ ਆਪਣੀਆਂ ਟਿਕਟਸ ਜਿਹੜੀਆਂ ਆਉਣ ਵਾਲੇ ਦਿਨਾਂ ਵਿੱਚ ਆਨਲਾਈਨ ਓਪਨ ਹੋ ਜਾਣਗੀਆਂ, ਤੁਸੀਂ ਟਿਕਟਾਂ ਆਪਣੀਆਂ ਲੈ ਸਕਦੇ ਹਾਂ। ਕੋਈ ਵੀ ਜਾਣਕਾਰੀ ਵਾਸਤੇ ਤੁਸੀਂ ਹਰਜਿੰਦਰ ਜੀ ਨੂੰ ਕਾਲ ਕਰ ਸਕਦੇ ਹਾਂ 6474000 ਅੱਗੇ ਕੀ ਹੈ
1: 6862
0: ਨੰਬਰ, ਤੁਸੀਂ ਦੁਬਾਰਾ ਨੋਟ ਕਰ ਲਓ 6474006862 ਤੇ 6862 ਤੇ ਅੱਗੇ 400 ਤੇ ਏਰੀਆ ਕੋਡ 647 ਲੱਗ ਗਿਆ ਪਤਾ ਸਾਰਿਆਂ ਨੂੰ।
1: ਹਾਂਜੀ,
0: 647 400 ਤੇ 6862 ਤੇ ਤੁਸੀਂ ਹਰਜਿੰਦਰ ਗਿੱਲ ਸਰ ਨੂੰ ਕਾਲ ਕਰ ਲਿਓ, ਇਸ ਮੂਵੀ ਦੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ।

0: ਜਿਹੜੇ ਸਾਡੇ ਪੰਜਾਬੀ ਵਿਰਸੇ ਦੀਆਂ ਫੈਮਿਲੀ ਸੁਣ ਰਹੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਖੀਰ ਤੇ?
1: ਭਾਜੀ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਕੈਨੇਡਾ ਦੀ ਜਿੰਨੀ ਵੀ ਆਡੀਅੰਸ ਆਪਣਾ ਪ੍ਰੋਗਰਾਮ ਸੁਣ ਰਹੀ ਹੈ, ਸਾਰਿਆਂ ਤੱਕ ਜਿੱਥੇ ਤੱਕ ਆਵਾਜ਼ ਪਹੁੰਚ ਰਹੀ ਆ, ਕਿ ਤੁਣਕਾ ਤੁਣਕਾ ਤੋਂ ਲੈ ਕੇ ਸਿੱਖ ਸੀਚ ਜਿੰਨੀਆਂ ਸਾਡੀਆਂ ਫਿਲਮਾਂ ਆਈਆਂ ਉਹ ਕੈਨੇਡਾ ਦੇ ਵਿੱਚ ਬਹੁਤ ਕਮਾਲ ਦਾ ਰਿਸਪੋਂਸ ਸਾਨੂੰ ਮਿਲਿਆ, ਹਮੇਸ਼ਾ ਮਾਣ ਬਖਸ਼ਿਆ ਕੈਨੇਡਾ ਵਾਲਿਆਂ ਨੇ। ਅਤੇ ਪਹਿਲਾਂ ਤਾਂ ਮੈਂ ਧੰਨਵਾਦ ਉਸ ਚੀਜ਼ ਦਾ ਕਰਨਾ ਚਾਹੁੰਦਾ, ਸਾਡੀ ਲੇਟੈਸਟ ਫਿਲਮ ਪਿਛਲੇ ਸਾਲ ਸਿੱਖ ਸੀਚ ਆਈ ਸੀ, ਉਹਨੇ ਬਹੁਤ ਬਾ ਕਮਾਲ ਇੱਥੇ ਪਰਫਾਰਮੈਂਸ ਕੀਤੀ ਕੈਨੇਡਾ ਦੇ ਵਿੱਚ, ਉਸ ਲਈ ਧੰਨਵਾਦ। ਅਤੇ ਦੂਜੀ ਗੱਲ ਇਹੀ ਆ ਕਿ ਜਿਵੇਂ ਸਾਡਾ ਪਿਆਰ ਬਣਿਆ ਹੋਇਆ ਆਡੀਅੰਸ ਦੇ ਨਾਲ, ਵਿਸ਼ਵਾਸ ਬਣਿਆ ਹੋਇਆ ਸਾਡੇ ਕੰਟੈਂਟ ਦੇ ਨਾਲ, ਉਹ ਬਣਿਆ ਰਹੂਗਾ, ਇਹ ਸਾਡਾ ਵਾਅਦਾ ਵਾ। ਜਦੋਂ 23 ਅਕਤੂਬਰ ਨੂੰ ਫਿਲਮ ਦੇਖਣ ਆਉਣਗੇ ਤਾਂ ਨਿਰਾਸ਼ ਨਹੀਂ ਹੋਣਗੇ, ਅਤੇ ਜਿਹੜੀ ਪੋਜ਼ਿਟਿਵਿਟੀ ਸਾਡੇ ਤੋਂ ਚਾਹੁੰਦੇ ਹੁੰਦੇ ਆ ਲੋਕ, ਜਿਹੜੀ ਐਂਟਰਟੇਨਮੈਂਟ ਚਾਹੁੰਦੇ ਹੁੰਦੇ ਆ, ਉਹ ਉਹਨਾਂ ਨੂੰ ਜ਼ਰੂਰ ਮਿਲੂਗੀ।
0: ਬਹੁਤ ਅੱਛੀ ਗੱਲ ਆ, ਔਰ ਤੁਹਾਡੇ ਵਾਸਤੇ ਆਪ ਜੀ ਦੀ ਪੂਰੀ ਟੀਮ ਵਾਸਤੇ, ਦੌੜਾਕ ਦੇ ਵਿੱਚ ਜਿੰਨੇ ਵੀ ਇਸ ਦੇ ਵਿੱਚ ਇੱਕ ਇੱਕ ਬੰਦੇ ਨੇ ਜੋ ਵੀ ਇਸ ਮੂਵੀ ਦੇ ਵਿੱਚ ਆਪਣੀ ਟੀਮ ਵਰਕ ਕੀਤਾ ਹੈ, ਤੁਹਾਡੇ ਸਾਰੇ ਵੀਰਾਂ ਵਾਸਤੇ ਗੁੱਡ ਵਿਸ਼ਿਜ਼ ਆ ਔਰ ਸ਼ੁਭ ਇਛਾਵਾਂ। ਮੂਵੀ ਸਾਰਿਆਂ ਨੂੰ ਦੇਖਣ ਜਾਓ ਬਈ, ਔਰ ਹਰਦੀਪ ਗਰੇਵਾਲ ਸਾਹਿਬ ਨੂੰ ਹੋਰ ਮਾਣ ਬਖਸ਼ੋ ਜਿਵੇਂ ਤੁਸੀਂ ਅੱਗੇ ਬਖਸ਼ਿਆ। ਹਰਜਿੰਦਰ ਜੀ, ਅਖੀਰ ਤੇ ਹੋਰ ਕੁਛ ਕਹਿਣਾ ਚਾਹੋਗੇ?
2: ਸੰਜੀਵ ਵੀਰੇ, ਬਹੁਤ ਮਿਹਰਬਾਨੀ, ਇੱਕ ਵਾਰ ਫਿਰ ਸਾਰੇ ਮੀਡੀਆ ਦਾ ਬਹੁਤ ਧੰਨਵਾਦ ਹੈ, ਸਾਰੇ ਪਰਿਵਾਰਾਂ ਦਾ। ਜਿਵੇਂ ਆਪਾਂ ਕੋਸ਼ਿਸ਼ ਕੀਤੀ ਹੈ ਹਮੇਸ਼ਾ ਹੀ ਕਿ ਅਸੀਂ ਚੰਗੇ ਪ੍ਰੋਜੈਕਟਸ, ਚੰਗੀਆਂ ਫਿਲਮਾਂ, ਚੰਗੇ ਸ਼ੋਜ਼, ਤੁਸੀਂ ਖੁਦ ਸ਼ੋਅ ਬਿਜ਼ਨਸ ਦੇ ਵਿੱਚੋਂ ਆਪਾਂ ਮੀਡੀਆ ਦੀ ਗੱਲ ਕਰੀਏ ਤਾਂ ਅਸੀਂ ਆਪਣੇ ਵੱਲੋਂ ਜੋ ਯੋਗਦਾਨ ਪਾ ਸਕਦੇ ਹਾਂ ਪਾਉਂਦੇ ਹਾਂ, ਅਤੇ ਸਾਡੇ ਪਰਿਵਾਰਾਂ ਦਾ ਯੋਗਦਾਨ ਸਭ ਤੋਂ ਵੱਡਾ ਚਾਹੀਦਾ ਹੁੰਦਾ ਕਿ ਉਹ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮਾਂ ਨੂੰ ਸਪੋਰਟ ਕਰਨ। ਔਰ ਬੀਤੇ ਕੱਲ੍ਹ ਜਿਹੜੀ ਹਰਭਜਨ ਮਾਨ ਅਤੇ ਵਿਕਾਸ ਮਾਨ ਦੀ ਫਿਲਮ ਦੇ ਬਾਰੇ 'ਚ ਵੀ ਇੱਕ ਵਾਰ ਫਿਰ ਸਾਡੀ ਪੂਰੀ ਸਮੁੱਚੀ ਟੀਮ ਵੱਲੋਂ, ਜੀ ਮੀਡੀਆ ਗਰੁੱਪ ਵੱਲੋਂ, ਹਰਦੀਪ ਬਾਈ ਹੋਰਾਂ ਨੇ ਸਪੈਸ਼ਲੀ ਜਿੱਥੇ ਔਨਲਾਈਨ ਵੀ ਇਹਨਾਂ ਨੇ ਮੁਬਾਰਕਬਾਦ ਦਿੱਤੀਆਂ ਸੀ, ਕੱਲ੍ਹ ਨਾਲ ਆਪਣੇ ਸ਼ੋਅ ਦੇ ਉੱਤੇ ਪ੍ਰੀਮੀਅਰ ਦੇਖਣ ਲਈ ਵੀ ਪਹੁੰਚੇ ਸੀ।
0: ਅੱਛਾ, ਆਏ ਸੀ ਕੱਲ੍ਹ?
2: ਮਲਕੀਤ ਸਿੰਘ ਬਾਈ ਹੋਰਾਂ ਨੂੰ ਵੀ, ਅਤੇ ਜੱਸੀ ਬਾਈ ਹੋਰੀ ਵੀ ਉੱਥੇ ਪਹੁੰਚੇ ਹੋਏ ਸੀ।
0: ਮਲਕੀਤ ਭਾਜੀ ਦਾ ਨਹੀਂ?
2: ਮਲਕੀਤ ਭਾਜੀ ਆ ਗਏ ਸੀ, ਥੋੜ੍ਹੇ ਲੇਟ ਆਏ ਸੀ, ਲੇਟ ਆਏ ਸੀ, ਸੋ ਉਹਨਾਂ ਸਾਰਿਆਂ ਨੇ ਆ ਕੇ ਪਿਆਰ ਦਿੱਤਾ।
0: ਦੱਸਿਆ ਨਹੀਂ ਕੋਈ ਨਹੀਂ ਭਾਜੀ, ਅੱਜ ਫਲਾਈਟ ਤੁਹਾਡੀ, ਕੋਈ ਨਹੀਂ ਕਰਦਾ ਗੱਲ ਤੁਹਾਡੇ ਨਾਲ,
2: ਉਹ ਥੋੜ੍ਹਾ ਲੇਟ ਪਹੁੰਚੇ ਸੀ,
0: ਪਰਸੋਂ ਲੰਚ ਸਾਡੇ ਨਾਲ ਕਰੀਏ ਤਾਂ ਦੱਸਿਆ ਨਹੀਂ ਸਾਨੂੰ।
2: ਸਾਡੇ ਵੀਰ ਭਜਨ ਭਾਜੀ ਲਈ ਬਹੁਤ ਪਿਆਰ, ਬਹੁਤ ਸ਼ੁਭਕਾਮਨਾਵਾਂ ਵਿਕਾਸ ਦੇ ਲਈ ਵੀ, ਅਤੇ ਇਸੇ ਤਰ੍ਹਾਂ ਹੀ ਹੁਣ ਅੱਜ ਉਹ ਰਿਲੀਜ਼ ਹੋ ਜਾਣੀ ਹੈ, ਫਿਲਮ ਹੋ ਗਈ ਆਲਰੇਡੀ
0: ਫਰਾਈਡੇ,
2: ਹਾਂਜੀ ਫਰਾਈਡੇ ਅੱਜ, ਅਤੇ ਇਸੇ ਤਰ੍ਹਾਂ ਹੀ ਫਿਰ ਆਪਾਂ 23 ਤਰੀਕ ਨੂੰ ਆਪਣੀ ਇਸ ਫਿਲਮ ਦੌੜਾਕ ਨੂੰ ਦੇਖਣ ਦੇ ਲਈ ਪਹੁੰਚਣਾ। ਸਾਰਿਆਂ ਦਾ ਬਹੁਤ ਪਿਆਰ ਅਤੇ ਸਤਿਕਾਰ ਦੇਣ ਦੇ ਲਈ ਧੰਨਵਾਦ,
0: ਬੜੀ ਮਿਹਰਬਾਨੀ, ਔਰ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ 'ਚ ਫਿਰ ਗੱਲਬਾਤ ਜ਼ਰੂਰ ਕੀਤੀ ਜਾਏਗੀ। ਹਰਦੀਪ ਜੀ ਤੁਹਾਡਾ, ਔਰ ਸਾਡੇ ਨਾਲ ਵੀਰ ਵੀ ਆਏ ਆ, ਇਹਨਾਂ ਦਾ ਕੀ ਨਾਂ? ਹਰਜਿੰਦਰ ਜੀ
2: ਦੋਨੋਂ, ਕੁਲਜੀਤ ਅਤੇ ਜਸਕਰਨ ਬਾਈ। ਕੁਲਜੀਤ ਆਪਣਾ ਮੇਰਾ ਛੋਟਾ ਵੀਰ ਹੀ ਹੈ, ਅਤੇ ਜਸਕਰਨ ਬਾਈ ਵੀ ਨਾਲ, ਜਸਕਰਨ ਬਾਈ ਦਾ ਸਪੈਸ਼ਲ ਧੰਨਵਾਦ ਕਰਨਾ ਬਣਦਾ।
1: ਹਾਂਜੀ, ਇਹ ਸਰੀ ਤੋਂ ਪਹੁੰਚੇ,
2: ਸਪੈਸ਼ਲੀ ਸਪੋਰਟ ਕਰ ਰਹੇ।
0: ਇਹ ਛੋਟਾ ਵੀਰ ਲੱਗਦਾ ਵੱਡਾ ਤੁਹਾਡਾ?
2: ਉਹ ਵੀ ਬਸ ਮੇਰੀ ਤਵਚਾ ਸੀ, ਮੇਰੀ ਉਮਰ ਦਾ ਪਤਾ ਨਹੀਂ ਚੱਲਦਾ।
0: ਚਲੋ ਜੀ, ਆਇਆ ਸਾਰਿਆਂ ਨੂੰ, ਔਰ ਮੂਵੀ ਵਾਸਤੇ ਸ਼ੁਭ ਇਛਾਵਾਂ ਸਰ। ਥੈਂਕ ਯੂ,
1: ਸ਼ੁਕਰੀਆ।

0: listening to Punjabi Versa, Monday to Friday, 11 a.m. to 12 p.m. For more information, call 647-448-1000.
1: A to Z Kitchen Cabinet, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ A to Z Kitchen Cabinet 416-720-7073 905-720-7073 ਤੇ ਕਾਲ ਕਰ ਸਕਦੇ ਹੋ। ਲਓ ਜੀ, ਮੈਨੂੰ ਟੈਲੀਫੋਨ ਇੱਥੇ ਵੱਜ ਰਹੇ ਇੰਡੀਆ ਤੋਂ, ਮੇਰੇ ਨਾਲ ਕਲਕੱਤੇ ਲਈ ਸਰਕਾਰ ਫੋਨ ਕਰ ਰਹੀ ਹੈ। ਜਿਹੜੇ ਵੀਰਾ ਜੀ ਦੀ ਕਾਲ ਆਈ ਸੀ 17 ਤਰੀਕ ਨੂੰ, ਜਿਹੜੀ ਕਿ ਕੁਆਲੀ ਨਾਈਟ ਹੋ ਰਹੀ ਆ, ਮੈਂ ਤੁਹਾਨੂੰ ਫਿਰ ਦੱਸ ਦਿੰਦਾ ਬਾਰ ਬਾਰ। ਔਰ ਇੱਕ ਜਿਹੜੀ ਕੁਆਲੀ ਨਾਈਟ ਤੁਹਾਡੀ ਜ਼ਿੰਦਗੀ ਦੀ ਇੱਕ ਬੜੀ ਯਾਦਗਾਰ ਨਾਈਟ ਹੋਏਗੀ। ਔਰ ਇਸ ਨਾਈਟ ਦੇ ਵਿੱਚ 17 ਤਰੀਕ ਹੁਣ ਬਾਹਲੀ ਦੂਰ ਨਹੀਂ ਹੈ, ਆਹ ਹਫ਼ਤਾ ਤਾਂ ਆਲਮੋਸਟ ਫਰਾਈਡੇ ਹੋ ਗਿਆ, ਉਸ ਤੋਂ ਅਗਲੇ ਜਿਹੜੇ ਸ਼ਨੀਵਾਰ ਬਣਦਾ। ਤੁਹਾਡੀ ਟਿਕਟ ਦੇ ਵਿੱਚ ਵੀਰ ਮੇਰੇ ਤੁਹਾਡੇ ਸਨੈਕਸ ਹੋਣਗੇ 6 ਤਰ੍ਹਾਂ ਦੇ, 7 ਹੋ ਸਕਦੇ ਆ, 5 ਨਹੀਂ ਹੋ ਸਕਦੇ। ਇੰਨਾ ਪਤਾ ਸਿੰਘਰ ਜੀ ਦੇ ਕੰਮ ਕਿੱਦਾਂ ਦੇ ਹੁੰਦੇ ਆ, ਠੀਕ ਹੈ। ਉਸ ਤੋਂ ਬਾਅਦ ਤੁਹਾਡੇ ਡਿਨਰ ਹੋਣਗੇ ਸਾਰੇ ਵਧੀਆ, ਵੈਜ ਨੋਨ ਵੈਜ ਡਿਨਰ ਹੋਏਗਾ ਤੁਹਾਡਾ। ਇਸ ਦੇ ਨਾਲ ਨਾਲ ਤੁਹਾਡੀਆਂ ਡਰਿੰਕਸ ਜਿਹੜੀਆਂ ਵਿੱਚ ਸਾਰੀਆਂ ਇਨਕਲੂਡ ਹੋਣਗੀਆਂ। ਡਰਿੰਕਸ ਤੋਂ ਮੇਰੀ ਮੁਰਾਦ ਸੋਫਟ ਡਰਿੰਕ ਨਹੀਂ, ਮੈਂ ਕਹਿ ਰਿਹਾ ਡੈਫੀਨੇਟਲੀ ਸੋਫਟ ਡਰਿੰਕਸ ਤਾਂ ਹੋਣਗੀਆਂ ਹੋਣਗੀਆਂ। ਨਾਲ ਤੁਹਾਡੇ ਵਾਸਤੇ ਮੈਂਗੋ ਸ਼ੇਕ ਵੀ ਤਿਆਰ ਕਰ ਰਹੇ ਹਾਂ ਅਸੀਂ ਉੱਥੇ, ਹਾਲੇ ਪਤਾ ਕੋਈ ਨਹੀਂ, ਮੇਰਾ ਲੱਸੀ ਸਵੇਰੇ ਯਾਦ ਕਰ, ਲੱਸੀ ਵੀ ਲਵਾ ਦੇਵਾਂ ਉੱਥੇ ਮੈਂ। ਉਸ ਤੋਂ ਬਾਅਦ ਜਿਹੜੀਆਂ ਹਾਰਡ ਡਰਿੰਕ ਆ, ਜਿਹੜੀਆਂ ਕੋਸਟਲੀ ਡਰਿੰਕਸ ਆ, ਜਿਹੜੀਆਂ ਤੁਸੀਂ ਆਮ ਕਈ ਵਾਰੀ ਰੂਟੀਨ 'ਚ ਨਹੀਂ ਆਪਾਂ ਉਹਨਾਂ ਨੂੰ ਯੂਜ਼ ਕਰਦੇ, ਮਹਿੰਗੀਆਂ ਹੁੰਦੀਆਂ, ਉਹ ਡਰਿੰਕਸ ਤੁਹਾਡੀਆਂ ਅਨਲਿਮਿਟਡ ਆ ਵਿੱਚ। ਕੋਈ ਕੈਸ਼ ਬਾਰ ਨਹੀਂ ਆ ਉੱਥੇ, ਕੋਈ ਕੂਪਨ ਨਹੀਂ ਹੈ, ਤੁਸੀਂ ਜਿੰਨੀ ਤੁਹਾਡੀ ਲਿਮਿਟ ਆ ਤੁਸੀਂ ਆਪਣੀ ਡਰਿੰਕ ਪੀ ਸਕਦੇ ਹੋ ਉੱਥੇ। ਜਿਹਦੇ ਵਿੱਚ ਜਿਵੇਂ ਮੈਂ ਔਨਲਾਈਨ ਤੁਹਾਨੂੰ ਦੱਸ ਦੇਣਾ, ਜਿਵੇਂ ਸਿੰਗਲ ਮਾਲਟ ਡਰਿੰਕ ਆ, 12 ਸਾਲ ਪੁਰਾਣੀ ਵਾਲੀ ਡਰਿੰਕ ਜਿਹੜੀ ਹੁੰਦੀ ਹੈ, ਉਹ ਦੇਖ ਲਓ ਬੋਤਲ ਕਿੰਨੇ ਦੀ ਆਉਂਦੀ ਹੈ, ਉਹ ਤੁਹਾਡੇ ਵਾਸਤੇ ਉੱਥੇ ਹੋਏਗੀ। ਬਲੈਕ ਲੇਬਲ ਦੀ ਬੋਟਲ ਤੁਹਾਡੇ ਵਾਸਤੇ ਉੱਥੇ ਹੋਏਗੀ। ਵੋਦਕਾ ਤੁਹਾਡੇ ਵਾਸਤੇ, ਗ੍ਰੇ ਗੂਜ਼ ਹੋਏਗੀ, ਹੋਰ ਕੁਛ ਨਹੀਂ ਹੋ ਸਕਦੀ ਉੱਥੇ। ਟਕੀਲਾ ਹੋਏਗੀ ਤੁਹਾਡੇ ਵਾਸਤੇ, ਬੀਅਰਸ ਤੁਹਾਡੇ ਵਾਸਤੇ ਹੋਣਗੀਆਂ, ਲੇਡੀਜ਼ ਜਿਹੜੀਆਂ ਵਾਈਨ ਪੀਂਦੀਆਂ ਵਾਈਨ ਉਹਨਾਂ ਵਾਸਤੇ ਹੋਏਗੀ, ਰੈੱਡ ਔਰ ਵਾਈਟ ਵਾਈਨ ਹੋਏਗੀ ਉੱਥੇ। ਫਿਰ ਜਿਹੜਾ ਤੁਹਾਡਾ ਵੈਲਕਮ ਤੁਹਾਨੂੰ ਕੀਤਾ ਜਾਣਾ, ਇੱਕ ਵੱਖਰੇ ਅੰਦਾਜ਼ ਦੇ ਨਾਲ ਤੁਹਾਨੂੰ ਵੈਲਕਮ ਕੀਤਾ ਜਾਊਗਾ ਇਸ ਵਾਰੀ। VIP ਪ੍ਰੋਟੋਕਾਲ ਤੁਹਾਨੂੰ ਮਿਲਣਾ ਇਹ ਕੁਆਲੀ ਨਾਈਟ ਦੇ ਵਿੱਚ। ਜਿਨ੍ਹਾਂ ਨੇ ਆਉਣਾ ਮੈਨੂੰ ਫੋਨ ਕਰ ਲਿਓ 647-448-1000, 647-448-1000। ਲਿਮਿਟਡ ਸੀਟਾਂ ਆ, ਧੱਕੇ ਤੋਂ ਕਹਿ ਲਓ ਕੋਈ ਕੰਮ ਨਹੀਂ ਉੱਥੇ ਹੋਣਾ ਵੀ ਦੋ ਉਧਰੋਂ ਵਾਰਡ ਦੋ ਉਧਰੋਂ ਵਾਰਡ, ਨੋ। ਇਹ ਮੈਰੀਅਟ ਹੋਟਲ ਦੇ ਵਿੱਚ ਤੁਹਾਨੂੰ ਪਤਾ ਉਹਨਾਂ ਦੇ ਇੱਕ ਪ੍ਰੋਟੋਕਾਲ ਆਪਣੇ, ਉਹਨਾਂ ਦੇ ਇੱਕ ਸਟੈਂਡਰਡ ਹੁੰਦਾ, ਇੱਕ ਲੈਵਲ ਆ ਇਹ ਵੱਡੀਆਂ ਕਾਰਪੋਰੇਸ਼ਨ ਦਾ। ਔਰ ਜਿਹੜੇ ਵੀਰਾਂ ਨੇ ਸਾਨੂੰ ਆਉਣਾ ਮੈਨੂੰ ਟੈਕਸਟ ਮੈਸੇਜ ਕਰ ਦਿਓ ਜਾਂ ਮੈਨੂੰ ਫੋਨ ਕਰ ਲਓ। ਟੇਬਲ 'ਤੇ 10 ਬੰਦੇ ਬਹਿੰਦੇ ਆ, ਜੇ 10 ਜਣੇ ਤੁਹਾਡੀ ਫੈਮਿਲੀ ਦੇ ਆ, 10 ਜਣੇ ਪੂਰੇ ਆ ਜੋ ਆਪਣੀ ਫੈਮਿਲੀ ਨਾਲ ਆ ਕੇ ਪੂਰਾ ਇੰਜੋਏ ਕਰੋ, ਯਾਰਾਂ ਦੋਸਤਾਂ ਨਾਲ, ਫਰੈਂਡ ਸਰਕਲ ਦੇ ਵਿੱਚ, ਰਿਸ਼ਤੇਦਾਰਾਂ ਦੇ ਨਾਲ। $35 ਸਕੇਅਰ ਫੁੱਟ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ

0: 17 ਅਕਤੂਬਰ ਨੂੰ ਇਹ ਨਾਈਟ ਹੋ ਰਹੀ ਹੈ ਤੁਹਾਡੇ ਵਾਸਤੇ ਮੈਰੀਅਟ ਹੋਟਲ ਦੇ ਵਿੱਚ, ਬ੍ਰੈਂਪਟਨ ਵਾਲਾ ਮੈਰੀਅਟ ਹੋਟਲ।
1: ਕਿਆ ਬਾਤ ਹੈ,
0: ਰੇਡੀਓ ਦਾ ਸਮਾਂ ਸਮਾਪਤ ਹੈ। 2 ਮਿੰਟ ਹੋਰ ਹੈ ਮੇਰੇ ਕੋਲ, ਤੁਸੀਂ ਸੁਣੋ ਕਵਾਲੀ ਤੇ ਮੈਨੂੰ ਆਗਿਆ ਦਿਓ। ਜਿਹੜੇ ਵੀ ਸੱਜਣਾਂ ਨੇ ਆਉਣਾ ਹੈ ਇਸ ਕਵਾਲੀ ਨਾਈਟ ਦੇ ਵਿੱਚ, ਯਾਦਗਾਰੀ ਹੋਊਗੀ ਕਵਾਲੀ, ਇਹਨਾਂ ਦਾ ਮੈਂ ਤੁਹਾਡੇ ਨਾਲ ਆਉਣ ਦੀ ਪ੍ਰੋਮਿਸ ਕਰਦਾ ਵੀਰ ਮੇਰਿਓ। ਜਿਹੜੇ ਆ ਗਏ ਉਹ ਕਹਿਣਗੇ ਹਰਜੀਤ ਜੀ ਇਹ ਬੰਦੇ ਨੂੰ ਦੁਬਾਰਾ ਕਰੋ, ਤੁਸੀਂ ਲੈ ਕੇ ਆ ਰਹੇ ਹੈ। 6474481648 6447 4001000।

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
5: 647-739-7710 6477398710।
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ। 416-700-9100।
9: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
12: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
13: ਕੰਡੀਸ਼ਨਸ ਅਪਲਾਈ।
14: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
15: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
14: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
15: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
14: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
15: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
16: ਆ ਭੈਣੇ, ਖਰੀਦ ਲਿਆ ਗਹਿਣੇ?
17: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
16: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
17: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
18: ਜਨਕ ਜਵੈਲਰਸ। ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
19: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
20: Okay, let's go.
21: All right, Indian Fruitland te autumn di special sale laga ditti hai ji. Aashirwad aata 1199 da 20 pound, Brad da desi ke 399 da 1.8 kilo, Basi shakkar 199 di 2 pound, ਟਾਟਾ ਟੀ ਪ੍ਰੀਮੀਅਮ ਬ੍ਰਾਂਡ 899 ਦਾ ਕਿਲੋ, ਨੰਬਰ 1817 ਰਾਈਸ ਆ ਜਿਹੜੇ 1099 ਦੇ 8.8 pound, ਮਹਿਰਬਾਨ ਜੂਸ 299 ਦੇ 3 liter ਦੀ ਬੋਟਲ, ਸਵਰਨਾ ਮੈਦਾ 199 ਦਾ 4 pound, ਇੰਡੀਅਨ ਫਰੂਟ ਲੈਂਡ 7 ਲੋਕੇਸ਼ਨ ਟੂ ਸਰਵ ਯੂ, ਬੱਚਤ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
1: ਸਤਿ ਸ੍ਰੀ ਅਕਾਲ ਮੈਡਮ ਜੀ।
13: ਸਤਿ ਸ੍ਰੀ ਅਕਾਲ ਜੀ।
1: ਆ ਲਾ ਜੀ ਕਮਲ ਦਾ ਫੁੱਲ। ਇਹ ਕਿਉਂ ਮਾਰੀ ਮੇਰੇ ਚ ਭੇੜ? ਮੈਂ ਇਹਦਾ ਭਾਜਪਾ ਦਾ ਪ੍ਰਚਾਰ ਕਰ ਰਿਹਾ
13: ਤੇ ਮੈਂ ਵੀ ਤਾਂ ਕਾਂਗਰਸ ਦਾ ਕਰ ਰਹੀ ਹਾਂ।
1: ਹੈ
13: ਫਿੱਟੇ ਮੁਤੇਰੇ।
22: Ladies and gentlemen, introducing from CHLO AM 530, the number one radio host in the world, Dave Tatla! From the Dave Tatla News Desk, locally covered, nationally connected.
21: Good mid afternoon, welcome to Dave Tatla Show. आज के प्रोग्राम में बहनों और भाइयों आप सबका स्वागत है। आशावादियां उम्मीद करते हैं तो अज का दिन अच्छा गुजर रहा होगा। साड़ी कोशिश रहेगी दो बजे तक नेशनल इंटरनेशनल खबरों ना जोड़ के रखिए। एक बजे तो दो बजे तक वतन दूर तुहाडे लई पेश किया जाएगा। सब तो पहला छतरी छत्ता रिपोर्ट हाजिर है। अज सूरज सिंह 7:24 ते आया, 6:45 ते चले जाना। मामा चंद सिंह 6:17 ते सवेरे आया, शाम नूं 6:06 ते चले जाना। अज तापमान 21 डिग्री रहेगा, सूरज चमकदा रहेगा। कल नूं मिक्स सन एंड कलाउड 22 डिग्री, संडे नूं 21 डिग्री, लेकिन सारा दिन बदलवाई नाल हल्की हल्की बारिश पै सकदी है। मंडे नूं 23 डिग्री, ट्यूजडे नूं सारा दिन बदलवाई अते बारिश पेगी, तापमान 22 डिग्री रहणगे। इस तों पहलां अगे पिछे कुछ होर सानूं दस्सीए, सब तों पहलां चलदे हां गुरप्रीत सिंह ढिल्लों, जो कि साडे रीजनल काउंसल कैंडीडेट ने, ब्रैम्पटन वार्ड 9-10 तों साडे नाल जुड़े हुए ने। गुरप्रीत जी, प्रोग्राम स्वागत है वीरे।
23: थैंक यू जी तत्ल साहब, तुहानूं ते सारे श्रोतां नूं प्यार भरी सति श्री अकाल।
21: ਸਤਿ ਸ੍ਰੀ ਅਕਾਲ। ਇਸ ਤੋਂ ਪਹਿਲਾਂ ਅੱਜ ਤੁਹਾਡਾ ਇਵੈਂਟ ਹੋ ਰਿਹਾ ਉਹਦੀ ਗੱਲ ਕਰੀਏ। ਮੈਂ ਪੁੱਛਾਂਗਾ ਕਿ ਤੁਸੀਂ ਪਹਿਲਾਂ ਵੀ 2 ਵਾਰ ਜਿੱਤ ਚੁੱਕੇ, ਮਾੜਾ ਦੱਸੋਗੇ ਕਦੋਂ ਜਿੱਤੇ ਸੀ?
23: ਭਾਜੀ ਮੈਂ 2014 ਚ ਜਿੱਤਿਆ ਸੀਗਾ, ਪਹਿਲੀ ਵਾਰੀ ਐਜ ਸਿਟੀ ਕਾਉਂਸਲਰ, ਤੇ ਹੁਣ ਫਿਰ 18 ਦੇ ਵਿੱਚ ਐਜ ਰੀਜਨਲ ਕਾਉਂਸਲਰ, ਸੋ 8 ਸਾਲ ਟੋਟਲ ਆਏ ਐਜ ਕਾਉਂਸਲਰ।
21: ਵੈਰੀ ਗੁੱਡ, ਵੈਰੀ ਗੁੱਡ। ਇਸ ਸਮੇਂ ਤੁਸੀਂ ਵਾਰਡ 9-10 ਤੋਂ ਇਲੈਕਸ਼ਨ ਲੜੇ ਹੋ, ਪਹਿਲਾਂ ਕਿਹੜੇ ਵਾਰਡ ਚ ਲੜੇ ਸੀ?
23: ਨਹੀਂ ਪਹਿਲਾਂ ਉਹ ਸ਼ੁਰੂ ਤੋਂ ਭਾਜੀ 9-10 ਤੋਂ ਜੀ।
21: ਓ ਵੈਰੀ ਗੁੱਡ, ਵੈਰੀ ਗੁੱਡ। ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਡੇ ਕੀ ਐਕਸ਼ਨ ਹੋਣਗੇ? ਪਾਸਟ ਦਾ ਸਾਰਿਆਂ ਨੂੰ ਮੇਰੇ ਖਿਆਲ ਪਤਾ ਹੀ ਹੈ, ਆਉਣ ਵਾਲੇ ਸਮੇਂ 'ਚ ਕੀ ਤੁਹਾਡੇ ਗੋਲਸ ਨੇ ਜਿਨ੍ਹਾਂ ਨੂੰ ਤੁਸੀਂ ਕਵਰ ਕਰਨਾ ਚਾਹੋਗੇ?
23: ਭਾਜੀ ਪਾਸਟ ਪ੍ਰੋਡਿਕਟਸ ਫਿਊਚਰ, ਇਕੱਲੇ ਅਸੀਂ ਕੈਂਡੀਡੇਟ ਹੈਗੇ ਆ ਜਿਨ੍ਹਾਂ ਦਾ ਕੋਲ ਰੈਕੋਰਡ ਹੈ, ਜਿਨ੍ਹਾਂ ਕੋਲ ਪਲਾਨ ਹੈ, ਤੇ ਲੋਕਾਂ ਦੇ ਕੰਮ ਕੀਤੇ ਆ। ਵੀ ਕ੍ਰੀਏਟ 1000 ਜੋਬਸ, ਪੁਲਿਸ ਸਟੇਸ਼ਨ ਅਸੀਂ ਲਿਆਂਦੇ, ਗੁਰਮੇਰੋ ਸੈਟੇਲਾਈਟ ਪੁਲਿਸ ਸਟੇਸ਼ਨ, ਬਜ਼ੁਰਗਾਂ ਦੀ ਬੱਸ ਸਰਵਿਸ ਫ੍ਰੀ ਕਰਾਈ, ਕੈਪ ਟੈਕਸ ਇਜ਼ ਵੈਰੀ ਲੋ, ਤੇ ਗਾਂਧ ਵਿੱਚ ਸੇਮ ਵੀ ਅਸੀਂ ਕਰਾਂਗੇ ਪਰ ਉਹਨਾਂ ਤੇ ਐਕਸਪੈਂਡ ਕਰਨਾ। ਫੋਰ ਐਗਜ਼ਾਮਪਲ ਜਿਹੜਾ ਸੈਟੇਲਾਈਟ ਪੁਲਿਸ ਸਟੇਸ਼ਨ ਲਿਆਂਦਾ, ਉਹਨੂੰ ਪੂਰਾ ਡਿਵੀਜ਼ਨ ਆਪਾਂ ਬਣਾਉਣਾ। ਅਸੀਂ ਜਿਹੜੀਆਂ ਜੋਬ ਨੇ ਉਹ ਜ਼ਿਆਦਾ ਐਕਸਪੈਂਡ ਕਰਨੇ ਆ। ਮੈਂ 1000 ਜੋਬਸ ਲਿਆਂਦੀਆਂ ਕੰਟਰੀ ਸਾਈਡ 50 ਤੇ ਮੇਫੇਅਰ ਤੇ 410। ਜਿਹੜਾ ਮੇਰਾ 2016 ਦਾ ਜਿਹੜਾ ਮਤਾ ਪਾਸ ਮੈਂ ਕਰਾਇਆ ਸੀਗਾ ਯੂਨੈਨਮਸਲੀ, West End Brampton, which we're going to bring 25,000 more jobs, hundreds of acres of employment land. And so we have a great plan. Nale asi jada RRL das di hun kehlo jehdi tax grab and money grab hai city to oh we cancel karna, accountability leke honi wapas city hall de vich, mandatory counselor income to financial disclosures jidda MP te MPPs karte hai. We want to audit all council spending to real estate acquisitions as well. ਭਾਜੀ ਹੁਣ ਪਿਛਲੇ 4 ਸਾਲਾਂ ਦੇ ਵਿੱਚ ਮੇਰੀ ਐਬਸੈਂਸ ਦੇ ਵਿੱਚ ਓਪੋਜੀਸ਼ਨ ਰਹੀ ਨੀਗੀ, ਤੇ ਨਾਲੇ ਹੁਣ $300 million ਆਲਮੋਸਟ ਇਹਨਾਂ ਨੇ ਪੈਸਾ ਖਰਾਬ ਕੀਤਾ, ਟੈਕਸ ਪੇਅਰਸ ਦਾ ਮਨੀ। ਐਂਡ ਸੋ ਵੀ ਹੈਵ ਅ ਸਟਰੋਂਗ ਵੋਇਸ, ਵੀ ਹੈਵ ਅ ਸਟਰੋਂਗ ਰੈਕੋਰਡ, ਤੇ ਅਸੀਂ ਪ੍ਰੂਵਨ ਲੀਡਰਸ਼ਿਪ ਵਿਖਾਇਆ ਲੋਕਾਂ ਨੂੰ।
21: ਵੈਰੀ ਗੁੱਡ। ਸਾਡੀ ਗੱਲਬਾਤ ਹੋ ਰਹੀ ਹੈ ਗੁਰਪ੍ਰੀਤ ਸਿੰਘ ਢਿੱਲੋਂ, ਜੋ ਕਿ ਰੀਜਨਲ ਕਾਉਂਸਲ ਕੈਂਡੀਡੇਟ ਨੇ ਬ੍ਰੈਂਪਟਨ ਵਾਰਡ 9-10 ਚੋਂ। ਤੁਸੀਂ ਰਹਿਣ ਵੀ ਇਸੇ ਵਾਰਡ ਚੋਂ ਜਨਾਬ?
23: ਹਾਂਜੀ ਭਾਜੀ, 2001 ਦੇ ਆਪਾਂ ਰਹਿ ਰਹੇ ਹਾਂ ਕੰਟਰੀ ਸਾਈਡ ਏਅਰਪੋਰਟ ਰੋਡ ਤੇ, ਜਦੋਂ ਉੱਥੇ ਸਿਰਫ ਫਾਰਮ ਫੀਲਡਸ ਹੁੰਦੇ ਸੀਗੇ। ਵੀ ਬੀਨ ਦੇਅਰ ਸਿੰਸ ਦਿ ਬਿਗਿਨਿੰਗ ਆਫ ਦੈਟ ਹੋਲ ਡਿਵੈਲਪਮੈਂਟ।
21: ਆਈ ਰਿਮੈਂਬਰ ਜਦੋਂ ਮੈਂ ਪਹਿਲੀ ਵਾਰ 76 ਚ ਮੂਵ ਹੋਇਆ ਐਮ ਸੈਕਸ਼ਨ ਚ, ਉਦੋਂ ਜਿਹੜੀ ਪ੍ਰੋਫੈਸਰ ਲੇਗਾ, ਪ੍ਰੋਫੈਸਰ ਲੇਗ ਨਹੀਂ ਹੁੰਦੀ, ਛੱਪੜ ਹੁੰਦਾ ਸੀ।
23: ਮੈਂ ਸੁਣਿਆ ਸੀਗਾ, ਇਟ ਵਾਸ ਜਸਟ ਲਾਈਕ ਦੈਟ।
21: ਆਲਰਾਈਟ, ਕੋਈ ਹੋਰ ਖਾਸ ਸੁਨੇਹਾ ਦੇਣਾ ਚਾਹੋਗੇ ਇਸ ਤੋਂ ਪਹਿਲਾਂ ਅੱਜ ਦੀ ਜਿਹੜੀ ਤੁਹਾਡੀ ਸ਼ਾਮ ਆ ਉਹਦੇ ਬਾਰੇ ਗੱਲ ਕਰੀਏ?
23: ਨਹੀਂ, ਐਬਸੋਲੂਟਲੀ ਤਾਤਾ ਸਾਹਿਬ, ਸਭ ਤੋਂ ਜ਼ਰੂਰੀ ਆਪਣੇ ਸਾਰੇ ਵੋਟ ਨੂੰ ਦੱਸਦੇ ਵੋਟਰਸ ਵਾਸਤੇ ਕਿ ਕੱਲ੍ਹ ਨੂੰ ਅਕਟੋਬਰ 10 ਸੰਡੇ ਅਕਟੋਬਰ 11 10 AM ਤੇ 5 PM ਦੋਨੇ ਦਿਨ ਪਲੀਜ਼ ਆਪਣੀ ਵੋਟ ਅਰਲੀ ਪਾਉਣ ਜਾਇਓ, ਗੁਰਪ੍ਰੀਤ ਸਿੰਘ ਢਿੱਲ ਨੂੰ ਵੋਟ ਪਾਓ। ਇਹਨਾਂ ਨੇ ਮੇਰੇ ਅਪੋਨੈਂਟਸ ਨੇ ਗੁਰਪ੍ਰੀਤ ਕੇ ਢਿੱਲੋਂ ਕੋਈ ਕੈਂਡੀਡੇਟ ਖੜੇ ਕੀਤੇ, ਵੀ ਡੋਂਟ ਨੋ।
21: ਇਟ ਹੈਪਨਸ ਆਲ ਦਾ ਟਾਈਮ ਗੁਰਪ੍ਰੀਤ ਜੀ, ਓਲੀਵੀਆ ਚਾਓ ਦੇ ਖਿਲਾਫ਼ ਵੀ ਇੱਕ ਚਾਓ ਖੜੇ ਹੈ, ਗੁਰਬਖਸ਼ ਸਿੰਘ ਮੱਲੀ ਸੀ ਉਹਨਾਂ ਨਾਲ, ਸਾਹਮਣੇ ਵੀ ਗੁਰਬਖਸ਼ ਮੱਲੀ ਖੜਾ ਸੀ ਇੱਕ। So these things happen in our voting thing.
23: But ki asi Canada ch rahe ne, and we need to have kind of clean Canadian style politics where I'm born and raised here. I don't want myself or even my kids, jan tade bacche gaon or even your grandkids down the road to have this type of dirty politics. Ek vara vi is election de vich kisse ne vi kisse candidate ne mere mainu attack nahi kita mere record te, mere voting record te. We voted the right way every single time, whether it's ਜਦੋਂ ਇਹਨਾਂ ਨੇ 2017 ਚ ਕਾਉਂਸਲ ਨੇ ਉਸ ਟਾਈਮ ਦੇ ਉਹਨਾਂ ਨੇ ਇੱਕ $1.5 million ਇੱਕ ਹਾਕੀ ਟੀਮ ਨੂੰ ਦਿੱਤੇ ਸੀਗੇ, ਜਦੋਂ ਇਹਨਾਂ ਨੇ ਆਪਣੀ ਤਨਖਾਹਾਂ ਵਧਾਈਆਂ ਸੀਗੇ, ਵੀ ਆਲਵੇਜ਼ ਵੋਟਡ ਅਗੇਂਸਟ ਇਟ। ਜਦੋਂ 4-13 ਮੈਂ ਇਕੱਲਾ ਕਾਉਂਸਲਰ ਸੀਗਾ ਉਹਦੇ ਹੱਕ ਚ ਜਿਹਨੇ ਵੋਟ ਪਾਈ ਸੀਗੀ, ਸਟੋਰਮ ਵਾਟਰ ਟੈਕਸ ਇਕੱਲਾ ਸੀਗਾ ਜਿਹਨੇ ਵੋਟ ਅਗੇਂਸਟ ਪਾਈ ਸੀਗੀ, ਸਾਡੇ ਇੰਡੀਪੈਂਡੈਂਟ ਥਾਟਸ, ਪਰ ਵੀ ਵਰਕ ਇਨ ਫੇਵਰ ਆਫ ਔਰ ਵੀ ਵਰਕ ਔਨ ਬਿਹਾਫ ਆਫ ਦ ਰੈਜ਼ੀਡੈਂਟਸ ਆਫ ਬ੍ਰੈਂਪਟਨ। ਤੇ ਹੁਣ ਓਪੋਜੀਸ਼ਨ ਹੀ ਇਹਨਾਂ ਨੇ ਖਤਮ ਹੀ ਕਰਤੀ ਹੈ ਇਸ ਕਾਉਂਸਲ ਦੇ ਵਿੱਚ। ਵੀ ਆਰ ਨਾਟ ਗੋਇੰਗ ਬੈਕ ਟੂ ਫਾਈਟ ਟੂ ਆਰਗਿਊ, ਇਹਨਾਂ ਦੇ ਨਾਲ ਕੰਮ ਕਰਨਾ ਕਾਉਂਸਲਰਸ ਦੇ ਨਾਲ, ਮੇਅਰ ਹੋਣਾ ਦੇ ਨਾਲ, ਕਿ ਹੋਰ ਵਧੀਆ ਕਿੱਦਾਂ ਬਣਾ ਸਕਦੇ ਬ੍ਰੈਂਪਟਨ ਨੂੰ। ਪਿਛਲੇ 4 ਸਾਲ ਬਹੁਤ ਔਖੇ ਲੰਘੇ ਸਾਡੇ ਟੈਕਸ ਪੇਅਰਸ ਵਾਸਤੇ।
21: ਆਲ ਰਾਈਟ, ਐਡਵਾਂਸ ਵੋਟਿੰਗ ਅੱਜ ਤੋਂ ਸ਼ੁਰੂ ਹੈ ਜੀ, 9, 10, 11, 16, 17 ਅਕਤੂਬਰ ਨੂੰ ਐਡਵਾਂਸ ਵੋਟਿੰਗ ਆ। ਵੋਟਿੰਗ ਦਾ ਸਮਾਂ ਵੀਕਡੇ ਦੇ ਵਿੱਚ ਜਿਹੜਾ ਹੈ 12 ਤੋਂ ਸ਼ਾਮ ਦੇ 8 ਵਜੇ ਤੱਕ ਹੈ, ਵੀਕਐਂਡ 'ਤੇ ਜਿਹੜਾ ਹੈ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੈ। ਇਹ ਐਡਵਾਂਸ ਪੋਲਿੰਗ ਤੁਸੀਂ ਕਰ ਸਕਦੇ ਹੋ। ਵੋਟ ਪਾਉਣ ਲਈ ਆਪਣਾ ਵੋਟਰ ਨੋਟਿਸ ਨਾਲ ਲੈ ਕੇ ਜਾਓ, ਅਗਰ ਜਿਹੜਾ ਮੇਲ 'ਚ ਆਇਆ ਹੈ, ਜੇ ਨਹੀਂ ਹੈ ਤਾਂ ਆਪਣਾ ਨਾਮ ਅਤੇ ਪਤਾ ਦਰਸਾਉਣ ਵਾਲਾ ਪਛਾਣ ਪੱਤਰ ਵੀ ਲੈ ਕੇ ਜਾਓ, ਜਾਂ ਫਿਰ brampton.ca/brampton votes ਤੇ ਵੀ ਜਾ ਸਕਦੇ ਹੋ। ਗੁਰਪ੍ਰੀਤ, ਤੁਹਾਨੂੰ ਨਾਲ ਕੋਈ ਜਾਣਕਾਰੀ ਲੈਣੀ ਹੈ, ਇਹਨਾਂ ਨੇ ਤੁਸੀਂ ਸਵਾਲ ਜਵਾਬ ਕਰਨਾ, ਯੂ ਆਰ ਮੋਸਟ ਵੈਲਕਮ। ਇਹਨਾਂ ਦਾ ਨੰਬਰ ਹੈ 4370-873-0948, 437-873-0948। ਟਿਲੋ ਸਾਹਿਬ, ਪ੍ਰੋਗਰਾਮ ਵਿੱਚ ਸਮਾਂ ਕੱਢਣ ਲਈ ਧੰਨਵਾਦ, ਐਂਡ ਅੱਜ ਸ਼ਾਮ ਨੂੰ 6 ਤੋਂ 9 ਵਜੇ ਆਪਣਾ ਹੋ ਰਿਹਾ ਫੰਕਸ਼ਨ।
23: ਸੰਬਰੀ ਕਿਸੇ ਦਾ ਫੰਕਸ਼ਨ, ਕਿਸੇ ਨੇ ਫੰਕਸ਼ਨ ਰੱਖਿਆ ਸਾਡੇ ਲਈ 6 ਤੋਂ 9 ਚਾਂਦਨੀ, ਤੇ ਉਹਨਾਂ ਦਾ ਨਾਰਾਰਸ, ਉਹਨਾਂ ਦਾ ਖੁੱਲਾ ਸੱਦਾ ਸਾਰਿਆਂ ਨੂੰ। ਇਟਸ ਅ ਡਿਨਰ ਦੇਅਰ, ਦੇਅਰ ਇਜ਼ ਫੂਡ ਦੇ, ਐਂਟਰਟੇਨਮੈਂਟ ਦੇਅਰ, ਸੋ ਵੀ ਆਰ ਨਾਟ ਇਨਵੋਲਵਡ ਇਨ ਦੀ ਆਰਗੇਨਾਈਜੇਸ਼ਨ ਔਰ ਐਨੀਥਿੰਗ, ਪਰ ਉਹਨਾਂ ਵੱਲੋਂ ਖੁੱਲਾ ਸੱਦਾ। ਤੇ ਇੱਕ ਵਾਰ ਮੈਂ ਪਲੀਜ਼ ਨੰਬਰ ਸ਼ੇਅਰ ਕਰਨਾ, 6 4 7 8 6 3 2 5 1 0 ਹਾਂਜੀ ਹਾਂਜੀ, ਮੇਰਾ ਪਰਸਨਲ ਨੰਬਰ, ਜੇ ਕਿਸੇ ਨੂੰ ਰਾਈਡ ਚਾਹੀਦੀ, ਕੋਈ ਇਨਫੋਰਮੇਸ਼ਨ ਚਾਹੀਦੀ, ਪਲੀਜ਼ ਮੈਨੂੰ ਟੈਕਸਟ ਵਟਸਐਪ ਚ ਕਾਲ ਕਰੋ।
21: ਬੜੀ ਮਿਹਰਬਾਨੀ ਸਰ, ਥੈਂਕ ਯੂ।
23: ਥੈਂਕ ਯੂ ਸਰ, ਬਾਏ।
21: ਆਲ ਰਾਈਟ, ਗੁਰਪ੍ਰੀਤ ਸਿੰਘ ਢਿੱਲੋਂ, ਲਓ ਜੀ ਜਾਣੇ ਆ ਹੁੰਨੇ ਆ, ਸਟੇ ਟਿਊਨ।
0: Of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
2: Taya sada meat machhi da bada hi shaukeen aa, kehnda party vich non veg special hona chahida. Bas ve assi karta phone Punjabi by Nature walyan nu, oh kare aake live cooking karke gaye. Punjabi by Nature walyan nu call kareo.
4: Punjabi by Nature, Airport and Hubei
2: kareo.
4: Punjabi by Nature, Airport and Hubei, Tech Go Road, 905-794-4667.
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
6: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
6: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗੇ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
2: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ।
6: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
6: 905-671-8400 or 905-796-8800 or visit giltravels.ca.
3: दुसहरा, करवा चौथ अते दिवाली दिया खुशियां नू बनाओ और भी मिठा।
5: इंडियन स्वीट मास्टर दिया लाजवाब मिठाइयां देना।
3: घर आए मेहमान ले करवानी होवे कैटरिंग
5: या परिवार ते दोस्तां नाल बाहर डाइनिंग करन दा मन होवे, इंडियन स्वीट मास्टर कोल है अपना डाइनिंग हॉल।
3: ते जे मन करे स्ट्रीट फूड दा ता इत्थे मिलेगी स्ट्रीट फूड वाली पूरी वाइब।
5: नाल ही मिलनगे तुहाडे मन पसंद लाजवाब स्ट्रीट फूड दे स्वाद।
3: त्योहारां दिया खुशियां होण या रोजाना दी कोई खास ट्रीट, इक्को एक थां इंडियन स्वीट मास्टर, तुहाडी हर खुशी लई हर लोड हर वेले तुहाडे नाल।
5: इंडियन स्वीट मास्टर, वधेरे जानकारी ले कॉल करो 905-450-2800
3: 905-450-2800।
21: मॉर्गेज सॉल्यूशन दे गुरप्रीत समरा जी, तुहाडे मकान दी रिन्यूअल आ रही है, तुसीं अपनी मॉर्गेज बी सी लैंडर तो हटा के ए लैंडर नाल करवानी है और इंटरेस्ट रेट ते भी बचत करनी है, कॉल 905-460-9099। प्री अप्रूवल भी करवा के देंदे हन ताकि कॉन्फिडेंस ना मकान ले सकदे हो। 80-90 हजार बेस नो बनाउन लई चाहिदे ने, मकान लैण वेले इस दा भी अरेंजमेंट कीता जांदा है। गुरप्रीत समरा नाल बैठ के डिस्कस करो, 2155 B स्टील्स एवन्यू नियर टॉप रूम यूनिट 32, 905-460-9099, 905-460-9099, 9599 ਇਹਨਾਂ ਦਾ ਨੰਬਰ ਹੈ। ਕੱਲ ਗ੍ਰਿਸਮੀ ਗੋ ਸਟੇਸ਼ਨ ਆ ਉੱਥੇ ਜਾ ਕੇ ਮੇਜਰ ਰੈਨੋਵੇਸ਼ਨ ਦਾ ਉਦਘਾਟਨ ਕੀਤਾ। ਬ੍ਰੈਂਪਟਨ ਟੀਵੀ ਅਪਲਾਈਂਸਿਸ ਤੋਂ ਸੁਲਤਾਨ ਜੀ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋ ਸਰ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
21: ਸੁਲਤਾਨ ਜੀ, ਲੌਂਗ ਵੀਕਐਂਡ ਆ ਗਿਆ, ਲੌਂਗ ਵੀਕਐਂਡ ਤੇ ਸਾਡੇ ਜਿਹੜੇ ਲਿਸਨਰ ਨੇ ਉਹ ਸ਼ਾਪਿੰਗ ਕਰਦੇ ਨੇ, ਕਿਸੇ ਨੇ ਫਰਿੱਜ ਦੀ ਕਰਨੀ ਆ, ਕਿਸੇ ਨੇ ਟੀਵੀ ਦੀ ਕਰਨੀ ਆ, ਕਿਸੇ ਨੇ ਫੁੱਲ ਕਿਚਨ ਦੀ ਕਰਨੀ ਆ, ਕਿਸੇ ਨੇ ਲੌਂਡਰੀ ਦੀ ਕਰਨੀ ਆ, ਕੀ ਕਹਿਣਾ ਚਾਹੋਗੇ?
7: ਬਿਲਕੁਲ ਜੀ, ਜੇ ਟੀਵੀ ਦੀ ਸ਼ਾਪਿੰਗ ਕਰਨੀ ਆ ਤੇ ਫਿਰ ਟੀਵੀ ਦੀ ਸ਼ਾਪਿੰਗ ਤਾਂ ਐਕਸਕਲੂਸਿਵ ਡੀਲਸ ਦੇ ਨਾਲ ਸਾਡੇ ਕੋਲ ਹੈ, ਕਿਉਂਕਿ ਸੋਨੀ ਨੇ ਲਾਂਚ ਕਰ ਦਿੱਤਾ ਜੀ 100 inch।
21: ਬੱਲੇ!
7: ਸੋ ਜਿਹੜੇ ਵੀ ਕਸਟਮਰ 100 inch ਸੋਨੀ ਬ੍ਰੇਵੀਆ ਮਾਡਲ ਲੈਣਾ ਚਾਹੁੰਦੇ, ਗੂਗਲ ਫੀਚਰਸ ਦੇ ਨਾਲ ਹੈ, 120 Hz ਹੈ ਜੀ, PS5 ਦੇ ਨਾਲ ਇਹਦੀ ਰੈਜ਼ੋਲੂਸ਼ਨ ਮੈਚ ਕੀਤੀ ਗਈ ਹੈ, ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਹੈ। ਸੋਨੀ ਬ੍ਰੇਵੀਆ 3 ਲਾਂਚ ਕੀਤਾ ਗਿਆ 100 inch $4500 ਦਾ, ਪਰ $29.99 ਚ ਲੈ ਕੇ ਤੁਸੀਂ $1500 ਸੇਵ ਕਰ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਨਾਲ ਦੀ ਨਾਲ 85 inch ਦੀ ਜੇ ਗੱਲ ਕਰੀਏ, ਮਿੰਨੀ LED ਲੇਟੈਸਟ ਟੈਕਨੋਲੋਜੀ ਹੈ 85 inch ਚ ਜੀ, ਸੈਮਸੰਗ ਨੇ ਲਾਂਚ ਕੀਤੀ ਹੈ ਮਿੰਨੀ LED 2026 ਦਾ ਲੇਟੈਸਟ ਮਾਡਲ ਹੈ, $1800 ਵਾਲਾ, $1199 ਦਾ ਲੈ ਕੇ ਐਟਲੀਸਟ $600 ਤੁਸੀਂ 85 inch ਨਵੀਂ ਟੈਕਨੋਲੋਜੀ ਸੈਮਸੰਗ ਦੇ ਟੀਵੀ ਤੇ ਸੇਵ ਕਰ ਸਕਦੇ ਜੀ। ਮੇਰੇ ਕਸਟਮਰ 75 inch ਲੈਣਾ ਚਾਹੁੰਦੇ ਜੀ, ਉਹਨਾਂ ਨੂੰ $1100 ਤੋਂ ਸਿਰਫ $799 ਦਾ 75 inch ਸੈਮਸੰਗ ਵੀ ਮਿਲੇਗਾ। 65 inch ਲੈਣਾ ਜੀ, 65 inch ਅੱਜ ਦੇ ਰਹੇ ਹਾਂ ਸਿਰਫ $599 ਦਾ, ਤੇ 55 inch ਸਿਰਫ $399 ਦਾ। ਮਿਲਣਾ ਕਿੱਥੋਂ ਜੀ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਤੇ ਸਾਡਾ ਨੰਬਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ। ਹਿਊਜ ਸੇਵਿੰਗਸ ਕੀਤੀਆਂ ਜਾ ਰਹੀਆਂ, ਜਿੱਦਾਂ ਕਿ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2000 ਵਾਲਾ $2600 ਦਾ ਸੀ, ਪਰ ਟੈਰਿਫ ਲੱਗੀ ਪ੍ਰਾਈਸ ਤੋਂ ਬਗੈਰ ਅਸੀਂ ਤੁਹਾਨੂੰ $1799 ਦਾ ਅੱਜ ਦੇਵਾਂਗੇ। ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਫਰਿੱਜ ਸਟੋਵ ਡਿਸ਼ ਵਾਸ਼ਰ 3-piece ਕਿਚਨ ਬੰਡਲ $5000 ਦਾ ਸੀ, ਪਰ ਅੱਜ $29.99 ਦਾ ਮਿਲੇਗਾ। ਟੈਰਿਫ ਲੱਗੀ ਪ੍ਰਾਈਸ ਇਹਦੀ $38.99 ਹੈ, ਪਰ $29.99 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਮਿਲੇਗਾ। 905-450-2828 ਨੰਬਰ ਹੈ, 905-450-2828 ਜੀ।
21: ਸੌਦਾ ਜਿਹੜਾ ਮਰਜ਼ੀ ਲੈਣਾ ਲੈ ਲਓ, ਚਾਹੇ ਟੈਲੀਵਿਜ਼ਨ, ਚਾਹੇ ਕਿਚਨ, ਚਾਹੇ ਲਾਂਡਰੀ, ਲੇਕਿਨ 6 ਮਹੀਨੇ ਤੁਸੀਂ ਪੈਸੇ ਦੇਣ ਦੀ ਲੋੜ ਨਹੀਂ ਹੈ। 6 ਮਹੀਨੇ ਤੱਕ ਨਾ ਵਿਆਜ ਲੱਗੇ, ਨਾ ਕੋਈ ਇੰਟਰਸਟ ਹੈ, ਸਿਰਫ ਤੇ ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ 905-450-2828। ਅਗਲੇ ਲਿੰਕ ਚ ਫੇਰ ਮਿਲਦੇ ਹਾਂ ਜਨਾਬ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
21: ਥੈਂਕ ਯੂ ਸਰ।
8: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
24: ਬਸ ਇੰਨੀ ਗੱਲ ਹੁੱਕਾ।

0: Kitchen. Address 6685 Tonkin Road, Mississauga. Number 647-262-0000. And home for kitchen.
1: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
2: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
3: ਬਿਹਤਰ ਜੀਵਨ ਕੇ ਲਈ 6 ਨਿਯਮ। ਕਭੀ ਨਫ਼ਰਤ ਮਤ ਕਰੋ। ਨੰਬਰ 2, ਚਿੰਤਾ ਮਤ ਕਰੋ। ਨੰਬਰ 3, ਸਾਦਗੀ ਸੇ ਜੀਓ। ਨੰਬਰ 4, ਉਮੀਦ ਥੋੜੀ ਰੱਖੋ। ਨੰਬਰ 5, ਬਹੁਤ ਕੁਛ ਦੋ। ਨੰਬਰ 6, ਹਮੇਸ਼ਾ ਮੁਸਕਰਾਤੇ ਰਹੋ।
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
5: From the Dave Tablet News Desk, locally covered, nationally connected.
6: ਇੱਕ ਡਰਾਈਵਰ ਜਿਹਨੇ ਐਕਸੀਡੈਂਟ ਕੀਤਾ, ਐਕਸੀਡੈਂਟ ਤੋਂ ਬਾਅਦ ਇੱਕ ਲੇਡੀ ਦੀ ਮੌਤ ਹੋ ਗਈ। ਉਸ ਸਿਲਸਿਲੇ 'ਚ ਜਿਹੜਾ 30 ਸਾਲ ਦਾ ਬੰਦਾ ਸੀ ਜਿਹਨੇ ਕ੍ਰੈਸ਼ ਕੀਤਾ ਸਕਾਰਬਰੋ ਦੇ ਵਿੱਚ, ਉਹ ਜੀ ਇੰਡੀਆ ਭੱਜ ਗਿਆ। ਕਿਉਂ? ਅਸੀਂ ਇੱਥੇ ਤਾਂ ਨਾਲੇ ਕਰਦਾ ਸੀਗਾ ਜਿਹੜੀ ਕੀ ਕਹਿੰਦੇ ਹੁੰਦੇ ਆ ਰੇਸਿੰਗ, ਸਟਰੀਟ ਰੇਸਿੰਗ ਕਰਦਾ ਸੀ। ਉਦੋਂ ਤਾਂ ਬੜੇ ਮੁੱਛਾਂ ਨੂੰ ਵੱਢ ਦਿੱਤੇ ਹੋਣੇ ਆ, ਹਮਨੇ ਵੱਡੀ ਗੱਡੀ ਲਈ ਆ, ਹਮਨੇ ਇੰਡੀਆ ਕੋ ਫੋਟੋ ਭੇਜੀ ਆ, ਦੇਖੋ ਮੇਰੇ ਪਾਸ ਇਹ ਗੱਡੀ ਆ, ਵੋ ਗੱਡੀ ਆ। ਹੁਣ ਐਂ ਗਾਇਬ ਹੋਇਆ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ। ਅਨਬਲੀਵੇਬਲ। ਵੈਸੇ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਜਦੋਂ ਇਹਨਾਂ ਦੇ ਕੇਸ ਪਾਉਣਾ, ਉਸੇ ਦਿਨ ਇਹਨਾਂ ਦਾ ਪਾਸਪੋਰਟ ਲੈ ਲਓ ਤਾਂ ਕਿ ਭੱਜਣ ਨਾ ਇੱਥੋਂ, ਨਹੀਂ ਭੱਜ ਜਾਂਦੇ ਆ ਬਾਅਦ ਚ ਲੋਕ। ਐਨੀਵੇ, ਉਣੰਜਾ ਸਾਲਾ ਬੰਦਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜਿਹੜਾ ਪੁਲ ਤੋਂ ਖੜ ਕੇ ਸੇਂਟ ਕੈਥਰੀਨ ਦੇ ਪਿਛਲੇ ਮਹੀਨੇ ਥੱਲੇ ਜਾ ਰਹੀਆਂ ਗੱਡੀਆਂ ਤੇ ਪੱਥਰ ਸੁੱਟਦਾ ਸੀ। ਕੈਨੇਡਾ ਪੋਸਟ ਵਾਲਾ ਜਿਹੜਾ ਬੰਦਾ ਹੈ ਚਿੱਠੀ ਦੇਣ ਗਿਆ ਤੇ ਉੱਥੇ ਐਮਾਜ਼ੋਨ ਦਾ ਪੈਕੇਜ ਪਿਆ ਸੀ, ਉਹਦੇ ਪੈਰ ਰੱਖਿਆ ਉੱਪਰ, ਫੇਰ ਗਾ ਚਿੱਠੀ ਦੇਣ ਗਿਆ। ਉਹਦੀ ਫੋਟੋ ਵੀ ਆ ਗਈ ਮਾਰਕੀਟ 'ਚ, ਹੁਣ ਦੇਖਦੇ ਹਾਂ ਕਿਹੜਾ ਭਗਤਾ ਹੈ। ਲਵੀਆ ਚਾਓ ਕਹਿੰਦੀ ਹੈ ਟੀ ਟੀ ਸੀ ਵਰਕਰਾਂ ਨੂੰ ਪੇ ਦਿੱਤੀ ਗਈ ਕਿ ਇਹਦੇ ਚਾਓ ਦੇ ਖਿਲਾਫ ਜਾ ਕੇ, ਲਵੀਆ ਚਾਓ ਦੇ ਖਿਲਾਫ ਜਾ ਕੇ ਮੁਜ਼ਾਹਰਾ ਕੀਤਾ ਜਾਏ। ਉਧਰ ਜਿਹੜੀ ਰੇਸ ਹੈ ਚਾਓ ਤੇ ਬ੍ਰੈਡਫੋਰਡ ਦੇ ਵਿੱਚ ਉਹ ਕਾਫੀ ਨੇੜੇ ਹੋ ਗਈ। ਚਾਓ 46% ਸਪੋਰਟ ਹੈ, ਬ੍ਰੈਡਫੋਰਡ ਜਿਹੜਾ 42% ਤੇ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਏਅਰਪੋਰਟ ਤੇ ਮੇਈਫੀਲਡ ਤੇ, ਜਿੱਥੇ ਡੀ ਪੌਲਸ ਦੀ ਬਹੁਤ ਸ਼ਾਨਦਾਰ ਦੁਕਾਨ ਹੈ। ਮੈਡਮ ਜੀ ਸਾਡੇ ਨਾਲ ਜੁੜ ਚੁੱਕੇ ਨੇ। ਯੈਸ ਮੈਡਮ।
7: ਹਾਂਜੀ ਦੇਵ ਜੀ, ਦੀਪੋਲਸ ਬ੍ਰੈਂਪਟਨ ਜਿਹੜਾ ਹੈਗਾ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ ਤੇ, 6141 ਮੇਫੀਲਡ ਰੋਡ, ਯੂਨਿਟ ਨੰਬਰ 4445। ਸਾਡਾ ਫੋਨ ਨੰਬਰ ਹੈਗਾ 9059130030। ਅਬ ਮੈਂ ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਕੰਪਲੀਟਲੀ ਰੈਡੀ ਹੈਗੇ ਆਲ ਫੈਸਟਿਵ ਸੀਜ਼ਨਸ ਦੇ ਲਈ। ਨਵਰਾਤਰੀ ਹੋਵੇ, ਕਰਵਾ ਚੌਥ, ਦੀਵਾਲੀ, ਧਨਤੇਰਸ, ਤੁਹਾਨੂੰ ਕੋਈ ਵੀ ਸਮਾਨ ਚਾਹੀਦਾ ਹੋ ਘਰ ਦੇ ਲਈ, ਹੋਮ ਐਸੈਂਸ਼ੀਅਲਸ ਤੋਂ ਲੈ ਕੇ ਪੂਜਾ ਦਾ ਸਮਾਨ, ਵੈਡਿੰਗ ਨੀਡਸ, ਗਿਫਟਿੰਗ ਦੇ ਲਈ ਤੁਹਾਨੂੰ ਕੁਛ ਵੀ ਚਾਹੀਦਾ ਹੋ, ਇੱਕ ਵਨ ਸਟੋਪ ਸ਼ਾਪ ਆਪਾਂ ਬਣਾ ਰੱਖੀ ਆ। ਤੁਸੀਂ ਵੀ ਆਓ, ਸਾਰੇ ਵਿਜ਼ਿਟ ਕਰਿਓ ਦੀਪੋਲਸ ਬ੍ਰੈਂਪਟਨ। ਥੈਂਕ ਯੂ ਜੀ।
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
6: ਜੇਕਰ ਲੋਕ ਤੁਹਾਨੂੰ ਸਿਰਫ ਲੋੜ ਵੇਲੇ ਯਾਦ ਕਰਦੇ ਹਨ ਤਾਂ ਬੁਰਾ ਨਾ ਮੰਨੋ। ਜੇਕਰ ਲੋਕ ਤੁਹਾਨੂੰ ਸਿਰਫ ਲੋੜ ਵੇਲੇ ਯਾਦ ਕਰਦੇ ਹਨ ਤੁਸੀਂ ਬੁਰਾ ਨਾ ਮੰਨੋ, ਤੁਹਾਨੂੰ ਮਾਣ ਹੋਣਾ ਚਾਹੀਦਾ ਹੈ
3: ਕਿ ਤੁਸੀਂ ਇੱਕ ਮੋਮਬੱਤੀ ਵਾਂਗ ਹੋ ਜੋ ਹਨੇਰੇ ਵਿੱਚ ਯਾਦ ਆਉਂਦੀ ਹੈ।
9: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ ਹੈ।
10: ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
9: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870 ਪੈਗੀ ਪੱਲੇ।
11: Okay, let's go.
3: All right, Indian Fruitland te autumn di special sale laga ditti hai ji, Aashirwad aata 1199 da 20 pound, Brad da desi ke 399 da 1.8 kilo, Bansi Shakkar 199 di 2 pound, Tata Tea Premium Brand 899 da kilo, number 1817, Rice da jede 1099 de 8.8 pound, Meherwan Juice 299 de 10 liter di bottle, Swarna Maida 199 da 4 pound, Indian Fruitland 7 locations to serve you, Bachat da dusra naam Indian Fruitland.
5: From the Dave Tatla News Desk, locally covered, nationally connected.
3: ਗੱਲਾਂ ਚੋਂ ਗੱਲ ਇਹ ਹੈ ਕਿ ਕਜ਼ਨਸ ਡਿਸਟ੍ਰੀਲਰੀ ਖੁੱਲ ਚੁੱਕੀ ਆਪਣੇ ਇੱਥੇ, ਉਹਨਾਂ ਨੇ ਤੁਹਾਡੇ ਲਈ ਪੇਸ਼ ਕੀਤੇ ਨੇ ਕਜ਼ਨਸ ਵੋਡਕਾ, ਕਜ਼ਨਸ ਬਲੂ ਅਗਾਵਾ, ਕਜ਼ਨਸ ਟਕੀਲਾ, ਕਜ਼ਨਸ ਵਿਸਕੀ, ਬੜੀ ਸ਼ਾਨਦਾਰ ਹੈ ਜੀ। ਔਰ ਹੈਮਿਲਟਨ ਓਕਵਲ ਦੇ ਜਿਹੜੇ ਵਸਨੀਕ ਨੇ ਬਰਲਿੰਗਟਨ ਤੋਂ ਲੈ ਸਕਦੇ ਹੋ ਇਸ ਸਮੇਂ, ਪੈਰਿਸ ਅਤੇ ਬ੍ਰੈਂਟਫੋਰਡ ਦੇ ਵਸਨੀਕ ਬ੍ਰੈਂਟਫੋਰਡ ਤੋਂ ਲੈ ਸਕਦੇ ਨੇ। ਵਧੇਰੇ ਜਾਣਕਾਰੀ ਲਈ 289-585-2000 'ਤੇ ਕਾਲ ਕਰੋ। ਇਹਦੇ ਨਾਲ ਨਾਲ ਜ਼ਿੰਮੇਵਾਰੀ ਨਾਲ ਪੀਓ ਜੀ, ਡੋਂਟ ਡਰਿੰਕ ਐਂਡ ਡਰਾਈਵ, ਪਲੀਜ਼ ਐਂਡ ਥੈਂਕ ਯੂ। ਜਾਣੇ ਹਾਂ, ਆਉਂਦੇ ਹਾਂ। ਅੱਜ ਟੋਰਾਂਟੋ ਦੇ ਇੱਕ ਬਿਲਡਿੰਗ 'ਚ ਲੀਥੀਅਮ ਬੈਟਰੀਆਂ ਨਾਲ ਜਿਹੜੀ ਬਾਈਕ ਹੈ ਉਹਨੂੰ ਅੱਗ ਲੱਗ ਗਈ ਔਰ ਕਾਫੀ ਭੁਚਾਲ ਪਿਆ ਹੋਇਆ। ਸੋ ਬ੍ਰੈਂਪਟਨ ਫਾਇਰ .com ਵਾਲਿਆਂ ਨੇ ਦੱਸਿਆ ਲੀਥੀਅਮ ਆਇਨ ਬੈਟਰੀਆਂ ਦੀ ਵਰਤੋਂ ਜਿਹੜੀ ਹੈ ਲੈਪਟਾਪਾਂ, ਈ ਬਾਈਕ ਅਤੇ ਰੋਜ਼ਾਨਾ ਵਰਤ ਵਾਲੇ ਹੋਰ ਪ੍ਰੋਡਕਟ ਵਿੱਚ ਕੀਤੀ ਜਾਂਦੀ ਹੈ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸ ਨੇ ਆਖਿਆ ਹੈ ਜਦੋਂ ਤੁਸੀਂ ਚਾਰਜ ਕਰਦੇ ਹੋ ਸੇਫਲੀ ਚਾਰਜ ਕਰੋ, ਅਵੋਇਡ ਕਰੋ ਕਿ ਓਵਰ ਚਾਰਜਿੰਗ ਨਾ ਹੋਏ ਅਤੇ ਬੈਟਰੀਆਂ ਨੂੰ ਸੁਰੱਖਿਅਤ ਢੰਗ ਨਾਲ ਰੀਸਾਈਕਲ ਜਾਂ ਨਸ਼ਟ ਕਰੋ। ਤੁਸੀਂ BremptonFire.com ਤੇ ਵੀ ਜਾ ਕੇ ਇਸਦੀ ਜਾਣਕਾਰੀ ਲੈ ਸਕਦੇ ਹੋ।
12: ਮੇਰਾ ਨਾਮ ਰਕੇਸ਼ ਸ਼ਰਮਾ ਤੇ ਮੈਂ ਸਿਟੀ ਕੌਂਸਲ ਲਈ ਕੈਂਡੀਡੇਟ ਹਾਂ ਵਾਰਡ 7 ਐਂਡ 8 ਬ੍ਰੈਂਪਟਨ ਦੇ ਵਿੱਚੋਂ। ਆਪਣੇ ਬਹੁਤ ਹੀ ਬ੍ਰੈਂਪਟਨ ਦੇ ਵਿੱਚ ਇਸ਼ੂਜ਼ ਹੈਗੇ ਆ, ਕੰਸਰਨਸ ਹੈਗੀਆਂ। ਸਭ ਤੋਂ ਮੇਜਰ ਕੰਸਰਨ ਜਿਹੜਾ ਪ੍ਰੋਪਰਟੀ ਟੈਕਸ ਵੱਧ ਰਿਹਾ ਹੈਗਾ, ਉਹਦੀ ਰਿਸਪੋਂਸੀਬਲ ਸਪੈਂਡਿੰਗ ਨਹੀਂ ਹੋ ਰਹੀ, ਸਾਨੂੰ ਬੈਟਰ ਸਿਟੀ ਸਰਵਿਸਿਜ਼ ਨਹੀਂ ਮਿਲ ਰਹੀਆਂ, ਲੋਕਲ ਬਿਜ਼ਨਸ ਦੀ ਸਪੋਰਟ ਹੈ ਨਹੀਂ ਤੇ ਔਰ ਪ੍ਰੋਪਰ ਜਿਹੜੀ ਆਪਣੀ ਨੇਬਰਹੁੱਡ ਸੇਫ ਨਹੀਂ ਹੈਗੀ। ਅਗਰ ਤੁਸੀਂ ਮੈਨੂੰ ਇਲੈਕਟ ਕਰਦੇ ਹੋ, ਮੈਨੂੰ ਸਿਟੀ ਹਾਲ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਜਾਵਾਂਗਾ ਤੇ ਮੈਂ ਜਿਹੜੇ ਜਿੰਨੇ ਵੀ ਇਹ ਤੁਹਾਡੇ ਇਸ਼ੂ ਆ ਇਹਨਾਂ ਰਿਜ਼ੋਲਵ ਕਰਾਂਗਾ। ਰਕੇਸ਼ ਸ਼ਰਮਾ, ਕੈਂਡੀਡੇਟ ਫਾਰ ਸਿਟੀ ਕੌਂਸਲਰ, ਵਾਰਡ 7 ਐਂਡ 8,
13: ਅਪਰੂਵਡ ਐਂਡ ਪੇਡ ਬਾਈ ਰਕੇਸ਼ ਸ਼ਰਮਾ ਕੈਂਪੇਨ ਆਫਿਸ।
14: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 3000 mile per week milange, starting from Kushawa, Etobicoke ate Walton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 extension hai 4 ya phir 905-334-8222 yani 905-846 229 te ya phir call karo 905-334-82 extension hai 4
3: dukh naal di naal inna nu midwest ate us east layi vi drivers di lod hai sunehri mauka ji vadhiya firm na kam karan da average transport number hai 905-846-229 extension 4 ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਓਏ ਹੋਏ ਹੋਏ,
15: ਆਰ ਯੂ ਰੈਡੀ?
3: ਇੱਕ ਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 647-429-4040 ਵਟਸਐਪ ਦਾ ਮੈਸੇਜ ਆਇਆ ਕਹਿੰਦੇ ਥੈਂਕ ਯੂ ਵੈਰੀ ਕਾਇੰਡਲੀ ਗੱਲ ਇੱਦਾਂ ਬਾਈ ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗਰਲ ਜਿੱਥੇ ਸਪੈਸ਼ਲ ਸਪੈਸ਼ਲ ਸੇਲ ਲਗਾ ਦਿੱਤੀ ਹੈ ਆਲੂ ਕੁਲਚਾ ਜਾਂ ਵੈਜੀ ਥਾਲੀ ਜਾਂ ਵੈਜੀ ਬਿਰਿਆਨੀ ਸਿਰਫ 499 ਈਚ ਵੈਜੀ ਬਰਗਰ 399 ਦਾ ਤੇ ਸਟਫ ਕੁਲਚਾ 299 ਦਾ ਮਿਲੇਗਾ ਚਿਕਨ ਬਿਰਿਆਨੀ 699 ਦੀ ਚਿਕਨ ਕਰੀ ਦਾ ਵੱਡਾ ਸਾਰਾ ਕੌਲਾ ਦੇ ਨਾਲ ਇੱਕ ਨਾਨ ਸਿਰਫ 999 ਦਾ ਟਰੂ ਟੇਸਟ ਆਫ ਇੰਡੀਆ ਤੰਦੂਰੀ ਗਰਲ ਨੈਕਸਟ ਟੂ ਇੰਡੀਅਨ ਫਰੂਟ ਲੈਂਡ
15: ਬਾਲਿਕੇ ਇਹ ਦੱਸੋ ਕਿ ਬਾਬਾ ਜੀ ਦੇ ਯੋਗ ਆਸਣਾ ਦੇ ਨਾਲ ਤੇਰੇ ਸ਼ਰਾਬੀ ਪਤੀ ਦੀ ਸ਼ਰਾਬ ਚ ਕੋਈ ਫਰਕ ਪਿਆ?
16: ਹਾਂਜੀ ਬਾਬਾ ਜੀ ਹੋਇਆ ਤਾਂ ਹੈ, ਹੁਣ ਤਾਂ ਗੱਲਾਂ ਲੋਮ ਵਿਲੋਮ ਕਰਦੇ ਪੂਰੀ ਬੋਤਲ ਪੀ ਜਾਂਦਾ
15: ਹੈ।
17: ਫਿੱਟੇ ਮੂੰਹ ਤੇਰੇ
3: ਬਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਡੀਆਂ ਮਾਰਦੇ ਨੇ, ਪਾਪੀ ਨੇ, ਮੁੱਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਮ ਖਾ ਨੇ।
18: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 & 10।
19: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
11: Okay, let's go.
3: All right, Indian Fruit Land ਤੇ ਆਟਮ ਦੀ ਸਪੈਸ਼ਲ ਸੇਲ ਲਗਾ ਦਿੱਤੀ ਹੈ ਜੀ। ਆਸ਼ੀਰਵਾਦ ਆਟਾ 11.99 ਦਾ 20 ਪਾਉਂਡ, ਬਰਾੜ ਦਾ ਦੇਸੀ ਘਿਓ 3.99 ਦਾ 1.8 ਕਿਲੋ, ਬਾਂਸੀ ਸ਼ੱਕਰ 199 ਦੀ 2 ਪਾਉਂਡ, ਟਾਟਾ ਟੀ ਪ੍ਰੀਮੀਅਮ ਬ੍ਰਾਂਡ 899 ਦਾ ਕਿਲੋ, ਨੰਬਰ 1817 ਰਾਈਸ ਆ ਜਿਹੜੇ 10.99 ਦੇ 8.8 ਪਾਉਂਡ, ਮਹਿਰਵਾਨ ਜੂਸ 299 ਦੇ 3 ਲੀਟਰ ਦੀ ਬੋਟਲ, ਸਵਰਨਾ ਮੈਦਾ 199 ਦਾ 4 ਪਾਉਂਡ। ਇੰਡੀਅਨ ਫਰੂਟ ਲੈਂਡ, 7 ਲੋਕੇਸ਼ਨ ਟੂ ਸਰਵ ਯੂ। ਬੱਚਤ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਬ੍ਰੈਂਪਟਨ ਦੇ ਨਾਰਥ ਵਿਚ ਬੇਅਰ ਸਪਰੇਅ ਦੀ ਵਰਤੋਂ ਕਰਕੇ ਲੁੱਟਖੋਹ ਕੀਤੀ ਗਈ ਮਾਮਲੇ ਵਿਚ 4 ਨੌਜਵਾਨਾਂ ਦੇ ਦੋਸ਼ ਆਇਦ ਕਰ ਦਿੱਤੇ। ਓਨਟਾਰੀਓ ਵਿਚ ਕਿਸੇ ਵਾਹਨ ਤੇ ਜਗਦੀ ਬੁਝਦੀ ਹਰੀ ਲਾਈਟ ਦਾ ਕੀ ਮਤਲਬ ਹੈ? ਤੁਸੀਂ ਦੇਖਿਆ ਹੋਣਾ ਕਈ ਵਾਰ ਹਰੀ ਬੱਤੀ ਲੱਗੀ ਹੁੰਦੀ ਹੈ ਮੂਹਰੇ ਗੱਡੀ ਦੇ ਅੰਦਰ, ਉਹ ਜਗਦੀ ਬੁਝਦੀ ਆਉਂਦੀ ਹੈ ਪਿੱਛੇ, ਕੀ ਕਰਨਾ ਚਾਹੀਦਾ, ਕੀ ਮਤਲਬ ਉਹਦਾ ਪਤਾ ਨਹੀਂ ਯਾਰ ਮੇਰੇ। ਖੈਰ ਦੱਸ ਦਿੰਦੇ ਹਾਂ, ਬੁਝਦੀ ਹਰੀ ਬੱਤੀ ਆਮ ਤੌਰ ਤੇ ਇਹ ਦਰਸਾਉਂਦੀ ਹੈ ਕਿ ਕੋਈ ਫਾਇਰ ਫਾਈਟਰ ਅੱਗ ਜਾਂ ਕਿਸੇ ਹੋਰ ਐਮਰਜੈਂਸੀ ਸਥਿਤੀ ਵੱਲ ਜਾ ਰਿਹਾ ਹੈ, ਅਤੇ ਅਕਸਰ ਉਹ ਆਪਣੇ ਨਿੱਜੀ ਵਾਹਨ ਦੀ ਵਰਤੋਂ ਕਰਦਾ ਹੈ। ਇਹ ਕਾਰਨ ਹੈ ਹਰੀ ਬੱਤੀ ਬੁਝਦੀ ਤੇ ਜਗਦੀ ਹੈ। ਟਰੰਪ ਨੇ ਆਖਿਆ ਕਿ 2 ਲੱਖ ਇੰਡੀਅਨ ਮੂਲ ਦੇ ਵੋਟਰਾਂ ਦੇ ਨਾਮ ਵੋਟਰ ਸੂਚੀ ਤੋਂ ਕੱਢ ਦਿੱਤੇ ਗਏ ਨੇ। ਅਮਰੀਕਾ ਵਿਚ ਭਾਰਤੀ ਮੂਲ ਦੇ ਵੋਟਰਾਂ ਦੀ ਗਿਣਤੀ ਲਗਭਗ 21 ਲੱਖ ਦੱਸੀ ਜਾਂਦੀ ਹੈ।
20: ਖੁਸ਼ੀਆਂ ਦਾ ਮੌਕਾ ਹੋਵੇ ਤੇ ਮੂੰਹ ਮਿੱਠਾ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ।
21: ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦਿਓ ਮਿਠਾਈ ਦਾ ਪਿਆਰਾ ਜਿਹਾ ਤੋਹਫਾ, ਉਹ ਵੀ ਹਰ ਰੋਜ਼ ਤਾਜ਼ੀ ਤੇ ਫਰੈਸ਼ ਬਣੀ ਮਿਠਾਈ ਦਾ।
20: ਹੋਲਸੇਲ ਪ੍ਰਾਈਸ ਤੇ ਵਧੀਆ ਕੁਆਲਿਟੀ ਦੀ ਮਿਠਾਈ ਤੁਹਾਡੀ ਹਰ ਖੁਸ਼ੀ ਨੂੰ ਬਣਾਏ ਹੋਰ ਵੀ ਖਾਸ।
21: ਤਾਂ ਜਦੋਂ ਵੀ ਲੈਣੀ ਹੋਵੇ ਤਾਜ਼ੀ, ਸਵਾਦੀ ਤੇ ਰੀਜ਼ਨੇਬਲ ਪ੍ਰਾਈਸ ਵਾਲੀ ਮਿਠਾਈ,
20: ਯਾਦ ਰੱਖਿਓ ਇੱਕੋ ਇੱਕ ਨਾਮ, ਮਿਠਾਈ ਸਵੀਟਸ ਫੈਕਟਰੀ।
21: ਆਪਣਿਆਂ ਨੂੰ ਮਿਠਾਈ ਦਾ ਤੋਹਫਾ ਦਿਓ ਮਿਠਾਈ ਸਵੀਟਸ ਫੈਕਟਰੀ ਦੇ ਨਾਲ।
20: ਵਧੇਰੇ ਜਾਣਕਾਰੀ ਲਈ ਕਾਲ ਕਰੋ
21: 905-459-7227 9054597227।
3: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 6472016002 647-201-6002 201-6002।
5: Dave Tatla News Desk, locally covered, nationally connected.
3: ਅੱਜ ਪੈਟਰੋਲ ਦੀ ਪ੍ਰਾਈਸ ਅੱਧੀ ਰਾਤ ਤੋਂ ਜਿਹੜੀ ਹੈ 2 ਸੈਂਟ ਥੱਲੇ ਆ ਰਹੀ ਹੈ,
6: ਔਰ ਇਸ ਦੇ ਨਾਲ ਨਾਲ ਕੈਨੇਡਾ ਦੇ ਵਿੱਚ 68,000 ਨੌਕਰੀਆਂ ਜਿਹੜੀਆਂ ਸੈਪਟੰਬਰ 'ਚ ਆ ਉਹ ਗੁੱਲ ਹੋ ਗਈਆਂ ਨੇ। ਦੇ ਆਓ ਤੁਹਾਡੇ ਪੈਸੇ ਬਚਾਉਂਦੇ ਹਾਂ, ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ। ਸੁੱਖ ਸੁੱਖ ਸੁੱਖ ਸੁੱਖ ਸਾਹਿਬ ਜੁੜ ਚੁੱਕੇ ਨੇ ਜਨਾਬ,
0: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਸੇਲ ਜਿਹੜੀ ਸਟਾਰਟ ਹੋ ਚੁੱਕੀ ਆ, ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੈ ਜੀ। ਹਾਂ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਰਾਤ ਦੇ 10 ਵਜੇ ਤੱਕ ਆ ਸਕਦੇ ਹੋ। ਲੌਂਗ ਵੀਕਐਂਡ ਦੀ ਸੇਲ ਦਾ ਆਗਾਜ਼ ਹੋ ਚੁੱਕਾ, ਸ਼ੁਰੂਆਤ ਹੋ ਚੁੱਕੀ ਆ, ਹੁਣ ਵੀ 4 ਤੋਂ 5 ਫੈਮਲੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ। ਇੱਕ ਪਰਿਵਾਰ ਪੂਰਾ ਬ੍ਰੈਂਪਟਨ ਤੋਂ ਜਿਹੜਾ ਪੂਰੇ ਘਰ ਦਾ ਫਰਨੀਚਰ ਨਾਲ ਲੈ ਕੇ ਚੱਲਿਆ, ਸੋ ਹਰੇਕ ਪਰਚੇਜ ਦੇ ਨਾਲ ਅੱਜ ਤੋਹਫਾ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਚਾਰੋਂ ਜਣੇ ਸੇਲ ਚੱਲਣੀ ਆ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਹਾਈ ਐਂਡ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ, ਜਿਹਦੇ ਵਿੱਚ ਕਿੰਗ ਸਾਈਜ਼ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਕੌਫੀ ਟੇਬਲ ਦੀ ਗੱਲਬਾਤ ਕਰ ਲਈਏ, ਲੋਐਸਟ ਪ੍ਰਾਈਸ ਤਾਂ ਮਿਲਣਾ ਹੀ ਆ, ਵੱਡੇ ਵੱਡੇ ਤੋਹਫੇ ਹਰੇਕ ਪਰਚੇ ਦੇ ਨਾਲ ਦਿੱਤੇ ਜਾਣੇ ਆ। ਸੋ ਫਟਾਫਟ ਗੱਡੀਆਂ ਦੇ ਸਟੇਅਰਿੰਗ ਹੁਣ ਘੁੰਮਾ ਲਓ ਤੇ ਪਹੁੰਚੋ 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ ਦੇ ਵੱਲੋਂ ਗੱਡੀਆਂ ਘੁੰਮਾ ਲਓ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ $500-600 ਦਾ ਲੈਂਦੇ ਆਇਓ, ਜਿਹੜੇ ਪਰਿਵਾਰ ਰਾਈਟ ਵੇ ਰਾਈਟ ਵੇ ਸੋ ਰਜਣਗੇ, ਕੁਈਨ ਸਾਈਜ਼ ਦਾ ਮੈਟਰਸ ਔਰਥੋਪੈਡਿਕ ਡੀਲਕਸ ਸਿਰਫ $199 ਦਾ ਮਿਲੂਗਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ, ਨਾਲ ਸੀਡੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ। ਸੋ ਘੁੰਮਾ ਲਓ ਗੱਡੀਆਂ ਫਟਾਫਟ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ $199 ਦਾ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਵੀ ਫ੍ਰੀ ਮਿਲਣਾ, ਤੇ ਨਾਲ ਸੀਡੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਤੇ ਐਕਸਟਰਾ ਜਿਹੜੇ ਆਵਰਸ ਵੀ ਐਕਸਟੈਂਡ ਕਰ ਦਿੱਤੇ ਗਏ ਨੇ, ਟੀਮ ਮੈਂਬਰ ਵੀ ਸਾਡੇ ਐਕਸਟਰਾ ਆ ਚੁੱਕੇ ਨੇ। ਸੋ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਸੋ ਜ਼ਰੂਰ ਇਹ ਚੱਕਰ ਲਾਓ, 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
6: ਬੜੀ ਮਿਹਰਬਾਨੀ ਭਰਾ, ਥੈਂਕ ਯੂ। I am Dave Tatla, and you are not.
11: Okay, let's go.
6: All right, Indian Fruitland te autumn di special sale laga ditti hai ji. Ashirwad aata 1199 da 20 pound, Brad da desi ke 399 da 1.8 kilo, Bansi Shakkar 199 di 2 pound, Tata Tea Premium brand 899 da kilo, number 1817, rice da jede 1099 de 8.8 pound, Meherwan juice 299 de 10 liter di bottle, Swarna Maida 199 da 4 pound, Indian Fruitland 7 location to serve you, Bachat da dusra naam Indian Fruitland. ਫਰੂਟਲੈਂਡ ਦੇ ਨਾਲ ਹੈ ਜੀ ਤੰਦੂਰੀ ਗ੍ਰਿਲ, ਜਿੱਥੇ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਲਗਾ ਦਿੱਤੀ ਹੈ। ਆਲੂ ਕੁਲਚਾ, ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ, ਵੈਜੀ ਬਰਗਰ 399 ਤੇ ਸਟਫ ਕੁਲਚਾ 299 ਦਾ, ਚਿਕਨ ਬਿਰਿਆਨੀ 699 ਦੀ, ਵੱਡਾ ਸਾਰਾ ਡੱਬਾ ਐਂਡ ਤੁੰਨ ਕੇ ਭਰ ਕੇ ਦਿੰਦੇ ਆ। ਚਿਕਨ ਕਰੀ ਇੱਕ ਵੱਡਾ ਕੌਲਾ ਲੈ ਲਓ, ਨਾਲ ਇੱਕ ਨਾਨ ਸਿਰਫ 999 ਦਾ। ਟਰੂ ਟੇਸਟ ਆਫ ਇੰਡੀਆ ਤੰਦੂਰੀ ਗ੍ਰਿਲ, ਨੈਕਸਟ ਟੂ ਇੰਡੀਅਨ ਫਰੂਟਲੈਂਡ। ਜੇਵਰ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਰੱਖਣ ਦਾ ਪ੍ਰਸਤਾਵ ਮਨਜ਼ੂਰ ਹੈ, ਯੋਗੀ ਨੇ ਕਿਹਾ। ਹਿੰਦੁਸਤਾਨ ਦਾ ਨਾਂ ਬਦਲ ਦਿਓ, ਨਰਿੰਦਰ ਮੋਦੀ ਰੱਖ ਦਿਓ, ਇੰਡੀਆ ਭਾਰਤ ਰਿਪਬਲਿਕ ਆਫ ਇੰਡੀਆ ਹਿੰਦੁਸਤਾਨ ਕਹਿਣ ਦੀ ਲੋੜ ਨਹੀਂ, ਨਰਿੰਦਰ ਮੋਦੀ ਨਰਿੰਦਰ ਮੋਦੀ। ਪਠਾਨਕੋਟ ਏਅਰਫੋਰਸ ਸਟੇਸ਼ਨ ਦੁਆਲੇ ਪੁਲਿਸ ਦੀ ਵਿਸ਼ੇਸ਼ ਤਲਾਸ਼ੀ ਮੁਹਿੰਮ, ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ। ਦਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ 'ਚ ਕੰਧਾਂ 'ਤੇ ਲਿਖੇ ਮਿਲੇ ਵਿਵਾਦਿਤ ਨਾਰੇ, ਲੇਕਿਨ ਪਿੰਡ ਦੇ ਲੋਕ ਦਲਜੀਤ ਦੁਸਾਂਝ ਨੂੰ ਬੜਾ ਪਿਆਰ ਕਰਦੇ ਨੇ, ਮਿੰਟਾਂ ਸਕਿੰਟਾਂ ਜੀ ਮਟੇ ਤੇ। ਜੈਸਮੀਨ ਸੈਂਡਲਸ ਮੋਹਾਲੀ ਕੌਂਸਲਟ, ਮੋਹਾਲੀ ਵਿੱਚ ਜੈਸਮੀਨ ਸੈਂਡਲ ਦੇ ਸ਼ੋਅ ਨੂੰ ਲੈ ਕੇ ਪੰਡਿਤ ਰਾਓ ਨੇ ਪੁਲਿਸ ਨੂੰ ਲਿਖਿਆ ਪੱਤਰ। ਨਿਆਗਰਾ ਖੇਤਰ ਵਿੱਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਕੱਲ੍ਹ ਮੌਤ ਹੋ ਗਈ। ਟਰੰਪ ਨੇ ਕਿਹਾ ਅਮਰੀਕਾ ਮਿਡ ਟਰਮ ਚੋਣਾਂ ਤੋਂ ਪਹਿਲਾਂ ਇਰਾਨ ਤੇ ਹਮਲਾ ਦੁਬਾਰਾ ਸ਼ੁਰੂ ਨਹੀਂ ਕਰੇਗਾ।
1: ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਵਿੱਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
6: ਅਨੀਸ਼ਾ ਜੀ, ਵੈਲਕਮ ਟੂ ਦ ਸ਼ੋਅ।
2: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
22: ਤੁਹਾਡੇ ਹਰ ਖਾਸ ਮੌਕੇ ਨੂੰ ਹੋਰ ਵੀ ਖੂਬਸੂਰਤ ਬਣਾਉਣ ਲਈ ਆਓ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਇੱਥੇ ਮਿਲਦੀਆਂ ਨੇ ਇੰਡੀਅਨ ਹੈਂਡੀਕ੍ਰਾਫਟ ਆਈਟਮਸ, ਧਾਰਮਿਕ ਮੂਰਤੀਆਂ, ਮੰਦਿਰਾਂ ਦੀ ਸਜਾਵਟ, ਧਾਰਮਿਕ ਕਿਤਾਬਾਂ ਤੇ ਤਸਵੀਰਾਂ, ਮਾਲਾਵਾਂ, ਭਜਨ ਸੀਰੀਜ਼ ਤੇ ਡੀਵੀਡੀਜ਼, ਪੂਜਾ ਤੇ ਹਵਨ ਸਮੱਗਰੀ, ਮਿਊਜ਼ੀਕਲ ਇੰਸਟਰੂਮੈਂਟਸ ਅਤੇ ਵਿਆਹ, ਮੰਗਣੀ ਤੇ ਹੋਰ ਖਾਸ ਮੌਕਿਆਂ ਲਈ ਲੋੜੀਂਦਾ ਸਾਰਾ ਸਮਾਨ। ਤਾਂ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ, ਮੇਅਰਫੀਲਡ ਐਂਡ ਏਅਰਪੋਰਟ ਪਲਾਜ਼ਾ, ਬ੍ਰੈਂਪਟਨ। ਪੂਜਾ ਹੋਵੇ, ਵਿਆਹ ਹੋਵੇ ਜਾਂ ਕੋਈ ਵੀ ਖਾਸ ਮੌਕਾ, ਤੁਹਾਡੀਆਂ ਸਾਰੀਆਂ ਤਿਆਰੀਆਂ ਦਾ ਪੂਰਾ ਹੱਲ ਇੱਕੋ ਥਾਂ, ਡਿਪੋਲਸ ਪੂਜਾ ਐਂਡ ਵੈਡਿੰਗ ਡੈਕੋਰ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-913-0030।

0: ਹੋਰ ਖਬਰਾਂ ਚ ਖਬਰ ਹੈ ਪੋਲੈਂਡ ਵਿਚ ਸਿਰਫ 2 ਦਿਨਾਂ ਵਿਚ ਸਕੂਲ ਅੰਦਰ ਚਾਕੂ ਨਾਲ ਹਮਲੇ ਕੀਤੇ ਗਏ 2 ਘਟਨਾਵਾਂ ਹੋਈਆਂ ਹੈ ਰਿਆਦ ਹਵਾਈ ਅੱਡੇ ਤੇ ਹੋਏ ਹਮਲਿਆਂ ਵਿਚ ਮਾਰੇ ਗਏ 3 ਸਾਊਦੀ ਨਾਗਰਿਕਾਂ ਵਿਚ 1 ਪਾਇਲਟ ਵੀ ਸ਼ਾਮਲ ਹੈ ਪਾਕਿਸਤਾਨ ਇੰਟਰਨੈਸ਼ਨਲ ਏਅਰ ਜਿਹੜਾ ਏਅਰਲਾਈਨ ਹੈ ਮਿਡਲ ਈਸਟ ਵਿਚ ਬਣੀ ਸਥਿਤੀ ਦਾ ਹਵਾਲਾ ਦਿੰਦਿਆਂ ਰਿਆਦ ਲਈ ਉਡਾਨਾਂ ਅਸਥਾਈ ਤੌਰ ਤੇ ਕੈਂਸਲ ਕਰ ਦਿੱਤੀਆਂ ਨੇ ਸਰੀ ਵਿਚ ਟਾਰਗੇਟ ਕੀਤੀ ਗਈ ਗੋਲਾਬਾਰੀ ਦੇ ਮਾਮਲੇ ਵਿਚ 2 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਔਰ ਐਚ ਐਸ ਭੁੱਲਰ ਜਿਹੜੇ ਨੇ ਉਨ੍ਹਾਂ ਨੂੰ ਈਡੀ ਦਾ 8 ਦਿਨਾਂ ਰਿਮਾਂਡ ਮਨੀ ਲਾਂਡਰਿੰਗ ਮਾਮਲੇ ਵਿਚ ਜਾਂਚ ਤੇ ਰੇਲਵੇ ਦਾ ਵੱਡਾ ਫੈਸਲਾ ਦਿੱਲੀ ਜਾਣ ਵਾਲੀਆਂ ਕਈ ਟ੍ਰੇਨਾਂ ਰੱਦ 10 ਅਕਤੂਬਰ ਤੱਕ ਮੇਲ ਐਕਸਪ੍ਰੈਸ ਗੱਡੀਆਂ ਦੀ ਨੋ ਐਂਟਰੀ ਦੇਸ਼ ਭਰ ਦੇ ਜੰਤਰ ਮੰਤਰ ਆਉਣ ਵਾਲੇ ਸਮਰਥਕਾਂ ਨੂੰ ਅਰੈਸਟ ਕੀਤਾ ਗਿਆ ਹੈ ਇੰਡੀਆ ਗੇਟ ਦੇ ਆਲੇ ਦੁਆਲੇ 24 ਘੰਟੇ ਲਈ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ ਇਹ ਹੈ ਜੀ ਇੰਡੀਆ ਦੀ ਮੋਦੀ ਸਰਕਾਰ ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਆਨ ਲੋਕੇਸ਼ਨ ਸਾਡੇ ਨਾਲ ਸੁਲਤਾਨ ਜੀ ਇੱਕ ਵਾਰ ਫੇਰ ਜੁੜ ਚੁੱਕੇ ਨੇ ਸੁਲਤਾਨ ਜੀ ਕੀ ਹਾਲ ਹੈ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਸੁਲਤਾਨ ਜੀ ਮੈਂ ਸ਼ੁਰੂ ਕਰਦਾ ਤੁਸੀਂ ਜਵਾਬ ਦੇਣੇ ਅੱਜ
1: ਠੀਕ ਹੈ ਜੀ
0: ਸੁਲਤਾਨ ਜੀ 32 ਇੰਚ ਟੈਲੀਵਿਜ਼ਨ
1: 32 ਇੰਚ ਟੀਵੀ ਸੋਲਡ ਆਊਟ ਹੈ ਜੀ
0: 40 ਇੰਚ ਟੈਲੀਵਿਜ਼ਨ
1: 199
0: 40 ਇੰਚ 199 ਦਾ
1: ਜੀ ਬਿਲਕੁਲ 199
0: 55 ਇੰਚ
1: 55 ਇੰਚ 399
0: 55 ਇੰਚ 399 ਤੇ 65 ਇੰਚ
1: 65 ਇੰਚ 499
0: 65 ਇੰਚ 499 ਤੇ ਉਦੋਂ ਬਾਅਦ ਆਉਂਦੀ ਹੈ ਬਾਰੀ 75 ਇੰਚ ਦੀ
1: 75 ਇੰਚ 799
0: ਲਓ ਜੀ 75 ਇੰਚ 799 ਤੇ 85 ਇੰਚ
1: 85 ਇੰਚ 1199 ਜੀ
0: 85 ਇੰਚ 1199 ਤੇ 98 ਇੰਚ
1: 98 ਇੰਚ ਸਿਰਫ ਦੇਪਾ ਜੀ ਇੱਕੋ ਹੀ ਟੀਵੀ ਇਨ ਸਟਾਕ ਹੈ 1 ਲੱਕੀ ਕਸਟਮਰ ਕੈਨ ਗੈਟ ਇਟ 1999 ਜਦਕਿ ਇਹਦੀ ਰੈਗੂਲਰ ਪ੍ਰਾਈਸ ਜਿਹੜੀ ਹੈ ਜੀ $2600 ਹੈ ਪਰ 1999 ਇੱਕ ਕਸਟਮਰ ਲੈ ਸਕਦੇ ਆ ਤੇ 1999 ਵੀ 6 ਮਹੀਨੇ ਚ ਪੇ ਕਰਨਾ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ ਜੀ 905-450-2828 ਨੰਬਰ ਹੈ 905-450-2828
0: ਸੁਲਤਾਨ ਜੀ ਮੇਰੇ ਘਰੇ ਆਉਣਾ ਕੁੜਮਾ ਨੇ ਮੈਂ ਉਹਨਾਂ ਨੂੰ ਦਿਖਾਉਣਾ ਵੱਡਾ ਸਾਰਾ ਟੈਲੀਵਿਜ਼ਨ ਲੱਗੇ ਹੱਥ 100 ਇੰਚ ਦੀ ਪ੍ਰਾਈਸ ਵੀ ਦੇ ਦੋ
1: 100 ਇੰਚ 29.99 ਦਾ ਜੀ ਕਿਉਂਕਿ $4500 ਦਾ ਜਸਟ ਲੇਟੈਸਟ ਲਾਂਚ ਕੀਤਾ ਗਿਆ ਸੋਨੀ ਬਰੇਵੀਆ 3 ਵੈਰੀ ਹਾਈ ਐਂਡ ਟੈਕਨੋਲੋਜੀ ਹੈ 120 Hz ਹੈ PS5 ਦੀ 5.1 ਚੈਨਲ ਇਨਪੁਟ ਦੇ ਨਾਲ ਇਹਦੀ ਰੈਜੋਲੂਸ਼ਨ ਮੈਚ ਕੀਤੀ ਗਈ ਹੈ ਗੇਮਿੰਗ ਮੋਡ ਦੇ ਉੱਪਰ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਸੋਨੀ ਬਰੇਵੀਆ 3 ਦੇ ਨਾਮ ਤੋਂ ਲਾਂਚ ਕੀਤਾ ਗਿਆ ਓਨਲੀ 29.99 ਦਾ 100 ਇੰਚ ਜੀ
0: ਲਾਂਡਰੀ ਸੈੱਟ ਦੇ ਵਿੱਚ ਕਿਹੜੀ ਸਪੈਸ਼ਲ ਅੱਜ
1: ਇਹਦੇ ਵਿੱਚ ਜੀ ਟੌਪ ਲੋਡ ਵਾਸ਼ਰ ਐਂਡ ਡਰਾਇਰ ਹੈ 1099 ਦਾ ਪੇਅਰ ਤੇ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿਉਂਕਿ ਇਹ ਪਲੈਟੀਨਮ ਸੀਰੀਜ਼ ਹੈ ਪਲੈਟੀਨਮ ਕਲਰ ਚ ਹੈ ਇਹਦਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਇਹ ਜਿਹੜਾ ਜੀ $2000 ਦਾ ਸੀਗਾ ਤੇ ਇਹਦੀ ਟੈਰਿਫ ਲੱਗੀ ਪ੍ਰਾਈਸ $2600 ਆਈ ਹੈ ਪਰ 1799 ਚ ਸਟਿਲ ਮੇਰੇ ਕੋਲ ਵੈਰੀ ਲੋ ਇਨਵੈਂਟਰੀ ਪਰ ਇਨ ਸਟਾਕ ਹੈ ਫਸਟ ਕਮ ਫਸਟ ਸਰਵ 1799 ਦਾ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਮਿਲੇਗਾ ਜੀ 905-450-2828 ਨੰਬਰ ਹੈ ਤੇ ਦੇਪਾ ਜੀ ਜਿਨ੍ਹਾਂ ਨੇ ਸਿੰਗਲ ਸਿੰਗਲ ਪੀਸ ਲੈਣਾ ਵੈਸੇ ਤਾਂ ਬਿਲਟ ਇਨ ਕਿਚਨ ਦੇ ਉੱਪਰ 40% ਦਾ ਡਿਸਕਾਊਂਟ ਅਸੀਂ ਦੇ ਰਹੇ ਹਾਂ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ $12,000 ਵਾਲਾ $6,900 ਦਾ 40% ਡਿਸਕਾਊਂਟ ਦੇ ਨਾਲ ਹੈ ਪਰ ਜੇ ਸਿੰਗਲ ਪੀਸ ਵੀ ਲੈਣਾ ਤੇ 36 ਇੰਚ ਵਾਈਡ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ $2200 ਤੋਂ $1499 ਦਾ ਦੇਵਾਂਗੇ $700 ਗਰੰਟਿਡ ਕਸਟਮਰ ਸਿਰਫ ਕੱਲੇ ਇੱਕ ਫਰਿੱਜ ਖਰੀਦਣ ਤੇ ਹੀ ਸੇਵ ਕਰ ਲੈਣਗੇ 905-450-2828 ਨੰਬਰ ਹੈ 905-450-2828 ਇਹਦੇ ਲਈ ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਪ੍ਰੋਡਕਟ ਦੀ ਨੌਲੇਜ ਲੈਣਾ ਪ੍ਰਾਈਸ ਕੰਪੇਅਰ ਕਰਨਾ ਫਿਰ ਵਾਕ ਇਨ ਕਸਟਮਰ ਨੂੰ ਜਿਹੜਾ ਅਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ ਇਸ ਵੀਕਐਂਡ ਤੇ ਉਹਦਾ ਫਾਇਦਾ ਜ਼ਰੂਰ ਚੁੱਕਣਾ ਉਹ 200 ਤੋਂ ਲੱਗ ਕੇ $400 ਤੱਕ ਦਾ ਅਡੀਸ਼ਨਲ ਡਿਸਕਾਊਂਟ ਹੈ 905-450-2828 905-450-2828 ਜੀ
0: 905-450-2828 ਥੈਂਕ ਯੂ ਸਰ
1: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਰਾਈਟ ਦਾ ਕਹਿਣਾ ਹੈ ਕਿ ਪੈਂਟਾਗਨ ਦੀ ਫੋਰਟ ਹੁੱਡ ਸ਼ੂਟਰ ਦੀ ਫਾਂਸੀ ਦੀ ਲਾਈਵ ਸਟ੍ਰੀਮ ਦੀ ਯੋਜਨਾ ਇਹ ਠੀਕ ਨਹੀਂ ਹੈ। ਤੁਹਾਨੂੰ ਕੱਲ ਵੀ ਖਬਰ ਸੁਣਾਈ ਸੀ, ਇੱਕ ਬੰਦੇ ਨੇ ਜਿਹੜਾ ਫੌਜੀ ਸੀਗਾ ਉਹਨੇ 13 ਲੋਕਾਂ ਦਾ ਕਤਲ ਕੀਤਾ ਸੀ, ਉਸ ਨੂੰ ਹੁਣ ਸਜ਼ਾਏ ਮੌਤ ਹੈ। ਕਹਿੰਦੇ ਉਹਨੂੰ ਗੋਲੀਆਂ ਮਾਰ ਕੇ ਉਹਦੀ ਜਿਹੜੀ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ, ਸਜ਼ਾ ਵੀ ਉੱਥੇ ਦੇਣੀ ਚਾਹੀਦੀ ਹੈ ਜਿੱਥੇ 13 ਲੋਕਾਂ ਨੂੰ ਮਾਰਿਆ ਸੀ। ਕੈਨੇਡਾ ਦੀ ਇਕਾਨਮੀ ਬਾਰੇ ਤੁਹਾਨੂੰ ਦੱਸਿਆ ਜੀ, 6800 ਨੌਕਰੀਆਂ ਗੁੱਲ ਹੋ ਗਈਆਂ। ਸ੍ਰੀਲੰਕਾ ਨੇੜੇ ਫਸੇ 19 ਇਰਾਨੀ ਜਹਾਜ਼।
2: ਉਹ ਦੀਵਾਲੀ ਆ ਗਈ ਹੈ ਯਾਰ, ਇੰਨੇ ਘਰਾਂ ਦੇ ਵਿੱਚ ਜਾਣਾ, ਆਪਾਂ ਲਿਸਟ ਤਾਂ ਬਣਾ ਲਈਏ।
3: ਇੱਕ ਤੇ ਹੋ ਗਏ ਆਪਣੇ ਢਿੱਲੋਂ ਸਾਹਿਬ
4: ਪੰਜਾਬੀ ਬਾਈਨੇ ਚ,
3: ਓਹੋ ਉਹ ਤਾਂ ਠੀਕ ਹੈ, ਤੇ ਦੂਜੇ ਹੋ ਗਏ ਆਪਣੇ ਬਰਾੜ ਸਾਹਿਬ
4: ਪੰਜਾਬੀ ਬਾਈਨੇ ਚ, ਓਹੋ ਦੀਵਾਲੀ ਦਾ ਮਤਲਬ ਇੱਕੋ ਹੀ ਜਗ੍ਹਾ ਪੰਜਾਬੀ ਬਾਈਨੇ ਚ। ਇੱਥੇ ਦੀਵਾਲੀ ਤੋਂ 2-4 ਦਿਨ ਪਹਿਲਾਂ ਪ੍ਰੀ ਆਰਡਰ ਕਰਨ ਤੇ ਮਿਲੇਗਾ 10% ਡਿਸਕਾਊਂਟ,
3: ਤੇ ਨਾਲੇ ਭੀੜ ਤੋਂ ਵੀ ਬਚੋ।
4: 9057944667।
0: ਮੋਰਗਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ। ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਅਗਰ ਤੁਮ ਮੁਝੇ ਪਸੰਦ ਨਹੀਂ ਕਰਤੇ, ਯੇ ਮੇਰੀ ਸਮੱਸਿਆ ਨਹੀਂ ਹੈ, ਯੇ ਆਪਕੀ ਸਮੱਸਿਆ ਹੈ। ਇਜ ਯੋਰ ਪ੍ਰੋਬਲਮ, ਦੈਟਸ ਰਾਈਟ, ਇਜ ਯੋਰ ਪ੍ਰੋਬਲਮ। ਅਭਿਸ਼ੇਕ ਜੀ, ਵੈਲਕਮ ਟੂ ਦ ਸ਼ੋ।
5: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੌਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈੱਡਰੂਮ ਦਾ ਘਰ, 1 ਬੈੱਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 6347927000, 6477927000।
0: ਤੁਸੀਂ ਯੂਜ਼ ਟਰੱਕ ਖਰੀਦਣ ਬਾਰੇ ਸੋਚ ਰਹੇ ਹੋ, ਨਵਿਆਂ ਵਰਗੇ ਯੂਜ਼ ਟਰੱਕ ਲੈਣ ਲਈ ਨਿਸਕੂ ਟਰੱਕ ਸੇਲਜ਼ ਵਾਲਿਆਂ ਨਾਲ ਗੱਲ ਕਰੋ। ਉੱਥੇ ਜਾ ਕੇ ਦੇਖ ਕੇ ਆਓ, ਸਟਾਰਟ ਕਰੋ, ਕੈਕੁੱਕ ਜੀ ਮਾਰੋ ਟਾਇਰਾਂ ਨੂੰ, ਜਿਹੜਾ ਕੁਝ ਵੀ ਤੁਸੀਂ ਕਰਨਾ ਹੈ, ਔਰ ਫਾਈਨੈਂਸਿੰਗ ਦੀ ਫਿਕਰ ਨਾ ਕਰੋ, ਰਾਈਟ ਵੇ ਉੱਥੇ ਖੜੇ ਖੜੇ ਤੁਹਾਡੀ ਫਾਈਨੈਂਸਿੰਗ ਹੋ ਜਾਏਗੀ। ਨਿਸਕੂ ਟਰੱਕ ਸੇਲਜ਼।
6: ਸੋਚਦਾ ਆਪਣਾ ਟਰੱਕ ਲੈ ਲਿਆ ਜਾਵੇ, ਨਵਾਂ ਅਜੇ ਲੈ ਨਹੀਂ ਸਕਦਾ, ਤੇ ਯੂਜ਼ ਟਰੱਕ ਖਰੀਦਣਾ ਕਿਹੜਾ ਸੌਖਾ ਹੈ, ਐਵੇਂ ਥੋੜਾ ਕਿਸੇ ਤੋਂ ਵੀ ਲੈ ਆਉਂਗੇ।
7: ਯੂਜ਼ ਟਰੱਕ ਖਰੀਦਣਾ ਜਾਂ ਵੇਚਣਾ ਹੋਵੇ, ਨਿਕਸੂ ਟਰੱਕ ਸੇਲਜ਼ ਲਿਮਿਟਿਡ ਇੱਕ ਅਜਿਹਾ ਨਾਮ ਹੈ ਜਿਸ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਹੈ। ਇਹ ਯੂਜ਼ ਟਰੱਕਸ ਤੇ ਟ੍ਰੇਲਰਸ ਬਾਏ ਤੇ ਸੈਲ ਕਰਦੇ ਨੇ, ਸਭ ਤੋਂ ਵਧੀਆ ਰੇਟਸ, ਫਾਈਨਾਂਸਿੰਗ ਵੀ ਅਵੇਲੇਬਲ ਹੈ, ਕ੍ਰੈਡਿਟ ਗੁੱਡ ਬੈਡ ਨੋ ਪ੍ਰੋਬਲਮ। ਨਿਕਸੂ ਟਰੱਕ ਸੇਲਜ਼, 7055 ਟੋਰਬ੍ਰਮ ਰੋਡ, ਮਿਸੀਸਾਗਾ, ਕਾਲ 6475581999।
0: ਇੱਕ ਫਰਮ ਹੈ ਜਿਨ੍ਹਾਂ ਨੂੰ ਕੁਝ AZ ਡਰਾਈਵਰ ਚਾਹੀਦੇ ਨੇ, ਟੋਰਾਂਟੋ, ਮੋਂਟਰੀਅਲ, ਟੋਰਾਂਟੋ US ਦੇ ਰਨ ਨੇ, ਪੱਕੇ ਰਨ ਨੇ, ਵਧੀਆ ਪੈਸੇ ਦਿੰਦੇ, ਟੌਪ ਦੀ ਪੇ ਦਿੰਦੇ ਆ, ਬਾਈ ਵੀਕਲੀ ਪੇ ਮਿਲੇਗੀ। ਤੁਸੀਂ ਕੁਲਦੀਪ ਮਾਂਗੜੋਰਾ ਨੂੰ ਫੋਨ ਕਰ ਲਓ, 6479726455 6479726455। ਸਾਰੀਆਂ ਟੂਰ ਐਂਡ ਟਰੈਵਲ ਵਾਲੇ ਸਾਡੇ ਵੀਰ, ਰਿਟਰਨ ਡੀਲ, ਟੋਰਾਂਟੋ ਅੰਮ੍ਰਿਤਸਰ 2480 ਤੋਂ ਸ਼ੁਰੂ ਹੁੰਦੀਆਂ, ਟੋਰਾਂਟੋ ਦਿੱਲੀ 1599 ਤੋਂ, ਪਾਕਿਸਤਾਨ ਲਈ 1 ਵੇ ਹੈ ਜਿਹੜਾ ਕਰਾਚੀ ਤੋਂ, ਟੋਰਾਂਟੋ ਕਰਾਚੀ 1245, ਟੋਰਾਂਟੋ ਇਸਲਾਮਾਬਾਦ 1290 ਤੋਂ, ਪਾਕਿਸਤਾਨ ਦੇ ਰਿਟਰਨ ਫੇਅਰ ਟੋਰਾਂਟੋ ਕਰਾਚੀ 2220 ਤੇ ਟੋਰਾਂਟੋ ਇਸਲਾਮਾਬਾਦ 2095। ਡੋਮਿਨਿਕਨ ਰਿਪਬਲਿਕ ਜਾਣਾ ਹੈ, ਆਲ ਇਨਕਲੂਸਿਵ ਵਕੇਸ਼ਨ ਡੀਲਸ ਹੈ ਜੀ, ਤੁਸੀਂ ਜਾ ਸਕਦੇ ਹੋ $1200 ਤੋਂ ਲੈ ਕੇ। ਮੈਕਸੀਕੋ ਜਾਣਾ ਹੈ 1175 ਤੋਂ, ਬੁੱਕ ਕਰੋ ਕਟਾਰੀਆ ਟੂਰ ਐਂਡ ਟਰੈਵਲ 905-678-1200 ਲਓ ਜੀ। ਆਹ ਦੋਨੇ ਵੀ ਆ ਗਏ, ਇਹਨਾਂ ਦੀ ਸੁਣ ਲਓ।
8: ਹੌਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ। ਕੀ ਹਾਲ ਚਾਲ ਬੀਬੀ ਤੇਰਾ?
9: ਸਤਿ ਸ਼੍ਰੀ ਅਕਾਲ ਗੰਡਾ ਸਿੰਘ ਜੀ।
8: ਸਤਿ ਸ਼੍ਰੀ ਅਕਾਲ ਬਈ।
9: ਮੈਂ ਬਹੁਤ ਤੰਗ ਆ।
8: ਕਿਹੜੀ ਗੱਲੋਂ?
9: ਆ ਮੁੰਡੇ ਤੋਂ।
8: ਕੀ ਕਹਿੰਦਾ ਤੈਨੂੰ?
9: ਇਹ ਬਹੁਤ ਤੰਗ ਕਰ ਰੱਖਿਆ ਇਹਨੇ ਮੈਨੂੰ।
8: ਪਤਾ ਤਾਂ ਲੱਗੇ,
9: ਤੁਸੀਂ ਕਦੇ ਸੁਣਦੇ ਨੀ ਹੋ ਕਿੰਨੀ ਬੇਇੱਜ਼ਤੀ ਕਰਦਾ ਮੇਰੀ। ਤੁਹਾਡੇ ਹੁੰਦਿਆਂ ਹੋਇਆ ਉਹ ਮੈਨੂੰ ਕੁਛ ਕਹਿ ਜਾਵੇ, ਉਹਦੀ ਇੰਨੀ ਮਜਾਲ
8: ਨੀ? ਉਹ ਗੱਲ ਠੀਕ ਆ ਤੇਰੀ।
9: ਹਾਂ,
8: ਪਰ ਚੱਕਰ ਇਹ ਨਾ ਵੀ ਬੰਦੇ ਨੂੰ ਆਪ ਸੋਚਣਾ ਚਾਹੀਦਾ।
9: ਕੀ ਮਤਲਬ ਆ
8: ਭਾਈ ਸਾਹਿਬ? ਜਦੋਂ ਸਾਡਾ ਨੁਕਸਾਨ ਹੀ ਕੋਈ ਨੀ, ਫਿਰ ਮੈਨੂੰ ਟੈਨਸ਼ਨ ਕਾਹਦੀ?
9: ਮਤਲਬ
8: ਚੀਜ਼ ਤਾਂ ਚੋਰੀ ਉਹਦੀ ਹੁੰਦੀ ਨਾ ਜਿਹਦੀ ਹੋਵੇ।
9: ਗੰਡਾ ਸਿੰਘ ਜੀ, ਤੁਸੀਂ
8: ਇੱਥੇ ਕੰਪਲੇਂਟ ਕਰੀ ਜਾਂਦੇ ਪੁਲਿਸ ਚ ਆ ਗਏ?
9: ਇੱਕ ਮਿੰਟ, ਤੁਸੀਂ ਇੱਥੇ ਬਹਿਣਾ ਚਾਹੁੰਦੇ ਹੋ ਜਾਂ ਨਹੀਂ?
8: ਪਤਾ ਲੱਗੇ
9: ਮਤਲਬ ਪੁਲਿਸ ਪਾਲਸ ਨਾ ਇੱਥੇ ਨੀ ਚੱਲਣੀ ਹੈਗੀ।
8: ਅੱਛਾ,
9: ਪੰਜਾਬ ਚ ਸੀ ਉੱਥੇ ਛੱਡ ਆਏ ਹੋ, ਹੁਣ ਮੇਰੇ ਤੇ ਬਹੁਤਾ ਰੋਹ ਪਾਉਣ ਦੀ ਲੋੜ ਨੀ ਹੈਗੀ।
8: ਰੋਹ ਪਾਉਣ ਨੂੰ ਮੈਂ ਜੀ ਕਿਆ ਦੱਸ?
9: ਨਹੀਂ ਮਤਲਬ ਫੇਰ ਵੀ ਬੰਦਾ ਕੋਈ ਹੈਲਪ ਦੀ ਮਤਲਬ ਉਮੀਦ ਕਰਦਾ, ਤੁਸੀਂ ਤਾਂ ਉਹਦਾ ਜਮਾ ਹੀ ਪਰਣਾ ਝਾੜ ਲੈਂਦੇ ਹੋ।
8: ਚਲੋ ਠੀਕ ਹੈ,
9: ਕੀ ਹੈ
8: ਤੁਸੀਂ ਕਿਹਾ ਤਾਂ ਆਪਾਂ ਮੰਨ ਲੈਂਦੇ ਹਾਂ, ਬੰਦੇ ਨੂੰ ਝਾੜ ਕੇ ਪੁੱਛ ਲਾਂਗੇ ਜੇ ਤੇ ਕੋਈ ਨਿਕਲਿਆ ਝੜਿਆ ਫਿਰ ਠੀਕ ਹੈ, ਨਹੀਂ ਤੇ ਫਿਰ ਨਾ ਸੀ। ਹਾਂਜੀ, ਚਾਹ ਪਾਣੀ?
9: ਮੈਂ ਨੀ ਹੋ, ਜਾਓ ਤੁਸੀਂ ਐਵੇਂ।
10: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
11: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇਵ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਣਾ ਜੀ ਪਰਿਵਾਰਾਂ ਤੱਕ, ਅੱਜ ਰਾਤ ਦੇ ਅਸੀਂ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਲੇਟੈਸਟ ਫਰਨੀਚਰ ਆਪਣੇ ਘਰ ਲੈ ਕੇ ਜਾਣਾ, ਤੇ ਰਾਤ ਦੇ 10 ਵਜੇ ਤੱਕ ਤੁਹਾਡਾ ਅੱਜ ਇੰਤਜ਼ਾਰ ਕਰ ਰਹੇ ਹਾਂ। ਲੌਂਗ ਵੀਕਐਂਡ ਦੀ ਸੇਲ, ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖ਼ਤ ਲੱਕੜੀ ਦਾ ਸੋਲਿਡ ਵੁੱਡ ਦਾ ਟੇਬਲ 6 ਚੇਅਰਾਂ ਦੇ ਨਾਲ 1500 ਡਾਲਰ ਦਾ ਲੈਂਦੇ ਆ, ਸਿਰਫ 399 ਦਾ ਸੋਲਿਡ

0: ਪ੍ਰਿੰਟ ਵਾਈ ਵਾਈ ਥੈਂਕ ਯੂ ਨਵਦੀਪ ਜੀ
1: ਥੈਂਕ ਯੂ ਸਰ ਆਪਣੇ ਨੰਬਰ ਹੈ ਜੀ 4166770609 ਉੱਪਰ ਵਾਲੇ ਦਾ ਦੁਆ ਕਰ ਮਿਲਿਆ ਫਿਰ ਮਿਲਾਂਗੇ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ ਹੈਵ ਅ ਬਿਊਟੀਫੁਲ ਲੌਂਗ ਵੀਕੈਂਡ
2: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
3: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
4: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
3: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 Queen Street East, Unit 26, Brampton.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: This is Vatno Dur Radio.
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨ

0: Listen live Vatnodo Radio with Sukhi Nijjar. ਜੀ ਦੋਸਤੋ ਗੁੱਡ ਆਫਟਰਨੂਨ ਜੀ ਆਇਆਂ ਨੂੰ ਵਤਨ ਦੂਰ ਦੇ ਹਿੱਸੇ ਦੇ ਨਾਲ ਤੁਸੀਂ ਜੁੜ ਗਏ ਹੋ ਹੁਣੇ ਹੁਣੇ ਦੇਵਤਾ ਅਤਲਾ ਜੀ ਨੂੰ ਸੁਣ ਰਹੇ ਸੀ ਅਤੇ ਹੁਣ ਸਾਡੀ ਵਾਰੀ ਆਈ ਆ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਜਿੱਥੇ ਪੰਜਾਬ ਦੇ ਨਾਲ ਜੋੜਾਂਗੇ ਕੁਝ ਖਬਰਾਂ ਉੱਥੋਂ ਹੋਣਗੀਆਂ ਕੁਝ ਖਬਰਾਂ ਇੱਥੋਂ ਦੀਆਂ ਹੋਣਗੀਆਂ ਅਤੇ ਫਿਰ ਜਿਹੜੀਆਂ ਮਿਊਂਸੀਪਲ ਚੋਣਾਂ ਹੋਣ ਜਾ ਰਹੀਆਂ ਉਹਦੀ ਐਡਵਾਂਸ ਪੋਲਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਉਹਦੀ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਦੇਵਾਂਗੇ ਅਤੇ ਕੁਝ ਗੀਤ ਸੰਗੀਤ ਵੀ ਹੋਵੇਗਾ ਸਪੌਂਸਰਾਂ ਦੇ ਸੰਦੇਸ਼ ਹੋਣਗੇ ਕਿਉਂਕਿ ਇਹ ਲੌਂਗ ਵੀਕਐਂਡ ਹੈ ਬਹੁਤ ਸਾਰੇ ਸਟੋਰਾਂ ਦੇ ਉੱਤੇ ਸੇਲ ਚੱਲ ਰਹੀ ਹੈ ਉਹਦੀ ਇਨਫੋਰਮੇਸ਼ਨ ਵੀ ਦੇਵਾਂਗੇ ਕਿਹੜੇ ਕਿਹੜੇ ਸਟੋਰ ਲੌਂਗ ਵੀਕਐਂਡ ਦੇ ਉੱਤੇ ਖੁੱਲ੍ਹ ਰਹੇ ਨੇ ਕਿਹੜੇ ਬੰਦ ਹੋਣਗੇ ਸੋ ਅਗਰ ਤੁਹਾਡੇ ਕੋਲ ਕੋਈ ਸੂਚਨਾ ਹੈ ਸਟੂਡੀਓ ਦਾ ਲਾਈਨਾਂ ਓਪਨ ਨੇ ਨੰਬਰ ਬਹੁਤ ਈਜ਼ੀ ਆ 905-799-0999 905-799-0999
1: ਪਿਆਰੀਆਂ ਪਿਆਰੀਆਂ ਗੱਲਾਂ ਤੇ ਬਹੁਤ ਪਿਆਰੇ ਪਿਆਰੇ ਗੀਤਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਮਨੋਰੰਜਨ ਕਰਦੇ ਹਾਂ ਔਰ ਬਿਲਕੁਲ ਜੀ ਲੌਂਗ ਵੀਕਐਂਡ ਜਿਹੜਾ ਹੈ ਜੀ ਇਸ ਵਾਰੀ ਹੈਗਾ ਥੈਂਕਸਗਿਵਿੰਗ ਦਾ ਤੇ ਥੋੜੀ ਜਿਹੀ ਗੱਲਬਾਤ ਆਪਾਂ ਥੈਂਕਸਗਿਵਿੰਗ ਤੇ ਵੀ ਕਰਾਂਗੇ ਤੇ ਉਹਦੇ ਤੋਂ ਪਹਿਲਾਂ ਵੈਦਰ ਰਿਪੋਰਟ ਜ਼ਰੂਰ ਸਾਂਝੀ ਕਰ ਦਵਾਂ ਕਿ ਅੱਜ ਦਾ ਵੈਦਰ ਹੈਗਾ ਆ 18 ਡਿਗਰੀ ਸ਼ਾਮ ਨੂੰ 11 ਡਿਗਰੀ ਓਵਰ ਨਾਈਟ ਜਿਹੜਾ ਜੀ 6 ਡਿਗਰੀ ਹਵਾ ਦੀ ਸਪੀਡ 27 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2 ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ 7:26 ਤੇ ਦਿਨ ਜਿਹੜਾ ਜੀ ਢਲ ਜਾਣਾ ਆ 6:40 ਤੇ ਸੋ ਇਹ ਸੀ ਕਿ ਅੱਜ ਦੀ ਕੁਛ ਜਿਹੜੀ ਜੀ ਵੈਦਰ ਰਿਪੋਰਟ ਔਰ ਪ੍ਰੋਗਰਾਮ ਨੂੰ ਤੁਹਾਡੇ ਤਾਈਂ ਜਿਹੜਾ ਜੀ ਅਸੀਂ ਅਨਾਜ ਮਾਰਟ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਅਨਾਜ ਮਾਰਟ ਨਵਾਂ ਗਰੋਸਰੀ ਸਟੋਰ ਜਿਹੜਾ ਹੈ ਜੀ ਏਅਰਪੋਰਟ ਰੋਡ ਐਂਡ ਮੇਫਿਲ ਦੇ ਕਾਰਨਰ ਤੇ ਖੁੱਲ੍ਹਿਆ ਹੈ ਲੌਂਗ ਵੀਕਐਂਡ ਤੇ ਬਹੁਤ ਜਿਹੜੀਆਂ ਜੀ ਸਪੈਸ਼ਲ ਡੀਲਸ ਇਹਨਾਂ ਨੇ ਤੁਹਾਡੇ ਸਾਰਿਆਂ ਲਈ ਜਿਹੜੀਆਂ ਜੀ ਲਾਈਆਂ ਤੇ ਤੁਸੀਂ ਪਹੁੰਚਣਾ ਆ ਅਨਾਜ ਮਾਰਟ ਤੇ ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪੇਸ਼ ਕਰ ਰਹੇ ਹਾਂ ਅਸੀਂ ਆਲਵੇਸ ਕਹਿੰਦੇ ਹੁੰਦੇ ਕਿ ਬੈਟਰ ਫਿਊਚਰ ਬਣਾਉਣਾ ਕੋਈ ਕੋਰਸਿਸ ਇੱਦਾਂ ਦੇ ਸ਼ਾਰਟ ਟਰਮ ਕੋਰਸਿਸ ਕਰਨੇ ਜਿਹੜਾ ਤੁਹਾਨੂੰ ਲੌਂਗ ਟਰਮ ਦੇ ਵਿੱਚ ਬੈਨੀਫਿਟਸ ਦੇ ਸਕਣ PSW ਅਰਲੀ ਚਾਈਲਡਹੁੱਡ ਅਸਿਸਟੈਂਟ ਕੋਈ ਫੂਡ ਸਰਵਿਸਿਜ਼ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਤੇ ਤੁਸੀਂ ਗੱਲਬਾਤ ਕਰਨੀ ਆ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਨਾਲ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ
0: ਤੇ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ 905-204-1313 ਇਹਨਾਂ ਦਾ ਨੰਬਰ ਹੈ ਔਰ ਬਹੁਤ ਜਲਦੀ ਅਸੀਂ ਢਿੱਲੋਂ ਵੀਡੀਓ ਦੇ ਨਾਲ ਜੁੜਾਂਗੇ ਲੌਂਗ ਵੀਕਐਂਡ ਦੇ ਉੱਤੇ ਜਿਹੜੀ ਸਪੈਸ਼ਲ ਡੀਲਸ ਆ ਉਹਦੀ ਅਪਡੇਟ ਕਰਾਂਗੇ ਕਿੰਨੇ ਘੰਟੇ ਲੌਂਗ ਵੀਕਐਂਡ ਦੇ ਖੁੱਲ੍ਹੇ ਆ ਜਾਂ ਨਹੀਂ ਖੁੱਲ੍ਹੇ ਸੈਮੀ ਢਿੱਲੋਂ ਹੁਣੀ ਆਣ ਕੇ ਦੱਸਣਗੇ ਸੋ ਨਾਲ ਹੀ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ 3 ਲੋਕੇਸ਼ਨਾਂ ਨੇ ਸਮੋਸਾ ਸਵੀਟ ਫੈਕਟਰੀ ਦੀਆਂ ਹੈੱਡ ਆਫਿਸ ਦਾ ਨੰਬਰ ਹੈ 416-213-1165 ਤੇ ਜੇ ਕੋਈ ਪਾਰਟੀ ਕਰਨੀ ਚਾਹੁੰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਡ੍ਰੀਮ ਕਨਵੈਨਸ਼ਨ ਸੈਂਟਰ ਜਾਂ ਫਿਰ ਵੁੱਡਵਾਈਨ ਬੈਂਕਟ ਹਾਲ ਦੋਨਾਂ ਦੀ ਮੈਨੇਜਮੈਂਟ ਇੱਕ ਹੀ ਹੈ ਤੇ ਤੁਹਾਨੂੰ ਬਹੁਤ ਵਧੀਆ ਤੁਹਾਡੇ ਆਏ ਹੋਏ ਮਹਿਮਾਨਾਂ ਲਈ ਖਾਣਾ ਹੋਵੇਗਾ ਬਹੁਤ ਵਧੀਆ ਉੱਥੇ ਦਾ ਮਾਹੌਲ ਹੁੰਦਾ ਸੋ ਨੰਬਰ ਹੈ 416-743-0003 ਜੁਐਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਸਿੰਘਾਪੁਰ ਜੁਐਲਰ ਨਾਲ ਸੰਪਰਕ ਕਰ ਲਓ ਅੱਜ ਵੀ ਖੁੱਲ੍ਹੇ ਨੇ ਤੁਹਾਡੇ ਲਈ ਲੌਂਗ ਵੀਕਐਂਡ ਦੇ ਉੱਤੇ ਸਪੈਸ਼ਲ ਡੀਲ ਉੱਥੇ ਚੱਲ ਰਹੀਆਂ ਨੇ 905-612-1500 ਤੇ ਇੰਸ਼ੋਰੈਂਸ ਸੰਬੰਧੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਮੋਨਾ ਮਹਿੰਗੀ ਹੋਰੀ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ ਕਿਡਸ ਵਾਸਤੇ RESP ਚਾਹੀਦੀ ਹੈ ਸੇਵਿੰਗ ਪਲਾਨ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਲਾਈਫ ਇੰਸ਼ੋਰੈਂਸ ਚਾਹੀਦੀ ਹੈ ਤੇ 416-509-1509 ਤੇ ਗੱਲ ਹੋ ਸਕਦੀ ਆ ਔਰ ਬਹੁਤ ਜਲਦੀ ਅਸੀਂ ਟੈਲੀਟਾਈਮ ਤੇ ਵੀ ਜੁੜਾਂਗੇ ਕਿਉਂਕਿ ਲੌਂਗ ਵੀਕਐਂਡ ਦੇ ਟੈਲੀਟਾਈਮ ਨੇ ਵੀ ਬਹੁਤ ਵੱਡੀ ਸੇਲ ਲਾਈ ਹੈ ਟੈਲੀਟਾਈਮ ਦੇ ਨਾਲ ਨਾਲ ਮਾਈ ਫਰਨੀਚਰ ਹੈ ਇਹਨਾਂ ਦੀ ਇਨਫੋਰਮੇਸ਼ਨ ਵੀ ਅਸੀਂ ਤੁਹਾਡੇ ਤੱਕ ਦੇਵਾਂਗੇ ਤੇ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ ਕੋਈ ਤੁਸੀਂ ਜਾ ਕੇ ਫਰਾਈਡੇ ਨੂੰ ਕਿਉਂਕਿ ਲਾਈਵ ਮਿਊਜ਼ਿਕ ਚੱਲਦਾ ਆਪਣੇ ਆਏ ਹੋਏ ਮਹਿਮਾਨਾਂ ਨੂੰ ਜਾਂ ਪਰਿਵਾਰ ਸਮੇਤ ਬੈਠ ਕੇ ਮਿਊਜ਼ਿਕ ਦਾ ਆਨੰਦ ਮਾਨਣਾ ਤੇ ਨਾਲ ਪਲੱਸ ਵਧੀਆ ਖਾਣਾ ਖਾਣਾ ਚਾਹੁੰਦੇ ਹੋ ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ ਟਿੱਕਾ ਜੰਕਸ਼ਨ ਤੇ ਪਹੁੰਚ ਸਕਦੇ ਹੋ
1: ਬਿਲਕੁਲ ਔਰ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਹਾਂ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਹੈ ਕੋਈ ਕਮਰਸ਼ੀਅਲ ਇੰਸ਼ੋਰੈਂਸ ਕੋਈ ਟਰੱਕ ਇੰਸ਼ੋਰੈਂਸ ਜਾਂ ਕੋਈ ਜਿਹੜਾ ਜੀ ਲਾਈਫ ਇੰਸ਼ੋਰੈਂਸ ਦੇ ਬਾਰੇ ਕਰਨੀ ਹੋਵੇ ਗੱਲਬਾਤ ਤੇ ਜਿਹੜੀ ਉਹਨਾਂ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰਨਾ ਇਹਨਾਂ ਦਾ ਨੰਬਰ 416-902-0706 ਤੇ ਗੱਲਬਾਤ ਹੋ ਸਕਦੀ ਹੈ 416-902-0706 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ ਤੁਸੀਂ
0: ਜੀ। ਇਸ ਦੇ ਨਾਲ ਦੱਸਦੇ ਹਾਂ ਕਿ ਸਾਡੀ ਟੀਮ ਤੁਹਾਨੂੰ ਪਤਾ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਔਰ ਸਾਡੇ ਕੋਲ ਇਸ ਟਾਈਮ ਕੁਝ ਐਕਸਕਲੂਸਿਵ ਲਿਸਟਿੰਗ ਚੱਲ ਰਹੀਆਂ ਜਿਨ੍ਹਾਂ ਦੇ ਵਿੱਚੋਂ ਕਮਰਸ਼ੀਅਲ ਦੇ ਵਿੱਚ ਵੀ ਸਾਡੇ ਕੋਲ ਇੱਕ ਲੰਡਨ ਦੇ ਵਿੱਚ, ਨਿਆਗਰਾ ਫਾਲ ਦੇ ਵਿੱਚ ਤੇ ਮਿਸਿਸਾਗਾ ਦੇ ਵਿੱਚ ਕੁਝ ਯੂਨਿਟ ਅਵੇਲੇਬਲ ਨੇ। ਅਗਰ ਤੁਸੀਂ ਆਪਣੇ ਕਿਸੇ ਵੀ ਵਪਾਰ ਵਾਸਤੇ ਕੋਈ ਯੂਨਿਟ ਲੈਣਾ ਚਾਹੁੰਦੇ ਹੋ ਤੇ ਉਹ ਕਿਰਾਏ ਤੇ ਮਿਲ ਸਕਦਾ ਤੁਹਾਨੂੰ, ਤੇ ਜੇਕਰ ਬਾਏ ਕਰਨਾ ਚਾਹੁੰਦੇ ਹੋ ਤੇ ਬਾਏ ਵੀ ਹੋ ਸਕਦਾ ਹੈ। ਮੌਰਗੇਜ ਲੈਣ ਦੇ ਵਿੱਚ ਵੀ ਤੁਹਾਡੀ ਹੈਲਪ ਕੀਤੀ ਜਾਵੇਗੀ। ਨੰਬਰ ਹੈ 416-881-7070, 416-881-7070 ਤੇ ਕਾਲ ਕਰ ਲਓ। ਲਓ ਫਿਰ ਇੱਕ ਗੀਤ ਦੇ ਨਾਲ ਪ੍ਰੋਗਰਾਮ ਨੂੰ ਅਗਾਂਹ ਤੋਰਦੇ ਹਾਂ ਤੇ ਫਿਰ ਵਧਾਂਗੇ ਜੀ ਇਲੈਕਸ਼ਨਾਂ ਦੇ ਬਾਰੇ ਚ ਗੱਲਾਂ ਬਾਤਾਂ ਤੇ ਖਬਰਾਂ ਦੇ ਬਾਰੇ ਚ ਗੱਲਾਂ ਤੇ ਫਿਰ ਸਾਡੇ ਕੁਝ ਸਪੌਂਸਰਾਂ ਦੇ ਬਾਰੇ ਚ।

0: ਜੀ ਦੋਸਤੋ, ਵਾਕਈ ਬਹੁਤ ਵਧੀਆ ਗੀਤ ਦੇ ਨਾਲ ਤੁਹਾਨੂੰ ਜੋੜਿਆ ਕਿ ਖਬਰੇ ਦੁਬਾਰਾ ਜ਼ਿੰਦਗੀ ਲੱਭਣੀ ਕਿ ਨਹੀਂ, ਜ਼ਿੰਦਗੀ ਦਾ ਮਜ਼ਾ ਲਵੋ, ਇਸੇ ਤਰ੍ਹਾਂ ਹਰ ਪਲ ਦਾ ਤੁਸੀਂ ਇੰਜੋਏ ਕਰਨਾ ਚਾਹੀਦਾ। ਸੋ ਲੌਂਗ ਵੀਕਐਂਡ ਹੈ ਅਤੇ ਫਿਰ ਲੌਂਗ ਵੀਕਐਂਡ ਦੇ ਉੱਤੇ ਸਾਡੀ ਲਾਈਨ ਇਸ ਟਾਈਮ ਢਿੱਲੋਂ ਵੀਡੀਓ ਦੇ ਨਾਲ ਜੁੜ ਚੁੱਕੀ ਹੈ, ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਨੇ ਜੀ। ਆਇਆਂ ਨੂੰ ਸਰ
1: ਬਿਲਕੁਲ ਥੈਂਕ ਯੂ ਜੀ, ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ ਵਤਨੋ ਦੂਰ ਰੇਡੀਓ ਚੋਣੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਉਂਕਿ ਲੌਂਗ ਵੀਕਐਂਡ ਹੈ ਔਰ ਢਿੱਲੋਂ ਵੀਡੀਓ ਦੇ ਕੀ ਆਵਰਸ ਰਹਿਣਗੇ ਤੇ ਕੀ ਸਪੈਸ਼ਲ ਇਸ ਵੀਕਐਂਡ ਦੇ ਉੱਤੇ ਆ?
1: ਬਿਲਕੁਲ ਜੀ, ਸੋ ਇਸ ਇਹ 2026 ਦਾ ਲਾਸਟ ਲੌਂਗ ਵੀਕਐਂਡ ਆ, ਥੈਂਕਸ ਗਿਵਿੰਗ ਜਿਹੜਾ ਲੌਂਗ ਵੀਕਐਂਡ ਹੈਗਾ ਆ, ਔਰ ਮੰਡੇ ਵਾਲੇ ਦਿਨ ਥੈਂਕਸ ਗਿਵਿੰਗ ਡੇ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ ਉਹ ਸਾਡੇ ਰੈਗੂਲਰ ਆਫਿਸ ਆਵਰਸ ਹੋਣਗੇ। ਸੋ ਅੱਜ ਵੀ ਅਸੀਂ ਸ਼ਾਮ ਦੇ 8 ਵਜੇ ਤੱਕ ਖੁੱਲੇ ਹਾਂ, ਕੱਲ ਨੂੰ 11 ਤੋਂ 8, ਸੰਡੇ 11 ਤੋਂ 8 ਅਤੇ ਮੰਡੇ ਨੂੰ ਵੀ ਅਸੀਂ ਠੀਕ 11 ਵਜੇ ਜਿਹੜਾ ਸਾਡਾ ਸਟੋਰ ਆ ਉਹ ਖੁੱਲ ਜੂਗਾ। ਸੋ ਇਸ ਲੌਂਗ ਵੀਕਐਂਡ ਤੇ ਖਾਸ ਕਰਕੇ ਜੇਕਰ ਤੁਸੀਂ ਦੂਰੋਂ ਦੂਰੋਂ ਟੋਰਾਂਟੋ ਆਉਣਾ ਆ, ਖਾਸ ਕਰਕੇ ਬ੍ਰੈਂਪਟਨ ਆਉਣਾ ਆ, ਤਾਂ ਡੈਫੀਨਿਟਲੀ ਢਿੱਲੋਂ ਵੀਡੀਓ ਤੇ ਪਹੁੰਚੋ, ਜਿੱਥੇ ਤੁਸੀਂ ਸਭ ਤੋਂ ਬੈਸਟ IPTV ਬਾਕਸ ਦੀਆਂ ਸਰਵਿਸਿਸ ਲੈ ਸਕਦੇ ਹੋ। ਤੁਹਾਨੂੰ ਸਭ ਤੋਂ ਬੈਸਟ ਬਾਕਸ ਵੇਚਿਆ ਜਾਊਗਾ ਜੀ, ਨਾ ਕਿ ਕੋਈ ਚਾਈਨਾ ਮੇਡ ਬਾਕਸ $30-40-50 ਦਾ ਦਿੱਤਾ ਜਾਊਗਾ, ਜਿਹੜਾ ਕਿ ਤੁਹਾਡੇ ਘਰੇ ਜਾ ਕੇ ਚੱਲੂਗਾ ਹੀ ਨਹੀਂ, ਠੀਕ ਹੈ ਜੀ। ਸੋ ਤੁਹਾਨੂੰ ਸਭ ਤੋਂ ਬੈਸਟ ਬਾਕਸ ਦਿੱਤਾ ਜਾਊਗਾ, ਜਿਹੜੀ ਸਾਡੀ ਸਰਵਿਸ ਆ ਨਿਰੰਤਰ ਚੱਲੂਗੀ, ਕਦੇ ਉਹਦੇ ਵਿੱਚ ਕੋਈ ਇੰਟਰਪਸ਼ਨ ਨਹੀਂ ਆਊਗੀ। ਜੇਕਰ ਕੋਈ ਇੰਟਰਨੈਟ ਕਰਕੇ ਜਾਂ ਕਿਸੇ ਵੀ ਖਰਾਬੀ ਕਰਕੇ ਕੋਈ ਇੰਟਰਪਸ਼ਨ ਆਉਂਦੀ ਆ, ਤੁਹਾਡਾ ਫੋਨ ਚੱਕਿਆ ਜਾਊਗਾ, ਉਸ ਚੀਜ਼ ਨੂੰ ਅਸੀਂ ਫਿਕਸ ਕਰਾਂਗੇ। ਸੋ ਇਹ ਹੈਗੀ ਆ ਇੰਟਰਨੈਟ ਬੇਸ ਸਰਵਿਸ ਜੀ, ਇਹਦੇ ਵਿੱਚ ਬਹੁਤ ਸਾਰੀਆਂ ਟੈਕਨੋਲੋਜੀਆਂ ਇਨਵੋਲਵਡ ਹੁੰਦੀਆਂ ਆ, ਔਰ ਜਦੋਂ ਵੀ ਤੁਸੀਂ ਕੋਈ IPTV ਦੀ ਸਰਵਿਸ ਦਿੰਦੇ ਆ ਵੇਚਦੇ ਆ, ਤੇ ਉਹਦੇ ਵਿੱਚ ਜਿਹੜੀ ਫਿਰ ਤੁਹਾਡੀ ਟੈਕਨੀਕਲ ਟੀਮ ਹੈਗੀ ਆ ਉਹ ਅਵੇਲੇਬਲ ਹੋਣੀ ਚਾਹੀਦੀ ਆ, ਜਦੋਂ ਕਿਸੇ ਕਸਟਮਰ ਨੂੰ ਪ੍ਰੋਬਲਮ ਆਵੇ, ਜਿਹੜੀ ਕਿ ਸਾਡੀ ਟੈਕਨੀਕਲ ਟੀਮ ਜਿਹੜੀ ਹੈਗੀ ਆ ਹਮੇਸ਼ਾ ਤਤਪਰ ਰਹਿੰਦੀ ਹੈਗੀ ਆ। ਜਦੋਂ ਵੀ ਤੁਹਾਡਾ ਕਾਲ ਆਉਂਦਾ ਆ ਉਸ ਪ੍ਰੋਬਲਮ ਨੂੰ ਐਡਰੈਸ ਕੀਤਾ ਜਾਂਦਾ ਤੇ ਸੋਲਵ ਕੀਤਾ ਜਾਂਦਾ। ਸੋ IPTV ਦੀ ਸਭ ਤੋਂ ਬੈਸਟ ਸਰਵਿਸ ਲੈਣ ਵਾਸਤੇ ਢਿੱਲੋਂ ਵੀਡੀਓ ਤੇ ਪਹੁੰਚੋ, ਗੁਰਬਾਣੀ ਰੇਡੀਓ ਤੇ ਸਾਡੇ ਸਟੋਰ ਤੇ ਅਵੇਲੇਬਲ ਹੁੰਦੇ ਆ। ਜਿੱਦਾਂ ਅਸੀਂ ਅਕਸਰ ਪਹਿਲਾਂ ਵੀ ਗੱਲਬਾਤ ਕਰਦੇ ਹਾਂ ਜੀ, ਸਭ ਤੋਂ ਬੈਸਟ ਔਰ ਨਵਾਂ ਜਿਹੜਾ ਰੇਡੀਓ ਅਸੀਂ ਪਲੱਗ ਐਂਡ ਪਲੇ ਰੇਡੀਓ ਰਿਲੀਜ਼ ਕੀਤਾ ਹੈਗਾ ਆ, ਉਹਦੇ 2 ਖਾਸੀਅਤ ਆ ਜੀ। ਉਹਦੇ ਵਿੱਚ ਇਹ ਹੈਗਾ ਕਿ ਇੱਕ ਤਾਂ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਆਊਟਲੈਟ ਲਾਉਣੇ ਹੈਗੇ ਆ ਉਹਨੂੰ ਪਲੱਗ ਐਂਡ ਪਲੇ ਕਰਦੇ ਹੈਗੇ ਆ ਤੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲਦਾ ਆ, ਦੂਜੀ ਉਹਦੀ ਪ੍ਰਾਈਸ ਸਿਰਫ ਤੇ ਸਿਰਫ $20 ਦੇ ਵਿੱਚ ਅਸੀਂ ਉਹ ਸੈਲ ਕਰ ਰਹੇ ਹਾਂ। ਸੋ ਪਲੱਗ ਐਂਡ ਪਲੇ ਰੇਡੀਓ ਢਿੱਲੋਂ ਵੀਡੀਓ ਤੋਂ ਆ ਕੇ ਤੁਸੀਂ ਐਨੀ ਟਾਈਮ ਲੈ ਸਕਦੇ ਹੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਹੈ ਜੀ, ਨੰਬਰ ਢਿੱਲੋਂ ਵੀਡੀਓ ਦਾ 1-1 ਹੈਗਾ 9052041313।
0: ਜੀ ਬਹੁਤ ਬਹੁਤ ਧੰਨਵਾਦ ਔਰ ਗੁੱਡ ਲੱਕ ਤੁਹਾਨੂੰ ਲੌਂਗ ਵੀਕਐਂਡ ਦੀਆਂ, ਤੇ ਲੌਂਗ ਵੀਕਐਂਡ ਦੇ ਉੱਤੇ ਮੰਡੇ ਵੀ ਖੁੱਲੇ ਹੋ?
1: ਬਿਲਕੁਲ ਜੀ, ਮੰਡੇ ਵੀ ਸੁਖੀ ਜੀ ਸਾਡਾ ਸਟੋਰ ਖੁੱਲ੍ਹਾ ਆ, ਔਰ ਅਸੀਂ ਇੱਕ ਰਿਕੁਐਸਟ ਜ਼ਰੂਰ ਕਰਾਂਗੇ ਸਾਡੇ ਸਰੋਤਿਆਂ ਨਾਲ, ਆਪਣੇ ਤੁਹਾਡੇ ਸਰੋਤਿਆਂ ਨਾਲ, ਆਪਣੇ ਕਸਟਮਰਸ ਨਾਲ, ਸਾਰੇ ਨਾਲ ਜੀ, ਇਸ ਲੌਂਗ ਵੀਕਐਂਡ ਤੇ ਆਪਣੇ ਪਰਿਵਾਰਾਂ ਦੇ ਨਾਲ ਇਸ ਲੌਂਗ ਵੀਕਐਂਡ ਦਾ ਆਨੰਦ ਮਾਣੋ, ਡਰਾਈਵ ਸੇਫ, ਡੂ ਨਾਟ ਡਰਿੰਕ ਐਂਡ ਡਰਾਈਵ। ਸੋ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹੋਏ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਇਸ ਲੌਂਗ ਵੀਕਐਂਡ ਦਾ ਆਨੰਦ ਮਾਨਣਾ ਆ, ਔਰ ਜਿੱਦਾਂ ਤੁਸੀਂ ਕਿਹਾ ਬਿਲਕੁਲ ਜੀ, ਸੋਮਵਾਰ ਵਾਲੇ ਦਿਨ ਢਿੱਲੋਂ ਵੀਡੀਓ ਖੁੱਲ੍ਹਾ ਹੋਊਗਾ, ਤੁਸੀਂ ਸਾਨੂੰ ਐਨੀ ਟਾਈਮ ਵਿਜ਼ਿਟ ਕਰ ਸਕਦੇ ਆ ਜਾਂ ਸਾਨੂੰ ਕਾਲ ਕਰ ਸਕਦੇ ਆ। ਨੰਬਰ ਸਾਡਾ 1-1 ਹੈਗਾ 9052041313।
0: ਥੈਂਕ ਯੂ ਸਰ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਔਰ ਇਸ ਦੇ ਨਾਲ ਨਾਲ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਨੋਮੀਨੇਸ਼ਨ ਜਿਹੜੀਆਂ ਹੋਣ, ਸੋਰੀ ਜਿਹੜੀਆਂ ਮਿਊਂਸੀਪਲ ਚੋਣਾਂ ਆ ਉਹ ਅੱਜ ਤੋਂ ਐਡਵਾਂਸ ਪੋਲਿੰਗ ਜਿਹੜੀ ਸ਼ੁਰੂ ਹੋ ਚੁੱਕੀ ਆ। ਸੋ ਗੱਲ ਕਰਦੇ ਹਾਂ ਜੀ ਵਾਰਡ ਨੰਬਰ ਇਸ ਟਾਈਮ ਜਿਹੜਾ ਹੈਗਾ ਉਹ 7 ਤੇ 8 ਤੋਂ, ਜਿੱਥੇ ਕਿ ਬਹੁਤ ਸਾਰੇ ਕੈਂਡੀਡੇਟ ਖੜੇ ਨੇ, ਉਹਨਾਂ ਦੇ ਵਿੱਚੋਂ ਰੀਜਨਲ ਕੌਂਸਲਰ ਦੇ ਲਈ ਤੁਹਾਡੇ ਲਈ ਜਿਹੜੇ ਇਸ ਟਾਈਮ ਸਾਡੇ ਨਾਲ ਲਾਈਨ 'ਤੇ ਨੇ ਅਮਨ ਸ਼ਰਮਾ ਜੀ ਆ, ਉਹਨਾਂ ਤੋਂ ਕੁਛ ਪੁੱਛਦੇ ਹਾਂ ਕਿ ਕਿਹੋ ਜਿਹਾ ਮਾਹੌਲ ਹੈ, ਕਿੱਥੇ ਜਾ ਕੇ ਉਹ ਵੋਟ ਪਾ ਸਕਦੇ ਐਡਵਾਂਸ ਦੇ ਵਿੱਚ। ਸੋ ਜੀ ਆਇਆਂ ਨੂੰ ਸਰ
2: ਸਤਿ ਸ਼੍ਰੀ ਅਕਾਲ ਸੁਖੀ ਜੀ, ਵਤਨੋ ਦੌਰ ਦੇ ਜਿੰਨੇ ਸਰੋਤੇ ਆ ਉਹਨਾਂ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਜਿਸ ਤਰ੍ਹਾਂ ਕਿ ਸੁਖੀ ਜੀ ਨੇ ਦੱਸਿਆ ਐਡਵਾਂਸ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਅੱਜ ਜਿਹੜੀ ਐਡਵਾਂਸ ਵੋਟਿੰਗ ਬ੍ਰੈਂਪਟਨ ਸਿਟੀ ਹਾਲ ਦੇ ਵਿੱਚ ਹੀ ਹੋਈ ਹੈ, ਅੱਜ 12-8 ਇਹ ਟਾਈਮ ਅੱਜ ਬ੍ਰੈਂਪਟਨ ਸਿਟੀ ਹਾਲ ਦੇ ਵਿੱਚ ਐਡਵਾਂਸ ਵੋਟਿੰਗ ਦਾ। ਕੱਲ ਨੂੰ ਤੇ ਪਰਸੋਂ ਜਿਹੜੀ ਵਾਰਡ ਐਂਡ 7-8 ਦੀ ਗੱਲ ਕਰੀਏ ਤਾਂ ਕੱਲ ਪਰਸੋਂ ਬ੍ਰੈਂਪਟਨ ਸਿਟੀ ਹਾਲ ਦੇ ਨਾਲ ਨਾਲ ਗ੍ਰੀਨ ਬਰਿਆਡ ਰਿਕ੍ਰੇਸ਼ਨ ਸੈਂਟਰ 1100 ਸੈਂਟਰਲ ਪਾਰਕ ਡਰਾਈਵ ਦੀ ਜਗ੍ਹਾ ਹੈ, ਉਸ ਜਗ੍ਹਾ ਤੇ ਵੀ ਹੋਣੀ ਹੈ ਜੀ ਕੱਲ ਨੂੰ ਔਰ ਪਰਸੋਂ। ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ 16-17 ਨੂੰ ਬ੍ਰੈਂਪਟਨ ਸਿਟੀ ਹਾਲ, ਗ੍ਰੀਨ ਬਰਿਆਡ ਰਿਕ੍ਰੇਸ਼ਨ ਸੈਂਟਰ ਦੇ ਨਾਲ ਨਾਲ ਅਨਕਲਿਫ ਰਿਕ੍ਰੇਸ਼ਨ ਸੈਂਟਰ ਜਿਹੜਾ ਹੈਗਾ 44 ਈਸਟ ਬਾਉਂਡ ਡਰਾਈਵ, ਇਸ ਜਗ੍ਹਾ ਤੇ ਵੀ ਹੋਣੀ ਹੈ ਜੀ। ਰਿਕੁਐਸਟ ਸਭ ਨੂੰ ਇਹੀ ਹੈ ਜੀ ਕਿ ਬਹੁਤ ਇੰਪੋਰਟੈਂਟ ਹੈ ਕਿ ਇਸ ਵਾਰੀ ਬਾਹਰ ਜਾਓ, ਵੋਟਿੰਗ ਕਰੋ, ਕਿਉਂਕਿ ਕਾਰਨ ਇਹੀ ਹੈ ਹਰ ਵਾਰ ਵੋਟਿੰਗ ਜਿਹੜੀ ਹੁੰਦੀ ਹੈ 25-26% 22% ਤੱਕ ਜਾਂਦੀ ਹੈ, ਉਹਦੇ ਕਰਕੇ ਕੋਈ ਚੇਂਜ ਨਹੀਂ ਆਉਂਦੀ। ਤੇ ਜੋ ਆਪਣਾ ਹਾਲ ਹੋਇਆ ਬਰੈਂਪਟਨ ਦਾ ਸਭ ਨੂੰ ਪਤਾ ਹੈ, ਸੇਫਟੀ ਸਿਕਿਉਰਿਟੀ ਅਫੋਰਡੇਬਿਲਿਟੀ ਵਾਸਤੇ ਆਪਾਂ ਜੂਝ ਰਹੇ ਹਾਂ। ਇਸ ਕਰਕੇ ਪਿਛਲੇ 4 ਸਾਲਾਂ ਵਿੱਚ 30% ਆਪਣਾ ਪ੍ਰੋਪਰਟੀ ਟੈਕਸ ਉੱਪਰ ਜਾ ਚੁੱਕਿਆ। ਜੇ ਆਪਾਂ ਚੇਂਜ ਚਾਹੁੰਦੇ ਹਾਂ ਤਾਂ ਆਪਾਂ ਨੂੰ ਬਾਹਰ ਆਉਣਾ ਪੈਣਾ ਜੀ। ਸਭ ਤੋਂ ਵੱਡੀ ਰਿਕੁਐਸਟ ਜਿਹੜੀ ਹੈਗੀ ਹੈ, ਪ੍ਰਾਈਮ ਰਿਕੁਐਸਟ ਇਹੀ ਹੈ, ਪਲੀਜ਼ ਗੋ ਆਊਟ ਐਂਡ ਵੋਟ। ਇਹੀ ਮੇਰੀ ਰਿਕੁਐਸਟ ਹੈ। ਮੇਰਾ ਨਾਮ ਅਮਨ ਸ਼ਰਮਾ, ਰੀਜਨਲ ਕੌਂਸਲਰ ਵਾਸਤੇ ਵਾਰਡ 7 ਐਂਡ 8 ਤੋਂ ਮੈਂ ਇਲੈਕਸ਼ਨ ਲੜ ਰਿਹਾ। ਤੁਹਾਡੀ ਸਪੋਰਟ ਚਾਹੀਦੀ ਹੈ ਜੀ, ਪਲੀਜ਼ ਕਮ ਆਊਟ ਐਂਡ ਵੋਟ।
0: ਜੀ ਧੰਨਵਾਦ। ਕੋਈ ਨੰਬਰ ਦੇਣਾ ਚਾਹੋਗੇ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ?
2: ਹਾਂਜੀ ਹਾਂਜੀ, ਮੇਰਾ ਨੰਬਰ ਹੈ 416-666-7953। ਕੋਈ ਵੀ ਤੁਹਾਡੀ ਕੁਐਰੀ ਹੈ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ, ਤੇ ਮੇਰੇ ਨਾਲ ਗੱਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਕੁਐਸਚਨ ਹੈ, ਆਮ ਅਨਸਟੇਬਲ ਟੂ ਯੂ, ਕੋਈ ਵੀ ਕੁਐਸਚਨ ਤੁਸੀਂ ਇੱਥੇ ਆ ਕੇ ਪੁੱਛ ਸਕਦੇ ਹੋ, ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੈ। ਅਦਰਵਾਈਜ਼ ਆਲਸੋ ਕਿ ਮੈਂ ਸਾਰਿਆਂ ਨੂੰ ਕਹਿਣਾ, ਰਿਸਰਚ ਕਰੋ ਆਪਣੇ ਇਲੈਕਸ਼ਨ ਦੇ ਕੋਈ ਵੀ ਵੋਟਿੰਗ ਕਰਨ ਤੋਂ ਪਹਿਲਾਂ ਕਿ ਕਿਹੜਾ ਤੁਹਾਨੂੰ ਲੱਗਦਾ ਕਿ ਤੁਹਾਡੇ ਵਾਸਤੇ ਡਿਜ਼ਰਵਿੰਗ ਕੈਂਡੀਡੇਟ ਹੈ, ਉਸ ਕਰਕੇ ਉਹਦੇ ਅਕੋਰਡਿੰਗਲੀ ਹੀ ਤੁਸੀਂ ਵੋਟ ਕਰੋ। ਤੇ ਤੁਸੀਂ ਫੋਨ ਕਰਕੇ ਮੈਥੋਂ ਕੋਈ ਵੀ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਜੀ। ਅਗੇਨ ਮਾਈ ਨੰਬਰ ਇਜ਼ 416-666-7953। ਇੱਕ ਨੈਕਸਟ ਨੰਬਰ ਹੈਗਾ 9059550407। ਇਹਨਾਂ ਨੰਬਰ ਤੇ ਕਾਲ ਕਰਕੇ ਤੁਸੀਂ ਕੋਈ ਵੀ ਕੁਐਸਚਨ ਹੈ ਮੈਥੋਂ ਪੁੱਛੋ, ਉਸ ਤੋਂ ਬਾਅਦ ਰਿਸਰਚ ਕਰਕੇ ਫਿਰ ਗੋ ਆਊਟ ਐਂਡ ਵੋਟ। ਮਾਈ ਨੇਮ ਇਜ਼ ਅਮਨ ਸ਼ਰਮਾ, ਰੀਜਨਲ ਕੌਂਸਲਰ ਕੈਂਡੀਡੇਟ ਫਰੋਮ 7 ਐਂਡ 8। ਸ਼ੁਕਰੀਆ ਜੀ, ਗੋ ਆਊਟ ਐਂਡ ਵੋਟ।
0: ਸ਼ਰਮਾ ਜੀ, ਜਾਂਦਿਆਂ ਦੇ ਇਸ ਟਾਈਮ ਸਿਟੀ ਹਾਲ ਦਾ ਕਿਹੋ ਜਿਹਾ ਮਾਹੌਲ ਹੈ ਕਿ ਵੋਟਾਂ ਦੇ ਵਿੱਚ ਲੋਕੀ ਆਉਣੇ ਸ਼ੁਰੂ ਹੋ ਗਏ ਜਾਂ ਕਿ ਈਵਨਿੰਗ ਤੱਕ ਆਉਣਗੇ, ਕਿੱਦਾਂ ਦਾ ਉੱਥੇ ਦਾ ਇਸ ਟਾਈਮ ਮਾਹੌਲ ਹੈ?
2: ਸੁਖੀ ਸਾਹਿਬ, ਅੱਜ ਕੋ ਐਡਾ ਬਹੁਤਾ ਮਾਹੌਲ ਲੱਗ ਨਹੀਂ ਰਿਹਾ ਉਸ ਜਗ੍ਹਾ ਤੇ, ਕਿਉਂਕਿ ਅੱਜ ਜਿਹੜੇ ਆਪ ਮਤਲਬ ਮੋਸਟਲੀ ਜੇ, ਕਿਉਂਕਿ ਅੱਜ ਇੱਕੋ ਹੀ ਸੈਂਟਰ ਹੈ, ਇਸ ਕਰਕੇ ਉੱਥੇ ਜਿਹੜੇ ਦੂਰ ਦੇ ਲੋਕ ਹੈ ਉੱਥੇ ਆਉਣਾ ਮੁਸ਼ਕਿਲ ਹੈ। ਲੋਕ ਵੇਟ ਕਰ ਰਹੇ ਕਿ ਸਾਡੇ ਘਰ ਦੇ ਕੋਲੇ ਕੁਛ ਆਵੇ ਤਾਂ ਅਸੀਂ ਜਾ ਕੇ ਵੋਟ ਪਾਈਏ। ਇਸ ਕਰਕੇ ਐਡਾ ਕੋਈ ਬਹੁਤਾ ਮਾਹੌਲ ਅੱਜ ਹੈ ਨਹੀਂ ਵੋਟਿੰਗ ਦਾ, ਕੱਲ੍ਹ ਤੋਂ ਹੋਪਫੁਲੀ ਜ਼ਿਆਦਾ ਵਧਣ ਦੇ ਚਾਂਸਿਸ ਹੈ ਜੀ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ,
2: ਸ਼ੁਕਰੀਆ ਜੀ।
3: Listen live Vatnodo Radio with Sukhi Nijjar.
0: ਸੋ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਨਾਜ ਮਾਰਟ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। ਲੌਂਗ ਵੀਕਐਂਡ ਦੇ ਉੱਤੇ ਗਰੋਸਰੀ ਕਰਨੀ ਚਾਹੁੰਦੇ ਹੋ ਤੇ ਪੈਸਿਆਂ ਦੀ ਬਚਤ ਕਰਨੀ ਚਾਹੁੰਦੇ ਹੋ ਤੇ ਅਨਾਜ ਮਾਰਟ ਜਿਹੜਾ ਹੈ ਇਹ ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਕਾਰਨਰ ਦੇ ਉੱਪਰ ਤੁਹਾਡੇ ਲਈ ਪਿਛਲੇ ਕੁਝ ਦਿਨ ਪਹਿਲਾਂ ਖੁੱਲਿਆ ਔਰ ਓਪਨਿੰਗ ਦੀ ਖੁਸ਼ੀ ਦੇ ਵਿੱਚ ਕੀਮਤਾਂ ਬਹੁਤ ਘੱਟ ਨੇ ਸਾਰੇ ਸਮਾਨ ਦੇ ਉੱਤੇ। ਘਰ 'ਚ ਹਰ ਵਰਤਣ ਵਾਲਾ ਹਰ ਤਰ੍ਹਾਂ ਦਾ ਸਮਾਨ ਉੱਥੋਂ ਮਿਲਦਾ ਤੇ ਕੁਝ ਲੱਕੀ ਡਰਾਅ ਦੇ ਵਿੱਚ ਤੁਸੀਂ ਨਾਮ ਵੀ ਆਪਣਾ ਦਰਜ ਕਰ ਸਕਦੇ ਹੋ। ਨੰਬਰ ਇੱਥੋਂ ਦਾ ਹੈ 905-928-8557 ਜੇ ਕੋਈ ਗੱਲਬਾਤ ਕਰਨੀ ਹੈ।
4: ਬਿਲਕੁਲ ਸੁੱਖੀ ਜੀ, ਹੁਣੀ ਅਮਨ ਜੀ ਗੱਲਬਾਤ ਕਰਕੇ ਹਟੇ ਨੇ ਵੋਟਿੰਗ ਦੀ। ਸੋ ਇੱਕ ਸਿਟੀ ਦਾ ਮੈਸੇਜ ਵੀ ਹੈ ਜਿਹੜਾ ਆਪਾਂ ਜ਼ਰੂਰ ਤੁਹਾਡੇ ਤੱਕ ਸਾਂਝਾ ਕਰ ਦਈਏ। ਉਹ ਅਪੀਲ ਕਰਦੇ ਨੇ ਕਿ ਤੁਸੀਂ ਸਾਰੇ ਆਪਣੇ ਘਰਾਂ 'ਚੋਂ ਨਿਕਲ ਕੇ ਇਸ ਵਾਰੀ ਵੋਟ ਜ਼ਰੂਰ ਪਹੁੰਚ ਜਾਏ, ਕਿਉਂਕਿ ਲਾਸਟ ਟਾਈਮ ਵੀ ਜਦੋਂ ਕਿ ਵੋਟਿੰਗ ਹੋਈ ਸੀ ਪਰਸੈਂਟੇਜ ਵੋਟਰਸ ਦੀ ਬਹੁਤ ਜ਼ਿਆਦਾ ਘੱਟ ਸੀ। ਸੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਅੱਗੇ ਆਵੇ, ਤੁਹਾਡੇ ਪ੍ਰੋਬਲਮ ਸੋਲਵ ਕੀਤੇ ਜਾਣ, ਉਹਦੇ ਲਈ ਤੁਹਾਨੂੰ ਜਿਹੜਾ ਜੀ ਵੋਟ ਕਰਨੀ ਬਹੁਤ ਜ਼ਰੂਰੀ ਨੇ। ਐਡਵਾਂਸ ਜਿਹੜੀ ਹੈ ਜੀ ਵੋਟਿੰਗ 9 ਅੱਜ ਨੂੰ, ਕੱਲ੍ਹ 10 ਨੂੰ, 11 ਨੂੰ, 16 ਨੂੰ ਅਤੇ 17 ਨੂੰ ਆ। ਅਤੇ ਐਕਚੁਅਲ ਵੋਟਿੰਗ ਡੇ ਜਿਹੜਾ ਜੀ ਅਕਤੂਬਰ 26 ਨੂੰ ਆ, ਤੁਸੀਂ ਉੱਦਣ ਵੀ ਜਾ ਕੇ ਵੋਟ ਪਾ ਸਕਦੇ ਹਾਂ। ਅਤੇ ਵੀਕ ਡੇਜ਼ ਦੇ ਵਿੱਚ 12 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਵੋਟ ਪਾ ਸਕਦੇ ਹਾਂ। ਅਤੇ ਵੀਕਐਂਡ 'ਤੇ ਜਿਹੜਾ ਹੈ ਜੀ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ। ਮੇਕ ਸ਼ੋਰ ਕਰਿਓ ਕਿ ਤੁਸੀਂ ਆਪਣੀ ਆਈ ਡੀ ਅਤੇ ਵੋਟਰ ਨੋਟਿਸ ਜ਼ਰੂਰ ਜਿਹੜਾ ਜੀ ਨਾਲ ਲੈ ਕੇ ਜਾਇਓ ਇਸ ਵਾਰੀ ਵੋਟ ਕਰਨ ਦੇ ਲਈ। ਔਰ ਬਿਲਕੁਲ ਜੀ, ਔਰ ਇੱਕ ਮੈਸੇਜ ਜਿਹੜਾ ਜੀ ਅਸੀਂ ਤੁਹਾਡੇ ਤੱਕ ਬਲਜਿੰਦਰ ਸਿੰਘ ਨਾਹਲ ਹੁਣਾਂ ਦਾ ਵੀ ਜ਼ਰੂਰ ਸਾਂਝਾ ਕਰ ਦਈਏ। ਉਹ ਵੀ ਜਿਹੜਾ ਹੈ ਜੀ ਬਰੈਂਪਟਨ ਸਿਟੀ ਕਾਊਂਸਲਰ ਦੇ ਲਈ ਵਾਰਡ 9-10 ਦੇ ਵਿੱਚੋਂ ਜਿਹੜਾ ਹੈ ਜੀ ਖੜ੍ਹੇ ਹੋਏ ਨੇ, ਅਤੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਸਿਟੀ ਦੇ ਵਿੱਚ ਰਹਿ ਕੇ ਵਧੀਆ ਕੰਮ ਕਰੀਏ। ਉਹਦੇ ਲਈ ਤੁਸੀਂ ਉਹਨਾਂ ਨੂੰ ਵੀ ਇਲੈਕਟ ਕਰ ਸਕਦੇ ਨੇ, ਬਲਜਿੰਦਰ ਸਿੰਘ ਨਾਹਲ ਫੋਰ ਸਿਟੀ ਕਾਊਂਸਲਰ ਵਾਰਡ 9-10 ਦੇ ਵਿੱਚੋਂ।
0: ਜੀ, ਸਾਡੀਆਂ ਲਾਈਨਾਂ ਓਪਨ ਨੇ 9057990999 ਤੇ ਤੁਸੀਂ ਗੱਲ ਕਰ ਸਕਦੇ ਹੋ। ਅਗਰ ਵੋਟਾਂ ਬਾਰੇ ਵੀ ਕਰਨੀ ਹੋਵੇ ਜਾਂ ਫਿਰ ਕੋਈ ਹੋਰ ਆਸ ਪਾਸ ਦੀ ਕਰਨੀ ਹੋਵੇ ਤੇ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰੋ 905-799-0999 ਦੇ ਉੱਤੇ। ਔਰ ਲਾਈਨ ਸਾਡੀ ਇਸ ਟਾਈਮ ਪੰਜਾਬ ਦੇ ਨਾਲ ਵੀ ਜੁੜ ਗਈ ਹੈ, ਮਨਪ੍ਰੀਤ ਹੋਰੀ ਆ ਗਏ ਨੇ। ਮਨਪ੍ਰੀਤ ਜੀ, ਵੈਲਕਮ।
5: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਜੀ ਆਇਆਂ ਤੇ ਸਾਡੇ ਲਿਸਨਰਸ ਨੂੰ ਵੀ ਜੀ ਆਇਆਂ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਹੁਣ ਥੋੜੀਆਂ ਜਿਹੀਆਂ ਪੰਜਾਬ ਦੀਆਂ, ਕਿਉਂਕਿ ਥੋੜੀ ਮੌਸਮ ਵਿੱਚ ਵੀ ਤਬਦੀਲੀ ਆਈ ਹੈ। ਪਹਿਲਾਂ ਇੱਥੋਂ ਹੀ ਗੱਲ ਸ਼ੁਰੂ ਕਰੀਏ।
5: ਬਿਲਕੁਲ ਸੁਖੀ ਜੀ, ਮੌਸਮ ਚ ਤਬਦੀਲੀ ਆਈ ਹੈ, ਦਿਨ ਛੋਟੇ ਮਤਲਬ ਹੋਇਆ ਨੂੰ ਤੇ ਕਾਫੀ ਦਿਨ ਹੋ ਗਏ ਨੇ, ਪਰ ਹੌਲੀ ਹੌਲੀ ਹੋਰ ਜ਼ਿਆਦਾ ਫਰਕ ਪੈਂਦਾ ਜਾਂਦਾ ਆ। ਔਰ ਸਰਦੀਆਂ ਦੇ ਵਿੱਚ ਸ਼ਿਰਕਤ ਕਰ ਰਹੇ ਸਮਝ ਲਓ ਜਾਂ ਕਰ ਗਏ ਆ। ਇਹਦੇ ਨਾਲ ਹੀ ਬਾਰਿਸ਼ ਹੋਈ ਆ ਕੱਲ ਕਾਫੀ ਜ਼ਿਆਦਾ ਕਈ ਜਗ੍ਹਾ ਤੇ ਪੰਜਾਬ ਦੇ ਵਿੱਚ। ਸੁਖੀ ਜੀ ਅੱਜ ਵੀ ਹਲਕੀ ਬੱਦਲ ਵਾਲੀ ਤੇ ਕਿਤੇ ਨਾ ਕਿਤੇ ਹਲਕੀ ਕਿਣਮਣ ਰਹੀ ਆ। ਖਬਰਾਂ ਇਹ ਵੀ ਦੱਸਦੀਆਂ ਨੇ ਕਿ ਸੈਟੇਲਾਈਟਸ ਤੋਂ ਕੁਝ ਐਸੇ ਜਿਹੜੇ ਅਨੁਭਵ ਸਾਹਮਣੇ ਆ ਰਹੇ ਆ ਕਿ ਬਹੁਤ ਵੱਡੇ ਜਿਹੜੇ ਦੋ ਤੂਫਾਨ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਆਉਣੇ ਨੇ, ਤੇ ਲੋਕਾਂ ਨੂੰ ਜਿਹੜੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਕਿ ਘਰਾਂ ਚੋਂ ਬਾਹਰ ਨਾ ਨਿਕਲਣ। ਹੁਣ ਉਹ ਪੰਜਾਬ ਦੀ ਹੱਦ ਨੂੰ ਛੂੰਹਦੇ ਨੇ ਤੂਫਾਨ ਜਾਂ ਨਹੀਂ ਛੂੰਹਦੇ, ਕਿਵੇਂ ਦਾ ਮਾਹੌਲ ਰਹਿੰਦਾ ਆਉਣ ਵਾਲਾ ਸਮਾਂ ਦੱਸੂਗਾ। ਪਰ ਫਿਲਹਾਲ ਕਹਿ ਸਕਦੇ ਹਾਂ ਕਿ ਮੌਸਮ ਚ ਫਰਕ ਪਿਆ, ਕਾਫੀ ਠੰਡਾ ਮੌਸਮ ਜਿਹੜਾ ਹੋਇਆ ਹੈ
0: ਜੀ। ਠੀਕ ਹੈ ਮਨਪ੍ਰੀਤ ਜੀ, ਇੱਕ ਸਾਡੇ ਕਾਲਰ ਨੇ, ਪਹਿਲਾਂ ਆਪਾਂ ਉਹਨਾਂ ਨੂੰ ਲਈਏ, ਫਿਰ ਬਾਕੀ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। ਜੀ ਆਇਆਂ ਨੂੰ ਜੀ।
6: ਹੈਲੋ
0: ਜੀ, ਜੀ ਤੁਸੀਂ ਆਨ ਏਅਰ ਹੋ।
6: ਸਤਿ ਸ੍ਰੀ ਅਕਾਲ, ਨਿਜਰ ਸਾਹਿਬ ਬਜਿੰਦਰ ਲੇਲਣਾ ਬੋਲਦਾ ਜੀ।
0: ਜੀ ਜੀ ਸਤਿ ਸ੍ਰੀ ਅਕਾਲ ਲੇਲਣਾ ਸਾਹਿਬ।
6: ਮੈਂ ਜਸਟ ਇਨਫੋਰਮੇਸ਼ਨ ਸਾਂਝੀ ਕਰਨੀ ਸੀ, ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਇੱਕ ਪਲੇ ਕਰਾਇਆ ਜਾ ਰਿਹਾ ਜੱਸੂ ਪੁੱਤ, ਕੱਲ ਨੂੰ ਸੈਚਰਡੇ ਸ਼ਾਮ ਨੂੰ 4:30 ਵਜੇ ਸ਼ੋਅ ਸਟਾਰਟ ਹੋ ਜਾਣਾ, 4 ਵਜੇ ਸ਼ਾਮ ਨੂੰ 4:30 ਵਜੇ ਸ਼ੋਅ ਸਟਾਰਟ ਹੋ ਜਾਣਾ, 4 ਵਜੇ ਪਹੁੰਚੋ ਰੋਜ਼ ਥੀਏਟਰ ਜਿਹੜਾ ਬ੍ਰਹਮਟਨ ਦਾ ਬਹੁਤ ਹੀ ਖੂਬਸੂਰਤ ਥੀਏਟਰ ਹੈ, ਤੁਸੀਂ ਉੱਥੇ ਬਹੁਤ ਸ਼ੋਅ ਕਰਾਉਂਦੇ ਆ। ਸੋ ਉੱਥੇ ਕਰ ਰਹੇ ਹਾਂ ਜੱਸੂ ਪੁੱਤ, ਜਿਸ ਤਰ੍ਹਾਂ ਨਾਂ ਤੋਂ ਲੱਗਦਾ ਕਿ ਜੱਸੂ ਮੁੰਡੇ ਦੀ ਸਟੋਰੀ ਹੋਊਗੀ, ਪਰ ਨਹੀਂ, ਇੱਕ ਸਾਡੀ ਬੱਚੀ ਦੀ ਸਟੋਰੀ ਹੈ ਜੱਸੀ, ਜੋ ਕਿ ਇੱਥੇ ਕੈਨੇਡਾ ਪਹੁੰਚਦੀ ਹੈ। ਹਾਲਾਤ ਇਸ ਤਰ੍ਹਾਂ ਦੇ ਚੇਂਜ ਹੁੰਦੇ ਆ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਮੁੜਾਸਾ ਮਾਰ ਕੇ ਮੁੰਡਿਆਂ ਨੂੰ ਕੰਮ ਕਰਕੇ ਪਰਿਵਾਰਾਂ ਨੂੰ ਪਾਲਣ ਪੋਸ਼ਣ ਜੋ ਵੀ ਜ਼ਿੰਮੇਵਾਰੀਆਂ ਬਹੁਤ ਖੂਬਸੂਰਤੀ ਤਰੀਕੇ ਨਾਲ ਨਿਭਾਉਂਦੀ ਹੈ, ਪਰ ਜਿਹੜੀ ਔਰਤ ਦਾ ਸੂਖਮ ਪੁਣਾ ਉਹ ਵਿਚਾਰੀ ਭੁੱਲ ਜਾਂਦੀ ਆ। ਸੋ ਇਸ ਤਰ੍ਹਾਂ ਦੀ ਸਟੋਰੀ ਆ। ਪਾਲੀ ਭੁਪਿੰਦਰ ਹੋਰਾਂ ਨੇ ਨਾਟਕ ਲਿਖਿਆ, ਬਹੁਤ ਪਿਆਰਾ ਨਾਟਕ ਆ, ਅਸੀਂ ਕਿਚਨਰ ਸ਼ੋਅ ਕੀਤਾ ਸੀ, ਨਿੱਜਰ ਸਾਹਿਬ ਵੀ ਬਹੁਤ ਕਾਮਯਾਬ ਰਿਹਾ। ਸੋ ਉਸਦਾ ਸੈਕੰਡ ਸ਼ੋਅ ਕੱਲ ਨੂੰ ਰੋਜ਼ ਥੀਏਟਰ ਵਿੱਚ ਹੋ ਰਿਹਾ। ਟਿਕਟਾਂ ਉਹਦੀਆਂ $20 ਵਾਲੀਆਂ ਤਕਰੀਬਨ ਵਿਕ ਚੁੱਕੀਆਂ, $10 ਦੀਆਂ ਟਿਕਟਾਂ ਅਵੇਲੇਬਲ ਆ। ਪ੍ਰਾਈਸ ਉਹਦੀ ਬਹੁਤ ਰੀਜਨੇਬਲ ਰੱਖਦੇ ਹਾਂ, ਜਿਸ ਤਰ੍ਹਾਂ ਤੁਹਾਡੀ ਸਪੋਰਟ ਕਰਕੇ, ਸਪੋਂਸਰ ਦੀ ਸਪੋਰਟ ਕਰਕੇ। ਸੋ ਆਓ ਸਾਰੇ ਜਣੇ ਕੱਲ ਨੂੰ ਜੱਸੂ ਪੁੱਤ ਨੂੰ ਆ ਕੇ ਪਿਆਰ ਦਿਓ, ਆਸ਼ੀਰਵਾਦ ਦਿਓ। ਰੋਜ਼ ਥੀਏਟਰ ਬ੍ਰਹਮਟਨ, 4 ਵਜੇ। ਜਾਣਕਾਰੀ ਲਈ ਮੈਨੂੰ ਕਾਲ ਕੀਤੀ ਜਾ ਸਕਦੀ 416-677-1555, 416-677-1555, ਜਾਂ ਰੋਜ਼ ਥੀਏਟਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਟਿਕਟਾਂ ਵੀ ਬਾਏ ਕਰ ਸਕਦੇ ਜੀ। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ ਜੀ। ਔਰ ਇਸ ਦੇ ਨਾਲ ਨਾਲ ਦੱਸ ਦਈਏ ਇੱਕ ਵਾਰੀ ਫਿਰ ਕਿ ਅੱਜ ਦਾ ਪ੍ਰੋਗਰਾਮ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਜੀ ਟੀ ਏ ਦੇ ਵਿੱਚ ਸਾਡੇ ਕੋਲ ਤਕਰੀਬਨ 5-6 ਹੋਟਲ ਆਏ ਨੇ, ਔਰ ਉਹ ਹੋਟਲ ਜਿਹੜੇ ਨੇ ਜਿਨ੍ਹਾਂ ਦੇ ਵਿੱਚੋਂ ਕੋਈ 100 ਰੂਮ ਦਾ ਹੈ, ਕੋਈ 200 ਰੂਮ ਦਾ ਹੈ ਅਤੇ ਕੋਈ 150 ਰੂਮ ਦਾ ਹੈ, ਫਰੈਂਚਾਈਜ਼ ਵਾਲੇ ਇਹ ਬ੍ਰਾਂਡ ਨੇਮ ਹੋਟਲ ਨੇ। ਅਗਰ ਤੁਸੀਂ ਇਸ ਇੰਡਸਟਰੀ ਦੇ ਵਿੱਚੋਂ ਜਾਂ ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਹੋ, ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 416-881-7070 ਦੇ ਉੱਤੇ। ਓਕਵਿਲ ਦੇ ਵਿੱਚ ਇੱਕ 2.5 ਏਕੜ ਦੀ ਲੈਂਡ ਵੀ ਆਈ ਹੈ ਸਾਡੀ ਟੀਮ ਦੇ ਕੋਲ, ਜਿੱਥੇ ਕਿ ਆਲਰੇਡੀ ਹੋਟਲ ਦੀ ਅਪਰੂਵਲ ਮਿਲੀ ਹੋਈ ਹੈ, ਤੁਸੀਂ ਉੱਥੇ ਹੋਟਲ ਬਣਾ ਸਕਦੇ ਹੋ। ਓਕਵਿਲ ਦਾ ਬਹੁਤ ਵਧੀਆ ਏਰੀਆ ਹੈ, ਨੰਬਰ ਹੈ 416-881-7070। ਅਤੇ ਮਿਲਟਨ ਦੇ ਇਲਾਕੇ ਦੇ ਵਿੱਚ 8 ਏਕੜ ਲੈਂਡ ਹਾਈਵੇ 401 ਦੇ ਉੱਪਰ ਹੈ, ਜਿਹੜੀ ਕਿ ਕਮਰਸ਼ੀਅਲ ਲੈਂਡ ਹੈ, ਆਲਰੇਡੀ ਸਿਟੀ ਵੱਲੋਂ ਅਪਰੂਵ ਹੋਈ, ਜਿੱਥੇ ਤੁਸੀਂ ਕੁਛ ਵੀ ਤਿਆਰ ਕਰ ਸਕਦੇ ਹੋ, ਪਲਾਜ਼ਾ ਬਣਾਉਣਾ ਜਾਂ ਕੋਈ ਹੋਰ ਉੱਥੇ ਹੋਰ ਕੁਛ ਬਣਾਉਣਾ ਚਾਹੁੰਦੇ ਹੋ। ਅਤੇ ਨੰਬਰ ਇੱਕੋ ਹੀ ਹੈ 416-881-7070 ਦੇ ਉੱਤੇ। ਸੋ ਅਗਲੀ ਕਾਲ ਵੱਲ ਚੱਲਦੇ ਹਾਂ। ਜੀ ਆਇਆਂ ਨੂੰ ਜੀ।
7: ਹਾਂਜੀ ਨਿੰਜਰ ਸਾਹਿਬ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੇ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
7: ਬਹੁਤ ਵਧੀਆ ਜੀ, ਬਹੁਤ ਵਧੀਆ, ਬਰਲਿੰਗਟਨ ਬੈਠਾ ਪ੍ਰੋਗਰਾਮ ਸੁਣ ਰਿਹਾ ਜੀ।
0: ਵਾਹ ਜੀ ਵਾਹ, ਸਹੀ ਸੁਣ ਗਈ ਆਵਾਜ਼।
7: ਬਹੁਤ ਵਧੀਆ ਜੀ, ਬਹੁਤ ਵਧੀਆ, ਤੇ ਆਪਣਾ ਗਾਣਾ ਬਹੁਤ ਸੋਹਣਾ ਲਾਇਆ ਇਹ ਆਪਣੇ ਕਿਹੜੇ ਕਲਾਕਾਰ ਦਾ ਜੀ?
0: ਇਹ 5-6 ਕਲਾਕਾਰ ਮਿਲ ਕੇ ਆ ਜੀ, ਇਹਨਾਂ ਨੇ ਗਾਇਆ, ਜਿਹਦੇ ਚ ਕੁਲਵਿੰਦਰ ਬਿੱਲਾ, ਜਸਵੀਰ ਜੱਸੀ ਜੀ, ਹੋਰ 3-4 ਕਲਾਕਾਰ। ਇੱਕ ਫਿਲਮ ਦਾ ਗੀਤ ਹੈ ਇਹ।
7: ਬਹੁਤ ਵਧੀਆ ਚੋਇਸ ਸੀ ਤੁਹਾਡੀ ਜੀ।
0: ਮੈਂ ਤੁਹਾਨੂੰ ਹੋਰ ਵੀ ਇੱਕ ਗੀਤ ਸੁਣਾਉਣਾ, ਇਹ ਤੋਂ ਵੀ ਵਧੀਆ ਆਪਾਂ ਰਿਕਿਊ ਕੀਤਾ ਹੋਇਆ, ਉਹ ਵੀ ਸੁਣਾਉਣਾ, ਪ੍ਰੋਗਰਾਮ ਨਾਲ ਤੁਸੀਂ ਜੁੜੇ ਰਹਿਣਾ।
7: ਚਲੋ ਜੀ ਸੁਣਦੇ ਜੀ, ਚਲੋ ਥੈਂਕ ਯੂ ਜੀ।
0: ਥੈਂਕ ਯੂ ਜੀ, ਥੈਂਕ ਯੂ ਜੀ। ਮਨਪ੍ਰੀਤ ਜੀ ਵੈਲਕਮ ਇੱਕ ਵਾਰੀ ਫਿਰ
5: ਜੀ, ਬਹੁਤ ਬਹੁਤ ਸ਼ੁਕਰੀਆ ਸੁਖੀ ਜੀ।
0: ਸੋ ਹੁਣ ਅਗਲੀ ਕਿਹੜੀ ਖਬਰ ਹੈ ਜੀ?
5: ਅਗਲੀ ਖਬਰ ਜਿਹੜੀ ਹੈ ਪੰਜਾਬ ਨੂੰ ਲੈ ਕੇ ਦੱਸਦੇ ਹਾਂ, ਕਿਉਂਕਿ ਸੁਖੀ ਜੀ ਪੰਜਾਬ ਦੇ DGP ਸਾਹਿਬ ਨੂੰ ਜਿਹੜਾ ਕਹਿ ਸਕਦੇ ਹਾਂ ਨਿਯੁਕਤ ਕੀਤਾ ਗਿਆ ਆ। ਪੰਜਾਬ ਪੁਲਿਸ ਦੇ ਮਹਿਕਮੇ ਦੇ ਵਿੱਚ ਸੁਖੀ ਜੀ ਪਿਛਲੇ 4 ਸਾਲਾਂ ਤੋਂ ਇੱਕ ਮਤਲਬ ਚੱਲ ਰਿਹਾ ਸੀਗਾ, ਇੱਕ ਐਸਾ ਦੌਰ ਚੱਲ ਰਿਹਾ ਸੀ ਜਿਹੜਾ ਅੱਜ ਖਤਮ ਹੋਇਆ। ਸੂਬਾ ਸਰਕਾਰ ਨੇ ਲੰਬੇ ਇੰਤਜ਼ਾਰ ਤੋਂ ਬਾਅਦ 1992 ਬੈਚ ਦੇ ਤੇਜ਼ਤਰਾਰ IPS ਅਧਿਕਾਰੀ ਗੌਰਵ ਯਾਦਵ ਹੋਣਾ ਨੂੰ ਪੰਜਾਬ ਦਾ ਜਿਹੜਾ ਨਵਾਂ ਤੇ ਕਹਿ ਸਕਦੇ ਸਥਾਈ ਪੁਲਿਸ ਡਾਇਰੈਕਟਰ ਜਨਰਲ ਜਿਹੜਾ ਆ ਨਿਯੁਕਤ ਕੀਤਾ ਹੈ, ਔਰ 2022 ਤੋਂ ਕਾਰਜਕਾਰੀ DGP ਦੇ ਵਜੋਂ ਵਿਭਾਗ ਦੀ ਕਮਾਨ ਸੁੱਖੀ ਜੀ ਸੰਭਾਲ ਰਹੇ ਸੀਗੇ। ਹੁਣ ਪੱਕੇ ਤੌਰ ਤੇ ਇਹ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਗਈ ਆ ਤੇ 2 ਸਾਲ ਦਾ ਉਹਨਾਂ ਦਾ ਕਾਰਜਕਾਲ ਹੋਊਗਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਸਪਸ਼ਟ ਨਿਰਦੇਸ਼ ਦੇ ਦਿੱਤੇ ਨੇ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਨਿਯੁਕਤ ਕੀਤਾ ਜਾਵੇ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਇਹਦੇ ਲਈ 13 ਅਕਤੂਬਰ 2026 ਦਾ ਜਿਹੜਾ ਸਮਾਂ ਸੀਮਾ ਆ ਉਹ ਤੈਅ ਕੀਤਾ ਤੇ ਇਸ ਤੋਂ ਬਾਅਦ ਸਰਕਾਰ ਨੇ ਹੁਣ ਆਪਣੀਆਂ ਜਿਹੜੀਆਂ ਰਸਮੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਨੇ
0: ਜੀ। ਅੱਛਾ ਮਨਪ੍ਰੀਤ ਜੀ, ਕਿਉਂਕਿ ਅਗਲੇ ਸਾਲ ਪੰਜਾਬ 'ਚ ਵੀ ਚੋਣਾਂ ਹੋਣੀਆਂ ਤੇ ਉੱਥੇ ਹੁਣ ਤੋਂ ਹੀ ਭੱਜ ਨੱਠ ਲੱਗੀ ਹੋਈ ਹੈ, ਕੋਈ ਪਾਰਟੀਆਂ ਦੀ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਸਾਡੇ ਵੀ ਇੱਥੇ ਚੋਣਾਂ ਚੱਲ ਰਹੀਆਂ ਪਰ ਇੱਥੇ ਬੜੀ ਸ਼ਾਂਤ ਪੂਰਵਕ ਹੁੰਦੀਆਂ, ਕਿਸੇ ਤੇ ਕੋਈ ਬੜਾ ਇਲਜ਼ਾਮ ਨਹੀਂ, ਐਲੀਗੇਸ਼ਨ ਨਹੀਂ, ਪਰ ਉੱਥੇ ਫੜੋ ਫੜੀ ਕੋਈ ਪੁਲਿਸ ਨੇ ਇੱਥੇ ਕੇਸ ਪਾ ਦਿੱਤਾ, ਇਹਨੂੰ ਏਦਾਂ ਹੋ ਗਿਆ, ਇਹ ਬੜਾ ਰਿਵਾਜ ਉੱਥੇ।
5: ਸੁਖੀ ਜੀ, ਇਹ ਹੋਣਾ ਆ ਔਰ ਹਰ ਵਾਰੀ ਦੀ ਤਰ੍ਹਾਂ ਹੁੰਦਾ ਆ। ਹੁਣ ਵੀ ਤੁਸੀਂ ਪਿਛਲੇ 1-2 ਦਿਨਾਂ ਤੋਂ ਖਬਰ ਸੁਣੀ ਹੋਊਗੀ ਕਿ ਪੰਜਾਬ ਦੇ ਕਈ ਨਾਮੀ ਲੋਕਾਂ ਤੇ ਜਿਹੜੀ ਕੇਂਦਰ ਸਰਕਾਰ ਦੀ ਰੇਡ ਪਈ ਆ, ਔਰ ਉਸ ਤੇ ਜਦੋਂ ਲੋਕਾਂ ਨੇ ਫੁੱਲ ਬਰਸਾਏ ਵੀ ਇਹ ਹੋਣਾ ਚਾਹੀਦਾ ਆ ਜਾਂ ਵਧੀਆ ਹੋਇਆ, ਤਾਂ ਉਹਨਾਂ ਲੋਕਾਂ ਦੀਆਂ ਗ੍ਰਿਫਤਾਰੀਆਂ ਵੀ ਜਿਹੜੀਆਂ ਹੋਈਆਂ ਪੰਜਾਬ ਪੁਲਿਸ ਨੇ ਉਹਨਾਂ ਤੇ ਕਾਰਵਾਈ ਵੀ ਜਾਂ ਪੰਜਾਬ ਸਰਕਾਰ ਨੇ ਕੀਤੀ ਆ। ਸੋ ਉਸ ਤੋਂ ਬਾਅਦ ਜਿਹੜਾ ਆ ਵਿਰੋਧੀ ਪਾਰਟੀਆਂ ਦਾ ਜਿਹੜਾ ਵਿਰੋਧ ਆ ਹੋਰ ਵੀ ਤੇਜ਼ ਹੋ ਗਿਆ। ਬਾਕੀ ਇਲੈਕਸ਼ਨ ਦੇ ਜਿਵੇਂ ਤੁਸੀਂ ਰੌਲੇ ਰੱਪੇ ਦੀ ਗੱਲ ਕਿਹਾ ਕਿ ਇੱਧਰ ਤਾਂ ਸ਼ਾਂਤੀ ਦੇ ਨਾਲ ਹੋ ਜਾਂਦੀਆਂ ਤੇ ਉੱਧਰ ਰੌਲਾ ਰੱਪਾ ਕਾਫੀ ਹੁੰਦਾ, ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਸੁੱਖੀ ਜੀ ਸਰਗਰਮ ਹੈ। ਅਸੀਂ ਡੋਰ ਟੂ ਡੋਰ ਮੀਟਿੰਗ ਦੀ ਗੱਲ ਕਰ ਲਈਏ, ਰੋਡ ਸ਼ੋਅ ਦੀ ਗੱਲ ਕਰ ਲਈਏ, ਰੈਲੀਆਂ ਦੀ ਗੱਲ ਕਰ ਲਈਏ ਜਾਂ ਵੱਡੇ ਵੱਡੇ ਸਮਾਗਮਾਂ ਤਿਉਹਾਰਾਂ ਦੀ ਗੱਲ ਕਰ ਲਈਏ, ਤਾਂ ਉੱਥੇ ਸਿਆਸੀ ਸਟੇਜਾਂ ਜਿਹੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਪੁਰਜ਼ੋਰਾਂ ਤੇ ਇਸ ਵਕਤ ਸੁੱਖੀ ਜੀ ਸਰਗਰਮ ਆ। ਬਾਕੀ ਦੇਖੋ ਸਮੇਂ ਨੇ ਦੱਸਣਾ ਹੈ ਕਿ ਕਿਸ ਪਾਰਟੀ ਦਾ ਦੌਰ ਆਉਂਦਾ ਹੈ, ਕਿਵੇਂ ਦਾ ਆਉਂਦਾ ਹੈ, ਪਬਲਿਕ ਨੇ ਦੱਸਣਾ ਹੈ। ਪਬਲਿਕ ਦਾ ਰੁੱਖ ਸੁੱਖੀ ਜੀ ਦੇਖ ਕੇ ਆਪਾਂ ਕੁਛ ਅੰਦਾਜ਼ਾ ਵੀ ਨਹੀਂ ਲਗਾ ਸਕਦੇ, ਕਿਉਂਕਿ ਪਬਲਿਕ 'ਚ ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਦੋਂ ਕਿਸੇ ਵੀ ਪਾਰਟੀ ਦੀ ਕੋਈ ਰੈਲੀ ਹੁੰਦੀ ਆ ਤਾਂ ਉਹ ਕਹਿ ਸਕਦੇ ਨੇ ਚਾਵੇਂ ਚੁੱਲ੍ਹੇ ਵਾਂਗ ਜਿੱਧਰ ਨੂੰ ਮਰਜ਼ੀ ਤੁਰ ਜਾਂਦੇ ਨੇ। ਸੋ ਐਵੇਂ ਵੀ ਹੁੰਦਾ, ਕਈ ਲੋਕ ਨਜ਼ਾਰਾ ਵੇਖਣ ਹੀ ਚੱਲ ਜਾਂਦੇ ਨੇ ਵੀ ਦੇਖਦੇ ਆ ਕੀ ਸੁਣਾਉਂਦੇ ਆ ਜਾਂ ਕਿੰਨਾ ਕਈ ਇਕੱਠ ਆ। ਸੋ ਦੇਖਣ ਵਾਲਿਆਂ ਦਾ ਨਾਲ ਤੁਰਨ ਵਾਲਿਆਂ ਦੇ ਨਾਲੋਂ ਜ਼ਿਆਦਾ ਦੇਖਣ ਵਾਲਿਆਂ ਦਾ ਇਕੱਠ ਹੁੰਦਾ। ਸੋ ਸਮੇਂ ਨੇ ਜਿਹੜਾ ਦੱਸਣਾ ਆ ਵੀ ਕੀ ਹੁੰਦਾ ਕੀ ਨਹੀਂ, ਪਰ ਇਸ ਵਕਤ ਸਾਰੀਆਂ ਪਾਰਟੀਆਂ ਪੱਬਾਂ ਭਰ ਨੇ
0: ਜੀ। ਮਨਪ੍ਰੀਤ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਵਾਪਸ ਪਰਤਦੇ ਹਾਂ। ਸੋ ਦੋਸਤੋ, ਤੁਸੀਂ ਵੀ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਨੰਬਰ ਮੈਂ ਯਾਦ ਕਰਵਾ ਦਿੰਦਾ, 905-799-0999 905-799-0999 ਤੇ ਕਾਲ ਕਰ ਸਕਦੇ ਹੋ ਜੀ।
8: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
9: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਨ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਨ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ।
1: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
3: The wait is finally over. Gordy Kuman of Remax Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at Remax Gold Realty to book your unit today.
4: ਜੀ, ਤੁਸੀਂ ਰੀਮੈਕਸ ਗੋਲਡ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਅਸੀਂ ਵੀ ਰੀਮੈਕਸ ਗੋਲਡ ਦੀ ਟੀਮ ਦੇ ਨਾਲ ਹੀ ਕੰਮ ਕਰਦੇ ਹਾਂ। ਨੰਬਰ ਹੈ 416-881-7070। ਤੇ ਦੱਸ ਦਈਏ ਤੁਹਾਨੂੰ ਇੱਕ ਵਾਰੀ ਫਿਰ ਕਿ ਇੱਕ ਕਿੰਗਸਟਨ ਦੇ ਬਿਲਕੁਲ ਨਜ਼ਦੀਕ ਬ੍ਰੈਂਡ ਨਿਊ ਹੋਟਲ ਸਾਡੀ ਟੀਮ ਕੋਲ ਆਇਆ, ਨਾਲ ਵਿਦ ਕਮਰਸ਼ੀਅਲ ਪਲਾਜ਼ਾ ਬਣਿਆ ਹੋਇਆ। ਬਹੁਤ ਵਧੀਆ ਲੋਕੇਸ਼ਨ, ਹਾਈਵੇ ਦੇ ਬਿਲਕੁਲ ਉੱਪਰ ਹੈ। ਹਾਲੇ ਉਹ ਹੋਟਲ ਬਿਲਕੁਲ ਬ੍ਰੈਂਡ ਨਿਊ ਆ ਔਰ ਬਹੁਤ ਵਧੀਆ ਚੇਨ ਹੈ ਉਹ, ਬੜਾ ਬਹੁਤ ਅੱਛਾ ਫਲੈਗ ਹੈ। ਸੋ ਹੋਰ ਇਨਫੋਰਮੇਸ਼ਨ ਲਈ ਨੰਬਰ 416-881-7070 ਤੇ ਤੁਸੀਂ ਗੱਲ ਕਰ ਲੈਣੀ ਹੈ। ਸੋ ਇੱਕ ਵਾਰੀ ਫਿਰ ਕਿਰਨ ਜੀ, ਮਨਪ੍ਰੀਤ ਹੋਰਾਂ ਨਾਲ ਕਰੀਏ ਗੱਲਾਂ ਬਾਤਾਂ। ਮਨਪ੍ਰੀਤ ਜੀ, ਇੱਕ ਵਾਰੀ ਫਿਰ ਵੈਲਕਮ।
5: ਜੀ ਬਹੁਤ ਬਹੁਤ ਸ਼ੁਕਰੀਆ
4: ਜੀ। ਮਨਪ੍ਰੀਤ ਜੀ, ਪਿਛਲੇ ਕੁਝ ਦਿਨਾਂ ਤੋਂ ਇੱਕ ਹੋਰ ਬੜੀਆਂ ਖਬਰਾਂ ਇੱਥੇ ਪਹੁੰਚ ਰਹੀਆਂ ਨੇ, ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਕਾਫੀ ਜਗਾਵਾਂ ਦੇ ਉੱਤੇ ਹੱਲੇ ਗੁੱਲੇ ਹੋ ਜਾਂਦੇ ਆ, ਲੋਕੀ ਭੰਨ ਤੋੜ ਕਰਨ ਲੱਗ ਪੈਂਦੇ ਆ। ਜਿਵੇਂ ਪਿਛਲੇ ਕੁਝ ਕੱਲ ਪਰਸੋਂ ਦੀ ਗੱਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਵਾਪਰੀ, ਤੇ ਉਸ ਤੋਂ ਇਲਾਵਾ ਇੱਕ ਪਸ਼ੂਆਂ ਨੂੰ ਲੈ ਕੇ, ਜਿਹੜਾ ਉਹਨਾਂ ਨੂੰ ਪਸ਼ੂਆਂ ਦੀ ਕੀ ਕਹਿੰਦੇ ਨੇ ਕਿ ਕੀ ਕਰ ਰਹੇ ਉਹ, ਉਹਨਾਂ ਨੂੰ ਲਿਜਾ ਕੇ ਸਮਗਲਿੰਗ ਕਰ ਰਹੇ, ਤੇ ਉਹਨਾਂ ਨੂੰ ਲੈ ਕੇ ਵੀ ਕਾਫੀ ਹੱਲਾ ਗੁੱਲਾ ਹੋਇਆ। ਇਹ ਕਿੱਥੇ ਦੀ ਘਟਨਾ?
5: ਇਹ ਸੁਖੀ ਜੀ, ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ ਤੇ ਅੱਜ ਸ਼ਾਮ ਦੀ ਘਟਨਾ। ਕਾਫੀ ਜ਼ਿਆਦਾ ਕਹਿ ਸਕਦੇ ਆ ਮਾਹੌਲ ਉੱਥੇ ਗਰਮਾਇਆ ਹੋਇਆ ਸੀਗਾ, ਤਣਾਅਪੂਰਨ ਸਥਿਤੀ ਸੀਗੀ। ਬਜਰੰਗ ਦਲ ਦੇ ਕਾਰਕੁਨਾਂ ਨੇ ਜਿਹੜਾ ਸੀਗਾ ਇੱਕ ਕਹਿ ਸਕਦੇ ਆਪਾਂ ਪਸ਼ੂਆਂ ਨਾਲ ਭਰਿਆ ਹੋਇਆ ਟਰੱਕ, ਜਿਹਦੇ ਚ ਮੱਝਾਂ ਵੀ ਸੀ, ਛੋਟੇ ਜਿਹੜੇ ਬੱਚੇ ਸੀ, ਕੱਟੇ ਕੱਟੀਆਂ ਵੀ ਭਰੇ ਹੋਏ ਸੀਗੇ, ਹਰਿਆਣਾ ਨੰਬਰ ਦਾ ਇਹ ਟਰੱਕ ਸੀਗਾ, ਉਹਨੂੰ ਰੋਕਿਆ। ਉਹਨਾਂ ਨੂੰ ਸ਼ਾਇਦ ਪਸ਼ੂਆਂ ਦੀ ਜਿਹੜੀ ਤਸਕਰੀ ਆ, ਔਰ ਬੇਹੱਦ ਤੰਗ ਹਾਲਤ ਦੇ ਵਿੱਚ ਜਿਹੜੇ ਸੀਗੇ ਪਸ਼ੂ ਕਹਿ ਸਕਦੇ ਹੋ ਉਸ ਟਰੱਕ ਦੇ ਵਿੱਚ ਭਰੇ ਹੋਏ ਸੀਗੇ। ਜਦੋਂ ਉਹਨਾਂ ਨੂੰ ਪੁੱਛਗਿੱਛ ਕੀਤੀ ਗਈ ਸਖਤੀ ਦੇ ਨਾਲ, ਪੁਲਿਸ ਨੂੰ ਕਾਰਵਾਈ ਦੇ ਲਈ ਬੁਲਾਇਆ ਗਿਆ, ਤਾਂ ਪਹਿਲਾਂ ਤਾਂ ਉਹਨਾਂ ਟਰੱਕ ਚਾਲਕਾਂ ਨੇ ਭਰੋਸਾ ਦਿੱਤਾ ਕਿ ਅਸੀਂ ਪਸ਼ੂ ਜਿਹੜੇ ਨੇ ਉਹ ਵਪਾਰ ਦੇ ਲਈ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ। ਪਰ ਜਦੋਂ ਸਖਤਾਈ ਦਿਖਾਈ ਗਈ ਤਾਂ ਫਿਰ ਉਹਨਾਂ ਨੇ ਆਪਣੀ ਗਲਤੀ ਤੇ ਜਿਹੜਾ ਹੈ ਮਾਫੀ ਵੀ ਮੰਗੀ, ਤੇ ਉਹਨਾਂ ਨੇ ਕਿਹਾ ਕਿ ਇਹੋ ਜਿਹੀ ਗਲਤੀ ਅਸੀਂ ਦੁਬਾਰਾ ਨਹੀਂ ਕਰਾਂਗੇ। ਔਰ ਤੁਸੀਂ ਮਤਲਬ ਸੋਚ ਸਕਦੇ ਹੋ ਸੁੱਖੀ ਜੀ ਕਿ ਹਰ ਜਗ੍ਹਾ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਵੀ ਪਸ਼ੂਆਂ ਦੇ ਜਿਹੜੀ ਮਾਸ ਦੀ ਜਿਹੜੀ ਤਸਕਰੀ ਸੀ ਉਹ ਸਾਹਮਣੇ ਆਈ ਸੀ। ਤਰਨ ਤਾਰਨ ਤੋਂ ਵੀ ਪਿਛਲੇ ਸਾਲ ਇੱਕ ਬਹੁਤ ਵੱਡੀ ਖਬਰ ਜਿਹੜੀ ਸਾਹਮਣੇ ਆਈ ਸੀ ਕਿ ਉਹਦਾ ਜਿਹੜਾ ਮਾਸ ਸੀਗਾ ਡੰਗਰਾਂ ਦਾ ਉਹ ਬਾਅਦ ਚੋਂ ਹੋਟਲਾਂ ਦੇ ਵਿੱਚ ਸਪਲਾਈ ਹੁੰਦਾ ਸੀਗਾ, ਔਰ ਕਿੰਨੀਆਂ ਪੁਰਾਣੀਆਂ ਪੈਕਿੰਗ ਜਿਹੜੀਆਂ ਸੀਗੀਆਂ ਉੱਥੇ ਉਹਨਾਂ ਨੇ ਡੇਟਸ ਲਗਾ ਕੇ ਜਿਹੜੀਆਂ ਛੱਡੀਆਂ ਹੋਈਆਂ ਸੀਗੀਆਂ। ਤੇ ਜਦੋਂ ਉਹਨਾਂ ਤੇ ਕਾਰਵਾਈ ਹੋਈ ਤਾਂ ਉਹ ਖਬਰ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ, ਔਰ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਰੋਸ ਤੇ ਗੁੱਸਾ ਦੇਖਣ ਨੂੰ ਮਿਲਿਆ ਸੀ। ਤੇ ਇਸ ਤਰੀਕੇ ਦੇ ਨਾਲ ਜਦੋਂ ਭਰਿਆ ਹੋਇਆ ਟਰੱਕ ਮਿਲਿਆ ਤੇ ਓਬਵੀਅਸਲੀ ਜੀ ਗੱਲ ਹੈ ਕਿ ਉੱਥੇ ਜਿਹੜਾ ਹੰਗਾਮਾ ਹੋਣਾ ਜਿਹੜਾ ਸੀਗਾ ਲਾਜ਼ਮੀ ਸੀ, ਪਰ ਹੁਣ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ, ਦੇਖੋ ਅਗਲਾ ਹੱਲ ਕੀ ਨਿਕਲਦਾ ਕੀ ਨਹੀਂ
4: ਜੀ। ਔਰ ਇਸ ਦੇ ਨਾਲ ਨਾਲ ਦੱਸ ਦਈਏ, ਤੁਸੀਂ ਤੁਹਾਨੂੰ ਹੁਣੇ ਹੁਣੇ ਸੂਚਨਾ ਦਿੱਤੀ ਸੀ, ਦੁਬਾਰਾ ਫਿਰ ਰਿਪੀਟ ਕਰ ਦਿੰਦੇ ਹਾਂ ਕਿ ਬ੍ਰੈਂਡ ਨਿਊ ਹੋਟਲ 76 ਰੂਮ ਦਾ, ਇਹ ਬਹੁਤ ਵਧੀਆ ਫਲੈਗ ਤੇ ਨਾਲ ਉਹਦੇ ਪਲਾਜ਼ਾ ਬਣਿਆ ਹੋਇਆ ਜਿਹੜਾ, ਉਹਦੀ ਪੂਰੀ ਇਨਫੋਰਮੇਸ਼ਨ ਲੈਣ ਲਈ ਹਾਈਵੇ 401 ਦੇ ਬਿਲਕੁਲ ਨਜ਼ਦੀਕ ਹੈ, ਕਿੰਗਸਟਨ ਦੇ ਲਾਗੇ ਆ। ਨੰਬਰ ਹੈ 416-881 70-70 ਤੇ ਤੁਸੀਂ ਕਾਲ ਕਰ ਲੈਣੀ। ਤੇ ਇੱਕ ਹੋਟਲ ਸਾਡੇ ਕੋਲ ਜਿਹੜਾ ਹੈ ਉਹ ਜਿਹੜਾ ਕਿ ਸਟੋਨੀ ਕ੍ਰੀਕ ਹੈਮਿਲਟਨ ਦੇ ਵਿੱਚ ਹੈ, 120 ਰੂਮ ਨੇ, ਉਹ ਵੀ ਬਹੁਤ ਵਧੀਆ ਫਰੈਂਚਾਈਜ਼ ਹੈ, ਬਹੁਤ ਵਧੀਆ ਕੰਮ ਕਰ ਰਿਹਾ, ਇਹ ਵੀ ਬਿਲਕੁਲ ਹਾਈਵੇ ਦੇ ਨਜ਼ਦੀਕ ਹੈ, ਇਹਦੀ ਇਨਫੋਰਮੇਸ਼ਨ ਵੀ ਚਾਹੀਦੀ ਹੈ ਤਾਂ ਨੰਬਰ ਇੱਕੋ ਹੀ ਹੈ 416-881-7070 ਤੇ ਗੱਲਬਾਤ ਹੋ ਸਕਦੀ ਹੈ। ਇੱਕ ਪਹਿਲਾਂ ਵੀ ਦੱਸ ਕੇ ਗਿਆ ਸੀ ਕਿ ਮਿਲਟਨ ਦੇ ਵਿੱਚ ਹਾਈਵੇ ਦੇ ਬਿਲਕੁਲ ਨਜ਼ਦੀਕ ਕਮਰਸ਼ੀਅਲ ਲੈਂਡ ਹੈ ਜਿਹੜੀ 8 acres ਲੈਂਡ ਹੈ, ਔਰ ਮਿਲਟਨ ਤੁਹਾਨੂੰ ਪਤਾ ਕਿ ਗਰੋ ਹੋ ਰਿਹਾ ਸ਼ਹਿਰ ਹੈ, ਬਹੁਤ ਲੋਕ ਉੱਥੇ ਮੂਵ ਹੋ ਰਹੇ ਨੇ, ਬੜੇ ਨਵੇਂ ਘਰ ਵੀ ਬਣੇ ਨੇ, ਘਰਾਂ ਦੇ ਬਿਲਕੁਲ ਨਜ਼ਦੀਕ ਹੀ ਇਹ 8 acres ਲੈਂਡ ਹੈ ਜਿਹੜੀ ਸਿਟੀ ਵੱਲੋਂ ਕਮਰਸ਼ੀਅਲ ਜ਼ੋਨ ਹੈ, ਔਰ ਇਹ ਫਿਊਚਰ ਡਿਵੈਲਪਮੈਂਟ ਲਈ ਤੁਸੀਂ ਇਹਨੂੰ ਲੈ ਸਕਦੇ ਹੋ। ਨੰਬਰ 416-881-7070 ਤੇ ਇਨਫੋਰਮੇਸ਼ਨ ਹੋਰ ਮਿਲ ਸਕਦੀ ਹੈ।
6: ਬਿਲਕੁਲ, ਔਰ ਇੱਕ ਮੈਸੇਜ ਜਿਹੜਾ ਜੀ ਆਪਾਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਹੋਰਾਂ ਦਾ ਵੀ ਦੇ ਦਈਏ ਕਿ ਤੁਸੀਂ ਅੱਖਾਂ ਦਾ ਜਿਹੜਾ ਜੀ ਇਲਾਜ ਕਰਾਉਣਾ ਜਾਂ ਕੋਈ ਤੁਸੀਂ ਰੂਟੀਨ ਆਏ ਚੈੱਕਅਪ ਬੱਚਿਆਂ ਦਾ ਕਰਾਉਣਾ ਹੈਗਾ ਜਾਂ ਕੋਈ ਡਿਜ਼ਾਈਨਰ ਫਰੇਮ ਗਲਾਸਿਸ ਬਣਾਉਣੀਆਂ, ਸਨ ਗਲਾਸਿਸ ਬਣਾਉਣੀਆਂ, ਜਾਂ ਤੁਸੀਂ ਕੰਟੈਕਟ ਲੈਂਸਿਸ ਕਲਰਡ ਲੈਂਸਿਸ ਲੈਣੇ ਆ, ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਇਹਨਾਂ ਕੋਲ ਅੱਜ ਵੀ ਦੋਨਾਂ ਲੋਕੇਸ਼ਨਸ 'ਤੇ ਡਾਕਟਰਸ ਦੀ ਟੀਮ ਜਿਹੜੀ ਆ ਜੀ ਅਵੇਲੇਬਲ ਹੈਗੀ ਹੈ, ਤੁਸੀਂ ਆਪਣਾ ਆਈ ਚੈੱਕਅਪ ਜ਼ਰੂਰ ਕਰਾ ਸਕਦੇ ਆ। ਗੱਲਬਾਤ ਕਰਨ ਦੇ ਲਈ ਨੰਬਰ 905-460-8888 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਅੱਜ ਦਾ ਪ੍ਰੋਗਰਾਮ ਅੰਜਮ ਖੁਰੇਸ਼ੀ ਜੀ ਦੇ ਸਯੋਗਨਾ ਵੀ ਪੇਸ਼ ਕਰ ਰਹੇ ਹਾਂ। ਰੱਬ ਨਾ ਕਰੇ ਐਕਸੀਡੈਂਟ ਹੋ ਜਾਂਦਾ ਰੋਡ 'ਤੇ ਜਾ ਰਹੇ ਹੈਗੇ, ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਅੰਜਮ ਖੁਰੇਸ਼ੀ ਹੋਰਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਇੱਕ ਚੀਜ਼ ਜਿਹੜੀ ਜੀ ਹੋਰ ਆਪਾਂ ਦੱਸ ਦਈਏ, ਕਿਉਂਕਿ ਫੈਸਟਿਵ ਸੀਜ਼ਨ ਜਿਹੜਾ ਜੀ ਸਟਾਰਟ ਹੋਣ ਜਾ ਰਿਹਾ ਹੈਗਾ ਆ, ਅਤੇ ਤੁਸੀਂ ਕਿਸੇ ਤਰੀਕੇ ਦਾ ਵੀ ਤੁਹਾਡਾ ਵਪਾਰ ਹੈ, ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਜਿਹੜਾ ਜੀ ਲਾਈਵ ਔਨ ਲੋਕੇਸ਼ਨ ਵੀ ਕਰਦੇ ਹਾਂ, ਰੇਡੀਓ ਵੀ ਕਰਦੇ ਹਾਂ, ਅਤੇ ਨਾਲ ਦੀ ਨਾਲ ਸਾਡਾ 24/7 IPTV ਵਤਨੋਂ ਦੂਰ ਦਾ ਜਿਹੜਾ ਜੀ ਉਹ ਚੱਲਦਾ ਰਹਿੰਦਾ, ਉੱਥੇ ਵੀ ਤੁਹਾਡਾ ਬਿਜ਼ਨਸ ਜਿਹੜਾ ਜੀ ਪ੍ਰਮੋਟ ਕੀਤਾ ਜਾਊਗਾ। ਉਹਦੇ ਲਈ ਗੱਲਬਾਤ ਕਰਨੀ ਆ 905-799-0999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ ਹੈ।
7: ਜੀ ਦੋਸਤੋ, ਮੈਂ ਆ ਰਹੀ ਜੀ 11 October ਨੂੰ ਟੋਰੋਂਟੋ ਰੋਜ਼ ਥੀਏਟਰ ਦੇ ਵਿੱਚ ਤੁਹਾਡੇ ਆਪਣੇ ਸ਼ਹਿਰ।

0: ਕੰਮ ਪਰ
1: ਸਾਡਾ ਜਿਹੜਾ ਲਾਸਟ ਸ਼ੋਅ ਮੇ ਦੇ ਵਿੱਚ ਕੀਤਾ ਸੀਗਾ ਉਹ ਵੀ ਸਕਸੈਸਫੁਲ ਰਿਹਾ ਔਰ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਨਹੀਂ ਪਹੁੰਚ ਸਕੇ ਸੀ ਉਹਨਾਂ ਦੀ ਪੁਰਜ਼ੋਰ ਫਰਮਾਇਸ਼ ਦੇ ਉੱਤੇ ਇਹ ਸ਼ੋਅ ਰਿਪੀਟ ਕੀਤਾ ਜਾ ਰਿਹਾ।

ni da ni da da ni ba ba da da ni da ni da ni da da ni ba ma ba da ni re sa. ਸਤਿ ਸ਼੍ਰੀ ਅਕਾਲ ਜੀ, ਮੈਂ ਲਖਵਿੰਦਰ ਵਡਾਲੀ ਤੇ ਦੋਸਤੋ ਤੁਸੀਂ ਸੁਣ ਰਹੇ ਹੋ ਵਤਨੋਂ ਦੂਰ ਸੁਖੀ ਨਜ਼ਰ ਹੋਰਾਂ ਦੇ ਨਾਲ।

0: ਦੋਸਤੋ ਇੱਕ ਵਾਰੀ ਫਿਰ 5:30 AM ਦੇ ਉੱਤੇ ਵਤਰੋ ਦੂਰ ਦੇ ਨਾਲ ਜੁੜੇ ਹੋਏ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੁਹਾਡੇ ਵੱਲੋਂ ਕੁਝ ਫੋਨ ਤੇ ਕੁਝ ਮੈਸੇਜ ਵੀ ਆ ਰਹੇ ਨੇ। ਨੰਬਰ ਦੱਸ ਦਈਏ ਤੁਹਾਨੂੰ, 9057990999 ਹੈ। ਅਗਰ ਤੁਹਾਡਾ ਕੋਈ ਵਪਾਰ ਹੈ, ਕਿਉਂਕਿ ਦੀਵਾਲੀ ਵੀ ਆ ਰਹੀ ਹੈ, ਦੁਸਹਿਰਾ ਆ ਰਿਹਾ, ਕਰਵਾ ਚੌਥ ਆ ਰਿਹਾ, ਅਗਰ ਉਹਦੇ ਵਿੱਚ ਆਪਣੇ ਵਪਾਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਲੱਖਾਂ ਸਰੋਤਿਆਂ ਤੱਕ, ਦਰਸ਼ਕਾਂ ਤੱਕ ਅਸੀਂ ਤੁਹਾਡਾ ਸੁਨੇਹਾ ਪਹੁੰਚਾ ਸਕਦੇ ਹਾਂ। ਔਰ ਬਹੁਤ ਵਧੀਆ ਪੈਕੇਜ ਨੇ ਸਾਡੇ ਕੋਲ, ਰੇਡੀਓ ਦੇ, ਟੀਵੀ ਦੇ। ਨੰਬਰ ਇੱਕੋ ਹੀ ਹੈ, 9057990999। ਹੁਣ ਗੱਲ ਕਰਦੇ ਹਾਂ ਆਪਾਂ ਕਿਰਨ ਜੀ, ਕਿਸੇ ਨੇ ਬੜਾ ਖੂਬ ਲਿਖਿਆ ਕਿ ਇੱਕ ਪਿਆਰ, ਇੱਕ ਇਸ਼ਕ, ਇੱਕ ਮੁਹੱਬਤ, ਇਹਦੇ ਅਰਥ ਕੀ ਹੁੰਦੇ ਆ। ਕਹਿੰਦਾ ਕਿ ਪਿਆਰ ਜਿਹੜਾ ਹੁੰਦਾ, ਪਿਆਰ ਉਹ ਭਾਵਨਾ ਹੈ, ਕਿਸੇ ਨਾਲ ਵੀ ਹੋ ਸਕਦੀ ਹੈ, ਆਪਣੇ ਪਰਿਵਾਰ ਨਾਲ, ਕਿਸੇ ਦੋਸਤ ਨਾਲ, ਜਾਂ ਆਪਣੇ ਆਪ ਨਾਲ, ਤੇ ਜਾਂ ਫਿਰ ਕਿਸੇ ਚੀਜ਼ ਨਾਲ, ਤੇ ਜਾਂ ਫਿਰ ਪੈਸੇ ਨਾਲ। ਤੇ ਇਸ਼ਕ ਹੁੰਦਾ ਹੈ, ਕਹਿੰਦਾ ਇਸ਼ਕ ਉਹ ਹੁੰਦਾ ਹੈ ਜੋ ਕਿਸੇ ਇੱਕ ਖਾਸ ਇਨਸਾਨ ਦੇ ਨਾਲ ਹੁੰਦਾ ਹੈ। ਇਸ਼ਕ ਵਿੱਚ ਮਿਲਣ ਦੀ ਤਾਂਘ ਹੁੰਦੀ ਹੈ ਤੇ ਨਾ ਮਿਲਣ ਦਾ ਦਰਦ ਵੀ ਹੁੰਦਾ। ਤੇ ਮੁਹੱਬਤ ਹੁੰਦੀ ਹੈ, ਮੁਹੱਬਤ ਇਸ਼ਕ ਤੋਂ ਇੱਕ ਕਦਮ ਅੱਗੇ ਹੁੰਦੀ ਹੈ। ਇਸ ਵਿੱਚ ਸਿਰਫ ਪਾਉਣ ਦੀ ਇੱਛਾ ਨਹੀਂ, ਸਗੋਂ ਰਿਸ਼ਤਿਆਂ ਨੂੰ ਨਿਭਾਉਣ ਦੀ ਇੱਛਾ ਤੇ ਵਾਅਦੇ ਤੇ ਦਾਅਵੇ ਵੀ ਕੀਤੇ ਜਾਂਦੇ ਨੇ। ਮੁਹੱਬਤ ਉਹ ਹੈ ਜਿਸ ਵਿੱਚ ਆਪਣੇ ਤੋਂ ਵੱਧ ਸਾਹਮਣੇ ਵਾਲੇ ਦੀ ਖੁਸ਼ੀ ਨੂੰ ਮੁੱਖ ਰੱਖਿਆ ਜਾਂਦਾ ਹੈ।
1: ਕੀ ਬਾਤ ਹੈ ਜੀ,
0: ਕੀ। ਸੋ ਜੇ ਸਰੋਤੇ ਸਹਿਮਤ ਹੈ ਤੇ ਉਹ ਵੀ ਆਪਣੀ ਗੱਲ ਦੱਸ ਸਕਦੇ
1: ਆ। ਬਿਲਕੁਲ ਜੀ, ਨੰਬਰ ਆਪਾਂ ਦੱਸ ਦਿੰਦੇ 9057990999 ਤੇ ਜਿਹੜਾ ਜੀ ਇੰਤਜ਼ਾਰ ਕਰ ਰਹੇ ਤੁਹਾਡੀ ਕਾਲ ਦਾ।
0: ਤੇ ਲਓ ਫਿਰ ਇੱਕ ਗੀਤ ਹੈ ਤੇ ਕਈ ਲੋਕਾਂ ਨੂੰ ਮੁਹੱਬਤ ਕਹਿ ਲਓ ਜਾਂ ਇਸ਼ਕ ਕਹਿ ਲਓ ਜਾਂ ਪਿਆਰ ਕਹਿ ਲਓ, ਉਹ ਖਾਣ ਪੀਣਾ ਹੁੰਦਾ ਕਈਆਂ ਨੂੰ, ਹੁਣ ਜਿੱਦਾਂ ਕਹਿ ਲਈਏ ਕਿ ਡਰਿੰਕ ਨਾਲ ਬੜਾ ਪਿਆਰ ਹੈ, ਔਰ ਉਹ ਰਹਿ ਹੀ ਨਹੀਂ ਸਕਦੇ ਜੇ ਕਿਤੇ ਜਾਣ ਵੀ, ਜੇ ਘਰ ਦੇ ਉਹਦੇ ਰੋਕਣ ਵੀ, ਤੇ ਕਿਤੇ ਨਾ ਕਿਤੇ ਚੋਰੀ ਜਾਂ ਕੁਛ ਨਾ ਕੁਛ ਦਾਅ ਲਾ ਲੈਂਦੇ ਆ। ਸੋ ਇੱਦਾਂ ਦਾ ਇੱਕ ਗੀਤ ਆਇਆ ਆਪਣੇ ਕੋਲ ਤੇ ਆਪਾਂ ਉਹ ਫਿਰ ਸੁਣਾਉਂਦੇ ਹਾਂ, ਕਿਉਂਕਿ ਲੌਂਗ ਵੀਕਐਂਡ ਆ, ਬਹੁਤ ਸਾਰੇ ਲੋਕਾਂ ਨੇ ਇੱਕ ਦੂਜੇ ਦੇ ਪਾਰਟੀਆਂ ਤੇ ਵੀ ਜਾਣਾ, ਇਲੈਕਸ਼ਨਾਂ ਦੀ ਕੰਪੇਨ ਤੇ ਵੀ ਜਾਣਾ, ਤੇ ਉੱਥੇ ਫਿਰ ਕੀ ਵਾਰਤਾਲਾਪ ਉਹ ਹਸਬੈਂਡ ਵਾਈਫ ਕਰਦੇ ਆ, ਜਿਹੜਾ ਸੁਣੋ।

0: ਜੀ ਵਾਹ, ਕਿਆ ਖੂਬਸੂਰਤ ਹੈ। ਕਹਿੰਦੇ ਹਲਕ ਜਾਂਦਾ ਦਾਰੂ ਦੇਖ ਕੇ ਜਿਵੇਂ ਕਦੀ ਦੇਖੀ ਨਹੀਂ ਹੋਈ। ਸੋ ਪਹਿਲੇ ਸਾਡੇ ਕਾਲਰ ਨੇ, ਦੇਖਦੇ ਆ ਜੀ ਆਇਆਂ ਨੂੰ। ਸਰ
1: ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
1: ਸੁੱਕੀ ਭਾਜੀ, ਬਹੁਤ ਵਧੀਆ ਗਾਣਾ, ਇੰਨਾ ਵਧੀਆ ਨਾ ਗਾਦੀ ਛੱਡ ਦਿਓ ਤੁਸੀਂ। ਕਈ ਬੰਦੇ ਜਿਹੜੇ ਹਿਸਾਬ ਨਾਲ ਪੀਂਦੇ ਨੇ ਉਹ ਤਾਂ ਠੀਕ ਹੈ,
0: ਹਾਂਜੀ,
1: ਤੇ ਜਿਹੜੇ ਹਲਕ ਜਾਂਦੇ ਨੇ ਕਈ ਜਿਹੜੇ ਸ਼ਰਾਬ ਨੂੰ ਵੇਖ ਕੇ, ਉਹਨਾਂ ਨੂੰ ਤੁਸੀਂ ਵਾਕਈ ਗਾਣਾ ਸਹੀ ਕੱਢਿਆ ਕਿਸੇ ਨੇ।
0: ਉਹੀ ਨਾ ਕਹਿੰਦੇ ਵੀ ਹਲਕ ਜਾਂਦੇ, ਰੋਜ਼ ਪੀਣ ਵਾਲੇ ਹੁੰਦੇ ਨੇ ਉਹ, ਫਿਰ ਵੀ ਦੇਖ ਕੇ ਕਹਿੰਦੇ ਉਹ ਕਦੀ ਏਦਾਂ ਲੱਗਦਾ ਜਿੱਦਾਂ ਕਦੀ ਦੇਖੀ ਨੀ ਹੁੰਦੀ।
1: ਭਾਜੀ ਜਿਹੜੇ ਸ਼ਰਾਬ ਪੀਣ ਵਾਲੇ ਆ ਨਾ, ਉਹ ਤੇ ਨਾ ਜੇ ਸ਼ਾਮ ਨੂੰ ਰੋਜ਼ ਪੀਂਦੇ ਹੋ ਤਾਂ 3-4 ਵਜੇ 2 ਵਜੇ ਨਾਲ ਉਹਨਾਂ ਨੂੰ ਤੇ ਨਾ ਬਸ ਹੋਰ ਕੁਛ ਨੀ ਸੋਚਦਾ, ਉੱਧਰ ਨੂੰ ਧਿਆਨ ਰਹਿੰਦਾ ਉਹਨਾਂ ਦਾ,
0: ਤੇ ਉਹਨਾਂ ਦੇ ਯਾਰ ਦੋਸਤ ਹੀ ਫੋਨ ਕਰਨ ਲੱਗ ਪੈਂਦੇ ਜੇ ਆਪ ਬੰਦੇ ਦਾ ਨਹੀਂ ਮੂਡ ਦੂਜੇ ਫੋਨ ਕਰਨ ਲੱਗ ਪੈਂਦੇ।
1: ਕਿਉਂਕਿ ਭਾਜੀ ਆਪਾਂ ਬਚੇ ਆ ਇਸ ਚੀਜ਼ ਤੋਂ ਨਾ।
0: ਨਹੀਂ ਬਹੁਤ ਚੰਗੀ ਗੱਲ ਭਾਜੀ, ਬਹੁਤ ਵਧੀਆ ਗੱਲ
1: ਭਾਜੀ। ਹਾਂ ਸਾਡੇ, ਮੈਂ ਕੱਲਾ ਹੀ ਬਚਿਆ, ਬਾਕੀ ਸਾਡੇ ਪਰਿਵਾਰ ਦੇ ਵਿੱਚ ਬਾਕੀ ਤੇ ਪੀਂਦੇ ਰਹੇ ਨੇ, ਮੇਰਾ ਬ੍ਰਦਰ ਵੀ ਮਾੜੇ ਮੋਟੀ ਲਾ ਲੈਂਦਾ,
0: ਹਾਂਜੀ,
1: ਪਰ ਉਹ ਨੀ ਆ ਹਲਕਾ ਵੀ ਗੱਲ ਨੀ ਆ।
0: ਨਹੀਂ ਚੰਗੀ ਗੱਲ ਭਾਜੀ,
1: ਹਾਂਜੀ ਹਾਂਜੀ। ਤੇ ਤੁਸੀਂ ਭਾਜੀ, ਟਾਈਮ ਥੋੜਾ ਰਹਿ ਗਿਆ, ਪ੍ਰੋਗਰਾਮ ਬਹੁਤ ਵਧੀਆ
0: ਜੀ।
1: ਤੇ ਕਿਰਨ ਨੂੰ ਵੀ ਸਤਿ ਸ਼੍ਰੀ ਅਕਾਲ, ਇਹਨੇ ਮੈਨੂੰ ਏਅਰ ਤੇ ਲਿਆ ਭਾਜੀ। ਸੁੱਖੀ ਭਾਜੀ ਚੜ੍ਹਦੀ ਕਲਾ ਚਲਾਓ ਦੋਨੇ ਜਣ।
0: ਥੈਂਕ ਯੂ ਜੀ, ਥੈਂਕ ਯੂ, ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਤੇ ਲਓ ਫਿਰ ਇਹਦੇ ਨਾਲ ਨਾਲ ਜੀ ਸਾਡੇ ਨਾਲ ਇਸ ਟਾਈਮ ਮੁਕੇਸ਼ ਚੌਹਾਨ ਜੀ ਵੀ ਜੁੜ ਗਏ ਨੇ, ਕਿਉਂਕਿ ਲੌਂਗ ਵੀਕਐਂਡ ਹੈ ਤੇ ਕੁਝ ਗੱਲਾਂ ਬਾਤਾਂ ਇਹਨਾਂ ਨਾਲ ਵੀ ਕਰਦੇ ਆ।
2: ਬਿਲਕੁਲ ਜੀ, ਔਰ ਪਹਿਲਾਂ ਮੈਂ ਥੋੜਾ ਜਿਹਾ ਇਹਨਾਂ ਦਾ ਇੰਟਰੋਡਕਸ਼ਨ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗੀ, ਕਿਉਂਕਿ ਮੁਕੇਸ਼ ਚੌਹਾਨ ਜਿਹੜੇ ਕਿ ਮੋਰਗੇਜ਼ ਜੇਲੀ ਜੀ ਨਾਲ ਕੰਮ ਕਰਦੇ ਨੇ, ਬਹੁਤ ਲੰਬਾ ਇਹਨਾਂ ਕੋਲ ਜਿਹੜਾ ਜੀ ਤਜਰਬਾ ਆ। ਤੁਸੀਂ ਪਹਿਲੀ ਵਾਰੀ ਮੋਰਗੇਜ਼ ਲੈ ਰਹੇ, ਜਾਂ ਤੁਹਾਡੀ ਮੰਥਲੀ ਮੋਰਗੇਜ਼ ਪੇਮੈਂਟ ਮਿਸ ਆਊਟ ਹੋ ਚੁੱਕੀ, ਜਾਂ ਤੁਹਾਨੂੰ ਲੋਨ ਦੀ ਜਿਹੜੀ ਜੀ ਅਰਜੈਂਟਲੀ ਲੋੜ ਪੈ ਗਈ, ਘਰਾਂ ਚੋਂ ਇਕੁਇਟੀ ਕੱਢਣੀ ਆ, ਤੇ ਸਾਰੀਆਂ ਚੀਜ਼ਾਂ ਦਾ ਹੱਲ ਜਿਹੜਾ ਜੀ ਤੁਹਾਨੂੰ ਕਰਕੇ ਦਿੰਦੇ ਨੇ ਮੁਕੇਸ਼ ਚੌਹਾਨ ਜੀ। ਤੇ ਹੁਣ ਕਰਦੇ ਆ ਗੱਲਬਾਤ। ਸਤਿ ਸ਼੍ਰੀ ਅਕਾਲ ਮੁਕੇਸ਼ ਜੀ, ਵੈਲਕਮ ਟੂ ਦਾ ਰੇਡੀਓ।
3: ਥੈਂਕ ਯੂ ਸੋ ਮਚ ਕਿਰਨ ਜੀ, ਸੁਖੀ ਭਾਜੀ, ਬਹੁਤ ਬਹੁਤ ਧੰਨਵਾਦ ਜੀ। ਅੱਜ ਤੋਂ ਹੈਪੀ ਫਰਾਈਡੇ ਜੀ।
2: ਬਿਲਕੁਲ ਜੀ, ਅੱਜ ਤੋਂ ਹੈਪੀ ਹੈਪੀ ਵਾਲਾ ਫਰਾਈਡੇ, ਬਿਕਾਜ਼ ਇਟਸ ਅ ਲੌਂਗ ਵੀਕਐਂਡ।
3: ਲੌਂਗ ਵੀਕਐਂਡ, ਯੈਸ ਯੈਸ ਆਫ ਕੋਰਸ। ਸੋ ਮੰਡੇ ਇਜ਼ ਆਫ?
2: ਨਹੀਂ, ਵੀ ਵਿਲ ਬੀ, ਨਹੀਂ ਹਮ ਲੋਗ ਰੇਡੀਓ ਕਰੇਂਗੇ, ਹਮਾਰਾ ਨਹੀਂ ਆਫ ਹੈ।
3: ਅੱਛਾ, ਦੈਟਸ ਗ੍ਰੇਟ, ਥੈਂਕ ਯੂ ਸੋ ਮਚ। ਹਮਾਰੇ ਸਾਰੇ ਪਿਆਰੇ ਸ਼ਰੋਤਾ ਕੋ, ਲਿਸਨਰਸ ਕੋ ਹੈਪੀ ਫਰਾਈਡੇ ਐਂਡ ਹੈਪੀ ਲੌਂਗ ਵੀਕਐਂਡ। ਆਈ ਹੋਪ ਯੂ ਇੰਜੋਏ ਦਾ ਗ੍ਰੇਟ ਟਾਈਮ ਵਿਦ ਯੋਰ ਫੈਮਿਲੀ ਐਂਡ ਲਵਡ ਵਨਸ।
2: ਬਿਲਕੁਲ ਜੀ, ਬਿਲਕੁਲ। ਅੱਛਾ ਮੁਕੇਸ਼ ਜੀ, ਔਰ ਟਾਈਮ ਜੋ ਹੈ ਹਮਾਰੇ ਪਾਸ ਇਤਨਾ ਨਹੀਂ ਹੈ, ਬਟ ਕੁਐਸਚਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸੋ ਆਈ ਵਿਲ ਜਸਟ ਸਟ੍ਰੇਟ ਗੋ ਟੂ ਦਾ ਕੁਐਸਚਨਸ। ਸੋ ਪਹਿਲੇ ਜੋ ਹੈ ਕਿ ਅਗਰ ਕਿਸੇ ਕੀ ਜੋ ਹੈ ਮੋਰਗੇਜ ਰੀਫਾਈਨੈਂਸ ਕਰਵਾਨੀ ਹੈ ਕਿਸੇ ਨੇ, ਤੋ ਕੌਨ ਕੌਨ ਸੀ ਚੀਜ਼ੋਂ ਕਾ ਉਹਨੇ ਜੋ ਹੈ ਧਿਆਨ ਰੱਖਣਾ ਚਾਹੀਏ ਕਿ ਠੀਕ ਹੈ, ਯੇ ਸਭ ਹਮ ਆਪਣੇ ਪੁਆਇੰਟ ਆਫ ਵਿਊ ਲੈ ਕੇ ਚਲੇ, ਤੋ ਹਮੇ ਜੋ ਹੈ ਜ਼ਿਆਦਾ ਸੇ ਜ਼ਿਆਦਾ ਬਚਤ ਹੋਗੀ।
3: ਥੈਂਕ ਯੂ ਸੋ ਮਚ, ਵੈਰੀ ਗੁੱਡ ਕੁਐਸਚਨ। ਦੇਖਿਏ, ਰੀਫਾਈਨੈਂਸਿੰਗ ਦਾ ਸਭ ਸੇ ਇੰਪੋਰਟੈਂਟ ਬੈਨੀਫਿਟ ਕਿਆ ਹੈ? इम्पॉर्टेंट बेनिफिट तो ये है कि आपके पास जो मल्टीपल डेट्स हैं, क्रेडिट कार्ड डेट्स पर जिसपे आप 19% इंटरेस्ट दे रहे हैं, आप उसको मॉर्गेज पे कन्वर्ट कर सकते हैं। मॉर्गेज का रेट अभी 3.5% से लेकर 4.5% है, राइट? इमेजिन यू गोइंग टू सेव ऑलमोस्ट $1,000 to $2,000 डिपेंड ऑन योर मॉर्गेज एंड योर डेट्स। आप ये सेकेंड इंपॉर्टेंट चीज है, किसी के डेट्स 100,000 के हैं, किसी के $2,00,000 दे इंटरेस्ट क्रेडिट कार्ड है, राइट? एवरी मंथ द पर्सन इज पेइंग इंटरेस्ट, सो यू गोइंग टू सेव द मनी इफ यू हैव मल्टीपल डेट्स, नंबर वन। नंबर टू, इफ यू हैव अ सेकेंड मॉर्गेज, काफी मैंने होम ओनर जी देखे जी, हर साल जो है मॉर्गेज रिन्यू कराते हैं जी, सेकेंड मॉर्गेज, राइट? और लैंडिंग फी पे करते रहते, तो वाई नॉट डू अ रीफाइनेंसिंग। थर्ड इंपॉर्टेंट थिंग है, आपका कंज्यूमर प्रपोजल है, बैंकरप्सी है, पीपल हैव इन फियर, इफ यू गो टू द बैंक द बैंक विल नॉट डू अ रीफाइनेंसिंग, सो दैट्स नॉट करेक्ट इन्फॉर्मेशन। सो बैंक इज नॉट द ओनली द ऑप्शन, देयर आर अदर लैंडर्स बेस्ड ऑन द क्रेडिट, बेस्ड ऑन योर इनकम। आपने कंज्यूमर प्रपोजल किया सी, आपने जो बैंकरप्सी की सी जी पास थे, नाउ इज बीन पेड ऑफ, बट यू वॉन्ट टू कम आउट, यू वॉन्ट टू रिजोल्व द इशू, यू वॉन्ट टू सेव मंथली, mortgage refinancing would help you. I can run the number before and after. I can show you, aap aaram se minimum $1,500 se leke $3,500 the saving kar sakte ho har month aur month. So refinancing hai sabse. Aur acha, dusra challenge ye hai Kiran ji, kafi log ki renewal jo hai wo 1 saal ya 2 saal ke baad hai, right? Wo darte hain ji, agar hum abhi karenge penalty padegi. Aap you call your bank, check your penalty. I can bet you aapki penalty will be very less as compared to the interest which you already paid all these years. Right? So give me a call. This is Mukesh Chauhan, mortgage broker for Mortgage Diligent. Number to call me 647-512-7000. 647-512-7000.
2: Bilkul. Aur Mukesh ji, ek sawal mera aur hai ki if अगर ऐसा होता है कि कोई किसी ने जो है प्राइवेट फाइनेंसिंग में वो स्टक है राइट, और उनकी स्टिल लो इनकम है, लो क्रेडिट है, तो उनके लिए आपका क्या सॉल्यूशन है?
3: बिल्कुल, देखिए दोबारा से वही बात करूंगा, काफी लोग जो है वो स्टक है सेकंड मॉर्गेज में दो दो तीन से चार से, और एवरी ईयर दे पेइंग द सेम, एवरी ईयर दे पेइंग द लैंडिंग फी ऑन द सेम अमाउंट. तो वाई यू पेइंग एवरी ईयर? सो वेन यू हैव अ चॉइस और वेन यू हैव अ चांस ऑफ रीफाइनेंसिंग, अगर तुम्हारे घर से जो एक्विटी है तो सी टाइम मत लगाओ जी, तो सी फॉरन जो है राइट अवे चेक योर वैल्यू. इफ यू डोंट नो दी होम वैल्यू, गिव मी अ मैसेज, मी योर नेम एंड होम एड्रेस, आई विल चेक द वैल्यू फर्स्ट फॉर यू. इफ इट मेक्स सेंस देन गो फॉर अ पे अप्रेजल राइट. सो वेरी इंपॉर्टेंट, इफ यू वॉन्ट्स टू कम आउट फ्रॉम द सेकेंड मॉर्गेज, इवन यू हैव अ लो क्रेडिट, लो इनकम, डोंट वरी. अपार्ट फ्रॉम बैंक देयर अदर ऑप्शन, स्पेशली ट्रक इंडस्ट्री है, इमिग्रेशन थे कोई है, या रेस्टोरेंट बिजनेस थे, उनको बड़ी चैलेंजेस आ रही है बैंक नाल मॉर्गेज दी. तो सी जी कॉल करोगे 101, माई ऑफिस इन मिसिसागा, मिसिसागा एंड मेडोवल, मिसिसागा एंड डेरी थे ऑफिस है, 101 आके बात करेंगे, आई विल बी मोर देन हैप्पी टू हेल्प यू. सो और तुहाड़ी कोई अगर बिल्डर परचेज क्लोजिंग आ रही है, या आप सेकंड मॉर्गेज नु खत्म करनी है जी, बाहर निकलने हैं, डेट्स पे करने तुहानू, तो आई कैन हेल्प यू पर्सनली, डोंट वरी. दिस इज मुकेश चौहान, मॉर्गेज ब्रोकर फॉर मॉर्गेज डिलीजन. नंबर 6475127000. किरण जी और सुखी जी, बहुत बहुत धन्यवाद, हैप्पी लॉन्ग वीकेंड, हैप्पी फ्राइडे.
0: थैंक यू सर,
2: गुड लक. थैंक यू.
0: और इस दिनां नाल दस दिए तुहानू कि अज दा प्रोग्राम जिहड़ा है ओह किया 427 दे सहयोग दे नाल असीं पेश कर रहे हैं. किया इस टाइम नंबर 1 जिहड़ी सैलिंग कारां हन जिहड़ियां तुसीं लै सकदे हो, जिहड़ियां दी एवरेज बहुत वधिया, प्राइस बड़ी अच्छी आ, इंटरेस्ट रेट बड़ा घट हैगा, ते तुसीं पहुंचना हैगा 420 किया दे उत्ते, 427 किया, जिथे जाके तुसीं तुहाडी अपनी भाषा बोलदे ने, पंजाबी, हिंदी, उर्दू, इंग्लिश, जिहड़ी मर्जी भाषा बोलो, ते तुहाडी हैल्प करनगे जी.
2: बिल्कुल, इक वारी जांदे जांदे फिर जिहड़ा जी सिटी वालियां दा मैसेज आपां जरूर तुहाडे तक जिहड़ा जी सांझा कर दिए, तुसीं जरूर वोट जिहड़ा जी जान पा के आउणी आ. एडवांस जिहड़ी जी पोलिंग जिहड़ी जी हो रही है 9, 10, 11, 16 ते 17 नूं, तुसीं अपने वर्ड दे विचों देख सकदे आ कौन राइट कैंडीडेट है, ते तुसीं उहनां नूं जाके जिहड़ी जी वोट देणी आ. अगर इन्हां दिनां दे विच बिजी आ ते तुसीं 26 अक्टूबर नूं जिहड़ा जी एक्चुअल वोटिंग डे आ उदों वोट जिहड़ी जी जरूर पा लैणी आ. ते हुण हैगा जी लोंग वीकेंड, और थैंक्सगिविंग दा इह लोंग वीकेंड है. मंडे दे प्रोग्राम दे विच आपां तुहाडे नाल गल्लबात करांगे कि क्यों इह जिहड़ा जी सैलीब्रेट ਕੀਤਾ ਜਾਂਦਾ, ਕੀ ਇਹਦੀ ਮਹਾਨਤਾ ਆ. ਫਿਲਹਾਲ ਲਈ ਇਹੀ ਕਵਾਂਗੇ ਕਿ ਥੈਂਕਸਗਿਵਿੰਗ ਆ, ਇਹਦਾ ਮਤਲਬ ਹੁੰਦਾ ਹੈ ਕਿ ਠੀਕ ਆ, ਜੋ ਤੁਹਾਡੇ ਲਈ ਕਿਸੇ ਨੇ ਲਾਈਫ ਦੇ ਵਿੱਚ ਕੀਤਾ ਜਾਂ ਕੋਈ ਤੁਹਾਡੇ ਲਈ ਇੰਪੋਰਟੈਂਟ ਆ ਉਹਨੂੰ ਜਿਹੜਾ ਜੀ ਐਪਰੀਸ਼ੀਏਟ ਕਰੋ. ਗ੍ਰੈਟੀਟਿਊਡ ਸ਼ੋ ਆਲਵੇਜ਼ ਲਾਈਫ ਦੇ ਵਿੱਚ ਕਰਨਾ ਚਾਹੀਦਾ, ਇਹ ਦਿਨ ਨਹੀਂ ਬਟ ਆਲਵੇਜ਼ ਲਾਈਫ ਦੇ ਵਿੱਚ ਇੱਕ ਦੂਜੇ ਨੂੰ ਜਿਹੜਾ ਜੀ ਐਪਰੀਸ਼ੀਏਟ ਕਰਦੇ ਰਹਿਣਾ ਚਾਹੀਦਾ ਹੈ. ਅਤੇ ਮੇਰੇ ਵੱਲੋਂ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਆਪਾਂ ਸੋਮਵਾਰ ਨੂੰ ਹੁਣ ਜਿਹੜਾ ਜੀ ਦੁਬਾਰਾ ਮਿਲਦੇ ਹਾਂ ਅਤੇ ਪਿਆਰ ਭਰੀਆਂ ਜਿਹੜੀ ਜੀ ਗੱਲਾਂ ਬਾਤਾਂ ਕਰਾਂਗੇ.
0: ਬਿਲਕੁਲ ਜੀ, ਔਰ ਇਸ ਦੇ ਜਾਂਦਿਆਂ ਦੇ ਦੱਸ ਦਈਏ ਲੌਂਗ ਵੀਕਐਂਡ ਦੇ ਉੱਤੇ ਤੁਸੀਂ ਗਰੋਸਰੀ ਕਰਨੀ ਚਾਹੁੰਦੇ ਹੋ,

ਸਕਦੇ ਹੋ 905-799-0999 ਦੇ ਉੱਤੇ। ਤੇ ਜੇ ਕੋਈ ਹੋਟਲ ਲੱਭ ਰਹੇ ਹੋ, ਪਲਾਜ਼ਾ ਲੱਭ ਰਹੇ ਹੋ, ਜਾਂ ਕੋਈ ਇਨਵੈਸਟਮੈਂਟ ਲਈ ਕੋਈ ਬਿਲਡਿੰਗ ਲੱਭ ਰਹੇ ਹੋ, ਤੇ ਤਾਂ ਵੀ ਸਾਡੇ ਕੋਲ ਕਾਫੀ ਕੁਝ ਹੈ। ਨੰਬਰ ਉਸਦੇ ਨੰਬਰ ਹੈ 416-881-7070। ਰੱਬ ਨੇ ਚਾਹਿਆ ਤਾਂ ਫਿਰ ਸੋਮਵਾਰ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਫੋਨ ਤੇ। ਸਾਰੇ ਹੱਸਦੇ ਵਸਦੇ ਰਹੋ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।

ਸਾਵਣ ਦੀ ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਘਾਹ ਉੱਤੇ ਸੱਜਰੀ ਤਰੇਲ ਵਰਗਾ, ਦੋ ਦਿਲਾਂ ਦੇ ਹੁੰਦੇ ਮੇਲ ਵਰਗਾ, ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ, ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ, ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: ਸਤਿ ਸ੍ਰੀ ਅਕਾਲ ਮੈਂ ਹਾਂ ਹਰਕੀਰਤ ਸਿੰਘ ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ
1: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ ਅਕਤੂਬਰ 10 11 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ
2: ਚਾਹੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਹੋਵੇ ਘਰ ਦੀ ਇੰਸ਼ੋਰੈਂਸ ਹੋਵੇ ਜਾਂ ਤੁਹਾਡਾ ਆਪਣਾ ਬਿਜ਼ਨਸ ਹੋਵੇ ਸਹੀ ਕਵਰੇਜ ਅਤੇ ਸਹੀ ਕੀਮਤ ਬਹੁਤ ਜ਼ਰੂਰੀ ਹੈ ਕਈ ਵਾਰ ਅਸੀਂ ਸਿਰਫ ਇਹ ਦੇਖਦੇ ਹਾਂ ਕਿ ਪ੍ਰੀਮੀਅਮ ਕਿੰਨਾ ਹੈ ਪਰ ਇਹ ਨਹੀਂ ਦੇਖਦੇ ਕਿ ਪਾਲਿਸੀ ਵਿੱਚ ਕਵਰੇਜ ਕੀ ਮਿਲ ਰਹੀ ਹੈ ਇਸ ਲਈ ਇੰਸ਼ੋਰੈਂਸ ਲੈਣ ਜਾਂ ਰਿਨਿਊਅਲ ਕਰਵਾਉਣ ਤੋਂ ਪਹਿਲਾਂ ਆਪਣੀ ਪਾਲਿਸੀ ਦਾ ਰਿਵਿਊ ਜ਼ਰੂਰ ਕਰਵਾਓ ਮੈਂ ਹਾਂ ਇੰਸ਼ੋਰੈਂਸ ਐਡਵਾਈਜ਼ਰ ਜਗਜੀਤ ਮਹਲ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਬਾਰੇ ਜਾਣਕਾਰੀ ਜਾਂ ਕੋਟ ਲਈ ਅੱਜ ਹੀ ਸੰਪਰਕ ਕਰੋ 647-627-88-20 647-627-8820
3: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ

0: ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ
2: ਸਾਰੰਗ ਦੇ ਨਾਲ ਮੈਂ ਤੁਹਾਡਾ ਦੋਸਤ ਹੋਸਟ ਰਾਜਵੀਰ ਬੋਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹਿਣਾ ਵਾਜੀ 2 ਤੋਂ ਲੈ ਕੇ 3 ਵਜੇ ਤੱਕ ਦਾ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਤੇ ਗੀਤ ਸੰਗੀਤ ਵੀ ਹੋਏਗਾ ਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਤੁਹਾਡੀ ਢੇਰ ਸਾਰੀ ਸੇਵਿੰਗ ਵੀ ਕਰਵਾਵਾਂਗੇ ਲਾਈਵ ਲੋਕੇਸ਼ਨ ਸਾਡਾ ਪ੍ਰੋਗਰਾਮ ਕਿੱਥੇ ਹੋਣਾ ਇਹ ਹੋਣਾ ਬਾਜੀ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਗ੍ਰੈਂਡ ਫਰਨੀਚਰ ਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਜਗਜੀਤ ਮਾਲ ਸਾਹਿਬ ਵੀ ਸਟੂਡੀਓ ਵਿੱਚ ਪਹੁੰਚ ਕੇ ਮਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਸਰ
1: ਜੀ ਮੇਰੇ ਵੱਲੋਂ ਸਾਰੇ ਲਿਸਨਰ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਹਾਂਜੀ ਹਾਂਜੀ ਹਾਲ ਚਾਲ ਬਹੁਤ ਵਧੀਆ ਬਾਕੀ ਤੁਹਾਨੂੰ ਜਦੋਂ ਮਿਲਦੇ ਆ ਜੀ ਹਾਲ ਚਾਲ ਵੈਸੇ ਹੀ ਵਧੀਆ ਹੋ ਜਾਂਦੇ ਆ
2: ਜੇ ਮੈਂ ਤੁਹਾਨੂੰ ਕਹਾਂ ਕਿ ਆਪਾਂ ਯਾਰ 4-5 ਨੌਵਾਂ ਜਿਹੜੇ ਪੁਰ ਆਲੇ ਗਹਿਣੇ ਆ ਪਿੰਡਾਂ ਦੇ ਵਿੱਚ ਜਿਹਦੇ ਨਾਲ ਪੁਰ ਲੱਗਦਾ ਹੋਵੇ ਜਿਵੇਂ ਮੈਨੂੰ ਤਾਂ ਮੈਂ ਤੁਹਾਨੂੰ ਤਾਂ ਪੁੱਛ ਲਿਆ ਕਿ ਮੈਨੂੰ ਯਾਦ ਆ ਗਿਆ ਸੀ ਕਿਲਾ ਰਾਏਪੁਰ ਕਿਲਾ ਰਾਏਪੁਰ
1: ਜੀ
2: ਜਾਂਗਪੁਰ ਜਾਂਗਪੁਰ ਇੱਧਰ ਮੁੱਲਾਪੁਰ ਦੇ ਕੋਲ ਹੈਗਾ ਜਾਂਗਪੁਰ ਕਿਲਾ ਰਾਏਪੁਰ
1: ਜੀ
2: ਕਰਤਾਰਪੁਰ ਕਰਤਾਰਪੁਰ
1: ਕਰਤਾਰਪੁਰ ਜੀ
2: ਹੋਰ
1: ਜਿਨ੍ਹਾਂ ਦੇ ਪਿੱਛੇ ਪੁਰ ਲੱਗਦਾ ਜਾਣੀ ਦੀ
2: ਹਾਂ
1: ਸੁਲਤਾਨਪੁਰ ਲੈ ਸੁਖ ਚ ਵੀ ਆ ਚੁੱਕਿਆ ਜੀ
2: ਸੁਲਤਾਨਪੁਰ ਯੈਸ ਸੁਲਤਾਨਪੁਰ ਵੈਰੀ ਗੁੱਡ ਸੁਲਤਾਨਪੁਰ ਸੁਲਤਾਨਪੁਰ
3: ਸੁਲਤਾਨਪੁਰ ਸਾਡੇ ਲਾਗੇ ਪੈ ਗਿਆ ਹੁਸੈਨਪੁਰ
1: ਚੱਕੋ
3: ਹੁਸੈਨਪੁਰ
1: ਹੁਸੈਨਪੁਰ
2: ਹੁਸੈਨਪੁਰ ਸ਼ਾਹਪੁਰ ਵੀ ਹੈਗਾ ਸ਼ਾਹਪੁਰ
3: ਸਾਡੇ ਮੇਰੀ ਭੂਆ ਵੀ ਆਈ ਹੈ ਜੀ ਬਾਦਸ਼ਾਹਪੁਰ
1: ਹਾਂ ਬਾਦਸ਼ਾਹਪੁਰ ਬਾਦਸ਼ਾਹ ਮਿਲਕੋਟ ਏਰੀਆ ਚ ਮਿਲਦਾ ਇਹ ਨਾ
2: ਇਹ ਪਹਿਲੇ ਵਾਰ ਸੁਣਿਆ ਯਾਰ ਮੈਂ
3: ਭੁੱਲ ਗਏ
2: ਨਹੀਂ
1: ਗੁਰਦਾਸਪੁਰ ਹਾਂ ਲੈ ਸਭ ਤੋਂ ਪਾਪੂਲਰ
2: ਗ੍ਰੈਂਡ ਫਰਨੀਚਰ ਤੇ ਘੁਮਾ ਲੋ ਜਿੱਧਰ ਵੀ ਦਾਏ ਬਾਏ ਜਾਣਾ ਸੀਗਾ ਹੁਣ ਤੁਸੀਂ ਜਾਏ ਹੋਵੋਗੇ ਪਰ ਜਿਹੜੀ ਡੀਲ ਤੁਹਾਨੂੰ ਗ੍ਰੈਂਡ ਫਰਨੀਚਰ ਤੋਂ ਮਿਲਣੀ ਆ ਉਹ ਨਹੀਂ ਹੈਰਾਨ ਪਰੇਸ਼ਾਨ ਕਰਨ ਵਾਲੀ ਡੀਲ ਹੈ ਜਿਹੜੀ ਉਹ ਗ੍ਰੈਂਡ ਫਰਨੀਚਰ ਤੋਂ ਮਿਲ ਜਾਣੀ ਹੈ ਸੋ
3: ਚਾਰੋ ਦਿਨ ਦੀ ਸੇਲ ਜਿਹੜੀ ਆ 10 ਤੋਂ ਲੈ ਬੋਪਰਾ ਸਾਹਿਬ ਅੱਜ ਇੱਕ ਹੋਰ ਗੱਲ ਮੈਂ ਕਰ ਦਿੱਤੀ ਹੈ ਤੁਸੀਂ ਮੈਨੂੰ ਕਿਹਾ ਸੀ ਵੀ ਅਮਰ ਸਾਹਿਬ ਐਕਸਟੈਂਡ ਕਰਨੇ ਅੱਜ ਰਾਤ ਦੇ 10 ਵਜੇ ਤੱਕ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਪਰਿਵਾਰਾਂ ਦਾ ਸੋ ਬੋਪਰਾ ਸਾਹਿਬ ਪਹਿਲੀ ਐਂਟਰੀ ਡਾਇਨਿੰਗ ਟੇਬਲ ਦੇ ਨਾਲ ਆਉਣ ਲੱਗੀ ਆ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਟੇਬਲ ਤੇ 6 ਚੇਅਰਾਂ ਹਜ਼ਾਰ ਡਾਲਰ ਦਾ ਲੈਂਦੇ ਆਏ ਹੋ ਸੇਲ ਤੋਂ 700-800 ਦਾ ਵੀ ਲਿਆਓ ਆ ਜਾਓ ਰਾਈਟ ਵੇ ਡਾਇਨਿੰਗ ਟੇਬਲ ਤੇ 6 ਚੇਅਰਾਂ ਡਾਇਨਿੰਗ ਟੇਬਲ ਤੇ 6 ਚੇਅਰਾਂ ਸਿਰਫ 199 ਬੋਪਰਾ ਸਾਹਿਬ ਪਹਿਲੇ ਜਿਹੜੇ 10 ਪਰਿਵਾਰ ਹੁਣੇ ਆ ਜਾਣਗੇ ਏਰੀਆ ਰੈਂਟ ਫ੍ਰੀ ਸੀਟੀਆਰ ਪ੍ਰੈਸ਼ਰ ਕੁੱਕਰ ਫ੍ਰੀ ਪ੍ਰੈਸ਼ਰ ਕੁੱਕਰ ਫ੍ਰੀ ਬੋਬਰਾ ਸਾਹਿਬ ਇਹਦੇ ਨਾਲ ਤੁਸੀਂ ਸੱਜੇ ਪਾਸੇ ਨਿਗਾਹ ਮਾਰੋ ਹਾਈਡ੍ਰੋਲਿਕ ਬੈਡਰੂਮ ਸੈੱਟ ਆ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਤੇ ਬੋਬਰ ਸਾਹਿਬ ਸੋਫਾ ਕਮ ਬੈੱਡ ਬਹੁਤ ਸਾਰੀ ਇਨਵੈਂਟਰੀ ਜਿਹੜੀ ਲੌਂਗ ਵੀਕਐਂਡ ਦੇ ਉੱਪਰ 4 ਦਿਨ ਦੀ ਸੇਲ ਲਾਈ ਆ 10 ਤੋਂ ਲੈ ਕੇ ਅੱਜ ਰਾਤ ਦੇ 10 ਵਜੇ ਤੱਕ ਓਪਨ ਆ ਜਿੱਥੇ ਵੀ ਕਿਤੇ ਜੁੜੇ ਹੋਏ ਹੁਣ ਤਾਂ ਬਸ ਇਹੀ ਕਹਿੰਦੇ ਆ ਭਾਈ ਫਟਾਫਟ ਗੱਡੀਆਂ ਘੁਮਾ ਲਓ 294 ਵਰਕ ਡਰਾਈਵ 294 ਵਰਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਬਾਈ ਜੀ
2: ਬਿਲਕੁਲ ਨਾਲ ਦੀ ਨਾਲ ਦੱਸ ਦੇ ਕਿ ਫਸਟ ਕਮ ਫਸਟ ਸਰਵ ਦੇ ਬੇਸਿਸ ਤੇ ਜਾਣੀਆਂ ਨੇ ਜਿਹੜੀਆਂ ਡੀਲਸ ਨੇ ਇਹਨਾਂ ਨੂੰ ਗ੍ਰੈਬ ਕਰ ਲਓ ਇਹ ਨਾ ਕਹੋ ਕਿ ਕੋਈ ਨਾ ਚੱਲਾਂਗੇ 4 ਦਿਨ ਪਏ ਆ ਸੋ 199 ਦੇ ਵਿੱਚ ਡਾਇਨਿੰਗ ਟੇਬਲ 6 ਚੇਅਰਾਂ ਵਾਲਾ ਗਲਾਸ ਦਾ ਮਿਲਣਾ ਏਰੀਆ ਵਾਲਾ, ਤੁਸੀਂ ਆਪ ਹੀ ਸੋਚ ਕੇ ਦੇਖ ਲਓ, ਘੱਟੋ ਘੱਟ $200-250 ਤੋਂ ਘੱਟ ਏਰੀਆ ਨੂੰ ਕੋਈ ਨੀ ਹੈ, ਇਹ ਤੁਹਾਨੂੰ ਗਿਫਟ ਮਿਲਣੀ ਹੈ। ਕੁੱਕਰ ਤੁਸੀਂ ਸੋਚ ਕੇ ਦੇਖੋ, $50 ਤੋਂ ਘੱਟ ਤਾਂ ਨੀ ਕੁੱਕਰ ਕਿਤੇ ਹੋਣਾ,
1: ਮਿਲ
2: ਰਿਹਾ ਪਰ ਫਸਟ ਕਮ ਫਸਟ ਸਰਵਿਸ ਦੇ ਬੇਸਿਸ ਤੇ ਆ ਜਾਓ ਤੇ ਲੈ ਜਾਓ। 293 ਵਾਕਰ ਡਰਾਈਵ ਤੇ ਗੱਡੀਆਂ ਘੁਮਾ ਲਓ। ਪਹਿਲਾਂ ਮੈਨੂੰ ਲੱਗਦਾ ਲੋਕਾਂ ਨੂੰ ਪੈਣਾ ਟੁੱਟ ਕੇ ਇਸੇ ਚੀਜ਼ ਨੂੰ, ਤਾਂ ਇਹ ਕਮਾਲ ਦੀ ਡੀਲ ਆ ਤੁਸੀਂ ਜਿਹੜੀ ਦਿੱਤੀ ਆ ਇਹ। ਮੋਨਾ ਜੀ ਵੀ ਸਾਡੇ ਨਾਲ ਹਾਜ਼ਰ ਹੋ ਚੁੱਕਿਆ, ਮੋਨਾ ਜੀ ਨੂੰ ਵੀ ਆਪਾਂ ਜੀ ਆਇਆਂ ਆਖ ਲੈਂਦੇ। ਮੋਨਾ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
4: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਸੁਖ ਜੀ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਮੋਨਾ ਜੀ, ਸੁਣਿਆ ਕਦੇ $199 ਦੇ ਵਿੱਚ ਡਾਇਨਿੰਗ ਟੇਬਲ 6 ਨਾਲ ਏਰੀਆ ਰੰਗ ਨਾਲ ਕੁੱਕਰ?
4: ਮੈਂ ਤਾਂ ਸੋਚ ਰਹੀ ਸੀ ਕਿੱਦਾਂ ਹੋ ਸਕਦਾ ਇੰਨੀ ਵੱਡੀ ਡੀਲ, ਮਾਈ ਗੁਡਨੈਸ, ਵੈਰੀ ਮਚ। ਮੈਨੂੰ ਲੱਗਦਾ ਕਿ ਹਰੇਕ ਆਪਣੇ ਜਿੰਨੇ ਵੀ ਲਿਸਨਰਸ ਆ ਜ਼ਰੂਰ ਇਸ ਚੀਜ਼ ਦਾ ਬੈਨੀਫਿਟ ਲੈਣ ਕਿ ਏਦਾਂ ਦੀ ਡੀਲ ਤਾਂ ਮੈਨੂੰ ਨੀ ਲੱਗਦਾ ਕਿ ਕਦੇ ਮਿਲਣੀ ਹੈਗੀ।
2: ਮੋਨਾ ਜੀ, ਕੁੱਕਰ ਕਿਸੇ ਨੇ ਲਿਆਂਦਾ ਬੰਦੇ ਨੇ ਤੇ ਬਾਅਦ ਚੋਂ ਸੀਟੀ ਮਾਰਨ ਨੂੰ ਹਟ ਗਿਆ, ਪੁੱਛੋ ਕਿਉਂ?
4: ਵਿਸਲੋ ਤਾਂ ਆਪ ਸੀ
2: ਨਾ, ਉਹ ਕੁੱਕਰ ਜਿਹਨਾਂ ਨੇ ਘਰੇ ਲਿਆਂਦਾ ਉਹ ਕੌਣ ਬਾਅਦ ਚ ਕਹਿੰਦਾ ਸੀਟੀ ਮਾਰ ਕੇ ਬੁਲਾਉਣ ਨੂੰ ਹਟ ਗਿਆ, ਪਤਾ ਹਟ ਜਾਂਦੇ ਆ।
4: ਜ਼ਿਆਦਾ ਤੋਂ ਜ਼ਿਆਦਾ ਅਸੀਂ ਗਰੋਥ ਲੈਣਾ ਚਾਹੁੰਦੇ ਹਾਂ ਕਿਉਂਕਿ ਰਿਟਾਇਰਮੈਂਟ ਦੇ ਟਾਈਮ ਤੇ ਜੇ ਅਸੀਂ ਸੋਚੀਏ ਕਿ ਸਾਨੂੰ ਸਿਰਫ ਇੱਕ ਕਹਿ ਲਓ ਕਿ ਪੈਨਸ਼ਨ ਹੀ ਇਨਫ ਰਹਿ ਜੂਗੀ, ਨਹੀਂ, ਮੈਨੂੰ ਨਹੀਂ ਲੱਗਦਾ ਕਿ ਉਸ ਟਾਈਮ ਤੱਕ ਜਿਹੜਾ ਪਰਸਨ ਦਾ ਇੱਕ ਲਿਵਿੰਗ ਸਟੈਂਡਰਡ ਹੈਗਾ ਉਸਦੇ ਨਾਲ ਮੇਨਟੇਨ ਹੋ ਸਕੂਗਾ। ਉਸ ਟਾਈਮ ਤੇ ਕਾਫੀ ਸਾਨੂੰ ਲਿਕੁਇਡਿਟੀ ਚਾਹੀਦੀ ਹੁੰਦੀ ਹੈ। ਐਂਡ ਉਸ ਟਾਈਮ ਤੇ ਅੱਜ ਦੀ ਡੇਟ ਦੇ ਵਿੱਚ ਵੱਡੀ ਐਗਜ਼ਾਮਪਲ ਹੈ ਕਿ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਪ੍ਰੋਪਰਟੀ ਦੇ ਵਿੱਚ ਇਕੁਇਟੀ ਕੱਢ ਲਾਂਗੇ ਜਾਂ ਕੋਈ ਇਧਰੋਂ ਸਾਨੂੰ ਕੋਈ ਸੈਕਿੰਡ ਮੋਰਗੇਜ ਮਿਲ ਜਾਏਗੀ। ਉਸ ਟਾਈਮ ਤੇ ਸਾਡੇ ਕੋਲ ਇੱਕ ਸੈਕਿੰਡ ਆਪਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਇਸੇ ਕਰਕੇ ਲਾਈਫ ਇੰਸ਼ੋਰੈਂਸ ਦੇ ਵਿੱਚ ਇੱਦਾਂ ਦੀਆਂ ਅਸੀਂ ਵੈਲਥ ਕ੍ਰੀਏਸ਼ਨ ਪਲਾਨਸ ਕ੍ਰੀਏਟ ਕਰ ਸਕਦੇ ਹਾਂ ਜਿਹੜੇ ਕਿ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਦੇ ਲਈ ਵੀ ਹੈਲਪ ਆਊਟ ਕਰੂਗੀ। ਦੂਜੀ ਚੀਜ਼ ਇਹ ਹੈਗੀ ਕਿ ਜੇ ਉਹ ਰਿਟਾਇਰਮੈਂਟ ਪਲੈਨਿੰਗ ਦੇ ਵਿੱਚ ਤੁਸੀਂ ਨਹੀਂ ਵੀ ਮਨੀ ਕਢਾਓਗੇ ਤਾਂ ਡੈਫੀਨੇਟਲੀ ਉਹ ਨੈਕਸਟ ਜਨਰੇਸ਼ਨ ਨੂੰ ਪਾਸ ਆਨ ਹੋ ਜੂਗੀ, ਤਾਂ ਕਿ ਮੈਕਸੀਮਮ ਤੁਹਾਡੇ ਇੱਕ ਤਾਂ ਕੈਪੀਟਲ ਗੇਨਸ, ਤੁਹਾਡੀ ਇਨਵੈਸਟਮੈਂਟਸ ਦੇ ਉੱਤੇ ਟੈਕਸਿਸ, ਪ੍ਰੋਬੇਟ ਫੀਸ, ਫਾਈਨਲ ਟੈਕਸੇਸ਼ਨ, ਉਹ ਸਾਰੀਆਂ ਚੀਜ਼ਾਂ ਕਵਰ ਹੋ ਸਕਣਗੀਆਂ। ਤੇ ਨਾਲ ਦੇ ਨਾਲ ਇਹ ਵੀ ਤੁਹਾਨੂੰ ਇੱਕ ਪੀਸ ਆਫ ਮਾਇੰਡ ਹੈਗਾ ਕਿ ਜੇ ਇਨ ਕੇਸ ਅਸੀਂ ਆਪਣੇ ਲਈ ਮਨੀ ਯੂਜ਼ ਕਰਨਾ ਚਾਹਿਆ ਤਾਂ ਡੈਫੀਨੇਟਲੀ ਸਾਡੇ ਕੋਲ ਆਹ ਮਨੀ ਇੱਧਰ ਸਾਈਡ ਤੇ ਪਈ ਹੈਗੀ ਹੈ। ਐਂਡ ਸਭ ਨਾਲੋਂ ਵਧੀਆ ਚੀਜ਼ ਇਹ ਹੈਗੀ ਕਿ ਜਿਹੜੇ ਵੈਲਥ ਕ੍ਰੀਏਸ਼ਨ ਪਲੈਨਸ ਹੁੰਦੇ ਨੇ ਲਾਈਫ ਇੰਸ਼ੋਰੈਂਸ ਦੇ ਲਈ, ਇਹ ਤੁਹਾਡੇ ਸਟਾਕ ਮਾਰਕੀਟ, ਮਿਊਚਲ ਫੰਡਸ ਦੇ ਨਾਲ ਲਿੰਕਡ ਨਹੀਂ ਹੁੰਦੇ। ਕੱਲ੍ਹ ਨੂੰ ਮਾਰਕੀਟ ਅਪ ਜਾਂ ਡਾਊਨ ਜਾਂਦੀ ਹੈ, ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿ ਸਾਡੀ ਇਹਦੇ ਵਿੱਚ ਉਹ ਮਨੀ ਡਾਊਨ ਹੋ ਜੂਗੀ। ਸੋ ਉਹ ਆਪਣੀ ਗਰੋਥ ਦੇ ਵਿੱਚ ਹੀ ਚੱਲੀ ਜਾਣੀਆਂ ਨੇ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਇਸ ਤਰੀਕੇ ਦਾ ਵੈਲਥ ਕ੍ਰੀਏਸ਼ਨ ਪਲਾਨ ਤੁਸੀਂ ਆਪਣੇ ਲਈ ਜਾਂ ਬੱਚਿਆਂ ਦੇ ਲਈ ਕ੍ਰੀਏਟ ਕਰਨਾ ਚਾਹੁੰਦੇ ਹੈਗੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-509-1509-416-509-1509।
2: ਜੀ ਬਹੁਤ ਬਹੁਤ ਧੰਨਵਾਦ ਮੋਨਾ ਜੀ, ਗੱਲਬਾਤ ਅੱਗੇ ਚੱਲ ਕੇ ਆਪਾਂ ਹੋਰ ਵੀ ਕਰਾਂਗੇ। ਤੇ ਲਓ ਬਾਈ, ਗੀਤ ਸੰਗੀਤ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ। ਫਿਰ ਤੁਹਾਨੂੰ ਲੈ ਕੇ ਚੱਲਾਂਗੇ ਦੁਬਾਰੇ ਗ੍ਰੈਂਡ ਫਰਨੀਚਰ ਤੇ।

0: ਦਾ ਪਾਇਆ ਕੋਵਿਡ ਦੇ ਦਿਨਾਂ ਤੋਂ ਲਵਲੀ ਦਾ ਵੀ ਲਵਲੀ ਜਿਹਾ ਚੱਕਰ ਪਿਆ ਹੋਇਆ, ਸੋ ਉਹਦੇ ਚ ਕਾਫੀ ਗੱਬਰੀਆਂ ਜਿਹੜੀਆਂ ਹੋਈਆਂ ਦੱਸੀਆਂ ਗਈਆਂ ਨੇ। ਅੱਛਾ ਮਾਲ ਸਾਹਿਬ
1: ਜੀ,
0: ਮੈਂ ਹੋਰ ਚਿੱਠੇ ਆ ਗਿਆ
1: ਜੀ,
0: ਜਿਵੇਂ ਗੁੱਜਰਵਾਲ,
1: ਗੁੱਜਰਵਾਲ
0: ਵਾਲ ਪੈਂਦਾ ਹੋਵੇ ਜਾਂ ਆਲ ਕਹਿ ਲੋ ਜਾਂ ਵਾਲ ਕਹਿ ਲੋ, ਕੋਈ ਗੁੱਜਰਾਲ ਕਹਿ ਦਿੰਦਾ, ਕੋਈ ਗੁੱਜਰਵਾਲ ਕਹਿ ਦਿੰਦਾ
1: ਜੀ,
0: ਹਨਾ
1: ਜੀ ਬਿਲਕੁਲ।
0: ਉਹ ਨਾਰੰਗਵਾਲ,
1: ਨਾਰੰਗਵਾਲ,
0: ਗੁੱਜਰਵਾਲ,
1: ਮੇਰੇ ਗੁਆਂਢ ਪਿੰਡ ਚ ਛਿੰਨੀਵਾਲ ਜੀ,
0: ਹੈ
1: ਮੇਰੇ ਗੁਆਂਢ ਦੇ ਵਿੱਚ ਹੈਗਾ ਛਿੰਨੀਵਾਲ,
0: ਛਿੰਨੀਵਾਲ, ਠੀਕ ਹੈ, ਤਿੰਨ ਹੋ ਗਏ
1: ਜੀ,
0: ਪੰਜ ਪੰਜ ਤਾਂ ਦਿਮਾਗ ਨਾਲ ਆ ਜੀ ਘੱਟ-ਘੱਟ। ਹੋਰ ਕੋਈ ਪਿੰਡ ਜਿਹਦੇ ਪਿੱਛੇ ਵਾਲ ਲੱਗਦਾ?
1: ਜਲਾਲ ਦੀ ਵਾਲ, ਜਲਾਲ ਦੀ ਵਾਲ ਰੈਕੋਰਡ ਦੇ ਨਾਲ,
0: ਨਾਰੰਗਵਾਲ, ਛਿੰਨੀਵਾਲ,
1: ਜਲਾਲ ਦੀ ਵਾਲ,
0: ਹੋਰ ਜਲਾਲ ਮਾਲ ਕਰੀਏ ਨਾ ਤੁਸੀਂ, ਜਲਾਲ ਦੀ ਵਾਲ, ਵੈਰੀ ਗੁੱਡ,
1: ਰੈਕੋਰਡ
0: ਕਹਿਣ ਲੱਗੇ ਰੈਕੋਰਡ ਵਾਲ ਐ ਹੈ
1: ਉਹ ਮਨ ਫਿਰ ਉਧਰੋਂ ਤੁਰ ਪਿਆ ਸੀ ਨਾ, ਮੈਂ ਇਧਰ ਨੂੰ ਲੁਧਿਆਣੇ ਵੱਲ ਨੂੰ ਚੱਲਦੇ ਆ ਰਸਤੇ ਚ, ਜਿਹੜੇ ਜਿਹੜੇ ਆਉਂਦੇ ਉਹਨਾਂ ਪਿੱਛੇ ਬਾਲ ਲਾ ਦਿੰਦੇ
0: ਨਾਰੰਗਵਾਲ, ਨਾਰੰਗਵਾਲ ਤੇ ਗੁਜਰਵਾਲ,
2: ਗਰੇਵਾਲ,
0: ਗਰੇਵਾਲ ਤਾਂ ਬਹੁਤ ਆ, ਛਿੰਨੀਵਾਲ, ਗੁਜਰਵਾਲ, ਨਾਰੰਗਵਾਲ, ਗੋਇੰਦਵਾਲ, ਜਲਾਲਾਬਾਦ,
1: ਨਹੀਂ ਨਹੀਂ
2: ਮੈਂ ਗੋਤ ਦੱਸ ਦਾ, ਸਾਡੀ ਗੋਤ ਅਠਵਾਲ ਆ ਵੈਸੇ, ਵਾਲ
0: ਚੱਲ ਜੇ ਗੋਤ ਦੇ ਆਉਣੇ ਚੱਲ ਗੋਤਾਂ ਦੇ ਆ ਜਾਓ ਫਿਰ, ਗਰੇਵਾਲ, ਅਠਵਾਲ, ਹੋਰ
2: ਹਾਂਜੀ
1: ਨਹੀਂ ਗੋਤ ਦਾ ਠੋਣੇ ਦੇ ਪਿੰਡ ਬਹੁਤ ਮਿਲ ਜਾਣਗੇ,
0: ਅਗਰਵਾਲ ਸਰ, ਅਗਰਵਾਲ ਯੈਸ,
2: ਦੋਨੇਵਾਲ,
0: ਮਗਰਵਾਲ,
2: ਹਾਂ
0: ਮਗਰਵਾਲ ਤਾਂ ਨਹੀਂ ਹੁੰਦਾ, ਅੱਛਾ ਮਗਰ ਤਾਂ ਮੈਂ ਦੁੱਧੇ ਕਹਤਾ,
2: ਅੱਛਾ ਮਗਰ
1: ਤੇਰੇ ਨਾਲ।
0: ਚਲੋ ਐਨੀਵੇਸ, ਹੋਰ ਵੀ ਜਿਹੜੇ ਸਾਡੇ ਲਿਸਨਰ ਨੇ ਉਹ ਭਾਈ ਯਾਦ ਰੱਖਿਓ, ਜੇ ਕਿਸੇ ਦਾ ਕੋਈ ਦਿਮਾਗ ਚਾਹੇ ਤਾਂ ਮੈਨੂੰ ਮੈਸੇਜ ਕਰ ਦਿਓ, ਮੈਸੇਜ ਮੈਂ ਦੇਖ ਕੇ ਕੋਈ ਨਾ ਕੋਈ ਜ਼ਰੂਰ ਡੈਫੀਨੇਟਲੀ ਬੋਲ ਦਾਂਗਾ। ਸੋ ਅੱਛਾ ਹੁਣ ਬਾਈ, ਜਿਹੜੀ ਤੁਸੀਂ 199 ਦੀ ਡੀਲ ਦਿੱਤੀ, ਮੈਂ ਮੋਨਾ ਜੀ ਹੱਸਦਾ ਜੀ, ਮੋਨਾ ਜੀ ਕਹਿੰਦੇ ਇੰਨੇ ਤੱਕ ਚੇਅਰ ਨੀ ਆਉਂਦੀ ਹੈਗੀ ਜਿੰਨੇ ਦੀ ਭਾਈ ਇਹ ਡੀਲ ਦੇ ਜਿਹਨੇ, ਮੈਨੂੰ ਤਾਂ ਸਮਝ ਤੋਂ ਬਾਹਰ ਹੈ
2: ਤੁਹਾਡੇ ਸਾਹਮਣੇ ਜਿਹੜਾ ਪਿਆ, ਬਰਾਊਨ ਐਂਡ ਵਾਈਟ ਦਾ ਕੰਬੀਨੇਸ਼ਨ
0: ਲੱਗਿਆ,
2: ਤੇ ਬਾਈ ਜੀ ਆਹ ਦੇਖ ਲਓ ਬੁਪਰ ਸਾਹਿਬ, ਮੇਡ ਇਨ ਇਟਲੀ ਦੀ ਸਟੈਂਪ ਲੱਗੀ ਹੋਈ, ਲੱਗੀ ਹੋਈ ਕਿ ਨਹੀਂ, ਮੇਡ ਇਨ ਇਟਲੀ ਦੀ ਸਟੈਂਪ ਲੱਗੀ ਆ, ਬਰਾਊਨ
0: ਐਂਡ ਵਾਈਟ
2: ਜੀ,
0: ਮੈਂ ਤਾਂ ਤੁਹਾਨੂੰ ਪੁੱਛਣਾ ਸੀ ਵੀ ਇਹ ਇਹਦੀ ਡੀਲ ਨੀ ਲਾਉਣੀ ਤੁਸੀਂ, ਮੈਂ ਇਹ ਤਾਂ ਕਮਾਲ ਹੀ ਕਰ, ਮੈਂ ਪਹਿਲਾਂ ਪੁੱਛਣ ਲੱਗਿਆ ਸੀ ਵੀ ਇਹੋ ਜਿਹੀ ਬਿਲਡ ਇਹ ਵੀ ਸੋਫੇ ਲਾਓ ਡੀਲ, ਫਿਰ ਬਣਦੀ ਗੱਲਬਾਤ।
2: ਬੋਪਰ ਸਾਹਿਬ ਇਹਦੇ ਤੇ ਵੀ ਡੀਲ, ਡੀਲ ਤੇ ਡੀਲ, ਠਾ ਡੀਲ, ਆਹ ਲਓ ਚੱਕ ਲਓ, ਮੇਡ ਇਨ ਇਟਲੀ ਦਾ ਬੈਡਰੂਮ ਸੈੱਟ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਕਿੰਗ ਸਾਈਜ਼ ਦਾ ਬੈੱਡ ਪਲੈਟਫਾਰਮ ਦੇ ਨਾਲ, ਕਿੰਗ ਸਾਈਜ਼ ਦਾ ਬੈੱਡ, ਲੈਕਚਰ ਫਿਨਿਸ਼ ਦਾ ਮੇਡ ਇਨ ਇਟਲੀ ਦਾ ਬੈੱਡ, ਕਿੰਗ ਸਾਈਜ਼ ਡਰੈਸਰ, ਮਿਰਰ, ਨਾਨ ਸਾਈਡ ਟੇਬਲ, ਮੇਡ ਇਨ ਇਟਲੀ ਦਾ ਲੈਕਚਰ ਫਿਨਿਸ਼ ਦਾ ਪੂਰਾ ਬੈਡਰੂਮ ਸੈੱਟ ਭਾਈ, ਇਟਲੀ ਤੋਂ ਆਇਆ, ਇਟਲੀ ਵਾਲਾ ਬੈਡਰੂਮ ਸੈੱਟ ਆ ਕੇ ਕਹਿ ਦਿਓ, ਫਲੋਰ ਤੇ $3500 ਦਾ ਬੁੱਪਰ ਸਾਹਿਬ ਟੈਗ ਲੱਗਾ, ਲੌਂਗ ਵੀਕਐਂਡ ਸਪੈਸ਼ਲ, ਚਾਹੇ ਅੱਜ ਰਾਤ 10 ਵਜੇ ਤੱਕ ਆ ਗਏ, ਕੱਲ ਨੂੰ ਰਾਤ ਦੇ 10 ਵਜੇ ਤੱਕ ਵੀ ਓਪਨ ਆ, ਚਾਰੋ ਦਿਨ ਫਰਾਈਡੇ, ਸੈਚਰਡੇ, ਸੰਡੇ ਦੇ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਆ, ਮੇਡ ਇਨ ਇਟਲੀ ਦਾ ਕੰਪਲੀਟ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ ਮੇਰੇ ਨਾਲ, ਸਾਈਡ ਟੇਬਲ, ਪੂਰਾ ਬੈਡਰੂਮ ਸੈੱਟ ਬੁੱਪਰ ਸਾਹਿਬ $3500 ਦਾ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਚਾਹੇ ਰਾਤ ਦੇ 10 ਵਜੇ ਤੱਕ ਆ ਜਾਇਓ, ਪੂਰਾ ਬੈਡਰੂਮ ਸੈੱਟ ਬੁੱਪਰ ਸਾਹਿਬ, 1299, 1299, 1299, 1299 ਦਰ ਦੇ ਵਿੱਚ ਬਣਦੀ ਗੱਲਬਾਤ।
0: ਸੁੱਖ ਜੀ ਮੈਂ ਇਹ ਸੋਚਦਾ ਸੀ ਵੀ ਇਟਲੀ ਨੂੰ ਜਾਣਾ ਹੋਵੇ ਉਦੋਂ ਮਹਿੰਗੀ ਤਾਂ ਟਿਕਟ ਹੁੰਦੀ, ਉਹ ਬੰਦੇ ਇਕੱਲੇ ਦੀ ਤਾਂ ਫਿਰ ਬੈੱਡ ਮੰਗਾਇਆ ਤੁਸੀਂ
2: ਜੀ,
0: ਬੈੱਡ 1299 ਦਾ ਮੈਂ ਸੋਚ ਵੀ ਨਹੀਂ ਸੀ ਸਕਦਾ ਵੀ ਤੁਸੀਂ ਇਹ ਬੈੱਡ 1299 ਚ ਕਹਿ ਸਕਦੇ
2: ਹੋ ਸਾਹਿਬ, ਹਾਲੇ ਗੱਲਬਾਤ ਨਹੀਂ ਬਣੀ, ਜਦੋਂ ਤੁਸੀਂ ਆ ਕੇ ਕਹਿੰਦੇ ਤੇ ਸਾਰੰਗ ਰੇਡੀਓ ਸੁਣ ਕੇ ਆਏ ਆ, ਤੇ ਨਾਲ ਦੀ ਨਾਲ ਲੌਂਗ ਵੀ ਤੋਹਫਾ, ਫਿਰ ਵੱਡਾ ਤੋਹਫਾ ਹੋਵੇ ਇੱਕ, ਨਾਲ 50 ਇੰਚ ਦਾ ਟੈਲੀਵਿਜ਼ਨ, 50 ਇੰਚ ਦਾ LED TV, 50 ਇੰਚ ਦਾ ਟੈਲੀਵਿਜ਼ਨ TV ਬਿਲਕੁਲ ਫ੍ਰੀ, ਆ ਕੇ ਕਹਿ ਦਿਓ ਸਾਰੰਗ ਰੇੜੀ ਸੁਣ ਕੇ ਆਏ ਆ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਤਾਂ ਹਰੇਕ ਨਾਲ ਹੀ ਫ੍ਰੀ, ਸੋ ਪੂਰਾ ਬੈਡਰੂਮ ਸੈੱਟ ਮੇਡ ਇਨ ਇਟਲੀ ਦਾ, ਲੈਕਰ ਫਿਨਿਸ਼ ਦਾ, 1299 ਦਾ, 50 ਇੰਚ ਦਾ ਟੀਵੀ ਵੀ ਬਿਲਕੁਲ ਫ੍ਰੀ, ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ।
0: ਮੇਰੀ ਗੱਲ ਸੁਣੋ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਆਪਾਂ, ਮੈਨੂੰ ਲੱਗਦਾ ਕਿ ਕੋਈ ਵੀ ਬੰਦਾ ਇਹਦੇ ਕੋਈ ਲਿਮਿਟ ਰੱਖ ਦੋ, ਚਾਹੇ ਕੋਈ 200 ਦਾ ਸਮਾਨ ਵੀ ਖਰੀਦਦਾ ਤੇ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਆਪਾਂ ਦੇ,
2: ਚਾਹੇ ਕੋਈ $20 ਦਾ ਸਮਾਨ ਖਰੀਦਦਾ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਹੈ ਇੱਕ ਨਾ ਜਣਾ।
1: ਅੱਛਾ ਬਿਲਕੁਲ ਬਿਲਕੁਲ 20 ਦਾ ਨੀ ਹੋਣਾ ਜੀ ਕੁਛ,
0: ਸਮਾਨ ਜੋ ਮਰਜੀ ਤੁਸੀਂ ਲੈ ਜਾਓ ਸਿਟੀ ਵਾਲਾ ਪ੍ਰੈਸ਼ਰ ਕਹਿ ਕੇ ਸੁਣਿਆ ਸੀਗਾ, ਕਹਿ ਕੇ ਚੱਕ ਲਿਓ ਲੈ ਜਾਓ, ਕੰਟੇਨਰ ਮੰਗਾਇਆ ਪਿਆ ਇਹਨਾਂ ਦਾ। ਅੱਛਾ ਮੈਨੂੰ ਇੱਕ ਚੀਜ਼ ਦੱਸੋ ਬਾਈ, ਜਿਹੜਾ ਤੁਸੀਂ ਇਹ ਬੈਡਰੂਮ ਸੈੱਟ ਕਿਹਾ ਦੇ ਰਹੇ ਹੋ
2: ਜੀ,
0: ਇਹ ਸੱਚ ਦੱਸੋ ਵੀ, ਕਈ ਵਾਰ ਇਹ ਮਨ ਚ ਸਵਾਲ ਆਉਂਦਾ ਵੀ ਤੁਹਾਨੂੰ ਬਲਕ ਬਾਇੰਗ ਕਰਕੇ ਤੇ ਕਿਵੇਂ ਵੀ ਕਾਹਦੇ ਇੰਨੇ ਕੁਛ ਨੀ ਦੱਸਿਆ
2: ਕੰਪਨੀਆਂ ਵੀ ਸਾਨੂੰ ਕਹਿੰਦੀਆਂ ਬਾਈ ਬਲਾਂਡੇ ਸਟੋਰ ਨੂੰ 1500 ਦਾ, ਤੁਹਾਨੂੰ 1000 ਦਾ ਹੀ ਆ, ਪਰ ਲਿਮਿਟ ਆ ਵੀ 20 ਸੈੱਟ ਚੱਕਣੇ ਪੈਣੇ ਇਕੱਠੇ। ਅਸੀਂ ਕਹਿੰਦੇ ਯੈਸ, 20 ਸੈੱਟ ਚੱਕ ਲਾਂਗੇ, ਵੇਚ ਦੇਵਾਂਗੇ ਸਾਰੰਗ ਰੇਡੀਓ ਦੇ ਉੱਪਰ, ਪਰਿਵਾਰ ਸਾਡੇ ਖਰੀਦਣਗੇ ਤਾਂ ਕਰਕੇ ਪ੍ਰਾਈਜ਼ਾਂ ਮਿਲਦੀਆਂ। ਸੋ ਇਟਲੀ ਵਾਲਾ ਪੂਰਾ ਬੈਡਰੂਮ ਸੈੱਟ 1299 ਦਾ ਦਿੱਤਾ ਜਾਊਗਾ, ਤੇ ਨਾਲ ਤੋਹਫੇ ਤਾਂ ਮਿਲਣੇ ਹੀ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਜਿੱਥੇ ਵੀ ਕਿਤੇ ਆ, ਗੱਡੀਆਂ ਦੇ ਸਟੇਅਰਿੰਗ ਘੁਮਾ ਲਓ ਤੇ ਪਹੁੰਚ ਜਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਲੌਂਗ ਵੀਕਐਂਡ ਸੇਲ, ਤੇ ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ ਵਾਪਰ ਸਾਹਿਬ।
0: ਬਿਲਕੁਲ ਗੱਲ ਮੈਂ ਹੁਣ ਸਮਝ ਗਿਆ ਤੁਹਾਡੀ ਵੀ, ਜੇ 20 ਸੈੱਟਾਂ 10 ਦੂਜੀ ਲੋਕੇਸ਼ਨ ਤੇ 10 ਇੱਧਰ ਲੋਕੇਸ਼ਨ ਤੇ 10 ਤਾਂ ਐਂ ਜਾਂਦੇ ਹੋਣੇ ਪਕੌੜਿਆਂ ਤੋਂ, ਵੰਡਮਾ ਤਾਂ ਕੁਛ ਵੀ ਨੀ ਆਇਆ, ਵੰਡਮਾ ਤਾਂ ਐਂ ਨਿਕਲਣੇ ਨਿਕਲਣੇ ਤੇ ਇਸ ਰੇਟ ਤੇ ਹੋਰ ਮਿਲਣਾ ਵੀ ਕਿੱਥੋਂ, ਤੁਹਾਨੂੰ ਜਾਣਾ ਪੈਣਾ ਬਸ 294 ਵਾਕਰ ਡਰਾਈਵ ਤੇ। ਇੱਕ ਵਾਰ ਤੁਸੀਂ ਜ਼ਰੂਰ ਗੇੜਾ ਮਾਰ ਲਓ ਬਾਈ ਜੀ, ਟੀਮ ਤੁਹਾਨੂੰ ਸਾਡੀ ਇੱਥੇ ਮਿਲੂਗੀ। ਕੋਕਾ ਗਿਫਟ ਬਣਾਉਣਾ ਤੁਹਾਨੂੰ, ਕੋਕਾ ਡੀਲਾਂ ਮਿਲਣੀਆਂ ਨੇ ਤੇ ਇੱਧਰੋਂ ਕੋਕਾ ਗੀਤ ਸੁਣਾਉਣੇ ਆ ਹਰਪ੍ਰੀਤ ਢਿਲੋਂ ਦੀ ਆਵਾਜ਼ ਦੇ ਵਿੱਚ, ਆ ਚੱਕੋ।

0: ਵਾਸ਼ਿੰਗਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ 9054569900।
1: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ ਚ, ਢਾਡੀ ਵਾਰਾਂ ਵੀ ਨੇ, ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313।
2: ਬਿਲਕੁਲ ਜੀ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਤੁਸੀਂ ਸੁਣ ਰਹੇ ਹੋ, ਆਨੰਦ ਲੈ ਰਹੇ ਹੋ, ਤੇ ਫਰਾਈਡੇ ਆ ਗਿਆ, ਲੌਂਗ ਵੀਕਐਂਡ ਹੈ। ਤੁਸੀਂ ਬਹੁਤ ਸਾਰੀ ਪਲੈਨਿੰਗ ਵੀ ਕੀਤੀ ਹੋਊਗੀ, ਪਰ ਸੇਵਿੰਗ ਵੀ ਤੁਹਾਡੀ ਇਹਨਾਂ ਦਿਨਾਂ ਦੇ ਵਿੱਚ ਹੋਣੀ ਹੁੰਦੀ ਹੈ। ਫਰਨੀਚਰ ਲਈ ਤੁਸੀਂ ਆ ਜਾਓ, ਇੱਥੇ ਸਾਡੀ ਟੀਮ ਖੜੀ ਹੈ, ਸੋ ਤੁਸੀਂ ਪਹੁੰਚ ਰਹੇ ਕਿੱਥੇ, ਗ੍ਰੈਂਡ ਫਰਨੀਚਰ ਤੇ। ਤੇ ਜੇ ਤੁਸੀਂ ਟਾਈਮ ਲੱਗਿਆ ਤੇ ਟਾਈਮ ਨਾ ਵੀ ਲੱਗਿਆ ਤਾਂ ਕੱਢਣਾ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਕਈ ਵਾਰ ਕਹਿੰਦੇ ਮੈਨੂੰ ਤਾਂ ਟਾਈਮ ਹੀ ਨਹੀਂ ਲੱਗਿਆ, ਜਾਣਾ ਤਾਂ ਸੀ ਯਾਰ। ਬਹੁਤੀ ਵਾਰ ਅਸੀਂ ਸਾਲ ਕੱਢ ਦਿੰਦੇ, 6 ਮਹੀਨੇ ਕੱਢ ਦਿੰਦੇ, ਸਿਰਫ ਇਹ ਕਹਿੰਦੇ ਕਿ ਮੈਨੂੰ ਟਾਈਮ ਨਹੀਂ ਲੱਗਿਆ, ਅੱਖਾਂ ਚੈੱਕ ਕਰਾਉਣੀਆਂ ਸੀ, ਨਿਗਾਹ ਘੱਟਦੀ ਘੱਟਦੀ ਘੱਟ ਜਾਂਦੀ ਹੈ। ਸੋ ਜੇਕਰ ਨਿਗਾਹ ਘੱਟ ਗਈ ਤਾਂ ਫਿਰ ਦੁਨੀਆਂ ਚੰਗੀ ਲੱਗਣੋਂ ਹਟ ਜਾਂਦੀ, ਕਿਉਂਕਿ ਜਿਹੜਾ ਜਿਹੜਾ ਕੋਨਫੀਡੈਂਸ ਲੈਵਲ ਬੰਦਾ ਲੂਜ਼ ਕਰ ਜਾਂਦਾ। ਜੇ ਟਾਈਮ ਸਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਉਦੋਂ ਇਹਨਕ ਲਵਾ ਲਓ, ਤਾਂ ਤੁਸੀਂ ਪੜ੍ਹਨ ਵੇਲੇ ਕਮ ਸੇ ਕਮ ਐਟਲੀਸਟ ਜ਼ਰੂਰ ਲਾ ਲਿਆ ਕਰੋ, ਟੀਵੀ ਦੇਖਣ ਵੇਲੇ ਲਾ ਲਈ, ਤਾਂ ਕਿ ਨਿਗਾਹ ਦਾ ਲੈਵਲ ਉਦੋਂ ਨਾ ਘਟੇ, ਲੰਬੇ ਟਾਈਮ ਤੱਕ ਤੁਸੀਂ ਤੁਹਾਡੀ ਉਹ ਸਟੇਬਲ ਨਿਗਾਹ ਰਹਿ ਸਕਦੀ ਹੈ। ਰਾਜਨ ਜੀ ਕੋਲ ਅਨੇਕਾਂ ਇਹੋ ਜਿਹੇ ਕੇਸ ਹੁੰਦੇ ਆ, ਮੈਂ ਤਾਂ ਐਵੇਂ ਘੌਲ ਹੀ ਕਰ ਗਿਆ ਜਾਂ ਘੌਲ ਹੀ ਕਰ ਗਈ, ਮੈਨੂੰ ਪਤਾ ਤਾਂ ਲੱਗ ਗਿਆ ਸੀ ਵੀ ਹੁਣ ਨਿਗਾਹ ਮੈਨੂੰ ਧੁੰਦਲਾ। ਜਦੋਂ ਨਾ ਬੰਦਾ ਫੋਨ ਨੂੰ ਨੇੜੇ ਕਰਕੇ ਗੌਰ ਨਾਲ ਦੇਖਣ ਜਾ ਲੱਗ ਜਾਵੇ, ਇਟ ਮੀਨਸ ਕਿ ਸਮਥਿੰਗ ਰੋਂਗ ਹੈ, ਕਿਉਂਕਿ ਉਹਨੂੰ ਫਿਰ ਉਹਦੇ ਅੱਖਾਂ 'ਚ ਨਹੀਂ ਰਹੇ, ਫਿਰ ਉਹ ਨੇੜੇ 'ਚ ਕਰਕੇ ਦੇਖਣ ਦੀ ਕੋਸ਼ਿਸ਼ ਕਰਦਾ ਧਿਆਨ ਜੇ ਨਾਲ, ਉਦੋਂ ਹੀ ਨਾ ਹੀ ਅੱਖਾਂ ਦਾ ਚੈੱਕਅਪ ਕਰਾ ਲਿਓ। ਸੋ ਰਾਜਨ ਜੀ ਨੂੰ ਪੁੱਛਦੇ ਹਾਂ ਕਿ ਕਿਹੜੀ ਕਿਹੜੀ ਖਾਸ ਤੇ ਕਿੱਥੇ। ਰਾਜਨ ਜੀ ਜੀ ਨੂੰ ਵੈਲਕਮ,
3: ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ ਜੀ, ਅੱਜ ਦਾ ਸਰ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਅਸੀਂ ਰਣਜੀਤ ਤੋਂ ਇਹਨੇ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਨੇ, ਤੇ ਬਿਲਕੁਲ ਤੁਸੀਂ ਠੀਕ ਗੱਲ ਕੀ, ਜਦੋਂ ਤੁਹਾਨੂੰ ਫੋਨ ਉਰੇ ਜਾਂ ਪਰੇ ਕਰਕੇ ਦੇਖਣਾ ਪਵੇ, ਇਹਦਾ ਮਤਲਬ ਤੁਹਾਡੀ ਨਿਗਾਹ ਘੱਟ ਗਈ ਹੈ, ਤੇ ਉਹ ਸਮੇਂ ਸਿਰ ਤੁਸੀਂ ਚੈੱਕਅਪ ਕਰਵਾ ਲਓ, ਕਿਉਂਕਿ ਹੁੰਦਾ ਕੀ ਹੈ ਜਦੋਂ ਵੀ ਅਸੀਂ ਨਿਗਾਲੀ ਕਰਦੇ ਹਾਂ ਤੇ ਬਾਅਦ ਚ ਜਦੋਂ ਜਾ ਕੇ 2-3 ਸਾਲ ਬਾਅਦ ਚੈੱਕਅਪ ਕਰਾਈਦਾ, ਤੇ ਡਾਕਟਰ ਵੀ ਇਹੀ ਕਹਿਣਗੇ ਜੀ ਜੇ ਤੁਸੀਂ ਸਾਲ ਪਹਿਲਾਂ ਆ ਜਾਂਦੇ ਤੇ ਉਸ ਦਾ ਅੱਧਾ ਨੰਬਰ ਹੁੰਦਾ, ਹੁਣ ਤੁਸੀਂ ਆਏ ਤੁਹਾਡਾ 1 ਨੰਬਰ ਹੋ ਗਿਆ ਜਾਂ 2 ਨੰਬਰ ਹੋ ਗਿਆ। ਸੋ ਸਮੇਂ ਸਿਰ ਅੱਖਾਂ ਦਾ ਚੈੱਕਅਪ ਕਰਵਾਓ, ਐਡਵਾਂਸ ਟੈਕਨੋਲੋਜੀ ਦੇ ਅਸੀਂ ਇਕਵਿਪਮੈਂਟ ਰੱਖੇ ਹੋਏ ਨੇ, OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, AR, NCT, ਸਲਿਟ ਐਂਡ ਵਿਜ਼ੂਅਲ ਫੀਲਡ, 7 ਅਲੱਗ-ਅਲੱਗ ਮਸ਼ੀਨਾਂ ਨੇ ਜਿਹਦੇ ਨਾਲ ਅਸੀਂ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ, ਔਰ ਡਾਕਟਰ ਵੀ ਸਾਡੇ ਜਿਹੜਾ ਵੀ ਰਿਜ਼ਲਟ ਆਉਂਦਾ ਤੁਹਾਨੂੰ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਇਲਾਜ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਲਓ ਸਾਨੂੰ ਹੁਣੇ 905-460-8888 ਤੇ ਹੁਣ ਗੱਲ ਕਰਦੇ ਹਾਂ ਜੀ ਬ੍ਰੈਂਡਡ ਫਰੇਮਾਂ ਦੀ। ਵੀਕਐਂਡ ਹੈ, ਬਹੁਤ ਸਾਰੇ ਭੈਣ ਭਰਾ ਨੇ ਜਿਹਨਾਂ ਨੂੰ ਹੁੰਦਾ ਕਿ ਵਧੀਆ ਬ੍ਰੈਂਡਡ ਫਰੇਮ ਹੋਣ ਸਾਡੇ ਕੋਲ ਜਾਂ ਬ੍ਰੈਂਡਡ ਸਨਗਲਾਸਿਸ, ਸੋ ਗੁੱਚੀ, ਪ੍ਰਾਡਾ, ਡੋਲਚੀ ਗਬਾਨਾ ਜਾਂ ਫਿਰ ਟੌਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਇਹ ਸਾਰੇ ਦੇ ਸਾਰੇ ਮੇਡ ਇਨ ਇਟਲੀ ਬ੍ਰੈਂਡਡ ਫਰੇਮ ਤੇ ਬ੍ਰੈਂਡਡ ਸਨਗਲਾਸਿਸ, ਇਹਨਾਂ ਦੇ ਉੱਤੇ ਜੀ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਰੇਬਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਦੇ ਸਾਰੇ ਬ੍ਰੈਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਟੌਮ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੰਟੀਨੋ ਦੇ ਫਰੇਮ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਤੇ ਰਾਜਵੀਰ ਜੀ, ਅੱਜ ਇੱਕ ਅਸੀਂ ਸਪੈਸ਼ਲ ਡੀਲ ਹੋਰ ਲੈ ਕੇ ਆਏ ਹਾਂ, ਸਾਡੇ ਕੋਲ ਨਵੀਂ ਇਨਵੈਂਟਰੀ ਆਈ ਹੈ ਜਿਹਦੇ ਚ ਰੀਅਲ ਟ੍ਰੀ ਦੇ ਤੇ ਕੇ ਅੰਗਰ ਦੇ ਫਰੇਮ ਨੇ। ਸਾਡੇ ਭੈਣ ਭਰਾ ਆਨਲਾਈਨ ਚੈੱਕ ਕਰ ਲੈਣ, ਰੀਅਲ ਟ੍ਰੀ ਦੇ ਬ੍ਰੈਂਡਡ ਫਰੇਮ ਜਾਂ ਕੇ ਅੰਗਰ ਦੇ ਬ੍ਰੈਂਡਡ ਫਰੇਮ, ਇਹ $300 ਦਾ ਫਰੇਮ ਹੈਗਾ ਸਾਡੇ ਕੋਲ, ਆਨਲਾਈਨ ਲੱਭੋਗੇ ਤੇ ਤੁਹਾਨੂੰ $160, $150, $130 ਇੰਨੇ ਕੁ ਪਏਗਾ। ਅਸੀਂ ਅੱਜ ਸਪੈਸ਼ਲ ਡੀਲ ਤੇ ਰੱਖ ਕੇ ਆਏ ਹਾਂ, ਜਿਹੜੇ ਵੀ ਸਰੋਤੇ ਸਾਨੂੰ ਅੱਜ ਕਾਲ ਕਰਨਗੇ, ਪਹਿਲੇ 10 ਸਰੋਤੇ ਕਾਲ ਕਰ ਲੈਣ, ਉਹਨਾਂ ਨੂੰ ਅਸੀਂ ਇਹ ਬ੍ਰੈਂਡਡ ਫਰੇਮ ਸਿਰਫ $29 ਚ ਦੇ ਰਹੇ ਹਾਂ, ਸਿਰਫ $29 ਚ, ਜਿਹੜੇ ਪਹਿਲੇ 10 ਕਾਲਰ ਕਾਲ ਕਰਨਗੇ। ਸੋ ਕਾਲ ਗੱਲ ਕਰਕੇ ਹੁਣ ਨਾਮ ਲਿਖਾ ਦੋ ਵੀ ਸਾਨੂੰ ਇਹ ਡੀਲ ਸੁਣੀ ਹੈ $29 ਦੀ, ਉਹ ਫਰੇਮ ਚਾਹੀਦਾ ਹੈ। ਨੰਬਰ ਕਾਲ ਕਰਨ ਦੇ ਲਈ 905-460-8888 ਤੇ ਪਹੁੰਚਣਾ ਜੀ ਸਪੈਕਸ ਐਕਸਪ੍ਰੈਸ ਉੱਤੇ, 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਲੱਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ 905-460-8888-905-460-8888। ਬਹੁਤ ਬਹੁਤ ਧੰਨਵਾਦ ਜੀ।
4: ਜੀ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ। ਬੱਚ ਬੁੱਕ ਸੌਂਗ

0: ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ। ਇੱਕ ਬਹੁਤ ਹੀ ਜ਼ਰੂਰੀ ਮੈਸੇਜ ਤੁਹਾਨੂੰ ਦੇ ਦਈਏ, ਜੇਕਰ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆ ਰਹੇ ਹੋ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਘੁੰਮਣ ਜਾਣਾ ਗਾ, ਤੁਸੀਂ ਦੁਬਾਬਾ ਟੂਰ ਐਂਡ ਟਰੈਵਲ ਨੂੰ ਯਾਦ ਰੱਖੋ, ਕਿਉਂਕਿ ਇਹਨਾਂ ਕੋਲ ਏਅਰਲਾਈਨ ਦੀਆਂ ਬੜੀਆਂ ਹੀ ਸਸਤੀਆਂ ਟਿਕਟਾਂ ਹੁੰਦੀਆਂ ਨੇਗੀਆਂ ਔਰ ਤੁਹਾਡਾ ਕਾਫ਼ੀ ਜ਼ਿਆਦਾ ਪੈਸਾ ਇਹ ਬਚਾ ਸਕਦੇ ਹੈਗੇ। ਦੁਬਾਬਾ ਟੂਰ ਐਂਡ ਟਰੈਵਲ 905-673-1400 905-673-1400 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਲੌਂਗ ਵੀਕਐਂਡ ਆ ਚੁੱਕਿਆ ਹੈਗਾ, ਘਰਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਪ੍ਰੋਪਰ ਵੇ ਸਫਾਈ ਨਹੀਂ ਹੈਗੀ ਜਾਂ ਏਅਰ ਤੁਹਾਡੇ ਘਰ ਦੇ ਵਿੱਚ ਜਿਹੜੀ ਵਿੰਟ ਵਿੱਚ ਦੀ ਆ ਰਹੀ ਹੈ ਉਹ ਪ੍ਰੋਪਰ ਨਹੀਂ ਆ ਰਹੀ, ਉਹ ਕਲੀਨ ਨਹੀਂ ਹੈਗੀ, ਬੱਚੇ ਜਾਂ ਬਜ਼ੁਰਗ ਬਿਮਾਰ ਹੋ ਰਹੇ ਨੇ, ਤਾਂ ਤੁਸੀਂ amaze.clean ਵਾਲਿਆਂ ਨੂੰ ਯਾਦ ਰੱਖੋ, ਕਿਉਂਕਿ ਇਹਨਾਂ ਨੇ ਕੱਲ੍ਹ ਬੜੀ ਵਧੀਆ ਡੀਲ ਲਾਈ ਸੀਗੀ ਕਿ $90 ਦੇ ਵਿੱਚ ਇਹ ਤੁਹਾਡੇ ਪੂਰੇ ਘਰ ਨੂੰ ਇਹ ਸਾਫ਼ ਕਰਕੇ ਜਾਣਗੇ। amaze.clean 647-249-6667 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਇੱਕ ਹੋਰ ਬੜਾ ਹੀ ਜ਼ਰੂਰੀ ਮੈਸੇਜ ਆ, ਲੌਂਗ ਵੀਕਐਂਡ ਹੈਗਾ, ਘਰਾਂ ਦੇ ਵਿੱਚ ਕਈ ਵਾਰ ਕੋਈ ਫੰਕਸ਼ਨ ਹੁੰਦਾ, ਤੁਹਾਨੂੰ ਡਿਸਪੋਜ਼ੇਬਲ ਪ੍ਰੋਡਕਟ ਚਾਹੀਦੇ ਆ ਜਾਂ ਘਰ 'ਚ ਕੋਈ ਬੱਚੇ ਦਾ ਬਰਥਡੇ ਆ ਜਾਂ ਤੁਸੀਂ ਘਰ ਤੋਂ ਟਿਫਨ ਸਰਵਿਸ ਕਰਦੇ ਹੋ ਜਾਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋ, ਤੁਹਾਨੂੰ ਸਭ ਨੂੰ ਡਿਸਪੋਜ਼ੇਬਲ ਜ਼ਰੂਰ ਚਾਹੀਦੇ ਹੁੰਦੇ ਆ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਹਮੇਸ਼ਾ ਯਾਦ ਰੱਖੋ। ਇਹਨਾਂ ਕੋਲ ਕੱਪ, ਕੌਲੀਆਂ, ਪਲੇਟਾਂ, ਗਲਾਸ ਸਭ ਕੁਝ ਮਿਲ ਜੂਗਾ, ਤੁਸੀਂ ਇਹਨੂੰ ਜਸਟ ਜਾ ਕੇ ਦੱਸਣਾ ਕਿ ਤੁਹਾਡਾ ਕੰਮ ਕੀ ਹੈਗਾ ਔਰ ਜੇ ਤੁਹਾਡੇ ਘਰੇ ਫੰਕਸ਼ਨ ਆ ਤੁਸੀਂ ਦੱਸ ਦੇਵੇ ਇੰਨੀ ਕੁ ਗੈਦਰਿੰਗ ਆ, ਸਾਰਾ ਸਮਾਨ ਤੁਹਾਨੂੰ ਇਹ ਪੂਰੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਦੇ ਦੇਣਗੇ। ਗੋਲਡਨ ਸਪਲਾਈ ਕੈਸ਼ ਐਂਡ ਕੈਰੀ 416-7-1648-2116-7-2841-1600 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਹੁਣ ਚੱਲਾਂਗੇ ਮੋਨਾ ਜੀ ਕੋਲੇ, ਉਹਨਾਂ ਤੋਂ ਲਵਾਂਗੇ ਆਪਾਂ ਅਪਡੇਟ। ਤੇ ਮੋਨਾ ਜੀ, ਆਮ ਤੌਰ ਤੇ ਆਪਾਂ ਸੁਣਦੇ ਹੁੰਦੇ ਆ ਜੀ ਵੀ ਇੱਕ ਟੀ ਟਰਮ, ਟੀ ਟਵੰਟੀ ਜਾਂ ਇਹਨਾਂ ਵਿੱਚ ਕੀ ਫਰਕ ਆ ਤੇ ਕਿਹੜੇ ਕਿਹੜੇ ਬੰਦੇ ਨੂੰ ਕਿਹੜੀ ਕਿਹੜੀ ਟਰਮ ਲੈਣੀ ਚਾਹੀਦੀ ਆ ਤੇ ਉਹਦੇ ਕੀ ਕੀ ਉਹਨਾਂ ਨੂੰ ਬੈਨੀਫਿਟ ਮਿਲ ਸਕਦੇ ਜੀ? ਮੋਨਾ ਜੀ
1: ਬਿਲਕੁਲ ਜਗਜੀਤ ਜੀ, ਜਦੋਂ ਵੀ ਟਰਮ ਲਾਈਫ ਇੰਸ਼ੋਰੈਂਸ ਦੀ, ਟਰਮ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਸਭ ਨਾਲੋਂ ਪਹਿਲਾਂ ਤਾਂ ਟਰਮ ਦਾ ਮਤਲਬ ਇਹੀ ਹੋ ਜਾਂਦਾ ਕਿ ਜਿਹੜਾ ਵੀ ਤੁਸੀਂ ਟਾਈਮ ਫਰੇਮ ਚੂਜ਼ ਕਰੋਗੇ, ਚਾਹੇ 10 ਸਾਲ, 20 ਸਾਲ, 25, 30, 40, 50 ਸਾਲ ਤੱਕ ਆਪਾਂ ਜਾ ਸਕਦੇ ਹੁੰਦੇ ਹਾਂ, 50 ਸਾਲ ਤੱਕ ਦੀ ਟਰਮ ਜੇ ਤੁਸੀਂ ਇੱਕ ਵਾਰ ਲੈ ਲਿੱਤੀ ਤਾਂ ਉਨੇ ਟਾਈਮ ਤੱਕ ਤੁਹਾਡਾ ਪ੍ਰੀਮੀਅਮ ਤੇ ਕਵਰੇਜ ਲੌਕ ਇਨ ਹੋ ਜਾਂਦੀ ਹੈ। ਸੋ ਬਿਟਵੀਨ ਦੈਟ ਟਾਈਮ ਫਰੇਮ ਦੇ ਵਿੱਚ ਤੁਸੀਂ ਉਹਨੂੰ ਕੋਈ ਵੀ ਚੇਂਜਸ ਕਰ ਸਕਦੇ ਹੋ, ਉਹਨੂੰ ਕਦੇ ਕਨਵਰਟ ਕਰਨਾ ਆਪਾਂ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ, ਜਾਂ ਫਿਰ 10 ਸਾਲ ਦੀ ਟਰਮ ਲਈ ਸੀ ਉਹਨੂੰ 20-30 ਦੇ ਵਿੱਚ ਲੈ ਕੇ ਜਾਣਾ ਹੈ, ਤਾਂ ਡੈਫੀਨੇਟਲੀ ਉਹਦੇ ਵਿੱਚ ਆਪਾਂ ਚੇਂਜਸ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਹਿਸਾਬ ਦੇ ਨਾਲ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈ ਕਿ ਜਦੋਂ ਟਰਮ ਇੰਸ਼ੋਰੈਂਸ ਕਰਵਾਈ ਹੁੰਦੀ ਹੈ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਇਹ ਆਪਸ਼ਨਸ ਜਿਹੜੀਆਂ ਹੈਗੀਆਂ ਤਦੋਂ ਤੱਕ ਰਹਿੰਦੀਆਂ ਨੇ ਡਿਪੈਂਡਿੰਗ ਅਪੋਨ ਤੁਹਾਡੀ ਕੀ ਏਜ ਹੈਗੀ ਆ, ਕਿਉਂਕਿ ਕਈ ਵਾਰ ਸਾਡੇ ਕੋਲ ਪਾਲਿਸੀ ਦੀ ਟਰਮ ਤਾਂ ਐਕਸਪਾਇਰ ਹੋਣੀ ਹੈ 20 ਸਾਲ ਬਾਅਦ, ਪਰਸਨ ਦੀ ਅੱਜ ਏਜ ਜੇ ਹੈਗੀ 71-72 ਤਾਂ ਉਹ ਇਹ ਨਾ ਸੋਚਣ ਕਿ 20 ਸਾਲ ਤੱਕ ਸਾਡੇ ਕੋਲ ਪਾਲਿਸੀ ਹੈਗੀ ਹੈ, ਕਿਉਂਕਿ ਮੋਸਟ ਆਫ ਦਾ ਟਾਈਮ ਕਨਵਰਜਨ ਦੀ ਜਿਹੜੀ ਏਜ ਹੈਗੀ ਆ ਉਹ 66 ਜਾਂ ਫਿਰ 71, ਤਾਂ ਉਹ ਇੱਕ ਵਾਰ ਜੇ 71 ਦੀ ਏਜ ਨਿਕਲ ਗਈ ਤਾਂ ਤੁਹਾਡਾ ਮਤਲਬ ਇਹ ਹੈ ਕਿ ਕਨਵਰਜਨ ਪ੍ਰੋਵੀਜ਼ਨ ਖਤਮ ਹੋ ਗਿਆ। ਸੋ ਇਹ ਚੀਜ਼ਾਂ ਦੀ ਮੇਕ ਸ਼ੋਰ ਜ਼ਰੂਰ ਕਰੋ। ਐਂਡ ਇੱਕ ਹੋਰ ਸਭ ਨਾਲੋਂ ਜਿਹੜਾ ਵੱਡਾ ਮੈਨੂੰ ਲੱਗਦਾ ਕਿ ਕਈ ਵਾਰ ਡਰਾਬੈਕ ਹੋ ਜਾਂਦਾ ਹੈ ਕਿ ਕਈ ਵਾਰ ਪਰਸਨ ਨੇ 10 ਸਾਲ ਦੀ, 20 ਸਾਲ ਦੀ ਟਰਮ ਕਰਵਾਈ ਸੀਗੀ, ਉਹਨਾਂ ਨੂੰ ਲੱਗਦਾ 20 ਸਾਲ ਲਈ ਸਾਡਾ ਲੌਕ ਇਨ ਹੈ, ਉਸ ਤੋਂ ਬਾਅਦ ਪਾਲਿਸੀ ਨੇ ਆਪਣੇ ਆਪ ਖਤਮ ਹੋ ਜਾਣਾ ਹੈ। ਪਾਲਿਸੀ ਆਪਣੇ ਆਪ ਕਦੇ ਵੀ ਖਤਮ ਨਹੀਂ ਹੁੰਦੀ, ਉਹਦੇ ਵਿੱਚ ਤੁਹਾਡੀ ਪਾਲਿਸੀ ਦੇ ਵਿੱਚ ਲਿਖਿਆ ਹੁੰਦਾ ਕਿ 20 ਸਾਲ ਤੋਂ ਬਾਅਦ ਉਹਨੇ ਰਿਨਿਊਲ ਰੇਟ ਤੇ ਚਲਾ ਜਾਣਾ। ਜੇ ਤੁਸੀਂ ਉਹਦੇ ਵਿੱਚ ਕੋਈ ਵੀ ਇੰਸਟਰਕਸ਼ਨ ਨਹੀਂ ਦਿੰਦੇ ਇੰਸ਼ੋਰੈਂਸ ਕੰਪਨੀ ਨੂੰ ਕਿ ਤੁਸੀਂ ਅੱਗੇ ਪਾਲਿਸੀ ਨੂੰ ਰੱਖਣਾ ਹੈ ਨਹੀਂ ਰੱਖਣਾ, ਤਾਂ ਆਟੋਮੈਟਿਕਲੀ ਰਿਨਿਊਲ ਰੇਟ ਦੇ ਉੱਤੇ ਪਾਲਿਸੀ ਚਲੇ ਜਾਂਦੀ ਹੈ। ਤੁਹਾਨੂੰ ਇੱਕ ਲੈਟਰ ਜ਼ਰੂਰ ਭੇਜੀ ਜਾਂਦੀ ਇੰਸ਼ੋਰੈਂਸ ਕੰਪਨੀ ਵੱਲੋਂ, ਪਰ ਜੇ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ, ਕੋਈ ਰਿਪਲਾਈ ਨਹੀਂ ਦਿੰਦੇ, ਤਾਂ ਆਟੋਮੈਟਿਕਲੀ ਰਿਨਿਊਲ ਰੇਟ ਜਾਣਾ ਸ਼ੁਰੂ ਹੋ ਜੂਗਾ। ਐਂਡ ਰਿਨਿਊਲ ਰੇਟ ਇਹ ਨਹੀਂ ਹੁੰਦਾ ਕਿ ਜੇ $50 ਦੇ ਰਹੇ ਸੀ ਤਾਂ ਹੁਣ 60 ਜਾਣੇ ਸ਼ੁਰੂ ਹੋ ਜੂਗੇ, ਰਿਨਿਊਲ ਦੇ ਵਿੱਚ ਉਹ ਕਾਫੀ ਹੱਦ ਤੱਕ ਡਬਲ ਟ੍ਰਿਪਲ ਚੌਗਣਾ ਕਹਿ ਲਓ ਕਿ ਕਾਫੀ ਹੱਦ ਤੱਕ ਉਹਦੇ ਵਿੱਚ ਚੇਂਜਸ ਆ ਜਾਂਦੇ ਨੇ। ਸੋ ਮੇਕ ਸ਼ੋਰ ਕਰੋ, ਜੇ ਟਰਮ ਲਾਈਫ ਇੰਸ਼ੋਰੈਂਸ ਵੀ ਹੈਗੀ ਹੈ, ਟਰਮ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈ, ਉਹਨਾਂ ਨੂੰ ਇੱਕ ਵਾਰ ਰਿਵਿਊ ਜ਼ਰੂਰ ਕਰੋ ਤਾਂ ਕਿ ਤੁਸੀਂ ਐਕਸਪਲੋਰ ਕਰ ਸਕੋ ਕਿੱਦਾਂ ਦੀਆਂ ਉਹਦੇ ਵਿੱਚ ਆਪਸ਼ਨਸ ਤੁਸੀਂ ਲੈ ਸਕਦੇ ਹੈਗੇ ਹੋ, ਤਾਂ ਉਹਦੇ ਵਿੱਚ ਟਾਈਮ ਨਾਲ ਚੇਂਜਸ ਕੀਤੀਆਂ ਜਾ ਸਕਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਹੋ ਜੀ ਜੀ
0: ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਗੱਡੀ ਮੋੜਾਂਗੇ ਜੀ ਸੁੱਖ ਜੀ ਕੋਲੇ, ਜਿੱਥੇ ਦੁਨੀਆਂ ਦੇ ਸਾਰੇ ਸੁੱਖ ਮਿਲਦੇ ਆ। ਸਿਟੀ ਵਾਲੇ ਕੁੱਕਰ ਮਿਲਦੇ ਨੇ, ਬੈੱਡ ਮਿਲਦੇ ਨੇ, ਹੋਰ ਵੀ ਬਹੁਤ ਕੁਛ ਮਿਲਦਾ ਜੀ। ਸੁੱਖ ਜੀ ਤੇ ਰਾਜਵੀਰ ਜੀ ਕੀ ਹਾਲ ਚਾਲ ਆ ਜੀ ਇੱਧਰ ਹੁਣ?
2: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਗੱਲ ਆ ਕੇ ਇੱਥੇ ਨਿਬੜਦੀ ਆ, ਜਿਵੇਂ ਤੁਸੀਂ ਦੱਸਿਆ ਵੀ ਇੱਥੇ ਆ ਕੇ ਸੁੱਖ ਦਾ ਸਾਹ ਆ ਜਾਂਦਾ
0: ਜੀ। ਬਿਲਕੁਲ,
2: ਬੰਦਾ ਟੈਨਸ਼ਨ ਲਈ ਜਾਂਦਾ ਯਾਰ, ਇੰਨਾ ਮਹਿੰਗਾਇਆ ਹੋਇਆ ਪਿਆ, ਇੰਨੀ ਮਹਿੰਗਾਈ ਦੇ ਵਿੱਚ ਕਿਉਂ ਭਰ ਨਿਕਲਿਆ ਪਿਆ। ਜਦੋਂ ਬੰਦਾ ਆਉਂਦਾ ਗ੍ਰੈਂਡ ਫਰਨੀਚਰ ਦੇ ਅੰਦਰ ਵੜਦਾ, ਫਿਰ
0: ਬੰਦਾ
2: ਇੱਥੇ ਵੀ ਕੋਈ ਸਸਤਾ ਹੈਗਾ, ਕੋਈ ਡੀਲ ਵਧੀਆ ਮਿਲ ਜਾਂਦੀ ਆ। ਪਰ ਇਹਦਾ ਮਤਲਬ ਇਹ ਨੀ ਵੀ ਤੁਹਾਨੂੰ ਜੇ ਚੀਜ਼ ਸਸਤੀ ਮਿਲ ਰਹੀ ਆ ਤੇ ਚੀਜ਼ ਮਾੜੀ ਹੋਊਗੀ।
3: ਪਰਖੋ, ਸੋਫੇ ਤੇ ਬਹਿ ਕੇ ਦੇਖੋ, ਬੈੱਡ ਸੈੱਟ ਨੂੰ ਚੈੱਕ ਕਰੋ, ਦਰਾਜ਼ ਚੈੱਕ ਕਰੋ, ਟਣਕਾਓ, ਬਿਲਕੁਲ ਚੈੱਕ ਕਰਕੇ ਕੁਆਲਿਟੀ, ਫਿਰ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾਣਾ ਜੀ।
2: ਬਿਲਕੁਲ, ਇਹ ਗੱਲ ਇਹ ਆ, ਕਹਿੰਦਾ ਮੁਜ਼ਮੇ ਹਜ਼ਾਰ ਖਾਮੀਆਂ ਹੈ, ਮੁਜ਼ਮੇ ਖਾਮੀਆਂ ਹੈ, ਮਾਫ਼ ਕੀਜੀਏ, ਪਰ ਆਪਣੇ ਆਇਨੇ ਕੋ ਵੀ ਤੋ ਸਾਫ਼ ਕੀਜੀਏ।
0: ਗੱਲ
2: ਆਪਣੀ
0: ਹੈ,
2: ਕਹਿੰਦਾ ਮੇਰੇ ਚ ਲੱਖਾਂ ਗਲਤੀਆਂ ਹੋਣਗੀਆਂ, ਮੈਨੂੰ ਮਾਫ਼ ਕਰਿਓ, ਪਰ ਕਦੇ ਆਪਣੇ ਆਇਨੇ ਨੂੰ ਵੀ ਤਾਂ, ਆਪਣੇ ਸ਼ੀਸ਼ੇ ਨੂੰ ਵੀ ਤਾਂ ਸਾਫ਼ ਕਰਿਓ। ਇੱਥੇ ਨਿਬੜਦੀ ਆ, ਕਈ ਵਾਰ ਬੰਦਾ ਕਹਿ ਦਿੰਦਾ ਨਾ ਯਾਰ ਇੰਨਾ ਸਸਤਾ ਕਿਵੇਂ ਲਾਤਾ ਹੋ, ਐਂ ਤਾਂ ਨੀ ਹੋਣਾ, ਐਂ ਤਾਂ ਨਾ, ਇਹ ਹੈ, ਤੁਸੀਂ ਆਓ, ਆ ਕੇ ਡੀਲ ਲੈ ਕੇ ਜਾਓ, ਜਿਹੜੇ ਲੈ ਕੇ ਗਿਆ ਉਹਨਾਂ ਨੂੰ ਪੁੱਛੋ,
0: ਉਹਨਾਂ ਨੂੰ ਪੁੱਛਣਾ,
2: ਇਹਨਾਂ ਨੂੰ ਪੁੱਛੋ। ਐਸੀਆਂ ਵੀ ਡੀਲਸ ਹੋਈਆਂ ਨੇ ਜਿਹੜੀਆਂ ਇਹਨਾਂ ਨੇ ਅਨਾਊਂਸ ਕਰਤੀਆਂ, ਅਨਾਊਂਸ ਕਰਨ ਤੋਂ ਬਾਅਦ ਬਹੁਤ ਸਾਰੇ ਵੀਰ ਜਿਹੜੇ ਲਾਹਾ ਲੈ ਗਏ, ਤੇ ਇੱਕ ਅੱਧਾ ਵੀਰ ਬਾਅਦ ਚ ਗਿਆ ਤੇ ਉਹਨਾਂ ਨੇ ਮੈਨੂੰ ਕਾਲ ਕੀਤੀ, ਬਾਈ ਮੈਂ ਲੇਟ ਹੋ ਗਿਆ ਸੀ ਯਾਰ ਪਹੁੰਚਦਾ ਪਹੁੰਚਦਾ। ਇਹਨਾਂ ਨੇ ਕਿਹਾ ਵੀ ਓਕੇ ਵੀਰੇ, ਜੇ ਤੁਸੀਂ ਲੇਟ ਹੋ ਗਏ ਤਾਂ ਤੁਹਾਡੇ ਲਈ ਵੀ ਸਪੈਸ਼ਲ ਤੌਰ ਤੇ ਕਰ ਦਿੰਦੇ, ਪਰ ਆਹ ਬੰਦੇ ਤੁਸੀਂ ਇਨਵਾਇਸਾਂ ਚੈੱਕ ਕਰ ਲਓ, ਇੰਨੇ ਇੰਨੇ ਦਾ ਉਹ $20 ਦੀਆਂ ਵੀ ਲਾਈਆਂ ਸੀ ਆਪਾਂ, ਇੱਕ ਵਾਰ ਸਟੂਲੀਆਂ ਜੀਆਂ ਵੀ ਉਹ ਲੈ ਗਏ, ਚਿਹਰਾ ਵੀ ਲੈ ਗਏ, ਪਰ ਤੁਹਾਡਾ ਵੀ ਅਸੀਂ ਮਾਣ ਰੱਖਾਂਗੇ। ਸੋ ਅੱਜ ਅਗਲੀ ਡੀਲ ਵਾਲਾ ਹੁਣ ਚੱਲਦੇ ਸਭ ਆਪਾਂ ਯਾਰ, ਸਾਰੇ ਘਰ ਦਾ ਫਰਨੀਚਰ ਵੀ ਦਿਓ ਇੱਕ ਵਾਰੀ, ਸਾਰੇ ਘਰ ਦਾ
3: ਫਰਨੀਚਰ ਕੰਬੋ ਪੈਕ ਬਣਾਓ, ਪੂਰੇ ਘਰ ਦਾ ਫਰਨੀਚਰ, ਮਾਸਟਰ ਬੈਡਰੂਮ ਤੋਂ ਸ਼ੁਰੂਆਤ ਕਰਦੇ ਆ, ਕਿੰਗ ਸਾਈਜ਼ ਦਾ ਬੈੱਡ ਬਾਈ ਕਰ ਲੈਣਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ, ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਫੈਮਿਲੀ ਰੂਮ ਦਾ ਸੋਫਾ ਸੈੱਟ ਤੁਸੀਂ ਬਾਈ ਕਰ ਲੈਣਾ, ਕਾਫੀ ਟੇਬਲ ਫ੍ਰੀ, ਡਾਇਨਿੰਗ ਟੇਬਲ 6 ਜਿਹੜਾ ਬਾਈ ਕਰ ਲਓ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। ਉੱਪਰ ਸਾਹਿਬ ਪੂਰੇ ਘਰ ਦਾ ਫਰਨੀਚਰ, ਲੌਂਗ ਵੀਕਐਂਡ ਸਪੈਸ਼ਲ, ਰਾਤ 10 ਵਜੇ ਤੱਕ ਆ ਜਾਓ। ਮੈਂ ਦੁਬਾਰਾ ਦੱਸ ਦਿੰਦਾ, ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਈ ਕਰ ਲੈਣਾ, ਕਿੰਗ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ, ਦੂਜੇ ਰੂਮ ਲਈ ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ, ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਈ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ, ਤੁਸੀਂ ਫੈਮਿਲੀ ਰੂਮ ਦੇ ਲਈ ਐਲ ਸ਼ੇਪ ਸੋਫਾ ਬਾਈ ਕਰ ਲੈਣਾ, ਕਾਫੀ ਟੇਬਲ ਫ੍ਰੀ ਮਿਲੂਗਾ, ਸੋ ਨਾਲ ਦੀ ਨਾਲ ਡਾਇਨਿੰਗ ਟੇਬਲ ਸੈੱਟ ਬਾਈ ਕਰ ਲੈਣਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਮਿਲੂਗਾ। ਸੋਚਦੇ ਹੋਣੇ ਪਰਿਵਾਰ ਵੀ ਪੂਰੇ ਘਰ ਦਾ ਫਰਨੀਚਰ, ਬੋਪਰਾ ਸਾਹਿਬ ਤੁਸੀਂ ਵੀ ਸੋਚਣੇ ਵੀ 7-8 ਹਜ਼ਾਰ ਦਊਗਾ, ਮੰਨਦੇ ਗੱਲ?
2: ਮੈਂ ਆਪਦੇ ਦਿਮਾਗ ਚ ਕੈਲਕੂਲੇਸ਼ਨ ਮੈਂ ਲਾਇਆ ਸੀਗੀਆਂ, ਮੈਨੂੰ ਲੱਗਿਆ ਕਿ 7-8 ਹਜ਼ਾਰ ਦਾ ਹੋਊਗਾ, ਤੁਸੀਂ ਕਹੋਗੇ 5100 ਚ ਦੇ ਦਿੰਦੇ ਆ।
3: ਓਪਰਾ ਸਾਹਿਬ ਨਾ 5100, ਨਾ 4100, ਨਾ 3100, ਨਾ 2500, ਨਾ 2200, ਨਾ 2100, ਨਾ 2000, ਪੂਰੇ ਘਰ ਦਾ ਫਰਨੀਚਰ ਓਪਰਾ ਸਾਹਿਬ, ਰਾਤ ਦੇ 10 ਵਜੇ ਤੱਕ ਪਰਿਵਾਰ ਆ ਜਾਣਾ, $1800 ਦੇ ਵਿੱਚ, ਤਿੰਨੋ ਹੀ ਬੈੱਡ, ਤਿੰਨੋ ਹੀ ਮੈਟਰਸ, ਡਾਇਨਿੰਗ ਟੇਬਲ 6 ਜਿਹੜਾ, ਸਿਟੀ ਵਾਲਾ ਪ੍ਰੈਸ਼ਰ ਕੁੱਕਰ, ਐਲੀ ਸ਼ੇਪ ਦਾ ਸੋਫਾ, ਕਾਫੀ ਟੇਬਲ ਲੈ ਜਾਓ, ਸਿਰਫ $1800, $1800, $1800 ਹੁਣ ਆਉਣ ਗਿਆ, ਕਮਾ ਲਓ ਗੱਡੀਆਂ ਫਟਾਫਟ, ਹੁਣ ਨਾ ਦੇਰੀ ਕਰੋ, ਹੁਣ ਨਾ ਇੰਤਜ਼ਾਰ ਕਰੋ, ਹੁਣ ਕਾ ਲਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ, ਸੇਲ, ਸੇਲ, ਬੋਪਰ ਸਾਹਿਬ ਕੰਮਾਂ ਕਾਰਾਂ ਤੋਂ ਪਰਿਵਾਰ ਭਾਵਾਂ ਵਿਹਲੇ ਹੋ ਕੇ ਆ ਜਾਣਾ, ਅੱਜ ਰਾਤ ਦੇ 10 ਵਜੇ ਤੱਕ ਓਪਨ ਆ, ਚਾਰੋ ਦਿਨ, ਫਰਾਈਡੇ, ਸੈਟਰਡੇ, ਸੰਡੇ ਐਂਡ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ, ਸੇਲ, ਸੇਲ, ਬੋਪਰਾ ਸਾਹਿਬ।
2: ਬਾਈ ਆ ਤਾਂ ਲਾਜਵਾਬ ਹੀ ਕਰਤਾ, 1800 ਦਾ ਮਾਲ ਸਾਹਿਬ
0: ਜੀ,
2: ਅੱਗੇ ਇੱਕ ਸੋਫਾ ਹਜੇ ਵੀ ਪਿਆ 1800 ਦੇ,
0: ਮਤਲਬ
2: ਆਮ ਤੌਰ ਤੇ ਸੋਫਾ ਹੀ ਹੁੰਦਾ 1800
0: ਦਾ, ਬਿਲਕੁਲ ਜੀ ਬਿਲਕੁਲ,
2: ਜਿਹੜਾ ਵਧੀਆ ਕੋਈ ਸੋਫਾ ਲੈਣਾ 1800 2022 1500 ਤੋਂ ਘੱਟ ਕੋਈ ਆਉਂਦਾ ਨੀ,
0: ਪਰ
2: 1800 ਚ ਇੰਨੇ ਘਰ ਦਾ ਸਮਾਨ ਮਤਲਬ ਖਚਾ ਖਚ ਘਰ ਭਰਤਾ ਪੂਰਾ ਬਾਈ ਜੀ 1800 ਚ ਜਾਣਾ ਪੈਣਾ,
0: ਬਿਲਕੁਲ ਜੀ ਬਿਲਕੁਲ,
2: ਕਿੱਥੇ ਪੈਣਾ
0: ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ,
2: ਹਾਂ ਬਸ ਗ੍ਰੈਂਡ ਫਰਨੀਚਰ ਤੇ ਕੋਈ ਪਹੁੰਚੋ ਤੇ ਜਿਹੜੀ ਡੀਲ ਅਨਾਊਂਸ ਕੀਤੀ ਹੈ ਡੈਫੀਨੇਟਲੀ ਤੁਹਾਨੂੰ ਮਿਲੋਗੇ ਜ਼ਰੂਰ। ਮਾਲ ਸਾਹਿਬ ਸੁਣਾਓ ਫਿਰ ਕੋਈ ਘੈਂਟ ਜਿਹਾ ਗੀਤ ਇੱਕ ਥੋੜ੍ਹਾ ਜਿਹਾ ਹੋਰ।
0: ਲਓ ਜੀ ਆ ਗਿਆ।

0: ਸੁਲਤਾਨ ਜੀ ਕਹਿੰਦੇ ਬਾਈ ਜੀ ਲੌਂਗ ਵੀਕਐਂਡ ਹੈ, ਘਰਾਂ ਦੇ ਵਿੱਚ ਟੀਵੀ ਲੈ ਕੇ ਆਉਣੀ ਹੈ ਤਾਂ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨੀ ਹੈ, ਅਪਲਾਇੰਸ ਲੈ ਕੇ ਆਉਣੇ ਆ ਕਿਤੇ ਜਾਣ ਦੀ ਜ਼ਰੂਰਤ ਨੀ ਹੈ, ਫਰਿੱਜ ਖਰਾਬ ਹੋ ਗਈ ਆ ਜਾਓ ਕੱਲੀ ਫਰਿੱਜ ਵੀ ਮਿਲ ਜੂ, ਕੱਲਾ ਸਟੋਵ ਵੀ ਮਿਲ ਜੂ, ਸਾਰਾ ਕੁਝ ਹੀ ਹੈ। ਤੇ ਜੇਕਰ ਘਰ ਦੇ ਵਿੱਚ ਸਾਗ ਸੂਗ ਬਣਦਾ ਧੂੰਆਂ ਜਿਹੜਾ ਉਹ ਚੱਕ ਕੇ ਬਾਹਰ ਭੜਕਾ ਭੜਕਾ ਕੇ ਮਾਰਨਾ ਹੈ ਤਾਂ ਇਹਨਾਂ ਕੋਲ ਉਹ ਪੱਖੇ ਵੀ ਹੈਗੇ ਆ, ਡਬਲ ਮੋਟਰ ਵਾਲੇ ਵੀ ਹੈਗੇ ਆ, ਪੂਰੀ ਫੁੱਲ ਗਰੰਟੀ ਦੇ ਨਾਲ ਚੱਲਦੇ ਆ, ਘਰ ਚ ਪਤਾ ਵੀ ਨੀ ਲੱਗਦਾ, ਨਹੀਂ ਤਾਂ ਕੱਪੜੇ ਚ ਸਮੈਲ ਮਾਰਨ ਲੱਗ ਜਾਂਦੇ ਬੰਦਾ ਜਦੋਂ ਇਹ ਕਹਿੰਦੇ ਪਤਾ ਵੀ ਨੀ ਲੱਗਣਾ। ਸੁਲਤਾਨ ਜੀ ਜੀ ਨੂੰ ਸਤਿ ਸ੍ਰੀ ਅਕਾਲ।
1: ਥੈਂਕ ਯੂ ਵੈਰੀ ਮਚ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਹ ਚ ਕੋਈ ਸ਼ੱਕ ਨਹੀਂ ਹੈ ਜੀ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿਹੜੀ ਵੀ ਲੇਟੈਸਟ ਟੈਕਨੋਲੋਜੀ ਆਏਗੀ, ਲੇਟੈਸਟ ਫੀਚਰਸ ਆਉਣਗੇ, ਰਾਈਟ ਵੇ ਅਸੀਂ ਆਪਣੇ ਕਸਟਮਰ ਲਈ ਅਵੇਲੇਬਲ ਕਰ ਰਹੇ ਹਾਂ। ਖਾਸ ਤੌਰ ਤੇ ਟੀਵੀ ਸੈਕਸ਼ਨ ਦੀ ਜੇ ਗੱਲ ਕਰੀਏ ਤੇ ਸੋਨੀ ਨੇ ਸੋਨੀ ਬ੍ਰੇਵੀਆ ਮਾਡਲ ਕੱਢਿਆ ਜੀ ਲੇਟੈਸਟ 100 ਇੰਚ। ਕੋਈ ਵੀ ਟੀਵੀ ਲੈਣਾ ਚਾਹੁੰਦੇ ਸੋਨੀ ਦਾ, ਸੋਨੀ ਬ੍ਰੇਵੀਆ 3 2026 ਦਾ ਲੇਟੈਸਟ ਮਾਡਲ ਹੈ, ਨਵੀਂ ਟੈਕਨੋਲੋਜੀ ਦੇ ਨਾਲ, 120 ਹਰਟਸ ਹੈ, 5.1 ਚੈਨਲ ਦੀ ਇਨਪੁੱਟ ਹੈ ਜਿਹਦੀ ਰੈਜੋਲੂਸ਼ਨ ਮੈਚ ਕੀਤੀ ਗਈ ਹੈ PS5 ਦੇ ਨਾਲ, ਤੇ ਵੈਰੀ ਕਲੀਅਰ ਕ੍ਰਿਸਟਲ ਪਿਕਚਰ ਕੁਆਲਿਟੀ ਦੇ ਨਾਲ ਤੁਹਾਨੂੰ ਮਿਲ ਰਿਹਾ 100 ਇੰਚ ਸੋਨੀ ਦਾ ਸਿਰਫ $29.99, ਜਦਕਿ $4500 ਦਾ ਇਹ ਲਾਂਚ ਕੀਤਾ, ਪਰ 1500 ਦੀ ਸਿਰਫ ਪਹਿਲੀ ਜਿਹੜੀ ਇੰਟਰੋਡਕਟਰੀ ਪ੍ਰਾਈਸ ਹੈ ਉਹਦੇ ਵਿੱਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਆਪਣੇ ਕਸਟਮਰ ਨੂੰ ਸੇਵ ਕਰ ਰਿਹਾ। ਸੋ ਮੇਰੇ ਕੋਲ ਸਿਰਫ 3 ਟੀਵੀ ਪਹੁੰਚੇ ਆ ਜਿਹੜੇ $29.99 ਦੇ ਆ, ਤੇ ਅਗਰ ਕੋਈ ਕਸਟਮਰ ਲੈਣਾ ਚਾਹੁੰਦੇ ਜ਼ਰੂਰ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣ, 48 ਆਵਰ ਚ ਡਿਲੀਵਰੀ ਸਕੈਜੂਅਲ ਹੋ ਜਾਏਗੀ, ਪਰ $29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਦੋਂ ਟੈਕਨੋਲੋਜੀ ਦੀ ਤੇ ਬਿਗ ਸਕਰੀਨ ਟੀਵੀਆਂ ਦੀ ਗੱਲ ਕਰਦੇ ਹਾਂ, 85 ਇੰਚ ਦਾ ਮਿੰਨੀ LED ਦੇ ਨਾਲ ਸੈਮਸੰਗ ਨੇ ਵੀ ਲਾਂਚ ਕੀਤਾ ਜਿਹੜਾ ਕਿ $1800 ਤੋਂ $1199, ਸਿਰਫ $1199 ਪ੍ਰਾਈਸ ਮੈਚ ਗਾਰੰਟੀ ਦੇ ਨਾਲ ਦਿੱਤਾ ਜਾ ਰਿਹਾ, ਫ੍ਰੀ ਹੋਮ ਡਿਲੀਵਰੀ ਹੈ ਤੇ 6 ਮਹੀਨੇ ਚ ਤੁਸੀਂ ਪੇ ਕਰਨਾ। ਜਦੋਂ 75 ਇੰਚ ਦੀ ਗੱਲ ਕਰਦੇ ਹਾਂ ਜੀ, $1100 ਵਾਲਾ $799, 75 ਇੰਚ ਸੈਮਸੰਗ ਦਾ $799 ਓਨਲੀ, 65 ਇੰਚ $599 ਤੇ 55 ਇੰਚ $399 ਚ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਪਿਕਅਪ ਕਰਨਾ, ਪਿਕਅਪ ਕਰ ਲਓ ਤਦ ਵੀ 6 ਮਹੀਨੇ ਚ ਪੇ ਕਰਨਾ, ਡਿਲੀਵਰ ਕਰਾਉਣਾ ਡਿਲੀਵਰ ਕਰਾ ਲਓ ਤਦ ਵੀ 6 ਮਹੀਨੇ ਚ ਪੇ ਕਰਨਾ, ਪਰ 100 ਇੰਚ ਵਾਸਤੇ ਰਾਈਟ ਵੇ ਕਾਲ ਕਰਕੇ ਹੋਲਡ ਕਰਾ ਲੈਣਾ। ਸਿਰਫ 3 ਟੀਵੀ ਪਹੁੰਚੇ ਆ, ਲੇਟੈਸਟ ਐਂਡ ਅਪਡੇਟਿਡ ਟੈਕਨੋਲੋਜੀ ਹੈ, ਜਿਹੜੇ ਕਸਟਮਰ ਚਾਹੁੰਦੇ ਕਿ ਜੀ ਵਾਕਈ ਸ਼ੌਕੀਨ ਕਸਟਮਰ ਨੇ ਸ਼ੌਕ ਦੇ ਨਾਲ ਸੋਨੀ ਬ੍ਰੇਵੀਆ 3 ਗੂਗਲ ਫੀਚਰਸ ਦੇ ਨਾਲ ਗੂਗਲ ਟੀਵੀ ਲੈਣਾ, ਉਹਨਾਂ ਨੂੰ ਮਿਲੇਗਾ ਅੱਜ $29.99 ਦਾ 6 ਮਹੀਨੇ ਨੋ ਇੰਟਰਸਟ ਪੇਮੈਂਟ ਪਲਾਨ ਤੇ। 905-450-2828 ਨੰਬਰ ਹੈ, ਜਿਹੜੇ ਵੀ ਬੁਕਿੰਗ ਕਰਨਗੇ ਇਹ ਗਾਰੰਟੀ ਹੈ ਕਿ ਪਹਿਲਾ ਟੀਵੀ 100 ਇੰਚ ਦਾ ਉਹਨਾਂ ਦੇ ਘਰ ਹੀ ਜਾਏਗਾ। 905-450-2828, 905-450-2828 ਜੀ,
0: 905-450-2828 ਤੇ ਕਾਲ ਕਰ ਲਿਓ। 100 ਇੰਚ ਵਾਲਾ ਟੀਵੀ ਬਾਈ ਜੀ ਐ ਲੱਗਣਾ ਜਿਵੇਂ ਹੋਮ ਥੀਏਟਰ ਲਾਇਆ ਹੁੰਦਾ ਘਰ ਦੇ ਵਿੱਚ, ਬਹੁਤ ਟਾਈਮ ਤੋਂ ਡਿਮਾਂਡ ਸੀ, ਹੁਣ ਉਹ ਟ੍ਰੈਂਡ ਚਲੇ ਗਿਆ। ਹੁਣ ਕਹਿੰਦੇ ਬਾਈ ਜੀ ਲੇਟੈਸਟ ਟੈਕਨੋਲੋਜੀ, ਮੇਨ ਵੱਡੀ ਗੱਲ ਜਿਵੇਂ ਸੁਲਤਾਨ ਜੀ ਨੇ ਕਹਿਣਾ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੇ ਲੇਟੈਸਟ ਟੈਕਨੋਲੋਜੀ, ਮੈਂ ਨਾਲ ਹੋਰ ਜੀ ਐਡ ਕਰੂੰਗਾ ਬਾਈ, ਲੇਟੈਸਟ ਟੈਕਨੋਲੋਜੀ ਤੇ ਬੈਸਟ ਪ੍ਰਾਈਸ, ਪ੍ਰਾਈਸ ਤੁਹਾਨੂੰ ਬੈਸਟ ਮਿਲਣੀ ਹੈ, ਸਰਵਿਸ ਤੁਹਾਨੂੰ ਬੈਸਟ ਮਿਲਣੀ ਹੈ, ਡਿਲੀਵਰੀ ਤੁਹਾਨੂੰ ਫ੍ਰੀ ਮਿਲਣੀ ਹੈ, ਗਿਫਟ ਤੁਹਾਨੂੰ ਨਾਲ ਮਿਲਣੇ ਆ, ਇੰਨਾ ਕੁਛ ਹੋਰ ਨਹੀਂ ਕਿਤੇ ਮਿਲਣਾ। ਕਿੱਥੋਂ ਮਿਲਣਾ? ਬ੍ਰੈਂਪਟਨ ਟੀਵੀ ਐਂਡ ਅਪਲਾਈਸ ਤੋਂ। ਸੁਲਤਾਨ ਜੀ ਥੋੜਾ ਜਿਹਾ ਅਪਲਾਈਸ ਬਾਰੇ ਵੀ ਦੱਸ ਦਿਓ ਤਾਂ।
1: ਬਿਲਕੁਲ ਰਾਜਵੀਰ ਜੀ, ਅਪਲਾਈਸਿਸ ਦੇ ਵਿੱਚ ਤਾਂ ਚਾਹੇ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਚਾਹੀਦਾ, ਤਦ ਵੀ ਤੁਹਾਨੂੰ ਆਲਮੋਸਟ 40% ਦਾ ਡਿਸਕਾਊਂਟ ਅਸੀਂ ਦੇ ਰਹੇ ਹਾਂ। ਜੇ ਬਿਲਟ ਇਨ ਕਿਚਨ ਚਾਹੀਦਾ ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਵੀ ਤੁਹਾਨੂੰ 40% ਡਿਸਕਾਊਂਟ, ਮੈਕਸੀਮਮ ਡਿਸਕਾਊਂਟ ਹੈ ਅਪਲਾਈਸਿਸ ਇੰਡਸਟਰੀ ਚ ਜਿਹੜਾ ਅਸੀਂ ਆਪਣੇ ਕਸਟਮਰ ਨੂੰ ਲੈ ਕੇ ਦੇ ਰਹੇ ਹਾਂ। $12,000 ਵਾਲਾ ਪੂਰੇ ਦਾ ਪੂਰਾ ਬਿਲਟ ਇਨ ਕਿਚਨ $6,900 ਚ ਲੈ ਕੇ 40% ਸੇਵਿੰਗ ਕਰ ਸਕਦੇ ਹੋ ਤੁਸੀਂ, ਪੂਰਾ ਬਿਲਟ ਇਨ ਕਿਚਨ ਜੇ ਲੈ ਰਹੇ ਹੋ। ਤੇ ਜੇ ਸਿੰਗਲ ਸਿੰਗਲ ਪੀਸ ਵੀ ਚਾਹੀਦਾ ਡੈਫੀਨੇਟਲੀ ਕੱਲੀ ਵਾਸ਼ਰ 599 ਚ ਮਿਲ ਜੂਗੀ, ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ 799 ਦਾ ਮਿਲ ਜਾਏਗਾ, ਕੱਲਾ ਤੁਹਾਨੂੰ 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਬੋਟਮ ਫਰੀਜ਼ਰ ਡਬਲ ਡੋਰ ਔਨ ਟੋਪ, ਇਹ ਵੀ 36 ਇੰਚ ਦਾ ਫੁੱਲ ਸਾਈਜ਼ ਫਰਿੱਜ ਹੈ, $2200 ਵਾਲਾ $1499 ਦਾ ਮਿਲ ਜਾਏਗਾ, $700 ਕੱਲੇ ਫਰਿੱਜ ਤੇ ਹੀ ਤੁਸੀਂ ਸੇਵ ਕਰ ਲੈਣਾ। ਜੇ ਆਪਾਂ ਗੱਲ ਕਰੀਏ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ, ਟੋਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ ਜੀ। ਪਲੈਟੀਨਮ ਸੀਰੀਜ਼ ਐਨਰਜੀ ਸੇਵਰ ਐਨਰਜੀ ਸਟਾਰ 2800, 2600, 2400 ਦਾ ਵੀ ਵੇਚਿਆ, ਪਰ 1799 ਦਾ ਪੇਅਰ ਵਾਸ਼ਰ ਡਰਾਇਰ ਦੋਨੋਂ 1799 ਚ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਇਸ ਲੌਂਗ ਵੀਕਐਂਡ ਤੇ ਤੁਹਾਨੂੰ ਗਿਫਟ ਦੇ ਤੌਰ ਤੇ ਦੇ ਰਹੇ ਹੈ, ਕਿਉਂਕਿ $800 ਦੀ ਸੇਵਿੰਗ ਇਸ ਵਾਸ਼ਰ ਐਂਡ ਡਰਾਇਰ ਤੇ ਤੁਸੀਂ ਕਰ ਰਹੇ ਹੋ। ਫ੍ਰੀ ਹੋਮ ਡਿਲੀਵਰੀ ਹੈ ਤੇ 1799 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ। ਜਿਹੜੇ ਕਸਟਮਰ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਹੈ ਉਹਨਾਂ ਨੂੰ $1700 ਵਾਲਾ ਵਾਸ਼ਰ ਐਂਡ ਡਰਾਇਰ ਸਿਰਫ 1099 ਦਾ ਪੇਅਰ ਮਿਲ ਜਾਏਗਾ, ਵਾਸ਼ਰ ਡਰਾਇਰ ਦੋਨੋਂ 1099। 905-450-2828। ਕੋਈ ਵੀ ਟੀਵੀ ਲੈਣਾ 32 ਇੰਚ ਤੋਂ ਲੱਗ ਕੇ 100 ਇੰਚ ਤੱਕ, ਜਾਂ ਸੈਮਸੰਗ ਜਾਂ ਸੋਨੀ ਬ੍ਰੈਂਡ ਜਾਂ ਗੂਗਲ ਫੀਚਰ ਲੇਟੈਸਟ ਟੈਕਨੋਲੋਜੀ ਓਲੈਡ ਲੈਣੇ ਹੈ, ਸਾਡੇ ਕੋਲ ਓਐਲਈਡੀ ਟੀਵੀ ਵੀ ਪਹੁੰਚੇ ਹੈ ਜਿਨ੍ਹਾਂ ਤੇ ਲੋਐਸਟ ਪ੍ਰਾਈਸ ਦਿੱਤੀਆਂ ਜਾ ਰਹੀਆਂ, 65 ਇੰਚ ਦਾ ਓਲੈਡ ਟੀਵੀ ਸਿਰਫ 1999 ਦਾ ਮਿਲ ਜਾਏਗਾ। 905-450-2828 ਨੰਬਰ ਹੈ। ਸੁਬਹਾ 11 ਵਜੇ ਤੋਂ ਸ਼ਾਮ 7 ਵਜੇ ਤੱਕ 7 ਡੇਜ਼ ਅ ਵੀਕ ਸਟੋਰ ਖੁੱਲਦਾ ਜੀ। 905-450-2828, 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਪੇਟੀ ਵਾਲੇ ਬੈਡਰੂਮ ਸੈੱਟ ਲਈ ਜਾ ਰਹੀ ਆ ਬਾਈ ਜੀ, ਪੇਟੀ ਵਾਲੇ ਬੈਡਰੂਮ ਸੈੱਟ ਦੀ ਗੱਲਬਾਤ ਕਰਦੇ ਆ। ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈਡ ਆਪਾਂ ਜਿਹਨੂੰ ਕਹਿ ਰਹੇ ਨੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਬਾਈ ਜੀ ਰੰਗ ਜਿਹੜਾ ਮਰਜ਼ੀ ਬਣਵਾ ਲਈਏ ਇਸ ਵੀਕਐਂਡ, ਲੌਂਗ ਵੀਕਐਂਡ ਸਪੈਸ਼ਲ। ਬਾਈ ਜੀ ਟੀਮ ਕਹਿੰਦੀ ਰੰਗ ਵੀ ਜਿਹੜਾ ਮਰਜ਼ੀ ਬਣਾ ਲਿਓ, ਚੋਇਸ ਆਫ ਕਲਰ ਦੇ ਨਾਲ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈਟ ਉੱਪਰ ਹੈ ਸਾਹਿਬ। 1500 ਦਾ ਮਾਰਕੀਟ 'ਚ ਵਿਕਦਾ, ਪਰ ਲੌਂਗ ਵੀਕਐਂਡ ਸਪੈਸ਼ਲ ਰਾਤ 10 ਵਜੇ ਤੱਕ ਅੱਜ ਵੀ ਓਪਨ ਆ। ਸੈਚਰਡੇ ਸੰਡੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਚਾਰੋ ਦਿਨ ਕੜਾਕੇ ਕੱਢਮੀਆਂ ਪ੍ਰਾਈਜ਼ਾਂ ਤੇ ਤੋਹਫੇ ਦਾ ਕੰਟੇਨਰ ਹੀ ਮੰਗਾ ਲਿਆ। ਸੋ ਹਰੇਕ ਪਰਚੇ ਨਾਲ ਤੋਹਫਾ ਮਿਲਣਾ, ਕੋਈ ਸਾਈਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ $1500 ਦਾ ਸੀ। ਲੈ ਜਾਓ ਪੂਰਾ ਬੈਡਰੂਮ ਸੈੱਟ $699 ਦਾ, $699 ਚ ਇਕੱਲਾ ਬਿੜ ਨੀ ਬੁੱਪਰ ਸਾਹਿਬ ਪੂਰ। ਤੁਸੀਂ ਹੱਥ ਜਿਹਾ ਮਾਰਦੇ ਵੀ ਆਹ ਸਟੂਲ ਡਰੈਸਰ ਦੇ ਵੀ ਨਾਲ ਹੀ ਆ। ਪੂਰਾ ਬੈਡਰੂਮ ਸੈੱਟ, ਡਰੈਸਰ, ਮੇਰੇ ਨਾਲ ਸਾਈਡ ਟੇਬਲ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, $699 ਦੇ ਵਿੱਚ ਪੂਰਾ ਬੈਡਰੂਮ ਸੈੱਟ ਬੁੱਪਰ ਸਾਹਿਬ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ। ਰਾਤ ਦੇ 10 ਵਜੇ ਤੱਕ ਆ ਜਿਓ, ਕੁਈਨ ਸਾਈਜ਼ ਦਾ ਮੈਟਰਸ ਐਬਸੋਲੂਟਲੀ ਫ੍ਰੀ ਬੁੱਪਰ ਸਾਹਿਬ। ਬਣਦੀ ਗੱਲ ਵਾਜੀ?
1: ਨਹੀਂ
0: ਨਹੀਂ, ਜਿਹੜਾ ਸਿਟੀ ਮਾਰਕੀਟ ਬੁਲਾਉਣੋਂ ਹਟ ਜਾ। ਬਿਲਕੁਲ ਤੁਸੀਂ ਗਾਣਾ ਵੀ ਲਵਾ ਦਿੱਤਾ, ਸਿਟੀ ਮਾਰਕੀਟ ਬੁਲਾਉਣੋਂ ਹਟ ਜਾ। ਸਿਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ ਫ੍ਰੀ ਫ੍ਰੀ।
1: ਬਾਈ ਇੱਕ ਚੀਜ਼ ਦੱਸਿਓ ਵੀ ਆਮ ਤੌਰ ਤੇ ਆਪਾਂ 400-500 ਦੀ ਤਾਂ ਪੇਟੀ ਬੈੱਡ ਦੇ ਵਿੱਚ ਜੇ ਕਿਸੇ ਪਾਉਣੀ ਹੋਵੇ ਪੈਂਦੀ ਹੋਵੇ ਇੰਨੇ ਚਿਰ ਨਹੀਂ?
0: ਬਿਲਕੁਲ ਬੁੱਪਰ ਸਾਹਿਬ, ਇਕੱਲੀ ਪੇਟੀ ਜੇ ਪਾਉਣੇ 400-500 ਦੀ ਹੁੰਦੀ ਜੀ।
1: ਫਿਰ ਹੁਣ ਆਪੇ ਕੈਲਕੂਲੇਸ਼ਨ ਲਾ ਕੇ ਤੁਸੀਂ ਦੇਖ ਲਓ ਵੀ ਇਸ ਹਫਤੇ ਤੁਸੀਂ ਬਾਈ ਜੀ ਜਾਣਾ ਜਿਹਨੇ ਪੇਟੀ ਵਾਲਾ ਬੈਡਰੂਮ ਲੈਣਾ, ਕਿਉਂਕਿ ਜੇ ਤੁਹਾਡੀ ਸਟੋਰੇਜ ਵੀ ਉੱਥੇ ਹੋ ਜਾਣੀ ਹੈ ਤਾਂ ਜਾਣਾ ਪੈਣਾ ਤੁਹਾਨੂੰ। ਇੰਨੇ ਦੇ ਵਿੱਚ ਨਹੀਂ ਕੁਛ ਮਿਲਣਾ ਬਾਈ ਤੁਹਾਨੂੰ, ਕਿਤੋਂ ਨਹੀਂ ਮਿਲਣਾ। ਇੱਕ ਜਿਹੜਾ ਤੁਸੀਂ ਮਾਰਿਓ ਜਾਣਾ ਤਾਂ ਹੈ, ਗੱਡੀ ਘੁਮਾ ਲਓ ਉੱਧਰ ਨੂੰ। 10 ਵਜੇ ਤੱਕ ਨਾਲੇ ਹੈਗੇ ਰੋਟੀ ਪਾਣੀ ਖਾ ਕੇ ਵੀ ਤੁਸੀਂ ਰਾਤ ਤੱਕ ਵੀ ਜਾ ਸਕਦੇ ਹੋ, ਸ਼ਾਮ ਤੱਕ ਵੀ ਜਾ ਸਕਦੇ ਹੋ, ਦੁਪਹਿਰ ਤੱਕ ਵੀ ਜਾ ਸਕਦੇ ਹੋ। ਸੋ 294 ਵਾਕ ਡਰਾਈਵ ਤੇ ਇੱਕ ਗੇੜਾ ਮਾਰਨਾ ਬਣਦਾ, ਕਿਉਂਕਿ ਐਡੇ ਕਮਾਲ ਦੇ ਡੀਲ ਤੇ ਬਹੁਤ ਮਿਹਨਤ ਨਾਲ ਲੱਭ ਕੇ ਲੈ ਕੇ ਆਇਆ। ਅਸੀਂ ਸੌਖੇ ਨਹੀਂ ਮਿਲਦੀਆਂ ਹੈ, ਪਰ ਜਦੋਂ ਲਾਈਵ ਲੋਕੇਸ਼ਨ ਹੁੰਦਾ ਤਾਂ ਫਿਰ ਇੱਦਾਂ ਦੀਆਂ ਡੀਲਸ ਤਾਂ ਬਾਈ ਜੀ ਸਾਰੇ ਮੇਰੇ ਉੱਤੇ ਮਿਲਣੀਆਂ ਮਿਲਣੀਆਂ ਨੇ। ਸੋ ਬਹੁਤ ਬਹੁਤ ਧੰਨਵਾਦ। ਅਗਲੇ ਲਿੰਕ ਦੇ ਵਿੱਚ ਅਸੀਂ ਹੋਰ ਗੱਲਬਾਤ ਕਰਾਂਗੇ ਤੇ ਅਸੀਂ ਚੱਲਦੇ ਹਾਂ ਬੈਕ ਟੂ ਸਟੂਡੀਓ। ਜੀ ਬਾਈ ਜੀ ਮਾਨ ਸਾਹਿਬ, ਬੈਕ ਟੂ ਸਟੂਡੀਓ।

0: ਤੁਸੀਂ ਜਿਹੜੇ ਹੋ ਪ੍ਰੋਗਰਾਮ ਸਾਰੀਆਂ ਦੇ ਨਾਲ, ਤੇ ਮੋਨਾ ਜਦੋਂ ਆਪਾਂ ਪੁੱਛਦੇ ਹਾਂ ਕਿ ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਆ ਤੇ ਕੀ ਹੋਰ ਅਪਡੇਟ ਆ ਉਹਨਾਂ ਕੋਲ ਹੈਗੀ ਆ? ਜੀ ਮੋਨਾ ਜੀ
1: ਬਿਲਕੁਲ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹਾਂਗੇ, ਜਿੱਦਾਂ ਕਿ ਲੌਂਗ ਵੀਕਐਂਡ ਆ ਰਿਹਾ ਹੈ, ਜ਼ਰੂਰ ਇੱਕ ਸਪੈਸ਼ਲ ਮੈਸੇਜ ਕਿ ਆਪਣੇ ਫੈਮਿਲੀਜ਼ ਫਰੈਂਡਸ ਦੇ ਨਾਲ ਤੁਸੀਂ ਜ਼ਰੂਰ ਇੰਜੋਏ ਕਰੋ ਆਪਣਾ ਟਾਈਮ, ਆਪਣਾ ਵੀਕਐਂਡ ਜ਼ਰੂਰ ਸਪੈਂਡ ਕਰੋ, ਪਰ ਨਾਲ ਦੀ ਨਾਲ ਥੋੜ੍ਹਾ ਜਿਹਾ ਟਾਈਮ ਕੱਢ ਕੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਝਾਤ ਮਾਰੀ ਜਾਵੇ, ਕਿਉਂਕਿ ਇਹ ਟਾਈਮਸ ਹੁੰਦੇ ਨੇ ਜਦੋਂ ਤੁਸੀਂ ਇਕੱਠੇ ਫੈਮਿਲੀਜ਼ ਦੇ ਵਿੱਚ ਹੁੰਦੇ ਹੋ ਅਤੇ ਇਕੱਠੇ ਬੈਠ ਕੇ ਸਲਾਹ ਕਰ ਸਕਦੇ ਹੁੰਦੇ ਹੋ ਕਿ ਅੱਗੇ ਜਾ ਕੇ ਇਸ ਟਾਈਮ 'ਤੇ ਜੋ ਵੀ ਸਾਡਾ ਇਸ ਤਰੀਕੇ ਦੇ ਨਾਲ ਪਲੈਨਿੰਗ ਚੱਲ ਰਹੀ ਹੈ ਕਿ ਉਹ ਬਿਲਕੁਲ ਠੀਕ ਚੱਲ ਰਹੀ ਹੈ ਜਾਂ ਉਹਦੇ ਵਿੱਚ ਕੋਈ ਚੇਂਜਸ ਕਰਨ ਦੀ ਜ਼ਰੂਰਤ ਹੈਗੀ ਹੈ, ਤਾਂ ਕਿ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਕੋਈ ਮਿਸਹੈਪ ਹੁੰਦਾ, ਕਿਸੇ ਵੀ ਤਰ੍ਹਾਂ ਦੀ ਵਿੱਚ ਚੇਂਜਸ ਆਉਂਦੀਆਂ ਨੇ, ਤਾਂ ਉਸ ਟਾਈਮ 'ਤੇ ਤੁਹਾਡੇ ਕੋਲ ਰਾਈਟ ਪੋਲਿਸੀ ਜ਼ਰੂਰ ਹੋਵੇ ਤਾਂ ਕਿ ਜਿਹੜੀ ਤੁਹਾਡੀ ਫਾਈਨੈਂਸ਼ੀਅਲ ਸਪੋਰਟ ਕਰ ਸਕੇ। ਸੋ ਇਹ ਜਿਹੜੀਆਂ ਗੱਲਾਂ ਨੇ ਜ਼ਰੂਰ ਟਾਈਮ ਸਿਰ ਐਕਸ਼ਨ ਲੈਣ ਦੇ ਨਾਲ ਹੀ ਆਪਣੇ ਲਈ ਹੈਲਪਫੁਲ ਹੁੰਦੀਆਂ ਨੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਜਾਂ ਫਿਰ ਇਨਵੈਸਟਮੈਂਟ ਦੇ ਰਿਲੇਟਿਡ ਕੋਈ ਕੰਸਰਨ ਹੈਗਾ, ਜਾਂ ਫਿਰ ਹੁੰਦਾ ਕਿ ਕਈ ਵਾਰ ਕੋਈ ਇਨਵੈਸਟਮੈਂਟ ਚੱਲ ਰਹੀਆਂ ਨੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਹਦੀ ਗਰੋਥ ਕਿੰਨੀ ਆ ਰਹੀ ਹੈ, ਜਾਂ ਬੱਚਿਆਂ ਦੀ RESP, ਜਾਂ ਫਿਰ ਆਪਣੇ ਕਿਡਸ ਜਾਂ ਗ੍ਰੈਂਡ ਕਿਡਸ ਦੇ ਬਾਰੇ ਤੁਸੀਂ ਇੱਦਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110। ਲੌਂਗ ਵੀਕਐਂਡ 'ਤੇ ਮੈਂ ਅਤੇ ਮੇਰੀ ਪੂਰੀ ਟੀਮ ਅਸੀਂ ਕੰਮ ਕਰ ਰਹੇ ਹੈਗੇ ਹਾਂ, ਜ਼ਰੂਰ ਤੁਸੀਂ ਸਾਡੇ ਨਾਲ ਟਾਈਮ ਸੈਟਅਪ ਕਰਕੇ ਸਾਨੂੰ ਆਫਿਸ ਵਿੱਚ ਮਿਲ ਸਕਦੇ ਹੋ, ਅਤੇ ਆਪਣੀ ਪੋਲਿਸੀਸ 'ਚ ਰਿਵਿਊ ਕਰਨਾ ਚਾਹੋ ਜਾਂ ਕੋਈ ਵੀ ਕੰਸਰਨ ਹੋਵੇ ਇੰਸ਼ੋਰੈਂਸ ਰਿਲੇਟਿਡ, ਜ਼ਰੂਰ ਡਿਸਕਸ ਕੀਤਾ ਜਾ ਸਕਦਾ ਹੈ, 416-509-1509। ਥੈਂਕ ਯੂ ਸੋ ਮਚ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ। ਇੱਕ ਤੁਹਾਨੂੰ ਗਰੋਸਰੀ ਦੀ ਸੇਵਾ ਕਰਵਾ ਦਈਏ, ਕਿਉਂਕਿ 29 ਸਤੰਬਰ ਤੋਂ ਲੈ ਕੇ 11 ਅਕਤੂਬਰ ਤੱਕ ਇੰਡੀਅਨ ਸਟੋਰ ਦੇ ਉੱਪਰ ਬਹੁਤ ਹੀ ਭਾਰੀ ਜਿਹੜੀ ਹੈਗੀ ਆ ਗਰੋਸਰੀ ਦੀ ਸੇਲ ਲੱਗੀ ਹੋਈ ਹੈਗੀ। ਤੁਸੀਂ ਇਹਨਾਂ ਕੋਲ ਜਾਣਾ, ਵਿੱਜ ਥਾਲੀ ਜਿਵੇਂ ਇਹਨਾਂ ਨੇ 499 ਦੇ ਵਿੱਚ ਲਾਈ ਆ, ਵਿੱਜ ਨਿਊਡਲ 699 ਦੇ ਵਿੱਚ ਲਾਏ ਨੇ, ਚਿਕਨ ਕੜੀ ਵਿਦ ਨਾਨ ਇਹਨਾਂ 999 ਦੇ ਵਿੱਚ ਲਾਇਆ ਹੈਗਾ, ਛੋਲੇ ਭਟੂਰੇ ਹੋ ਗਏ ਜਾਂ ਵਿੱਜ ਬਿਰਿਆਨੀ ਹੋ ਗਈ, ਆਲੂ ਦੇ ਕੁਲਚੇ ਹੋ ਗਏ, ਆਸ਼ੀਰਵਾਦ ਆਟਾ ਹੋ ਗਿਆ, ਦੇਸੀ ਘਿਓ ਹੋ ਗਿਆ, ਬੇਸਣ ਸ਼ੱਕਰ ਹੋ ਗਈ, ਦਹੀਂ ਹੋ ਗਈ, ਜਾਣੀ ਕਿ ਸਾਰੀਆਂ ਚੀਜ਼ਾਂ ਦੇ ਉੱਪਰ ਜੇ ਆਪਾਂ ਸਨੈਕਸ ਆ ਜਾਂਦੇ ਹੈਗੇ, ਨਮਕੀਨ ਹੋ ਗਿਆ, ਬਿਸਕਿਟ ਹੋ ਗਏ ਜਾਂ ਹੋਰ ਵੀ ਬਹੁਤ ਸਾਰੇ ਜੂਸ ਨੇ ਜਿਹੜੇ ਇਹਨਾਂ ਕੋਲ ਲੱਗੇ ਹੋਏ ਨੇ, ਬੜੇ ਹੀ ਸਸਤੇ ਰੇਟਾਂ ਦੇ ਉੱਪਰ ਲੱਗੇ ਹੋਏ ਆ। ਤੁਸੀਂ ਇਹਨਾਂ ਕੋਲ ਜ਼ਰੂਰ ਜਾਣਾ ਤਾਂ ਕਿ ਤੁਸੀਂ ਜਿਹੜੀ ਆਪਣੀ ਗਰੋਸਰੀ ਦੇ ਵਿੱਚ ਜਿਹੜੀ ਸੇਵਿੰਗ ਆ ਗਈ ਉਹ ਜ਼ਰੂਰ ਆਪਣੀ ਸੇਵਿੰਗ ਕਰ ਸਕਦੇ ਹੋਗੇ। ਇੱਕ ਇਲੈਕਸ਼ਨ ਦੇ ਸੰਬੰਧ ਵਿੱਚ ਇੱਕ ਬਹੁਤ ਹੀ ਜ਼ਰੂਰੀ ਹੈਗਾ ਮੈਸੇਜ ਹੈਗਾ ਗਾ, ਜੇ ਤੁਸੀਂ ਵੈਸੇ 26 ਅਕਤੂਬਰ ਨੂੰ ਬ੍ਰਹਮਟਨ ਦੇ ਵਿੱਚ ਤੁਹਾਨੂੰ ਪਤਾ ਕਿ ਇਲੈਕਸ਼ਨ ਹੋ ਰਹੀ ਹੈ, ਜੇਕਰ ਤੁਹਾਡੇ ਕੋਲ 26 ਅਕਤੂਬਰ ਨੂੰ ਨਹੀਂ ਟਾਈਮ ਹੈਗਾ ਤਾਂ ਅੱਜ ਤੋਂ ਜਿਹੜੀ ਐਡਵਾਂਸ ਪੋਲਿੰਗ ਹੈਗੀ ਉਹ ਸ਼ੁਰੂ ਹੋ ਚੁੱਕੀ ਹੈਗੀ, 9, 10, 11, 16 ਅਤੇ 17 ਤਰੀਕ ਨੂੰ ਜਿਹੜੀ ਹੈਗੀ ਐਡਵਾਂਸ ਵੋਟਿੰਗ ਹੋਏਗੀ। ਅਤੇ ਜੇ ਤੁਸੀਂ ਵੀਕਐਂਡ 'ਤੇ ਜਾਣਾ ਗਾ ਤਾਂ 8 ਵਜੇ ਤੱਕ ਇਹਨਾਂ ਦੀ ਵੋਟਿੰਗ ਹੋਏਗੀ, ਅਦਰਵਾਈਜ਼ ਵੀਕਐਂਡ ਦੇ ਵਿੱਚ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੋਏਗੀ, ਬਾਕੀ ਦਿਨਾਂ ਦੇ ਵਿੱਚ 8 ਵਜੇ ਤੱਕ ਹੋਏਗੀ। ਅਤੇ ਤੁਸੀਂ ਜ਼ਰੂਰ ਜੇ ਤੁਹਾਨੂੰ 26 ਤਰੀਕ ਨੂੰ ਕੋਈ ਕੰਮ ਆਗਾ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਜ਼ਰੂਰ ਇੱਕ ਵਾਰੀ ਜਾ ਕੇ ਆਪਣੀ ਵੋਟ ਆ ਜਿਹੜੀ ਜ਼ਰੂਰ ਪਾ ਸਕਦੇ ਹੋ, ਕਿਉਂਕਿ ਵੋਟ ਕਦੇ ਵੀ ਰੱਖਣੀ ਨਹੀਂ ਚਾਹੀਦੀ, ਵੋਟ ਪਾਉਣਾ ਸਾਡਾ ਅਧਿਕਾਰ ਹੈਗਾ, ਤੁਹਾਡੀ ਜਿਹੜੀ ਆਵਾਜ਼ ਹੈਗੀ ਉਹ ਤੁਹਾਡੇ ਕੰਮਾਂ ਦੀ ਉਹ ਤੱਕ ਪਹੁੰਚ ਸਕਦੀ ਆ। ਸੁੱਖ ਜੀ ਤੁਹਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ, ਸੁੱਖ ਜੀ ਜੀ ਆਇਆਂ ਨੂੰ ਜੀ
2: ਜੀ ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ, ਬਿਲਕੁਲ ਗੋਪਾਲ ਸਾਹਿਬ ਇੱਕ ਬੈਡ ਦੀ ਡੀਲ ਦਿੰਦੇ ਆ ਕੋਈ

0: ਉੱਪਰ 294 ਵਾਕ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕ ਡਰਾਈਵ ਗ੍ਰੈਂਡ ਹੋਮ ਫਰਨੀਚਰ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਬੈੱਡ ਸੈੱਟ ਸੋਫਾ ਤੇ ਡਾਇਨਿੰਗ ਟੇਬਲ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡੇ ਇੰਤਜ਼ਾਰ ਕਰ ਰਹੇ ਆ। 294 ਵਾਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਧੰਨਵਾਦ
1: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਤੁਸੀਂ ਦੇ ਦਿਓ ਇੱਥੇ ਹੀ ਇਜਾਜ਼ਤ ਅਗਲੇ ਪ੍ਰੋਗਰਾਮ ਤੱਕ। ਰੱਬ ਰੱਖਾ, ਸਤਿ ਸ੍ਰੀ ਅਕਾਲ ਜੀ। Mixing in the house.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551। Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane ate tajrubekar Immigration Consultant, Gary Virk nu milo.
2: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha, CIC Immigration, hune hi call karo, 416-456-6161।
3: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
4: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ।

0: ਖੁਸ਼ੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨਹੀਂ, ਕਾਹਦਾ ਫਿਕਰ ਚ ਪਏ ਹੋਏ।
1: ਆਪਾਂ ਇਹ ਕਰਦੇ ਆ, ਫਿਰ ਲਾਂਡਰਾ ਰੋਡ ਦੇ ਨਾ ਦੋ ਪਲਾਟ ਲੈ ਲੈਂਦੇ ਆ।
2: ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੇਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ, ਅਪਕਾਸ਼ ਮਾਨ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ

0: ఏమో దేశ్ పర్దేశ్ ప్రైమ్ టైమ్ రేడియోను గచ్చలో ఏఎం 520 24/7 జిన్నే భీ ప్రోగ్రామ్ ఆఉండే నే ఉన్నను సుణ వాస్తే జా దేశ్ పర్దేశ్ ను లైవ్ వేఖణ వాస్తే లాగిన్ కరో సాడి వెబ్సైట్ ను www.deshpardeshradio.com యా www.deshpardeshtv.com లైవ్ సుణనా చాహుందే లైవ్ పే క్లిక్ కర్ లో జే వాచ్ కర్నా చాహుందే తో ఓ తే క్లిక్ కరో జా ఫిర్ అప్నే ఐపీటీవీ బాక్స్ దే ఉతే పంజాబీ సెక్షన్ క్లిక్ కరో ఓదే ఉతే జాకే దేశ్ పర్దేశ్ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-239-7711
1: ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
2: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਡੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਹੈ, 9 ਅਕਤੂਬਰ ਅੱਜ ਹੋ ਚੁੱਕੀ ਹੈ, 3:08 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨਾਂ ਨੂੰ ਅਤੇ ਆਪਣੀ ਖੂਬਸੂਰਤ ਜੀ ਲਾਈਫ ਨੂੰ ਵੀ ਪੂਰਾ ਇੰਜੋਏ ਕਰ ਰਹੇ ਹੋਵੋਗੇ। ਤੁਹਾਡਾ ਅਤੇ ਸਾਡਾ ਸਾਥ ਹਰ ਰੋਜ਼ 3 ਘੰਟੇ ਦਾ ਹੁੰਦਾ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ 3 ਘੰਟੇ ਦੇ ਲਈ। ਅਤੇ ਸਟੂਡੀਓ ਦਾ ਨੰਬਰ 1 ਹੈ ਗੱਲਬਾਤ ਕਰਨ ਦੇ ਲਈ ਮੇਰੇ ਨਾਲ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਆਪਣੀ ਪਸੰਦ ਦਾ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ, ਨੰਬਰ 1 ਹੈ 905-564-44, 905-564-6444 ਦੇ ਉੱਪਰ ਗੱਲਬਾਤ ਹੋਏਗੀ ਕਾਫੀ ਸਾਰੀ। ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸਾਂਝ ਪਾਉਂਦੇ ਰਹੋ। ਅਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਵੀ ਜੋੜਾਂਗੇ ਬੜੀ ਜਲਦੀ, ਗ੍ਰੈਂਡ ਹੋਮ ਫਰਨੀਚਰ ਦੇ, ਜਿੱਥੇ ਕਿ ਅੱਜ ਅਸੀਂ ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਤੁਹਾਡੇ ਲਈ ਕਰ ਰਹੇ ਹਾਂ 294 ਵਾਕਰ ਡਰਾਈਵ ਦੇ ਉੱਪਰ। ਅਤੇ ਰਾਤ ਦੇ 10 ਵਜੇ ਤੱਕ ਤੁਸੀਂ ਜਾ ਸਕਦੇ ਹੋ। ਬੜੀ ਜਲਦੀ ਆਪਾਂ ਤਜਿੰਦਰ ਸਿੱਧੂ ਸਰ ਨਾਲ ਵੀ ਜੁੜਾਂਗੇ ਅਤੇ ਤੁਹਾਨੂੰ ਬਹੁਤ ਵਧੀਆ ਵਧੀਆ ਕਮਾਲ ਦੀਆਂ ਡੀਲਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਵਾਵਾਂਗੇ ਮਾਡਰਨ ਫਰਨੀਚਰ ਦੇ ਵਿੱਚ ਗ੍ਰੈਂਡ ਹੋਮ ਫਰਨੀਚਰ ਤੋਂ। ਬਟ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ, ਸਰਵਣ ਕਰਦੇ ਹਾਂ ਆਪਾਂ ਬਹੁਤ ਹੀ ਮਿੱਠਾ ਸ਼ਬਦ ਭਾਈ ਜੁਝਾਰ ਸਿੰਘ ਜੀ ਦੀ ਆਵਾਜ਼ 'ਚ। ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ, ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ। ਉਮੀਦ ਹੈ ਕਿ ਸਾਰੇ ਹੀ ਬੜਾ ਸੋਹਣਾ ਜਿਹਾ ਵੈਦਰ, ਬੜੇ ਸੋਹਣੇ ਸੋਹਣੇ ਦਿਨ ਇੰਜੋਏ ਕਰ ਰਹੇ ਨੇ। ਤੁਹਾਡਾ ਤੇ ਸਾਡਾ ਸਾਥ 3 ਘੰਟੇ ਦਾ ਆ, ਤੇ ਅੱਜ ਬਹੁਤ ਹੀ ਕਮਾਲ ਦੀਆਂ ਤੁਹਾਨੂੰ ਡੀਲਸ ਦਿਵਾਉਣ ਜਾ ਰਹੇ ਹਾਂ। ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਅੱਜ ਪਹੁੰਚਣਾ। ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਅੱਜ ਹੋਏਗਾ, ਅੱਜ ਵੀ ਤੇ ਕੱਲ੍ਹ ਨੂੰ ਵੀ, ਤੇ ਤੁਸੀਂ ਰਾਤ ਦੇ 10 ਵਜੇ ਤੱਕ ਜ਼ਰੂਰ ਪਹੁੰਚ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੀ ਇਸ ਲੋਕੇਸ਼ਨ ਦੇ ਉੱਪਰ। ਲੌਂਗ ਵੀਕਐਂਡ ਸੇਲ ਦੀ ਪੂਰੀ ਤਿਆਰੀ ਹੋ ਚੁੱਕੀ ਹੈ, ਤੇ ਤੁਸੀਂ ਅੱਜ ਤੋਂ ਹੀ ਜ਼ਰੂਰ ਪਹੁੰਚੋ, ਤੇ ਫਰਨੀਚਰ ਦੇ ਨਾਲ ਨਾਲ ਬਹੁਤ ਹੀ ਪਿਆਰੇ ਪਿਆਰੇ ਗਿਫਟਸ ਵੀ ਜ਼ਰੂਰ ਲੈ ਕੇ ਆਓ ਗ੍ਰੈਂਡ ਹੋਮ ਫਰਨੀਚਰ ਤੇ। ਤੇ ਤੇਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ, ਤੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਨਾਲ ਜੋੜਦੇ ਹਾਂ, ਤੇ ਜਾਣਦੇ ਹਾਂ ਕੀ ਮਾਹੌਲ ਹੈ ਗ੍ਰੈਂਡ ਹੋਮ ਫਰਨੀਚਰ ਤੇ, ਲੌਂਗ ਵੀਕਐਂਡ ਦੀ ਕਿੱਦਾਂ ਦੀ ਤਿਆਰੀਆਂ ਹੋਈਆਂ ਨੇ, ਤੇ ਫਰਨੀਚਰ ਕਿੱਦਾਂ ਦਾ ਮਿਲੂਗਾ ਆਪਾਂ ਨੂੰ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ।
1: ਮਿਹਰਬਾਨੀ ਮਨਪ੍ਰੀਤ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂਆਂ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਸਾਡਾ ਤੁਹਾਡਾ ਸਭ ਦਾ ਪਸੰਦ ਦਿਨ ਜਾਣੀ ਕਿ ਫਰਾਈਡੇ, ਤੇ ਸੋਨੇ ਸੁਹਾਗੇ ਵਾਲੀ ਗੱਲ ਇਹ ਆ ਕਿ ਇਹ ਲੌਂਗ ਵੀਕਐਂਡ ਹੈ ਥੈਂਕਸ ਗਿਵਿੰਗ, ਤੇ ਆਪਾਂ ਥੈਂਕਸ ਕਰਦੇ ਹਾਂ ਉਸ ਪਰਮਾਤਮਾ ਦਾ, ਤੇ ਥੈਂਕਸ ਗਿਵਿੰਗ ਡੇ ਮਨਾ ਰਹੇ ਹਾਂ ਮੰਡੇ ਨੂੰ। ਤੇ ਇਸੇ ਥੈਂਕਸ ਗਿਵਿੰਗ ਨੂੰ ਮੁੱਖ ਰੱਖਦੇ ਹੋਏ ਗ੍ਰੈਂਡ ਫਰਨੀਚਰ ਨੇ ਬਹੁਤ ਵੱਡੀ ਜਿਹੜੀ ਸੇਲ ਦਾ ਆਪਣਾ ਉਹਨਾਂ ਨੇ ਖਾਸ ਕਰਕੇ ਉਹਨਾਂ ਨੇ ਆਯੋਜਿਤ ਕੀਤਾ ਸਾਰਾ ਸਮਾਗਮ ਜਿਹੜਾ ਹੈਗਾ ਪੂਰਾ ਇਸ ਸਮੇਂ ਬਲੂਨ ਨਾਲ ਜੀ ਪੂਰਾ ਹੀ ਡੈਕੋਰੇਟ ਕੀਤਾ ਹੋਇਆ ਸਟੋਰ ਹੈ, ਔਰ ਬ੍ਰੈਂਪਟਨ ਵਾਲੀ ਬ੍ਰਾਂਚ 'ਤੇ ਪਹੁੰਚੇ ਹਾਂ 294 ਵਾਕਰ ਡਰਾਈਵ ਕੁਈਨ ਤੇ ਗੇਟਵੇ ਦੇ ਨੇੜੇ, ਤੇ ਸਰਵਿਸ ਕੈਨੇਡਾ ਦੇ ਬਿਲਕੁਲ ਪਿਛਲੇ ਪਾਸੇ ਇਲਾਕਾ ਹੈਗਾ। ਅੱਜ ਦਾ ਟੈਂਪਰੇਚਰ ਹੈਗਾ ਜੀ ਆਪਣਾ 14 ਡਿਗਰੀ, ਤੇ ਰਾਤ ਨੂੰ ਹੋ ਜਾਏਗਾ 8 ਡਿਗਰੀ। ਕੱਲ੍ਹ ਨੂੰ ਬਹੁਤ ਸੋਹਣਾ ਮੌਸਮ ਹੈ, ਧੁੱਪ ਪੂਰੀ ਖਿਲੀ ਹੋਈ ਆ, 10 ਡਿਗਰੀ ਟੈਂਪਰੇਚਰ ਆ, ਤੇ ਫਿਰ ਦੁਪਹਿਰੇ ਤਕਰੀਬਨ 15 ਡਿਗਰੀ ਹੋ ਜਾਣਾ। ਤੇ ਅੱਜ ਦੀ ਸੇਲ ਦਾ ਪੂਰਾ ਫਾਇਦਾ ਉਠਾਓ, ਤੇ ਅਸੀਂ ਪਹੁੰਚੇ ਹਾਂ ਗ੍ਰੈਂਡ ਫਰਨੀਚਰ ਜੀ ਸੁਖਰੀ ਬੰਦੇ ਜੁੜ ਚੁੱਕੇ ਨੇ ਤੇ ਉਹਨਾਂ ਦੇ ਨਾਲ ਜੋੜੀਏ। ਸੁਖ ਜੀ ਨੂੰ ਨਿੱਘਾ ਸਵਾਗਤ।
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਲਾਈਵ ਲੋਕੇਸ਼ਨ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਅੱਜ
1: ਢੋਲ ਜਗ੍ਹਾ ਚ ਲਾ ਲਾ।
2: ਬਿਲਕੁਲ ਲਾਓ ਢੋਲ ਤੇ ਜਗ੍ਹਾ ਲਾ ਕੇ ਫਿਰ ਟੀਮ ਦਿੰਦੇ ਜੀ।
1: ਥੈਂਕਸ ਕਿਵੇਂ ਹੋਵੇ
2: ਜੀ,
1: ਤੇ ਢੋਲ ਤੇ ਡਗਾ ਨਾ ਲੱਗੇ।
2: ਬਿਲਕੁਲ ਸਾਡੇ ਦੇਸ ਪ੍ਰਦੇਸ ਦਾ ਲਾਈਵ ਲੋਕੇਸ਼ਨ ਹੋਵੇ ਤੇ ਹੋਵੇ ਵੀ ਗ੍ਰੈਂਡ ਫਰਨੀਚਰ ਦੇ, ਮੈਂ ਢੋਲ ਤੇ ਡਗਾ ਕਿਉਂ ਨਾ ਲੱਗੇ। ਬਿਲਕੁਲ ਆਪਣਾ ਭਾਜੀ ਪਹਿਲਾਂ ਤਾਂ ਦੱਸ ਦਈਏ ਪਰਿਵਾਰਾਂ ਨੂੰ, 4 ਦਿਨ ਦੀ ਸੇਲ ਆ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਹੈ। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਓ, ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ ਹਰੇਕ ਪਰਚੇਜ ਨਾਲ ਤੋਹਫਾ ਲਾਜ਼ਮੀ ਦਿੱਤਾ ਜਾਣਾ। ਸੋ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗ ਚੁੱਕੀ ਹੈ, 4 ਦਿਨ ਦੀ ਸੇਲ ਆ, ਤੇ ਹੁਣ ਪਹਿਲੀ ਡੀਲ ਜਿਹੜੀ ਆਪਾਂ ਅੱਜ ਦੇਣੀ ਆ ਭਾਜੀ, ਰਿਕਲਾਈਨਰ ਸੋਫਾ ਸੈੱਟ ਜਿਹਨਾਂ ਪਰਿਵਾਰਾਂ ਨੇ ਲੈਣਾ, 3 ਸੀਟਰ ਸੋਫਾ, 2 ਸੀਟਰ ਲੈਫਟ, 4 ਰਿਕਲਾਈਨਰ ਦੇ ਨਾਲ, ਵਿੱਚ ਡ੍ਰੌਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਬਰਾਊਨ ਕਲਰ ਚਾਹੀਦਾ, ਬਲੈਕ ਕਲਰ ਚਾਹੀਦਾ, ਜਿਹੜਾ ਮਰਜ਼ੀ ਰੰਗ ਲੈ ਲਿਓ। ਰਿਕਲਾਈਨਰ ਸੋਫਾ ਐਂਡ ਲੈਫਟ ਜਿਹਦੀ ਰੈਗੂਲਰ ਕੀਮਤ 2500 ਸੀ, ਜਿੰਨੇ ਵੀ ਪਰਿਵਾਰ ਅੱਜ ਰਾਤ ਦੇ 10 ਵਜੇ ਤੱਕ ਸਾਡੇ ਕੋਲ ਪਹੁੰਚਣਗੇ, 1299 ਦਾ ਰਿਕਲਾਈਨਰ ਸੋਫਾ ਐਂਡ ਲੈਫਟ 1299 ਦਾ ਮਿਲੂਗਾ, ਤੇ ਨਾਲ ਦੇਸ ਪ੍ਰਦੇਸ ਆ ਕੇ ਹਵਾਲਾ ਦੇਣਾ, 50 ਇੰਚ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ
1: ਫ੍ਰੀ ਫ੍ਰੀ ਫ੍ਰੀ।
2: ਤੇ ਨਾਲ ਇੱਕ ਅਸੀਂ ਹੋਰ ਚੀਜ਼ ਕੀਤੀ ਹੈ ਭਾਜੀ ਸਪੈਸ਼ਲ, ਇੱਕ ਕੰਟੇਨਰ ਪੂਰਾ ਮੰਗਾ ਲਿਆ ਪ੍ਰੈਸ਼ਰ ਕੁੱਕਰ।
1: ਮੈਂ ਨਾ ਪਿਛਲੇ ਪਾਸੇ ਦੀ ਆਇਆ ਹੈਗਾ
2: ਜੀ,
1: ਤੇ ਦੇਖਿਆ ਸੀ 2 ਕੰਟੇਨਰ ਡਾਕ ਚ ਲੱਗੇ ਹੋਏ।
2: ਬਿਲਕੁਲ ਉਹ ਇੱਕ ਕੰਟੇਨਰ ਜਿਹਦਾ ਪੂਰਾ ਪ੍ਰੈਸ਼ਰ ਕੁੱਕਰ ਨਹੀਂ ਹੁੰਦਾ, ਸੀਟੀ ਆਲੇ ਪ੍ਰੈਸ਼ਰ ਕੁੱਕਰ, ਉਹ ਮੰਗਾਏ ਜੀ ਪੂਰਾ ਇੱਕ ਕੰਟੇਨਰ, ਉਹ 4 ਦਿਨਾਂ 'ਚ ਪਰਿਵਾਰਾਂ ਨੂੰ ਆਪਾਂ ਵੰਡ ਦੇਣੇ ਆ। ਸੋ ਰਿਕਲਾਈਨਰ ਸੋਫਾ ਐਂਡ ਲੈਫਟ 1299 ਦਾ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ, ਤੇ ਨਾਲ 50 ਇੰਚ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ। ਹੁਣ ਜਿੱਥੇ ਵੀ ਕਿਤੇ ਆ ਘੁਮਾ ਲਓ ਗੱਡੀਆਂ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਕੁਵੀਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਵੀਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਸੇਲ ਸੇਲ ਅੱਜ ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ। ਸਿੱਧੂ ਸਾਹਿਬ
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸੁਖ, ਅੱਗੇ ਜਾ ਕੇ ਤੁਹਾਡੇ ਨਾਲ ਹੋਰ ਗੱਲਬਾਤ ਕਰਦੇ ਹਾਂ। ਬੜਾ ਸੋਹਣਾ ਮੌਸਮ ਤੇ ਲੌਂਗ ਵੀਕਐਂਡ ਦਾ ਪੂਰਾ ਸਾਰੇ ਤਿਆਰੀਆਂ ਖਿੱਚੀਆਂ ਹੋਈਆਂ, ਕਿਉਂਕਿ ਅੱਜ ਫਰਾਈਡੇ ਹੈਗਾ ਤੇ ਲੌਂਗ ਵੀਕਐਂਡ ਦੇ ਉੱਤੇ ਤੁਸੀਂ ਪੂਰੇ ਸੋਮਵਾਰ ਤੱਕ ਛੁੱਟੀਆਂ ਮਨਣੀਆਂ ਨੇ। ਮਨਪ੍ਰੀਤ, ਮੈਨੂੰ ਲੱਗਦਾ ਸਾਡੇ ਸਰੋਤੇ ਵੀ ਪੂਰੇ ਐਨ ਐਕਸਾਈਟਡ ਹੋਣਗੇ ਇਸ ਲੌਂਗ ਵੀਕਐਂਡ ਵਾਸਤੇ। ਤੇ ਮੈਂ ਦੱਸ ਦਿਆਂ ਕਿ ਜਿਹੜੇ ਸਾਨੂੰ ਮਿਲਣ ਆਉਣਗੇ ਨਾ ਅੱਜ ਲੋਕ 6 ਵਜੇ ਤੱਕ, ਮੈਂ ਇੱਥੇ ਹੈਗਾ 294 ਵਾਕਰ ਡਰਾਈਵ, ਜੇਕਰ ਮੈਨੂੰ ਮਿਲ ਕੇ ਜਾਓਗੇ ਤਾਂ ਦੇਸ਼ ਪ੍ਰਦੇਸ਼ ਵੱਲੋਂ ਵੀ ਤੁਹਾਨੂੰ ਗਿਫਟ ਦੇਵਾਂਗਾ ਇੱਕ ਪਿਆਰਾ ਜਿਹਾ, ਤੇ ਤੋਹਫੇ ਮੈਂ ਨਾਲ ਲੈ ਕੇ ਆਇਆ
0: ਜੀ।
1: ਉਹ ਤੁਹਾਨੂੰ ਜਿਹੜੇ ਬਿਲਕੁਲ ਜਾਣਗੇ ਉਹਨਾਂ ਨੂੰ ਮੈਂ ਗਿਫਟ ਆਪਣੇ ਵੱਲੋਂ ਦੇਸ਼ ਪ੍ਰਦੇਸ਼ ਵੱਲੋਂ ਵੀ ਦੇਵਾਂਗਾ
0: ਜੀ। ਬਿਲਕੁਲ
1: ਸਾਡੇ ਨਾਲ ਤੇ ਆਪਾਂ ਹੁਣ ਗੀਤ ਸੰਗੀਤ ਵੱਲ ਚੱਲੀਏ, ਕੋਈ ਗੀਤ ਵਧੀਆ ਸੁਣਾਈਏ।
0: ਜੀ ਬਿਲਕੁਲ, ਜ਼ਰੂਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ, ਤੇ ਅੱਜ ਸਿੱਧੂ ਸਰ ਨੂੰ ਵੀ ਜ਼ਰੂਰ ਮਿਲੋ ਜਾ ਕੇ। ਤੇ ਪਹੁੰਚਣਾ ਤੁਸੀਂ ਕੁਇਕ ਪਲੇਸ ਤੇ ਹੈ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਦੇ ਉੱਪਰ ਬਹੁਤ ਲੋਕੇਟਡ ਨੇ। ਤੇ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਰਹਿਣਗੇ, ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਇਹ ਪ੍ਰੋਗਰਾਮ ਚੱਲ ਰਿਹਾ। ਤੇ ਡੀਲਸ ਤੁਹਾਡੇ ਲਈ ਬਹੁਤ ਵਧੀਆ ਲੱਗ ਚੁੱਕੀਆਂ ਨੇ, ਗਿਫਟਸ ਵੀ ਤੁਹਾਡੇ ਲਈ ਪੂਰੇ ਤਿਆਰ ਨੇ। ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ। ਨੰਬਰ ਹੈ 905-305-9995-302-9494, ਇਹਨਾਂ ਦਾ ਨੰਬਰ ਹੈ। ਤੇ ਲੋ ਫਿਰ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਬਹੁਤ ਪਿਆਰਾ ਜਿਹਾ ਗਾਣਾ ਸੁਣਦੇ ਹਾਂ, ਤੇ ਉਸ ਤੋਂ ਬਾਅਦ ਤੁਸੀਂ ਵੀ ਆਪਣੀ ਪਸੰਦ ਦੇ ਕੋਈ ਵੀ ਗਾਣੇ ਸੁਣ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦਾ ਨੰਬਰ ਇੱਕੋ ਇੱਕ ਹੈ, 905-500-6464, 905-564-6444 ਦੇ ਉੱਪਰ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਤੁਹਾਡੀ ਪਸੰਦ ਦਾ ਹੋਏਗਾ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸੁਣਦਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਇੰਜੋਏ ਕੀਤਾ ਹੋਏਗਾ। ਤੁਹਾਡੀ ਪਸੰਦ ਦੇ ਸਾਰੇ ਗਾਣੇ ਪ੍ਰੋਗਰਾਮ ਦੇ ਵਿੱਚ ਸੁਣਾਂਗੇ, ਇੱਕ ਇੱਕ ਕਰਕੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਵੀ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਾਉਣਾ ਹੋਵੇ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਇਸੇ ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਏਬਲ ਟਰੱਕਿੰਗ ਵਾਲਿਆਂ ਨੂੰ ਓਨਰ ਓਪਰੇਟਰਸ ਅਤੇ ਕੰਪਨੀ ਡਰਾਈਵਰਸ ਦੀ ਲੋੜ ਹੈ। ਹਾਇਰਿੰਗ ਚੱਲ ਰਹੀ ਇਹਨਾਂ ਦੇ ਕੋਲ USA ਦੇ ਰਨਸ ਵਾਸਤੇ। ਜੇ ਤੁਹਾਡੇ ਕੋਲ 3 ਸਾਲ ਦਾ ਬਾਰਡਰ ਕਰੋਸਿੰਗ ਐਕਸਪੀਰੀਅੰਸ ਹੈ ਅਤੇ ਕਲੀਨ ਐਬਸਟ੍ਰੈਕਟ ਹੈਗਾ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਤੁਹਾਨੂੰ ਪੇ ਕੀਤਾ ਜਾਏਗਾ ਅਪ ਟੂ 75 ਸੈਂਟਸ ਪਲੱਸ HST ਕੰਪਨੀ ਡਰਾਈਵਰਸ ਨੂੰ ਅਤੇ $1.95 ਓਨਰ ਓਪਰੇਟਰਸ ਨੂੰ ਪੇ ਕਰਨਗੇ। ਜਿੰਨੇ ਵੀ ਐਕਸਟਰਾ ਪਿਕਅਪਸ ਐਂਡ ਡਰੋਪ ਆਫਸ ਹੋਣਗੇ ਉਹ ਵੀ ਪੇ ਕੀਤੇ ਜਾਣਗੇ। ਅਤੇ ਨਾਲ ਦੀ ਨਾਲ ਹੀ ਇਹਨਾਂ ਨੂੰ ਸਿਟੀ ਡਰਾਈਵਰਸ ਦੀ ਵੀ ਲੋੜ ਹੈ। AZ ਤੁਹਾਡੇ ਕੋਲ ਲਾਇਸੈਂਸ ਹੈ ਅਤੇ ਇਹਨਾਂ ਨੂੰ ਸਿਟੀ ਡਰਾਈਵਰਸ ਦੀ ਵੀ ਲੋੜ ਹੈ ਲੋਕਲ ਪਿਕਅਪਸ ਐਂਡ ਡਰੋਪ ਆਫਸ ਦੇ ਲਈ। ਤੁਹਾਡੇ ਕੋਲ ਕਲੀਨ ਐਬਸਟ੍ਰੈਕਟ ਹੋਵੇ ਅਤੇ ਸਿਟੀ ਰੋਡ ਦੀ ਨੌਲੇਜ ਹੋਵੇ ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਮਹਿੰਦਰ ਗਰੇਵਾਲ ਜੀ ਨੂੰ, ਕਿਉਂਕਿ ਜਿਹੜੇ ਤੁਹਾਡਾ ਸਾਰਾ ਲੋਕਲ ਕੰਮ ਹੈ ਉਹਦੇ ਲਈ ਤੁਹਾਨੂੰ ਸਿਟੀ ਰੋਡ ਦੀ ਨੌਲੇਜ ਹੋਣੀ ਬਹੁਤ ਲਾਜ਼ਮੀ ਹੈ। ਤੁਸੀਂ ਤਾਂ ਹੀ ਇਹਨਾਂ ਨੂੰ ਕਾਲ ਕਰਿਓ। ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਚਾਹੇ ਤੁਸੀਂ US ਰਨਸ ਦੇ ਲਈ ਕੰਮ ਦੇਖ ਰਹੇ ਹੋ, ਚਾਹੇ ਤੁਸੀਂ ਲੋਕਲ ਕੰਮ ਲੱਭ ਰਹੇ ਹੋ, AZ ਲਾਇਸੈਂਸ ਹੈ, ਟਰੱਕ ਚਲਾਉਣਾ ਜਾਣਦੇ ਹੋ, ਕਲੀਨ ਐਬਸਟ੍ਰੈਕਟ ਹੈਗਾ ਅਤੇ ਨੰਬਰ ਤੁਸੀਂ ਨੋਟ ਕਰ ਲਓ 905-838-4346 905-838-4346। ਏਬਲ ਟਰੱਕਿੰਗ ਦੇ ਮਹਿੰਦਰ ਗਰੇਵਾਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ।

0: ਤੇ ਨਾਲ ਦੀ ਨਾਲ ਜਿਨ੍ਹਾਂ ਨੇ ਆਪਣੀ ਮੌਰਗੇਜ ਕਰਵਾਉਣੀ ਹੋਵੇ ਤਾਂ ਤੁਸੀਂ ਰਾਹੁਲ ਗਰੇਵਾਲ ਜੀ ਦੇ ਨਾਲ ਗੱਲਬਾਤ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ, ਪਰਚੇਸਿਸ ਦੀ ਲੋੜ ਹੈ, ਹੋਮ ਐਕਟੀ ਜਾਂ ਕਮਰਸ਼ੀਅਲ ਐਕਟੀ ਬਣਾਉਣੀ ਹੋਵੇ, ਜ਼ਰੂਰ ਗੱਲਬਾਤ ਕਰੋ ਮੌਰਗੇਜ ਬ੍ਰੋਕਰ ਰਾਹੁਲ ਗਰੇਵਾਲ ਜੀ ਦੇ ਨਾਲ। 90% ਫੰਡਿੰਗ ਤੁਹਾਨੂੰ ਬ੍ਰਾਂਡ ਨਿਊ ਕਮਰਸ਼ੀਅਲ ਬਿਲਡਿੰਗਸ ਵਿੱਚ ਵੀ ਦਵਾ ਦਿੰਦੇ ਨੇ, ਅਤੇ ਪ੍ਰਾਈਵੇਟ ਮੌਰਗੇਜ ਵੀ ਚਾਹੁੰਦੇ ਹੋ ਉਹ ਵੀ ਐਜ਼ ਸੂਨ ਐਜ਼ ਪੋਸੀਬਲ ਕਰਾ ਦੇਣਗੇ ਰਾਹੁਲ ਗਰੇਵਾਲ ਜੀ। ਮੌਰਗੇਜ ਬ੍ਰੋਕਰ ਨੇ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਅਤੇ ਤੁਹਾਨੂੰ ਪੂਰੇ ਐਕਸਪੀਰੀਅੰਸ ਦੇ ਨਾਲ ਤੁਹਾਡੀ ਮੌਰਗੇਜ ਹਰ ਹਾਲ ਕਰਾ ਕੇ ਦੇਣਗੇ। ਨੰਬਰ ਤੁਸੀਂ ਨੋਟ ਕਰ ਲਓ, 6470251 6474240 2541, ਰਾਹੁਲ ਗਰੇਵਾਲ ਜੀ ਦਾ ਨੰਬਰ ਹੈ। ਅਤੇ ਸਟੂਡੀਓ ਦਾ ਨੰਬਰ ਇੱਕੋ ਇੱਕ ਹੈ ਗੱਲਬਾਤ ਕਰਨ ਦੇ ਲਈ, 905-564-6444। ਤੁਹਾਡਾ ਅਤੇ ਸਾਡਾ ਸਾਥ ਪੂਰੇ 3 ਘੰਟੇ ਦਾ ਬਣਿਆ ਹੋਇਆ। 9055-64-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਅੱਜ ਬੜਾ ਕਮਾਲ ਦਾ, ਤੁਹਾਨੂੰ ਪਤਾ ਕਿ ਹੁਣ ਥੈਂਕਸ ਗਿਵਿੰਗ ਲੌਂਗ ਵੀਕਐਂਡ ਹੈ, ਅਤੇ ਬੜਾ ਕਮਾਲ ਦਾ ਅਸੀਂ ਸ਼ੋਅ ਕਰ ਰਹੇ ਹਾਂ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਆਏ ਹੋਏ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ, ਜਿਹੜੇ ਕਿ ਤੁਹਾਡੇ ਲਈ 294 ਵਾਕਰ ਡਰਾਈਵ ਦੇ ਉੱਪਰ ਲੋਕੇਟਡ ਨੇ। ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਸੇਲ ਚੱਲ ਰਹੀ ਹੈ ਇੱਥੇ, ਅਤੇ ਤੁਸੀਂ ਆਪਣੇ ਘਰ ਦਾ ਕੋਈ ਵੀ ਫਰਨੀਚਰ ਦਾ ਕੋਈ ਵੀ ਆਈਟਮ ਲੈ ਕੇ ਆਉਣੀ ਹੋਵੇ, ਚਾਹੇ ਤੁਸੀਂ ਕੋਈ ਬੈਡਰੂਮ ਸੈੱਟ ਚਾਹੁੰਦੇ ਹੋ, ਸੋਫਾ ਸੈੱਟ ਚਾਹੁੰਦੇ ਹੋ, ਜਾਂ ਤੁਸੀਂ ਕੋਈ ਡਾਇਨਿੰਗ ਟੇਬਲ, ਕੌਫੀ ਟੇਬਲ, ਕੋਈ ਵੀ ਤੁਸੀਂ ਚੀਜ਼ ਲੈਣੀ ਹੋਵੇ, ਰਿਕਲਾਈਨਰ ਸੋਫਾ ਸੈੱਟਸ ਲੈਣੇ ਹੋਣ, ਤੁਸੀਂ ਇਹਨਾਂ ਦੇ ਕੋਲ ਇੱਕ ਵਾਰ ਚੱਕਰ ਜ਼ਰੂਰ ਲਗਾਓ। ਸਾਰੀ ਨਵੀਂ ਇਨਵੈਂਟਰੀ ਪਹੁੰਚ ਚੁੱਕੀ ਹੈ, ਅਤੇ ਬਹੁਤ ਕਮਾਲ ਦੀਆਂ ਪ੍ਰਾਈਸਿਸ, ਅਤੇ ਬਹੁਤ ਕਮਾਲ ਦੇ ਗਿਫਟਸ ਗਿਫਟਸ ਵੀ ਇੱਦਾਂ ਨਹੀਂ ਕਿ ਛੋਟੇ ਮੋਟੇ ਗਿਫਟਸ ਤੁਹਾਨੂੰ ਮਿਲ ਰਹੇ ਨੇ, ਪੂਰੇ ਦੇ ਪੂਰੇ ਵੱਡੇ ਵੱਡੇ ਇਲੈਕਟ੍ਰੋਨਿਕਸ ਤੁਹਾਨੂੰ ਮਿਲ ਰਹੇ ਨੇ। ਜ਼ਰੂਰ ਤੁਸੀਂ ਲੈਣ ਦੇ ਲਈ ਪਹੁੰਚੋ ਅੱਜ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਦੇ ਕੋਲ, 294 ਵਾਕਰ ਡਰਾਈਵ। ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਪ੍ਰੋਗਰਾਮ ਅੱਜ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। 905-302-9994 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। 9053029494 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਅਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ, ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ, ਅਤੇ ਬੜੇ ਕਮਾਲ ਦੀਆਂ ਤੁਹਾਨੂੰ ਅੱਜ ਡੀਲਸ ਤਾਂ ਮਿਲਣੀਆਂ ਹੀ ਮਿਲਣੀਆਂ ਨੇ, ਫ੍ਰੀ ਗਿਫਟਸ ਵੀ ਜ਼ਰੂਰ ਮਿਲਣਗੇ, ਸੁੱਖ ਜੀ ਪੂਰੀ ਤਿਆਰੀ ਨਾਲ ਤੁਹਾਡੇ ਲਈ ਬੈਠੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ 'ਤੇ। ਅਤੇ ਲੋ ਫਿਰ ਗੱਲਬਾਤ ਕਰਦੇ ਹਾਂ ਸਿੱਧੂ ਸਰ ਦੇ ਨਾਲ, ਜੁੜਦੇ ਹਾਂ ਇੱਕ ਵਾਰ ਫਿਰ ਤੋਂ, ਅਤੇ ਜਾਣਦੇ ਹਾਂ ਆਪਾਂ ਨੈਕਸਟ ਡੀਲ ਸਾਨੂੰ ਕਿਹੜੀ ਮਿਲੂਗੀ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਨਵੀਂ ਦੋਸਤੋ ਢੋਲ ਤੇ ਡਗਾ ਅਸੀਂ ਲਗਾ ਲਿਆ ਤੇ ਹੁਣ ਸੁਖੋਰੀ ਵੀ ਆ ਗਏ ਕੋਲੇ ਸਾਡੇ, ਤੇ ਫਿਰ ਆਪਾਂ ਪਹੁੰਚੇ ਹੋਈਏ ਗ੍ਰੈਂਡ ਫਰਨੀਚਰ ਤੇ।
2: ਜੀ ਭਾਜੀ,
1: ਤੇ ਵਧੀਆ ਵਧੀਆ ਡੀਲਾਂ ਦਾ ਹੋਣ
2: ਜੀ,
1: ਇਹ ਹੋ ਹੀ ਨਹੀਂ ਸਕਦਾ।
2: ਬਿਲਕੁਲ, ਜਦੋਂ ਥੈਂਕਸ ਗਿਵਿੰਗ ਲੌਂਗ ਵੀਕਐਂਡ ਹੋਵੇ ਬਾਈ ਜੀ, ਭਾਜੀ ਤੇ ਨਾਲ ਡੀਲਾਂ ਕਿਉਂ ਨਾ ਹੁਣ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ।
1: ਡੀਲ ਤੇ ਡੀਲ ਠਾ ਡੀਲ,
2: ਡੀਲ ਤੇ ਡੀਲ
1: ਠਾ ਡੀਲ,
2: ਬਿਲਕੁਲ ਇਹੋ ਜਿਹੀਆਂ ਡੀਲਾਂ ਨੇ। ਸੋ ਭਾਜੀ, ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਓਪਨ ਆ, ਸੈਚਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਅਸੀਂ ਅੱਜ ਤੁਹਾਡੇ ਲਈ ਓਪਨ ਹੋਵਾਂਗੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਪਰ ਅੱਜ ਵੀ ਤੁਹਾਡੇ ਕੋਲ ਅਸੀਂ ਤੁਹਾਡੇ ਲਈ ਰਾਤ ਦੇ 10 ਵਜੇ ਤੱਕ ਓਪਨ ਆ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਓ, ਡਿਨਰ ਕਰਕੇ ਆ ਜਾਓ। ਅਸੀਂ ਰਾਤ ਦੇ 10 ਵਜੇ ਤੱਕ ਅਵਰ ਵੀ ਐਕਸਟੈਂਡ ਕਰ ਦਿੱਤੇ ਗਏ ਨੇ, ਤੇ ਨਾਲ ਦੇ ਨਾਲ ਸਟਾਫ ਵੀ ਜਿਹੜਾ ਐਕਸਟਰਾ ਬੁਲਾ ਲਿਆ ਗਿਆ। ਸੋ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਲੌਂਗ ਵੀਕਐਂਡ ਦੀ ਸੇਲ ਲੈ ਕੇ। ਸੋ ਲੋਸਟ ਪ੍ਰਾਈਜ਼ ਤੇ ਨਾਲ ਵੱਡੇ ਵੱਡੇ ਤੋਹਫੇ ਤੇ ਮਿਲਣੇ ਆ, ਤੇ ਹਰੇਕ ਪਰਚੇਜ਼ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਦਾ ਦਿੱਤਾ ਜਾਣਾ। ਤੇ ਹੁਣ ਭਾਜੀ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸਿਰ ਲੈਣਾ, ਇਹ ਭਾਜੀ ਸਪੈਸ਼ਲ ਇਟਲੀ ਤੋਂ ਮੰਗਾਇਆ, ਇਟਲੀ ਦੀ ਸਟੈਂਪ ਲੱਗੀ ਹੋਈ ਆ, 1, 2, 3 ਬੈਡਰੂਮ ਸੈਟ, ਇਟਲੀ ਦੀ ਮੋਹਰ ਲੱਗੀ ਹੋਈ ਆ ਜੀ ਉੱਤੇ। ਬੈਡਰੂਮ ਸੈੱਟ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ, ਲੈਕਰ ਫਿਨਿਸ਼ ਦਾ ਬੈੱਡ ਹਾਈ ਤੇ ਪਲੱਸ ਫਲੈਟ ਫਾਰਮ ਵਾਲਾ ਬੈੱਡ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਹੈ ਜੀ, ਫਲੈਟ ਫਾਰਮ ਲੱਗਾ ਹੋਇਆ, ਡਰੈਸਰ ਮਿਰਰ ਆ, ਨਾਲ ਸਾਈਡ ਟੇਬਲ ਆ, ਮੇਡ ਇਨ ਇਟਲੀ ਦਾ ਲੈਕਰ ਫਿਨਿਸ਼ ਦਾ ਕੰਪਲੀਟ ਬੈਡਰੂਮ ਸੈੱਟ। ਫਲੋਰ ਦੀ ਪ੍ਰਾਈਸ $3,500 ਲੱਗੀ ਹੋਈ ਆ। ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਆਉਣਗੇ, $1,299 ਦਾ ਪੂਰਾ ਬੈਡਰੂਮ ਸੈੱਟ, $1,299 ਦਾ ਤੁਹਾਨੂੰ ਮਿਲੂਗਾ। ਤੇ ਨਾਲ ਹੁਣ ਲਾਓ ਮੜਾ ਜਾ ਢੋਲ ਤੇ ਡਗਾ, ਫਿਰ ਇੱਕ ਦਿੰਦੇ ਆ ਡੀ ਲਾ ਦਿਓ ਢੋਲ ਤੇ ਡਗਾ।
1: ਲਓ ਜੀ ਲਓ,
2: ਬਿਲਕੁਲ ਬਿਲਕੁਲ, ਹੁਣ ਨਾਲ 50 ਇੰਚ ਦਾ ਟੀਵੀ, 50 ਇੰਚ ਦਾ ਐਲਈਡੀ ਟੀਵੀ, ਬਿਲਕੁਲ ਫ੍ਰੀ,
1: ਬੱਲੇ ਬੱਲੇ ਆ ਚੱਕਦੇ,
2: ਤੇ ਨਾਲ ਸੀਡੀ ਵਾਲਾ ਪ੍ਰੈਸ਼ਰ ਕੁੱਕਰ ਤਾਂ ਫ੍ਰੀ ਦੇਣੇ ਜਾਣਾ ਹਰੇਕ
1: ਬੰਦੇ।
2: ਬਿਲਕੁਲ, ਗਾਣੇ ਵੀ ਕਾਫੀ
1: ਬਿਜ਼ੀ ਰੱਖਦਾ ਸਿਟੀਆਂ ਮਾਰ ਕੇ।
2: ਬਿਲਕੁਲ ਬਿਲਕੁਲ, ਮੇਡ ਇਨ ਇਟਲੀ ਦਾ ਕੰਪਲੀਟ ਬੈਡਰੂਮ ਸੈੱਟ, $1,299 ਦਾ ਇੱਕ, ਬਿਲਕੁਲ 50 ਇੰਚ ਦਾ ਟੀਵੀ ਵੀ ਫ੍ਰੀ ਮਿਲੂਗਾ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਗਿਫਟ ਮਿਲੂਗਾ। ਸੋ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਜਿੱਥੇ ਵੀ ਕਿਤੇ ਉਹ ਗੱਡੀਆਂ ਹੁਣ ਘੁਮਾ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਵੈਬਸਾਈਟ ਦੇ ਬਿਲਕੁਲ ਵੈਬਸਾਈਟ ਦੇ ਉੱਪਰ 294 ਵਾਕ ਐਂਡ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ ਤੁਸੀਂ
1: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸੋਗ ਅੱਗੇ ਜਾ ਕੇ ਹੋਰ ਤੁਹਾਡੇ ਨਾਲ ਗੱਲਬਾਤ ਕਰਦੇ ਦੋਸਤੋ ਬਹੁਤ ਹੀ ਪਿਆਰੀ ਮੂਵੀ ਮਿਹਨਤ ਨਾਲ ਤਿਆਰ ਕੀਤੀ ਹੋਈ ਮੂਵੀ ਆ ਇਹ ਦਿਨ ਰੋਜ਼ ਰੋਜ਼ ਨੇ ਆਉਣੇ ਰਿਲੀਜ਼ ਹੋ ਚੁੱਕੀ ਆ ਅੱਜ ਜਾ ਕੇ ਦੇਖੋ ਕੱਲ੍ਹ ਦੇਖੋ ਲੌਂਗ ਵੀਕਐਂਡ ਦੇਖੋ ਔਰ ਮਨਪ੍ਰੀਤ ਮੂਵੀ ਦੀ ਜਿਹੜੀ ਸਟੋਰੀ ਲਾਈਨ ਬੜੀ ਵਧੀਆ ਹੈਗੀ ਆ ਜਿਹਦੇ ਵਿੱਚ ਕਾਮੇਡੀ ਵੀ ਹੈਗੀ ਆ ਬਰਨਾਲ ਦੀ ਨਾਲ ਸਟੋਰੀ ਇੰਨੀ ਵਧੀਆ ਭਜਨ ਮਾਨ ਤੇ ਆਪਣੇ ਖਾਸ ਕਰਕੇ ਪ੍ਰਕਾਸ਼ ਮਾਨ ਜਿਹੜੇ ਨੇ ਪਹਿਲੀ ਵਾਰ ਮੂਵੀ ਚ ਆਏ ਨੇ ਪਰ ਲੱਗ ਨੀ ਰਿਹਾ ਬੜਾ ਸਿੱਖ ਕੇ ਆਏ ਨੇ ਉਹ ਬੜਾ ਸੋਹਣਾ ਕੰਮ ਕੀਤਾ ਲੋਕਾਂ ਨੇ ਸਲਾਹਿਆ ਮੈਂ ਤਾਂ ਆਪ ਖੁਸ਼ ਹੋਇਆ ਪੂਰਾ ਦੇਖ ਕੇ ਉਹਨਾਂ ਦੀ ਐਕਟਿੰਗ ਬੜੀ ਸੋਹਣੀ ਉਹਨਾਂ ਨੇ ਕੀਤੀ ਹੈ ਤੇ ਗੀਤ ਸੰਗੀਤ ਇਹ ਮੂਵੀ ਚ 5-6 ਗੀਤ ਨੇ ਬੜੇ ਪਿਆਰੇ ਗੀਤ ਨੇ ਔਰ ਸੁਖਵਿੰਦਰ ਹੋਣ ਨੇ ਗੀਤ ਗਾਇਆ ਹੈਗਾ ਤੇ ਵੱਖ ਵੱਖ ਸਿੰਗਰਾਂ ਨੇ ਬੱਬੂ ਮਾਨ ਨੇ ਵੀ ਇੱਕ ਸੈਡ ਸੌਂਗ ਗਾਇਆ ਹੋਇਆ ਤੇ ਨਾਲ ਆਪਣੇ ਸ਼ਹਿਰੀ ਮਾਨ ਦਾ ਗੀਤ ਬੜਾ ਹੀ ਵਧੀਆ ਜਿਹੜਾ ਨੱਚਣ ਟੱਪਣ ਵਾਲਾ ਬਾਰ ਦੇ ਵਿੱਚ ਨਾ ਤੇ ਕੱਲ ਮਿਲਾ ਕੇ ਮੂਵੀ ਤੁਸੀਂ ਵੇਖੋਗੇ ਤਾਂ ਖੁਸ਼ ਹੋਗੇ ਤੇ ਤੁਹਾਨੂੰ ਇੱਕ ਅੱਛਾ ਮੈਸੇਜ ਵੀ ਮਿਲੂਗਾ ਖਾਸ ਕਰਕੇ ਆਪਾਂ NRI ਵੀ ਕਿਤੇ ਵੀ NRI ਆਪਾਂ ਇੰਡੀਆ ਰਹਿੰਦੇ ਹਾਂ ਮਿਹਨਤ ਕਸ਼ ਲੋਕ ਇੰਨੀ ਮਿਹਨਤ ਕਰਦੇ ਹਾਂ ਕਈ ਵਾਰੀ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਕਈ ਵਾਰੀ ਫਿਰ ਕਈ ਵਾਰੀ ਇੱਕ ਉਹ ਵੀ ਜ਼ਰੂਰੀ ਹੁੰਦਾ ਕਿ ਬੱਚਿਆਂ ਵਾਸਤੇ ਹੀ ਕਮਾਉਂਦੇ ਹਾਂ ਆਪਾਂ ਸਭ ਕੁਛ ਇਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਲਈ ਬਹੁਤ ਕੁਛ ਸਿੱਖਣ ਨੂੰ ਮਿਲੇਗਾ ਬੜਾ ਵਧੀਆ ਮੈਸੇਜ ਵੀ ਹੋਏਗਾ ਪਲੱਸ ਗੀਤ ਸੰਗੀਤ ਗੱਲਾਂ ਬਾਤਾਂ ਤੁਸੀਂ ਮੂਵੀ ਨੂੰ ਮਾਣੋ ਜਾ ਕੇ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਮੈਂ ਪਰਸਨਲੀ ਕੱਲ੍ਹ ਅਸੀਂ ਆਪਣਾ ਸੀਗਾ ਪ੍ਰੀਮੀਅਰ ਸਿਲਵਰ ਸਿਟੀ ਬ੍ਰੈਂਪਟਨ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ ਤੇ ਅੱਖ ਨਹੀਂ ਝਪਕੀ ਡੇਢ ਘੰਟਾ ਦੋ ਘੰਟਾ ਇੱਕ ਘੰਟੇ ਕਿ ਮੂਵੀ ਇੰਨੀ ਵਧੀਆ ਸੀ ਤੁਸੀਂ ਵੀ ਵੀਕਐਂਡ ਤੇ ਜਾਓ ਲੌਂਗ ਵੀਕਐਂਡ ਜਾ ਕੇ ਦੇਖੋ ਆਪਣੇ ਨੇੜਲੇ ਫਾਈਨ ਆਊਟ ਕਰ ਲਓ ਸੇਂਟ ਕੈਥਰਨ ਵੀ ਲੱਗੀ ਹੋਈ ਆ ਇਹ ਆਪਣੇ ਨਿਆਗਰਾ ਫਾਲ ਵੀ ਲੱਗੀ ਹੋਈ ਆ ਜਿੰਨੇ ਵੀ ਸਿਨੇਪਲੈਕਸ ਥੀਏਟਰ ਹੈਗੇ ਨੇ ਸਾਰਿਆਂ 'ਚ ਲੱਗੀ ਹੋਈ ਆ ਲੈਂਡਮਾਰਕ ਵੀ ਲੱਗੀ ਹੋਈ ਆ ਤੇ ਤੁਸੀਂ ਇਹ ਮੂਵੀ ਨੂੰ ਜ਼ਰੂਰ ਵੇਖੋ ਅਸੀਂ ਤੁਹਾਨੂੰ ਲਾਈਵ ਲੋਕੇਸ਼ਨ ਤੋਂ ਮਿਲਦੇ ਰਹਾਂਗੇ ਅੱਗੇ ਜਾ ਕੇ ਹੋਰ ਗੱਲਾਂ ਬਾਤਾਂ ਕਰਾਂਗੇ ਤੇ ਹੁਣ ਚੱਲਦੇ ਹਾਂ ਵਾਪਸ ਸਟੂਡੀਓ ਮਨਪ੍ਰੀਤ ਦੇ ਪਾਸ
0: ਜੀ
1: ਮਨਪ੍ਰੀਤ ਮੈਂ ਤੁਹਾਡੇ ਨਾਲ ਹੀ ਹਾਂ ਹੈਡਸੈਟ ਲੱਗੇ ਹੋਏ ਨੇ
0: ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਂ ਇੱਕ ਵਾਰ ਨੰਬਰ ਤੁਹਾਨੂੰ ਫਿਰ ਦੇ ਦਿਆਂ ਜਿੱਥੇ ਕਿ ਲੌਂਗ ਵੀਕਐਂਡ ਸਪੈਸ਼ਲ ਤੁਹਾਡੇ ਲਈ ਸੇਲ ਲੱਗ ਚੁੱਕੀ ਹੈ ਫਰਨੀਚਰ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ 294 ਵਾਕਰ ਡਰਾਈਵ ਤੇ ਤੁਸੀਂ ਜ਼ਰੂਰ ਪਹੁੰਚੋ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅੱਜ ਓਪਨ ਰਹਿਣਗੇ ਨੰਬਰ ਤੁਸੀਂ ਨੋਟ ਕਰ ਲਓ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ ਜਾਂ ਫਿਰ ਤੁਸੀਂ ਆਪਣੀ ਕੋਈ ਵੀ ਫਰਨੀਚਰ ਆਈਟਮ ਦੀ ਤੁਹਾਨੂੰ ਡੀਲ ਵਧੀਆ ਲੱਗ ਰਹੀ ਹੈ ਤੁਸੀਂ ਉਹਨੂੰ ਲੌਗਇਨ ਕਰਾਉਣਾ ਚਾਹੁੰਦੇ ਹੋ ਨੰਬਰ ਇੱਕੋ ਇੱਕ ਹੈ 905-302-9494-905-302-9494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ
1: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
3: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀਆਂ ਆਪਣੀਆਂ ਮਜਬੂਰੀਆਂ ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਕਦੋਂ ਫਿਕਰਾਂ 'ਚ ਪਏ ਹੋਏ
4: ਆਪਾਂ ਇਹ ਕਰਦੇ ਆ ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆ
1: ਦਿਨ ਰੋਜ਼ ਰੋਜ਼ ਨਹੀਂ ਆਉਣੇ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੇਂਟ ਕੈਥਰਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ
0: ਚੇਤਨਿਆ ਇਮੀਗ੍ਰੇਸ਼ਨ ਸਰਵਿਸਿਸ ਇੰਕ ਤੋਂ ਜਸ਼ਨਪ੍ਰੀਤ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਆਪਣੇ ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਲੈਣੀ ਹੋਵੇ ਤੁਹਾਡੇ ਕੋਈ ਵੀ ਸਵਾਲ ਨੇ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਤੁਸੀਂ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਦੇ ਵਿੱਚ ਇਨਵਾਈਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ PR ਦੇ ਲਈ ਆਪਸ਼ਨਸ ਲੱਭ ਰਹੇ ਹੋ ਤੁਹਾਡੀ ਹੁਣ ਵਰਕ ਪਰਮਿਟ ਖਤਮ ਹੋਣ ਜਾ ਰਿਹਾ ਵਾ ਤਾਂ ਤੁਸੀਂ ਆਪਣੇ ਆਪਸ਼ਨਸ ਐਕਸਪਲੋਰ ਕਰੋ ਇਹਨਾਂ ਦੇ ਨਾਲ ਗੱਲਬਾਤ ਕਰੋ ਪਿਛਲੇ 7 ਸਾਲ ਦੇ ਐਕਸਪੀਰੀਅੰਸ ਦੇ ਨਾਲ ਥਾਊਜ਼ੈਂਡਸ ਆਫ ਬੱਚਿਆਂ ਦੀ ਹੈਲਪ ਕਰ ਚੁੱਕੇ ਨੇ ਇਹ ਤੁਸੀਂ ਆਪਣੇ ਇਮੀਗ੍ਰੇਸ਼ਨ ਦੀਆਂ ਸਾਰੀਆਂ ਸਰਵਿਸਿਸ ਲੈ ਸਕਦੇ ਹੋ। ਪਹੁੰਚੋ ਇਹਨਾਂ ਦੇ ਆਫਿਸ 218 ਐਕਸਪੋਰਟ ਬੁਲੇਵਰਡ ਮਿਸਿਸਾਗਾ ਦੇ ਵਿੱਚ, ਸੁਈਟ ਨੰਬਰ 612 ਸੈਕਿੰਡ ਫਲੋਰ ਦੇ ਉੱਪਰ ਲੋਕੇਟਡ ਨੇ, ਚੇਤਨਿਆ ਇਮੀਗ੍ਰੇਸ਼ਨ ਸਰਵਿਸਿਸ ਇੰਕ। ਤੇ ਆਪਾਂ ਗੱਲਬਾਤ ਕਰਾਂਗੇ। ਜਸ਼ਨਪ੍ਰੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ
5: ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹਾਂਜੀ ਜਸ਼ਨ ਜੀ, ਥੋੜ੍ਹਾ ਜਿਹਾ ਆਪਾਂ ਗੱਲਬਾਤ ਕਰੀਏ ਇਮੀਗ੍ਰੇਸ਼ਨ ਦੇ ਰਿਗਾਰਡਿੰਗ। ਜਿਨ੍ਹਾਂ ਦੇ ਕਹਿ ਲਓ ਕਿ ਬੱਚੇ ਛੋਟੇ ਹੁੰਦੇ ਨੇ, ਲੈਟਸ ਸੇ ਕਿ ਉਹਨਾਂ ਦੇ ਕੋਲ ਬੱਚੇ ਸੰਭਾਲਣ ਦੇ ਲਈ ਕੋਈ ਪਰਸਨ ਨਹੀਂ ਹੁੰਦਾ, ਕਈ ਨੈਨੀ ਰੱਖਦੇ ਨੇ, ਕੋਈ ਪੋਸੀਬਿਲਿਟੀ ਹੈਗੀ ਹੈ ਵੀ ਉਹਨਾਂ ਦੇ ਉਹਨਾਂ ਨੂੰ ਜੇ ਵਰਕ ਪਰਮਿਟ ਦੇਣਾ ਹੋਵੇ, ਉਹਨਾਂ ਨੇ ਜਿਹੜੇ ਵੀ ਸਾਡੇ ਲਿਸਨਰ ਸੁਣ ਰਹੇ ਹੋਣਗੇ ਹੁਣ ਇਸ ਟਾਈਮ, ਜਿਨ੍ਹਾਂ ਦੇ ਬੱਚੇ ਛੋਟੇ ਨੇ, ਕੋਈ ਕੀ ਪੋਸੀਬਲ ਹੈਗਾ, ਉਹਨਾਂ ਦੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇਗੀਆਂ ਜਿਨ੍ਹਾਂ ਨੇ ਆਪਾਂ ਜੇ ਕਿਸੇ ਨੈਨੀ ਨੂੰ ਵਰਕ ਪਰਮਿਟ ਦੇਣਾ ਹੋਵੇ?
5: ਇਹਦੀ ਐਲੀਜੀਬਿਲਿਟੀ ਬਸ ਇਹਦੀ ਆ ਕਿ ਜਿਹੜੀ ਫੈਮਿਲੀ ਇਨਕਮ ਆ ਉਹਨਾਂ ਦੀ, ਉਹ ਉਹਨਾਂ ਦੀ 2025 ਤੇ ਜਿਹੜੀ ਆ 70,000 ਤੋਂ ਉੱਤੇ ਹੋਣੀ ਚਾਹੀਦੀ ਆ। ਜਿਹੜੇ ਬੱਚੇ ਆ ਉਹ ਲੈਸ ਦੈਨ 12 ਸਾਲ, ਤੇ ਇਹਦੇ ਵਿੱਚ ਜਿਹੜੇ ਵੀ ਵਰਕਰ ਉਹ ਰੱਖਣਗੇ ਉਹਨਾਂ ਨੂੰ 1 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਆ। ਤੇ ਸਾਡੇ ਕੋਲ ਬਹੁਤ ਸਾਰੀਆਂ ਯੰਗ ਫੈਮਿਲੀਜ਼ ਆਉਂਦੀਆਂ ਨੇ ਜਿਹਨਾਂ ਦੇ 1 ਜਾਂ 2 ਕਿੱਡ ਹੁੰਦੇ ਆ, ਤੇ ਉਹ ਵਰਕਰ ਵੀ ਆਪਦਾ ਆਪ ਹੀ ਲੱਭ ਕੇ ਲਿਆਉਂਦੇ ਆ, ਤੇ ਬਸ ਆਪਾਂ ਜਸਟ ਇਮੀਗ੍ਰੇਸ਼ਨ ਪ੍ਰੋਸੈਸ ਕਰਨਾ ਹੁੰਦਾ ਵਾ।
0: ਠੀਕ ਹੈ।
5: ਇਹਦੇ ਵਿੱਚ ਜਿਹੜੀ ਆ ਅਕੋਰਡਿੰਗ ਟੂ ਗਵਰਨਮੈਂਟ ਦੀ ਨਿਊ ਗਾਈਡਲਾਈਨ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਨਵੀਂ ਗਾਈਡਲਾਈਨ ਇਹ ਆ ਕਿ ਤੁਸੀਂ ਸਿਰਫ ਲੋਕਲ ਹੀ ਹਾਇਰ ਕਰ ਸਕਦੇ ਹੋ ਐਜ਼ ਅ ਨੈਨੀ, ਉਹ ਜਿਹਨੇ ਸਾਡੇ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਹੋਲਡਰ ਹੁੰਦੇ ਨੇ ਜੀ।
0: ਜੀ, ਤੇ ਜ਼ਰੂਰ ਤੁਸੀਂ ਇਹਨਾਂ ਨੂੰ ਕਾਲ ਕਰੋ ਨੰਬਰ 4373651275 ਦੇ ਉੱਪਰ। ਤੇ ਜਸ਼ਨ ਜੀ, ਸਾਨੂੰ ਇਹ ਵੀ ਗੱਲ ਦੱਸੋ ਕਿ ਜਿਨ੍ਹਾਂ ਦਾ ਵਰਕ ਪਰਮਿਟ ਹੁਣ ਖਤਮ ਹੋ ਰਿਹਾ ਕੈਨੇਡਾ ਦੇ ਵਿੱਚ, ਉਹਨਾਂ ਦੇ ਲਈ ਕੀ ਆਪਸ਼ਨਸ ਨੇ?
5: ਜੀ, ਉਹਨਾਂ ਕੋਲ ਤਾਂ ਆਪਣੇ ਕੋਲ ਜਿਹੜੀ ਹੈਗੀ ਆ ਇੱਕ ਆਪਸ਼ਨ ਹੈਗੀ ਆ LMI ਐਗਜ਼ੈਂਪਟ ਵਰਕ ਪਰਮਿਟ ਦੀ, ਜਿਹੜੀ ਕੈਟੇਗਰੀ C16 ਦੇ ਅੰਡਰ ਆਉਂਦੀ ਆ। ਤੇ ਇਹਨਾਂ ਵਿੱਚ ਉਹਨਾਂ ਨੂੰ 3 ਸਾਲ ਦਾ ਵੈਲਿਡ ਵਰਕ ਪਰਮਿਟ ਮਿਲ ਸਕਦਾ ਆ। ਤੇ ਜਿਵੇਂ ਕਿ ਅੱਜ ਕੱਲ੍ਹ ਆਪਾਂ ਸੁਣਦੇ ਆ ਕਿ ਜਿਹੜੀ ਆਪਣੀ LMI ਆ ਉਹ ਹਾਈ ਵੇਜ ਰੇਟ ਤੇ ਮਿਲਦੀ ਆ, ਅਪਰੋਕਸੀਮੇਟਲੀ 30 ਪਰ ਆਵਰ ਤੇ। ਇਹਦੇ ਵਿੱਚ ਆਲਸ ਵਿੱਚ ਕੁਛ ਨਹੀਂ ਹੈਗਾ, ਤੁਸੀਂ ਇਹ ਲੋਅ ਵੇਜ ਤੇ ਮਿਲਦੀ ਆ, ਤੇ ਕੋਈ ਮੈਟਰ ਨਹੀਂ ਕਰਦਾ ਹਾਈ ਹੋਵੇ ਜਾਂ ਹਨਾ ਜਿਵੇਂ ਵੀ ਆ, ਕੋਈ ਸੱਚ ਦੀ ਸਪੈਸ਼ਲ ਰਿਕੁਆਇਰਮੈਂਟ ਨਹੀਂ ਹੈਗੀ। ਤੁਸੀਂ ਸਾਨੂੰ ਕਾਲ ਕਰੋ, ਆਪਣੀ ਅਸੈਸਮੈਂਟ ਕਰਾਓ, ਤੇ ਆਪਾਂ ਤੁਹਾਨੂੰ ਉਸ ਬੇਸਿਸ ਤੇ ਗਾਈਡ ਕਰਾਂਗੇ। ਤੇ ਸਾਡਾ ਫੋਨ ਨੰਬਰ ਹੈਗਾ ਆ ਜੀ 4373651275।
0: ਜੀ, ਤੇ ਇੱਕ ਚੀਜ਼ ਹੋਰ ਦੱਸੋ, ਜਿਹੜੇ ਅੱਜ ਕੱਲ੍ਹ ਜਿਵੇਂ ਹੁਣ ਤੁਹਾਨੂੰ ਪਤਾ ਹੈ ਕਿ ਲੇਬਰ ਦੀ ਕਾਫੀ ਸ਼ੋਰਟੇਜ ਆ ਗਈ ਹੈ, ਤੇ ਜਿਨ੍ਹਾਂ ਦੇ ਬਿਜ਼ਨਸ ਆਲਰੇਡੀ ਹੈਗੇ ਨੇ ਸਾਡੀ ਕਮਿਊਨਿਟੀ ਦੇ ਵਿੱਚ, ਉਹ ਵਰਕ ਪਰਮਿਟ ਦੇ ਵਿੱਚ ਕਿੱਦਾਂ ਹੈਲਪ ਕਰ ਸਕਦੇ ਨੇ ਬੱਚਿਆਂ ਦੀ?
5: ਜੀ, ਉਹ ਜਿਵੇਂ ਕਿ ਹੈਲਪ ਕਰ ਸਕਦੇ ਨੇ ਉਹਨਾਂ ਜਿਵੇਂ ਵਰਕ ਪਰਮਿਟ ਵਧਾਉਣ ਵਿੱਚ ਉਹਨਾਂ ਦੀ ਹੈਲਪ ਕਰ ਸਕਦੇ ਆ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ LMI ਐਗਜ਼ੈਂਪਟ ਕਲੋਜ਼ ਵਰਕ ਪਰਮਿਟ ਮਿਲ ਸਕਦਾ ਵਾ ਉਹਨਾਂ ਨੂੰ ਲੋਅ ਵੇਜ ਤੇ। ਉਹਦੇ ਵਿੱਚ ਸਾਡੇ ਪਿਛਲੇ 2 ਵੀਕਾਂ ਸਾਡੇ ਵੀ ਅਪਰੂਵਲ ਆ ਚੁੱਕੇ ਨੇ ਹਜੇ ਤੱਕ। ਤੇ ਇੰਪਲੋਈ ਤੋਂ ਵੀ ਇੰਪਲੋਈ ਜਿਹੜਾ ਸਾਨੂੰ ਸਿਰਫ ਨਾਰਮਲ ਜੇ ਡਾਕੂਮੈਂਟਸ ਚਾਹੀਦੇ ਹੁੰਦੇ ਨੇ, ਉਹਦੇ ਚ ਬਸ ਉਹਨਾਂ ਨੇ ਸਪੋਰਟ ਹੀ ਕਰਨਾ ਆ ਉਹਨਾਂ ਨੂੰ। ਤੇ ਇੰਪਲੋਇਰ ਤੋਂ ਸਾਨੂੰ ਸਿਰਫ ਜੋਬ ਆਫਰ ਚਾਹੀਦਾ ਆ, ਤੇ ਉਹਨਾਂ ਦੇ ਸਿਰਫ $230 ਤੱਕ ਕੰਪਲਾਇੰਸ ਵੀ ਲੱਗੇਗੀ। ਤੇ ਜਿਹੜਾ ਇੰਪਲੋਈ ਆ ਉਹਦੇ ਵੱਲੋਂ ਸਾਨੂੰ ਸਿਰਫ ਇੱਕ ਲੈਂਗੁਏਜ ਟੈਸਟ ਚਾਹੀਦਾ ਆ, ਪਾਸਪੋਰਟ ਚਾਹੀਦਾ ਆ, ਵੈਲਿਡ ਵਰਕ ਪਰਮਿਟ ਜਿਹੜਾ ਵੀ ਹੁੰਦੇ ਆ ਡਾਕੂਮੈਂਟ ਆਪਣੇ ਅਪਲਾਈ ਕਰਨ ਲਈ, ਬਸ ਉਹ ਜਸਟ ਉਹੀ ਸਾਰੇ ਡਾਕੂਮੈਂਟਸ ਚਾਹੀਦੇ ਨੇ ਜੀ।
0: ਠੀਕ ਹੈ ਜਸ਼ਨਪ੍ਰੀਤ ਜੀ, ਆਪਣਾ ਐਡਰੈਸ ਤੇ ਫੋਨ ਨੰਬਰ ਦੱਸੋ ਪਲੀਜ਼।
5: ਹਾਂਜੀ, ਐਡਰੈਸ ਹੈਗਾ ਜੀ ਸਾਡਾ 218 ਐਕਸਪੋਰਟ ਬੁਲੇਵਾਰਡ, ਸੁਈਟ ਹੈਗਾ ਜੀ ਸਾਡਾ 612 6th ਫਲੋਰ ਤੇ ਆਪਣਾ, ਤੇ ਸਾਡਾ ਫੋਨ ਨੰਬਰ ਹੈਗਾ 4373651275।
0: ਜੀ, ਬਹੁਤ ਬਹੁਤ ਸ਼ੁਕਰੀਆ ਜਸ਼ਨਪ੍ਰੀਤ ਜੀ, ਤੇ ਜ਼ਰੂਰ ਤੁਸੀਂ ਗੱਲਬਾਤ ਕਰ ਸਕਦੇ ਹੋ ਚੇਤਨਿਆ ਇਮੀਗ੍ਰੇਸ਼ਨ ਸਰਵਿਸਿਸ ਇੰਕ ਦੇ ਨਾਲ। ਨੰਬਰ ਇਹਨਾਂ ਦਾ 437-665-1275, 437-365-1275 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਅਤੇ ਕਾਫੀ ਸਾਲ ਹੋ ਗਏ ਨੇ, 7 ਸਾਲ ਦਾ ਹੋ ਗਏ ਇਹਨਾਂ ਨੂੰ ਬਿਜ਼ਨਸ ਦੇ ਵਿੱਚ, ਅਤੇ ਤੁਹਾਡੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ, ਕਿਸੇ ਨੇ ਸਪਾਊਸਲ PR ਅਪਲਾਈ ਕਰਨੀ ਹੋਵੇ ਜਾਂ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਹੋ, ਕੋਈ ਵੀ ਇੱਕ ਸਿਨੈਰੀਓ ਹੋਵੇ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। 437-365-1275 ਇਹਨਾਂ ਦਾ ਨੰਬਰ ਹੈ। ਤੇ ਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ, ਪਹਿਲਾ ਫਰਮਾਇਸ਼ੀ ਗਾਣਾ ਪ੍ਰੋਗਰਾਮ ਦੇ ਵਿੱਚ ਦੀਦਾਰ ਸੰਧੂ ਸੁਰਿੰਦਰ ਕੌਰ ਜੀ ਦੀ ਆਵਾਜ਼ ਦੇ ਵਿੱਚ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
6: ਲੈ ਲੈ ਬੀਬੀ ਚੂੜੀਆਂ, ਕਿੰਨੀਆਂ ਕਬੂਤਰਾਂ ਦੇ ਖੰਭਾਂ ਨਾਲ ਗੂੜੀਆਂ,

0: ਗ੍ਰਸਤੀ ਗ੍ਰੋਸਰੀ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਕਲ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ
1: ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ RESP ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616 ਉਮਰਪ੍ਰੀਤ ਚਾਵਲਾ
2: Solution to promote your business. Desh Pradesh Prime Time Radio and TV. Tohade ang sang 24 ghante satto din. Hun tak Desh Pradesh Prime Time Radio hazara hi business di grand opening live on location nal karwa chukya hai. Te karwa rya hai. Impossible is nothing. Tusi bhi apne business vich vada karan vaste Desh Pradesh Radio da live on location Friday Saturday karwao. For bookings call Tejinder Sidhu at 416-725-2551 416-725-2551.

0: ਤੁਸੀਂ ਟੁਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-4444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪੂਰੇ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੈ। ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਲੌਂਗ ਵੀਕਐਂਡ ਸਪੈਸ਼ਲ ਸੇਲ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ। ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ। ਲੌਂਗ ਵੀਕਐਂਡ ਸਪੈਸ਼ਲ ਸੇਲ ਚੱਲ ਰਹੀ ਹੈ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਅਤੇ ਕੋਈ ਵੀ ਤੁਸੀਂ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਜ਼ਰੂਰ ਇਹਨਾਂ ਨੂੰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਅਤੇ ਨੰਬਰ ਇੱਕੋ ਇੱਕ ਹੈ 905-302-9494-9494 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਇਸ ਲੌਂਗ ਵੀਕਐਂਡ 'ਤੇ ਜੇਕਰ ਤੁਸੀਂ ਆਪਣੇ ਘਰ ਦੇ ਮੇਨ ਫਲੋਰ ਦੇ ਲਈ ਜਾਂ ਬੇਸਮੈਂਟ ਦੇ ਲਈ ਅਪਲਾਇੰਸਿਸ ਲੈ ਕੇ ਆਉਣੀਆਂ ਹੋਣ ਤਾਂ ਅਪਲਾਇੰਸ ਜੰਕਸ਼ਨ ਦੀਆਂ 2 ਲੋਕੇਸ਼ਨਸ ਨੇ। ਦੋਨਾਂ ਲੋਕੇਸ਼ਨਸ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਸ ਲੌਂਗ ਵੀਕਐਂਡ ਦੇ ਉੱਪਰ। ਮਿਸੀਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ। ਦੂਸਰੀ ਲੋਕੇਸ਼ਨ ਹੈਗੀ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ 'ਤੇ। ਦੋਨਾਂ ਲੋਕੇਸ਼ਨਸ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ। ਅਤੇ ਡੀਲਸ ਦੀ ਜਾਣਕਾਰੀ ਲਵਾਂਗੇ ਆਪਾਂ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਗਿੱਲ ਜੀ ਲਾਈਨ 'ਤੇ ਜੁੜੇ ਨੇ, ਬਾਕੀ ਦੀ ਇਨਫੋਰਮੇਸ਼ਨ ਉਹ ਦੇਣਗੇ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਜੀ, ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਸਿੰਗਲ ਰੈਫਰਿਜਰੇਟਰ 'ਚ ਡੀਲ ਦੇਖ ਰਹੇ ਨੇ, 36 ਇੰਚ ਵਾਈਡ ਦਾ ਫਰੈਂਚ ਟੋ ਡਿਜ਼ਾਈਨ ਦਾ ਬੋਟਮ ਫਰੀਜ਼ਰ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਤੁਸੀਂ $1499 'ਚ ਲਗਾ ਸਕਦੇ ਆ। ਸਿੰਗਲ ਸਟੋਵ ਜੇ ਦੇਖ ਰਹੇ ਹੋ ਤਾਂ $1100 ਦੀ ਵੈਲਿਊ ਦਾ ਸਟੇਨਲੈਸ ਸਟੀਲ ਕਲਰ ਦਾ ਗਲਾਸ ਟੋਪ ਵਾਲਾ ਕਨਵੈਕਸ਼ਨ ਤੇ ਏਅਰ ਫਰਾਈ ਵਾਲਾ ਸਟੋਵ ਹੈ, ਜਿਹੜਾ ਕਿ ਸਿਰਫ $799 'ਚ ਤੁਸੀਂ ਲਗਾ ਸਕਦੇ ਆ। ਤੇ ਸਟੇਨਲੈਸ ਸਟੀਲ ਦੀ ਟੋਲ ਟੱਬ ਦੀ ਡਿਸ਼ਵਾਸ਼ਰ $800 ਦੀ ਪ੍ਰਾਈਸ ਤੋਂ ਘਟਾ ਕੇ $499 'ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2400 ਦੀ ਰੈਗੂਲਰ ਪ੍ਰਾਈਸ ਤੋਂ ਘਟਾ ਕੇ $1599 'ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਡੀਲ ਦੇਖ ਰਹੇ ਨੇ, ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਵੇਲੇਬਲ ਹੈ, ਜਿਹਦੇ ਵਿੱਚ ਕਿਚਨਏਡ, ਜੈਨੀਅਰ, ਵਰਲਪੂਲ, ਮੇਟੈਗ, ਸੈਮਸੰਗ, ਐਲ ਜੀ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡ ਤੁਸੀਂ ਲਗਾ ਸਕਦੇ ਆ। ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ ਐਲਈਡੀ 4K $1500 ਦੀ ਪ੍ਰਾਈਸ ਤੋਂ ਘਟਾ ਕੇ $899 ਤੇ 85 ਇੰਚ ਦਾ ਮਿੰਨੀ ਐਲਈਡੀ 4K ਟੀਵੀ $1099 ਦੇ ਵਿੱਚ ਅਪਲਾਇੰਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਆ। ਸੋ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਤੇ। ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ 905-450-0054 905-450-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਪਲਾਇੰਸ ਜੰਕਸ਼ਨ ਦੇ ਨਾਲ। ਅਗਲੇ ਕਾਲਰ ਜੁੜੇ ਨੇ 3531 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
2: ਕੁਲਦੀਪ ਜੀ, ਗੀਤ ਲਾਉਣਾ ਸੀ, ਮਾਨਕ ਦੀ ਕਲੀ ਲਾਉਣੀ ਸੀ।
0: ਹਾਂਜੀ, ਕੁਲਦੀਪ ਮਾਨਕ ਜੀ ਤਾਂ
2: ਹੇਠ ਜਿੰਦੋ ਦੇ ਸੌ ਗਿਆ ਪੱਟ ਦਾ ਸਰਾਣਾ ਲਾ ਕੇ।
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-500-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਾਉਣਾ ਹੋਵੇ ਤਾਂ ਤੁਸੀਂ ਇਸੇ ਨੰਬਰ 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਗ੍ਰੈਂਡ ਹੋਮ ਫਰਨੀਚਰ 'ਤੇ। ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਕਰ ਰਹੇ ਹਾਂ। ਬਹੁਤ ਹੀ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ ਫਰਨੀਚਰ ਅਤੇ ਨਾਲ ਦੀ ਨਾਲ ਬਹੁਤ ਹੀ ਕਮਾਲ ਦੇ ਗਿਫਟਸ ਤੁਹਾਡੇ ਲਈ ਪੂਰਾ ਵੇਟ ਕਰ ਰਹੇ ਨੇ। ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ 'ਤੇ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ 'ਤੇ। ਜੀ ਸਿੱਧੂ ਸਰ,
3: ਲਓ ਜੀ ਥੈਂਕਸ ਗਿਵਿੰਗ ਵੀਕਐਂਡ ਹੈ ਅਤੇ ਅਸੀਂ ਵੀ ਥੈਂਕਸ ਕਰਨ ਪਹੁੰਚੇ ਹਾਂ ਸਾਡੇ ਕਸਟਮਰ ਦਾ, ਔਰ ਗ੍ਰੈਂਡ ਫਰਨੀਚਰ ਵਾਲੇ ਵੀ ਧੰਨਵਾਦ ਕਰ ਰਹੇ ਨੇ, ਇਸੇ ਕਰਕੇ ਸੇਲ ਲਗਾਈ ਹੈ ਇਹਨਾਂ ਨੇ ਨਵੇਂ ਕਸਟਮਰ ਵਾਸਤੇ। ਕੰਟੇਨਰ ਆ ਗਏ ਨੇ 2 ਪਿੱਛੇ, ਨਵਾਂ ਫਰਨੀਚਰ ਆ ਗਿਆ, ਪ੍ਰਾਈਸਾਂ ਬੱਟ ਕੱਢੀ ਹੋਈਆਂ ਨੇ ਤੇ ਅਸੀਂ ਅੱਜ ਲਾਈਵ ਲੋਕੇਸ਼ਨ ਕਰ ਰਹੇ ਹਾਂ ਇਹਨਾਂ ਦੀ ਬ੍ਰੈਂਪਟਨ ਵਾਲੀ ਬ੍ਰਾਂਚ 294 ਵਾਕਰ ਡਰਾਈਵ ਗੇਟਵੇ ਅਤੇ ਕੁਈਨ ਦੇ ਨੇੜੇ ਵਾਲਮਾਰਟ ਦੇ ਬਿਲਕੁਲ ਪਿਛਲੇ ਪਾਸੇ ਜਾਂ ਕਹਿ ਲਓ ਸਰਵਿਸ ਕੈਨੇਡਾ ਦੇ ਪਿਛਲੇ ਪਾਸੇ ਪੈਂਦਾ ਅਤੇ ਬਾਹਰ ਬਲੂਨ ਲੱਗੇ ਹੋਏ ਨੇ
4: ਜੀ
3: ਅਤੇ ਆ ਜਾਓ ਆਉਂਦੇ ਰਹੋ ਰਾਤ ਦੇ 10 ਵਜੇ ਤੱਕ ਖੁੱਲ੍ਹੇ ਨੇ ਅੱਜ
4: ਜੀ ਭਾਅ ਜੀ
3: ਅਸੀਂ ਲਾਈਵ ਲੋਕੇਸ਼ਨ ਹੋਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ
4: ਜੀ
3: ਲਓ ਅਗਲੀ ਬੱਟ ਕੱਢਵੀਂ ਡੀਲ ਹੋ ਜਾਓ
4: ਬਿਲਕੁਲ ਸਾਹਿਬ ਕੜਾਕੇ ਕੱਢਵੀਆਂ ਵੱਟ ਕੱਢਵੀਆਂ ਡੀਲਾਂ ਮਿਲ ਰਹੀਆਂ ਕਿਉਂਕਿ ਲੌਂਗ ਵੀਕਐਂਡ ਦੀ ਸੇਲ ਆ ਅੱਜ ਵੀ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਜੇ ਚ ਹਾਈ ਐਂਡ ਫਰਨੀਚਰ ਦੀ ਗੱਲਬਾਤ ਕਰ ਲਈਏ ਤੁਹਾਨੂੰ ਬੈਡਰੂਮ ਸੈੱਟ ਚਾਹੀਦੇ ਨੇ ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ ਈਵਨ ਪੇਟੀ ਵਾਲੇ ਬੈਡਰੂਮ ਸੈੱਟ ਦੀ ਬਹੁਤ ਸਾਰੀ ਇਨਵੈਂਟਰੀ ਲੱਗ ਚੁੱਕੀ ਆ ਟਰਕੀ ਦੇ ਸੋਫਾ ਸੈੱਟ ਬਹੁਤ ਸਾਰੀ ਇਨਵੈਂਟਰੀ ਲੱਗ ਚੁੱਕੀ ਆ ਸੋ ਰਾਤ ਦੇ 10 ਵਜੇ ਤੱਕ ਗਿਫਟ ਜਾਂ ਡਿਸਕਾਊਂਟ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ 4 ਦਿਨ ਦੀ ਸੇਲ ਆ ਮੰਗਲਵਾਰ ਨੂੰ ਇਹ ਪ੍ਰਾਈਜ਼ਾਂ ਨਹੀਂ ਮਿਲਣੀਆਂ ਸੋ ਫਰਾਈਡੇ ਤੋਂ ਲੈ ਕੇ ਮੰਡੇ ਤੱਕ ਤੁਸੀਂ ਸਾਰੀਆਂ ਡੀਲਾਂ ਨੂੰ ਗ੍ਰੈਬ ਕਰ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ ਲੋਐਸਟ ਪ੍ਰਾਈਜ਼ ਜਿਹੜੀਆਂ ਫਰਨੀਚਰ ਦੇ ਉੱਪਰ ਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਸੋ ਫਟਾਫਟ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ ਸਿੱਧੂ ਸਾਹਿਬ ਇੱਕ ਹੁਣ ਡੀਲ ਦੇਣੀ ਆ ਡਾਇਨਿੰਗ ਟੇਬਲ ਦੀ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ ਸੋਲਿਡਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡਵੁੱਡ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ 12-1200 15-1500 ਦਾ ਲੈਂਦੇ ਹੋ ਲੌਂਗ ਵੀਕਐਂਡ ਸਪੈਸ਼ਲ ਦੀ ਸੇਲ ਸੋਲਿਡਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $499 ਦਾ $499 ਦਾ ਮਿਲੂਗਾ ਤੇ ਜਿਹੜੇ ਪਰਿਵਾਰ ਰਾਤ ਦੇ 10 ਵਜੇ ਤੱਕ ਸਾਡੇ ਕੋਲ ਅੱਜ ਪਹੁੰਚਣਗੇ ਇੱਕ ਤਾਂ ਏਰੀਆ ਰੱਗ ਬਿਲਕੁਲ ਬਿਲਕੁਲ ਫ੍ਰੀ ਮਿਲੂਗੀ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਸੋਲਿਡਵੁੱਡ ਦਾ ਟੇਬਲ ਤੇ 6 ਚੇਅਰਾਂ $499 ਦਾ ਏਰੀਆ ਰੱਗ ਫ੍ਰੀ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾਣਾ ਸੋ ਘੁਮਾ ਲਓ ਗੱਡੀਆਂ ਫਟਾਫਟ 294 ਵਾਕਰ ਡਰਾਈਵ ਦੇ ਵੱਲੋਂ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਪਹੁੰਚਣਾ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ
3: ਬੜੀ ਮਹਿੰਗੀ ਹੋਈ ਹੈ ਗੈਸ ਰਾਤ ਕੋ ਪਵਾਇਆ ਕਰੋ
4: ਜੀ
3: ਰਾਤ ਨੂੰ ਸਸਤੀ ਹੋ ਜਾਂਦੀ ਹੈ
4: ਜੀ
3: ਪਰ ਮੈਂ ਪਤਾ ਕਿਉਂ ਕਹਿ ਰਿਹਾ ਹਾਂ ਗੀਤ ਹੈਗਾ ਥੋੜੀ ਥੋੜੀ ਪੀਆ ਕਰੋ ਬੜੀ ਮਹਿੰਗੀ ਹੋ ਗਈ ਸ਼ਰਾਬ ਮੈਂ ਤੁਹਾਨੂੰ ਤਾਂ ਕਹਿ ਰਿਹਾ ਗੈਸ ਦੀ ਗੱਲ ਕਰਦਾ ਪੈਟਰੋਲ ਦੀ ਗੱਲ ਕਰਦਾ ਬਹੁਤ ਜ਼ਿਆਦਾ ਮਹਿੰਗਾ
4: ਜੀ
3: ਰਾਤ ਲੱਗਿਆ ਸੀ 1.85
4: ਜੀ ਭਾਈ
3: ਠੀਕ ਹੈ ਨਾ ਤੇ ਜਿਹੜੇ ਲੋਕਾਂ ਨੇ ਦੂਰ ਦੁਰਾਡੇ ਆਉਣਾ ਆਪਣੇ ਆਪਣੇ ਹੈਮਿਲਟਨ ਤੋਂ ਆਉਣਾ ਨੈਗਰਾ ਫਾਲ ਤੋਂ ਆਉਣਾ
4: ਜੀ ਭਾਜੀ
3: ਕਿਚਨਰ ਤੋਂ ਆਉਣਾ ਲੰਡਨ ਤੋਂ ਆਉਣਾ ਕੈਂਬਰੇਜ ਤੋਂ ਆਉਣਾ
4: ਜੀ ਸਰ
3: ਬੈਰੀ ਤੋਂ ਆਉਣਾ
4: ਜੀ
3: ਇੱਧਰ ਕਿੰਗਸਟਨ ਵੋਰਜ ਵੱਲ ਵੱਲ ਆਉਣਾ
4: ਜੀ ਭਾਜੀ
3: ਉਹ ਆਪਣਾ ਆ ਕੇ ਐਡਰੈਸ ਦਿਖਾ ਕੇ ਲੈ ਗਿਆ ਕਾਰਡ ਗਿਫਟ ਕਾਰਡ ਦੇ ਦਾਂਗੇ ਗੈਸ ਦਾ
4: ਗੈਸ ਕਾਰਡ ਬਿਲਕੁਲ ਫ੍ਰੀ ਜਿਹੜੇ ਦੂਰ ਦੁਰਾਡੇ ਆਉਂਦੇ ਆ ਤੁਸੀਂ ਆ ਕੇ ਦਿਖਾਉਣਾ ਵੀ ਦੇਸ ਪ੍ਰਦੇਸ ਸੁਣ ਕੇ ਆਏ ਆ ਸਾਡਾ ਐਡਰੈਸ ਆ ਡੀਲ ਦੇ ਵਿੱਚੋਂ ਚਾਹੇ ਪੈਸੇ ਮਾਈਨਸ ਕਰਾ ਲਿਓ ਚਾਹੇ ਗੈਸ ਕਾਰਡ ਲੈ ਲਿਓ ਸੋ ਤੁਹਾਡੀ ਤੁਸੀਂ ਅੱਜ ਰਾਤ ਦੇ 10 ਵਜੇ ਤੱਕ ਆ ਜਾਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਸਾਹਿਬ
3: ਮੈਂ ਤਾਂ ਹੁਣ ਇੱਥੇ ਤੋਹਫਾ ਦੇ ਦਿੱਤਾ ਇੱਕ ਗਾਹਾਂ
4: ਜੀ
3: ਗੈਸ ਦਾ ਤੋਹਫਾ
4: ਬਿਲਕੁਲ
3: ਤੇ ਭਾਈ ਦੂਰ ਦੁਰਾਡੇ ਆਉਂਗੇ ਫਿਕਰ ਨਹੀਂ ਕਰਨੀ ਗੈਸ ਲੱਗ ਗਈ
4: ਜੀ
3: ਨਾਲ ਤਾਂ ਆਪਣੇ ਸਗੇ ਸੰਬੰਧੀ ਉੱਥੇ ਮਿਲ ਜਿਓ
4: ਜੀ ਭਾਜੀ
3: ਹਾਂਜੀ ਟੋਰਾਂਟੋ ਬ੍ਰੈਂਪਟਨ ਏਰੀਆ ਦੇ ਵਿੱਚ
4: ਬਿਲਕੁਲ
3: ਮਿਸਾਗਾ
4: ਜੀ
3: ਨਾਲੇ ਤੁਹਾਡੇ ਕੋਲੇ ਆ ਜਾਣਾ ਪਰ ਇਹ ਬਾਇੰਗ ਦਾ ਗਿਫਟ ਕਾਰਡ ਹੋਊਗਾ ਵੈਸੇ ਜੀ
4: ਬਿਲਕੁਲ ਨਾਲੇ ਸਿੱਧੂ ਸਾਹਿਬ ਅੱਜ ਆਉਣ ਡਿਨਰ ਕਰਨ 8 ਵਜੇ ਤੋਂ ਬਾਅਦ ਵਿਹਲੇ ਹੁੰਦੇ ਆ ਵੀ ਚਲੋ ਹੁਣ ਫਰਨੀਚਰ ਸ਼ਾਪਿੰਗ ਕਰਦੇ ਆ 10-11 ਵਜੇ ਤੱਕ ਓਪਨ ਹੈ ਜੇ ਕਿਤੇ ਲੇਟ ਵੀ ਹੋਵਾਂਗੇ 11 ਵਜੇ ਤੱਕ ਕਰ ਦੇਵਾਂਗੇ ਨੋ ਪ੍ਰੋਬਲਮ ਵੈਸੇ 10 ਵਜੇ ਤੱਕ
3: ਵਧੀਆ ਰੈਸਟੋਰੈਂਟ ਲੱਭ ਕੇ ਤੰਦੂਰੀ ਚਿਕਨ ਹੋਵੇ ਫਿਰ ਵਧੀਆ ਜਾਣਾ
4: ਹਾਏ ਹਾਏ ਹਾਏ
3: ਹਾਏ ਹਾਏ ਸਵਾਲ ਜੀ ਆ ਗਏ
4: ਜੀ
3: ਤੇ ਬੈਕ ਵਾਪ ਚੱਲਦੇ ਸਟੂਡੀਓ ਤੇ ਅਸੀਂ ਜੁੜੇ ਰਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ ਲਾਈਵ ਔਨ ਲੋਕੇਸ਼ਨ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ 294 ਹਾਂਜੀ
0: ਆਪਣੀ ਕੋਈ ਵੀ ਡੀਲ ਤੁਸੀਂ ਰੇਡੀਓ ਦੇ ਉੱਪਰ ਪਸੰਦ ਕਰ ਰਹੇ ਹੋ ਤੇ ਉਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਨੰਬਰ 905-3092494-905-302-9494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਤੇ ਨਾਲ ਦੇ ਨਾਲ ਹੀ ਇੱਕ ਛੋਟੀ ਜਿਹੀ ਹੁਣ ਮਿਊਜ਼ੀਕਲ ਬ੍ਰੇਕ ਲੈ ਲੈਂਦੇ ਹਾਂ ਵੈਸੇ ਅਗਲੇ ਸਪੋਂਸਰ ਵੀ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਬਟ ਮੈਂ ਨਹੀਂ ਚਾਹੁੰਦੀ ਕਿ ਉਹਨਾਂ ਦੀ ਇੰਟਰਵਿਊ ਕੱਟੀ ਜਾਵੇ ਤਾਂ ਇਸ ਕਰਕੇ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਸਟੇਸ਼ਨ ID ਲੈ ਕੇ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 56

0: ਹੋਏ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ, ਅਤੇ ਉਮੀਦ ਹੈ ਕਿ ਸਾਰੇ ਤੁਸੀਂ ਆਪਣਾ ਲੌਂਗ ਵੀਕਐਂਡ ਦੀ ਤਿਆਰੀ ਦੇ ਵਿੱਚ ਹੋਵੋਗੇ। ਅਤੇ ਨੰਬਰ 101 ਸਟੂਡੀਓ ਦਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ, ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਤਾਂ ਇਸੇ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਸਕਦੀ ਹੈ ਪੂਰੇ 6 ਵਜੇ ਤੱਕ। ਅਤੇ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਸਿੱਧੂ ਸਰ ਪਹੁੰਚੇ ਹੋਏ ਨੇ। ਬਹੁਤ ਹੀ ਕਮਾਲ ਦੀਆਂ ਤੁਹਾਨੂੰ ਫਰਨੀਚਰ ਦੇ ਵਿੱਚ ਡੀਲਸ ਦਵਾ ਰਹੇ ਨੇ, ਨਾਲ ਦੀ ਨਾਲ ਬਹੁਤ ਵਧੀਆ ਵਧੀਆ ਤੁਹਾਨੂੰ ਤੋਹਫੇ ਵੀ ਦਵਾ ਰਹੇ ਆ। ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ, ਜਿੱਥੇ ਕਿ ਅੱਜ ਤੁਹਾਡੇ ਲਈ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਜ਼ਰੂਰ ਤੁਸੀਂ ਜਾ ਕੇ ਉਹਨਾਂ ਦੇ ਕੋਲੋਂ ਆਪਣੀ ਵਧੀਆ ਵਧੀਆ ਡੀਲਸ ਬਣਵਾ ਕੇ ਲੈ ਕੇ ਆ ਸਕਦੇ ਹੋ। ਅਤੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰੋ, ਜੇਕਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ 905-302-9494 905-302-9494 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਹੀ ਗੱਲਬਾਤ ਕਰਾਂਗੇ ਸਪੈਕਸ ਐਕਸਪ੍ਰੈਸ ਤੇ, ਰਾਜਨ ਜੀ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਤੁਸੀਂ ਜ਼ਰੂਰ ਪਹੁੰਚੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ ਲੋਕੇਟਡ ਨੇ ਸਪੈਕਸ ਐਕਸਪ੍ਰੈਸ, ਜਿੱਥੇ ਕਿ ਤੁਹਾਡੇ ਲਈ ਡਾਕਟਰਸ ਅੱਜ ਵੀ ਅਵੇਲੇਬਲ ਨੇ, ਕੱਲ ਨੂੰ ਵੀ ਅਵੇਲੇਬਲ ਹੋਣਗੇ। ਜ਼ਰੂਰ ਪਹੁੰਚੋ ਤੁਸੀਂ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਅਤੇ ਤੁਸੀਂ ਇਹਨਾਂ ਦੇ ਕੋਲ ਵੀ ਕਾਫੀ ਵਧੀਆ ਵਧੀਆ ਤੁਹਾਡੇ ਲਈ ਡੀਲਸ ਲੱਗ ਚੁੱਕੀਆਂ ਨੇ ਇਸ ਲੌਂਗ ਵੀਕਐਂਡ ਦੇ ਉੱਪਰ। ਥੈਂਕਸਗਿਵਿੰਗ ਸਪੈਸ਼ਲ ਵੀਕਐਂਡ ਹੈ, ਅਤੇ ਜ਼ਰੂਰ ਤੁਸੀਂ ਸਪੈਕਸ ਐਕਸਪ੍ਰੈਸ ਦੇ ਉੱਪਰ ਵੀ ਚੱਕਰ ਲਗਾਓ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਦੇਸ਼ ਵਿਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
1: ਸੋ ਅੱਜ ਜਿਹੜੇ ਸਾਡੇ ਸਰੋਤੇ ਆ ਰਹੇ ਨੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ ਸਵੇਰੇ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ

0: ਕਰਾ ਸਕਦੇ ਹੋ, ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਾ ਸਕਦੇ ਹੋ, ਪਰ ਐਡਵਾਂਸ ਟੈਕਨੋਲੋਜੀ ਦੇ ਸਾਡੇ ਕੋਲ ਇਕਵਿਪਮੈਂਟ ਹੈ ਜਿਹਦੇ ਨਾਲ ਤੁਹਾਡੀ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ ਜੀ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਇੱਕ ਵਧੀਆ ਵੱਡੀ ਡਿਜੀਟਲ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ, ਉਹਦਾ ਕੀ ਹੱਲ ਹੈ, ਔਰ ਨਾਲ ਦੀ ਨਾਲ ਜਿਹੜੀਆਂ ਇਹ ਇਮੇਜਸ ਹੁੰਦੀਆਂ ਤੁਹਾਨੂੰ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਜਦੋਂ ਤੁਸੀਂ ਫਿਊਚਰ 'ਚ ਐਗਜ਼ਾਮ ਕਰਾਓ ਤੇ ਦੇਖ ਸਕੋ ਜੇ ਕੋਈ ਪ੍ਰੋਬਲਮ ਹੈਗੀ ਸੀ ਠੀਕ ਹੋਈ ਹੈ ਕਿ ਨਹੀਂ ਹੋਈ, ਤੇ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਓ, ਨੰਬਰ ਹੈ ਜੀ ਸਾਡਾ 905-460-8888, ਤੇ ਨਾਲ ਦੀ ਨਾਲ ਲੌਂਗ ਵੀਕਐਂਡ ਕਰਕੇ ਜੀ ਬਹੁਤ ਸਪੈਸ਼ਲ ਡੀਲ ਚੱਲ ਰਹੀਆਂ ਨੇ, ਕਿਸੇ ਨੇ ਵੀ ਗੁੱਚੀ ਦੇ ਪ੍ਰਾਡਾ ਦੇ ਜਾਂ ਫਿਰ ਡੋਲਚੀ ਗਬਾਨਾ ਟੋਮ ਫੋਰਡ ਟਿਫਨੀ ਬਲੈਂਸੀਆਗਾ ਵਰਸਾਚੀ ਇਹ ਬ੍ਰਾਂਡਡ ਫਰੇਮ ਜਾਂ ਬ੍ਰਾਂਡਡ ਸਨਗਲਾਸਿਸ ਲੈਣੇ ਨੇ, ਤੇ ਇਹਨਾਂ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ, ਰੇਬਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਸ ਜਾਂ ਫਿਰ ਕੋਸ ਦੇ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ, ਟੋਮੀ ਹਿਲ ਫਿਗਰ ਦੇ, ਕੈਲਵਿਨ ਕਲਾਈਨ, ਫੈਂਡੀ ਤੇ ਵੈਲੈਂਟੀਨੋ ਦੇ ਫਰੇਮ, ਇਹ ਫਲੈਟ ਤੁਹਾਨੂੰ ਅੱਜ 75% ਆਫ ਦਿੱਤੇ ਜਾ ਰਹੇ ਨੇ, ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨਿਊਸਨ, ਐਟੀਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ, $299 ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ, ਤੇ ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਾ, ਆਪਣੀ ਮਰਜ਼ੀ ਦਾ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ, ਤੇ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ, ਸਪੈਕਸ ਐਕਸਟਰਾ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਲੋ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਇੱਕ ਸਪੈਸ਼ਲ ਡੀਲ ਲੌਂਗ ਵੀਕਐਂਡ ਕਰਕੇ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ, ਜਿਹੜੇ ਵੀ ਮਨਪ੍ਰੀਤ ਜੀ ਸਾਨੂੰ ਪਹਿਲੇ 5 ਕਾਲਰ ਕਾਲ ਕਰਨਗੇ ਉਹਨਾਂ ਨੂੰ ਟੌਮ ਫੋਰਡ ਦੀਆਂ ਬ੍ਰਾਂਡਡ ਸਨਗਲਾਸਿਸ ਜਾਂ ਬ੍ਰਾਂਡਡ ਫਰੇਮ ਫਲੈਟ 50% ਆਫ ਦਿਆਂਗੇ, ਜਿਹੜੇ ਵੀ ਪਹਿਲੇ 5 ਕਾਲਰ ਕਾਲ ਕਰਨਗੇ, ਸੋ ਕਾਲ ਕਰਕੇ ਆਪਣਾ ਨਾਮ ਲਿਖਾ ਲਓ ਜੀ, ਜ਼ਰੂਰੀ ਨਹੀਂ ਅੱਜ ਪਿਕਅਪ ਕਰਨੀ, ਤੁਸੀਂ ਪਿਕਅਪ ਕੱਲ੍ਹ ਨੂੰ ਵੀ ਜਾਂ ਅਗਲੇ ਹਫ਼ਤੇ ਵੀ ਕਰ ਸਕਦੇ ਹੋ, ਬਸ ਕਾਲ ਕਰਕੇ ਨਾਮ ਲਿਖਾ ਦਿਓ, ਨੰਬਰ ਸਾਡਾ ਇੱਕ ਵਾਰੀ ਫਿਰ 905-460-8888, 905-460-8888, ਬਹੁਤ ਬਹੁਤ ਧੰਨਵਾਦ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਟੌਮ ਫੋਰਡ ਦੇ ਸਨਗਲਾਸਿਸ ਜਾਂ ਫਿਰ ਫਰੇਮਸ ਤੁਸੀਂ ਆਪਣੀ ਐਨਕਾਂ ਬਣਵਾਓ ਜਾਂ ਫਿਰ ਸਨਗਲਾਸਿਸ ਲਓ ਟੌਮ ਫੋਰਡ ਦੇ ਫਰੇਮ ਦੇ ਵਿੱਚ ਜਾਂ ਸਨਗਲਾਸਿਸ ਟੌਮ ਫੋਰਡ ਦੀਆਂ ਲੈ ਕੇ ਆਓ ਫਲੈਟ 50% ਡਿਸਕਾਊਂਟ ਦੇ ਨਾਲ ਇਸ ਲੌਂਗ ਵੀਕਐਂਡ ਦੇ ਉੱਪਰ। ਬਸ ਤੁਸੀਂ ਫਟਾਫਟ ਕਾਲ ਕਰ ਲਓ, ਸਪੈਕਸ ਐਕਸਪ੍ਰੈਸ ਦੇ ਰਾਜਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ, 905-460-8888, 905-460-8888 ਦੇ ਉੱਪਰ ਤੁਸੀਂ ਕਾਲਸ ਕਰ ਲਓ, ਆਪਣਾ ਨਾਮ ਲਿਖਵਾ ਦਿਓ, ਜਿੰਨੀ ਜਲਦੀ ਕਾਲ ਕਰੋਗੇ ਹੋ ਸਕਦਾ ਤੁਸੀਂ ਵੀ ਪਹਿਲੇ 5 ਕਾਲਰਸ ਦੇ ਵਿੱਚ ਤੁਹਾਡਾ ਨਾਮ ਸ਼ਾਮਿਲ ਹੋ ਜੇ ਅਤੇ ਤੁਸੀਂ ਵੀ ਇਸ ਡੀਲ ਦਾ ਫਾਇਦਾ ਲੈ ਸਕਦੇ ਹੋ ਸਪੈਕਸ ਐਕਸਪ੍ਰੈਸ ਤੋਂ। 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ, ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਟੌਮ ਫੋਰਡ ਦੀਆਂ ਸਨਗਲਾਸਿਸ ਜਾਂ ਫਿਰ ਫਰੇਮਸ ਤੁਸੀਂ ਫਲੈਟ 50% ਡਿਸਕਾਊਂਟ ਦੇ ਉੱਪਰ ਲੈ ਸਕਦੇ ਹੋ, ਫਟਾਫਟ ਤੁਸੀਂ ਨੰਬਰ ਘੁਮਾਓ ਅਤੇ ਆਪਣਾ ਨਾਮ ਲਿਖਵਾ ਦਿਓ ਸਪੈਕਸ ਐਕਸਪ੍ਰੈਸ ਦੇ ਉੱਪਰ। 4:08 ਅਤੇ ਕੁਝ ਸੈਕਿੰਡ ਹੋ ਗਏ ਨੇ, ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਲਓ ਫਿਰ ਆਪਾਂ ਸੁਣੀਏ ਨੈਕਸਟ ਗਾਣਾ, ਬਹੁਤ ਹੀ ਕਮਾਲ ਦਾ, ਬੜਾ ਹੀ ਪਿਆਰਾ ਗਾਣਾ ਮਲਕੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਾ ਸਕਦੇ ਹੋ। ਇੱਕ ਕਾਲਰ ਸਾਡੇ ਨਾਲ ਜੁੜੇ ਸੀਗੇ 5094, ਤੁਸੀਂ ਆਪਣੀ ਲਾਈਨ ਛੱਡ ਗਏ, ਦੁਬਾਰਾ ਕਾਲ ਕਰ ਲਿਓ। ਅਤੇ ਲਓ ਫਿਰ ਉਸ ਤੋਂ ਪਹਿਲਾਂ ਕਿ ਆਪਾਂ ਇੱਕ ਵਾਰ ਫਿਰ ਤੋਂ ਚੱਲੀਏ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਪਹਿਲਾਂ ਆਪਾਂ ਸੁਣਦੇ ਹਾਂ ਪਿਆਰਾ ਜਿਹਾ ਗਾਣਾ ਮਲਕੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-44 ਤੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਜੁੜੇ ਨੇ 5094 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਫਰਾਈਡੇ।
0: ਹਾਂਜੀ, ਹੈਪੀ ਫਰਾਈਡੇ
1: ਮਨਪ੍ਰੀਤ ਜੀ। ਗਾਣਾ ਯਾਦ, ਫਿਲਮ ਨੀ ਯਾਦ, ਗਾਣਾ ਵੀ ਲੱਭ ਲੋਗੇ?
0: ਹਾਂਜੀ ਹਾਂਜੀ, ਦੱਸੋ ਕਿਹੜਾ ਗਾਣਾ ਆ।

0: ਮੈਂ ਅੰਦਰ ਜਾ ਕੇ ਇੰਨਾ ਦੇਖਿਆ, ਇੰਨਾ ਖੁਸ਼ ਹੋਇਆ ਨਾ, ਇੰਨਾ ਵਧੀਆ ਇਹਨਾਂ ਨੇ ਸਮਾਨ ਰੱਖਿਆ ਔਰ ਇੰਨਾ ਸਸਤਾ ਰੀਜ਼ਨੇਬਲ ਪ੍ਰਾਈਸਿਸ, ਤੇ ਮੈਂ ਸਮਾਂ ਇਹਨਾਂ ਨੂੰ ਕੁਛ ਕਰ ਵੀ ਆਇਆ ਕਿ ਇੰਨਾ ਸਮਾਨ ਮੈਨੂੰ ਚਾਹੀਦਾ,
1: ਤੇ
0: ਪਰ ਬਾਰਡਰ ਤੇ ਪ੍ਰੋਬਲਮ ਆਉਂਦੀ ਕਰਕੇ ਸਾਨੂੰ ਫਿਰ ਉਹ ਰਿਫਿਊਜ਼ ਕਰਨਾ ਪਿਆ
1: ਜੀ ਜੀ
0: ਸਿੱਧੂ ਸਾਹਿਬ ਸਟਾਫ ਵੀ ਇਹਨਾਂ ਦਾ ਇੰਨਾ ਚੰਗਾ ਨਾ, ਇੰਨੀ ਮਤਲਬ ਰਿਸਪੈਕਟ ਕਰਦਾ ਔਰ ਸੁੱਖਾ ਜੀ ਮੈਨੂੰ ਮਿਲੇ ਸੀ ਵੀ ਬਹੁਤ ਵਧੀਆ ਰਿਸਪੈਕਟ ਕੀਤੀ ਇਹਨਾਂ ਨੇ, ਮਤਲਬ ਬਹੁਤ ਰੂਹ ਖੁਸ਼ ਹੋਈ ਉਹ ਫਰਨੀਚਰ ਦੇ ਆ ਗਏ ਨੇ ਦੁਕਾਨ ਤੇ, ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਸੁਣਦੇ ਇੱਕ ਵਾਰੀ ਦੇਖ ਕੇ ਜ਼ਰੂਰ ਆਓ, ਤੁਹਾਡੀ ਆਪੇ ਰੂਹ ਖੁਸ਼ ਹੋ ਜਾਣੀ ਆ
1: ਜੀ,
2: ਬਿਲਕੁਲ ਰੂਹ ਖੁਸ਼ ਹੋਣੀ ਚਾਹੀਦੀ ਆ
1: ਜੀ ਬਿਲਕੁਲ,
2: ਮੈਨੂੰ ਤਾਂ ਬਾਹਰ ਮਿਲੇ ਸੀ ਜਦੋਂ ਤੁਸੀਂ ਇੱਥੇ ਆਏ ਸੀ, ਇਸੇ ਬ੍ਰਾਂਚ ਤੇ ਆਏ ਸੀ 294 ਦੇ ਨਾ,
0: 294
2: ਬਾਹਰ ਮਿਲੇ ਸੀ, ਮੈਂ ਚੱਲਿਆ ਸੀ ਵਾਪਸ ਕਰਕੇ ਪ੍ਰੋਗਰਾਮ ਹੈ ਨਾ,
1: ਹਾਂਜੀ ਹਾਂਜੀ ਜੀ, ਕੀ ਸੁਣੋਗੇ ਅੱਜ ਦੇ ਪ੍ਰੋਗਰਾਮ
2: ਮਿਹਰਬਾਨੀ
0: ਮੰਤਰੀ ਜੀ,
1: ਹਾਂਜੀ ਹਾਂਜੀ
0: ਮੰਤਰੀ ਜੀ, ਤੇ ਅੱਜ ਦਾ ਫਰਾਈਡੇ ਆ, ਹੈਪੀ ਫਰਾਈਡੇ ਸਾਰਿਆਂ ਨੂੰ,
1: ਹਾਂਜੀ,
0: ਤੇ ਅੱਖਾਂ 'ਚ ਨਜਾਇਜ ਵੇਖਦੀ
1: ਕੁਲਦੀਪ ਮਾਨਕ ਜੀ ਦਾ ਨਾ,
0: ਹਾਂਜੀ ਹਾਂਜੀ ਹਾਂਜੀ,
1: ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ ਫਿਰ,
2: ਸਿੱਧੂ ਬਾਈ ਜੀ ਖੁਦ ਲੋਕੇਸ਼ਨ ਪੇ ਜਾਤੇ ਹੈ, ਖਾਣਾ ਪੀਣਾ ਉਧਰ ਕਰਤੇ ਹੈ, ਆਪਕੋ
1: ਨਹੀਂ ਨਹੀਂ, ਮੇਰੀ ਵੀ ਬਹੁਤ ਡਿਊਟੀ ਲੱਗਦੀ ਹੁੰਦੀ ਹੈ, ਹੁਣ ਤੁਸੀਂ ਦੇਖਿਓ ਅੱਗੇ ਟਾਈਮ ਜਿਹੜਾ ਆ ਰਿਹਾ ਦੀਵਾਲੀ ਦਾ, ਉਦੋਂ ਅਸੀਂ ਸਾਰਿਆਂ ਨੇ ਬਿਜ਼ੀ ਹੋ ਜਾਣਾ, ਡਾਇਟ ਫੋਲੋ ਕਰੋ ਸਵੇਰ ਤੋਂ ਲੈ ਕੇ ਇਹਨਾਂ ਦੀ ਰਾਤ ਤੱਕ, ਬਹੁਤ ਵਧੀਆ ਡਾਇਟ ਹੈ, ਬਹੁਤ ਹੈਲਥ ਕੌਨਸ਼ੀਅਸ ਨੇ ਸਿੱਧੂ ਸਰ,
2: ਸਿਹਤ ਮਾਸ਼ਾਅੱਲਾ ਠੀਕ ਹੈ ਉਹਨਾਂ ਦੀ
1: ਜੀ ਜੀ
2: ਠੀਕ ਹੈ ਉਹਨਾਂ ਦੀ ਜੀ ਬਿਲਕੁਲ ਠੀਕ ਹੈ, ਚਲੋ ਇਹ ਗਾਣਾ ਅੱਜ ਮਨਪ੍ਰੀਤ,
1: ਹਾਂਜੀ ਹਾਂਜੀ ਦੱਸੋ,
2: ਉਹ ਫਿਲਮ ਖੁਦਾ ਗਵਾਹ ਕਾ ਗਾਣਾ ਜੋ,
1: ਖੁਦਾ ਗਵਾਹ ਕਾ ਕਿਹੜਾ ਗਾਣਾ, ਬਿਲਕੁਲ ਤੁਹਾਡੀ ਪਸੰਦ ਦੇ ਗਾਣੇ ਪ੍ਰੋਗਰਾਮ ਦੇ ਵਿੱਚ ਆਪਾਂ ਸਾਰੇ ਫਟਾਫਟ ਫਟਾਫਟ ਸੁਣਾਂਗੇ, ਬਟ ਸਭ ਤੋਂ ਪਹਿਲਾਂ ਚੱਲਦਾ ਇੱਕ ਵਾਰ ਫਿਰ ਤੋਂ ਗ੍ਰੈਂਡ ਹੋਮ ਫਰਨੀਚਰ ਦੀ 294 ਵਾਕਰ ਡਰਾਈਵ ਦੀ ਲੋਕੇਸ਼ਨ ਦੇ ਉੱਪਰ, ਜਿੱਥੇ ਕਿ ਅੱਜ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ, ਸਿੱਧੂ ਸਰ ਪਹੁੰਚੇ ਹੋਏ ਨੇ, ਤੁਸੀਂ ਵੀ ਜਾ ਕੇ ਜ਼ਰੂਰ ਮਿਲੋ ਤੇ ਬਹੁਤ ਵਧੀਆ ਵਧੀਆ ਤੋਹਫੇ ਵੀ ਲੈ ਕੇ ਆਓ ਆਪਣੀ ਹਰ ਪਰਚੇਸ ਦੇ ਉੱਪਰ ਜੀ ਸਿੱਧੂ ਸਰ।
2: ਲਓ ਜੀ ਢੋਲ ਤੇ ਡਗਾ ਅਸੀਂ ਲਗਾ ਲਿਆ, ਸੁੱਖ ਬਾਈ ਜੀ ਹੁਣੀ ਮੇਰੇ ਨਾਲ ਬੈਠੇ ਸੀ
3: ਜੀ, ਭਾਜੀ
2: ਬੜੇ ਪਿਆਰ ਨਾਲ ਸਾਰਾ ਕੁਝ ਸੁਣ ਰਹੇ ਸੀ
3: ਜੀ, ਹਾਂਜੀ।
2: ਅੱਛਾ ਹੁਣ ਆਪਾਂ ਨਾ ਕੋਈ ਵਧੀਆ ਜਿਹੀ ਡੀਲ ਦੇਣੀ ਹੈ ਕੇ ਨਾ,
3: ਹਾਂਜੀ
2: ਗਿਫਟ ਤਾਂ ਦੇਣਾ ਹੀ ਹਰੇਕ ਡੀਲ ਦੇ ਨਾਲ, ਪਲੱਸ ਮੈਂ ਚਾਹੂੰਗਾ ਕਿ ਜੇ ਕੋਈ ਬੰਦਾ ਆਪਣੇ ਨੜਚਰੇ ਹੈਗੇ ਜਿਹੜੇ ਆਉਣੇ ਨਾ ਵਾਕ ਇਨ ਕਰਦੇ ਆ ਇੱਥੇ ਨਾ
3: ਜੀ ਭਾਜੀ,
2: ਸਾਡੇ ਦੇਸ਼ ਪ੍ਰਦੇਸ਼ ਦੇ ਇੱਕ ਬੂਥ ਤੇ ਆਓ,
3: ਡਨ ਭਾਜੀ,
2: ਇੱਥੇ ਆਪਣਾ ਸਾਰਾ ਸਿਸਟਮ ਲੱਗਿਆ ਹੋਇਆ, ਮਿਕਸਰ ਆ ਇੱਥੇ, ਫਰੰਟ ਤੇ ਆਪਣਾ ਬੈਨਰ ਵੀ ਲੱਗਿਆ ਹੋਇਆ,
3: ਸਟੂਡੀਓ ਹੀ ਇੱਕ ਹਿਸਾਬ ਦਾ,
2: ਸਟੂਡੀਓ ਪੂਰਾ
3: ਜੀ, ਹਾਂਜੀ
2: ਇੱਥੇ ਆ ਕੇ ਤੁਹਾਡੇ ਕੋਲ ਗਿਫਟ ਵੀ ਪਏ ਆ, ਉਹ ਵੀ ਤੁਹਾਨੂੰ ਦੇਵਾਂਗੇ ਅਸੀਂ ਸਾਡੇ ਵੱਲੋਂ
3: ਜੀ,
2: ਪਲੱਸ ਗ੍ਰੈਂਡ ਫਰਨੀਚਰ ਨੂੰ ਗਿਫਟ ਤਾਂ ਬਹੁਤ ਜ਼ਿਆਦਾ ਨੇ ਹੈਗੇ,
3: ਬਿਲਕੁਲ ਸਾਹਿਬ, ਗਿਫਟ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ, ਫਿਰ ਗਿਫਟ ਤਾਂ ਲਾਜ਼ਮੀ ਦਿੰਦੇ ਹੀ ਦਿੰਦੇ ਆ ਪਰਿਵਾਰਾਂ ਨੂੰ, ਤੇ ਸਾਡੀ ਅਪੀਲ ਇਹੀ ਹੈ ਵੀ ਜਿੱਥੇ ਵੀ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਮੰਡੇ ਤੋਂ ਵੈਸੇ ਅਸੀਂ ਤਾਂ ਮੈਸੇਜ ਦਿੰਦੇ ਆ ਰਹੇ ਹਾਂ ਦੇਸ਼ ਪ੍ਰਦੇਸ਼ ਦੇ ਰਾਹੀਂ ਕਿ ਭਾਈ ਸੇਲ ਲੱਗਣ ਜਾ ਰਹੀ ਆ, ਸੋ ਅੱਜ ਬਿਲਕੁਲ ਸੇਲ ਦਾ ਆਗਾਜ਼ ਹੋ ਚੁੱਕਾ, ਸੇਲ ਸਟਾਰਟ ਹੋ ਚੁੱਕੀ ਆ, ਸੋ ਇਹ 4 ਦਿਨ ਦੀ ਸੇਲ ਆ, ਫਰਾਈਡੇ ਸੈਚਰਡੇ ਸੰਡੇ ਤੇ ਮੰਡੇ, ਕੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਰਕ ਡਰਾਈਵਰ ਲੋਕੇਸ਼ਨ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ, ਵੱਡਾ ਸ਼ੋਰੂਮ ਆ, 20,000 ਸਕੇਅਰ ਫੁੱਟ ਸ਼ੋਰੂਮ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾਣਾ। ਬਹੁਤ ਸਾਰੇ ਘੱਟੋ ਘੱਟ 40-50 ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਬਹੁਤ ਸਾਰੀ ਇਨਵੈਂਟਰੀ ਲੋ ਪ੍ਰਾਈਸ 'ਤੇ ਮਿਲਣੀ ਹੈ ਚਾਰੋਂ ਦਿਨ। ਅੱਜ ਵੀ ਰਾਤ 10 ਵਜੇ ਤੱਕ ਆ ਜਾਓ ਅਤੇ ਨਾਲ ਵੱਡੇ ਵੱਡੇ ਤੋਹਫੇ ਮਿਲਣੇ ਆ। ਸੋ ਕਮਾ ਲਓ ਗੱਡੀਆਂ 294 ਵਰਕ ਡਰਾਈਵ ਦੇ ਉੱਪਰ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਸਿੰਘ ਸਾਹਿਬ ਆ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਸੋਲਿਡ ਵੁੱਡ ਦਾ, ਗ੍ਰੇ ਕਲਰ ਦਾ
2: ਬੈਡਰੂਮ, ਇੰਨਾ ਪਿਆਰਾ ਕਲਰ ਹੀ, ਇੰਨਾ ਸੋਬਰ ਹੈਗਾ ਯਾਰ, ਦੇਖ ਕੇ ਵਿੱਚ ਬਲੈਕ ਕਲਰ
3: ਜੀ
2: ਦੇ ਡਰੋਰ ਹੈਗੇ ਹਨਾ
3: ਜੀ ਭਾਜੀ,
2: ਤੇ ਸਾਈਡ ਤੇ ਇਹਦਾ ਪਿਆਰਾ ਕਲਰ ਆ
3: ਜੀ
2: ਬਰਾਊਨ, ਕਹਿੰਦੇ ਕੀ ਕਹਿੰਦੇ ਚੋਕਲੇਟ ਬਰਾਊਨ,
3: ਬਿਲਕੁਲ ਇਹ ਆਪਣਾ ਗ੍ਰੇ ਕਲਰ ਜੀ, ਸਾਈਡ ਤੇ ਲਾਈਟ ਚੋਕਲੇਟ ਕਲਰ ਆਪਾਂ ਨੂੰ ਕਹਿ ਦਿੰਦੇ ਆ, ਜਾਂ ਲਾਈਟ ਬਲੂ ਕਲਰ ਵੀ ਆਪਾਂ ਕੰਬੀਨੇਸ਼ਨ ਕਹਿ ਸਕਦੇ ਆ। ਸੋ ਲਾਈਟ ਗ੍ਰੇ ਕਲਰ ਦਾ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ। ਸੋ ਸਾਹਿਬ ਪੂਰਾ ਬੈੱਡਰੂਮ ਸੈੱਟ $2,000 ਦਾ ਲੱਗਾ ਹੋਇਆ। ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਸਟੋਰ ਆ ਜਾਣਗੇ, ਪੂਰਾ ਬੈੱਡਰੂਮ ਸੈੱਟ ਸੋਲਿਡ ਵੁੱਡ ਦਾ, ਜਿਹੜੀ ਕੀਮਤ $2,000 ਸੀ, ਨਾ 2000, ਨਾ 1800, ਨਾ 1500, ਨਾ 1300, ਨਾ 1200, ਨਾ 1100, ਨਾ $1,000, ਪੂਰਾ ਬੈੱਡਰੂਮ ਸੈੱਟ $999 ਦਾ, $1,000 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਲੈ ਕੇ ਜਾਣਾ। ਤੇ ਰਾਤ ਦੇ 10 ਵਜੇ ਤੱਕ ਜਿੰਨੇ ਪਰਿਵਾਰ ਆਉਣਗੇ, ਉੱਪਰ ਜਿਹੜਾ ਗੱਦਾ ਪਿਆ ਕਿੰਗ ਸਾਈਜ਼ ਦਾ ਹਾਰਡ ਫੋਮ ਦਾ, $400-500 ਦਾ, ਬਿਲਕੁਲ ਫ੍ਰੀ ਸਿੱਧੂ ਸਾਹਿਬ। ਤੇ ਨਾਲ ਦੂਜਾ ਤੋਹਫਾ, ਰਾਤ 10 ਵਜੇ ਤੱਕ ਜਿੰਨੇ ਪਰਿਵਾਰ ਆਉਣਗੇ, 50 ਇੰਚ ਦਾ ਟੀਵੀ ਵੱਡੇ ਸਾਈਜ਼ ਦਾ ਬਿਲਕੁਲ ਫ੍ਰੀ, ਤੇ ਸੀਡੀ ਵਾਲਾ ਪ੍ਰੈਸ਼ਰ ਕੁੱਕਰ ਤਾਂ ਫ੍ਰੀ ਮਿਲਣਾ ਹੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੀਆਂ। ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ, ਸੋ ਜ਼ਰੂਰ ਇੱਕ ਚੱਕਰ ਲਾਓ। 294 ਵਰਕ ਡਰਾਈਵ ਦੇ ਉੱਪਰ, 294 ਵਰਕ ਡਰਾਈਵ ਦੇ ਉੱਪਰ ਪਹੁੰਚਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਵਰਡ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਰਕ ਡਰਾਈਵ, 294 ਵਰਕ ਡਰਾਈਵ ਦੇ ਉੱਪਰ ਪਹੁੰਚਣਾ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ। ਸਿੱਧੂ ਸਾਹਿਬ
2: ਮਿਹਰਬਾਨੀ, ਬਹੁਤ ਪਿਆਰੀ ਡੀਲ ਸੁਖਰਨ ਦਿੱਤੀ ਹੈ। ਦੋਸਤੋ ਇਸ ਤਰ੍ਹਾਂ ਹੀ ਤੁਸੀਂ ਨਾ ਚਾਹੇ ਦੂਰ ਦੁਰਾਡੇ ਆਓ, ਜਿੱਥੋਂ ਵੀ ਆਓ, ਅੱਜ ਰਾਤ ਦੇ 10 ਵਜੇ ਤੱਕ ਖੁੱਲੇ ਨੇ, ਕੱਲ ਨੂੰ ਸ਼ਨੀਚਰਵਾਰ ਨੂੰ ਵੀ ਰਾਤ ਦੇ 10 ਵਜੇ ਤੱਕ, ਸੰਡੇ ਵੀ ਰਾਤ ਦੇ 10 ਤੇ ਮੰਡੇ ਵੀ ਲੌਂਗ ਵੀਕਐਂਡ ਤੇ 10 ਵਜੇ ਤੱਕ ਖੁੱਲੇ ਨੇ। ਤੇ ਡੈਫੀਨੇਟਲੀ ਇੱਥੇ ਆ ਕੇ ਦੇਸ਼ ਭਰ ਦੇ ਹਵਾਲਾ ਦੇ ਤੁਹਾਨੂੰ ਅਸੀਂ ਬਹੁਤ ਵਧੀਆ ਗਿਫਟ ਦਵਾਵਾਂਗੇ, ਔਰ ਤੁਸੀਂ ਬੜੇ ਪਿਆਰ ਮੁਹੱਬਤ ਨਾਲ ਪ੍ਰੋਗਰਾਮ ਦੇ ਜੁੜੇ ਹੋਏ ਹੋ। ਠੀਕ, ਸ਼ਾਮ ਦੇ 6 ਵਜੇ ਤੱਕ ਸਾਡੀ ਤੁਹਾਡੇ ਨਾਲ ਮੁਲਾਕਾਤ ਹੈ, ਤੇ ਕੱਲ ਨੂੰ ਅਸੀਂ 1 ਤੋਂ ਹੋਵਾਂਗੇ 4-3 ਘੰਟੇ ਤੁਹਾਡੇ ਨਾਲ। ਤੇ ਜੀ ਮਨਪ੍ਰੀਤ
1: ਜੀ, ਬਿਲਕੁਲ ਜ਼ਰੂਰ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਨੇ। ਤੇ ਨੰਬਰ ਤੁਸੀਂ ਨੋਟ ਕਰ ਲਓ, 905-302-94-94, 905-302-9494 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪ੍ਰੋਫੈਸਰ ਪੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਬਾਰੇ, ਜਿਹੜੇ ਕਿ ਤੁਹਾਡੇ ਬੱਚਿਆਂ ਦੇ ਗ੍ਰੇਡਸ ਇੰਪਰੂਵ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ। ਤੁਹਾਨੂੰ ਇਹ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਦੇ ਨੇ, ਜਿੰਨੇ ਵੀ ਬੱਚੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ ਦੇ, ਸਪੈਸ਼ਲੀ ਹਾਈ ਸਕੂਲ ਐਂਡ ਯੂਨੀਵਰਸਿਟੀ ਸਟੂਡੈਂਟਸ ਨੇ, ਤੁਹਾਡੀ ਇਹ ਪੂਰੀ ਹੈਲਪ ਕਰਨਗੇ, ਤੁਹਾਨੂੰ ਸਪੈਸ਼ਲ ਕੋਚਿੰਗ ਪ੍ਰੋਵਾਈਡ ਕਰਨਗੇ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ। ਤੇ ਪ੍ਰਿੰਸੀਪਲ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਜਾਂ ਕੈਮਿਸਟਰੀ, ਕਿਸੇ ਵੀ ਸਬਜੈਕਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚੇ ਦੇ ਮਾਰਕਸ ਨਹੀਂ ਆ ਰਹੇ, ਵਧੀਆ ਗ੍ਰੇਡਸ ਨਹੀਂ ਆ ਰਹੇ, ਤੁਹਾਡੇ ਬੱਚੇ ਪੜ੍ਹਦੇ ਤਾਂ ਹੈਗੇ ਨੇ ਬਟ ਫਿਰ ਵੀ ਪਤਾ ਨਹੀਂ ਕਿਉਂ ਮਾਰਕਸ ਪ੍ਰੋਪਰ ਨਹੀਂ ਲੈ ਕੇ ਆਉਂਦੇ, ਤਾਂ ਆਪਣੇ ਚਾਈਲਡ ਦੀ ਫ੍ਰੀ ਇਵੈਲੂਏਸ਼ਨ ਕਰਵਾਓ ਪ੍ਰੋਫੈਸਰ ਬੁੱਟਰ ਔਰ ਪ੍ਰੋਫੈਸਰ ਜੀ ਜੀ ਨਾਲ ਤੁਸੀਂ ਮੁਲਾਕਾਤ ਕਰੋ। ਤੇ ਜਿਹੜੇ ਕਿ PhD, MPhil ਤੇ MSc ਡਿਗਰੀ ਹੋਲਡਰਸ ਨੇ, ਤੁਹਾਡੇ ਬੱਚਿਆਂ ਦੇ ਮੈਥ ਤੇ ਸਾਇੰਸ ਸਬਜੈਕਟਸ ਦੀਆਂ ਸਾਰੀਆਂ ਡਿਫੀਕਲਟੀਜ਼ ਨੂੰ ਓਵਰਕਮ ਕਰਕੇ ਦਿਖਾਉਣਗੇ ਤੇ ਗਾਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਕੇ ਦਿਖਾਉਣਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚਿਆਂ ਨੂੰ ਘਰ ਆ ਕੇ ਪੜ੍ਹਾ ਦੇਣ, ਤਾਂ ਹੋਮ ਟਿਊਟਰਿੰਗ ਵੀ ਅਵੇਲੇਬਲ ਹੈ। ਤੁਸੀਂ ਗੱਲਬਾਤ ਕਰੋ ਪ੍ਰੋਫੈਸਰ ਬੁੱਟਰ ਔਰ ਪ੍ਰੋਫੈਸਰ ਜੀਤ ਜੀ ਦੇ ਨਾਲ। ਨੰਬਰ ਹੈ 416-568-9192, 416-568-9192, 416-568-9192 ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ। ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ, ਹਿੰਦੀ ਗਾਣਾ ਪਹਿਲਾਂ ਸੁਣਦੇ ਆਪਾਂ, ਕਿਉਂਕਿ ਆਪਾਂ ਪ੍ਰੋਗਰਾਮ ਦੇ ਵਿੱਚ ਹਜੇ ਤੱਕ ਸੋ ਫਾਰ ਕੋਈ ਹਿੰਦੀ ਗਾਣਾ ਨਹੀਂ ਸੁਣਾਇਆ। ਤਾਂ ਤੁਸੀਂ ਵੀ ਸੁਣੋ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਜੁੜੇ ਨੇ 0096 ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਹਾਂਜੀ, ਇੱਕ ਗੀਤ ਸੁਣਾਇਓ ਜੀ।
0: ਹਾਂਜੀ,
1: ਮਤਲਬ ਇਹ ਪੰਜਾਬ ਵੀ ਮੇਰਾ ਹੈ, ਉਹ ਪੰਜਾਬ ਵੀ ਮੇਰਾ ਹੈ, ਹੰਸ ਰਾਜ ਹੰਸ ਜੀ ਦਾ।
0: ਠੀਕ ਹੈ, ਇਹ ਪੰਜਾਬ ਵੀ ਮੇਰਾ ਹੈ। ਠੀਕ ਹੈ ਜੀ,
1: ਉਹ ਪੰਜਾਬ ਵੀ ਮੇਰਾ ਹੈ।
0: ਠੀਕ ਹੈ ਜੀ, ਮੈਨੂੰ ਥੋੜ੍ਹਾ ਟਾਈਮ ਦਿਓ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 5094। ਹਾਂਜੀ, ਸਤਿ ਸ਼੍ਰੀ ਅਕਾਲ
2: ਮਨਦੀਪ ਜੀ।
0: ਹਾਂਜੀ,
2: ਥੈਂਕ ਯੂ ਸੋ ਮਚ ਫਾਰ ਪੁਟਿੰਗ ਦਿਸ ਸੌਂਗ, ਥੈਂਕ ਯੂ ਵੈਰੀ ਮਚ।
0: ਹਾਂਜੀ, ਨੋ ਪ੍ਰੋਬਲਮ।
2: ਤੇ ਸਿੱਧੂ ਸਾਹਿਬ ਨਾਲ ਗੱਲ ਹੋ ਜਾਏਗੀ?
0: ਹਾਂਜੀ ਹਾਂਜੀ, ਸਿੱਧੂ ਸਰ ਨਾਲ ਹੀ ਨੇ।
2: ਸਿੱਧੂ ਸਾਹਿਬ, ਗੁੱਡ ਆਫਟਰਨੂਨ, ਹੈਪੀ ਫਰਾਈਡੇ।
3: ਹੈਪੀ ਫਰਾਈਡੇ, ਗੁੱਡ ਆਫਟਰਨੂਨ, ਕਿਵੇਂ ਹੋ ਤੁਸੀਂ? ਠੀਕ ਠਾਕ ਹੋ?
2: ਤੁਹਾਨੂੰ ਮਿਲਣਾ ਦਿਲ ਕਰਦਾ, ਤੁਸੀਂ ਮਿਲਦੇ ਨਹੀਂ ਸਾਹਿਬ, ਮੇਰਾ ਦਿਲ ਕਰਦਾ ਤੁਹਾਨੂੰ ਮਿਲ, ਜਲਦੀ ਮਿਲਾਂ ਮੈਂ।
3: ਐਨੀ ਟਾਈਮ ਸਰ, ਐਨੀ ਟਾਈਮ ਬ੍ਰੈਂਪਟਨ 'ਚ ਆ ਜਾਓ, ਅਸੀਂ ਇੱਥੇ ਹੁੰਦੇ ਹਾਂ। ਅਤੇ ਐਨੀ ਟਾਈਮ ਹੈ, ਤੁਸੀਂ ਕੈਂਬਰੇ ਕਿਹੜਾ ਦੂਰ ਹੈ ਤੁਹਾਡਾ? ਐਨੀ ਟਾਈਮ
2: ਦੂਰ ਕਰੇ ਮਾਰਾ, ਤੁਹਾਨੂੰ ਮਿਲਣਾ ਤੁਸੀਂ ਮਾਰਾ ਜੀ ਆ ਜਾਂਗੇ, ਸੱਸ ਨੂੰ ਤੋਂ ਬਾਹਰ ਕਰਕੇ ਆ ਜਾਂਗੇ ਤੁਹਾਨੂੰ ਮਿਲਣਾ ਤੁਸੀਂ ਮਾਰਾ।
3: ਇੱਕ ਫੋਨ ਕਾਲ ਬਹੁਤ ਜ਼ਰੂਰੀ ਹੈ ਪਹਿਲਾਂ ਆਉਣ ਤੋਂ, ਕਿਉਂਕਿ ਸਟੇਕ ਇੱਥੇ ਰਹੀਏ ਬ੍ਰੈਂਪਟਨ, ਕਈ ਵਾਰੀ ਆਸੇ ਪਾਸੇ ਹੁੰਦੇ ਹਾਂ ਜੀ।
0: ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਅੱਜ ਸੁਣ ਸਕਦੇ ਹੋ। ਸਟੂਡੀਓ ਦਾ ਨੰਬਰ 1 ਹੈ 905-564-44। ਤੇ ਮੈਂ ਤੁਹਾਨੂੰ ਦੱਸਦਿਆਂ ਥੋੜੀ ਜਿਹੀ ਗੱਲਬਾਤ ਕਰੀਏ। ਸਿਟੀ ਆਫ ਬ੍ਰੈਂਪਟਨ ਵਾਲਿਆਂ ਦਾ ਪੇਡ ਮੈਸੇਜ ਹੈ ਕਿ ਬ੍ਰੈਂਪਟਨ ਮਿਊਂਸੀਪਲ ਇਲੈਕਸ਼ਨ ਜਿਹੜੀ ਤੁਹਾਨੂੰ ਪਤਾ ਕਿ 26 ਅਕਤੂਬਰ ਨੂੰ ਹੋ ਰਹੀਆਂ ਨੇ। ਵੈਸੇ ਤਾਂ ਵੋਟਿੰਗ ਡੇ ਦੇ ਟਾਈਮ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਜਾ ਸਕਦੇ, ਤਾਂ ਤੁਸੀਂ ਐਡਵਾਂਸ ਵੋਟਿੰਗ ਅੱਜ ਤੋਂ ਕਰ ਸਕਦੇ ਹੋ। ਅੱਜ 9 ਅਕਤੂਬਰ ਹੈ, ਅੱਜ ਵੀ ਜਾ ਸਕਦੇ ਹੋ, ਕੱਲ੍ਹ ਨੂੰ ਵੀ ਜਾ ਸਕਦੇ ਹੋ, ਐਂਡ ਪਰਸੋਂ ਵੀ ਜਾ ਸਕਦੇ ਹੋ। ਮਤਲਬ ਕਿ 9, 10, 11, 16 ਤੇ 17 ਇਹ 5 ਦਿਨ ਤੁਸੀਂ ਆਪਣੀ ਐਡਵਾਂਸ ਵੋਟਿੰਗ ਕਰ ਸਕਦੇ ਹੋ। ਕਿਸੇ ਵੀ ਲੋਕੇਸ਼ਨ ਦੇ ਉੱਪਰ ਪਹੁੰਚ ਸਕਦੇ ਹੋ ਬ੍ਰੈਂਪਟਨ ਦੇ ਵਿੱਚ। ਅਕਤੂਬਰ 9th, 10th, 11th, 16th and 17th ਅਕਤੂਬਰ ਨੂੰ ਤੁਸੀਂ ਜਾ ਕੇ ਐਡਵਾਂਸ ਵੋਟਿੰਗ ਕਰਕੇ ਆਓ। ਵੋਟਿੰਗ ਦੇ ਆਵਰਸ ਨੇਗੇ ਵੀਕਡੇਜ਼ ਦੇ ਵਿੱਚ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਜਾ ਸਕਦੇ ਹੋ। ਮਤਲਬ ਜੇ ਤੁਸੀਂ ਅੱਜ ਜਾਣਾ ਚਾਹੁੰਦੇ ਹੋ ਤਾਂ ਅੱਜ ਤੁਸੀਂ ਰਾਤ ਦੇ 8 ਵਜੇ ਤੱਕ ਜਾ ਸਕਦੇ ਹੋ ਵੋਟ ਕਰਨ। ਅਤੇ ਵੀਕਐਂਡਸ ਦੇ ਉੱਪਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਵੋਟ ਪਾਉਣ ਜਾ ਸਕਦੇ ਹੋ, 9, 10, 11, 16 ਤੇ 17 ਅਕਤੂਬਰ ਨੂੰ। ਅਤੇ ਤੁਸੀਂ ਕਿਤੇ ਵੀ ਜਾ ਕੇ ਐਡਵਾਂਸ ਵੋਟਿੰਗ ਕਰਕੇ ਆਓ, ਕਿਸੇ ਵੀ ਲੋਕੇਸ਼ਨ ਦੇ ਵਿੱਚ ਬ੍ਰੈਂਪਟਨ ਦੇ ਵਿੱਚ। ਅਤੇ ਤੁਸੀਂ ਆਪਣੇ ਵੋਟਰ ਆਈ ਡੀ ਜ਼ਰੂਰ ਲੈ ਕੇ ਜਾਓ ਨਾਲ, ਜਿਹੜਾ ਤੁਹਾਨੂੰ ਵੋਟਰ ਨੋਟਿਸ ਵੀ ਮਿਲਿਆ ਹੋਇਆ, ਤੁਹਾਡੇ ਘਰਾਂ ਦੇ ਵਿੱਚ ਚਿੱਠੀਆਂ ਜਿਹੜੀਆਂ ਆਈਆਂ ਹੋਈਆਂ ਨੇ, ਲੈਟਰਸ ਆਈਆਂ ਹੋਈਆਂ ਨੇ, ਉਹ ਵੀ ਤੁਸੀਂ ਜ਼ਰੂਰ ਲੈ ਕੇ ਜਾਓ, ਜਿਹਦੇ ਉੱਪਰ ਤੁਹਾਡਾ ਨਾਮ ਅਤੇ ਐਡਰੈਸ ਵਗੈਰਾ ਲਿਖਿਆ ਹੁੰਦਾ ਕਿ ਤੁਸੀਂ ਵੋਟ ਪਾਉਣ ਦੇ ਲਈ ਐਲੀਜੀਬਲ ਹੋ। ਅਤੇ ਜੇ ਤੁਹਾਨੂੰ ਕੋਈ ਵੋਟਰ ਨੋਟਿਸ ਨਹੀਂ ਮਿਲਿਆ, ਤੁਸੀਂ ਇੱਥੇ ਸਿਟੀਜ਼ਨ ਹੈਗੇ ਹੋ, ਤਾਂ ਤੁਸੀਂ ਆਪਣੀ ਆਈ ਡੀ ਲੈ ਜਾਓ ਨਾਲ, ਅਤੇ ਤੁਸੀਂ ਉੱਥੇ ਜਾ ਕੇ ਵੀ ਆਪਣੀ ਜਿਹੜੀ ਵੋਟਰ ਇਨਫੋਰਮੇਸ਼ਨ ਹੈ ਉਹ ਅਪਡੇਟ ਕਰਵਾ ਸਕਦੇ ਹੋ ਅਤੇ ਆਪਣੀ ਵੋਟ ਪਾ ਸਕਦੇ ਹੋ ਜਾ ਕੇ। ਵੋਟਿੰਗ ਦੀਆਂ ਲੋਕੇਸ਼ਨਸ ਕਿੱਥੇ ਕਿੱਥੇ ਨੇ, ਵੋਟਰ ਦੀ ਇਨਫੋਰਮੇਸ਼ਨ ਅਤੇ ਲਿਸਟ ਆਫ ਕੈਂਡੀਡੇਟਸ, ਇਹ ਸਾਰਾ ਕੁਝ ਜਾਣਨ ਦੇ ਲਈ ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ 'ਤੇ ਪਹੁੰਚੋ, brampton.ca/brampton-votes। ਤੁਸੀਂ ਗੂਗਲ 'ਤੇ ਸਰਚ ਕਰੋ, ਇਹਨਾਂ ਦੀ ਵੈਬਸਾਈਟ 'ਤੇ ਪਹੁੰਚ ਜਾਓਗੇ। ਉੱਥੇ ਤੁਹਾਨੂੰ ਇੱਕ ਕੈਂਪੇਨ ਨਜ਼ਰ ਆਏਗਾ, ਐਡਵਾਂਸ ਵੋਟਿੰਗ ਫੇਜ਼ 3। ਇੱਥੇ ਜਾ ਕੇ ਤੁਹਾਨੂੰ ਪੂਰੀ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਬ੍ਰੈਂਪਟਨ ਮਿਊਨਿਸਿਪਲ ਇਲੈਕਸ਼ਨਸ ਜਿਹੜੀਆਂ ਹੋ ਰਹੀਆਂ ਨੇ ਮੰਡੇ ਨੂੰ 26 ਅਕਤੂਬਰ ਨੂੰ, ਉਹਦੀ ਐਡਵਾਂਸ ਵੋਟਿੰਗ ਅੱਜ ਤੋਂ ਸ਼ੁਰੂ ਹੈ। ਅਗਲੇ 5 ਦਿਨ ਇਹ ਵੋਟਿੰਗ ਚੱਲੇਗੀ। brampton.ca/brampton-votes ਦੇ ਉੱਪਰ ਜਾ ਕੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈ ਸਕਦੇ ਹੋ। 4:32 ਹੋ ਗਏ ਨੇ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
5: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀਆਂ ਮਜਬੂਰੀਆਂ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ, ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤਮ ਫਿਕਰ ਚ ਪਏ ਹੋਏ।
6: ਆਪਾਂ ਇਹ ਕਰਦੇ ਆ, ਫਿਰ ਲਾਂਡਰਾ ਰੋਡ ਤੇ ਨਾ 2 ਪਲਾਟ ਲੈ ਲੈਂਦੇ ਆ।
5: ਇਹ ਦਿਨ
4: ਨੇ ਰੋਜ ਰੋਜ ਨਹੀਂ ਆਉਣੇ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੇਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ ਰੋਜ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ, ਅਵਕਾਸ਼ ਮਾਨ, ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਅਗਲੇ ਕਾਲਰ 7367 ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਬੇਟਾ
0: ਸਤਿ ਸ਼੍ਰੀ ਅਕਾਲ ਜੀ
1: ਅੱਛਾ ਮੈਂ ਇੱਕ ਗਾਣਾ ਲਵਾਉਣਾ ਚਾਹੁੰਦਾ
0: ਹਾਂਜੀ
1: ਇਹ ਫਿਲਮ ਸੀ ਢੋਲ ਕਾ ਫੂਲ
0: ਠੀਕ ਹੈ
1: ਮਹਿੰਦਰ ਕਪੂਰ ਔਰ ਲਤਾ ਮੰਗੇਸ਼ਕਰ ਦਾ ਗਾਇਆ ਹੈ
0: ਹਾਂਜੀ ਕਿਹੜਾ ਗਾਣਾ ਆ
1: ਤੇਰੇ ਪਿਆਰ ਕਾ ਆਸਰਾ ਚਾਹਤਾ ਹੂੰ
0: ਤੇਰੇ ਪਿਆਰ ਕਾ ਆਸਰਾ ਚਾਹਤਾ
1: ਹਾਂਜੀ
0: ਠੀਕ ਹੈ
1: ਮਹਿੰਦਰ ਕਪੂਰ ਔਰ ਲਤਾ ਮੰਗੇਸ਼ਕਰ ਦਾ ਗਾਇਆ ਹੈ
0: ਠੀਕ ਹੈ ਜੀ ਮੈਨੂੰ ਥੋੜੇ ਟਾਈਮ ਦਿਓ ਮੈਂ ਸੁਣਾਉਣੀ ਆ ਫਿਰ ਤੁਹਾਨੂੰ
1: ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਕੇ
0: ਥੈਂਕ ਯੂ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਗਾਣੇ ਆਪਾਂ ਸਾਰੇ ਦੇਖ ਕਰਕੇ ਸੁਣ ਰਹੇ ਹਾਂ ਤੁਹਾਡੀ ਪਸੰਦ ਦੇ ਸਾਰੇ ਤੇ ਲਓ ਫਿਰ ਆਪਾਂ ਇੱਕ ਗੁਰਲੇਜ਼ ਅਖਤਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣੀਏ ਤੇ ਉਸ ਤੋਂ ਬਾਅਦ ਫਿਰ ਚਾਰਜ ਅਪ ਹੋ ਕੇ ਚੱਲਦੇ ਹਾਂ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ ਬਟ ਪਹਿਲਾਂ ਤੁਸੀਂ ਗਾਣਾ ਇੰਜੋਏ ਕਰੋ ਤੇ ਕਿਉਂਕਿ ਵੀਕਐਂਡ ਹੈ ਤੇ ਵੀਕਐਂਡ ਦੇ ਉੱਪਰ ਜ਼ਰੂਰੀ ਹੈ ਕਿ ਤੁਹਾਡੇ ਸਾਰਿਆਂ ਦਾ ਪੂਰੇ ਇੰਟਰਟੇਨਮੈਂਟ ਵੀ ਹੋਵੇ ਤੇ ਪੂਰਾ ਐਨਰਜੀ ਵਿੱਚ ਭਰੀਏ ਕਿਉਂਕਿ ਲੌਂਗ ਵੀਕਐਂਡ ਹੈ ਸਾਰਿਆਂ ਦੇ ਵਿੱਚ ਐਨਰਜੀ ਬਹੁਤ ਲਾਜ਼ਮੀ ਹੈ ਤੇ ਸੁਣੋ ਤੇ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਤੇ ਗੱਲਬਾਤ ਕਰਦੇ ਹਾਂ। ਸਿੱਧੂ ਸਰ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ ਤੇ ਬਹੁਤ ਹੀ ਕਮਾਲ ਦੀਆਂ ਡੀਲਸ ਤੁਹਾਨੂੰ ਦਵਾ ਰਹੇ ਨੇ ਸੁੱਖ ਜੀ ਤੋਂ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਕੀ ਹਾਲ ਚਾਲ ਨੇ?
2: ਬਿਲਕੁਲ ਭਾਜੀ,
1: ਗੁਰਲੇਜ ਅਖਤਰ ਨੇ ਤਾਂ ਐਂਡ ਤੇ ਤੋੜਾ ਬੜੀ ਸੋਹਣਾ ਹੀ ਝਾੜਿਆ ਹਨ।
2: ਬਿਲਕੁਲ,
1: ਪਰ ਗਾਇਆ ਵੀ ਸੋਹਣਾ ਜਾ।
2: ਬਿਲਕੁਲ ਗਾਇਆ ਵੀ ਸੋਹਣਾ, ਵੈਸੇ ਵੀ ਜਦੋਂ ਆਪਾਂ ਸੁਣਦੇ ਹਾਂ ਭਾਜੀ ਵੈਸੇ
1: ਜੋਸ਼ ਆ ਜਾਂਦਾ ਨਾ,
2: ਜੋਸ਼ ਆ ਜਾਂਦਾ। ਹੁਣ ਤਾਂ ਡੀਲ ਮੈਂ ਐਸੀ ਕੱਟ ਕੇ ਲਿਆ।
1: ਅੱਜ ਨਾ ਮੈਂ ਦੇਖਿਆ ਕਿ ਇੱਕ ਲੌਂਗ ਵੀਕਐਂਡ ਆ
2: ਜੀ,
1: ਸਾਡੇ ਜਿੰਨੇ ਵੀ ਸਰੋਤੇ ਨੇ ਪਿਆਰੇ ਪਿਆਰੇ ਖੂਬਸੂਰਤ ਗੀਤਾਂ ਦੀ ਫਰਮਾਇਸ਼ ਕਰਦੇ ਨੇ
2: ਜੀ।
1: ਤੇਰੇ ਪਿਆਰੇ ਕਾ ਆਸਰਾ ਚਾਹਤਾ ਹੂੰ
2: ਜੀ,
1: ਵਫਾ ਕਰ ਰਹਾ ਹੂੰ ਵਫਾ ਚਾਹਤਾ ਹੂੰ। ਕਿਆ ਬਾਤ, ਪੁਰਾਣੇ ਲੋਕ ਗਾ ਗਏ ਮਹਿੰਦਰ ਕਪੂਰ ਹੋਣੀ
2: ਜੀ,
1: ਹਾਂਜੀ ਆਪਣੇ ਮੰਨੜੇ ਸਾਹਿਬ, ਹਾਂਜੀ ਮੁਕੇਸ਼ ਸਾਹਿਬ
2: ਜੀ,
1: ਰਫੀ ਸਾਹਿਬ, ਕਿਸ਼ੋਰ ਸਾਹਿਬ, ਇਹਨੇ ਗੀਤ ਗਾ ਦੇ ਅੱਜ ਵੀ, ਅੱਜ ਲੋਕਾਂ ਦੇ ਨਾ
2: ਬਿਲਕੁਲ
1: ਪੂਰੇ ਐਂਡ ਫਿੰਗਰ ਪੁਆਇੰਟ ਤੇ
2: ਹੈਗੇ। ਬਿਲਕੁਲ,
1: ਅੱਜ ਜਿਹੜੀਆਂ ਆਪਾਂ ਡੀਲਾਂ ਦੇ ਰਹੇ ਹਾਂ
2: ਜੀ,
1: ਉਹ ਵੀ ਇਸ ਤਰ੍ਹਾਂ ਦੀਆਂ ਕਿ ਲੋਕਾਂ ਨੇ ਇਹਨਾਂ ਨੂੰ ਚੂਜ਼ ਕਰਨਾ ਹੀ ਕਰਨਾ, ਕਿਉਂਕਿ ਇੰਨੀ ਪ੍ਰਾਈਸ ਘਟਾਈ ਆ ਅਸੀਂ ਤੋਂ ਵੀ ਵਧੇਰੇ ਨਾਲ।
2: ਬਿਲਕੁਲ, ਸਿੱਧੂ ਸਾਹਿਬ ਪਹਿਲਾਂ ਤਾਂ ਇਨਫੋਰਮੇਸ਼ਨ ਦੇ ਦਈਏ, ਅੱਜ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਕੰਮਾਂ ਘਰ ਤੋਂ ਵਿਹਲੇ ਹੋ ਕੇ ਰਾਤ ਦੇ 10 ਵਜੇ ਤੱਕ ਆ ਸਕਦੇ ਹੋ। ਉਹ 4 ਦਿਨ ਦੀ ਸੇਲ ਆ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। 294 ਵੋਕਰ ਡਰਾਈਵ ਉੱਪਰ, 294 ਵੋਕਰ ਡਰਾਈਵ ਉੱਪਰ ਪਹੁੰਚਣਾ ਪਰਿਵਾਰਾਂ ਨੇ। ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, 20,000 ਸਕੁਅਰ ਫੁੱਟ ਸ਼ੋਰੂਮ 'ਚ ਤੁਹਾਡਾ ਵੈਲਕਮ ਕੀਤਾ ਜਾਣਾ, ਜਿਹ 'ਚ ਹਾਈ ਐਂਡ ਬੈਡਰੂਮ ਸੈੱਟਾਂ ਦੀ ਗੱਲਬਾਤ ਕਰੀਏ, ਬਹੁਤ ਸਾਰੇ ਪੇਟੀ ਵਾਲੇ ਬੈੱਡ, ਡਾਇਨਿੰਗ ਟੇਬਲ, ਰਿਕਲਾਈਨਰਾਂ ਦੀ ਗੱਲਬਾਤ ਕਰ ਲਈਏ, ਸੋਫੇ ਕਮ ਬੈੱਡ ਦੀ ਗੱਲਬਾਤ ਕਰ ਲਈਏ, ਤਾਂ ਜ਼ਰੂਰ ਇੱਕ ਚੱਕਰ ਲਾਓ ਉਸ ਲੌਂਗ ਵੀਕਐਂਡ ਦੇ ਉੱਪਰ। ਅਤੇ ਲੋਐਸਟ ਪ੍ਰਾਈਸ 'ਤੇ ਤੋਹਫੇ 2 ਦਿੱਤੇ ਜਾ ਰਹੇ ਆ, 294 ਵੋਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਸਿੱਧੂ ਇੱਕ ਡੀਲ ਦੇਣੀ ਆ, ਪਰਿਵਾਰ ਕਾਲ ਕਰਕੇ ਬੁੱਕ ਕਰ ਲੈਣ, ਭਾਵੇਂ ਰਾਤ ਤੱਕ 10 ਵਜੇ ਤੱਕ ਆ ਜਾਣ, ਕੱਲ੍ਹ ਆ ਜਾਣ, ਕੋਈ ਗੱਲ ਨਹੀਂ। ਇੱਕ ਡੀਲ ਦੇਣ ਲੱਗਿਆ, ਕੁਈਨ ਸਾਈਜ਼ ਦਾ ਬੈੱਡ, ਵੱਡੀ ਢੋਆ ਦੀ, ਬਲੈਕ ਕਲਰ ਦਾ, ਸਾਰਾ ਹੀ ਵੈਲਵਟ ਦਾ ਬਣਿਆ ਹੋਇਆ, ਵੈਲਵਟ ਦਾ ਬੈੱਡ, ਹੈਂਡਬੋਰਡ ਦੇ ਵਿੱਚ ਐਲਈਡੀ ਲਾਈਟਾਂ ਲੱਗੀਆਂ ਹੋਈਆਂ। ਸਿੱਧੂ ਸਾਹਿਬ ਇਹ ਮਾਰਕੀਟ 'ਚ $1,200 ਦਾ ਮਿਲਦਾ। ਪਹਿਲੇ 10 ਕਾਲਰ ਜਿਹੜੇ ਹੁਣੇ ਕਾਲ ਕਰ ਲੈਣਗੇ, ਕੁਈਨ ਸਾਈਜ਼ ਦਾ ਬੈੱਡ, ਬਲੈਕ ਕਲਰ ਦਾ ਵੈਲਵਟ, ਹੈਂਡਬੋਰਡ ਦੇ ਵਿੱਚ ਐਲਈਡੀ ਲਾਈਟਾਂ,
1: ਬਹੁਤ ਸੋਹਣੀ ਲਾਈਟਾਂ ਲੱਗੀਆਂ ਹੋਈਆਂ
2: ਜੀ।
1: ਔਰ ਮੈਂ ਕਹਿੰਦਾ ਜੇ ਘਰ ਜਾਊਗਾ, ਜਾਣੀ ਕਿ ਮਾਸਟਰ ਬੈੱਡਰੂਮ ਜਾਊਗਾ ਨਾ, ਇਹ
2: ਬਿਲਕੁਲ ਸ਼ਿੰਗਾਰ
1: ਲਾਈਟ ਦੀ ਲੋੜ ਹੀ ਨਹੀਂ
2: ਨਾ ਜੀ,
1: ਇਹਦੇ 3 ਲਾਈਟਾਂ ਲੱਗੀਆਂ ਇਹਦੇ ਕਾਰਨ ਚੜ ਕਰ।
2: ਬਿਲਕੁਲ ਸਭ ਇਹ $1,200 ਦਾ ਆਉਂਦਾ, ਪਹਿਲੇ 10 ਕਾਲਰਾਂ ਲਈ ਸਿਰਫ $199 ਦਾ, $199 ਦਾ। ਬਾਤ ਅਭੀ ਖਤਮ ਨਹੀਂ, ਇਹ ਤਾਂ ਟ੍ਰੇਲਰ ਹੈ, ਫਿਲਮ ਹਲੇ ਆਉਣੀ ਹੈ ਜੀ।
1: ਅੱਛਾ,
2: ਨਾਲ ਜਿਹੜੇ ਪਹਿਲੇ 10 ਕਾਲਰ ਹੋਣੇ ਹੀ ਕਾਲ ਕਰਨਗੇ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਹੁੰਦਾ,
1: 2-250
2: ਦਾ ਆਉਂਦਾ ਭਾਜੀ, ਬਿਲਕੁਲ ਫ੍ਰੀ, ਕੁਈਨ ਸਾਈਜ਼ ਦਾ ਬੈੱਡ, ਐਲਈਡੀ ਲਾਈਟ ਦਾ, $199 ਦਾ, ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ, ਵੈਕਿਊਮ ਕਲੀਨਰ ਬਿਲਕੁਲ ਫ੍ਰੀ, ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ। ਹੁਣ ਕਾਲ ਕਰਕੇ ਪਹਿਲੇ 10 ਕਾਲਰ ਬੁੱਕ ਕਰ
1: ਲੈਣੀ, ਸੋਹਣੀ ਚੀਜ਼ ਆ
2: ਜੀ,
1: ਤੁਹਾਡੀ ਕਿਚਨ ਦਾ ਵੀ ਵਧੀਆ ਆ ਗਿਆ, ਕੁੱਕਰ ਆ ਗਿਆ
2: ਜੀ,
1: ਪਕਾਉਣ ਵਾਸਤੇ ਕੁਝ ਵਧੀਆ ਹੈ ਨਾ,
2: ਬਿਲਕੁਲ
1: ਬਣਾਉਣ ਵਾਸਤੇ ਮੇਜ਼ ਆ ਗਿਆ, ਉਸ ਵਿੱਚ ਬੈਡ ਬਣਾਉਣਾ
2: ਪਿਆ, ਫਾਈਨਲੀ ਵੈਕਿਊਮ ਆ ਗਿਆ,
1: ਸਫਾਈ ਵਾਸਤੇ ਵੈਕਿਊਮ ਆ ਗਿਆ,
2: ਸੌਣ ਲਈ ਬੈੱਡ ਆ ਗਿਆ,
1: ਸੌਣ ਲਈ ਬੈੱਡ ਆ ਗਿਆ।
2: ਸੋ ਕੁਈਨ ਦਾ ਬੈੱਡ 199 ਦਾ, ਨਾਲ ਵੈਕਿਊਮ ਵੀ ਫ੍ਰੀ, ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਫ੍ਰੀ, ਪਰ ਪਹਿਲੇ 10 ਕਾਲ ਕਾਲ ਕਰਕੇ ਬੁੱਕ ਕਰ ਲਓ, ਨੰਬਰ ਟੂ ਕਾਲ 905-392-9095, 302-9494, 905-302-9994 ਸਾਹਿਬ। ਗ੍ਰੈਂਡ ਹੋਮ ਫਰਨੀਚਰ
1: ਅਕੈਡਮੀ ਸਕਰਤੀ ਡੀਲ, ਬੱਲੇ ਬੱਲੇ ਕਰਾਤੀ,
2: ਲਾਈਵ ਲੋਕੇਸ਼ਨ
1: ਚਰਚੇ ਹੋ ਜਾਣੇ
2: ਆ, ਬਿਲਕੁਲ ਚਰਚੇ ਜਾਣੇ
1: ਆ,
2: ਚਰਚੇ ਵੈਸੇ ਹੁੰਦੇ ਜਦੋਂ ਦੇਸ਼ ਪ੍ਰਦੇਸ਼ ਦਾ ਲਾਈਵ ਹੋਵੇ, ਤੇ ਗ੍ਰੈਂਡ ਫਰਨੀਚਰ ਦੇ ਚਰਚੇ ਦੇ ਸਾਰੇ ਵੈਸੇ ਹੀ ਬਹੁਤ ਹੁੰਦੇ
1: ਆ, ਇਕੱਠੇ ਹੋਏ ਹੋਣ ਤਾਂ ਫਿਰ
2: ਬਿਲਕੁਲ, ਫਿਰ ਤਾਂ ਬੱਲੇ ਬੱਲੇ ਕਮ ਕਰਾ ਦਿੰਦੇ ਆ। ਸੋ ਕੁਈਨ ਦਾ ਬੈੱਡ 199 ਦਾ, ਹੂਵਰ ਦਾ ਵੈਕਿਊਮ ਵੀ ਫ੍ਰੀ, ਤੇ ਨਾਲ ਤੁਹਾਨੂੰ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਫ੍ਰੀ। 10 ਜਣੇ ਕਾਲ ਕਰਕੇ ਹੁਣੇ ਬੁੱਕ ਕਰ ਲਓ, 905-302-9994, ਗ੍ਰੈਂਡ ਹੋਮ ਫਰਨੀਚਰ।
1: ਆਪਾਂ ਕੀ ਹੈ ਦਗਾਣਾ ਵੀ ਸੁਣਦੇ ਅੱਗੇ ਜਾ ਕੇ ਨਾ, ਮੁਹੰਮਦ ਸਿੰਘ ਸਾਹਿਬ ਦਾ ਸੀਡੀ ਵਾਲਾ ਹੈ ਨਾ, ਬਾਬਾ ਚੱਲਦੇ ਸਟੂਡੀਓ ਜੀ।
0: ਜੀ ਬਿਲਕੁਲ, ਤੁਸੀਂ ਜ਼ਰੂਰ ਕਾਲ ਕਰੋ ਗ੍ਰੈਂਡ ਹੋਮ ਫਰਨੀਚਰ ਨੂੰ, ਤੇ ਜਦ ਤੁਸੀਂ ਪਹੁੰਚ ਸਕਦੇ ਹੋ ਇਹਨਾਂ ਦੇ ਕੋਲ, ਰਾਤ ਦੇ 10 ਵਜੇ ਤੱਕ ਓਪਨ ਨੇ, ਜਿੱਥੇ ਅਸੀਂ ਲਾਈਵ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਹੈ, ਥੈਂਕਸਗਿਵਿੰਗ ਲੌਂਗ ਵੀਕਐਂਡ ਸਪੈਸ਼ਲ। ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ। ਨੰਬਰ ਹੈ 905-302-9994, ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਅਗਲੇ ਕਾਲਰ 6940 ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਤੁਹਾਡਾ ਨਾ ਰੇਡੀਓ ਪ੍ਰੋਗਰਾਮ ਬਹੁਤ ਵਧੀਆ, ਤੁਹਾਡਾ ਕਿੰਨਾ ਨਾਂ ਹੈ ਨਾ? ਵਧੀਆ ਸਦਮਾ ਸਾਹਿਬ ਦਾ ਕਦੋਂ ਦਾ ਨਾਂ ਚੱਲ ਰਿਹਾ ਇੱਥੇ ਕਮੂਟੀ ਵਿੱਚ ਨਾ, ਤੇ ਆ ਜਿਹੜਾ ਬੰਦਾ ਫਰਨੀਚਰ ਵਾਲਾ ਸਭ ਤੋਂ ਜ਼ਿਆਦਾ ਝੂਠ ਮਾਰਦਾ ਮੇਰਾ।
0: ਨਹੀਂ ਨਹੀਂ ਦੇਖੋ ਤੁਸੀਂ ਇੱਦਾਂ ਹੈ ਨਾ, ਏਅਰ 'ਤੇ ਆ ਕੇ ਇੱਦਾਂ ਦੀਆਂ ਗੱਲਾਂ ਨਾ ਕਰੋ। ਜਦੋਂ ਜਿਹੜਾ ਕੁਛ ਉਹ ਅਨਾਊਂਸ ਕਰਦੇ ਨੇਗੇ ਉਹ ਪ੍ਰੋਪਰ ਸਾਰਾ ਕੁਛ ਦੇਖ ਲਓ ਓਪਨਲੀ। ਜਦੋਂ ਤੁਸੀਂ ਇੱਦਾਂ ਦੀ ਅਨਾਊਂਸਮੈਂਟ ਕਰਦੇ ਹੋ ਨਾ, ਕਈ ਵਾਰ ਇੱਦਾਂ ਹੁੰਦਾ ਕਿ ਤੁਸੀਂ ਕਿਤੇ ਵੀ ਹੋਰ ਸਟੋਰ 'ਤੇ ਫਰਨੀਚਰ 'ਤੇ ਕਿਤੇ ਵੀ ਜਾਂਦੇ ਹੋ, ਕਈ ਵਾਰ ਤੁਹਾਡਾ ਐਕਸਪੀਰੀਅੰਸ ਨਹੀਂ ਵਧੀਆ ਹੁੰਦਾ। ਬਟ ਜਦੋਂ ਅਸੀਂ ਕੋਈ ਵੀ ਇੱਦਾਂ ਦੀ ਤੁਹਾਡੇ ਲਈ ਐਡਵਰਟਾਈਜ਼ਮੈਂਟ ਕਰਦੇ ਹਾਂ ਤਾਂ ਉਹ ਓਬਵੀਅਸਲੀ 100% ਜੈਨੂਅਨ ਹੀ ਹੁੰਦੀ ਹੈ। ਅਤੇ ਤੁਸੀਂ ਕਿ ਪਲੀਜ਼ ਮਿਕਸਅਪ ਨਾ ਹੋਇਆ ਕਰੋ ਕਿਸੇ ਨਾਲ ਵੀ, ਕਿਉਂਕਿ ਜਦੋਂ ਦੇਖੋ ਲਾਈਵ ਚੱਲ ਰਹੇ ਨੇ, ਲਾਈਵ ਪ੍ਰੋਗਰਾਮ ਚੱਲ ਰਿਹਾ। ਅਤੇ ਜੇਕਰ ਤੁਹਾਨੂੰ ਕਿਸੇ ਹੋਰ ਵੀ ਸਟੋਰ ਦੇ ਬਾਰੇ ਕੋਈ ਐਵੇਂ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਕੋਂਟੈਕਟ ਕਰਿਆ ਕਰੋ, ਜਾਂ ਫਿਰ ਤੁਸੀਂ ਹੈੱਡ ਆਫਿਸ 'ਤੇ ਕਾਲ ਕਰਿਆ ਕਰੋ। ਇਸ ਟਾਈਮ ਤੁਸੀਂ ਹੁਣ ਰੇਡੀਓ ਦੇ ਉੱਪਰ ਆ ਕੇ ਇੱਦਾਂ ਦੀ ਕੋਈ ਗੱਲ ਕਹਿੰਦੇ ਹੋਗੇ ਤਾਂ ਫਿਰ ਮੈਨੂੰ ਨਹੀਂ ਪਤਾ ਹੁਣ ਤੁਸੀਂ ਕਿਹਦੀ ਗੱਲ ਕਰ ਰਹੇ ਹੋ ਕਿਹਦੀ ਨਹੀਂ। ਬਟ ਇਹ ਫਿਰ ਇੱਦਾਂ ਚੰਗਾ ਨਹੀਂ ਲੱਗਦਾ ਜਦੋਂ ਅਸੀਂ ਰੇਡੀਓ ਦੇ ਉੱਪਰ ਕੁਛ ਵੀ ਅਨਾਊਂਸਮੈਂਟਸ ਕਰਦੇ ਹਾਂ ਤਾਂ ਉਹ 100% ਜੈਨੂਅਨ ਹੀ ਕਰਦੇ ਹੁੰਦੇ ਹਾਂ। ਕੋਈ ਇੱਦਾਂ ਨਹੀਂ ਹੈ ਕਿ ਅਸੀਂ ਓਬਵੀਅਸਲੀ ਗੱਲਾਂ ਆਉਂਦੇ ਹਾਂ ਤਾਂ ਕਿ ਕੌਣ ਝੂਠ ਬੋਲਦਾ ਹੁੰਦਾ, ਇੱਦਾਂ ਨਹੀਂ ਹੁੰਦਾ। ਚਲੋ ਐਨੀਵੇਜ਼ ਅਗਲੇ ਕਾਲਰ ਸਾਡੇ ਨਾਲ ਨਹੀਂ ਆਪਣੀ ਲਾਈਨ ਛੱਡ ਗਏ ਨੇ। ਅਤੇ ਨੰਬਰ 1 ਹੈ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਟੋਰੋਂਟੋ ਤੋਂ ਬੋਂਬੇ ਅਕਟੂਬਰ ਦੇ ਵਿੱਚ ਕਿਸੇ ਨੇ ਜਾਣਾ ਹੋਵੇ 1-way ਟਿਕਟ ਲੈ ਕੇ 2 bags ਦੇ ਨਾਲ, ਤਾਂ $990 ਦੀ ਟਿਕਟ ਹੈ। ਇੱਕ ਸਟੋਪ ਹੋਏਗਾ ਰਸਤੇ ਦੇ ਵਿੱਚ ਅਤੇ ਇਹਦੇ ਵਿੱਚ ਲਿਮਿਟਡ ਸੀਟਸ ਨੇ, ਇਸ ਲਈ ਤੁਸੀਂ ਇਹਨਾਂ ਨੂੰ ਫਟਾਫਟ ਕਾਲ ਕਰ ਲਓ ਦਿਓਲ ਟਰੈਵਲਸ ਨੂੰ। ਟੋਰੋਂਟੋ ਤੋਂ ਮੁੰਬਈ ਅਕਟੂਬਰ ਦੇ ਵਿੱਚ ਜਾਣਾ ਹੋਵੇ 1-way ਟਿਕਟ ਲੈ ਕੇ $990 ਦੀ ਟਿਕਟ ਹੈ। ਇੱਕ ਸਟੋਪ ਹੋਏਗਾ ਰਸਤੇ 'ਚ ਅਤੇ ਲਿਮਿਟਡ ਸੀਟਸ ਨੇ ਇਸ ਟਿਕਟ ਦੇ ਵਿੱਚ। ਅਤੇ ਟੋਰੋਂਟੋ ਤੋਂ ਡੈਲੀ ਤੁਸੀਂ ਜਨਵਰੀ ਤੋਂ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ ਕਰਨੀ ਹੋਵੇ ਡੈਲੀ ਤੋਂ ਟੋਰੋਂਟੋ, ਇੱਕ ਸਟੋਪ ਹੋਏਗਾ ਦੋਵੇਂ ਸਾਈਡ ਦੇ ਵਿੱਚ, ਤਾਂ $1620 ਦੀਆਂ ਟਿਕਟਸ ਨੇ। 2 bags ਦੇ ਨਾਲ ਤੁਸੀਂ ਟਰੈਵਲ ਕਰੋਗੇ $1620 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਟੋਰੋਂਟੋ ਤੋਂ ਡੈਲੀ, ਡੈਲੀ ਤੋਂ ਟੋਰੋਂਟੋ, ਜਨਵਰੀ ਵਿੱਚ ਜਾ ਕੇ ਫੈਬਰੀ ਵਿੱਚ ਵਾਪਸੀ। ਅਤੇ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਵਿਜ਼ਿਟ ਕਰੋ ਜਾਂ ਕਾਲ ਕਰੋ ਦਿਓਲ ਟਰੈਵਲਸ ਨੂੰ 905-588-5100 905-588-5100। ਇਹਨਾਂ ਦੀ ਈਟੋਬੇਕੋ ਵਾਲੀ ਮੇਨ ਹੈੱਡ ਆਫਿਸ ਦਾ ਨੰਬਰ ਹੈ। ਅਤੇ ਦੂਸਰੀ ਲੋਕੇਸ਼ਨ ਹੈ ਬਰੈਂਪਟਨ ਦੇ ਵਿੱਚ, ਨੰਬਰ ਹੈ 905-588-4200 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। 4656 ਜੀ ਸਤਿ ਸ਼੍ਰੀ ਅਕਾਲ।
3: ਨਹੀਂ
0: ਦੇਖੋ ਠੱਗੀ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ, ਤੁਸੀਂ ਮੇਰੀ ਗੱਲ ਸੁਣੋ। ਜਦੋਂ ਵੀ ਮੈਂ ਹੁਣ ਰੇਡੀਓ ਕਰ ਰਹੀ ਹਾਂ ਨਾ, ਹੁਣ ਦੇਖੋ ਸਿੱਧੂ ਸਰ ਉੱਥੇ ਪਹੁੰਚੇ ਹੋਏ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਡੀਲ ਕੋਈ ਇੱਦਾਂ ਦੀ ਨਹੀਂ ਮਿਲੀ ਜਾਂ ਕੋਈ ਡੀਲ। ਕਈ ਵਾਰ ਇੱਦਾਂ ਹੁੰਦਾ ਕਿ ਡੀਲਸ ਜਦੋਂ ਅਸੀਂ ਅਨਾਊਂਸ ਕਰਦੇ ਹੁੰਦੇ ਹਾਂ ਨਾ ਰੇਡੀਓ ਦੇ ਉੱਪਰ, ਤਾਂ ਕਈ ਵਾਰ ਉਹ ਲਿਮਿਟਡ ਜੀ ਹੁੰਦੀਆਂ ਨੇ ਡੀਲਸ, ਹੈ ਨਾ। ਜਦੋਂ ਲੈਟਸ ਸੇ ਹੈ ਨਾ ਜਿਵੇਂ ਅਨਾਊਂਸ ਕਰਦੇ ਨੇ ਵੀ ਪਹਿਲੇ 5 callers ਜਾਂ ਪਹਿਲੇ 10 ਜਿਹੜੇ ਆ ਜਾਣਗੇ ਉਹਨਾਂ ਨੂੰ ਡੀਲ ਮਿਲਦੀ ਆ, ਕਈ ਵਾਰ ਇੱਦਾਂ ਵੀ ਹੁੰਦਾ ਹੈ। ਹੁਣ ਪਹਿਲਾਂ ਵੀ ਇੱਕ ਵਾਰ ਇੱਕ ਕਾਲਰ ਨੇ ਇੱਦਾਂ ਹੀ ਕੰਪਲੇਂਟ ਕੀਤੀ ਸੀ ਕਿ ਮੈਂ ਡੀਲ ਲੈਣ ਗਿਆ ਅਤੇ ਮੈਨੂੰ ਮਿਲੀ ਨਹੀਂ। ਬਟ ਤੁਸੀਂ ਪਹਿਲਾਂ ਇਹ ਵੀ ਚੀਜ਼ ਦੇਖੋ, ਧਿਆਨ ਦੇ ਨਾਲ ਸੁਣੋ ਕਿ ਜਿਹੜੀ ਉਹ ਡੀਲ ਮਿਲ ਰਹੀ ਆ ਉਹ ਕਿੰਨੇ ਲੋਕਾਂ ਨੂੰ ਮਿਲ ਰਹੀ ਆ। ਕਈ ਵਾਰ ਇੱਦਾਂ ਹੁੰਦਾ ਕਿ ਜਿੰਨਾ ਉਹਨਾਂ ਦੇ ਕੋਲ ਸਟੋਕ ਹੁੰਦਾ ਆ ਉਸ ਅਕੋਰਡਿੰਗਲੀ ਉਹ ਡੀਲਸ ਦਿੰਦੇ ਹੁੰਦੇ ਨੇ। ਤਾਂ ਤੁਸੀਂ ਪਲੀਜ਼ ਜਦੋਂ ਵੀ ਤੁਹਾਨੂੰ ਕੋਈ ਇੱਦਾਂ ਦੀ ਕੰਪਲੇਂਟ ਹੋਵੇ ਤਾਂ ਤੁਸੀਂ ਆਲਵੇਜ਼ ਹੈੱਡ ਆਫਿਸ 'ਤੇ ਕਾਲ ਜਾਂ ਟੈਕਸਟ ਕਰਿਆ ਕਰੋ, ਇਨਸਟੈਡ ਆਫ ਕਿ ਹੁਣ ਮੈਂ ਤਾਂ ਰੇਡੀਓ ਕਰ ਰਹੀ ਹਾਂ, ਪ੍ਰੋਗਰਾਮ ਕਰ ਰਹੀ ਹਾਂ, ਮੈਂ ਕਰਕੇ ਚੱਲੀ ਜਾਣਾ ਆ, ਹੈ ਨਾ। ਜਦੋਂ ਵੀ ਕੋਈ ਇੱਦਾਂ ਦੀ ਕੋਈ ਗੱਲ ਹੋਵੇ ਰੇਡੀਓ ਦੇ ਰਿਗਾਰਡਿੰਗ, ਕੋਈ ਐਡਵਰਟਾਈਜ਼ਮੈਂਟ ਦੇ ਰਿਗਾਰਡਿੰਗ, ਤੁਸੀਂ ਆਲਵੇਜ਼ ਹੈੱਡ ਆਫਿਸ 'ਤੇ ਕਾਲ ਕਰਿਆ ਕਰੋ। ਮੈਂ ਤੁਹਾਨੂੰ ਨੰਬਰ ਦੇ ਦਿੰਦੀ ਹਾਂ, ਦੋ ਨੰਬਰਸ ਨੇ 416-725-2551, 416-725-2551, ਜਾਂ ਫਿਰ 416-457-3381, 416-457-3381। ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਐਨੀ ਟਾਈਮ ਕਾਲ ਜਾਂ ਟੈਕਸਟ ਕਰ ਸਕਦੇ ਹੋ, ਤੁਹਾਨੂੰ ਇਹ ਰੀਚ ਆਊਟ ਕਰ ਲੈਣਗੇ। ਬਟ ਤੁਸੀਂ ਇੱਦਾਂ ਰੇਡੀਓ 'ਤੇ ਆ ਕੇ ਇੱਕਦਮ ਇੱਦਾਂ ਆਪਣਾ ਕੋਈ ਬੈਡ ਐਕਸਪੀਰੀਅੰਸ ਕਿਸੇ ਦੂਸਰੇ ਦੇ ਨਾਲ ਪਲੀਜ਼ ਮਿਕਸਅਪ ਨਾ ਕਰੋ। ਅਤੇ ਐਨੀਵੇਜ਼ ਗਾਣਾ ਸੁਣਦੇ ਆਪਾਂ ਨੈਕਸਟ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ, ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
1: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-4444। ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਚੱਲਾਂਗੇ ਇੱਕ ਵਾਰ ਫਿਰ ਤੋਂ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਜੁੜਦੇ ਹਾਂ। ਲਾਈਵ ਲੋਕੇਸ਼ਨ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਫਰਨੀਚਰ ਦੇ, ਤੁਹਾਨੂੰ ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਤੁਹਾਨੂੰ ਨੰਬਰ 1 ਫਰਨੀਚਰ ਦਵਾ ਰਹੇ ਹਾਂ ਤੇ ਨਾਲ ਦੀ ਨਾਲ ਫ੍ਰੀ ਗਿਫਟਸ ਵੀ ਮਿਲ ਰਹੇ ਨੇ ਤੁਹਾਨੂੰ। ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ 294 ਵਾਕਰ ਡਰਾਈਵ ਦੇ ਉੱਪਰੋਂ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਤੁਸੀਂ ਜ਼ਰੂਰ ਪਹੁੰਚੋ। ਜੇ ਕੋਈ ਵੀ ਤੁਹਾਨੂੰ ਸਵਾਲ ਹੈ, ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਕਿਸੇ ਵੀ ਡੀਲ ਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਨੰਬਰ ਹੈ 905-302-9494 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਗੱਲਬਾਤ ਕਰਾਂਗੇ ਸਿੱਧੂ ਸਰ ਦੇ ਨਾਲ ਤੇ ਲੈਂਦੇ ਹਾਂ ਆਪਾਂ ਨੈਕਸਟ ਡੀਲ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ। ਕਹਿੰਦੇ ਕਿ ਯਾਰੀ ਲੱਗੀ ਤੋਂ ਲਗਾ ਕੇ ਤਖਤੇ, ਟੁੱਟੀ ਤੋਂ ਕਹਿੰਦੇ ਹੈ ਨਾ, ਕਹਿੰਦੇ ਨੇ ਜੁਗਾੜ ਜਿਹੜੀ ਲੱਗੀ ਹੁੰਦੀ ਆ ਉਹ ਪਟਦੀ, ਕਹਿੰਦੇ ਹੈ ਨਾ, ਉਹ ਗੱਲ ਹੁੰਦੀ ਆ। ਤੇ ਸੋਹਰੀ ਮੇਰੇ ਨਾਲ ਆ ਗਏ ਨੇ ਤੇ ਦਰਸ਼ਨ ਗਿੱਲ ਹੁਣ ਦਾ ਫੋਨ ਆਇਆ ਸੀ, ਉਹਨਾਂ ਨੇ ਮਤਲਬ ਕੋਈ ਦੇਖੋ ਵੀਰ ਪਤਾ ਕੀ ਹੁੰਦਾ ਜਦੋਂ ਕੋਈ ਇੱਕ ਵਾਰੀ ਸਟੋਕ ਚੀਜ਼ ਨਹੀਂ ਹੁੰਦੀ ਤਾਂ ਤੁਸੀਂ ਬਾਅਦ 'ਚ ਗੇੜਾ ਮਾਰ ਲਿਆ ਕਰੋ, ਕਈ ਵਾਰੀ ਐਟ ਅ ਟਾਈਮ ਚੀਜ਼ ਨਹੀਂ ਹੁੰਦੀ, ਹੈਨਾ। ਤੇ ਮੈਂ ਉਹਨਾਂ ਨੂੰ, ਮੇਰਾ ਫੋਨ ਆਇਆ ਸੀ ਮੈਨੂੰ ਉਹਨਾਂ ਦਾ, ਮੈਂ ਕਿਹਾ ਸੁਖ ਵਾਲੀ ਇੱਥੇ ਬੈਠਿਆ ਨੇ ਜਦੋਂ ਮੈਂ ਲਾਈਵ ਕਰਦਾ ਮੂੰਹ ਤੇ ਮੂੰਹ ਕਰਾਇਆ ਇੱਥੇ ਆ ਕੇ ਗੱਲ ਕਰ ਲਓ। ਤੋ ਰੇਡੀਓ ਤੇ ਨਹੀਂ, ਰੇਡੀਓ ਆਪਣਾ ਜ਼ਰੀਆ ਹੈਗਾ ਇੰਟਰਟੇਨਮੈਂਟ ਗੱਲਾਂ ਬਾਤਾਂ ਕਰਨ ਨੂੰ। ਤੇ ਕਈ ਵਾਰੀ ਹੁੰਦਾ ਬਈ ਕੁਛ ਤੁਸੀਂ ਆਉਂਦੇ ਹੋ, ਕਈ ਚੀਜ਼ ਸਟਾਕ 'ਚ ਨਹੀਂ ਹੁੰਦੀ, ਨਹੀਂ ਮਿਲਦੀ, ਉਹ ਬਾਅਦ 'ਚ ਲੈ ਜਾ ਕਰੋ, ਕੋਈ ਪ੍ਰੋਬਲਮ ਨਹੀਂ, ਇਹ ਕਿਤੇ ਭੱਜਦੇ ਨਹੀਂ ਕਿਤੇ ਆਪਣੇ।
2: ਜੀ,
1: ਮੈਂ ਦਰਸ਼ਨ ਗਿੱਲ ਹੋਰਾਂ ਦਾ ਫੋਨ ਆਇਆ ਸੀ, ਮੈਨੂੰ ਮੈਟਰ ਨੂੰ ਦਿੱਤਾ, ਮੈਟਰ ਕਦੇ ਮੈਨੂੰ ਮਿਲਿਆ ਨਹੀਂ।
2: ਕੋਈ ਗੱਲ ਨਹੀਂ,
1: ਦੁਬਾਰਾ ਆ ਜਾਓ
2: ਦਰਸ਼ਨ ਸਾਹਿਬ, ਭਾਜੀ ਜਦੋਂ ਮਰਜ਼ੀ ਤੁਸੀਂ ਆ ਜਾਓ, ਮੈਟਰ ਸਰ ਤੁਹਾਡਾ ਤਿਆਰ।
1: ਸਟੋਕ 'ਚ ਨਹੀਂ ਹੁੰਦਾ,
2: ਕਈ ਵਾਰੀ ਚੀਜ਼ ਗਾਂਹ ਪਿਛਾਂ ਹੋ ਜਾਂਦੀ ਆ ਕਿਉਂਕਿ ਇੰਨੀ ਵੱਡੀ ਮੈਨੇਜਮੈਂਟ ਹੈ ਭਾਜੀ, ਦੋ ਸਟੋਰ ਆਪਰੇਟ ਕਰਦੇ ਆ।
1: ਕਈ ਵਾਰੀ ਤੁਸੀਂ ਓਨਰ ਨਹੀਂ ਹੁੰਦੇ ਉੱਥੇ, ਮੁੰਡੇ ਕੰਮ ਕਰਦੇ, ਉਹਨਾਂ ਨੇ ਆਪਣੇ ਹਿਸਾਬ ਨਾਲ ਕਰਨਾ।
2: ਤੁਸੀਂ ਆ ਕੇ ਆਪਣਾ ਨਾਮ ਲੈ ਦਿਓ, ਮੈਂ ਸਾਰੇ ਦਿਨ ਚਾਰੇ ਦਿਨ ਇੱਥੇ ਹੀ, ਤੁਸੀਂ ਆ ਜਾਓ, ਮੈਟਰ ਤੁਹਾਨੂੰ ਮਿਲ ਜੂਗਾ।
1: ਮੈਂ ਰੈਫਰੈਂਸ ਵੀ, ਮੈਂ ਜਦੋਂ ਲਾਈਵ ਕਰਦਾ ਸੌਖ ਇੱਥੇ ਹੁੰਦਾ।
2: ਜੀ
1: ਆ ਜਾਓ, ਡਨ, ਤੁਹਾਨੂੰ ਬਹਾ ਕੇ ਗੱਲ ਕਰਾਂਗੇ।
2: ਬਿਲਕੁਲ,
1: ਕੋਈ ਨਹੀਂ,
2: ਲੈ ਜਾਓ ਮੈਟਰ ਦਾ,
1: ਕੁੰਭ ਦਾ ਮੇਲਾ ਨਹੀਂ ਆਉਣਾ, ਆਉਣਾ ਹੀ ਆਉਣਾ,
2: ਮਿਲਦਾ ਹੀ ਮਿਲਦਾ।
1: ਦੇਖੋ ਸਰ, ਇੰਨੇ ਗਿਫਟ ਆਪਾਂ ਦੇ ਰਹੇ ਹਾਂ
2: ਜੀ,
1: ਕਿ ਮੈਟਰਸ ਨੂੰ ਦੇਵਾਂਗੇ ਸਾਡੇ ਇੱਥੇ,
2: ਡਨ, ਮੈਟਰਸ ਲੈ ਜਾਓ ਆ ਕੇ, ਨੋ ਪ੍ਰੋਬਲਮ। ਸੋ ਨਾਲ ਦੀ ਨਾਲ ਸਿੱਧੂ ਸਾਹਿਬ,
1: ਵਧੀਆ ਡੀਲ ਦੀ
2: ਆ, ਅਗਲੀਆਂ ਡੀਲਾਂ ਦਿੰਦੇ ਹਾਂ। 294 ਵਰਕਰ ਡਰਾਈਵ ਦੇ ਉੱਪਰ, 294 ਵਰਕਰ ਡਰਾਈਵ ਦੇ ਵੱਲੋਂ ਪਹਿਲਾਂ ਪਰਿਵਾਰ ਅੱਜ ਆ ਜਾਣ। ਅੱਜ ਸਿੱਧੂ ਸਾਹਿਬ ਰਾਤ ਦੇ 10 ਵਜੇ ਤੱਕ ਇਹਨਾਂ ਲਈ ਅਸੀਂ ਓਪਨ ਹੈ, ਪਰਿਵਾਰਾਂ ਵਾਸਤੇ ਹਾਈ ਐਂਡ ਫਰਨੀਚਰ ਅਸੀਂ ਲੈ ਕੇ ਆਏ ਹਾਂ, ਲੇਟੈਸਟ ਫਰਨੀਚਰ ਦੀ ਗੱਲਬਾਤ ਕਰ ਲਈਏ। ਅੱਜ ਕੱਲ੍ਹ ਸਿੱਧੂ ਸਾਹਿਬ ਕੋਲ ਡਰਾਈਵ ਫੈਬਰਿਕ ਦੇ ਵਿੱਚ ਬਹੁਤ ਸਾਰੀ ਇਨਵੈਂਟਰੀ ਸਾਡੇ ਕੋਲ ਨਵੀਂ ਡਿਸਪਲੇ ਦੇ ਉੱਪਰ ਲੱਗੀ ਆ ਸੋਫਿਆਂ ਦੀ, ਤੇ ਨਾਲ ਹੀ ਮਸਾਜਰ ਰਿਕਲਾਈਨ ਸਿੱਧੂ ਸਾਹਿਬ ਆਏ ਹੋਏ ਆ ਇਸ ਦਿਨ ਲੌਂਗ ਵੀਕਐਂਡ ਦੇ ਲਈ। ਪੇਟੀ ਵਾਲੇ ਬੈਡਰੂਮ ਸੈੱਟ ਬਹੁਤ ਸਾਰੇ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਈਵਨ ਇਸ ਵੀਕਐਂਡ ਦੇ ਉੱਪਰ ਸਭ ਕਸਟਮ ਕਿਸੇ ਨੇ ਸੋਫਾ ਸੈੱਟ ਬਣਾਉਣਾ 10x10 8x8 ਦਾ, ਉਹਦੇ ਤੇ ਵੀ ਤੁਹਾਨੂੰ ਜਿਹੜੀਆਂ ਲੋਐਸਟ ਪ੍ਰਾਈਸ ਮਿਲਣੀਆਂ ਤੇ ਨਾਲ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ। 294 ਵਰਕਰ ਡਰਾਈਵ ਦੇ ਉੱਪਰ ਪਰਿਵਾਰ ਪਹੁੰਚਣ। ਸਭ ਹੁਣ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਲਾਈਟ ਗ੍ਰੇ ਕਲਰ ਦਾ ਲੇਕਰ ਫਿਨਿਸ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਲੈਦਰ ਪੈਡਿੰਗ ਦੇ ਨਾਲ ਕਿੰਗ ਸਾਈਜ਼ ਦਾ ਬੈੱਡ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ ਲਾਈਟ ਗ੍ਰੇ ਕਲਰ ਦਾ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡ੍ਰੈਸਰ ਮਿਰਰ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਇਟਾਲੀਅਨ ਸੀਰੀਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4500 ਸੀ, ਲੌਂਗ ਵੀਕਐਂਡ ਸਪੈਸ਼ਲ 1899 ਦੇ ਵਿੱਚ ਪੂਰਾ ਬੈੱਡਰੂਮ ਸੈੱਟ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਬਿਲਕੁਲ ਫ੍ਰੀ ਤੁਸੀਂ ਲੈ ਕੇ ਜਾਣਾ, ਤੇ ਆ ਕੇ ਦੇਸ ਪ੍ਰਦੇਸ ਆ ਕੇ ਰੈਫਰੈਂਸ ਦੇ ਦਿਓ। 50 ਇੰਚ ਦਾ TV ਇਹ ਵੀ ਭਾਜੀ ਖੁੱਲ੍ਹਾ ਹੀ ਮੰਗਾਇਆ,
1: 50 ਇੰਚ
2: ਦਾ TV ਟੈਲੀਵਿਜ਼ਨ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੁਹਾਡਾ ਵੇਟ ਕਰ ਰਹੀਆਂ ਲੌਂਗ ਵੀਕਐਂਡ ਦੇ ਉੱਪਰ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਚਾਰੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਰਕਰ ਡਰਾਈਵ ਦੇ ਉੱਪਰ, 294 ਵਰਕਰ ਡਰਾਈਵ, ਪੂਰਾ ਬੈਡਰੂਮ ਸੈੱਟ ਮੈਂ ਦੁਬਾਰਾ ਦੱਸਦਾ, ਕਿੰਗ ਬੈੱਡ ਹਾਈਡ੍ਰੋਲਿਕ ਸ਼ੋਅ ਦੇ ਨਾਲ, ਡ੍ਰੈਸਰ ਮਿਰਰ ਨਾਲ, ਸਾਈਡ ਟੇਬਲ $1899 ਦਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਵੀ ਫ੍ਰੀ, ਤੇ ਨਾਲ ਟੈਲੀਵਿਜ਼ਨ TV 50 ਇੰਚ ਦਾ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਰਕਰ ਡਰਾਈਵ ਦੇ ਉੱਪਰ, 294 ਵਰਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਰਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ ਸਾਹਿਬ, ਅੱਜ ਵੀ ਰਾਤ ਦੇ 10 ਵਜੇ ਤੱਕ
1: ਬਿਲਕੁਲ
2: ਓਪਨ ਓਪਨ ਧੰਨਵਾਦ ਜੀ।
1: ਮਿਹਰਬਾਨੀ। ਕਹਿੰਦੇ ਨੇ ਯਾਰੀ ਲੱਗੀ ਤੋਂ ਲਗਾ ਦਿੱਤੇ ਤਖਤੇ, ਟੁੱਟੀ ਤੋਂ ਚਗਾਠ ਪੁੱਟਤੀ। ਨਾ ਆਪਾਂ ਤਖਤੇ ਲਾਉਣੇ ਆ, ਨਾ ਆਪਾਂ ਜਗਾਠ ਪੁੱਟਣੀ ਆ। ਇਹਨਾਂ ਦੇ ਦਰਵਾਜ਼ੇ ਖੁੱਲੇ ਨੇ ਸੁਖੋਰਾਂ ਦੇ 10 ਵਜੇ ਤੱਕ, ਸਾਰੇ ਜਦੋਂ ਮਰਜ਼ੀ ਆ ਜਾਇਆ ਕਰੋ, ਬਹਿ ਕੇ ਕਿਸੇ ਨਾਲ ਗੱਲ ਕਰ ਸਕਦੇ ਹਾਂ। ਅੱਛਾ, ਇੱਕ ਬੜਾ ਪਿਆਰਾ ਗੀਤ ਆ, ਖੁੱਲੇ ਪਏ ਦਰਵਾਜ਼ੇ ਸੱਜਣਾ ਤੇਰੇ ਲਈ, ਤੇਰੇ ਲਈ ਖੁੱਲੇ ਪਏ ਦਰਵਾਜ਼ੇ। ਤੋ ਇਹਨਾਂ ਦਰਵਾਜ਼ੇ ਖੁੱਲੇ ਆਪਾਂ ਗ੍ਰੈਂਡ ਦੇ ਅੱਜ 10 ਵਜੇ ਤੱਕ, ਕੱਲ੍ਹ ਨੂੰ ਵੀ 10 ਵਜੇ ਖੁੱਲੇ ਨੇ। ਆਓ ਸ਼ੋਪਿੰਗ ਕਰੋ, ਅਤੇ ਮੈਂ ਚਾਹਾਂਗਾ ਮੰਮੀ ਦੇ ਗਾਣਾ ਵੀ ਲਾਈਏ, ਬੜਾ ਪਿਆਰਾ ਗੀਤ ਹੈ, ਅਤੇ ਜਾ ਕੇ ਅਤੇ ਖੁੱਲੇ ਪਏ ਦਰਵਾਜ਼ੇ ਸੱਜਣਾ ਤੇਰੇ ਲਈ, ਤੇਰੇ ਲਈ, ਤੇਰੇ ਲਈ, ਹੈ ਨਾ।
0: ਛੋਟੇ ਜਿਹੇ ਮਿਊਜ਼ੀਕਲ ਬ੍ਰੇਕ ਲੈ ਕੇ ਸਟੇਸ਼ਨ ਆਈਡੀ ਤੋਂ ਬਾਅਦ ਵਾਪਸ ਆਵਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: 1340.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
2: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
4: Simply Indian brings you all simply delicious deals. Buy one get one free every day sure 10 to sham 7 baje tak on dining and takeouts. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Eh yummy deals are Simply Indian this sariya hi locations te. Dining, takeout and catering also available. Call at 905-794-8111. Simply delicious. Matlab

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ
2: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀ ਮਜਬੂਰੀ
3: ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਕਦੋਂ ਫਿਕਰਾਂ ਚ ਪਏ ਹੋਏ
4: ਆਪਾਂ ਇਹ ਕਰਦੇ ਆਂ ਫਿਰ ਲਾਂਡਰਾ ਰੋਡ ਤੇ ਨਾ ਦੋ ਪਲਾਟ ਲੈ ਲੈਂਦੇ ਆਂ
1: ਦਿਨ ਰੋਜ਼ ਰੋਜ਼ ਨਹੀਂ ਆਉਣੇ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਲੈਂਡਮਾਰਕ ਸਿਨੇਮਾ ਪੈਨ ਸੈਂਟਰ ਸੇਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੇ ਹੈ

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ।

2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਸਾਡਾ ਸਾਥ ਹੋ ਰਿਹਾ ਯਾਨੀ ਕਿ ਪੂਰੇ 6 ਵਜੇ ਤੱਕ ਤੇ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਛੋਟੀ ਜੀ ਤੁਸੀਂ ਇੰਡੀਅਨ ਫਰੂਟਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚੋ ਤੇ ਬਹੁਤ ਹੀ ਕਮਾਲ ਦੀਆਂ ਲਾਜਵਾਬ ਪ੍ਰਾਈਸਿਸ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਟੇਸਟੀ ਖਾਣਾ ਲੈ ਕੇ ਆਓ ਤੇ ਨਾਲ ਦੀ ਨਾਲ ਸਸਤੀਆਂ ਕੀਮਤਾਂ ਵਿੱਚ ਗਰੋਸਰੀਜ਼ ਕਰਕੇ ਆਓ 2 ਦਿਨ ਤੁਹਾਡੇ ਕੋਲ ਹੋਰ ਨੇ 11 ਅਕਤੂਬਰ ਤੱਕ ਇਹ ਸੇਲ ਚੱਲ ਰਹੀ ਹੈ ਤੇ ਜ਼ਰੂਰ ਇਸ ਸੇਲ ਦਾ ਫਾਇਦਾ ਲਓ ਕੁਝ ਕੁ ਪ੍ਰਾਈਸਿਸ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਵੇਂ ਕਿ ਇੰਡੀਆ ਗੇਸਟ ਫੀਟ ਰੋਜ਼ਾਨਾ ਰਾਈਸ ਜਿਹੜੀਆਂ ਹੈਗੀਆਂ ਨੇ 899 ਦੇ ਵਿੱਚ 10 ਪਾਉਂਡ ਵਾਲਾ ਬੈਗ ਮਿਲ ਰਿਹਾ 1.8 ਕੇਜੀ ਵਾਲਾ ਬਰਾਡ ਦੇਸੀ ਘਿਓ $23.99 ਦੇ ਵਿੱਚ ਲੈ ਕੇ ਆਓ ਬਰਾਡ ਦਹੀਂ 2% ਐਂਡ 3.25% ਵਾਲਾ $5.99 ਦੇ ਵਿੱਚ 1.8 ਕੇਜੀ ਵਾਲਾ ਬਾਕਸ ਤੁਹਾਨੂੰ ਮਿਲੇਗਾ ਟਾਟਾ ਟੀ ਪ੍ਰੀਮੀਅਮ $8.99 ਦੇ ਵਿੱਚ 1 ਕੇਜੀ ਵਾਲਾ ਬਾਕਸ ਤੁਸੀਂ ਲੈ ਕੇ ਆ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਸ਼ੀਰਵਾਦ ਆਟਾ $11.99 ਦੇ ਵਿੱਚ 20 ਪਾਊਂਡਸ ਅਤੇ ਇਸ ਤੋਂ ਇਲਾਵਾ ਬ੍ਰਿਟੈਨੀਆ ਮਿਲਕ ਰਸਕ $2.99 ਦੇ ਵਿੱਚ ਲੈ ਕੇ ਆਓ ਤੁਸੀਂ ਹਲਦੀਰਾਮ ਸਨੈਕਸ ਜਿਹੜੇ ਹੈਗੇ ਨੇ 99 ਸੈਂਟ ਦੇ ਵਿੱਚ ਸਾਰੇ ਸਨੈਕਸ ਈਚ ਲੈ ਕੇ ਆ ਸਕਦੇ ਹੋ ਅਤੇ ਦੀਪ ਕੇਸਰ ਮੈਂਗੋ ਪਲਪ $2.99 ਦੇ ਵਿੱਚ ਲੈ ਕੇ ਆਓ 850 ਗ੍ਰਾਮਸ ਵਾਲਾ ਬੈਗ ਬਾਕਸ ਹੈ ਜਿਹੜਾ ਮਿਹਰਬਾਨ ਜੂਸ ਸਾਰੇ ਫਲੇਵਰ ਜਿਹੜੇ 3 ਲੀਟਰ ਵਾਲੀ ਬੋਟਲ ਹੈ $2.99 ਈਚ ਹੋਰ ਵੀ ਬਹੁਤ ਸਾਰੀਆਂ ਐਕਸਾਈਟਿੰਗ ਪ੍ਰਾਈਸਿਸ ਨੇ ਤੁਸੀਂ ਇਹਨਾਂ ਦੇ ਕੋਲੋਂ ਤਾਜ਼ੀਆਂ ਹਰੀਆਂ ਸਬਜ਼ੀਆਂ ਅਤੇ ਫਰੂਟਸ ਲੈ ਕੇ ਆਓ ਬਿਲਕੁਲ ਫਰੈਸ਼ ਇੰਡੀਅਨ ਫਰੂਟਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ ਅਤੇ ਤੰਦੂਰੀ ਗ੍ਰਿਲ ਮੀਟ ਸ਼ੋਪ ਜਿਹੜਾ ਇਹਨਾਂ ਦਾ ਹੀ ਆਪਣਾ ਹਿੱਸਾ ਆ ਇਹਨਾਂ ਦੀ ਹਰ ਲੋਕੇਸ਼ਨ ਦੇ ਨਾਲ ਹੀ ਤੁਹਾਨੂੰ ਅਵੇਲੇਬਲ ਮਿਲਦਾ ਆ ਵੈਜੀਟੇਰੀਅਨ ਥਾਲੀ $4.99 ਈਚ ਤੁਹਾਨੂੰ ਮਿਲ ਰਹੀ ਹੈ ਵੈਜੀ ਨੂਡਲਸ $6.99 ਦੇ ਵਿੱਚ ਖਾਓ ਵੈਜੀ ਬਿਰਿਆਨੀ $4.99 ਵੈਜੀ ਬਰਗਰ ਲੈ ਕੇ ਆਉਣਾ ਹੋਵੇ $3.99 ਸਟਫਡ ਕੁਲਚਾ $2.99 ਆਲੂ ਕੁਲਚਾ $4.99 ਚਿਕਨ ਬਿਰਿਆਨੀ ਖਾਣ ਦੇ ਸ਼ੌਕੀਨ ਹੋ ਤਾਂ $6.99 ਦੇ ਵਿੱਚ ਖਾਓ ਅਤੇ ਇਸ ਤੋਂ ਇਲਾਵਾ ਚਿਕਨ ਕਰੀ ਵਿਦ ਨਾਨ $9.99 ਦੇ ਵਿੱਚ ਮਿਲੂਗੀ ਵੈਜੀਟੇਰੀਅਨ ਮੀਡੀਅਮ ਪੀਜ਼ਾ 2 ਟੋਪਿੰਗਸ ਵਾਲਾ ਇਹਨਾਂ ਦੀਆਂ ਗਲਫ ਕੇਮਬ੍ਰਿਜ ਅਤੇ ਸੈਂਟਰਲ ਪਾਰਕਵੇ ਵਾਲੀ ਲੋਕੇਸ਼ਨ ਦੇ ਉੱਪਰ ਲੋਕੇਟਡ ਹੈ $6.99 ਦੇ ਵਿੱਚ ਅਤੇ ਚਨਾ ਭਟੂਰਾ $3.99 ਦੀ ਪੂਰੀ ਪਲੇਟ ਤੁਹਾਨੂੰ ਮਿਲੂਗੀ ਮਲਟੀਪਲ ਲੋਕੇਸ਼ਨ ਤੁਹਾਨੂੰ ਸਰਵ ਕਰਦੇ ਨੇ ਪਹਿਲੀ ਲੋਕੇਸ਼ਨ 1465 ਮੇਫੀਲ ਰੋਡ ਬਰੈਂਪਟਨ ਦੇ ਵਿੱਚ ਦੂਸਰੀ ਲੋਕੇਸ਼ਨ ਹੈ ਮੈਕਵੀਨ ਐਂਡ ਕੈਸਲ ਮੋਡ ਇੰਟਰਸੈਕਸ਼ਨ ਤੇ 9985 ਮੈਕਵੀਨ ਡਰਾਈਵ ਯੂਨਿਟ ਨੰਬਰ 49 ਬਰੈਂਪਟਨ ਦੇ ਵਿੱਚ ਤੀਸਰੀ ਲੋਕੇਸ਼ਨ ਹੈ 15 ਫੈਂਡਰਵੇ ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਚੌਥੀ ਲੋਕੇਸ਼ਨ ਹੈਗੀ 45 ਡਸਕ ਡਰਾਈਵ ਬਰੈਂਪਟਨ ਦੇ ਵਿੱਚ ਡਸਕ ਐਂਡ ਚਿੰਕਿਊਜ਼ੀ ਅਤੇ ਪੰਜਵੀਂ ਲੋਕੇਸ਼ਨ ਇਹਨਾਂ ਤੁਹਾਨੂੰ ਮਿਲੂਗੀ 33 ਫੋਰਲੇ ਡਰਾਈਵ ਗਲਫ ਦੇ ਵਿੱਚ 6ਵੀਂ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ 600 ਹੈਸਪਲਰ ਰੋਡ ਕੇਮਬ੍ਰਿਜ ਦੇ ਵਿੱਚ ਅਤੇ ਇਸ ਤੋਂ ਇਲਾਵਾ ਇਹਨਾਂ ਦੀ 7th ਲੋਕੇਸ਼ਨ ਜਿਹੜੀ ਬਿਲਕੁਲ ਨਵੀਂ ਲੋਕੇਸ਼ਨ ਹੈ 25 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਦੇ ਵਿੱਚ ਸੈਂਡਲਵੁੱਡ ਐਂਡ ਹਰਨਟਾਰੀਓ ਜਾਂ ਹਾਈਵੇ 10 ਕਹਿ ਲਓ ਇੱਥੇ ਤੁਹਾਨੂੰ ਮਿਲੂਗੀ ਇਹ ਵਾਲੀ ਲੋਕੇਸ਼ਨ ਅਤੇ ਇਹਨਾਂ ਦੀ ਇੱਕ ਲੋਕੇਸ਼ਨ ਹੋਰ ਹੈ ਸੈਰੇਮਨੀ ਐਕਸਪ੍ਰੈਸ 10 ਲਾਈਟ ਬੀਮ ਟੈਰਿਸ ਯੂਨਿਟ ਨੰਬਰ 17 ਐਂਡ 18 ਬਰੈਂਪਟਨ ਦੇ ਵਿੱਚ ਮਿਸਿਸਾਗਾ ਰੋਡ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਹੈ ਇੱਥੇ ਵੀ ਤੁਸੀਂ ਟੇਕ ਆਊਟ ਫੂਡ ਲੈ ਕੇ ਆ ਸਕਦੇ ਹੋ ਸਾਰੀਆਂ ਲੋਕੇਸ਼ਨਸ ਤੁਹਾਡੇ ਲਈ ਐਵਰੀਡੇ ਓਪਨ ਨੇ ਰਾਤ ਦੇ 10 ਵਜੇ ਤੱਕ ਪਹੁੰਚੋ ਤੁਸੀਂ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮਿਟ ਸ਼ੋਪ ਜਿੱਥੇ ਕਿ ਆਟਮ ਸੇਲ ਤੁਹਾਡੇ ਲਈ ਚੱਲ ਰਹੀ ਹੈ ਅਤੇ ਇਸ ਸੇਲ ਦਾ ਫਾਇਦਾ ਤੁਸੀਂ 11 ਅਕਤੂਬਰ ਤੱਕ ਲੈ ਸਕਦੇ ਹੋ ਯਾਨੀ ਕਿ ਸੰਡੇ ਤੱਕ ਤੁਸੀਂ ਇਸ ਸੇਲ ਦਾ ਜ਼ਰੂਰ ਫਾਇਦਾ ਲਓ ਇੰਡੀਅਨ ਫਰੂਟਲੈਂਡ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਸਕਦੇ ਹੋ ਤੁਸੀਂ ਅਤੇ ਨਾਲ ਦੀ ਨਾਲ ਹੀ ਅੱਜ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲ ਰਿਹਾ 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚਣਾ ਆ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਤੁਹਾਡੇ ਲਈ ਫਰਨੀਚਰ ਦੇ ਨਾਲ ਨਾਲ ਇਲੈਕਟ੍ਰੋਨਿਕਸ ਵੀ ਮਿਲ ਰਹੇ ਨੇ ਐਜ਼ ਅ ਫ੍ਰੀ ਗਿਫਟ ਤੁਸੀਂ ਜ਼ਰੂਰ ਪਹੁੰਚੋ ਆਪਣੀ ਕੋਈ ਵੀ ਪਰਚੇਸ ਕਰੋ ਫ੍ਰੀ ਗਿਫਟਸ ਲੈ ਕੇ ਆਓ ਗ੍ਰੈਂਡ ਹੋਮ ਫਰਨੀਚਰ ਤੋਂ ਅਤੇ ਨਾਲ ਦੀ ਨਾਲ ਹੀ ANG ਆਟੋਮੋਟਿਵ ਰਿਪੇਅਰ ਦੀ ਵੀ ਜਾਣਕਾਰੀ ਤੁਹਾਨੂੰ ਮੈਂ ਦੇ ਦਿਆਂ ਤੁਹਾਨੂੰ ਇਹ ਸਾਰੇ ਤਰ੍ਹਾਂ ਦੇ ਟਾਇਰਸ ਪ੍ਰੋਵਾਈਡ ਕਰਦੇ ਨੇ ਸਮਰ ਟਾਇਰ ਵਿੰਟਰ ਟਾਇਰਸ ਪ੍ਰੋਵਾਈਡ ਕਰਦੇ ਨੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ ਵੀਲ ਅਲਾਈਨਮੈਂਟ ਵੀ ਤੁਸੀਂ ਕਰਾ ਸਕਦੇ ਹੋ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਵਾਓ ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਆਇਲ ਚੇਂਜ ਕਰਵਾ ਸਕਦੇ ਹੋ ਅਤੇ ਨਾਲ ਦੀ ਨਾਲ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਓ ਅਤੇ ਜ਼ਰੂਰ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ ਹਾਈਵੇ 50 ਐਂਡ ਮੇਫੀਲਡ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਇੰਗਲਿਸ਼ ਪੰਜਾਬੀ ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਹੈ 905-857-7596 905-857-7596 ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਪ੍ਰੋਗਰਾਮ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਤੇ ਨਾਲ ਦੀ ਨਾਲ ਹੀ ਅਸੀਂ ਜੁੜੇ ਹੋਏ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲੱਗ ਚੁੱਕੀਆਂ ਨੇ ਫਰਨੀਚਰ ਦੇ ਉੱਪਰ। ਬਹੁਤ ਹੀ ਵਧੀਆ ਕਮਾਲ ਦੀ ਨਵੀਂ ਇਨਵੈਂਟਰੀ ਆ ਚੁੱਕੀ ਹੈ ਇਹਨਾਂ ਦੇ ਕੋਲ, ਤੇ ਤੁਸੀਂ ਜ਼ਰੂਰ ਜਾਓ ਆਪਣੀ ਪਸੰਦ ਦਾ ਫਰਨੀਚਰ ਲੈ ਕੇ ਆਓ, ਪੂਰਾ ਮਾਡਰਨ, ਤੇ ਨਾਲ ਦੀ ਨਾਲ ਹੀ ਫ੍ਰੀ ਗਿਫਟਸ ਵੀ ਤੁਹਾਨੂੰ ਦੇ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ। ਤੇ ਗੱਲਬਾਤ ਕਰਦੇ ਹਾਂ ਸਿੱਧੂ ਸਰ ਦੇ ਨਾਲ, ਤੇ ਲੈਂਦੇ ਹਾਂ ਆਪਾਂ ਸੁੱਖ ਜੀ ਤੋਂ ਨੈਕਸਟ ਡੀਲ। ਜੀ ਸਿੱਧੂ ਸਰ,
1: ਲਓ ਜੀ ਢੋਲ ਤੇ ਡਗਾ ਲਗਾ ਲਿਆ ਤੇ ਬੜਾ ਪਿਆਰਾ ਜਿਹਾ ਨਗਮਾ ਵੀ ਸੁਣ ਲਿਆ। ਹਾਂਜੀ ਸੁਖ ਜੀ, ਬੜਾ ਪਿਆਰਾ ਗੀਤ ਸੀਗਾ
2: ਜੀ ਭਾਜੀ।
1: ਅਮਿਤਾਭ ਬੱਚਨ
2: ਜੀ
1: ਤੇ ਨਾਲ ਸ਼੍ਰੀਦੇਵੀ
2: ਜੀ ਭਾਜੀ,
1: ਇੰਨੀਆਂ ਫਿਲਮਾਂ 'ਚ ਕੰਮ ਕਰਕੇ ਗਈ ਹੈ, ਕਿਆ ਅੱਜ ਵੀ ਚਲੇ ਗਏ ਹਨਾ
2: ਜੀ,
1: ਪਰ ਜਿੰਨੀਆਂ ਵੀ ਮੂਵੀਆਂ 'ਚ ਕੰਮ ਕੀਤਾ ਕਿਆ ਬਾਤ ਹੈ। ਇਹ ਵੀ ਬਿਊਟੀਫੁਲ ਨੰਬਰ ਸੀਗਾ ਅੱਗੇ ਸੌਂਗ ਦਾ
2: ਜੀ,
1: ਖੁਦਾ ਗਵਾਹ, ਤੇ ਉਹਦੇ ਵਿੱਚ ਅਮਿਤਾਭ ਬੱਚਨ ਸਾਹਿਬ ਹੀਰੋ ਸੀ ਤੇ ਨਾਲ ਸ਼੍ਰੀਦੇਵੀ ਸੀ। ਤੇ ਪਰ ਦੇਖ ਲਓ ਇੰਨੇ ਛੋਟੀ ਉਮਰ ਦੇ ਵਿੱਚ ਕਿੰਨੀਆਂ ਪਲਾਂਘਾਂ ਪੁੱਟੀਆਂ, ਕਿੰਨੇ ਅਵਾਰਡ ਵਿਨ ਕੀਤੇ
2: ਜੀ
1: ਸ਼੍ਰੀਦੇਵੀ ਨੇ।
2: ਬਿਲਕੁਲ ਭਾਈ,
1: ਇੰਜੋਏ ਕੀਤਾ ਆਪਾਂ ਹੁਣ ਇਸੇ ਖੁਸ਼ੀ ਦੇ ਵਿੱਚ, ਵਧੀਆ ਜਿਹਾ ਗੀਤ ਸੁਣਿਆ ਆਪਾਂ
2: ਜੀ,
1: ਤੇ ਕੋਈ ਡੀਲ ਇਹੀ ਜਿਹੀ ਹੋਵੇ ਜ਼ਬਰਦਸਤ।
2: ਬਿਲਕੁਲ ਸਾਹਿਬ,
1: ਪਟਾਕੇ ਭਰ ਗਏ,
2: ਬਿਲਕੁਲ ਲੌਂਗ ਵੀਕਐਂਡ ਦੀਆਂ ਡੀਲਾਂ ਕੜਾਕੇ ਗੱਡਵੀਆਂ, ਡੀਲਾਂ ਨੇ ਡੀਲਾਂ ਠਾ ਡੀਲਾਂ, ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਆ ਜੀ ਲੌਂਗ ਵੀਕਐਂਡ ਦੀਆਂ ਡੀਲਾਂ, ਚਾਰੋਂ ਦਿਨ ਸੇਲ ਚੱਲਣੀ ਆ, ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ 294 ਵੋਕਾ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਸਿਸਟਮ ਬਹੁਤ ਹੀ ਹਾਈ ਐਂਡ ਫਰਨੀਚਰ ਜਿਹੜਾ ਸਾਡੇ ਕੋਲ ਆਇਆ ਹੋਇਆ, ਗੱਲਬਾਤ ਆਪਾਂ ਰੀਅਲ ਲੈਦਰ ਤੇ ਪਾਵਰ ਰਿਕਲਾਈਨਰ ਮਸਾਜਰ ਦੀ ਗੱਲਬਾਤ ਕਰ ਲਈਏ ਜਾਂ ਬੈਡਰੂਮ ਸੀਟਾਂ ਦੀ ਗੱਲਬਾਤ ਕਰ ਲਈਏ, ਨਾਲ ਦੀ ਨਾਲ ਜੇ ਆਪਾਂ ਗੱਲਬਾਤ ਕਰ ਲਈਏ ਹਾਰਡ ਫੋਰਮ ਦੇ ਮੈਟਰਸ, ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਇਸ ਲੌਂਗ ਵੀਕਐਂਡ ਉੱਪਰ, ਕੜਾਕੇ ਕੱਢਵੀਆਂ ਪ੍ਰਾਈਜ਼ ਦਿੱਤੀਆਂ ਜਾ ਰਹੀਆਂ 294 ਵੋਕਾ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ ਫਟਾਫਟ, ਅੱਜ ਵੀ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆ ਜਾਓ, ਡਿਨਰ ਕਰਕੇ ਆ ਜਾਓ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਤੇ ਨਾਲ ਦੀ ਨਾਲ ਸਾਹਿਬ ਡੀਲ ਦਿੰਦੇ ਆ, ਬਹੁਤ ਸਾਰੇ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਹੁੰਦਾ, ਕੈਨੇਡੀਅਨ ਮੇਡ ਸੋਫਾ ਸੈੱਟ ਦੀ ਗੱਲਬਾਤ ਕਰੀਏ, ਸੋਲਿਡ ਵੁੱਡ ਦਾ ਫਰੇਮ, ਕੈਨੇਡੀਅਨ ਮੇਡ ਸੋਫਾ ਐਂਡ ਲਪਸਡ, ਚੋਇਸ ਆਫ ਕਲਰ ਸਾਹਿਬ ਜਿਹੜਾ ਮਰਜ਼ੀ ਰੰਗ ਬਣਾ ਲੈਣ ਪਰਿਵਾਰ, ਸੀਟਾਂ ਹਾਰਡ ਕਰਨੀਆਂ, ਲੈਗਸ ਚੇਂਜ ਕਰਨੀਆਂ, ਫੁੱਲੀ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਐਂਡ ਲਪਸਡ, ਮਾਰਕੀਟ 'ਚ 2,250 ਤੋਂ ਘੱਟ ਨਹੀਂ ਆਉਂਦਾ, ਲੌਂਗ ਵੀਕਐਂਡ ਸਪੈਸ਼ਲ, ਚਾਰੋਂ ਦਿਨ ਸਾਡੇ ਕੋਲ ਪਰਿਵਾਰ ਪਹੁੰਚਣਗੇ, ਕੈਨੇਡੀਅਨ ਮੇਡ ਸੋਫਾ ਐਂਡ ਲਪਸਡ, ਚੋਇਸ ਆਫ ਕਲਰ ਦੇ ਨਾਲ ਹਾਰਡ ਸੋਫਟ ਸਟਰੀਟ ਵੀ ਕਰ ਸਕਦੇ ਆ, ਲੈਗਸ ਵੀ ਚੇਂਜ ਕਰ ਸਕਦੇ ਹੋ, ਗੋਲਡ ਸਿਲਵਰ ਲਾਉਣੀਆਂ ਚਾਹੁੰਦੇ ਹੋ, ਸੀਟਾਂ ਹਾਰਡ ਚਾਹੀਦੀਆਂ, ਚੈਨਲ ਤੇ ਬੈਕ ਦੇ ਚੈਨਲ ਪਾਉਣੇ ਆ ਜਾਂ ਕ੍ਰਿਸਟਲ ਲਾਉਣੇ, ਉਹਨੂੰ ਜਿਹੜੇ ਕੋਕੇ ਹੁੰਦੇ ਕੋਕੇ ਲਾਉਣਾ ਚਾਹੁੰਦੇ, ਫੁੱਲੀ ਕਸਟਮਾਈਜ਼ ਰਿਕਲਾ ਸੋਰੀ ਸੋਫਟ ਕੈਨੇਡੀਅਨ ਮੇਡ ਸੋਫਾ ਸੈੱਟ, $2,500 ਵਾਲਾ ਸਿਰਫ $999 ਦਾ, $1,000 ਦੇ ਵਿੱਚ ਸੋਫਾ ਐਂਡ ਲਪਸਡ, ਸੋ $500 ਦਾ, $1,000 ਦੇ ਵਿੱਚ 5 ਸੀਟਾਂ ਤੁਸੀਂ ਆਪਣੇ ਘਰ ਲੈ ਕੇ ਜਾਣੀਆਂ, ਸੋ ਸੋਫਾ ਐਂਡ ਲਪਸਡ $1,000 ਦਾ, ਤੇ ਨਾਲ ਦੇਸ ਪ੍ਰਦੇਸ ਵੱਲੋਂ ਵੱਡੇ ਸਾਈਜ਼ ਦਾ 50 ਇੰਚ ਦਾ ਟੀਵੀ ਬਿਲਕੁਲ ਫ੍ਰੀ ਤੋਹਫਾ ਮਿਲੂਗਾ, ਤੇ ਨਾਲ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਤੋਹਫਾ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਬੈੱਡ ਸੈੱਟ ਤੇ, ਸੋਫਾ ਸੈੱਟ ਤੇ, ਡਾਇਨਿੰਗ ਟੇਬਲ, ਕਾਫੀ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਲੌਂਗ ਵੀਕਐਂਡ, ਲੌਂਗ ਵੀਕਐਂਡ, ਲੌਂਗ ਵੀਕਐਂਡ ਦੀ ਸੇਲ ਅੱਜ ਵੀ ਰਾਤ ਦੇ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਗੱਡੀਆਂ ਘੁਮਾ ਲਓ 294 ਵੋਕਾ ਡਰਾਈਵ ਦੇ ਉੱਪਰ, 294 ਵੋਕਾ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਾ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਭਾਜੀ।
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੁਸੀਂ ਅਗਰ ਅੱਜ ਵਧੀਆ ਖਾਣਾ ਚਾਹੁੰਦੇ ਹੋ ਤਾਂ ਫਿਰ ਪੰਜਾਬੀ ਬਾਈ ਨੇਚਰ ਦੀ ਬ੍ਰਾਂਚ ਜਿਹੜੀ ਹੈਗੀ ਆ, ਹਾਈ ਵੈਸੇ ਤਾਂ ਬਹੁਤ ਸਾਰੀਆਂ ਬ੍ਰਾਂਚਸ ਨੇ ਪਰ ਮੈਂ ਜਿੱਥੇ ਡਾਇਨ ਨਹੀਂ ਕਰਨਾ ਤੁਸੀਂ ਜੇ ਟੇਕ ਆਊਟ ਲਿਆਉਣਾ, ਹਾਈਵੇ 10 ਤੇ ਬਵੇੜ ਤੇ ਪਟੀਨੋ ਤੇ ਨਾਲ ਪੈਂਦਾ ਆਪਣੇ ਪਟੀਨੋ ਦੇ ਬਿਲਕੁਲ ਨਾਲ ਪੈਂਦੇ ਇਹਨਾਂ ਦੀ ਬ੍ਰਾਂਚ ਜਿਹੜੀ ਹੈਗੀ ਆ, ਤੇ ਉੱਥੋਂ ਤੁਸੀਂ ਜਾ ਕੇ ਬੈਠ ਕੇ ਡਾਇਨ ਇਨ ਕਰ ਸਕਦੇ ਹੋ। ਪਨੀਰ ਮਸਾਲਾ ਡੋਸਾ ਲੈਣਾ, ਪਲੇਨ ਡੋਸਾ ਲੈਣਾ, ਮਸਾਲਾ ਡੋਸਾ, ਘਿਓ ਮਸਾਲਾ ਡੋਸਾ, ਚਿਕਨ ਬਿਰਿਆਨੀ ਖਾਣੀ ਆ, ਸੈਫਰਨ ਬੈਜੀ ਬਿਰਿਆਨੀ ਖਾਣੀ ਆ, ਮੋਮੋਜ਼ ਖਾਣੇ ਨੇ, ਹਾਕਾ ਚਾਈਨੀਜ਼ ਖਾਣਾ, ਮਹਾਰਾਜ ਬੈਜੀ ਥਾਲੀ ਖਾ ਕੇ ਦੇਖੋ ਬਹੁਤ ਵਧੀਆ, ਤੇ PBN ਸਪੈਸ਼ਲ ਕੁਲਚਾ ਵੀ ਹੈਗਾ ਇਹਨਾਂ ਦਾ। ਤੇ ਤੁਸੀਂ ਪਹੁੰਚਣਾ ਹੈਗਾ ਪੰਜਾਬੀ ਬਾਈ ਨੇਚਰ ਤੇ ਬੈਠ ਕੇ ਡਾਇਨ ਇਨ ਕਰੋ, ਹਾਈਵੇ 10 ਤੇ ਇੱਕ ਪਾਸੇ ਵਾਲਮਾਰਟ ਹੈ, ਇੱਕ ਪਾਸੇ ਪਟੀਨਾ ਵਿਚਾਲੇ ਨੇ ਇਹ, ਹਾਈਵੇ 10 ਤੇ ਆਪਣੇ ਬਿਲਕੁਲ ਬਵੇੜ ਤੇ, 905-793-5350 ਟੈਲੀਫੋਨ ਨੰਬਰ ਹੈ, ਜ਼ਰੂਰ ਖਾਓ। ਚਾਟ ਖਾਣੀ ਆ ਉਹ ਵੀ ਖਾ ਸਕਦੇ ਹੋ, ਬਾਹਰਲੇ ਪਾਸੇ ਲਗਾਈ ਹੋਈ ਉਹਨਾਂ ਨੇ, ਤੇ ਨਾਲ ਗੋਲ ਗੱਪੇ ਵਗੈਰਾ, ਤੇ ਨਾਲ ਬੈਗੀ ਥਾਲੀ ਵੀ ਖਾਓ, ਤੇ ਪਰੌਂਠੇ ਖਾਣੇ ਪਰੌਂਠੇ ਖਾ ਲਓ, ਤੇ ਪਹੁੰਚੋ ਪੰਜਾਬੀ ਵਾਇਦੇ ਚਰ ਤੇ ਜੀ ਬਣ ਕੇ
0: ਜੀ ਬਿਲਕੁਲ ਤੇ ਨਾਲ ਦੀ ਨਾਲ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਦੇ ਨਾਲ ਵੀ ਗੱਲਬਾਤ ਕਰੋ ਜਿਹੜੇ ਪ੍ਰੋਫੈਸ਼ਨਲ ਰੈਨੋਵੇਸ਼ਨ ਦੇ ਸਰਵਿਸਿਜ਼ ਦਿੰਦੇ ਨੇ ਤੁਹਾਨੂੰ ਟੋਰਾਂਟੋ ਐਂਡ ਜੀ ਟੀ ਏਰੀਆ ਦੇ ਵਿੱਚ ਬਾਥਰੂਮ ਤੁਸੀਂ ਰੈਨੋਵੇਟ ਕਰਵਾਉਣਾ ਹੋਵੇ ਕਿਚਨ ਰੈਨੋਵੇਟ ਕਰਵਾਉਣੀ ਹੈ ਬੇਸਮੈਂਟ ਦੀ ਫਿਨਿਸ਼ਿੰਗ ਚਾਹੁੰਦੇ ਹੋ ਤੁਸੀਂ ਆਪਣੇ ਘਰਾਂ ਦੇ ਵਿੱਚ ਟਾਇਲਸ ਇੰਸਟਾਲ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਘਰ ਦੀ ਪੂਰੀ ਫਲੋਰ ਚੇਂਜ ਕਰਵਾਉਣੀ ਹੋਵੇ ਫਲੋਰਿੰਗ ਪੂਰੀ ਇੰਸਟਾਲੇਸ਼ਨ ਕਰਦੇ ਨੇ ਪੇਂਟਿੰਗ ਦਾ ਕੰਮ ਵੀ ਕਰਾ ਸਕਦੇ ਹੋ ਫਰੇਮਿੰਗ ਐਂਡ ਡਰਾਈਵਾਲ ਦਾ ਕੰਮ ਵੀ ਕਰਦੇ ਨੇ ਤੁਸੀਂ ਆਪਣੇ ਘਰ ਦੀ ਡੈਕ ਜਾਂ ਫੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਗੱਲਬਾਤ ਕਰੋ ਗੋਲਡਨ ਸਟਾਰ ਕੰਸਟਰਕਸ਼ਨ ਇੰਕ ਵਾਲਿਆਂ ਦੇ ਨਾਲ ਇਹਨਾਂ ਦੇ ਕੋਲ ਇੱਕ ਪ੍ਰਮੋਸ਼ਨ ਚੱਲ ਰਹੀ ਹੈ 3-piece ਐਨਸੂਟ ਵਾਸ਼ਰੂਮ ਇਹ ਪ੍ਰਮੋਸ਼ਨ ਚੱਲ ਰਹੀ ਹੈ $8,000 ਦੇ ਵਿੱਚ ਤੁਸੀਂ ਆਪਣੇ ਘਰਾਂ ਦੇ ਤਿੰਨੋਂ ਵਾਸ਼ਰੂਮਸ ਰੈਨੋਵੇਟ ਕਰਵਾ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਲਓ 416-678-8100 ਗੋਲਡਨ ਸਟਾਰ ਕੰਸਟਰਕਸ਼ਨ ਇੰਕ ਵਾਲਿਆਂ ਦਾ ਨੰਬਰ ਹੈ ਤੇ ਨਾਲ ਦੀ ਨਾਲ ਹੀ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-5444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ ਆਲ ਲਿੰਕ ਟਰੈਵਲ ਮੇਸੀ ਸਾਗਾ ਵਾਲਿਆਂ ਦੇ ਨਾਲ ਤੁਸੀਂ ਜ਼ਰੂਰ ਕੰਟੈਕਟ ਕਰੋ ਫੈਬਰੀ ਮਹੀਨੇ ਦੇ ਲਈ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਲਈ ਡੀਲ ਲਗਾਈ ਹੈ ਫੈਬਰੀ ਵਿੱਚ ਇੰਡੀਆ ਨੂੰ ਜਾ ਕੇ ਟੋਰਾਂਟੋ ਤੋਂ ਡੈਲੀ ਅਤੇ ਡੈਲੀ ਤੋਂ ਟੋਰਾਂਟੋ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ $1,450 ਦੀ ਰਿਟਰਨ ਟਿਕਟ ਹੈ ਇਹਦੇ ਲਈ ਤੁਸੀਂ ਗੱਲਬਾਤ ਕਰੋ ਆਲ ਲਿੰਕ ਟਰੈਵਲ ਮਿਸਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਦੇ ਨਾਲ $1,450 ਦੇ ਵਿੱਚ ਫੈਬਰੀ 'ਚ ਜਾ ਕੇ ਮਾਰਚ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ ਇੰਡੀਆ ਤੋਂ ਆਲ ਲਿੰਕ ਟਰੈਵਲ ਮਿਸਿਸ ਸਾਗਾ ਵਾਲਿਆਂ ਨੇ ਤੁਹਾਡੇ ਲਈ ਬਹੁਤ ਵਧੀਆ ਹੇਅਰ ਟਿਕਟਸ ਲਗਾਈਆਂ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਵਨ ਵੇ ਟਿਕਟ ਲੈ ਕੇ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ ਇਸੇ ਮਹੀਨੇ ਡੈਲੀ ਤੋਂ ਟੋਰਾਂਟੋ ਤਾਂ $790 ਦੀ ਵਨ ਵੇ ਟਿਕਟ ਹੋਏਗੀ ਆਲ ਲਿੰਕ ਟਰੈਵਲ ਮਿਸਿਸ ਸਾਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਅਤੇ ਨੰਬਰ ਹੈ 905-565-8704 ਤੁਸੀਂ ਮੈਕਸੀਕੋ ਜਾਣਾ ਦੁਬਈ ਜਾਣਾ ਕਿਸੇ ਵੀ ਹੋਰ ਆਈਲੈਂਡ ਘੁੰਮਣ ਜਾਣਾ ਹੋਵੇ ਇਹਨਾਂ ਦੇ ਕੋਲੋਂ ਬੈਸਟ ਵਕੇਸ਼ਨ ਪੈਕੇਜਸ ਬਣਵਾ ਕੇ ਲੈ ਕੇ ਜਾਓ ਬਹੁਤ ਵਧੀਆ ਡੀਲਸ ਬਣਾਉਂਦੇ ਨੇ ਤੁਹਾਡੇ ਲਈ ਆਲ ਲਿੰਕ ਟਰੈਵਲ ਮਿਸਿਸ ਸਾਗਾ ਤੋਂ ਰਿਤੂ ਧਾਲੀਵਾਲ ਨੰਬਰ 905-565-8704 ਅਗਲੇ ਕਾਲਰ 0490 ਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਮਨਵੀਰ ਜੀ
0: ਸਤਿ ਸ਼੍ਰੀ ਅਕਾਲ ਜੀ
1: ਅੱਜ ਇੱਕ ਮਮਾ ਰਫੀ ਦਾ ਗਾਣਾ ਸੁਣਾ ਦਿਓ ਜੀ
0: ਹਾਂਜੀ ਦੱਸੋ
1: ਬਹੁਤ ਸ਼ੁਕਰੀਆ ਬੜੀ ਮਿਹਰਬਾਨੀ
0: ਬਹੁਤ ਸ਼ੁਕਰੀਆ ਬੜੀ
1: ਮਿਹਰਬਾਨੀ
0: ਠੀਕ ਹੈ ਜੀ ਮੈਨੂੰ ਥੋੜਾ ਟਾਈਮ ਦਿਓ ਮੈਂ ਸੁਣਾਉਂਦੀ ਹਾਂ ਤੁਹਾਨੂੰ
1: ਥੈਂਕ ਯੂ
0: ਹਾਂਜੀ ਨੋ ਪ੍ਰੋਬਲਮ 19646 ਹਾਂਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਸਤਿ ਸ਼੍ਰੀ ਅਕਾਲ
3: ਆਪਣੇ ਸਾਬਰ ਕੋਟੀ ਦਾ ਗਾਣਾ ਲਾ ਸਕਦੇ ਆ ਰੁੱਤਾਂ ਨੂੰ ਅਸੀਂ ਅੜੇ ਰਹੇ ਤੇ ਮੌਸਮ ਵਾਂਗੂ ਬਦਲ ਗਏ
0: ਸਾਬਰ ਕੋਟੀ ਜੀ ਦਾ ਹੈਨਾ
3: ਹਾਂਜੀ ਹਾਂਜੀ
0: ਠੀਕ ਹੈ ਜੀ ਥੋੜਾ ਟਾਈਮ ਦਿਓ ਮੈਂ ਸੁਣਾਉਣੀ ਆ ਤੁਹਾਨੂੰ ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਮੁਹੰਮਦ ਸਦੀਕ ਰਣਜੀਤ ਕੌਰ ਜੀ ਦੀ ਆਵਾਜ਼ 'ਚ ਨੈਕਸਟ ਗਾਣਾ ਤੁਸੀਂ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਕਲੀਅਰ ਵਿਊ ਆਈ ਕੇਅਰ ਜ਼ਰੂਰ ਪਹੁੰਚੋ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਤੁਹਾਡੇ ਲਈ ਲੋਕੇਟਡ ਨੇ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਦੇ ਉੱਪਰ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34 ਦੇ ਉੱਪਰ ਲੋਕੇਟਡ ਨੇ। ਤੁਸੀਂ ਇਹਨਾਂ ਦੇ ਕੋਲ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ ਓਸੀਟੀ ਜਾ ਕੇ ਦੇ ਸਕਦੇ ਹੋ। ਥਰਡ ਸਕੈਨਿੰਗ ਕਰਦੇ ਨੇ। ਮਾਇਓਪਿਕ ਕੰਟਰੋਲ ਲੈਂਸਿਸ ਅਵੇਲੇਬਲ ਨੇ। ਵਿਜੂਅਲ ਫੀਲਡ ਅਵੇਲੇਬਲ ਹੈ। ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਤੁਹਾਡੇ ਲਈ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ ਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ। ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਓਪਨ ਰਹਿੰਦੇ ਨੇ। ਸੈਟਰਡੇ ਵਾਲੇ ਦਿਨ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਸੰਡੇ ਨੂੰ ਦੁਪਹਿਰ ਦੇ 12 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਹਾਡੇ ਲਈ ਅਵੇਲੇਬਲ ਨੇ। ਤੇ ਮੰਡੇ ਨੂੰ ਸਿਰਫ ਇਹ ਛੁੱਟੀ ਕਰਦੇ ਨੇ, ਸਿਰਫ ਮੰਡੇ ਵਾਲੇ ਦਿਨ ਕਲੋਜ਼ ਹੋਣਗੇ, ਬਾਕੀ 6 ਦੇ 6 ਦਿਨ ਤੁਹਾਨੂੰ ਡਾਕਟਰਸ ਮਿਲਣਗੇ। ਕਲੀਅਰ ਵਿਊ ਆਈ ਕੇਅਰ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ ਤੇ। ਨੰਬਰ ਤੁਸੀਂ ਨੋਟ ਕਰ ਲਓ, ਆਪਣੀ ਅਪੁਆਇੰਟਮੈਂਟ ਬੁੱਕ ਕਰਕੇ ਪਹੁੰਚੋ। 905-913-4545, 905-913-4545 ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। ਰੈਸਟੋਰੈਂਟਸ ਤੇ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਸਟਾਰਟ ਹੋ ਚੁੱਕੀਆਂ ਨੇ। ਇਹਨਾਂ ਦੇ ਕੋਲੋਂ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ ਡਰਾਈ ਫਰੂਟਸ ਵਾਲੀਆਂ ਬਹੁਤ ਹੀ ਜ਼ਿਆਦਾ ਕੁਆਂਟਿਟੀ ਦੇ ਵਿੱਚ ਇਹਨਾਂ ਦੇ ਕੋਲ ਤੁਹਾਨੂੰ ਮਿਲਣਗੀਆਂ। ਫਰੈਸ਼ ਐਂਡ ਫਲੇਵਰਫੁੱਲ ਫੂਡ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਤੁਸੀਂ ਜਾ ਕੇ ਖਾ ਸਕਦੇ ਹੋ। ਡਾਈਨ ਇਨ ਕਰੋ, ਟੇਕ ਆਊਟਸ ਲੈ ਕੇ ਆਓ। ਇਹਨਾਂ ਦੀਆਂ ਤਿੰਨੋਂ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਲੇਟ ਨਾਈਟ ਤੱਕ ਓਪਨ ਨੇ। ਰਾਤ ਦੇ 2-3 ਵਜੇ ਵੀ ਤੁਹਾਨੂੰ ਭੁੱਖ ਲੱਗੀ ਆ ਤਾਂ ਤੁਸੀਂ ਸਿੰਪਲੀ ਇੰਡੀਅਨ ਨੂੰ ਹਮੇਸ਼ਾ ਯਾਦ ਰੱਖੋ, ਇਹਨਾਂ ਦਾ ਲਾਜਵਾਬ ਖਾਣਾ ਜਾ ਕੇ ਖਾਓ, ਨਾਲ ਆਪਣੇ ਮਹਿਮਾਨਾਂ ਨੂੰ ਵੀ ਖਵਾਓ। ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਤੁਸੀਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ ਕਰਵਾ ਸਕਦੇ ਹੋ। ਤੇ ਕੋਈ ਵੀ ਘਰ ਦੇ ਵਿੱਚ ਗੈਟ ਟੂਗੈਦਰ ਹੋਵੇ, ਵਿਆਹ ਸ਼ਾਦੀ ਦਾ ਮੌਕਾ ਆ, ਕੋਈ ਫੰਕਸ਼ਨ ਕਰ ਰਹੇ ਹੋ, ਗੈਟ ਟੂਗੈਦਰ ਕਰ ਰਹੇ ਹੋ, ਹੁਣ ਅੱਗੇ ਦੀਵਾਲੀ ਆ ਰਹੀ ਹੈ ਤਾਂ ਤੁਸੀਂ ਦੀਵਾਲੀ ਦੀਆਂ ਪੂਰੀਆਂ ਤਿਆਰੀਆਂ ਕਰੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨਾਲ। ਬਹੁਤ ਸੋਹਣੀ ਸੋਹਣੀ ਗਿਫਟ ਪੈਕਿੰਗਸ ਤੁਹਾਨੂੰ ਮਿਲਣਗੀਆਂ, ਆਪਣੀ ਪਸੰਦ ਦੀਆਂ ਮਿਠਾਈਆਂ, ਡਰਾਈ ਫਰੂਟ, ਸਾਰਾ ਕੁਝ ਤੁਸੀਂ ਵਿੱਚ ਪਵਾ ਸਕਦੇ ਹੋ। ਤੇ ਬਹੁਤ ਸੋਹਣੇ ਸੋਹਣੇ ਗਿਫਟ ਹੈਂਪਰਸ ਲੈਣ ਦੇ ਲਈ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਦੀਵਾਲੀ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਇਹਨਾਂ ਦੇ ਕੋਲ ਸਟਾਰਟ ਹੋ ਚੁੱਕੀਆਂ ਨੇ। 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ ਤੇ ਪਹੁੰਚ ਸਕਦੇ ਹੋ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਵੀ ਜਾਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਲੇਟ ਨਾਈਟ ਤੱਕ ਤੁਹਾਡੇ ਲਈ ਓਪਨ ਨੇ, ਹਰ ਰੋਜ਼ ਓਪਨ ਨੇ। ਤੇ ਜਾ ਕੇ ਤੁਸੀਂ ਇਹਨਾਂ ਦੇ ਕੋਲੋਂ ਬਹੁਤ ਹੀ ਲਾਜਵਾਬ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਤੁਸੀਂ ਲੈ ਕੇ ਆ ਸਕਦੇ ਹੋ। ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚੋ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ। ਜੀ ਸਿੱਧੂ ਸਰ,
1: ਅਸੀਂ ਪਹੁੰਚੇ ਹੋਏ ਹਾਂ ਲਾਈਵ ਵਾਲੀ ਲੋਕੇਸ਼ਨ ਅੱਜ ਗ੍ਰੈਂਡ ਫਰਨੀਚਰ ਦੀ ਜਿਹੜੀ ਬ੍ਰਹਮਪੁਰ ਵਾਲੀ ਬ੍ਰਾਂਚ ਆ ਉੱਥੇ ਤੁਹਾਡੇ ਲਾਈਵ ਪ੍ਰੋਗਰਾਮ 'ਤੇ ਪਹੁੰਚੇ ਹੋਏ ਹਾਂ ਅਤੇ ਬਹੁਤ ਸਾਰੇ ਲੋਕ ਆ ਰਹੇ ਨੇ, ਸ਼ੋਪਿੰਗ ਕਰ ਰਹੇ ਨੇ ਅਤੇ ਬੜੇ ਅੱਛੇ ਮਾਹੌਲ ਦੇ ਵਿੱਚ ਲੌਂਗ ਵੀਕਐਂਡ ਆ। ਮੈਂ ਦੱਸਿਆ ਅੱਜ ਰਾਤ ਦੇ 10 ਵਜੇ ਤੱਕ ਖੁੱਲ੍ਹੇ ਨੇ ਗ੍ਰੈਂਡ ਫਰਨੀਚਰ ਵਾਲੇ, ਅਤੇ ਕੱਲ੍ਹ ਨੂੰ 10 ਅਤੇ ਸੰਡੇ ਵੀ 10, ਮੰਡੇ ਵੀ 10 ਵਜੇ ਤੱਕ
2: ਜੀ,
1: ਅਤੇ ਸਾਰਾ ਦਿਨ ਤੁਹਾਡੇ ਖੁੱਲ੍ਹਣਗੇ ਅਤੇ ਬਹੁਤ ਅੱਛੀਆਂ ਅੱਛੀ ਡੀਲਾਂ ਤੁਹਾਨੂੰ ਆ ਰਹੇ ਹਾਂ
2: ਜੀ।
1: ਅਸ਼ੋਕ ਅਗਲੀ ਡੀਲ ਰਹੀ ਹੈ।
2: ਬਹੁਤ ਸ਼ੁਕਰੀਆ, ਧੰਨਵਾਦ ਸੁਸ਼ਾ। ਬਿਲਕੁਲ, ਫਰਾਈਡੇ ਸੈਟਰਡੇ ਸੰਡੇ ਦੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ। ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਆਵਾਂਗੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਇਸ ਲੌਂਗ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਦੇ ਉੱਪਰ ਪਹੁੰਚਣਾ। ਅੱਜ ਵੀ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਸਾਡੇ ਕੋਲ ਪਹੁੰਚ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਨੂੰ ਯਾਦ ਰੱਖਣਾ। ਹਾਈ ਐਂਡ ਫਰਨੀਚਰ ਲੈ ਕੇ ਜਾਣਾ, ਲੋਐਸਟ ਪ੍ਰਾਈਸ ਤੇ ਲੈ ਕੇ ਜਾਣਾ, ਨਾਲ ਵੱਡੇ ਵੱਡੇ ਤੋਹਫੇ ਲੈ ਕੇ ਜਾਣੇ ਤੇ ਇਸ ਲੌਂਗ ਵੀਕਐਂਡ ਨੂੰ ਮਿਸ ਨਹੀਂ ਕਰਨਾ। ਜ਼ਰੂਰ ਇੱਕ ਚੱਕਰ ਲਾ ਕੇ ਜਾਣਾ 294 ਵੋਕਰ ਡਰਾਈਵ ਦੇ ਉੱਪਰ, ਤੇ ਨਾਲ ਦੇ ਨਾਲ ਸੁਸ਼ਾ ਜਿਹਨਾਂ ਪਰਿਵਾਰਾਂ ਨੇ ਬੇਸਮੈਂਟ ਲਈ, ਅਪਾਰਟਮੈਂਟ ਦੇ ਲਈ ਜਾਂ ਘਰ ਦੇ ਲਈ ਸੋਫਾ ਕੰਮ ਬੈਡ ਲੈਣਾ ਜੀ, ਜਿਹੜਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਗ੍ਰੇ ਕਲਰ ਦਾ ਸੋਫਾ ਕੰਮ ਬੈੱਡ,
1: ਜਿਹੜੇ ਲੋਕ ਦੱਸੋ ਕਿ ਬੇਸਮੈਂਟ ਵਗੈਰਾ ਰਹਿੰਦੇ ਆ ਜਾਂ ਕਿਸੇ ਰੂਮ ਚ ਰਹਿੰਦੇ ਆ, ਉਹਨਾਂ ਵਾਸਤੇ ਤਾਂ ਬਹੁਤ ਵਧੀਆ ਚੀਜ਼,
2: ਬਹੁਤ ਵਧੀਆ ਚੀਜ਼ ਭਾਜੀ. ਜਦੋਂ ਕਿਤੇ ਜਗ੍ਹਾ ਘੱਟ ਹੁੰਦੀ ਆ ਇਹ ਸੋਫੇ ਦਾ ਤੇ ਬੈਡ ਦਾ ਦੋਵਾਂ ਦਾ ਕੰਮ ਕਿਤੇ ਰਹਿੰਦਾ, ਤੇ ਪਲੱਸ ਚ ਕੱਪ ਹੋਲਡਰ ਕੋਈ ਡਰਿੰਕ ਡਰੁੰਕ ਰੱਖਣੀ ਤੁਸੀਂ ਉਹ ਵੀ ਰੱਖ ਸਕਦੇ ਹੋ. ਸੋਫਾ ਕੰਮ ਬੈਡ ਗ੍ਰੇ ਕਲਰ ਦਾ ਫੈਬਰਿਕ ਦਾ, ਜਿਹੜੀ ਰੈਗੂਲਰ ਕੀਮਤ 1100 ਡਾਲਰ ਸੀ, ਲੌਂਗ ਵੀਕਐਂਡ ਸਪੈਸ਼ਲ 499 ਦਾ ਸੋਫਾ ਕੰਮ ਬੈਡ ਮਿਲੂਗਾ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਤੁਸੀਂ ਲੈ ਕੇ ਜਾਣਾ. ਤੇ ਜੇ ਕੁਈਨ ਸਾਈਜ਼ ਮੈਟਰ ਦੀ ਗੱਲਬਾਤ ਕਰੀਏ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ 400-500 ਡਾਲਰ ਦਾ ਲੈਂਦੇ ਹੋ, $99 ਦਾ ਮਿਲੂਗਾ, ਤੇ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਇਹਦੇ ਨਾਲ ਫ੍ਰੀ ਦਿੱਤਾ ਜਾਣਾ. ਤੇ ਸਾਰੀਆਂ ਡੀਲਾਂ ਲੈਣ ਵਾਸਤੇ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ ਸਿੱਧੂ ਭਾਜੀ.
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ. ਦੋਸਤੋ, ਜੇਕਰ ਤੁਸੀਂ ਅੱਜ ਰੇਹੜੇ ਵਾਲੀ ਚਾਟ ਖਾਣੀ ਆ ਤਾਂ ਸਿੰਪਲੀ ਇੰਡੀਅਨ ਦੀ ਫਾਈਨੈਂਸ਼ੀਅਲ ਤੇ ਮਿਸਟਰ ਵਾਲੀ ਬ੍ਰਾਂਚ ਹੈਗੀ ਜਿਹੜੀ ਹੈਗੀ ਨਾ ਮੋਟ ਪਿਲਰ ਤੇ, ਉੱਥੇ ਪਹੁੰਚੋ. ਉਹਨਾਂ ਦੇ ਬਾਹਰਲੇ ਪਾਸੇ ਨਾ ਵਧੀਆ ਬਣਾਇਆ ਹੋਇਆ ਪੈਟੀਓ, ਉੱਥੇ ਬੈਠ ਕੇ ਗੋਲ ਗੱਪੇ ਵਗੈਰਾ, ਚਾਟ ਪਾਪੜੀ ਸਭ ਕੁਛ ਖਾਓ, ਕਿਉਂਕਿ ਦਿਨ ਵਧੀਆ ਹੈਗਾ, ਮੌਸਮ ਬਹੁਤ ਸੋਹਣਾ, ਕੱਲ੍ਹ ਵੀ ਮੌਸਮ ਸੋਹਣਾ ਹੈਗਾ. ਜਿੰਨਾ ਵੀ ਆਪਾਂ ਪੈਟੀਓ ਦਾ ਆਨੰਦ ਲੈ ਸਕੀਏ ਤਾਂ ਲੈ ਸਕਦੇ ਹੋ. ਜੇਕਰ ਤੁਸੀਂ ਕੋਈ ਠੰਡੀ ਹੁੰਦੀ ਬੱਤਾ ਬੁੱਟਾ ਪੀਣਾ, ਬੀਅਰ ਪੀਣੀ ਆ, ਉਹ ਵੀ ਫਿਰ ਪੈਟੀਓ ਤੇ ਪੀ ਸਕਦੇ ਹੋ. ਇਹ ਹੈਗੇ ਨੇ ਸਿੰਪਲੀ ਇੰਡੀਅਨ ਦੀ ਬ੍ਰਾਂਚ ਮਾਊਂਟ ਪਿਲਰ ਜਿਹੜੀ ਹੈਗੀ ਆ, ਉੱਥੇ ਪਹੁੰਚੋ, ਖਾਣਾ ਵੀ ਖਾਓ ਬੈਠ ਕੇ, ਤੇ ਨਾਲ ਬਾਹਰਲੇ ਪਾਸੇ ਉਹਨਾਂ ਨੇ ਲਗਾਈ ਹੋਈ ਆ ਰੇਹੜੀ ਵਾਲੀ ਚਾਟ, ਦਹੀਂ ਦਹੀਂ ਪੂਰੀ, ਦਹੀਂ ਪਾਣੀ ਵੀ ਹੈਗਾ, ਰਾਜ ਕਚੋਰੀ ਵੀ ਹੈਗੀ ਆ, ਹੋਰ ਬਹੁਤ ਕੁਛ ਹੈ.
0: ਜੇ ਤੁਸੀਂ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਇੰਟਰਨੈਟ ਲਗਾਉਣਾ ਤੇ ਵਧੀਆ ਡੀਲ ਦੇ ਨਾਲ, ਜਾਂ ਫਿਰ ਤੁਸੀਂ ਆਪਣੇ ਸੈਲ ਫੋਨ ਦੇ ਡੀਲਸ ਚਾਹੁੰਦੇ ਹੋ ਤਾਂ ਰਾਇਲ ਡਿਜੀਟਲ ਦੇ ਨਾਲ ਗੱਲਬਾਤ ਕਰੋ. 6472011313 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ. ਅਮਨ ਜੀ ਸਵਾਗਤ, ਸਤਿ ਸ਼੍ਰੀ ਅਕਾਲ.
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ. ਤੁਸੀਂ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ. ਹਾਂਜੀ, ਡੀਲਸ ਬਾਰੇ ਜਿੱਦਾਂ ਕਿ ਹੁਣੇ ਤੁਸੀਂ ਵੀ ਇਨਫੋਰਮੇਸ਼ਨ ਦਿੱਤੀ ਹੈ, ਬਿਲਕੁਲ ਇੱਦਾਂ ਹੀ ਸਾਡੇ ਕੋਲ ਬਹੁਤ ਹੀ ਵਧੀਆ ਤੇ ਸਪੈਸ਼ਲ ਡੀਲ ਅਸੀਂ ਕਰੰਟਲੀ ਪ੍ਰੋਵਾਈਡ ਕਰ ਰਹੇ ਹਾਂ. ਤੁਸੀਂ ਘਰ ਦੇ ਵਿੱਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਾਉਣਾ ਚਾਹੁੰਦੇ ਹੋ ਤੇ ਪ੍ਰਾਈਸਿਸ ਨੇ ਜਿਹੜੇ ਈਵਨ ਲੌਂਗ ਟਰਮ ਤੱਕ ਨੇ ਉਹ ਤੁਹਾਡੇ ਫਿਕਸ ਰਹਿਣਗੇ ਇੱਦਾਂ ਹੀ, ਤੇ ਨਾ ਹੀ ਕੋਈ ਐਕਸਟਰਾ ਮਾਡਰਨ ਦੇ ਹਿਡਨ ਹੋਣਗੇ ਤੇ ਨਾ ਹੀ ਕੋਈ ਹੋਰ ਐਕਸਟਰਾ ਕਿਸੇ ਵੀ ਤਰ੍ਹਾਂ ਦੀ ਫੀਸ ਆ. ਜ਼ਰੂਰ ਕਾਲ ਕਰਕੇ ਤੁਸੀਂ ਇਸ ਡੀਲ ਬਾਰੇ ਡਿਟੇਲ ਵਿੱਚ ਇਨਫੋਰਮੇਸ਼ਨ ਲੈ ਸਕਦੇ ਹੋ. ਅਸੀਂ ਤੁਹਾਡਾ ਪ੍ਰੋਪਰਲੀ ਜਿਹੜਾ ਐਡਰੈਸ ਆ ਉਹਨੂੰ ਵੈਰੀਫਾਈ ਕਰਕੇ ਜੋ ਵੀ ਤੁਹਾਡੇ ਐਡਰੈਸ 'ਤੇ ਹਾਈਐਸਟ ਸਪੀਡ ਅਵੇਲੇਬਲ ਹੋਏਗੀ ਉਹ ਅਸੀਂ ਪ੍ਰੋਵਾਈਡ ਕਰਾਂਗੇ. ਈਵਨ ਜੇ ਤੁਸੀਂ ਸੈੱਲ ਫੋਨ ਪਲਾਨ ਵੀ ਲੈਣਾ ਤੁਸੀਂ ਡਿਫਰੈਂਟ ਕੰਪਨੀਜ਼ ਦੇ ਨਾਲੋਂ, ਜਾਂ ਤੁਸੀਂ ਆਪਣਾ ਨੰਬਰ ਪੋਰਟ ਓਵਰ ਕਰਨਾ ਚਾਹੁੰਦੇ ਹੋ ਵਧੀਆ ਪਲਾਨ ਦੇ ਉੱਪਰ ਤੇ ਮੈਕਸੀਮਮ ਡਾਟਾ ਤੇ ਵਧੀਆ ਤੁਹਾਨੂੰ ਕੈਨੇਡਾ US ਦੇ ਪਲਾਨ, ਈਵਨ ਇੰਟਰਨੈਸ਼ਨਲ ਜਿਹੜੇ ਮਿਨਟਸ ਨੇ ਉਹ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ. ਸੋ ਇਹਨਾਂ ਡੀਲਸ ਦੀ ਪ੍ਰਾਈਸਿਸ ਬਾਰੇ ਇਨਫੋਰਮੇਸ਼ਨ ਲੈਣ ਲਈ ਕਾਲ ਜ਼ਰੂਰ ਕਰ ਸਕਦੇ ਹੋ. ਨੰਬਰ ਆ 647-201-1313, 6472011313. ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ. ਜ਼ਰੂਰ ਤੁਸੀਂ ਵੀ ਗੱਲਬਾਤ ਕਰੋ. ਤੇ ਨੰਬਰ ਇੱਕੋ ਇੱਕ ਹੈ ਰਾਇਲ ਡਿਜੀਟਲ ਦਾ, 6472011313. ਇਸ ਨੰਬਰ ਦੇ ਉੱਪਰ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ. ਬੜੀ ਕਮਾਲ ਦੀ ਮੂਵੀ, ਇਹ ਦਿਨ ਰੋਜ਼ ਨਹੀਂ ਆਉਣੇ, ਕੱਲ੍ਹ ਅੱਜ ਰਿਲੀਜ਼ ਹੋ ਚੁੱਕੀ ਹੈ. ਅਤੇ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਆਪਾਂ ਲਈਏ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.

0: ਦੀ ਪਿਆਰੀ ਮੂਵੀ ਇਹ ਦਿਨ ਰੋਜ਼ ਨਹੀਂ ਆਉਣੇ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਇਹ ਮੂਵੀ ਰਿਲੀਜ਼ ਹੋ ਚੁੱਕੀ ਹੈ, ਬੜੀ ਕਮਾਲ ਦੀ ਮੂਵੀ। ਅੱਜ 9th October ਹੈ ਅਤੇ ਅਸੀਂ ਸਾਰਿਆਂ ਨੇ ਓਬਵੀਅਸਲੀ ਗੱਲ ਹੈ ਮੂਵੀ ਦੇਖਣ ਜ਼ਰੂਰ ਜਾਣਾ ਆ, ਕਿਉਂਕਿ ਬਹੁਤ ਹੀ ਲੈਜੈਂਡਰੀ ਹਰਭਜਨ ਮਾਨ ਜੀ ਅਤੇ ਉਹਨਾਂ ਦੇ ਬੇਟੇ ਫਸਟ ਟਾਈਮ ਐਵਰ ਅਵਕਾਸ਼ ਮਾਨ ਜੀ ਇਕੱਠੇ ਇਸ ਕਹਿ ਲਓ ਕਿ ਇੰਨੇ ਵਧੀਆ ਇੰਨੇ ਵੱਡੇ ਪਲੈਟਫਾਰਮ 'ਤੇ ਸਾਨੂੰ ਦੋਵੇਂ ਇਕੱਠੇ ਨਜ਼ਰ ਆਉਣਗੇ। ਇਹ ਬਹੁਤ ਹੀ ਕਮਾਲ ਦੀ ਮੂਵੀ ਜਿਹੜੀ ਆਪਾਂ ਸਾਰਿਆਂ ਨੇ ਦੇਖਣ ਜਾਣਾ ਆ ਅਤੇ ਮੇਰੇ ਨਾਲ ਅਵਕਾਸ਼ ਮਾਨ ਜੀ ਲਾਈਨ 'ਤੇ ਜੁੜੇ ਹੋਏ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਮੂਵੀ ਦੇ ਬਾਰੇ ਅਤੇ ਉਹਨਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਚੱਲ ਰਿਹਾ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਲੈਂਦੇ ਹਾਂ ਥੋੜ੍ਹੀ ਜਿਹੀ। ਅਵਕਾਸ਼ ਜੀ ਬਹੁਤ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਤੇ ਤੁਸੀਂ ਮੈਨੂੰ ਅੱਜ ਆਪਾਂ ਇੰਟਰਵਿਊ ਕਰ ਰਹੇ ਹਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਅਵਕਾਸ਼, ਪਹਿਲਾਂ ਤਾਂ ਤੁਹਾਡਾ ਦੇਸ਼ ਪ੍ਰਦੇਸ਼ ਰੇਡੀਓ ਤੇ ਬਹੁਤ ਬਹੁਤ ਸਵਾਗਤ ਹੈ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਆਪਾਂ ਹਨਾ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਸਾਡੇ ਜਿੰਨੇ ਆਰਟਿਸਟ ਨੇ ਉਹਨਾਂ ਨੂੰ ਇੰਨੇ ਵਧੀਆ ਪਲੈਟਫਾਰਮ ਤੇ ਪਹੁੰਚਦੇ ਹੋਏ ਦੇਖਦੇ ਹਾਂ ਤੇ ਤੁਸੀਂ ਤਾਂ ਵੈਸੇ ਵੀ ਬਹੁਤ ਕਹਿ ਲਓ ਕਿ ਵੈਲ ਨੋਨ ਹਰਭਜਨ ਮਾਨ ਜੀ ਦੇ ਬੇਟੇ ਹੋ ਤੇ ਤੁਹਾਡਾ ਤਾਂ ਬਹੁਤ ਹੀ ਮੈਨੂੰ ਲੱਗਦਾ ਕਿ ਬਹੁਤ ਵਧੀਆ ਬਹੁਤ ਸੋਹਣਾ ਐਕਸਪੀਰੀਅੰਸ ਵੀ ਰਿਹਾ ਹੋਏਗਾ। ਤੁਸੀਂ ਥੋੜਾ ਜਿਹਾ ਮੈਨੂੰ ਦੱਸੋ ਕਿ ਮੂਵੀ ਦੀ ਸਟੋਰੀ ਲਾਈਨ ਕੀ ਹੈ ਤੇ ਤੁਸੀਂ ਇਸ ਟਾਈਮ ਦੇ ਉੱਪਰ ਕੀ ਫੀਲ ਕਰ ਰਹੇ ਹੋ?
1: ਹਾਂਜੀ ਮੈਂ ਬਹੁਤ ਖੁਸ਼ਕਿਸਮਤ ਹਾਂ ਜੀ, ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਮੈਨੂੰ ਇੱਕ ਮੌਕਾ ਮਿਲਿਆ, ਮੈਂ ਸਿਨੇਮਾ ਮੈਂ ਫਿਲਮ ਮੈਂ ਕਰ ਸਕਾਂ ਤੇ ਮੈਂ ਚਾਂਸ ਵੀ ਉਹ ਮੈਨੂੰ ਮਿਲਿਆ ਉਹ ਡੈਡ ਨਾਲ ਮਿਲਿਆ ਤੇ ਜੋ ਸਾਡੀ ਫਿਲਮ ਆ ਜੀ ਦੋ ਪੀੜ੍ਹੀਆਂ ਦੀ ਦੋ ਜਨਰੇਸ਼ਨ ਦੀ ਕਹਾਣੀ ਹੈ। ਜੋ ਮੇਰਾ ਕੈਰੇਕਟਰ ਹੈ ਉਹ 25 ਸਾਲਾਂ ਦਾ ਮੁੰਡਾ ਹੁੰਦਾ, ਉਹਦੇ ਸੁਪਨੇ ਬਹੁਤ ਵੱਡੇ ਹੁੰਦੇ ਨੇ, ਉਹ ਕਰਨਾ ਬਹੁਤ ਕੁਛ ਚਾਹੁੰਦਾ ਹੁੰਦਾ ਪਰ ਉਹਨੂੰ ਜ਼ਿੰਦਗੀ 'ਚ ਕੋਈ ਰਸਤਾ ਨਹੀਂ ਮਿਲ ਰਿਹਾ ਹੁੰਦਾ, ਰਾਹ ਨਹੀਂ ਮਿਲ ਰਿਹਾ ਹੁੰਦਾ ਤੇ ਉਹਦੇ ਕੀ ਚੈਲੰਜਸ ਨੇ ਅੱਜ ਦੀ ਜੋ ਜਨਰੇਸ਼ਨ ਆ ਮੌਜੂਦਾ ਪੰਜਾਬ ਵਿੱਚ ਹੈ ਨਾ ਜੋ ਗੁਜ਼ਰ ਰਿਹਾ ਹੈ ਲੋਕਾਂ ਨਾਲ ਸਪੈਸ਼ਲੀ ਯੰਗਰ ਜਨਰੇਸ਼ਨ ਨਾਲ ਤੇ ਉਹਦੀ ਇੱਕ ਝਲਕ ਆ। ਦੂਸਰੀ ਸਾਈਡ ਤੇ ਜੋ ਅਵਰਾਜ ਕੈਰੇਕਟਰ ਹੁੰਦਾ ਜੋ ਡੈਡ ਨਿਭਾ ਰਹੇ ਨੇ ਜਿਹੜਾ ਪਾਤਰ ਤੇ ਉਹ ਹੁੰਦੇ ਨੇ ਹੀ ਇਜ਼ ਅ ਵੈਰੀ ਸਕਸੈਸਫੁਲ ਬਿਜ਼ਨਸਮੈਨ ਤੇ ਉਹਨਾਂ ਦੀ ਵੀ ਲਾਈਫ ਦੇ ਵਿੱਚ ਸਟਰਗਲਸ ਹੁੰਦੀਆਂ ਨੇ ਜੋ ਕਿਸ ਨਾਲ ਉਹ ਸ਼ੇਅਰ ਨਹੀਂ ਕਰਦੇ ਕਿਉਂਕਿ ਸਟਰਗਲਸ ਵਿੱਚੋਂ ਗੁਜ਼ਰ ਰਹੇ ਨੇ, ਕੀ ਇੰਪੈਕਟ ਹੋ ਰਿਹਾ ਤੇ ਕਿਵੇਂ ਉਹ ਦੋਨੇ ਕਿਰਦਾਰ ਇੱਕ ਦੂਸਰੇ ਨੂੰ ਮਿਲਦੇ ਨੇ, ਕਿਵੇਂ ਉਹ ਇੱਕ ਦੂਸਰੀ ਲਾਈਫ ਉਹ ਇੰਪੈਕਟ ਕਰਦੇ ਨੇ, ਇਹ ਬੇਸਿਕਲੀ ਕਹਾਣੀ ਆ ਤੇ ਉਹਦੇ ਵਿੱਚ ਫੈਮਿਲੀ ਦੀਆਂ ਗੱਲਾਂ ਬਾਤਾਂ ਨੇ, ਇਮੋਸ਼ਨਸ ਨੇ, ਯਾਰੀ ਦੋਸਤੀ ਦੀਆਂ ਗੱਲਾਂ ਬਾਤਾਂ ਨੇ। ਜਿਹੜਾ ਮੇਰਾ ਇੱਕ ਕੈਰੇਕਟਰ ਆ ਉਹਦੀ ਦਾਦੀ ਨਾਲ ਕੀ ਰਿਲੇਸ਼ਨਸ਼ਿਪ ਹੈ, ਕਿਵੇਂ ਉਹਨਾਂ ਦੀ ਨੇੜਤਾ ਹੈ ਉਹਦੇ ਫਾਦਰ ਨਾਲ, ਸਾਰੀਆਂ ਚੀਜ਼ਾਂ। ਸੋ ਇੱਕ ਬਹੁਤ ਕੰਪਲੀਟ ਫੈਮਿਲੀ ਫਿਲਮ ਹੈ।
0: ਹਾਂਜੀ ਬਿਲਕੁਲ, ਓਬਵੀਅਸਲੀ ਇਹ ਤਾਂ ਦੇਖਣ ਲਈ ਬਹੁਤ ਬਣਦੀ ਹੈ ਕਿਉਂਕਿ ਬਹੁਤ ਨਾ ਅੱਜ ਕੱਲ੍ਹ ਦੇਖੋ ਸਿਨੇਮਾ ਜਿੰਨਾ ਗਰੋ ਕਰ ਰਿਹਾ, ਪੰਜਾਬੀ ਸਿਨੇਮਾ ਬਹੁਤ ਜ਼ਿਆਦਾ ਗਰੋ ਕਰ ਚੁੱਕਿਆ ਹੁਣ ਅੱਜ ਦੀ ਡੇਟ ਦੇ ਵਿੱਚ ਤੇ ਸਾਨੂੰ ਅਸੀਂ ਬਹੁਤ ਲੱਕੀ ਹਾਂ ਕਿ ਇੰਨੇ ਸੋਹਣੇ ਸੋਹਣੇ ਤੁਸੀਂ ਆਪਣੇ ਕਹਿ ਲਓ ਕਿ ਆਰਟੀਕਲਸ ਅੱਗੇ ਲੈ ਕੇ ਆ ਰਹੇ ਹੋਗੇ ਮੂਵੀਜ਼ ਦੇ ਜ਼ਰੀਏ ਤੇ ਬੜਾ ਬੜਾ ਪਿਆਰ ਸਤਿਕਾਰ ਤੁਹਾਡੀ ਸਾਰੀ ਟੀਮ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਅਵਕਾਸ਼, ਤੁਹਾਡਾ ਤੁਸੀਂ ਫਸਟ ਟਾਈਮ ਐਵਰ ਹੈ ਨਾ ਇੱਕ ਬਹੁਤ ਵੱਡੇ ਪਲੈਟਫਾਰਮ ਤੇ ਤੁਹਾਨੂੰ ਲਾਂਚ ਕੀਤਾ ਗਿਆ ਆ ਤੇ ਬੜਾ ਬੜਾ ਵਧੀਆ ਇੱਕ ਪ੍ਰਾਊਡ ਮੂਮੈਂਟ ਹੁੰਦਾ ਇੱਕ ਫਾਦਰ ਦੇ ਲਈ ਵੀ ਇੱਕ ਫੈਮਿਲੀ ਦੇ ਲਈ ਵੀ ਹੈ ਨਾ ਤੇ ਤੁਹਾਡੇ ਫਾਦਰ ਹੁਣ ਬਹੁਤ ਪ੍ਰਾਊਡ ਫੀਲ ਕਰ ਰਹੇ ਹੋਣਗੇ ਇਸ ਟਾਈਮ ਦੇ ਉੱਪਰ।
1: ਹਾਂਜੀ ਹਾਂਜੀ ਮੇਰੇ ਫਾਦਰ ਵੀ ਮਦਰ ਵੀ ਉਹਨਾਂ ਦਾ ਮਤਲਬ ਨੀਂਦ ਨਹੀਂ ਆ ਰਹੀ ਇੰਨੇ ਖੁਸ਼ ਨੇ ਤੇ
0: ਹਾਂਜੀ
1: ਬਸ ਮੈਂ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹ ਪਲੈਟਫਾਰਮ ਮੈਨੂੰ ਮਿਲਿਆ ਤੇ ਮੇਰੀ ਬਸ ਇਹੀ ਕੋਸ਼ਿਸ਼ ਸੀਗੀ ਕਿ ਜਿੰਨੀ ਮੈਂ ਆਪਦੇ ਵੱਲੋਂ ਮਿਹਨਤ ਕਰ ਸਕਦਾ ਇਹ ਮੈਂ ਕਿਰਦਾਰ ਨਿਭਾ ਸਕਾਂ ਮੈਂ ਉਨੀ ਮਿਹਨਤ ਕਰਾਂ ਜੀ ਤੇ।
0: ਹਾਂਜੀ ਅਵਕਾਸ਼ ਜੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਮੁਲਾਕਾਤ ਵੀ ਹੋਵੇ ਹੈ ਨਾ ਤੇ ਡਿਟੇਲ ਦੇ ਵਿੱਚ ਅਸੀਂ ਗੱਲਾਂ ਗੁੱਲਾਂ ਕਰੀਏ ਕਿਉਂਕਿ ਮੈਨੂੰ ਪਤਾ ਤੁਹਾਡਾ ਸਕੈਜੂਲ ਬਹੁਤ ਟਾਈਟ ਚੱਲ ਰਿਹਾ ਅੱਜ ਕੱਲ੍ਹ ਤੇ ਕੱਲ੍ਹ ਪ੍ਰੀਮੀਅਰ ਸੀਗਾ ਤੇ ਪ੍ਰੀਮੀਅਰ ਦੇ ਉੱਪਰ ਕਿੱਦਾਂ ਦਾ ਤੁਹਾਨੂੰ ਰਿਸਪੋਂਸ ਮਿਲਿਆ, ਕਿੱਦਾਂ ਦਾ ਲੱਗਦਾ ਕਿ ਐਕਸਪੀਰੀਅੰਸ ਹੁਣ ਕਿੱਦਾਂ ਅੱਗੇ ਦਾ ਹੋਏਗਾ, ਕੀ ਕੀ ਤੁਹਾਡੀਆਂ ਐਕਸਪੈਕਟੇਸ਼ਨਸ ਨੇ?
1: ਜੀ ਕੱਲ ਪ੍ਰੀਮੀਅਰ ਸੀਗਾ ਹਾਂਜੀ ਬ੍ਰੈਂਪਟਨ ਦੇ ਵਿੱਚ 6 ਵਜੇ ਤੇ ਮੈਂ ਇੰਡੀਆ ਤੋਂ ਆਇਆ ਸੀਗਾ ਤੇ 4 ਵਜੇ ਮੈਂ ਆ ਕੇ ਮੈਂ ਹੋਟਲ ਆਇਆ ਤੇ ਚੇਂਜ ਚੁੰਜ ਕੀਤਾ ਤੇ ਤੁਹਾਨੂੰ ਪਤਾ ਹੀ ਹੁੰਦਾ ਕਿ ਫਲਾਈਟ ਤੋਂ ਆਉਣੇ ਹਨਾ ਥੋੜੀ ਥਕਾਵਟ ਹੁੰਦੀ ਹੈ ਕਾਫੀ ਹਨਾ ਲੰਬਾ ਸਫ਼ਰ ਹੁੰਦਾ ਇੰਡੀਆ ਤੋਂ ਪਰ ਸੱਚੀ ਜਦੋਂ ਮੈਂ ਉੱਥੇ ਪਹੁੰਚਿਆ ਥੀਏਟਰ ਵਿੱਚ ਤੇ ਇੰਨਾ ਪਿਆਰ ਦਿੱਤਾ ਲੋਕਾਂ ਨੇ ਤੇ ਮੇਰੀ ਥਕਾਵਟ ਇਕਦਮ ਹੀ ਉਤਰ ਗਈ ਤੇ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਸੀਗਾ ਜੀ ਕੱਲ ਮੈਂ ਬਹੁਤ ਮੇਰੇ ਲਈ ਵੱਡਾ ਦਿਨ ਸੀ ਮੇਰਾ ਪਰਿਵਾਰ ਨਾਲ ਸੀ ਸਾਰੇ ਨਾਲ ਫੈਮਿਲੀ ਤੇ ਬਾਕੀ ਮੈਂ ਇੱਥੇ ਪੜ੍ਹਿਆ ਵੀ ਯੂਨੀਵਰਸਿਟੀ ਆਫ ਟੋਰਾਂਟੋ ਮੇਰੇ ਯਾਰ ਦੋਸਤ ਆਏ ਹੋਏ ਸੀਗੇ
0: ਮੈਨੂੰ
1: ਬਹੁਤ ਚੰਗਾ ਲੱਗਿਆ ਜੀ ਬਹੁਤ ਮੈਂ
0: ਬਿਲਕੁਲ ਵੀ ਆਰ ਸੋ ਪ੍ਰਾਊਡ ਆਫ ਯੂ ਤੇ ਮੇਰੇ ਨਾਲ ਤੇਜਿੰਦਰ ਸਿੱਧੂ ਸਰ ਵੀ ਲਾਈਨ ਤੇ ਜੁੜੇ ਹੋਏ ਨੇ ਅੱਜ ਉਹ ਲਾਈਵ ਤੇ ਪਹੁੰਚੇ ਹੋਏ ਨੇ ਬਟ ਆਪਣੇ ਨਾਲ ਔਨ ਕਾਲ ਹੈਗੇ ਨੇ ਇਸ ਟਾਈਮ ਸਿੱਧੂ ਸਰ। ਹਾਂਜੀ
2: ਉਹ ਕਹਿੰਦੇ ਹੁੰਦੇ ਨਾ ਕਿ ਭਾਣਜੇ ਦੀਆਂ ਲੱਤੀਆਂ ਤੇ ਮਾਂਬਾ ਆਕੜਿਆ ਫਿਰੇ, ਸਾਡਾ ਭਾਣਜਾ ਹੀਰੋ ਬਣ ਕੇ ਆਇਆ ਟੋਰਾਂਟੋ, ਪਹਿਲਾਂ ਪੜ੍ਹਿਆ ਇੱਥੇ ਪਰ ਹੀਰੋ ਬਣ ਕੇ ਪਹਿਲੀ ਵਾਰੀ ਆਇਆ।
0: ਹਾਂਜੀ
2: ਜੀ ਕੱਲ ਅਸੀਂ ਬੜੇ ਸਾਰੇ ਥੀਏਟਰ ਦੇ ਵਿੱਚ ਸੀਗਾ, ਹਨਾ ਪ੍ਰੀਮੀਅਰ ਸੀਗਾ, ਇੰਨਾ ਵਧੀਆ ਲੱਗਿਆ। ਔਰ ਮੈਂ ਇਹ ਸਮਝਦਾ ਕਿ ਅਵਕਾਸ਼ ਨੂੰ ਵਧਾਈ ਦਿੰਦੇ ਹਾਂ, ਹਰਭਜਨ ਮਾਨ ਨੂੰ ਵਧਾਈ ਦਿੰਦੇ ਹਾਂ, ਔਰ ਹਰਦੀਪ ਨੂੰ ਵਧਾਈ ਦਿੰਦੇ ਸਾਡੀ ਭੈਣ ਨੂੰ, ਕਿਉਂਕਿ ਮੈਂ ਸਮਝਦਾ ਕਿ ਇਹ ਲੱਗ ਹੀ ਨਹੀਂ ਰਿਹਾ, ਸਾਰੇ ਲੋਕਾਂ ਨਾਲ ਮੈਂ ਗੱਲ ਕਰ ਰਿਹਾ ਸੀ ਕਿ ਅਵਕਾਸ਼ ਪਹਿਲੀ ਮੂਵੀ 'ਚ ਆਇਆ, ਸਿੱਖ ਕੇ ਆਇਆ, ਪੂਰੀ ਤਿਆਰੀ ਨਾਲ ਆਇਆ, ਤੇ ਇਹ ਲੱਗਿਆ ਵੀ ਇਹ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ। ਮੈਂ ਚਾਹਾਂਗਾ ਹੋਰ ਵੀ ਉਹ ਮਿਹਨਤ ਕਰਨੀਆਂ ਨੇ, ਕਿਉਂਕਿ ਇਹ ਮੂਵੀ ਤਾਂ ਹੁਣ ਕਾਮਯਾਬ ਹੋ ਗਈ ਹੈ, ਕਿਉਂਕਿ ਕੱਲ ਅਸੀਂ ਵੇਚ ਚੁੱਕੇ ਹਾਂ। ਇਹਦਾ ਗੀਤ ਸੰਗੀਤ ਬੜਾ ਪਿਆਰਾ, ਸਾਰੇ ਹੀ ਕਲਾਕਾਰਾਂ ਨੇ ਗੀਤ ਵਿੱਚ ਗਾਏ ਹੋਏ ਨੇ ਬੜੇ ਪਿਆਰੇ, ਔਰ ਸੁਖਵਿੰਦਰ ਤੋਂ ਲੈ ਕੇ ਮੈਂ ਸਮਝਦਾ ਕਿ ਸ਼ੈਰੀ ਮਾਨ, ਹਾਂਜੀ ਬੱਬੂ ਬਾਨ ਦਾ ਸੈਡ ਸੌਂਗ ਆ, ਸਾਰੇ ਗੀਤ ਸੰਗੀਤ ਬੜਾ ਅੱਛਾ, ਸਟੋਰੀ ਲਾਈਨ ਬੜੀ ਪਿਆਰੀ ਆ। ਔਰ ਮੈਂ ਸਮਝਦਾ ਇਹੀ ਸਟੋਰੀਆਂ ਬੜੀਆਂ ਘੱਟ ਆਉਂਦੀਆਂ, ਕਿਉਂਕਿ ਆਪਾਂ ਮਿਹਨਤ ਕਰਦੇ ਹਾਂ ਇਹਨਾਂ ਕੰਟਰੀਆਂ ਵਿੱਚ ਵੀ, ਇੰਡੀਆ ਵਿੱਚ ਵੀ, ਕਿਉਂਕਿ ਬੱਚਿਆਂ ਵਾਸਤੇ ਮਿਹਨਤ ਕਰਦੇ ਹਾਂ, ਪਰ ਬੱਚੇ ਕਹਿੰਦੇ ਸਾਨੂੰ ਟਾਈਮ ਦਿੰਦੇ, ਆਪਾਂ ਪੇਰੈਂਟਸ ਇੰਨੇ ਬਿਜ਼ੀ ਹੋ ਜਾਂਦੇ ਆ। ਬਾਕੀ ਥੀਏਟਰ ਜਾ ਕੇ ਦੇਖਿਓ, ਅਸੀਂ ਸਸਪੈਂਸ ਰੱਖਾਂਗੇ, ਕਿਉਂਕਿ ਥੀਏਟਰ 'ਚ ਅਸਲੀ ਨਜ਼ਾਰਾ ਹੁੰਦਾ ਪੂਰੀ ਮੂਵੀ ਨੂੰ ਮਾਣਨ ਦਾ। ਬੜੀ ਬੈਲੈਂਸ ਮੂਵੀ ਬਣਾਈ ਗਈ ਆ, ਮਿਹਨਤ ਨਾ ਇਹ। ਔਰ ਮੈਂ ਸਮਝਦਾ ਕਈ ਵਾਰੀ ਹੁੰਦਾ ਕਿ ਕਮੇਡੀ ਬਹੁਤ ਜ਼ਿਆਦਾ ਹੁੰਦੀ ਆ, ਉਹ ਕਈ ਵਾਰੀ ਹਲਕੀ ਫੁਲਕੀ ਜੀ, ਪਰ ਇਹਦੀ ਕਮੇਡੀ ਵੀ ਇੰਨੀ ਪਿਆਰੀ ਪਾਈ ਹੋਈ ਹੈ ਨਾ,
0: ਤੇ
2: ਇੰਨੀ ਸੋਹਣੀ ਕਮੇਡੀ ਪਾਈ ਆ ਕਿ ਬੰਦੇ ਹੱਸਦੇ ਹੱਸਦੇ ਆ ਸਾਰੀ ਚੀਜ਼ 'ਤੇ, ਜਦੋਂ ਲੋੜ ਹੈਗੀ ਕਿਸੇ ਚੀਜ਼ ਦੀ। ਸੋ ਸਾਰਿਆਂ ਨੇ ਬੜਾ ਅੱਛਾ ਕੰਮ ਕੀਤਾ, ਔਰ ਹਰਭਜਨ ਮਾਨ ਤਾਂ ਸਰ ਪਤਾ ਹੀ ਸਾਡੇ ਭਰਾ ਦੇ ਬੜੇ ਮਜ਼ੇ ਹੋਏ ਕਲਾਕਾਰ ਹੈ, ਪਰ ਸਾਨੂੰ ਮਾਣ ਹੈ ਕਿ ਅਵਕਾਸ਼ ਮਾਨ ਤੇ ਸਾਡੇ ਭਾਣਜੇ ਤੇ ਇਹ ਹੀਰੋ ਬਣ ਕੇ ਸਾਡੇ ਪਾਸ ਪਹੁੰਚੇ ਟੋਰਾਂਟੋ ਦੇ ਵਿੱਚ, ਇਹ ਛਾ ਗਏ ਪਰਦੇ ਤੇ। ਬੜੀ ਮੈਨੂੰ ਨਾ ਇੰਨਾ ਚੰਗਾ ਲੱਗਿਆ ਇਹਨਾਂ ਦੀ ਡਾਇਲੋਗ ਡਿਲੀਵਰੀ, ਤੇ ਇਹਨਾਂ ਨੇ ਪਹਿਲੀ ਵਾਰੀ ਕੰਮ ਕੀਤਾ ਪਰ ਬਹੁਤ ਅੱਛਾ ਲੱਗਿਆ, ਸਿੱਖ ਕੇ ਆਏ ਨੇ ਪਰਦੇ ਤੇ। ਬਾਕੀ ਤਾਂ ਫਿਰ ਲੰਮੇ ਲੰਜੇ ਤਾਂ ਹੈਗੀ, ਸੋ ਕਹਿੰਦਾ ਤੁਹਾਡੀ ਸਾਰੀ ਮੰਤਰੀ ਹੈ ਜੀ ਸਾਰੇ ਵੀ। ਸੋ ਸਾਰੇ ਜਿੰਨੇ ਵੀ ਸਰੋਤੇ ਅਸੀਂ ਕਹਾਂਗੇ ਕਿ ਭਾਈ ਜਿੰਨੇ ਵੀ ਸਾਰੇ ਸਾਡੇ ਤੁਸੀਂ ਫੈਨ ਹੈਗੇ ਆ ਹਰਭਜਨ ਮਾਨ ਹੋਰਾਂ ਦੇ, ਔਰ ਅਵਕਾਸ਼, ਇਹਨਾਂ ਤੁਹਾਨੂੰ ਗਰੰਟੀ ਦਿੰਦੇ ਹਾਂ ਕਿ ਪਰਿਵਾਰਕ ਮੂਵੀ ਆ ਇਹ, ਪਰਿਵਾਰਾਂ ਨੂੰ ਇਕੱਠੇ ਕਰਦੀ ਆ, ਬਹੁਤ ਅੱਛਾ ਮੈਸੇਜ ਵੀ ਆਉਂਦਾ ਕਿ ਕਿਵੇਂ ਆਪਾਂ ਨੂੰ ਇੱਕ ਦੂਜੇ ਨਾਲ, ਕੋਈ ਤੁਹਾਡਾ ਡੈਡ ਹੋਵੇ, ਦਾਦੀ ਹੋਵੇ, ਕਿਸ ਤਰ੍ਹਾਂ ਦਾ ਪਿਆਰ ਹੁੰਦਾ, ਆਪਣੇ ਬਾਪ ਨਾਲ ਕਿਸ ਤਰ੍ਹਾਂ ਦਾ ਪਿਆਰ ਹੁੰਦਾ, ਤੇ ਕਈ ਵਾਰੀ ਫਿਰ ਰੁਕਾਵਟਾਂ ਆਉਂਦੀਆਂ ਨੇ, ਇੱਕ ਦੂਜੇ ਨੂੰ ਮਿਸਅੰਡਰਸਟੈਂਡਿੰਗ ਕਰਦੇ ਹਾਂ ਆਪਾਂ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਫੈਮਿਲੀ ਡਰਾਮੇ ਦੇ ਵਿੱਚ, ਪਰ ਸਿੱਖਣ ਨੂੰ ਮਿਲੇਗਾ, ਇੱਕ ਸੰਦੇਸ਼ ਵੀ ਮਿਲੂਗਾ, ਤੇ ਮੈਂ ਸਮਝਦਾ ਕਿ ਸਾਰੇ ਵੀ ਹੀਰਾ ਕੱਟ ਕੇ ਅੱਜ ਵੀ ਜਾਓ ਲੇਟ ਤੱਕ, ਕੁਛ ਸਿਨੇਮਿਆਂ ਵਿੱਚ ਮੈਂ ਅੱਗੇ ਜਾ ਕੇ ਦੱਸਾਂਗਾ ਤੁਹਾਨੂੰ ਕਿਹੜੇ ਕਿਹੜੇ ਸਿਨੇਮੇ 'ਚ ਲੱਗੇ ਹੋਈ ਆ, ਸਾਰੇ ਇੰਟੀਰੀਅਰ ਜਿੰਨੇ ਵੀ ਸਿਨੇਮੇ ਹੈਗੇ ਆ, ਔਰ ਨਾਲ ਦੇ ਨਾਲ ਜਿੰਨੇ ਵੀ ਸਿਨੇਪਲੈਕਸ ਥੀਏਟਰ ਨੇ, ਲੈਂਡਮਾਰਕ ਸਿਨੇਮਾ ਨੇ, ਸਾਰਿਆਂ 'ਤੇ ਲੱਗੀ ਹੋਈ ਆ। ਜੀ ਅਵਕਾਸ਼,
0: ਬਿਲਕੁਲ ਅਵਕਾਸ਼ ਜੀ ਸਾਡੇ ਨਾਲ ਜੁੜੇ ਹੋਏ ਨੇ ਲਾਈਨ ਤੇ,
3: ਬਹੁਤ ਬਹੁਤ ਧੰਨਵਾਦ, ਲਵ ਯੂ ਸੋ ਮਚ, ਥੈਂਕ ਯੂ ਬਹੁਤ ਬਹੁਤ ਤੁਹਾਡਾ।
0: ਹਾਂਜੀ ਅਵਕਾਸ਼ ਜੀ, ਤੁਸੀਂ ਆਪਣੇ ਲਿਸਨਰਸ ਨੂੰ ਕੀ ਕਹਿਣਾ ਚਾਹੋਗੇ, ਛੋਟਾ ਜਿਹਾ ਮੈਸੇਜ ਦਿਓ ਪਲੀਜ਼।
3: ਹਾਂਜੀ ਬਸ ਜੀ, ਜਿਵੇਂ ਜਿਸ ਤਰ੍ਹਾਂ ਮਾਮਾ ਜੀ ਨੇ ਕਿਹਾ, ਇਹ ਬਹੁਤ ਪਰਿਵਾਰਕ ਫਿਲਮ ਆ ਜੀ, ਅਸੀਂ ਸਾਡਾ ਮਕਸਦ ਇਹ ਸੀਗਾ ਕਿ ਲੋਕ ਫਿਲਮ ਨੂੰ ਦੇਖ ਕੇ ਉਹਨਾਂ ਨੂੰ ਮੋਹ ਜਾਗੇ ਆਪਦੇ ਲਈ, ਹਨਾ, ਪਰਿਵਾਰ ਲਈ, ਯਾਰਾਂ ਦੋਸਤਾਂ ਲਈ, ਹਨਾ, ਤੇ ਅਸੀਂ ਫਿਲਮ ਇਹ ਲੋਕਾਂ ਨੂੰ ਜੋੜਨ ਵਾਸਤੇ ਬਣਾਈ ਆ, ਤੇ ਮੇਰਾ ਇਹੀ ਯਕੀਨ ਆ ਕਿ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਯਾਰ ਮੈਂ ਆਪਦੇ ਯਾਰ ਦੋਸਤ ਨੂੰ ਫੋਨ ਲਾਵਾਂ, ਜਾਂ ਆਪਦੇ ਮੈਂ ਪੇਰੈਂਟਸ ਨੂੰ ਫੋਨ ਲਾਵਾਂ, ਦਾਦੀ ਨੂੰ ਫੋਨ ਲਾਵਾਂ, ਨਾ ਤੁਹਾਡੇ ਪਿਆਰ ਜਾਗੂਗਾ ਉਹ ਚੀਜ਼ ਦੀ। ਸੋ ਇਹ ਪਰਿਵਾਰਕ ਫਿਲਮ ਆ, ਸਾਰੇ ਪਰਿਵਾਰਾਂ ਨਾਲ ਤੁਸੀਂ ਜਾ ਕੇ ਇੰਜੋਏ ਕਰ ਸਕਦੇ ਹੋ।
0: ਜੀ ਬਹੁਤ ਬਹੁਤ ਮੁਬਾਰਕਾਂ ਅਵਕਾਸ਼ ਇੱਕ ਵਾਰ ਫਿਰ ਤੋਂ, ਮੇਰੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਮੁਲਾਕਾਤ ਹੋਵੇ ਤੇ ਆਪਾਂ ਡਿਟੇਲ ਦੇ ਵਿੱਚ ਮੂਵੀ ਦੇ ਬਾਰੇ, ਤੁਹਾਡੀ ਲਾਈਫ ਦੇ ਬਾਰੇ ਥੋੜੀ ਜਿਹੀ ਗੱਲਾਂ ਬਾਤਾਂ ਕਰੀਏ। ਤੇ ਬਹੁਤ ਬਹੁਤ ਮੁਬਾਰਕਾਂ ਸਰ ਮੇਰੇ ਵੱਲੋਂ, ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ, ਸਿੱਧੂ ਸਰ ਦੇ ਵੱਲੋਂ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਉਣ ਵਾਲੀ ਲਾਈਫ ਦੇ ਵਿੱਚ ਵੀ ਸਾਨੂੰ ਬਹੁਤ ਪ੍ਰਾਊਡ ਫੀਲ ਕਰਾਓਗੇ, ਐਂਡ ਹੋਰ ਵੀ ਬਹੁਤ ਸਾਰੀਆਂ ਮੂਵੀਜ਼ ਤੁਹਾਡੀਆਂ ਸਾਨੂੰ ਦੇਖਣ ਨੂੰ ਮਿਲਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ, ਤੇ ਬੈਸਟ ਆਫ ਲੱਕ ਫੋਰ ਯੂਰ ਫਿਊਚਰ।
3: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਸਾਰੇ ਸਰੋਤ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ, ਤੁਸੀਂ ਇੰਨਾ ਪਿਆਰ ਭੇਜੇ, ਇੰਨੇ ਤੁਸੀਂ ਆਸ਼ੀਰਵਾਦ ਦਿੰਦੇ ਹੋ ਮੈਨੂੰ, ਪਿਆਰ ਅਸੀਸਾਂ ਦਿੰਦੇ ਹੋ, ਥੈਂਕ ਯੂ ਸੋ ਮਚ ਜੀ ਦਿਲੋਂ ਮੇਰਾ।
0: ਹਾਂਜੀ ਥੈਂਕ ਯੂ ਸੋ ਮਚ ਅਵਕਾਸ਼,
3: ਥੈਂਕ ਯੂ ਜੀ।

0: ਬਿਲਕੁਲ ਬਹੁਤ ਹੀ ਪਿਆਰੀ ਮੂਵੀ ਜਿਹੜੀ ਕਿ ਸਾਰਿਆਂ ਨੇ ਆਪਾਂ ਦੇਖਣ ਲਈ ਪਹੁੰਚਣਾ ਆ, ਸਾਰੇ ਜਿਹੜੇ ਵੀ ਤੁਹਾਡੇ ਨੇੜਲੇ ਸਿਨੇਮਾਜ਼ ਨੇ ਉੱਥੇ ਤੁਸੀਂ ਜਾ ਕੇ ਦੇਖੋ। ਬੜੀ ਪਿਆਰੀ, ਬਹੁਤ ਹੀ ਸੋਹਣੀ ਤੇ ਬੜੇ ਪਿਆਰ ਨਾਲ ਮੂਵੀ ਬਣਾਈ ਹੋਈ ਹੈ ਇਹ। ਇਹ ਦਿਨ ਰੋਜ਼ ਨਹੀਂ ਆਉਣੇ ਤੇ ਸਾਡੇ ਨਾਲ ਹੁਣੇ ਅਵਕਾਸ਼ ਮਾਨ ਜੀ ਲਾਈਨ ਤੇ ਜੁੜੇ ਹੋਏ ਸੀ, ਹਰਭਜਨ ਮਾਨ ਜੀ ਦੇ ਬੇਟੇ, ਜੋ ਕਿ ਆਪਣਾ ਫਸਟ ਟਾਈਮ ਡੈਬਿਊ ਕੀਤਾ ਉਹਨਾਂ ਨੇ ਮੂਵੀ ਦੇ ਵਿੱਚ, ਤੇ ਬਹੁਤ ਹੀ ਕਮਾਲ ਦੀ ਮੂਵੀ ਹੈ। ਟ੍ਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਕਿੰਨੇ ਪਿਆਰ ਦੇ ਨਾਲ, ਕਿੰਨੀ ਅਪਣੱਤ ਵਾਲੀ ਮੂਵੀ ਇਹ ਬਣਾਈ ਗਈ ਹੈ। ਤੇ ਸਾਰੇ ਆਪਣੇ ਨੇੜਲੇ ਸਿਨੇਮਾਜ਼ ਦੇ ਵਿੱਚ ਜਾ ਕੇ ਜ਼ਰੂਰ ਦੇਖੋ ਇਸ ਮੂਵੀ ਨੂੰ। ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲੀ ਇਹ ਰਿਲੀਜ਼ ਕੀਤੀ ਗਈ ਹੈ ਤੇ ਸਾਰਿਆਂ ਦੇ ਕੋਲ ਖੁੱਲ੍ਹਾ ਡੁੱਲਾ ਟਾਈਮ ਹੋਏਗਾ, ਜ਼ਰੂਰ ਦੇਖਣ ਦੇ ਲਈ ਪਹੁੰਚੋ। ਇਹ ਦਿਨ ਰੋਜ਼ ਨਹੀਂ ਆਉਣੇ, ਅੱਜ ਰਿਲੀਜ਼ ਹੋ ਚੁੱਕੀ ਹੈ, ਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਨੂੰ ਲੈ ਕੇ ਪਹੁੰਚੋ। ਤੇ ਮੇਰੇ ਨਾਲ ਸਿੱਧੂ ਸਰ ਵੀ ਲਾਈਨ ਤੇ ਜੁੜੇ ਹੋਏ ਨੇ ਤੇ ਆਪਾਂ ਲਾਸਟ ਲਿੰਕ ਵੀ ਲਗਾਉਂਦੇ ਹਾਂ। ਗ੍ਰੈਂਡ ਹੋਮ ਫਰਨੀਚਰ ਤੋਂ ਬਹੁਤ ਵਧੀਆ ਵਧੀਆ ਡੀਲਸ ਤੁਹਾਨੂੰ ਅੱਜ ਮਿਲ ਰਹੀਆਂ ਨੇ, ਤੇ ਜ਼ਰੂਰ ਪਹੁੰਚੋ ਤੁਸੀਂ 294 ਵਾਕਰ ਡਰਾਈਵ ਦੇ ਉੱਪਰ, ਤੇ ਪਹੁੰਚ ਕੇ ਤੁਸੀਂ ਆਪਣਾ ਫਾਇਦਾ ਵੀ ਕਰਵਾਓ, ਫਰਨੀਚਰ ਦੇ ਵਿੱਚ ਡੀਲਸ ਲਓ ਤੇ ਨਾਲ ਦੀ ਨਾਲ ਫ੍ਰੀ ਗਿਫਟਸ ਵੀ ਲੈ ਕੇ ਆਓ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਅੱਜ ਗ੍ਰੈਂਡ ਫਰਨੀਚਰ ਤੇ ਪਹੁੰਚੇ ਹੋਏ ਲਾਈਵ ਔਨ ਲੋਕੇਸ਼ਨ 3 ਤੋਂ ਲੈ ਕੇ 6 ਵਜੇ ਤੱਕ। ਉੱਥੇ ਤੁਹਾਨੂੰ ਬਹੁਤ ਪਿਆਰੀਆਂ ਪਿਆਰੀਆਂ ਪ੍ਰਾਈਸਾਂ ਅਸੀਂ ਦਵਾ ਰਹੇ ਹਾਂ। ਅੱਜ ਵੀ ਰਾਤ ਦੇ 10 ਵਜੇ ਖੁੱਲ੍ਹੇ ਨੇ ਇਹ, 294 ਵਾਕਰ ਡਰਾਈਵ ਬ੍ਰੈਂਪਟਨ ਗੇਟਵੇ ਦੇ ਕੁਈਨ ਦੇ ਨੇੜੇ, ਤੇ ਕੱਲ੍ਹ ਨੂੰ ਵੀ ਰਾਤ ਦੇ 10 ਵਜੇ ਤੱਕ ਖੁੱਲ੍ਹੇ ਨੇ। ਅਸੀਂ ਕੱਲ੍ਹ ਨੂੰ ਵੀ ਇੱਥੇ ਹੈਗੇ ਹਾਂ, 1 ਤੋਂ ਲੈ ਕੇ 4 ਵਜੇ ਤੱਕ ਲਾਈਵ ਔਨ ਲੋਕੇਸ਼ਨ ਤੋਂ ਪੇਸ਼ ਕਰਾਂਗੇ ਅਸੀਂ, ਤੇ ਨਾਲ ਦੇ ਸੰਡੇ ਵੀ ਰਾਤ ਨੂੰ 10 ਵਜੇ ਤੱਕ ਖੁੱਲ੍ਹੇ ਨੇ ਤੇ ਮੰਡੇ ਵੀ 10 ਵਜੇ ਤੱਕ ਖੁੱਲ੍ਹਣਗੇ। ਤੇ ਤੁਸੀਂ ਸਾਰੇ ਇੱਥੇ ਆਓ, ਆ ਕੇ ਖੁੱਲ੍ਹੇ ਦਿਲ ਨਾਲ ਸ਼ੋਪਿੰਗ ਕਰੋ, ਤੇ ਸ਼ੋਪਿੰਗ ਜਦੋਂ ਕਰੋਗੇ ਤੁਸੀਂ ਤਾਂ ਤੁਹਾਨੂੰ ਡਿਸਕਾਊਂਟ ਮਾਵਾਂਗੇ ਤੇ ਗਿਫਟ ਤਾਂ ਹੋਣੇ ਹੋਣੇ।
2: ਜੀ ਬਿਲਕੁਲ ਸਿੱਧੂ ਭਾਜੀ, ਬਿਲਕੁਲ ਪਰਿਵਾਰਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਜੀ, ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗੀ ਹੋਈ ਆ ਫਰਨੀਚਰ ਦੇ ਉੱਪਰ, ਫਰਾਈਡੇ ਸੈਟਰਡੇ ਸੰਡੇ ਦੇ ਮੰਡੇ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਜਿਹੜੇ ਆਵਰਸ ਵੀ ਐਕਸਟੈਂਡ ਕਰ ਦਿੱਤੇ ਗਏ ਨੇ ਤੇ ਨਾਲ ਦੀ ਨਾਲ ਸਟਾਫ ਵੀ ਜਿਹੜਾ ਐਕਸਟਰਾ ਆ ਚੁੱਕਾ, ਸੋ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ। ਪਰ ਇਹ ਪ੍ਰਾਈਜ਼ਾਂ 4 ਦਿਨ ਹੀ ਮਿਲਣੀਆਂ, 5ਵੇਂ ਦਿਨ ਆ ਕੇ ਤੁਸੀਂ ਇਹ ਕਹੋਗੇ ਪ੍ਰਾਈਜ਼ ਤੁਹਾਨੂੰ ਨਹੀਂ ਮਿਲਣੀਆਂ, ਸੋ ਨਾਲ ਦੀ ਨਾਲ ਤੋਹਫੇ ਵੀ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਲੇਟੈਸਟ ਫਰਨੀਚਰ ਜਿਹਦੇ ਵਿੱਚ ਪੈਨਲਾਂ ਵਾਲੇ ਹਾਈ ਐਂਡ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ, ਡਾਇਨਿੰਗ ਟੇਬਲ ਰੀਅਲ ਮਾਰਬਲ ਦੇ, ਡਾਇਨਿੰਗ ਟੇਬਲ ਬਹੁਤ ਸਾਰੇ ਸੋਲਿਡ ਵੁੱਡ ਦੇ ਫਰੇਮ ਦੇ ਨਾਲ, ਉੱਪਰ ਰੀਅਲ ਮਾਰਬਲ ਦੇ ਟੌਪ, ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਆਈ ਹੋਈ ਆ ਲੌਂਗ ਵੀਕਐਂਡ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, ਡਿਸਕਾਊਂਟ ਤੇ ਨਾਲ ਤੋਹਫੇ ਮਿਲਣੇ ਚਾਰੋਂ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਹੋਵਾਂਗੇ 294 ਵਾਕਰ ਡਰਾਈਵ ਦੇ ਉੱਪਰ। ਫਿਰ ਵੀ ਕੋਈ ਜਾਣਕਾਰੀ ਜਾਂ ਡਾਇਰੈਕਸ਼ਨ ਲੈਣੀ ਹੈ ਤਾਂ ਸਾਨੂੰ ਕਾਲ ਵੀ ਕਰ ਸਕਦੇ ਹੋ 905-3024-94-905-302-3294-94 ਤੇ ਤੁਸੀਂ ਸਾਡੇ ਦਾ ਸੰਪਰਕ ਕਰ ਸਕਦੇ ਹੋ। ਤੇ ਨਾਲ ਭਾਜੀ ਡੀਲ ਜੇ ਨਾ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 299 ਦਾ ਮਿਲੂਗਾ, ਰਾਤ 10 ਵਜੇ ਤੱਕ ਆ ਜਾਓ। ਨਾਲ ਕੁਈਨ ਸਾਈਜ਼ ਦਾ ਮੈਟਰ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਓਗੇ। ਡਾਇਨਿੰਗ ਟੇਬਲ ਦੀ ਗੱਲਬਾਤ ਕਰੀਏ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ ਸਿਰਫ 299 ਦਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ। ਅੱਜ ਵੀ ਰਾਤ 10 ਵਜੇ ਤੱਕ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। 20,000 ਸਕੁਅਰ ਫੁੱਟ ਸ਼ੋਰੂਮ ਤੁਹਾਡਾ ਵੈਲਕਮ ਕੀਤਾ ਜਾ ਰਿਹਾ, ਕਸਟਮਾਈਜ਼ ਸੋਫਾ ਸੈੱਟ ਵੀ ਬਣਾਉਣੇ, ਉੱਤੇ ਵੀ ਡਿਸਕਾਊਂਟ ਮਿਲ ਰਿਹਾ, ਨਾਲ ਤੋਹਫੇ ਮਿਲ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇਲ ਸੇਲ ਸੇਲ, ਤੇ ਸੋਚੋ ਆਪ ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ ਜੀ।
1: ਮਿਹਰਬਾਨੀ ਸੁੱਖ, ਬਹੁਤ ਬਹੁਤ ਸ਼ੁਕਰੀਆ। ਆਉਂਦੇ ਜਾਓ ਹੌਲੀ ਹੌਲੀ, ਮੈਨੂੰ ਪਤਾ ਟ੍ਰੈਫਿਕ ਵੀ ਹੁੰਦੀ ਹੈ ਫਰਾਈਡੇ ਨੂੰ, ਤੁਸੀਂ ਹੌਲੀ ਹੌਲੀ ਇੱਥੇ ਪਹੁੰਚਣਾ, ਕਿਉਂਕਿ ਇਸੇ ਕਰਕੇ ਮੰਥਲੀ ਐਕਸਟੈਂਡਡ ਆਵਰ ਨੇ, 10 ਵਜੇ ਤੱਕ ਅੱਜ ਖੁੱਲ੍ਹੇ ਨੇ, ਅਤੇ ਕੱਲ੍ਹ ਨੂੰ ਫਿਰ ਅਸੀਂ ਲਾਈਵ ਲੋਕੇਸ਼ਨ ਹੋਵਾਂਗੇ 1 ਤੋਂ ਲੈ ਕੇ 4 ਵਜੇ ਤੱਕ। ਅਤੇ ਤੁਸੀਂ ਇੰਜੋਏ ਕਰ ਰਹੇ ਹੋ ਲੌਂਗ ਵੀਕਐਂਡ ਨੂੰ, ਅੱਜ ਤੋਂ ਤਿਆਰੀਆਂ ਸ਼ੁਰੂ ਆ, ਪਰ ਮੂਵੀ ਇਹ ਦਿਨ ਰੋਜ਼ ਰੋਜ਼ ਨੇ ਆਉਣੇ। ਸਿਲਵਰ ਸਿਟੀ ਬ੍ਰੈਂਪਟਨ ਮਿਸਟਰਗਾ ਦੇ ਵਿੱਚ ਸਿਨਾਪਲੈਕਸ ਦੇ ਵੀ ਥੀਏਟਰ ਆ ਸਾਰਿਆਂ ਦੇ ਲੱਗੀ ਹੋਈ ਆ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਜੈਕਸਨ ਸਨ ਜਿਹੜਾ ਹੈਗਾ ਆਪਣੇ ਸੇਂਟ ਕੈਥਰਨ, ਨੈਗਰਾ ਫਾਲ ਵੀ ਆ, ਅਤੇ ਨਾਲ ਦੀ ਨਾਲ ਸਾਰੇ ਨੜਤੇੜੇ ਲੱਗੀ ਹੋਈ ਆ। ਅਤੇ ਜ਼ਰੂਰ ਦੇਖੋ ਮੂਵੀ, ਅੱਜ ਵੀ ਦੇਖੋ, ਕੱਲ੍ਹ ਨੂੰ ਵੀ ਦੇਖੋ, ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਜਾਓਗੇ, ਬੱਚਿਆਂ ਨੂੰ ਲੈ ਕੇ ਜਾਓਗੇ, ਤਾਂ ਪ੍ਰਾਊਡ ਫੀਲ ਕਰੋਗੇ। ਵਾਕਈ ਇਹ ਚੰਗੀ ਮੂਵੀ ਬਣੀ ਆ, ਬਹੁਤ ਦੇਰ ਬਾਅਦ ਇਹ ਦਿਨ ਰੋਜ਼ ਰੋਜ਼ ਨਹੀਂ ਆਉਂਦੇ। ਅਤੇ ਇਹਦੇ ਮੂਵੀ 'ਤੇ ਬਹੁਤ ਸਾਰਾ ਪੈਸਾ ਵੀ ਖਰਚਿਆ ਹੋਇਆ, ਕੰਪਰੋਮਾਈਜ਼ ਕੋਈ ਨਹੀਂ ਹੈਗਾ ਇਹਦੇ ਨਾਲ, ਜੋ ਦੇਖੋਗੇ ਤੁਸੀਂ ਆਸ਼ਿਸ਼ ਕਰ ਛੱਡੋਗੇ। ਅਤੇ ਜ਼ਰੂਰ ਬਣੋ ਮੂਵੀ ਨੂੰ ਆਪਣੇ ਨੇੜਲੇ ਥੀਏਟਰ ਦੇ ਵਿੱਚ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਅਤੇ ਅਸੀਂ ਕੱਲ੍ਹ ਨੂੰ ਤੁਹਾਡੇ ਲਈ ਇੱਕ ਵੇਅਰ ਲਾਈਵ ਲੋਕੇਸ਼ਨ ਤੇ ਆਵਾਂਗੇ ਤੇ ਸ਼ਾਮ ਬੜੀ ਸੋਹਣੀ ਤੇ ਮਨਮੋਹਣੀ ਆ, ਆਪਣੇ ਲਵ ਵੰਸ ਨਾਲ ਚਾਹੁਣ ਵਾਲਿਆਂ ਨੇ ਇਹਨੂੰ ਵੇਲ ਆਊਟ ਕਰੋ, ਇੰਜੋਏ ਕਰੋ ਤੇ ਅਸੀਂ ਤੁਹਾਨੂੰ ਕੱਲ੍ਹ ਨੂੰ ਲਾਈਵ ਲੋਕੇਸ਼ਨ ਮਿਲਾਂਗੇ ਇੱਥੇ ਦੁਪਹਿਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੇ ਬੜਾ ਮੈਂ ਇੱਥੋਂ ਹੀ ਆਗਿਆ ਲਵਾਂਗਾ ਸਾਰਿਆਂ ਤੋਂ। ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਔਰ ਬਸ ਕਰਾਉਂਦੇ ਰਹੋ ਤੇ ਲੌਂਗ ਵੀਕਐਂਡ ਨੂੰ ਮਾਣੋ, ਆਪਾਂ ਮਿਲਾਂਗੇ ਲਾਈਵ ਲੋਕੇਸ਼ਨ ਤੋਂ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ
0: ਜੀ। ਬਿਲਕੁਲ 294 ਵਾਕਰ ਡਰਾਈਵ ਦੇ ਉੱਪਰ ਅੱਜ ਅਸੀਂ ਲਾਈਵ ਕਰ ਰਹੇ ਸੀਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਤੇ ਤੁਸੀਂ ਕੱਲ ਨੂੰ ਵੀ ਜ਼ਰੂਰ ਪਹੁੰਚਣਾ। ਕੱਲ ਨੂੰ ਵੀ 1 ਤੋਂ ਲੈ ਕੇ 4 ਵਜੇ ਤੱਕ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੋਂ ਹੀ ਹੋਏਗੀ ਸਟੂਡੀਓ ਤੋਂ, ਤੇ ਸਿੱਧੂ ਸਰ ਪਹੁੰਚਣਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਸੇਮ ਲੋਕੇਸ਼ਨ ਦੇ ਉੱਪਰ 294 ਵਾਕਰ ਡਰਾਈਵ। ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਰਹਿਣਗੇ। ਤੁਸੀਂ ਵੀ ਜਾ ਕੇ ਆਪਣਾ ਮੈਕਸੀਮਮ ਫਾਇਦਾ ਜ਼ਰੂਰ ਕਰਵਾਓ। ਫਰਨੀਚਰ ਦੀ ਕੋਈ ਵੀ ਆਈਟਮ ਲੈਣੀ ਹੋਵੇ ਤਾਂ ਇਹਨਾਂ ਦੀ ਲੋਕੇਸ਼ਨ 294 ਵਾਕਰ ਡਰਾਈਵ, ਜਿਹੜੀ ਕਿ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਲੋਕੇਟਡ ਹੈ। ਇੱਥੇ ਤੁਸੀਂ ਜਾ ਕੇ ਆਪਣਾ ਮੈਕਸੀਮਮ ਫਾਇਦਾ ਕਰਾ ਸਕਦੇ ਹੋ। ਫਰਨੀਚਰ ਦੇ ਬਹੁਤ ਵਧੀਆ ਡੀਲਸ ਤੁਹਾਨੂੰ ਇਹ ਦੇ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੇ।
1: ਇਸ ਲੌਂਗ ਵੀਕਐਂਡ ਤੇ ਆਪਣੇ ਸਿਨੇਮਾ ਘਰਾਂ ਵਿੱਚ ਵੇਖੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਔਰ ਅਪਕਾਸ਼ ਮਾਨ।
3: ਹਰ ਬੰਦੇ ਦੀ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਆਪਣੀ ਆਪਣੀਆਂ ਮਜਬੂਰੀਆਂ। ਬਾਪੂ ਜੀ ਦੇ ਜਾਣ ਤੋਂ ਬਾਅਦ ਮੈਨੂੰ ਵੀ ਬਹੁਤ ਗੁੱਸਾ ਸੀ। ਫਿਰ ਇੱਕ ਦਿਨ ਅੰਦਰੋਂ ਇੱਕ ਆਵਾਜ਼ ਆਈ ਕਿ ਜਾਣਾ ਆਪਾਂ ਸਭ ਨੇ ਖਤਮ ਫਿਕਰ ਚ ਪਏ ਹੋਏ।
4: ਆਪਾਂ ਇਹ ਕਰਦੇ ਆ ਫਿਰ ਲਾਂਡਰਾ ਰੋਡ ਤੇ ਨਾ 2 ਪਲਾਟ ਲੈ ਲੈਂਦੇ ਆ।
1: ਦਿਨ ਰੋਜ਼ ਰੋਜ਼ ਨਹੀਂ ਆਉਣੇ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ, ਲੈਂਡਮਾਰਕ ਸਿਨੇਮਾ, ਪੈਨ ਸੈਂਟਰ ਸੈਂਟ ਕੈਥਰੀਨ ਤੇ ਜੈਕਸਨ ਸਨ ਹਮਿਲਟਨ ਦੇ ਵਿੱਚ ਵਿਖਾਈ ਜਾ ਰਹੀ ਹੈ। ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ। ਸਟਾਰ ਕਾਸਟਿੰਗ ਹਰਭਜਨ ਮਾਨ ਅਪਕਾਸ਼ ਮਾਨ। ਵੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੌਂਗ ਵੀਕਐਂਡ ਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ।
0: ਜੀ ਬਿਲਕੁਲ, ਅਤੇ ਬੜਾ ਕਮਾਲ ਦਾ ਇਹ ਕਹਿ ਲਓ ਕਿ ਪਲੈਟਫਾਰਮ ਹੈਗਾ ਜਿੱਥੇ ਕਿ ਬੜੇ ਸੋਹਣੇ ਸੋਹਣੇ ਸਾਡੇ ਨਵੇਂ ਨਵੇਂ ਆਰਟਿਸਟ ਉੱਭਰ ਰਹੇ ਨੇ, ਬਹੁਤ ਸੋਹਣੇ ਸੋਹਣੇ ਸਕ੍ਰਿਪਟਸ ਲੈ ਕੇ ਆ ਰਹੇ ਨੇਗੇ, ਬੜੇ ਵਧੀਆ ਵਧੀਆ, ਜਿਹੜੇ ਕਿ ਕਹਿ ਲਓ ਆਪਣੀ ਮਿੱਟੀ ਨੂੰ ਆਪਣੇ ਨਾਲ ਜੋੜਦੇ ਨੇ, ਆਪਣੇ ਕਲਚਰ ਨੂੰ ਆਪਣੇ ਨਾਲ ਜੋੜਦੇ ਨੇ। ਇੱਦਾਂ ਦੀ ਮੂਵੀਜ਼ ਜੇ ਪ੍ਰਮੋਟ ਨਹੀਂ ਕਰਾਂਗੇ ਤਾਂ ਫਿਰ ਹੋਰ ਕੀ ਕਰਾਂਗੇ ਨਾ। ਬਿਲਕੁਲ ਜ਼ਰੂਰ ਦੇਖਣ ਦੇ ਲਈ ਪਹੁੰਚੋ। ਇਹ ਦਿਨ ਰੋਜ਼ ਨਹੀਂ ਆਉਣੇ। ਹਰਭਜਨ ਮਾਨ ਜੀ ਆਪਣੇ ਬੇਟੇ ਦੇ ਨਾਲ, ਅਵਕਾਸ਼ ਮਾਨ ਜੀ ਦੇ ਨਾਲ ਬਹੁਤ ਹੀ ਕਮਾਲ ਦੀ ਮੂਵੀ ਲੈ ਕੇ ਫਿਰ ਤੋਂ ਆ ਗਏ ਨੇ, ਅਤੇ ਜ਼ਰੂਰ ਦੇਖਣ ਦੇ ਲਈ ਪਹੁੰਚੋ ਆਪਣੇ ਨੇੜਲੇ ਸਿਨੇਮਾਜ਼ ਦੇ ਵਿੱਚ। ਇਹ ਦਿਨ ਰੋਜ਼ ਨਹੀਂ ਆਉਣੇ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਸਿਟੀ ਆਫ ਬਰੈਂਪਟਨ ਦਾ ਮੈਸੇਜ ਤੁਹਾਨੂੰ ਦੇ ਦਿਆਂ, ਐਡਵਾਂਸ ਵੋਟਿੰਗ ਫੇਜ਼ 3 ਦੀ ਸਟਾਰਟ ਹੋ ਚੁੱਕੀ ਹੈ। ਤੁਹਾਨੂੰ ਪਤਾ ਹੈ ਕਿ 2026 ਦੀਆਂ ਬਰੈਂਪਟਨ ਮਿਊਨਿਸਪਲ ਇਲੈਕਸ਼ਨਸ ਮੰਡੇ ਨੂੰ ਹੋਣਗੀਆਂ, ਅਕਟੂਬਰ 26 ਨੂੰ। ਬਟ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਦਿਨ ਨਹੀਂ ਜਾ ਸਕੋਗੇ ਤਾਂ ਪਹਿਲਾਂ ਹੀ ਤੁਸੀਂ ਐਡਵਾਂਸ ਵੋਟਿੰਗ ਕਰ ਸਕਦੇ ਹੋ। ਅੱਜ ਤੋਂ ਐਡਵਾਂਸ ਵੋਟਿੰਗ ਸਟਾਰਟ ਹੋ ਚੁੱਕੀ ਹੈ। ਅੱਜ 9 ਅਕਟੂਬਰ ਹੈ, ਰਾਤ ਦੇ 8 ਵਜੇ ਤੱਕ ਤੁਸੀਂ ਜਾ ਕੇ ਵੋਟਿੰਗ ਕਰ ਸਕਦੇ ਹੋ। ਕੱਲ੍ਹ ਨੂੰ ਵੀ ਜਾਓ, ਫਿਰ ਉਸ ਤੋਂ ਬਾਅਦ 11 ਤਰੀਕ, 9, 10, 11, 16 ਤੇ 17, ਇਹ 5 ਦਿਨ ਐਡਵਾਂਸ ਵੋਟਿੰਗ ਚੱਲ ਰਹੀ ਹੈ। ਵੀਕਡੇਜ਼ ਦੇ ਵਿੱਚ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਹੋ ਰਹੀ ਹੈ, ਅਤੇ ਵੀਕਐਂਡਸ ਦੇ ਉੱਪਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜਾ ਸਕਦੇ ਹੋ ਐਡਵਾਂਸ ਵੋਟਿੰਗ ਕਰਨ। ਅਤੇ ਤੁਸੀਂ ਵੋਟਿੰਗ ਕਰਨ ਦੇ ਲਈ ਕਿਸੇ ਵੀ ਲੋਕੇਸ਼ਨ ਦੇ ਉੱਪਰ ਪਹੁੰਚ ਸਕਦੇ ਹੋ ਜਿੱਥੇ ਕਿਤੇ ਵੀ ਵੋਟਸ ਪੈ ਰਹੀਆਂ ਨੇ। ਅਤੇ ਤੁਸੀਂ ਆਪਣਾ ਵੋਟਰ ਨੋਟਿਸ, ਜਿਹੜੀ ਘਰਾਂ ਦੇ ਵਿੱਚ ਲੈਟਰ ਆਈ ਹੋਈ ਹੈ, ਉਹ ਤੁਸੀਂ ਨਾਲ ਲੈ ਕੇ ਜ਼ਰੂਰ ਜਾਓ। ਜੇ ਤੁਹਾਨੂੰ ਕੋਈ ਵੋਟਰ ਨੋਟਿਸ ਨਹੀਂ ਆਇਆ, ਕੋਈ ਚਿੱਠੀ, ਕੋਈ ਪੱਤਰ ਨਹੀਂ ਆਇਆ, ਤਾਂ ਤੁਸੀਂ ਆਪਣੀ ਆਈਡੀ ਨਾਲ ਲੈ ਜਾਓ ਅਤੇ ਤੁਸੀਂ ਉੱਥੇ ਜਾ ਕੇ ਵੀ ਆਪਣੀ ਇਨਫੋਰਮੇਸ਼ਨ ਇਨ ਪਰਸਨ ਅਪਡੇਟ ਕਰਵਾ ਸਕਦੇ ਹੋ। ਬਾਕੀ ਸਾਰੀ ਦੀ ਇਨਫੋਰਮੇਸ਼ਨ ਜਿਵੇਂ ਕਿ ਵੋਟਿੰਗ ਦੀਆਂ ਲੋਕੇਸ਼ਨਸ ਕਿੱਥੇ ਨੇ, ਵੋਟਰ ਇਨਫੋਰਮੇਸ਼ਨ ਅਤੇ ਲਿਸਟ ਆਫ ਕੈਂਡੀਡੇਟਸ, ਤੁਸੀਂ ਪੂਰੀ ਇਨਫੋਰਮੇਸ਼ਨ ਲਓ brampton.ca/brampton-votes। ਤੁਸੀਂ ਗੂਗਲ ਤੇ ਸਰਚ ਕਰੋ, ਇਹਨਾਂ ਦੀ ਵੈਬਸਾਈਟ ਤੇ ਪਹੁੰਚ ਜਾਓਗੇ। ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਪੇਡ ਮੈਸੇਜ ਹੈ ਜੋ ਕਿ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ, ਤੇ ਤੁਸੀਂ ਵੋਟਿੰਗ ਕਰਨ ਦੇ ਲਈ ਜ਼ਰੂਰ ਜਾਓ। ਐਡਵਾਂਸ ਵੋਟਿੰਗ ਅੱਜ ਤੋਂ ਸਟਾਰਟ ਹੈ। ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ। ਕੁਝ ਗਾਣੇ ਰਹਿ ਗਏ ਨੇ ਕਿਉਂਕਿ ਵਿੱਚ ਦੇ ਅਸੀਂ ਇੰਟਰਵਿਊ ਕਰਨ ਲੱਗ ਗਏ ਸੀ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਰਹੇਗੀ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਸਾਰੇ ਗਾਣੇ ਸੁਣਾਵਾਂ ਮੈਂ, ਤੇ ਬਹੁਤ ਸਾਰਾ ਇੰਟਰਟੇਨਮੈਂਟ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਏਗਾ, ਗੱਲਾਂ ਬਾਤਾਂ ਬਹੁਤ ਸਾਰੀਆਂ ਹੋਣਗੀਆਂ। ਤੇ ਉਮੀਦ ਹੈ ਕਿ ਅੱਜ ਤੁਸੀਂ ਆਪਣਾ ਪੂਰਾ ਵੀਕਐਂਡ ਦੀ ਤਿਆਰੀ ਦੇ ਵਿੱਚ ਹੋਵੋਗੇ। ਲੌਂਗ ਵੀਕਐਂਡ ਸਾਰਿਆਂ ਦਾ ਬੜਾ ਵਧੀਆ ਹੋਵੇ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ ਨੂੰ 1 ਤੋਂ ਲੈ ਕੇ 4 ਵਜੇ ਤੱਕ ਦੁਬਾਰਾ ਹੋਏਗੀ, ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਗੀਤ ਸੰਗੀਤ ਕੱਲ ਦੇ ਪ੍ਰੋਗਰਾਮ ਦੇ ਵਿੱਚ ਹੋਏਗਾ। ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਹੱਸਦੇ ਰਹੋ, ਮੁਸਕਰਾਉਂਦੇ ਰਹੋ, ਕੱਲ ਨੂੰ ਮਿਲਾਂਗੇ। ਸਤਿ ਸ਼੍ਰੀ ਅਕਾਲ।

0: views and opinions of the management and staff of CHLO AM 530.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਮੈਂ ਬਲਜਿੰਦਰ ਸਿੰਘ ਨਹਿਲ ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ ਸੜਕਾਂ ਤੋਂ ਪਾਰਕਾਂ ਤੱਕ ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ ਕ੍ਰਾਈਮ ਤੋਂ ਕਰਪਸ਼ਨ ਤੱਕ ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ ਵੋਟ ਫਾਰ ਚੇਂਜ ਵੋਟ ਫਾਰ ਬਲਜਿੰਦਰ ਸਿੰਘ ਨਹਿਲ ਸਿਟੀ ਕੌਂਸਲਰ ਕੈਂਡੀਡੇਟ ਵਾਰਡ 9 ਐਂਡ 10
4: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474157 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋਰੋਡ ਐਬਨੀਜ਼ਰ।

0: Kevin Khulle ne 11 to what 905-204-1313 905-204-1313
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
4: ਮੈਂ ਹਰਸਿਮਰਨ ਸਿੰਘ ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ ਪੁਲਿਸ ਪੈਰਾਮੈਡਿਕਸ ਰੀਜਨਲ ਰੋਡਸ ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ ਵੋਟ ਹਰਸਿਮਰਨ ਸਿੰਘ
5: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਹਰਸਿਮਰਨ ਸਿੰਘ
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
6: ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9919545458

0: ਪ੍ਰੋਗਰਾਮ ਹੈ ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਤੇ ਨਾਲ ਸਭ ਨੂੰ ਹੈਪੀ ਹੈਪੀ ਫਰਾਈਡੇ। ਸੋ ਫਰਾਈਡੇ ਹੈ, ਬਹੁਤ ਖੂਬਸੂਰਤ ਸ਼ਾਮ ਹੈ ਅਤੇ ਤੁਹਾਡੇ ਨਾਲ ਪੰਜਾਬੀ ਲਹਿਰ ਲੈ ਕੇ ਇੱਕ ਵਾਰ ਫਿਰ ਅਸੀਂ ਜੁੜ ਚੁੱਕੇ ਹਾਂ ਅਤੇ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ। ਅੱਜ ਜਿਵੇਂ ਕਹਿੰਦੇ ਹੁੰਦੇ ਕਿ ਜਿੰਨਾ ਚਾਹ ਵਿਆਹ ਨੂੰ ਹੁੰਦਾ ਉਸ ਤੋਂ ਦੁੱਗਣਾ ਚਾਹ ਹੈ, ਕਿਉਂਕਿ ਤੁਸੀਂ ਹੁਣੇ ਗੀਤ ਸੁਣ ਕੇ ਹਟੇ ਹੋ। ਇਹ ਦਿਨ ਰੋਜ਼ ਨਹੀਂ ਆਉਣੇ ਅਤੇ ਵਾਕਈ ਜ਼ਿੰਦਗੀ ਦੇ ਵਿੱਚ ਜੇ ਇੱਕ ਸੱਚ ਹੈ ਉਹ ਇਹ ਹੈ ਕਿ ਇਹ ਦਿਨ ਵਾਕਈ ਨਹੀਂ ਰੋਜ਼ ਆਉਣੇ। ਜੋ ਅੱਜ ਦਾ ਦਿਨ ਹੈ ਤੁਸੀਂ ਕੱਲ੍ਹ ਨੂੰ ਯਾਦ ਤਾਂ ਕਰ ਲਓਗੇ, ਬਟ ਦਿਨ ਦੁਬਾਰ ਤੋਂ ਨਹੀਂ ਆਉਣਾ। ਸੋ ਅੱਜ ਬਹੁਤ ਮਾਣ ਇਸ ਕਰਕੇ ਹੈ ਅਤੇ ਖੁਸ਼ੀ ਇਸ ਕਰਕੇ ਹੈ ਕਿ ਇਹ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। ਇਹ ਦਿਨ ਰੋਜ਼ ਨਹੀਂ ਆਉਣੇ। ਸੋ ਅਵਕਾਸ਼ ਮਾਨ ਅਤੇ ਹਰਭਜਨ ਮਾਨ ਜੀ ਐਂਡ ਪੂਰੀ ਟੀਮ ਨੇ ਬਹੁਤ ਸਾਰੀ ਮਿਹਨਤ ਕੀਤੀ ਹੈ ਅਤੇ ਖੁਸ਼ੀ ਸਾਨੂੰ ਬੜੀ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਇਸ ਫਿਲਮ ਦੇ ਹੀਰੋ ਸੁਪਰ ਸਟਾਰ ਅਵਕਾਸ਼ ਮਾਨ ਜੁੜੇ ਆ। ਸੋ ਅਵਕਾਸ਼, ਪਹਿਲਾਂ ਤਾਂ ਵੈਲਕਮ ਬ੍ਰਦਰ, ਕਿਵੇਂ ਹੋ?
1: ਸਤਿ ਸ਼੍ਰੀ ਅਕਾਲ ਨਵੀ, ਤੁਹਾਨੂੰ ਅਤੇ ਸਾਰੇ ਪੰਜਾਬੀ ਲਹਿਰਾਂ ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਅਵਕਾਸ਼। ਨਾਲ ਦੀ ਨਾਲ ਇਸ ਫਿਲਮ ਦੇ ਬਹੁਤ ਹੀ ਵੱਡੇ ਇੱਕ ਹੋਰ ਹਿੱਸੇ ਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਹਾਂ, ਜੋ ਕਿ ਤਿੰਨ ਰੰਗ ਫਿਲਮਸ ਦੇ ਇੱਕ ਕੋ ਪ੍ਰੋਡਿਊਸਰ ਨੇ, ਲੋਕੇਸ਼ ਸ਼ਾਹ। ਲੋਕੇਸ਼, ਤੁਹਾਡਾ ਵੀ ਸਵਾਗਤ ਹੈ।
2: ਥੈਂਕ ਯੂ ਨਵੀ ਵੀਰੇ, ਅਤੇ ਜਿੰਨੇ ਵੀ ਇਸ ਸ਼ੋਅ ਤੇ ਸਾਨੂੰ ਸੁਣ ਰਹੇ ਜੀ, ਦੇਖ ਰਹੇ ਜੀ ਵੀਡੀਓ ਰਾਹੀਂ, ਸਾਰਿਆਂ ਨੂੰ ਮੇਰੇ ਨਿੱਘੀ ਸਤਿ ਸ਼੍ਰੀ ਅਕਾਲ ਜੀ।
0: ਵੈਲਕਮ। ਸੋ ਅਵਕਾਸ਼, ਆਮ ਤੌਰ 'ਤੇ ਆਪਾਂ ਸੁਣਦੇ ਹਾਂ ਕਿ ਜਦੋਂ ਹਰਭਜਨ ਮਾਨ ਜੀ ਦੀ ਫਿਲਮ ਹੈ ਤਾਂ ਉਹਨਾਂ ਦਾ ਨਾਮ ਪਹਿਲਾਂ ਲਿਆ ਜਾਂਦਾ, ਬਟ ਅੱਜ ਮੈਂ ਪਹਿਲਾਂ ਤੁਹਾਡਾ ਨਾਮ ਲਿਆ ਕਿਉਂਕਿ ਤੁਸੀਂ ਵਾਕਈ ਇਸ ਫਿਲਮ ਦੇ ਹੀਰੋ ਹੋ। ਸੋ ਫਿਲਮ ਦਾ ਕੱਲ੍ਹ ਪ੍ਰੀਮੀਅਰ ਹੋਇਆ ਅਤੇ ਇੰਡੀਆ ਦੇ ਵਿੱਚ ਵੀ ਹੋਇਆ, ਕੱਲ੍ਹ ਰਾਤੀਂ ਟੋਰਾਂਟੋ ਦੇ ਵਿੱਚ ਹੋਇਆ, ਐਂਡ ਤੁਹਾਡੇ ਲਈ ਇੱਕ ਬੜਾ ਇੱਕ ਵੱਡਾ ਦਿਨ ਹੈ, ਐਂਡ ਅਫੀਸ਼ਲੀ ਇਹ ਦਿਨ ਰੋਜ਼ ਨਹੀਂ ਹੋਣੇ, ਹੈਜ਼ ਹਿੱਟ ਦ ਸੀਰੀਅਸ। ਸੋ ਪਹਿਲਾਂ ਤਾਂ ਵਧਾਈਆਂ, ਤੁਸੀਂ ਇਸ ਦਿਨ ਬਾਰੇ ਬੜਾ ਸੋਚਿਆ ਹੋਣਾ, ਸੁਪਨੇ ਲਏ ਹੋਣੇ ਆ। ਸੋ ਹਾਊ ਆਰ ਯੂ ਫੀਲਿੰਗ, ਨਰਵਸ, ਐਕਸਾਈਟਿਡ?
1: ਸਭ ਕੁਝ ਹੀ ਮਹਿਸੂਸ ਹੋ ਰਿਹਾ ਇਸ ਟਾਈਮ ਤੇ, ਨਰਵਸਨੈਸ ਵੀ, ਐਕਸਾਈਟਮੈਂਟ ਵੀ। ਸ਼ੁਕਰੀਆ ਦਾ ਵੀ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਫਿਲਮ ਕਰਾਂ, ਤੇ ਆਮ ਵੈਰੀ ਵੈਰੀ ਗ੍ਰੇਟਫੁਲ ਐਟ ਦੀ ਐਂਡ ਆਫ ਦ ਡੇ ਕਿ ਮੈਂ, ਮੀਨੋ, ਮੇਰੀ ਫਿਲਮ ਆਈ ਹੈ। ਬਹੁਤ ਵੱਡੀ ਚੀਜ਼ ਹੁੰਦੀ ਹੈ ਫਿਲਮ ਆਉਣੀ, ਮੈਂ ਬਹੁਤ ਖੁਸ਼ਕਿਸਮਤ ਹਾਂ।
0: ਨਹੀਂ, ਐਂਡ ਇਟਸ ਅ ਹਿਊਜ ਮਾਈਲਸਟੋਨ ਆਫ ਕਾਸ਼, ਐਂਡ ਬੜੀ ਖੁਸ਼ੀ ਹੈ ਕਿਉਂਕਿ ਕੱਲ ਪ੍ਰੀਮੀਅਰ ਹੋਇਆ ਤੇ ਬੜੇ ਫੈਮਿਲੀ ਮੈਂਬਰਸ ਦੇ ਨਾਲ ਗੱਲਾਂ ਬਾਤਾਂ ਹੋਈਆਂ, ਤੇ ਮੈਨੂੰ ਸੀਗਾ ਕਿ ਮੈਂ ਥੋੜਾ ਪ੍ਰਾਈਵੇਟਲੀ ਪੁੱਛਾਂ ਕਿ ਫਿਲਮ ਕਿਵੇਂ ਸੀ। ਸੋ ਅਗਲਾ ਆਨੈਸਟ ਆਨਸਰ ਦਵੇ, ਤੇ ਜਿਹਨੂੰ ਵੀ ਪੁੱਛਿਆ ਹਰੇਕ ਨੇ ਇੰਨੀ ਤਾਰੀਫ ਕੀਤੀ, ਤੇ ਇਹ ਜ਼ਰੂਰ ਸਾਰੇ ਨੇ ਕਿਹਾ ਕਿ ਅਵਕਾਸ਼ ਦਾ ਜਿਹੜਾ ਹਾਰਡ ਵਰਕ ਹੈ, ਜਿਹੜੀ ਮਿਹਨਤ ਹੈ ਬਿਹਾਈਂਡ ਦ ਸੀਨਸ, ਉਹ ਨਜ਼ਰ ਆਉਂਦੀ ਹੈ। ਸੋ ਮਿਹਨਤ ਕਦੋਂ ਤੋਂ ਚੱਲ ਰਹੀ ਹੈ? ਲੋਕਾਂ ਨੂੰ ਕਈ ਵਾਰ ਲੱਗਦਾ ਕਿ ਯਾਰ ਫਿਲਮ ਰਿਲੀਜ਼ ਕੀਤੀ, ਮੇ ਬੀ ਉਹਨਾਂ ਨੇ ਰਿਕਾਰਡਿੰਗ ਕਰਤੀ ਤੇ ਦੈਟਸ ਇਟ, ਬਟ ਪਿਛਲੇ 8-10 ਸਾਲ ਮਿਹਨਤ ਦੇ ਵਿੱਚ ਕੀ ਗਿਆ ਤੁਹਾਡੇ?
1: ਹਾਂਜੀ ਨਵੀ, ਤੁਸੀਂ ਦੇਖਿਆ ਹੀ, ਆਪਾਂ ਬਹੁਤ ਪਿੱਛੇ ਰਹੇ ਹਾਂ ਨਾ ਇੰਡੀਆ ਵੀ, ਤੇ ਮਿਹਨਤ ਆਈ ਥਿੰਕ ਬਹੁਤ ਇੱਕ ਲਾਜ਼ਮੀ ਚੀਜ਼ ਹੈ, ਮੈਂਡੇਟੋਰੀ ਹੋ ਜਾਂਦੀ ਹੈ ਕਿ ਤੁਸੀਂ ਕਿਸੇ ਖੇਤਰ ਚ ਆਉਣਾ, ਯੂ ਸ਼ੁੱਡ ਬੀ ਪ੍ਰਿਪੇਅਰਡ। ਤੁਸੀਂ ਜਿੰਨੀ ਆਪਦੇ ਵੱਲੋਂ ਤਿਆਰੀ ਕਰ ਸਕਦੇ ਹੋ ਤੁਸੀਂ ਕਰਕੇ ਆਓ, ਤੇ ਮੈਨੂੰ ਲੱਗ ਰਿਹਾ ਸੀਗਾ, ਮੈਂ ਹਮੇਸ਼ਾ ਚਾਹੁੰਦਾ ਸੀਗਾ ਕਿ ਮੈਂ ਹਨਾ ਇਵੈਂਚੁਅਲੀ ਜਦ ਮੈਂ ਤਿਆਰ ਹੋਵਾਂ ਮੈਂ ਫਿਲਮਾਂ ਕਰਾਂ, ਪਰ ਉਸ ਵਾਸਤੇ ਮੇਰੇ ਲਈ ਸਿੱਖਣਾ ਤੇ ਬਿਹਾਈਂਡ ਦ ਸੀਨਸ ਚੀਜ਼ ਅਬਜ਼ਰਵ ਵੀ ਕਰਨੀਆਂ, ਉਹ ਵੀ ਬਹੁਤ ਜ਼ਰੂਰੀ ਸੀ ਕਿ ਫਿਲਮ ਮੇਕਿੰਗ ਵਿੱਚ ਜਾਂਦਾ ਕੀ ਹੈ ਸਾਰਾ ਕੁਛ, ਹਨਾ। ਤੇ ਉਹਦੇ 'ਚ ਹਾਂਜੀ, ਜਿਵੇਂ ਤੁਸੀਂ ਕਿਹਾ ਕਿ ਮੈਂ ਕਾਫੀ ਸਾਲ ਲਾਏ, ਤੇ ਸਪੈਸ਼ਲੀ ਇਸ ਫਿਲਮ ਤੇ ਜਦੋਂ ਸਾਰੀ ਡਿਸਕਸ਼ਨ ਵਗੈਰਾ ਸ਼ੁਰੂ ਹੋਈ ਤੇ ਸਾਰੀ ਪ੍ਰੀ ਪ੍ਰੋਡਕਸ਼ਨ ਹੋਈ, ਉਹਨੂੰ ਲਗਭਗ 3.5 ਸਾਲ ਹੋ ਗਏ ਕਿ ਜਦੋਂ ਅਨੀਤ ਸਿੱਖ ਬਾਈ ਜੋ ਰਾਈਟਰ ਡਾਇਰੈਕਟਰ ਨੇ ਫਿਲਮ ਦੀ, ਉਹ ਸਾਨੂੰ ਮਿਲਦੇ ਹੁੰਦੇ ਸੀ, ਅਸੀਂ ਡਿਸਕਸ਼ਨ ਕਰਨੀਆਂ ਕਿਸ ਤਰ੍ਹਾਂ ਦੀ ਫਿਲਮ ਬਣਾਵਾਂਗੇ, ਹਨਾ, ਤੇ ਕਿਸ ਤਰ੍ਹਾਂ ਦੇ ਕਿਰਦਾਰ ਹੋਣਗੇ, ਕਿਸ ਤਰ੍ਹਾਂ ਦੀਆਂ ਲੋਕੇਸ਼ਨ ਹੋਣਗੀਆਂ। ਸੋ ਬਣਦਿਆਂ ਬਣਦਿਆਂ 3.5 ਸਾਲ ਲੱਗ
0: ਗਿਆ। ਅਵਕਾਸ਼, ਜਦੋਂ ਹੁਣ ਏਡਾ ਵੱਡਾ ਤੁਹਾਡਾ ਪਲੇਟਫਾਰਮ ਹੈ ਲਾਂਚ ਹੋਣ ਨੂੰ, ਤਾਂ ਯੂ ਕੈਨ ਡੈਬਿਊ ਜਦੋਂ ਮਰਜ਼ੀ, ਪਰ ਤੁਸੀਂ ਵੀ ਬਹੁਤ ਸੋਚ ਸਮਝ ਕੇ ਆਈ ਥਿੰਕ ਇਹ ਸਟੈਪ ਲਿਆ। ਐਂਡ ਮੈਂ ਨਾ ਯਾਰਾ ਹੋਏ ਦੀ ਵੀਡੀਓ ਜਦੋਂ ਦੇਖੀ, ਆਈ ਸਵੇਅਰ, ਮੈਨੂੰ ਪਤਾ ਨਹੀਂ ਸੀ ਕਿ ਅਵਕਾਸ਼ ਇੰਨਾ ਵਧੀਆ ਡਾਂਸ ਕਰ ਲੈਂਦਾ। ਮੈਂ ਦੇਖੀ ਤੇ ਮੈਂ ਕਿਹਾ ਯਾਰ ਕਿ ਚਲੋ ਐਕਟਿੰਗ ਦਾ ਪਤਾ, ਯੂ ਨੋ ਯੂ ਟੁੱਕ ਐਕਟਿੰਗ ਕਲਾਸਿਸ, ਤੁਸੀਂ ਨਿਊਯਾਰਕ ਵੀ, ਬੰਬੇ ਵੀ, ਪੰਜਾਬ ਵੀ, ਬਟ ਆਪਣੇ ਆਪ ਨੂੰ ਇੰਨਾ ਪਰਫੈਕਟ ਕਰਨਾ, ਆਈ ਥਿੰਕ ਦੈਟਸ ਵੈਰੀ ਇੰਪੋਰਟੈਂਟ। ਇਹ ਡਾਂਸਿੰਗ ਕਦੋਂ ਸਿੱਖ ਲਈ ਅਵਕਾਸ਼ ਨੇ?
1: ਬਸ ਐਕਟਿੰਗ ਸਿੱਖਦੇ ਸਿੱਖਦੇ ਡਾਂਸ ਵੀ ਮਾੜਾ ਮੋਟਾ ਕਰ ਲਿਆ ਸੀ, ਪਰ ਮੈਨੂੰ ਇਹ ਸੀ ਕਿ ਮੈਂ ਯਾਰ ਜਦੋਂ ਇੱਕ ਵਿਜ਼ਨ ਹੁੰਦੀ ਹੈ ਕਿ ਫਿਲਮ ਕਰਨੀ ਹੈ ਉਹ ਕਿਸ ਤਰ੍ਹਾਂ ਦੀ ਹੋਵੇ, ਹਨਾ, ਤੇ ਬਾਕੀ ਲੋਕੇਸ਼ ਚਾਹਲ ਬਾਈ ਹੋਰੀ ਵੀ ਨਾਲ ਸੀ, ਇਹਨਾਂ ਨੇ ਬਹੁਤ ਮੋਟੀਵੇਟ ਕੀਤਾ, ਤੇ ਇਹ ਵੀ ਚਾਹੁੰਦੇ ਸੀਗੇ ਕਿ ਆਪਾਂ ਜੇ ਫਿਲਮ ਕਰੀਏ ਤਾਂ ਉਹਦੇ ਵਿੱਚ ਆਪਾਂ ਥੋੜੇ ਅਲੱਗ ਦੱਸੀਏ, ਹਨਾ, ਤੇ ਉਹ ਕਿਵੇਂ ਕੀਤਾ ਜਾ ਸਕਦਾ। ਉਹਦੇ ਵਿੱਚ ਸਾਨੂੰ ਲੱਗਿਆ ਕਿ ਜੇ ਆਪਾਂ ਥੋੜੀ ਕੋਰੀਓਗ੍ਰਾਫੀ ਐਡ ਕਰੀਏ, ਥੋੜਾ ਡਾਂਸ ਉਸ ਤਰ੍ਹਾਂ ਦਾ ਕਰੀਏ ਤਾਂ ਵਧੀਆ ਹੋਊਗਾ ਫਿਲਮ ਵਾਸਤੇ।
0: ਐਂਡ ਆਈ ਥਿੰਕ ਇਟਸ ਬਹੁਤ ਤੁਹਾਨੂੰ ਇੱਕ ਯੂ ਨੋ ਕੰਪਲੀਮੈਂਟਸ ਜਾਂਦੀਆਂ ਨੇ, ਕਿਉਂਕਿ ਅਗਲੇ ਨੂੰ ਹੁੰਦਾ ਯਾਰ ਕਿ ਅਸੀਂ ਇਸ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਤਾਂ ਯਾਰ ਰਾਤੋ ਰਾਤ ਅਸੀਂ ਫਿਲਮ ਕਰੀਏ, ਗੀਤ ਸੰਗੀਤ ਕਰੀਏ, ਬਟ ਯੂ ਹੈਵ ਪਰਫੈਕਟਿਡ ਯੂਰ ਕ੍ਰਾਫਟ। ਜਿਹੜਾ ਵੀ ਕੋਈ ਐਕਟਰ ਬਣਨਾ ਚਾਹੁੰਦਾ, ਕੋਈ ਸਿੰਗਰ ਬਣਨਾ ਚਾਹੁੰਦਾ, ਹਾਊ ਇੰਪੋਰਟੈਂਟ ਇਜ਼ ਇਟ ਕਿ ਯਾਰ ਤੁਸੀਂ ਆਪਣੇ ਆਪ ਨੂੰ ਪਹਿਲਾਂ ਤਰਾਸ਼ੋ, ਪਰਫੈਕਟ ਕਰੋ ਤੇ ਫਿਰ ਹੀ ਤੁਸੀਂ ਇਸ ਲਾਈਨ 'ਚ ਆਓ?
1: ਹਾਂਜੀ ਨਵੀ, ਬਹੁਤ ਜ਼ਰੂਰੀ ਆ। ਆਈ ਫੀਲ ਕਿ ਉਸ ਤੋਂ ਬਿਨਾਂ ਤੁਸੀਂ ਜੋ ਆਈ ਥਿੰਕ ਲੌਂਗਜੈਵਿਟੀ ਹੁੰਦੀ ਆ ਉਸ ਤੋਂ ਇਲਾਵਾ ਤੁਸੀਂ ਨਹੀਂ ਹਾਸਿਲ ਕਰ ਸਕਦੇ। ਜਿੰਨੇ ਵੀ ਮੈਂ ਵੱਡੇ ਆਰਟਿਸਟ ਦੇਖੇ ਨੇ ਉਹਦੀ ਲਾਈਫ 'ਚ ਜੋ ਮੈਂ ਅਬਜ਼ਰਵ ਕੀਤੇ ਨੇ, ਉਹ ਮਿਹਨਤ ਬਹੁਤ ਜ਼ਿਆਦਾ ਕਰਦੇ ਨੇ, ਹੈ ਨਾ। ਅਤੇ ਮਿਹਨਤ ਕਦੇ ਮੁੱਕਣੀ ਵੀ ਨਹੀਂ ਚਾਹੀਦੀ ਕਿ ਇਹ ਨਹੀਂ ਤੁਸੀਂ ਕਦੇ ਕਿ ਹਾਂ ਕਿ ਹੁਣ ਮੈਂ ਸਾਰਾ ਮੈਂ ਆਪਦਾ ਕੰਪਲੀਟ ਕਰ ਲਿਆ, ਹੁਣ ਮੁਕੰਮਲ ਹੋ ਗਿਆ ਸਾਰਾ। ਇਸ ਕਿਨਾ ਇਸ ਲਾਈਫ ਲੌਂਗ ਥਿੰਗ। ਅਤੇ ਹੁਣ ਵੀ ਮੇਰੀ ਇੱਛਾ ਹੈ ਕਿ ਜਦ ਮੈਂ ਵਾਪਸ ਹੈ ਨਾ ਇੰਡੀਆ ਜਾਵਾਂ ਅਤੇ ਮੈਂ ਹੋਰ ਆਪਦੇ ਆਪ 'ਤੇ ਮਿਹਨਤ ਕਰਨਾ ਚਾਹਾਂ। ਅਤੇ ਹਾਂਜੀ, ਇਹ ਸਦਾ ਇਹ ਚੀਜ਼ ਆਈ ਥਿੰਕ ਉਹ ਆਪਦੇ ਅੰਦਰੋਂ ਇੱਛਾ ਹੋਣੀ ਚਾਹੀਦੀ ਹੈ ਕਿ ਮੈਂ ਹੋਰ ਬੈਟਰ।
0: ਤੁਸੀਂ ਨਾ ਯੂਅਰ ਬੋਰਨ ਹੇਅਰ, ਤੁਸੀਂ UFT ਦੇ ਵਿੱਚ ਆਪਣੀ ਪੜ੍ਹਾਈ ਪ੍ਰਾਪਤ ਕੀਤੀ। ਸਾਰਿਆਂ ਨੂੰ ਹੁੰਦਾ ਕਿ ਯਾਰ ਅਸੀਂ ਹੁਣ ਕੈਨੇਡਾ ਛੱਡ ਕੇ ਕਿਉਂ ਇੰਡੀਆ ਜਾਈਏ, ਬਟ ਜਿੰਨਾ ਅਵਕਾਸ਼ ਪੰਜਾਬ ਨੂੰ ਪਿਆਰ ਕਰਦਾ, ਆਈ ਡੋਂਟ ਥਿੰਕ ਕਿ ਕੋਈ ਬੱਚਾ ਕਰਦਾ, ਕਿਉਂਕਿ ਮੈਂ ਵੀ ਉੱਥੇ ਤੁਹਾਡੇ ਨਾਲ ਸਮਾਂ ਬਿਤਾਇਆ ਐਂਡ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਯਾਰ ਸਾਨੂੰ ਉੱਥੇ ਰਹਿਣਾ ਔਖਾ ਇੱਥੇ ਛੱਡ ਕੇ, ਬਟ ਤੁਹਾਡੀਆਂ ਇੰਨੀਆਂ ਆਈ ਥਿੰਕ ਮੈਮਰੀਜ਼ ਉੱਥੇ ਵੀ ਨੇ। ਤੁਸੀਂ ਚਲੋ ਉੱਥੇ ਰਹੇ ਹੋ ਥੋੜ੍ਹਾ ਬਹੁਤਾ ਸਮਾਂ, ਬਟ ਤੁਸੀਂ ਆਪਣੇ ਜੜ੍ਹਾਂ ਨਾਲ ਬਹੁਤ ਜੁੜੇ ਹੋਏ ਹੋ, ਸੋ ਇਹਨਾਂ ਆਪਣੇ ਰੂਟਸ ਨਾਲ ਤੁਸੀਂ ਜੁੜ ਕੇ ਕਿਵੇਂ ਰਹੇ ਹੋ?
1: ਪਤਾ ਨਹੀਂ ਯਾਰ, ਕੋਈ ਖਿੱਚ ਹੁੰਦੀ ਆ ਇੰਟਰਨਲ ਤੁਸੀਂ ਕਹਿ ਲਓ, ਹੈ ਨਾ, ਕਿ ਤੁਸੀਂ ਉਹ ਚੀਜ਼ ਨੂੰ ਤੁਸੀਂ ਪ੍ਰੋਪਰਲੀ ਐਕਸਪ੍ਰੈਸ ਨਹੀਂ ਕਰ ਸਕਦੇ ਕੀ ਹੈ। ਕੋਈ ਹੈ ਕੋਈ ਨਾ ਕੋਈ ਸ਼ਕਤੀ। ਮੈਨੂੰ ਬਹੁਤ ਵਧੀਆ ਲੱਗਦਾ ਹੈ ਪੰਜਾਬ ਰਹਿਣਾ, ਇੰਡੀਆ ਰਹਿਣਾ। ਮੈਂ ਜ਼ਿਆਦਾਤਰ ਜਿਵੇਂ ਸਾਲ ਦੇ 12 ਮਹੀਨੇ ਹੁੰਦੇ ਨੇ ਤਾਂ ਮੈਂ 8-9 ਮਹੀਨੇ ਮੈਂ ਉੱਥੇ ਹੁੰਦਾ। ਲੋਕਾਂ
0: ਨੂੰ ਪਤਾ ਨਹੀਂ ਵੀ ਤੁਸੀਂ ਉੱਥੇ ਜ਼ਿਆਦੇ ਹਨ, ਇੱਥੇ
1: ਘੱਟ ਹਨ। ਉਹ ਕਈ ਲੋਕਾਂ ਨੂੰ ਆਪੋਜ਼ਿਟ ਲੱਗਦਾ
0: ਹੁਣ ਮੇਰੇ ਫਰੈਂਡਸ ਨੇ ਉਹ ਪੁੱਛਦੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਆਪਣੀ ਕਿੰਨੀ ਕਲੋਸ ਇੱਕ ਯਾਰੀ ਹੈ ਤੇ ਉਹ ਕਹਿੰਦੇ ਨਵੀਂ ਯਾਰ ਸੋ ਅਵਕਾਸ਼ ਇੱਥੇ ਹੁੰਦਾ, ਕਦੇ ਕਦੇ ਇੰਡੀਆ ਜਾਂਦਾ, ਇਸੇ ਨਾ ਉਹ ਪੱਕਾ ਉੱਥੇ ਰਹਿੰਦਾ। ਸ਼ੌਕ ਯਾਰ ਕਿ ਇੱਕ ਮੁੰਡਾ ਜਿਹੜਾ UFT ਦਾ ਗ੍ਰੈਜੂਏਟ ਆ ਉੱਥੇ ਕਿਵੇਂ ਰਹਿ ਰਿਹਾ? ਬਟ ਯੂ ਇੰਜੋਏ
1: ਆਈ ਲਵ ਇਟ ਯਾਰ ਰਵੀ ਐਂਡ ਹਾਂਜੀ, ਉੱਥੇ ਹੈ ਕੋਈ ਨਾ ਕੋਈ ਕੋਈ ਕੋਈ ਸ਼ਕਤੀ, ਕੋਈ ਪਾਵਰ, ਕੋਈ ਹੈ ਜੋ ਤੁਹਾਨੂੰ ਖਿੱਚਦੀ ਹੈ ਉੱਥੇ। ਤੇ ਬਾਕੀ ਮੈਂ ਲੱਕੀ ਹਾਂ, ਉੱਥੇ ਕੰਮ ਹੈਗਾ ਸਾਰਾ, ਅਸੀਂ ਕਰਦੇ ਹਾਂ ਮੈਂ ਤੇ ਪਾਪਾ, ਹੈ ਨਾ, ਹਮੇਸ਼ਾ ਅਸੀਂ ਕੁਛ ਨਾ ਕੁਛ ਅਸੀਂ ਕਰਦੇ ਰਹਿੰਦੇ ਹਾਂ, ਕੋਈ ਮਿਊਜ਼ਿਕ ਸੰਗੀਤ ਰਾਹੀਂ ਕੋਈ ਚੀਜ਼ ਹੋਵੇ ਜਾਂ ਹੁਣ ਫਿਲਮ ਸੀ, ਤੇ ਬਿਜ਼ੀ ਰਹੀਦਾ ਉੱਥੇ। ਮੈਨੂੰ ਚੰਗਾ ਲੱਗਦਾ ਉੱਥੇ, ਹੈ ਨਾ, ਕੰਮ ਤੇ ਫੋਕਸ ਕਰਨ ਨੂੰ ਬਹੁਤ ਟਾਈਮ ਮਿਲ ਜਾਂਦਾ।
0: ਤੁਸੀਂ ਨਾ ਹੁਣ ਆਪਣੀ ਫਿਲਮ ਦਾ ਜੋ ਟ੍ਰੇਲਰ ਇਹ ਦਿਨ ਰੋਜ਼ ਨਹੀਂ ਆਉਣੇ, ਖੇਮੋ ਨੇ ਤੁਸੀਂ ਰਿਲੀਜ਼ ਕੀਤਾ,
1: ਹਾਂਜੀ,
0: ਤੇ ਜਿੰਨੀਆਂ ਵੱਡੀਆਂ ਵੀ ਰਿਲੀਜ਼ ਚਲੋ ਕਿਸੇ ਵੀ ਆਡੀਟੋਰੀਅਮ 'ਚ ਹੋ ਜਾਣ, ਕਿਸੇ ਵੀ ਯੂ ਨੋ ਲੈਂਡਮਾਰਕ ਤੇ ਹੋ ਜਾਣ, ਬਟ ਜੋ ਤੁਸੀਂ ਕੀਤਾ ਉਹ ਪਹਿਲੀ ਗੱਲ ਤਾਂ ਕਿਸੇ ਨੇ ਕੀਤਾ ਨਹੀਂ, ਸੋ ਕੰਗਰੈਟਸ ਐਂਡ ਅਪਲੌਜ਼ ਟੂ ਯੂ। ਬਟ ਇਹ ਸੋਚ ਕਿਵੇਂ ਆਈ ਕਿ ਯਾਰ ਮੈਂ ਆਪਣੇ ਜੱਦੀ ਪਿੰਡ ਖੇਮੋਆ ਨੇ ਹੀ ਰਿਲੀਜ਼ ਕਰਨਾ ਟ੍ਰੇਲਰ ਫਿਲਮ ਦਾ?
1: ਇਹ ਨਵੀਂ ਆਰੋ ਨੂੰ ਅਸੀਂ ਜ਼ਿਆਦਾ ਸੋਚਿਆ ਨਹੀਂ ਸੀ ਇਹ ਚੀਜ਼ ਬਾਰੇ। ਸਾਨੂੰ ਇਹ ਸੀਗਾ ਕਿ ਟ੍ਰੇਲਰ ਆ ਰਿਹਾ ਕਿ ਹਾਂਜੀ ਲਾਂਚ, ਹੈ ਨਾ, ਟ੍ਰੇਲਰ ਕਰਨਾ ਹੁੰਦਾ ਮੇਨ ਥਿੰਗ ਫਿਲਮ ਦਾ ਹੁੰਦਾ ਪ੍ਰੀ ਜਦੋਂ ਮਾਰਕੀਟਿੰਗ ਵਿੱਚ। ਤੇ ਸਾਨੂੰ ਇਹ ਲੱਗਿਆ ਯਾਰ ਕਿ ਮੇਰੀ ਇਹ ਪਹਿਲੀ ਫਿਲਮ, ਦਿਸ ਇਜ਼ ਗੋਇੰਗ ਟੂ ਬੀ ਮਾਈ ਓਨਲੀ ਫਰਸਟ ਫਿਲਮ, ਇਹ ਮੇਰਾ ਡੇਬਿਊ ਇੱਕ ਵਾਰ ਹੀ ਹੋਣਾਗਾ, ਤੇ ਉਹਨੂੰ ਸਭ ਤੋਂ ਸਪੈਸ਼ਲ ਆਪਾਂ ਕਿਵੇਂ ਕਰ ਸਕਦੇ ਹਾਂ? ਤੇ ਮੇਰੇ ਲਈ ਜੋ ਸੀ ਨਿੱਜੀ ਤੌਰ ਤੇ ਮੇਰੀ ਕਲੋਸਨੈਸ, ਮੇਰੀ ਨੇੜਤਾ, ਯਾਰੀ ਬਹੁਤ ਸੀ ਮੇਰੇ ਦਾਦਾ ਜੀ ਨਾਲ ਤੇ ਮੇਰੇ ਤਾਇਆ ਜੀ ਨਾਲ, ਤੇ ਦੋਨੇ ਜੋ ਹੈ ਨਾ ਪੂਰੇ ਹੋ ਗਏ ਵਤਨ ਸਿਨੇਮਾ, ਤੇ ਦੋਨਾਂ ਦਾ ਪਿੰਡ, ਦੋਨਾਂ ਲਈ ਪਿੰਡ ਬਹੁਤ ਅਹਿਮ ਸੀ। ਮੇਰੇ ਦਾਦਾ ਜੀ ਤਾਂ ਪਿੰਡ ਹੀ ਪੂਰੇ ਹੋਏ ਨਾ, ਤਾਇਆ ਜੀ ਵੀ, ਅਸੀਂ ਬਹੁਤ ਵਕਤ ਗੁਜ਼ਾਰਿਆ ਉੱਥੇ। ਤੇ ਮੈਨੂੰ ਲੱਗਦਾ ਹੁੰਦਾ ਕਿ ਯਾਰ ਮੈਂ ਜਦ ਵੀ ਖੇਮਾਉਣੇ ਜਾਵਾਂ ਮੈਨੂੰ ਆਪਦੇ ਦਾਦਾ ਜੀ ਦੇ ਤਾਈ ਨਾਲ ਮੇਰਾ ਹੋਰ ਕਨੈਕਸ਼ਨ ਹੋ ਜਾਂਦਾ।
0: ਤੇ ਤੁਸੀਂ ਆਲਵੇਸ ਜਦੋਂ ਉੱਥੇ ਹੁੰਨੇ ਹੋ ਆਈ ਥਿੰਕ ਤੁਹਾਡੇ ਗੇੜੇ ਬਹੁਤ ਵੱਜਦੇ ਆ ਪਿੰਡ।
1: ਹਾਂਜੀ ਹਾਂਜੀ,
0: ਮੈਂ ਵੀ ਤੁਹਾਡੇ ਪਿੰਡ ਬਹੁਤ ਗੇੜੇ ਮਾਰੇ ਆ। ਨਹੀਂ, ਕਿਉਂਕਿ ਤੁਹਾਡੇ ਪਿੰਡ ਦਾ ਨਾ ਮੈਂ ਦੇਖਿਆ ਕਿ ਉੱਥੇ ਜੋ ਇੱਕ ਪ੍ਰੇਮ ਪਿਆਰ ਹੈ ਨਾ, ਹੁਣ ਭਾਵੇਂ ਮੈਂ ਉਸ ਪਿੰਡ ਦਾ ਨਹੀਂ ਹਾਂ ਬਟ ਹਜੇ ਵੀ ਬਹੁਤ ਸਾਰੇ ਉਸ ਪਿੰਡ ਦੇ ਲੋਕ ਮੇਰੇ ਨਾਲ ਫੇਸਬੁੱਕ ਤੇ ਜੁੜੋ ਜੁੜੇ ਆ ਤੇ ਦੇ ਆਰ ਵੈਰੀ ਲਵਿੰਗ ਪੀਪਲ।
1: ਹਾਂਜੀ, ਨਹੀਂ ਬਹੁਤ ਪਿਆਰ ਆ ਤੇ ਪਿੰਡਾਂ 'ਚ ਹੁੰਦਾ ਹੀ ਹੈ ਪੰਜਾਬ, ਤੁਸੀਂ ਕਿਸੇ ਵੀ ਪਿੰਡ ਚਲੇ ਜਾਓ ਤੁਹਾਡੇ ਸਿੱਧਵੇਂ ਕਿੰਨਾ ਕਿੰਨਾ ਪਿਆਰ ਦਿੰਦੇ। ਤੇ ਸਾਨੂੰ ਇਹੀ ਸੀਗਾ ਯਾਰ ਕਿ ਜੇ ਫਿਲਮ ਦਾ ਟ੍ਰੇਲਰ ਲਾਂਚ ਕਰਨਾ ਤਾਂ ਲੋਕਾਂ 'ਚ ਹੀ ਕਰੀਏ, ਆਪਾਂ ਵੀ ਆਮ ਘਰਾਂ 'ਚ ਸਾਰੇ ਉੱਠੇ ਹਾਂ ਸਭ ਪੇਰੈਂਟਸ, ਤੇ ਉਸ ਤੋਂ ਬਿਹਤਰ ਸਾਨੂੰ ਇਹ ਲੱਗਿਆ ਕਿਸੇ ਕੋਈ ਜਗ੍ਹਾ ਹੋ ਸਕਦਾ ਜੇ ਟ੍ਰੇਲਰ ਲਾਂਚ ਕਰਨਾ। ਤੇ ਬਸ ਇਹੀ ਸਪੋਂਟੇਨੀਅਸਲੀ ਇੱਕਦਮ ਹੀ ਅਸੀਂ ਪਲਾਨ ਕੀਤਾ, ਅਸੀਂ ਫਿਰ ਅਗਲੇ ਦਿਨ ਪਿੰਡ ਗਏ ਉੱਥੇ, ਥੋੜਾ ਅਸੀਂ ਸੱਦਾ ਅਸੀਂ ਰਿਕਾਰਡ ਕਰ ਲਿਆ ਕਿ ਸਾਰਿਆਂ ਨੂੰ ਜੀ ਆਇਆਂ ਨੂੰ
0: ਵੱਡਾ ਹੁੰਗਾਰਾ ਮਿਲਿਆ ਐਂਡ ਆਈ ਥਿੰਕ ਲਾਈਨਾਂ ਤੇ ਲਾਈਨਾਂ ਲੱਗੀਆਂ ਸੀ। ਤੇ ਤੁਹਾਡੇ ਗ੍ਰੈਂਡਫਾਦਰ ਦਾਦਾ ਜੀ ਹਰਨੇਕ ਬਾਈ ਜੀ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ, ਤੇ ਉਹਨਾਂ ਦਾ ਸੁਭਾਅ ਬੜਾ ਕਮਾਲ ਦਾ ਸੀਗਾ। ਮੈਂ ਵੀ ਚਲੋ ਕੁਦਰਤੀ ਆਮ ਥੈਂਕਫੁਲ ਕਿ ਮੈਂ ਉਹਨਾਂ ਨੂੰ ਬੜਾ ਮਿਲਿਆ ਐਂਡ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇਫ ਹੀ ਵਾਸ ਦੇਅਰ ਉਸ ਦਿਨ ਉਹਨਾਂ ਦੀਆਂ ਕੀ ਭਾਵਨਾਵਾਂ ਇਮੋਸ਼ਨਸ ਹੁੰਦੀਆਂ? ਵਾਟ ਯੂ ਥਿੰਕ?
1: ਦੈਟਸ ਬਹੁਤ ਸੋਹਣਾ ਸਵਾਲ ਹੈ ਯਾਰ। ਉਹਨਾਂ ਨੇ ਤਾਂ ਮੈਨੂੰ ਲੱਗਦਾ ਮੈਨੂੰ ਇੰਨਾ ਪਿਆਰ ਦੇਣਾ ਸੀ, ਇੰਨਾ ਖੁਸ਼ ਹੋਣਾ ਸੀ ਉਹਨਾਂ ਨੇ, ਤੇ ਸਾਰਾ ਹਨਾ ਆਪਣੇ ਪਿੰਡ ਪਿੰਡ ਦੇ ਲੋਕ ਆਏ, ਲੋਕ ਉੱਥੇ ਆਏ, ਸਾਨੂੰ ਮਿਲਣ ਆਏ, ਅਸੀਸਾਂ ਦਿੱਤੀਆਂ, ਉਹਨਾਂ ਨੇ ਤਾਂ ਯਾਰ ਬਾਹਲਾ ਹੀ ਜ਼ਿਆਦਾ ਖੁਸ਼ ਹੋਣਾ
0: ਨਹੀਂ, ਐਂਡ ਆਈ ਥਿੰਕ ਹੀ ਇਜ਼ ਵਾਚਿੰਗ ਓਵਰ ਯੂ, ਹੀ ਇਜ਼ ਵੈਰੀ ਪ੍ਰਾਊਡ ਆਫ ਯੂ, ਸੋ ਅਵਕਾਸ਼ ਨਹੀਂ, ਬੜੀ ਮਾਣ ਵਾਲੀ ਗੱਲ ਹੈ, ਵੀ ਆਰ ਆਲ ਵੈਰੀ ਪ੍ਰਾਊਡ ਆਫ ਯੂ, ਜਿੰਨੀ ਵੀ ਆਪਣੀ ਫੈਮਿਲੀ ਹੈ, ਐਂਡ ਇਟਸ ਆਈ ਥਿੰਕ ਨਾਟ ਓਨਲੀ ਫਾਰ ਯੂ, ਸਿਰਫ ਤੁਹਾਡੇ ਮੋਮ ਡੈਡ ਸਾਹਰ ਮੇਹਰ ਲਈ ਨਹੀਂ, ਬਟ ਆਈ ਥਿੰਕ ਪੂਰੇ ਪਰਿਵਾਰ ਲਈ ਇੱਕ ਬਹੁਤ ਹੀ ਮਾਣ ਵਾਲੀ ਇੱਕ ਯੂ ਨੋ ਚੀਜ਼ ਕੱਲ੍ਹ ਅਤੇ ਅੱਜ ਹੋਈ ਹੈ, ਐਂਡ ਅਸੀਂ ਘਰੇ ਵੀ ਗੱਲਾਂ ਕਰ ਰਹੇ ਸੀ ਅਤੇ ਸਾਰੇ ਕਹਿੰਦੇ ਕਿ ਯਾਰ ਅਵਕਾਸ਼ ਨੇ ਜਿੰਨੀ ਮਿਹਨਤ ਕੀਤੀ ਉਹ ਦਿਖ ਰਹੀ ਹੈ, ਸੋ ਇਹ ਦਿਨ ਰੋਜ਼ ਨਹੀਂ ਆਉਣੇ, ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ, ਅਤੇ ਅੱਜ ਮੈਂ ਸਵੇਰੇ ਤੁਹਾਡੇ ਫਾਦਰ ਸਾਹਿਬ ਹਰਭਜਨ ਮਾਨ ਜੀ ਦੇ ਨਾਲ ਗੱਲਬਾਤ ਕਰ ਰਿਹਾ ਸੀ, ਅਤੇ ਮੇਰੀ ਆਦਤ ਹੈ ਜਦੋਂ ਕੋਈ ਫਿਲਮ ਆਉਂਦੀ ਹੈ ਨਾ, ਅਤੇ ਖਾਸ ਤੌਰ 'ਤੇ ਪਰਿਵਾਰ ਦੀ ਫਿਲਮ ਹੋਵੇ, ਮੈਂ ਔਨਲਾਈਨ ਅੱਜ ਸਵੇਰੇ ਲੋਕੇਸ਼ ਚੈੱਕ ਕਰ ਰਿਹਾ ਸੀ 8 ਵਜੇ ਕਿ ਸ਼ਾਮ ਦੇ ਸ਼ੋਅ ਟਾਈਮਸ ਕਿਵੇਂ ਨੇ, ਅਤੇ ਸਵੇਰੇ 8 ਵਜੇ ਮੈਂ ਸਿਲਵਰ ਸਿਟੀ ਚੈੱਕ ਕਰ ਰਿਹਾ ਸੀ, ਇਟ ਵਾਜ਼ 75% ਸੋਲਡ ਆਊਟ ਆਲਰੇਡੀ, ਮੇਬੀ ਯੂ ਡੋਨਟ ਨੋ ਦਿਸ, ਬਟ ਮੈਂ ਸਵੇਰੇ 8 ਵਜੇ ਦੇਖਿਆ, ਅਤੇ ਮੈਂ ਤੁਹਾਡੇ ਡੈਡ ਨੂੰ ਵੀ ਦੱਸ ਰਿਹਾ ਸੀ, ਸੋ ਇਨ ਐਡਵਾਂਸ ਮੁਬਾਰਕਾਂ, ਬਟ ਇਹ ਦਿਨ ਰੋਜ਼ ਨਹੀਂ ਆਉਣੇ, ਫਿਲਮ ਦੇਖੋ ਤੁਸੀਂ ਡੇਬਿਊ ਕੀਤਾ, ਇਟਸ ਅ ਵੈਰੀ ਬਿਗ ਥਿੰਗ ਕਿ ਆਪਾਂ ਪਹਿਲੀ ਫਿਲਮ ਕਰਨੀ ਹੈ ਅਤੇ ਇੱਕ ਇੱਕ ਚੀਜ਼ ਪਰਫੈਕਟ ਹੋਵੇ, ਇਸ ਫਿਲਮ ਦੀ ਸਕ੍ਰਿਪਟ ਦੇ ਵਿੱਚ ਕੀ ਐਸਾ ਸੀ ਜਿਹਨੇ ਤੁਹਾਨੂੰ ਖਿੱਚਿਆ ਕਿ ਮੈਨੂੰ ਤੁਸੀਂ ਆਪਣੇ ਡੈਡ ਨੂੰ ਕਿਹਾ ਕਿ ਆਪਾਂ ਇਹੀ ਫਿਲਮ ਕਰਦੇ ਹਾਂ?
1: ਹਾਂਜੀ, ਦੈਟਸ ਅਨਦਰ ਵੈਰੀ ਗੁੱਡ ਕੁਐਸਚਨ, ਕਿਉਂਕਿ ਸਾਰੀ ਸ਼ੁਰੂਆਤ ਹੀ ਉੱਥੋਂ ਹੋਈ ਹੈ ਨਾ, ਅਨੀਤ ਸਿੱਖੋਂ ਬਾਈ ਉਹ ਪਹਿਲਾਂ ਤੋਂ ਜਾਣਦੇ ਸੀਗੇ ਸਾਨੂੰ, ਉਹ ਮਨਮੋਹਨ ਸਿੰਘ ਜੀ ਦੇ ਨਾਲ ਏਡੀ ਹੁੰਦੇ ਸੀ, ਅਸਿਸਟੈਂਟ ਡਾਇਰੈਕਟਰ, ਤੇ ਉਦੋਂ ਸਾਡੀ ਦੋਸਤੀ ਪਈ, ਵੀ ਯੂਜ਼ ਟੂ ਮੀਟ ਐਟ ਫਿਲਮ ਸੈਟਸ, ਤੇ ਉਹ ਵੈਸੇ ਇੱਕ ਦਿਨ ਘਰੇ ਆਏ ਤੇ ਅਸੀਂ ਫਿਲਮਾਂ ਬਾਰੇ ਬਹੁਤ ਡਿਸਕਸ਼ਨ ਕਰਨੀਆਂ ਕਿ ਤੁਸੀਂ ਕਿਹੜੀ ਫਿਲਮ ਦੇਖੀ, ਮੈਂ ਆਹ ਦੇਖੀ, ਤੇ ਅਸੀਂ ਬਸ ਵਿਚਾਰਦੇ ਰਹਿਣਾ ਅਸੀਂ ਬੈਠੇ ਹੋਏ, ਦੈਨ ਵਨ ਡੇ ਕਹਿੰਦੇ ਯਾਰ ਮੇਰੇ ਕੋਲ ਇੱਕ ਆਹ ਕਹਾਣੀ ਆ, ਇੱਕ ਮੁੰਡਾ ਹੁੰਦਾ ਗਾ 25 ਸਾਲਾਂ ਦਾ,
2: ਤੇ ਡੋਂਟ ਰਿਵੀਲ ਐਵਰੀਥਿੰਗ,
1: ਦੋ ਕਿਰਦਾਰਾਂ ਦੀ ਸਟੋਰੀ,
0: ਲੋਕੇਸ਼ ਅਜੇ ਪੈਸੇ ਵੀ ਕਮਾਉਣੇ ਆ, ਲੋਕੇਸ਼ ਨੂੰ ਨਾ ਛੋਟਾ ਵੀ ਸੋਲ ਨਹੀਂ ਸੁਣ ਕੇ, ਲੋਕੇਸ਼ ਕਿਦਾਂ ਕੁਛ ਨਾ ਦੱਸਿਆ
1: ਜੀ, ਪਰ ਜੋਗ ਨੂੰ ਸਭ ਤੋਂ ਜਿਹੜੀ ਵਧੀਆ ਚੀਜ਼ ਲੱਗੀ ਸੀ ਉਸ ਟਾਈਮ ਤੇ, ਉਹਨਾਂ ਨੇ ਕਿਹਾ ਕਿ ਦੋ ਕਿਰਦਾਰਾਂ ਦੀ ਸਟੋਰੀ, ਦੋਨਾਂ ਦੀ ਅਹਿਮੀਅਤ ਤੇ ਹਾਓ ਦੇਅਰ ਸਟੋਰੀਜ਼ ਕਮ ਟੂਗੈਦਰ, ਕਿਵੇਂ ਉਹ ਇੱਕ ਦੂਸਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਜਸਟ ਬਾਈ ਚਾਂਸ, ਤੇ ਉਹ ਕਿਵੇਂ ਇੱਕ ਦੂਸਰੇ ਦੀ ਲਾਈਫ ਨੂੰ ਉਹਨਾਂ ਦਾ ਅਸਰ ਹੁੰਦਾ ਇੱਕ ਦੂਸਰੇ ਦੇ, ਮੈਨੂੰ ਉਹ ਚੀਜ਼ ਬਹੁਤ ਦਿਲਚਸਪ ਲੱਗੀ, ਮੈਨੂੰ ਬਹੁਤ ਯੂਨੀਕ ਲੱਗੀ, ਕਿ ਕਦੇ ਮੈਂ ਦੇਖਿਆ ਨਹੀਂ ਸਿਨੇਮਾ ਦੇ ਵਿੱਚ, ਤੇ ਮੈਂ ਕਿਹਾ ਤੁਸੀਂ ਬਾਈ ਕਰੋ ਡਿਵੈਲਪ ਯਾਰ ਕਰਦੇ ਆਪਾਂ,
0: ਆਪਾਂ ਨਾ ਵੀ ਕ੍ਰੋਸ ਪਾਥਸ ਵਿਦ ਕਿੰਨੇ ਕਿੰਨੇ ਲੋਕਾਂ ਨੂੰ ਆਪਾਂ ਮਿਲਦੇ ਆ, ਤੇ ਕੋਈ ਨਾ ਕੋਈ ਐਸਾ ਇਨਸਾਨ ਲਾਈਫ 'ਚ ਹੁੰਦਾ ਹੈ ਜਿਹੜਾ ਤੁਹਾਡੇ ਤੇ ਕੋਈ ਨਾ ਕੋਈ ਛਾਪ ਛੱਡ ਜਾਂਦਾ ਆ, ਯੂ ਨੋ ਦੇ ਚੇਂਜ ਦ ਟ੍ਰੈਜੈਕਟਰੀ ਆਫ ਯਰ ਲਾਈਫ,
1: ਬਿਲਕੁਲ,
0: ਸੋ ਨਹੀਂ ਤੁਸੀਂ ਐਂਡ ਆਫ ਕਾਸ਼ ਤੁਸੀਂ ਸਿਨੇਮਾ ਬੜਾ ਦੇਖਦੇ ਹੋ, ਆਈ ਥਿੰਕ ਜਿੰਨੀਆਂ ਫਿਲਮਾਂ ਅਵਕਾਸ਼ ਦੇਖਦਾ ਹੋਰ ਨਹੀਂ ਕੋਈ ਦੇਖਦਾ, ਤੇ ਜਿੰਨੀਆਂ ਕਿਤਾਬਾਂ ਵੀ ਅਵਕਾਸ਼ ਪੜ੍ਹਦਾ ਹੋਏ ਕੋਈ ਪੜ੍ਹਦਾ ਹੋਣਾ, ਸੋ ਲੋਕੇਸ਼ ਤੁਸੀਂ ਦੱਸੋ ਐਜ਼ ਅ ਪ੍ਰੋਡਿਊਸਰ, ਤੁਸੀਂ ਤਿੰਨ ਰੰਗ ਫਿਲਮ ਦੇ ਨਾਲ ਜੁੜੇ ਹੋ, ਤੁਸੀਂ ਯੂ ਨੋ ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਚੀਜ਼ਾਂ ਦੇਖੀਆਂ ਨੇ, ਸੋ ਤੁਹਾਡਾ ਫਿਲਮ ਦੇ ਸ਼ੂਟ ਦੇ ਦੌਰਾਨ ਪ੍ਰਮੋਸ਼ਨ ਦੌਰਾਨ ਐਕਸਪੀਰੀਅੰਸ ਕਿਵੇਂ ਰਿਹਾ?
2: ਬਿਲਕੁਲ ਜੀ, ਮੇਰਾ ਪੰਜਾਬ ਜਾ ਕੇ ਮੇਰਾ ਇੰਨਾ ਜੀ ਲੱਗਦਾ ਜੀ, ਮੇਰਾ ਆਉਣ ਦਾ ਜੀ ਨਹੀਂ ਕਰਦਾ ਸੀ, ਮੈਂ ਕੱਲ ਸਵੇਰੇ ਹੀ ਆਇਆ ਇੰਡੀਆ ਤੋਂ, ਤੇ ਮੈਂ ਇੱਕ ਮੰਥ ਲਈ ਗਿਆ ਸੀਗਾ ਹੁਣੇ, ਤੇ ਉਸ ਤੋਂ ਪਹਿਲਾਂ ਮੈਂ 3 ਵਾਰ ਲਾਸਟ ਈਅਰ ਮੈਂ ਗਿਆ ਸੀਗਾ ਮੂਵੀ ਦੇ ਸ਼ੂਟ ਤੇ, ਤੇ ਇੱਕ ਛੋਟੀ ਜਿਹੀ ਚੀਜ਼ ਮੈਂ ਰਿਵੀਲ ਕਰ ਦਿੰਦਾ ਮੂਵੀ ਬਾਰੇ ਜਿਹੜੀ ਹਰੇਕ ਬੰਦੇ ਨੂੰ ਸੁਣਨੀ ਚਾਹੀਦੀ ਹੈ ਜੀ, ਇਹ ਮੂਵੀ ਪ੍ਰਭ ਦੀ ਹੈਗੀ ਜੀ, ਪ੍ਰਭ ਜਿਹੜਾ ਬਹੁਤ ਐਨਰਜੈਟਿਕ ਤੇ ਬਹੁਤ ਹੀ ਐਂਬੀਸ਼ੀਅਸ ਮੁੰਡਾ ਜਿਹੜਾ ਆਪਣੀ ਪੜ੍ਹਾਈ ਕਰਨ ਲਈ ਕੈਨੇਡਾ ਆਇਆ ਸੀਗਾ ਪਹਿਲਾਂ, ਤੇ ਉਹ ਕੈਨੇਡਾ ਤੋਂ ਮੁੜ ਕੇ ਇੰਡੀਆ ਗਿਆ, ਤੇ ਉਹਦੀ ਕਹਾਣੀ ਹੈਗੀ ਇੰਡੀਆ ਜਾ ਕੇ ਉਹਨੇ ਕਿੱਦਾਂ ਆਪਣੇ ਸੁਪਨੇ ਪੂਰੇ ਕੀਤੇ, ਕਿੱਦਾਂ ਆਪਣੀ ਫੈਮਿਲੀ ਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਿਆ, ਤੇ ਨਾਲ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਕਿੱਦਾਂ ਆਪਸ ਚ ਜੋੜ ਕੇ ਰੱਖਿਆ ਜੀ, ਤੇ ਐਂਡ ਆਫ ਦ ਜਿਹੜੀ ਸਟੋਰੀ ਜਿਹੜਾ ਸਾਡਾ ਮੋਟੋ ਹੈਗਾ ਜੀ ਉਹ ਫੈਮਿਲੀ ਦੇ ਫੈਮਿਲੀ ਜੋੜਨ ਦਾ ਹੈਗਾ ਜੀ, ਹਰੇਕ ਰਿਸ਼ਤੇ ਦੀ ਅਹਿਮੀਅਤ ਤੇ ਕਿੰਨੀ ਅਹਿਮੀਅਤ ਹੈਗੀ ਇੱਕ ਭੈਣ ਭਰਾ ਦੀ, ਇੱਕ ਮਾਂ ਬਾਪ ਦੀ ਤੇ ਦਾਦੀ ਦੀ ਪੋਤੇ ਨਾਲ ਜੀ, ਤੇ ਇੱਕ ਬਾਪ ਦੀ ਆਪਣੀ ਬੇਟੀ ਨਾਲ ਜੀ, ਤੇ ਇੱਕ ਦੋਸਤ ਦੋਸਤ ਨਾਲ ਨੀ, ਹੈਨਾ। ਤੇ ਅੱਜ ਕੱਲ ਆਪਾਂ ਕਿੰਨੇ ਬਿਜ਼ੀ ਹੋ ਗਏ ਆਪਣੇ ਸ਼ੈਡਿਊਲ ਚ, ਆਪਾਂ ਕਿੰਨੇ ਬਿਜ਼ੀ ਆਪਾਂ, ਸਾਨੂੰ ਟਾਈਮ ਨੀ ਫੋਨ ਕਰਨ ਦਾ ਵੀ। ਤੇ ਇਹ ਮੂਵੀ ਉਹ ਰਿਸ਼ਤਿਆਂ ਨੂੰ ਜੋੜਨ ਦੀ ਮੂਵੀ ਹੈਗੀ ਬੇਸਿਕਲੀ। ਤੇ ਜਦੋਂ ਤੁਸੀਂ ਮੂਵੀ ਦੇਖ ਕੇ ਨਿਕਲੋਗੇ, ਮੈਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇਹ ਬਹੁਤ ਐਡਵਾਈਸ ਹੈਗੀ, ਤੇ ਇੱਕ ਮਾਣ ਨਾਲ ਮੈਂ ਤੁਹਾਨੂੰ ਪ੍ਰੋਮਿਸ ਵੀ ਕਰ ਸਕਦਾ, ਜਦੋਂ ਤੁਸੀਂ ਮੂਵੀ ਦੇਖ ਕੇ ਨਿਕਲੋਗੇ, ਪੱਕਾ ਤੁਸੀਂ ਕਿਸੇ ਆਪਣੇ ਨੂੰ ਫੋਨ ਕਰੋਗੇ ਨਿਕਲਣ ਤੋਂ ਬਾਅਦ।
0: ਕਿਆ ਬਾਤ ਹੈ।
2: ਤੇ ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਆਈ ਮਿਸ ਯੂ, ਤੇ ਜੇ ਉਹ ਇੱਥੇ ਹੈਗੇ ਸੇਮ ਸੇਮ ਕੰਟਰੀ ਸਿਟੀ ਹੈਗੇ, ਤੁਸੀਂ ਉਹਨਾਂ ਨੂੰ ਕਹਿਣਾ ਵੀ ਮੈਂ ਨਾ ਤੁਹਾਨੂੰ ਮੂਵੀ ਦਿਖਾ ਕੇ ਲੈ ਕੇ ਆਉਣੀ।
0: ਕਿਆ ਬਾਤ ਹੈ। ਨਹੀਂ ਦੇਖੋ, ਰਿਸ਼ਤੇ ਨਾ ਆਪਣੇ ਲਈ ਸਭ ਕੁਝ ਹੈ। ਹੁਣ ਜੇ ਆਪਾਂ ਹਰਭਜਨ ਮਾਨ ਜੀ ਦੇ ਗੀਤਾਂ ਦੀ ਗੱਲਬਾਤ ਕਰੀਏ, ਆਈ ਥਿੰਕ ਰਿਸ਼ਤੇ ਅੱਜ ਤੋਂ 30 ਸਾਲ ਪਹਿਲਾਂ ਵੀ ਉਹੀ ਸੀ, ਹੁਣ ਵੀ ਉਹੀ ਨੇ। ਗਾਹਾਂ ਆਪਣੇ ਬੱਚੇ ਹੋਣਗੇ, ਉਹਨਾਂ ਦੇ ਵੀ ਉਹੀ, ਯੂ ਨੋ, ਮਾਂ ਬਾਪ ਦਾ ਜਾਂ ਪਿਓ ਪੁੱਤ ਦਾ ਜਾਂ ਕੋਈ ਵੀ ਰਿਸ਼ਤੇ ਨੇ, ਉਹੀ ਰਹਿਣੇ ਨੇ। ਸੋ ਪਰਿਵਾਰਿਕ ਫਿਲਮ ਹੈ। ਆਈ ਥਿੰਕ ਖੁਸ਼ੀ ਇਸ ਚੀਜ਼ ਦੀ ਆ ਕਿ ਤੁਸੀਂ ਆਪਣੇ, ਚਾਹੇ ਬੱਚੇ ਆਪਣੇ ਪੇਰੈਂਟਸ ਨਾਲ ਜਾਣ, ਬਜ਼ੁਰਗਾਂ ਨੂੰ ਲੈ ਕੇ ਜਾਓ, ਸਾਰੇ ਇਕੱਠੇ ਇਸ ਫਿਲਮ ਨੂੰ ਦੇਖੋ। ਸੋ ਇਹ ਦਿਨ ਰੋਜ਼ ਨਹੀਂ ਹੋਣੇ, ਹੈਜ਼ ਰਿਲੀਜ਼ਡ, ਐਂਡ ਤੁਹਾਡੇ ਸਾਰੇ ਹੀ ਨੇੜਲੇ ਸਿਨੇਮਾਘਰਾਂ ਦੇ ਵਿੱਚ ਫਿਲਮ ਆ ਚੁੱਕੀ ਹੈ। ਅਸੀਂ ਤੁਹਾਨੂੰ ਜੋ ਸ਼ੋਅ ਟਾਈਮਸ ਨੇ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਸਾਡੇ ਇੰਸਟਾਗ੍ਰਾਮ ਪੇਜ ਦੇ ਉੱਤੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਸੋ ਅਕਾਸ਼, ਮੇਰਾ ਜੀ ਕਰਦਾ ਕਿ ਆਪਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਕਰੀਏ, ਕਦੇ ਪਲਾਨ ਕਰਾਂਗੇ ਵੀ ਇੱਕ ਡੇਢ ਘੰਟਾ ਆਪਾਂ ਗੱਲਬਾਤ ਕਰੀਏ। ਬਟ ਬਹੁਤ ਮਾਣ ਵਾਲੀ ਗੱਲ ਹੈ ਕਿ ਬੀਇੰਗ ਤੁਸੀਂ ਹਰਭਜਨ ਮਾਨ ਸਾਹਿਬ ਦੇ ਬੇਟੇ ਹੋ, ਤੁਸੀਂ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਲਿਆ, ਤੁਸੀਂ ਖੁਦ ਆਪਣੀ ਪਹਿਚਾਣ ਆਪ ਬਣਾਈ। ਇਟਸ ਅ ਵੈਰੀ ਬਿਗ ਥਿੰਗ, ਕਿਉਂਕਿ ਨਹੀਂ ਤਾਂ ਹਰੇਕ ਬੰਦਾ ਕਹਿੰਦਾ ਯਾਰ ਕਿ ਹਰਭਜਨ ਮਾਨ ਜੀ ਸਾਡੇ ਫਾਦਰ ਨੇ, ਅਸੀਂ ਯੂ ਨੋ ਉਸ ਚੀਜ਼ ਨੂੰ ਯੂਟੀਲਾਈਜ਼ ਕਰੀਏ, ਮਿਹਨਤ ਨਾ ਕਰੀਏ, ਕੋਈ ਸਿੰਗਿੰਗ ਕਲਾਸਿਸ, ਡਾਂਸ ਕਲਾਸਿਸ, ਫਿਲਮ ਕਲਾਸਾਂ ਨਾ ਲਾਈਏ। ਬਟ ਤੁਸੀਂ ਪਿਛਲੇ 8-10 ਸਾਲਾਂ ਤੋਂ ਯੂ ਟਕ ਫਿਲਮ ਕਲਾਸਿਸ, ਯੂ ਟਕ ਸਿੰਗਿੰਗ ਕਲਾਸਿਸ, ਯੂ ਟਕ ਡਾਂਸਿੰਗ ਕਲਾਸਿਸ। ਸੋ ਮੁਬਾਰਕਾਂ ਇਸ ਚੀਜ਼ ਦੇ ਲਈ, ਹੁਣ ਇੰਡਸਟਰੀ 'ਚ ਆ ਚੁੱਕੇ ਹੋ ਅਤੇ ਹੁਣ ਫਿਲਮ 'ਤੇ ਫਿਲਮ ਆਉਣ ਦਿਓ।
1: ਅਤੇ
0: ਜਿੰਨੇ ਆਪਣੇ ਲਿਸਨਰਸ ਨੇ, ਵਿਊਅਰਸ ਨੇ, ਉਹਨਾਂ ਨੂੰ ਵੀ ਸੱਦਾ ਖੁੱਲ੍ਹ ਕੇ ਦੇ ਦਿਓ ਕਿ ਇਹ ਦਿਨ ਰੋਜ਼ ਨਹੀਂ ਆਉਣੇ, ਉਹ ਆ ਕੇ ਦੇਖਣ।
1: ਹਾਂਜੀ ਨਵੀ, ਪਹਿਲਾਂ ਤਾਂ ਥੈਂਕ ਯੂ ਸੋ ਮਚ ਯਾਰ, ਆਈ ਰੀਲੀ ਅਪਰੀਸ਼ੀਏਟ ਜੋ ਤੁਸੀਂ ਕਿਹਾ। ਤੇ ਮੈਂ ਛੋਟੀ ਜਿਹੀ ਗੱਲ ਇਹ ਵੀ ਕਹਿਣਾ ਚਾਹੂੰਗਾ, ਆਮ ਸੋ ਪ੍ਰਾਊਡ ਆਫ ਯੂ ਐਸ ਵੈਲ।
0: ਥੈਂਕ ਯੂ ਬ੍ਰਦਰ।
1: ਇੰਨੀ ਵਧੀਆ ਆਪਦੀ ਜਗ੍ਹਾ ਬਣਾਈ ਹੈ, ਤੁਹਾਡੀ ਇੰਨੀ ਜੋ ਲੋਕ ਇੱਜ਼ਤ ਨਾਲ, ਤੁਹਾਡੇ ਪਿਆਰ ਨਾਲ ਤੁਹਾਡੇ ਬਾਰੇ ਗੱਲ ਕਰਦੇ,
0: ਮੈਨੂੰ
1: ਬਹੁਤ ਮਾਣ ਮਹਿਸੂਸ।
0: ਥੈਂਕ ਯੂ ਬ੍ਰਦਰ, ਲਾਈਕਵਾਈਜ਼।
1: ਹਾਂਜੀ,
0: ਥੈਂਕ ਯੂ।
1: ਤੇ ਆਪਣੀ ਫਿਲਮ ਬਾਰੇ ਬਸ ਇਹ ਕਿ ਜਿਵੇਂ ਨਵੀਂ ਨੇ ਕਿਹਾ, ਬਹੁਤ ਪਰਿਵਾਰਕ ਫਿਲਮ ਆ, ਅਸੀਂ ਲੋਕਾਂ ਨੂੰ ਜੋੜਨਾ ਚਾਹੁੰਦੇ ਹਾਂ ਇਸ ਫਿਲਮ ਰਾਹੀਂ, ਕਿ ਜੋ ਵੀ ਆਪਾਂ ਜੇ ਆਪਾਂ ਪਿੱਛੇ ਦੇਖੀਏ ਆਪਣੀ ਯਾਦਾਸ਼ਤ, ਜੋ ਸਭ ਤੋਂ ਪਿਆਰੇ ਆਪਣੇ ਜ਼ਿੰਦਗੀ ਦੇ ਪਲ ਨੇ ਆਪਣੇ ਪਰਿਵਾਰ ਨਾਲ ਹੁੰਦੇ, ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ ਫਿਲਮ ਰਾਹੀਂ ਤੁਸੀਂ ਆਪਦੇ ਪਰਿਵਾਰਾਂ ਨਾਲ ਹੋਰ ਨੇੜੇ ਹੋ, ਆਪਦੇ ਯਾਰਾਂ ਦੋਸਤਾਂ ਨਾਲ, ਹਨਾ। ਤੇ ਬਸ ਇੱਕ ਵਧੀਆ ਤਰੀਕੇ ਨਾਲ, ਐਂਟਰਟੇਨਿੰਗ ਤਰੀਕੇ ਨਾਲ ਸਾਰੀ ਫਿਲਮ ਇਹ ਚੀਜ਼ ਇਜ਼ਹਾਰ ਕਰਦੀ ਹੈ ਕਿ ਯਾਰ ਪਿਆਰ ਵੰਡਾਓ, ਤੁਸੀਂ ਪਿਆਰ ਵਧਾਓ ਲੋਕਾਂ 'ਚ। ਤੇ ਆਈ ਥਿੰਕ, ਆਈ ਹੋਪ ਯੂ ਗਾਇਜ਼ ਵਿਲ ਆਲ ਇੰਜੋਏ ਦਿਸ,
0: ਐਵਰੀਬਡੀ ਇਜ਼ ਆਲਰੇਡੀ ਇੰਜੋਇੰਗ ਇਟ। ਤੇ ਲੋਕੇਸ਼, ਜ਼ਰੂਰ ਯਾਰ, ਤੁਸੀਂ, ਤੁਹਾਡੇ ਬਿਨਾਂ ਇਹ ਫਿਲਮ ਬਣ ਨਹੀਂ ਸੀ ਸਕਦੀ, ਸੋ ਤੁਸੀਂ ਵੀ ਜ਼ਰੂਰ ਸਾਰਿਆਂ ਨੂੰ ਸੱਦਾ ਦਿਓ।
2: ਜੀ ਬਿਲਕੁਲ, ਥੈਂਕ ਯੂ। ਤੇ ਮੈਂ ਮਾੜੀ ਜੀ ਇੱਕ ਮਿੰਟ ਹੋਰ ਲੈਣਾ ਚਾਹੂੰਗਾ।
0: ਜੀ ਜੀ ਜ਼ਰੂਰ।
2: ਹਰਭਜਨ ਮਾਨ ਭਾਈ ਦੀ ਇੱਕ ਬਹੁਤ ਵਧੀਆ ਉਹਨਾਂ ਨੇ ਇੱਕ ਗੱਲ ਕਹੀ ਸੀਗੀ, ਮੈਂ ਬਹੁਤ ਬੜਾ ਫੈਨ ਉਸ ਗੱਲ ਤੋਂ, ਮੈਨੂੰ ਹਮੇਸ਼ਾ ਮੈਨੂੰ ਦਿਮਾਗ 'ਚ ਚੇਤੇ ਰਹਿੰਦੀ ਜੀ। ਮਾਨ ਸਾਹਿਬ ਨੇ ਕਿਹਾ ਜੀ, ਤੁਸੀਂ ਹੋ ਸਕਦਾ ਜੀ ਆਪਣੀ ਇਸ ਲਾਈਫ ਤੋਂ ਬਾਅਦ, ਆਫਟਰ ਲਾਈਫ ਕੋਈ ਲਾਈਫ ਹੋ ਸਕਦੀ ਹੈ, ਹੋ ਸਕਦਾ ਤੁਸੀਂ ਕਿ ਦੂਜਾ ਤੁਹਾਨੂੰ ਜੀਵਨ ਮਿਲਣ, ਪਰ ਇਹ ਪੱਕੀ ਗੱਲ ਹੈ ਜੀ, ਜਿਹੜੀ ਫੈਮਿਲੀ, ਜਿਹੜੇ ਮਾਂ ਬਾਪ, ਜਿਹੜੇ ਭੈਣ ਭਰਾ, ਜਿਹੜੇ ਰਿਸ਼ਤੇਦਾਰ, ਜਿਹੜੇ ਦੋਸਤ ਤੁਹਾਨੂੰ ਹੁਣ ਇਸ ਜ਼ਿੰਦਗੀ 'ਚ ਮਿਲੇ ਨੇ, ਉਹ ਮੁੜ ਕੇ ਤੁਹਾਨੂੰ ਮਿਲਣੇ ਨਹੀਂ ਜੀ। ਤੇ ਇਸ ਚੀਜ਼ ਦਾ ਬਹੁਤ ਖਿਆਲ ਰੱਖੋ ਜੀ, ਜਿਹੜੇ ਵੀ ਤੁਹਾਨੂੰ ਮਿਲੇ, ਇਹ ਤੁਹਾਡੀ ਇਹ ਲਾ ਕੇ ਚਲੋ, ਇਹ ਤੁਹਾਡੇ ਲਈ ਬਹੁਤ ਬਲੈਸਿੰਗ ਨੇ। ਆਪਣੇ ਮਾਂ ਬਾਪ, ਭੈਣ ਭਰਾ, ਯਾਰ ਦੋਸਤ ਸਾਰੇ ਤੁਹਾਨੂੰ ਇਹ ਉੱਪਰ ਵਾਲੇ ਦੇ ਕਰਮ ਕਰਕੇ ਮਿਲੇ ਜੀ, ਤੇ ਇੱਕ ਵਾਰੀ ਮਿਲੇ, ਦੁਬਾਰਾ ਨਹੀਂ ਮਿਲਣੇ ਜੀ। ਮੁੜ ਕੇ ਹੋ ਸਕਦਾ ਹੈ ਆਫਟਰ ਲਾਈਫ ਹੋਵੇ, ਪਰ ਇਹ ਜ਼ਿੰਦਗੀ ਜਿਹੜੀ ਹੈਗੀ ਇਹਨੂੰ ਜੀਓ, ਤੇ ਆਪਣੇ ਪਰਿਵਾਰ ਨਾਲ ਜੁੜ ਕੇ ਰਹੋ, ਕਿਉਂਕਿ ਇਹ ਦਿਨ ਰੋਜ਼ ਨਹੀਂ ਆਉਣੇ।
0: 100% ਨਹੀਂ ਆਉਣੇ ਯਾਰ ਇੰਡੇ, ਜਿੱਥੇ ਕਿ ਫਿਲਮ ਦਾ ਇਹ ਟਾਈਟਲ ਹੈ, ਇਹ ਜ਼ਿੰਦਗੀ ਲਈ ਇੱਕ ਬਹੁਤ ਵਧੀਆ ਮੈਸੇਜ ਹੈ। ਆਈ ਥਿੰਕ ਹਰ ਰੋਜ਼ ਦਾ ਇਹ ਮੋਟੋ ਸਭ ਦਾ ਹੋਣਾ ਚਾਹੀਦਾ ਕਿ ਇਹ ਦਿਨ ਰੋਜ਼ ਨਹੀਂ ਆਉਣੇ, ਸੋ ਹਰ ਇੱਕ ਦਿਨ ਨੂੰ, ਹਰ ਇੱਕ ਪਲ ਨੂੰ ਇੰਜੋਏ ਕਰੋ। ਸੋ ਅਕਾਸ਼, ਥੈਂਕ ਯੂ ਵਾਂਸ ਅਗੇਨ, ਲੋਕੇਸ਼ ਥੈਂਕ ਯੂ ਤੁਹਾਡਾ, ਤੇ ਮੇ ਦਿਸ ਮੂਵੀ ਵੀ ਅ ਸੁਪਰ ਹਿੱਟ ਸਕਸੈਸ। ਸੋ ਵਿਲ ਬੀ ਰਾਈਟ ਬੈਕ, ਪ੍ਰੋਗਰਾਮ ਹੈ ਪੰਜਾਬੀ ਦਾ, ਆਪਾਂ ਲਾਈਵ ਆਨ ਲੋਕੇਸ਼ਨ ਚੱਲਦੇ ਹਾਂ। ਸਰਬ ਜੀ ਸਾਡੇ ਨਾਲ ਨੇ, ਸਰਬ ਜੀ ਵੈਲਕਮ ਬ੍ਰਦਰ, ਐਂਡ ਥੈਂਕ ਯੂ
3: ਜੀ। ਬਾਈ ਜੀ ਬਹੁਤ ਸ਼ੁਕਰੀਆ, ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ ਤੇ ਲੌਂਗ ਵੀਕਐਂਡ। ਤੇ ਆਪਾਂ ਲਾਈਵ ਆਨ ਲੋਕੇਸ਼ਨ ਕਰ ਰਹੇ ਹਾਂ ਜੀ, ਅੱਜ ਗ੍ਰੈਂਡ ਹੋਮ ਫਰਨੀਚਰ ਦੇ ਚਾਰੇ ਦਿਨ ਧਮਾਕੇਦਾਰ ਡੀਲ, ਐਡੇ ਸ਼ਾਨਦਾਰ ਪ੍ਰਾਈਸ ਤੁਹਾਨੂੰ ਮਿਲਣ ਲੱਗੇ ਆ। ਤੇ ਇਹ ਲਾ ਲਓ ਵੀ ਤੁਹਾਡਾ ਧੰਨਵਾਦ ਕਰ ਰਹੇ ਆ, ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਆ, ਤੇ ਦੂਸਰਾ ਜਿਹੜਾ ਸਟੋਰ ਹੈ ਇਹਦੇ ਉੱਤੇ, ਜਿਹੜੇ ਜਿੱਥੇ ਆਪਾਂ ਅੱਜ ਲਾਈਵ ਕਰ ਰਹੇ ਹਾਂ 294 ਵਾਕਰ ਡਰਾਈਵ ਦੇ ਉੱਤੇ, ਧੰਨਵਾਦ ਦੇ ਨਾਲ ਨਾਲ ਸ਼ਾਨਦਾਰ ਡੀਲਸ ਮਿਲਣਗੀਆਂ, ਸ਼ਾਨਦਾਰ ਗਿਫਟ, ਜਿਵੇਂ ਕਿ ਸੁਖ ਬਾਈ ਹਮੇਸ਼ਾ ਹੀ ਸਾਡੇ ਸਰੋਤਿਆਂ ਨੂੰ ਐਨ ਪੂਰਾ ਰਜਾਉਂਦੇ ਆ। ਹਰ ਚੀਜ਼ ਦੇ ਵਿੱਚ ਭਾਵੇਂ ਫਰਨੀਚਰ ਹੈ ਗਿਫਟਸ ਹੈ ਤੇ ਫਿਰ ਦੇਖਦੇ ਹਾਂ ਕੀ ਧਮਾਕਾ ਪੈ ਰਿਹਾ ਥੈਂਕਸਗਿਵਿੰਗ ਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਬਾਈ ਜੀ ਵੈਲਕਮ
4: ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ ਬਿਲਕੁਲ ਅੱਜ ਵੀ ਰਾਤ ਦੇ 10 ਵਜੇ ਤੱਕ ਓਪਨ ਆ ਫਰਾਈਡੇ ਸੈਟਰਡੇ ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਲੈ ਕੇ ਆਏ ਆ ਤੇ ਨਾਲ ਦੀ ਨਾਲ ਹਰੇਕ ਪਰਚੇਜ ਨਾਲ ਤੋਹਫਾ ਤੁਹਾਨੂੰ ਦਿੱਤਾ ਜਾ ਰਿਹਾ ਚਾਹੇ ਹਾਈ ਐਂਡ ਬੈਡਰੂਮ ਸੈੱਟ ਦੀ ਬਾਈ ਜੀ ਗੱਲਬਾਤ ਕਰ ਲਈਏ ਦੇਖੋ 25-30 ਸੈੱਟ ਡਿਸਪਲੇ ਦੇ ਉੱਪਰ ਲੱਗੇ ਚੁੱਕੇ ਨੇ 10 ਕਰੋੜ ਦਾ ਮਸਾਜਰ ਪਾਵਰ ਰਿਕਲਾਈਨਰ ਦੀ ਗੱਲਬਾਤ ਕਰ ਲਈਏ ਟਰਕੀ ਸਟਾਈਲ ਦੇ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ ਕਸਟਮਾਈਜ਼ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ ਬਾਈ ਜੀ ਡਾਇਨਿੰਗ ਟੇਬਲ ਰੀਅਲ ਮਾਰਬਲ ਦੀ ਗੱਲਬਾਤ 6 ਸੀਟਰ 8 ਸੀਟਰ 10 ਸੀਟਰ ਚਾਹੀਦੇ ਨੇ ਕੜਾਕੇ ਕਡਮੀਆਂ ਪ੍ਰਾਈਜ਼ ਸਪੀਕਰ ਦੇ ਉੱਪਰ ਮਿਲਣੀਆਂ ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ ਸੋ ਅੱਜ ਰਾਤ ਦੇ 10 ਵਜੇ ਤੱਕ ਓਪਨ ਆ ਸੋ ਕੱਲ ਵੀ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਓਪਨ ਹੋਵਾਂਗੇ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਯਾਦ ਕਰ ਲਓ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਫਿਰ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਤੇ ਨੰਬਰ ਇਸ ਨੰਬਰ ਤੇ ਰਾਈਟ ਵੇ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ 905-302-94-905-302-94-94 ਤੇ ਬਾਈ ਜੀ ਪਹਿਲੀ ਡੀਲ ਜਿਹੜੀ ਆਉਣ ਲੱਗੀ ਅੱਜ ਇਟਲੀ ਵਾਲੇ ਬੈਡਰੂਮ ਸੈੱਟ ਦੀ ਗੱਲਬਾਤ ਕਰਨੀ ਆ ਜਿਹਨਾਂ ਪਰਿਵਾਰਾਂ ਨੇ ਆ ਕੇ ਕਹਿਣਾ ਭਾਈ ਇਟਲੀ ਵਾਲਾ ਬੈੱਡ ਲੈਣਾ ਸੀ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਲੈਕਰ ਫਿਨਿਸ਼ ਦਾ ਬੈੱਡ ਕਿੰਗ ਸਾਈਜ਼ ਦਾ ਬੈੱਡ ਦੀ ਗੱਲਬਾਤ ਹੋ ਰਹੀ ਹੈ ਬਾਈ ਜੀ ਬਿਲਕੁਲ ਬਾਈ ਜੀ ਸਾਹਮਣੇ ਲੱਗਾ ਹੋਇਆ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਕਿੰਗ ਸਾਈਜ਼ ਦਾ ਬੈੱਡ ਲੈਕਰ ਫਿਨਿਸ਼ ਦਾ ਤੇ ਪਿੱਛੇ ਮੋਹਰ ਲੱਗੀ ਹੋਈ ਹੈ ਮੇਡ ਇਨ ਇਟਲੀ ਦੀ ਕਿੰਗ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ $3,500 ਦਾ ਲੈਂਦੇ ਆਏ ਹੋ ਨਾ 3500 ਨਾ 3000 ਨਾ 2800 ਨਾ 2500 ਨਾ 2200 ਨਾ 2000 ਨਾ 1800 ਨਾ 1600 ਨਾ 1500
5: ਓਏ ਹੋਏ ਕੀ ਬਾਤ ਹੈ ਬਾਈ
4: ਨਾ ਬਾਈ ਜੀ $1300 ਸਿਰਫ $1299 ਦਾ $1299 ਦਾ ਜੀ
5: ਕੀ ਬਾਤ ਹੈ ਮੈਂ ਦੇਖ ਰਿਹਾ ਬਾਈ ਜੀ ਰੰਗ ਕਿੱਡਾ ਕੁ ਸ਼ਾਨਦਾਰ ਫੱਬ ਰਿਹਾ ਜੇ ਕੰਬੀਨੇਸ਼ਨ ਗੱਲ ਕਰੀਏ ਗ੍ਰੇ ਹੋ ਗਿਆ ਵਾਈਟ ਹੋ ਗਿਆ ਨਾਲ ਸਾਰਾ ਸਮਾਨ ਤੇ ਕਿਹੜਾ ਕਿੰਗ ਸਾਈਜ਼ ਕੇ ਕੋਈ ਨਾ
4: ਨਹੀਂ ਸਾਰੇ ਗ੍ਰੈਂਡ ਫਰਨੀਚਰ ਵੱਡੀ ਗੱਲਬਾਤ ਕਰਨੀ ਕਿਉਂਕਿ ਪੰਜਾਬੀ ਨਾਲ ਦਾ ਲਾਈਵ ਲੋਕੇਸ਼ਨ ਕਰ ਰਹੇ ਆ ਕਿੰਗ ਸਾਈਜ਼ ਬੈੱਡ ਦੀ ਗੱਲਬਾਤ ਕਰ ਰਹੇ ਆ ਕਿੰਗ ਬੈੱਡ ਡਰੈਸਰ ਮੇਰੇ ਨਾਲ ਸਾਈਡ ਟੇਬਲ $1299 ਦਾ ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਟੈਲੀਵਿਜ਼ਨ ਉਹ ਵੀ 50 ਇੰਚ ਦਾ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੇ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਤਾਂ ਲੈਣਾ ਹੀ ਨਾਲ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਵੀ ਬਿਲਕੁਲ ਫ੍ਰੀ ਮਿਲੂਗਾ ਸੋ ਮੇਡ ਇਨ ਇਟਲੀ ਦਾ ਬੈਡਰੂਮ ਸੈੱਟ ਕਿੰਗ ਸਾਈਜ਼ ਦਾ ਬੈੱਡ ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਡਰੈਸਰ ਮਿਰਰ ਨਾਲ ਸਾਈਡ ਟੇਬਲ ਕੰਪਲੀਟ ਬੈਡਰੂਮ ਸੈੱਟ $1299 ਦਾ ਨਾਲ 50 ਇੰਚ ਦਾ ਟੀਵੀ ਬਿਲਕੁਲ ਫ੍ਰੀ ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਦਿੱਤਾ ਜਾਣਾ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਬਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸਗਿਵਿੰਗ ਲੌਂਗ ਵੀਕਐਂਡ ਸੇਲ ਸੇਲ ਸੇਲ ਤੇ ਰਾਤ ਦੇ 10 ਵਜੇ ਤੱਕ ਓਪਨ ਓਪਨ ਓਪਨ
5: ਕੀ ਬਾਤ ਹੈ ਬਿਲਕੁਲ ਧਮਾਕੇਦਾਰ ਸੇਲ ਦੇ ਲਈ ਜ਼ਰੂਰ ਪਹੁੰਚੋ ਤੁਸੀਂ ਮਿਲੋ ਇੱਥੇ ਸਾਨੂੰ ਆ ਕੇ ਤੇ ਜੋ ਡੀਲ ਅਨਾਉਂਸ ਕਰ ਰਹੇ ਆ ਜੋ ਤੋਹਫੇ ਕਹਿ ਰਹੇ ਆ ਉਹ ਤੋਂ ਵੱਧ ਹੀ ਦਵਾਵਾਂਗੇ ਸੁੱਖ ਬਾਈ ਕੋਲੋਂ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੇ ਜੀ ਬਾਈ ਜੀ
0: ਥੈਂਕ ਯੂ ਸਾਹਿਬ ਜੀ ਬਹੁਤ ਸ਼ੁਕਰੀਆ ਵੀਰੇ
5: ਥੈਂਕ ਯੂ ਸੋ ਮਚ
0: ਥੈਂਕ ਯੂ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-14-78 ਰੋਇਲ ਆਟੋ ਸੈਂਟਰ
6: ਮੈਂ ਗੁਰਪ੍ਰੀਤ ਸਿੰਘ ਢਿੱਲੋਂ ਵਾਰਡ 9-10 ਤੋਂ ਰੀਜਨਲ ਕਾਉਂਸਲਰ ਉਮੀਦਵਾਰ ਮੈਂ 2014 ਤੋਂ 2022 ਤੱਕ ਤੁਹਾਨੂੰ
0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਪੰਜਾਬੀ ਲਹਿਰਾਂ ਜਾਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557 647-504-1557। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474-1557 647-504-1557।

ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਅਤੇ ਸਾਡੀ ਸਾਰੀ ਟੀਮ ਨਵੀਂ ਸਿੱਧੂ ਬਹੁਤ ਹੀ ਪਿਆਰ ਨਾਲ ਅੱਜ ਸ਼ੁੱਕਰਵਾਰ ਹੈ, ਜੁੰਮਾ ਹੈ, ਜੀ ਹਾਂ ਫਰਾਈਡੇ, ਔਰ ਵੀਕਐਂਡ ਆ ਗਿਆ ਅਤੇ ਲੌਂਗ ਵੀਕਐਂਡ ਆ ਗਿਆ। ਤੋ ਪੂਰੇ ਪੰਜਾਬੀ ਲਹਿਰਾਂ ਦੇ ਜਿੰਨੇ ਵੀ ਸਰੋਤੇ ਨੇ ਉਹਨਾਂ ਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭ ਇੱਛਾਵਾਂ ਅਤੇ ਨਾਲ ਦੀ ਨਾਲ ਇੰਜੋਏ ਕਰੋ ਅਤੇ ਡੋਂਟ ਡਰਿੰਕ ਐਂਡ ਡਰਾਈਵ।

0: ਜੀ ਹਾਂ, ਫਰਾਈਡੇ ਆ, ਨੱਚਣ ਨੂੰ ਤਾਂ ਤਿਆਰ ਹੋਣਾ ਹੀ ਚਾਹੀਦਾ। ਵੈਸੇ ਡਾਂਸਿੰਗ ਤਾਂ ਹਰ ਵਕਤ ਹੀ ਹੋਣੀ ਚਾਹੀਦੀ ਆ। ਔਰ ਸਾਡੇ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਹੈ ਕਿ ਇਸ ਵੀਕਐਂਡ 'ਤੇ 10 ਤਾਰੀਖ ਤੋਂ ਤੁਹਾਡੇ ਵਾਸਤੇ ਕੱਲ੍ਹ ਤੋਂ ਜਿਹੜੀ ਪੋਲਿੰਗ ਹੈ, ਲੋਕਲ ਜਿਹੜੀ ਸਾਡੀ ਬੋਡੀ ਮਿਊਂਸੀਪਲ ਇਲੈਕਸ਼ਨਸ ਨੇ, ਉਹਦੇ ਵਿੱਚ ਤੁਸੀਂ ਆਪਣੀ ਵੋਟ ਜ਼ਰੂਰ ਕਾਸਟ ਕਰਨੀ ਹੈ। ਵੋਟ ਪਾਉਣਾ ਤੁਹਾਡਾ ਇੱਕ ਹੱਕ ਹੈ ਜਿਹੜਾ ਕਿ ਤੁਹਾਨੂੰ ਮੈਂ ਸਮਝਦਾ ਕਿ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ, ਅਤੇ ਤੁਸੀਂ ਆਪਣੀ ਵੋਟ ਜ਼ਰੂਰ ਪਾ ਕੇ ਆਓ। ਅਤੇ ਕੱਲ੍ਹ ਨੂੰ ਐਡਵਾਂਸ ਪੋਲਿੰਗ ਆ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਵਾਲੇ ਉਹ ਚੱਕ ਦੋ ਫੱਟੇ, ਉਡਾ ਦਿਓ ਤੋਤੇ, ਨੱਪ ਦਿਓ ਕਿੱਲੀ। ਪ੍ਰੋਗਰਾਮ ਵਿੱਚ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਅਸੀਂ ਸਾਡੇ ਬਹੁਤ ਹੀ ਪ੍ਰਾਊਡ ਸਪੋਂਸਰ, ਜੀ ਹਾਂ, ਅਪਲਾਇੰਸ ਜੰਕਸ਼ਨ ਤੋਂ ਮਨਜੀਤ ਜੀ। ਜੀ ਵੈਲਕਮ,
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਲੌਂਗ ਵੀਕਐਂਡ ਦੀਆਂ ਸਪੈਸ਼ਲ ਡੀਲਸ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸ ਦਵਾਂ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਕਿਚਨ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਬੋਟਮ ਫਰੀਜ਼ਰ, ਆਈਸ ਤੇ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, $4500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2799 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2400 ਦੀ ਪ੍ਰਾਈਸ ਤੋਂ ਘਟਾ ਕੇ $1599 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਜਿੰਨੇ ਵੀ ਕਸਟਮਰ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $6499 ਚ ਇਸ ਲੌਂਗ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ 6 ਮਹੀਨਿਆਂ ਚ, ਡਿਲੀਵਰੀ ਬਿਲਕੁਲ ਫ੍ਰੀ ਹੈ, ਹਰ ਪਰਚੇਸ ਦੇ ਨਾਲ ਫ੍ਰੀ ਗਿਫਟ ਹੈ। ਨੰਬਰ ਟੂ ਕਾਲ ਇਜ 905-450-0054-0050-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 905 450 0054. Thank you very much, Manjeet. So nice of you.

0: For locations in GTA. For more information, visit rajdhanisweets.ca.
1: ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਇੱਕ ਇਨਫੋਰਮੇਸ਼ਨ ਧਾਰਮਿਕ ਸੱਦਾ ਪੱਤਰ ਹੈ। ਸਮੂਹ ਨਗਰ ਨਿਵਾਸੀ ਪਿੰਡ ਸ਼ੇਖੂਪੁਰਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਪਿੰਡ ਸ਼ੇਖੂਪੁਰਾ ਵਾਸੀਆਂ ਵੱਲੋਂ 9, 10 ਅਤੇ 11 ਅਕਤੂਬਰ ਨੂੰ ਗੁਰਦੁਆਰਾ ਸਾਧ ਸੰਗਤ ਬੋਰਡ ਨਾਨਕਸਰ ਸੁਸਾਇਟੀ ਤੇ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਅੱਜ ਕਰ ਦਿੱਤੇ ਗਏ ਨੇ ਤੇ 11 ਤਾਰੀਖ ਨੂੰ ਭੋਗ ਪੈਣਾ। ਤੋ ਸਮੂਹ ਸ਼ੇਖੂਪੁਰਾ ਨਗਰ ਵਾਸੀਆਂ ਨੂੰ 11 ਤਾਰੀਖ ਨੂੰ 144 ਕੈਨੇਡੀ ਰੋਡ ਯੂਨਿਟ 14 ਗੁਰਦੁਆਰਾ ਸਾਧ ਸੰਗਤ ਨਾਨਕਸਰ ਉੱਥੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਔਰ ਗੁਰਬਾਣੀ ਕੀਰਤਨ ਕਥਾ ਢਾਡੀ ਵਾਰਾਂ ਅਤੇ ਨਗਰ ਵਾਸੀ ਸ਼ੇਖੂਪੁਰਾ ਸਾਰੇ ਰਲ ਮਿਲ ਕੇ ਬੈਠਣਗੇ। ਹੋਰ ਜਾਣਕਾਰੀ ਲਈ ਗੁਰੂ ਕਾ ਲੰਗਰ ਟੁੱਟ ਵਰਤੇਗਾ ਪਰਮਜੀਤ ਸਿੰਘ ਧੱਟ ਨੂੰ ਜਾਂ ਹਰਜਿੰਦਰ ਸਿੰਘ ਧੱਟ ਨੂੰ ਫੋਨ ਕੀਤਾ ਜਾ ਸਕਦਾ ਹੈ 416-723-7241 416-723-7241। ਪ੍ਰੋਗਰਾਮ 'ਚ ਸਾਡੇ ਨਾਲ ਇੱਕ ਕਾਲਰ ਨੇ, ਵੇਖਦੇ ਹਾਂ ਕਿ ਸਾਡੇ ਲਈ ਕੀ ਸ਼ੁਭ ਇੱਛਾਵਾਂ ਲੈ ਕੇ ਆਏ ਨੇ। 5845 ਜੀ ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਅੰਕਲ ਜੀ, ਆ ਜਿਹੜੀਆਂ ਡੀਲਾਂ ਚੱਲਦੀਆਂ ਆ ਜਿਹੜੇ ਹੁਣ ਦੱਸ ਰਹੇ ਆ ਜੀ, ਇਹ ਆਪਣਾ ਸਮਾਂ ਹੈ ਤਾਂ ਇਹਨਾਂ ਦਾ ਕਿੰਨੇ ਤੋਂ ਕਿੰਨੇ ਆ ਜੀ ਐਤਵਾਰ ਦਾ?
1: ਤੁਸੀਂ ਜਿੰਨੇ ਵਜੇ ਕਹੋਗੇ ਖਿਲਾ ਦਾਂਗੇ, ਤੁਹਾਡੀ ਖਾਤਰ ਗੱਲ ਆ ਕੋਈ, ਤੁਸੀਂ ਹੁਕਮ ਕਰੋ ਕਿੰਨੇ ਵਜੇ ਆਉਣਾ।
2: ਹਾਂਜੀ ਅਸੀਂ
1: ਸਪੈਸ਼ਲ ਗਿਫਟ ਮਿਲੂਗਾ।
2: ਮੈਂ ਕਿਹਾ ਜੀ ਅਸੀਂ ਸਵੇਰੇ ਕੀਤੀ ਸੀਗੀ ਭਾਜੀ ਨਾਲ ਗੱਲ, ਸਾਡੇ ਦਿਮਾਗ ਚੋਂ ਆਹ ਨਿਕਲ ਗਈ ਸੀ, ਸਮੇਂ ਦੀ ਨਿਕਲ ਗਈ ਸੀ।
1: ਮੈਂ ਕਿਹਾ ਗੱਲ ਹੀ ਕੋਈ ਨੀ, ਆਓ ਤਾਂ ਸਹੀ ਤੁਸੀਂ ਕਹਾਣੀ ਕੋਈ ਨੀ।
2: ਵੈਰੀ ਗੁੱਡ ਜੀ, ਵੈਰੀ ਗੁੱਡ। ਹਾਂਜੀ ਹਾਂਜੀ ਬਹੁਤ ਬਹੁਤ ਜੀ ਧੰਨਵਾਦ ਤੁਹਾਡਾ ਜੀ। ਅਤੇ ਆਪਣਾ ਅੰਕਲ ਜੀ ਇੱਕ ਗਾਣਾ ਲਵਾਉਣਾ ਸੀ।
1: ਦੱਸੋ ਕਿਹੜਾ ਗਾਣਾ ਲਾਉਣਾ?
2: ਇਹ ਮਨਮੋਹਨ ਵਾਰ ਸਾਹਿਬ ਦਾ ਜੀ, ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ।
1: ਕੋਕਾ ਕਰਕੇ ਧੋਖਾ ਨੀ ਦਿਲ ਲੈ ਗਿਆ, ਕੋਕਾ ਕਰਕੇ ਧੋਖਾ। ਇੱਕ ਕੋਕੇ ਵਾਲਾ ਗੀਤ ਹੋਰ ਬੜਾ ਪਾਪੂਲਰ ਹੋਇਆ ਬਾਲੀਵੁੱਡ ਫਿਲਮ ਇੰਡਸਟਰੀ ਚ, ਜਸਬੀਰ ਜੱਸੀ ਦਾ ਬਾਦਸ਼ਾਹ ਦੇ ਨਾਲ ਗਾਇਆ ਹੋਇਆ, ਉਹ ਵੀ ਕੋਕਾ ਬੜਾ ਮਸ਼ਹੂਰ ਹੈ। ਇਹ ਕੋਕਾ ਲੱਭਿਆ ਅਜੇ ਤੱਕ, ਗੁਆਚਿਆ ਹੋਇਆ, ਮਿਲਿਆ ਨੀ ਕਿਸੇ ਨੂੰ, ਤੇ ਤੁਹਾਨੂੰ ਮਿਲਿਆ ਤਾਂ ਦੱਸਿਓ ਸਾਨੂੰ।
2: ਠੀਕ ਹੈ ਜੀ,
1: ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਇੱਕ ਵਾਰ ਫਿਰ ਤੁਹਾਨੂੰ ਉਸ ਲੈ ਕੇ ਚੱਲਦੇ ਹਾਂ। ਜੀ ਹਾਂ, ਲਾਈਵ ਔਨ ਲੋਕੇਸ਼ਨ ਪੰਜਾਬੀ ਲਹਿਰਾਂ ਦਾ ਚੱਲ ਰਿਹਾ ਔਰ ਗ੍ਰੈਂਡ ਹੋਮ ਫਰਨੀਚਰ ਤੇ। ਜੀ ਵੈਲਕਮ।
3: ਕਿਆ ਬਾਤ ਹੈ ਜੀ, ਆਵਾਜ਼ ਸੁਣ ਕੇ ਤੇ
1: ਹਾਏ ਹਾਏ, ਆਵਾਜ਼ ਸੁਣ ਕੇ ਕਿਹੜੇ ਜੇ ਠੰਡ ਪੈ ਗਈ।
3: ਬਿਲਕੁਲ
1: ਸਰਬਜੀਤ ਕਿਵੇਂ ਆ?
3: ਬਹੁਤ ਵਧੀਆ ਜੀ, ਬਹੁਤ ਵਧੀਆ।
1: ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਹੁਣੇ ਹੁਣੇ ਮੈਨੂੰ ਕਾਲ ਆਈ ਸੀ ਕਿ ਗ੍ਰੈਂਡ ਹੋਮ ਫਰਨੀਚਰ ਤੋਂ ਜੀ ਕਿੰਨੇ ਵਜੇ ਤੱਕ ਖੁੱਲੋਗੇ? ਮੈਂ ਕਿਹਾ ਤੁਸੀਂ ਦੱਸੋ, ਰਾਤ ਦੇ ਅੱਧੀ ਰਾਤ ਤੱਕ ਖੁਲਾ ਦਿਆਂਗੇ। ਗੱਲ ਆ ਕੋਈ
3: ਅੱਧੀ ਰਾਤ ਤੱਕ ਖੁਲਾ ਦਾਂਗੇ, ਸਹੀ ਗੱਲ ਹੈ, ਕੋਈ ਚੱਕਰ ਹੀ ਨਹੀਂ ਜੀ।
1: ਅੱਧੀ ਰਾਤ ਤੱਕ ਮੈਂ ਪੜ੍ਹਦੀ ਵੇ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਹੈ।
3: ਆਹਾ ਕੀ ਬਾਤ ਹੈ ਜੀ, ਬਿਲਕੁਲ। ਤੇ ਲਾਈਵ ਔਨ ਲੋਕੇਸ਼ਨ ਜੀ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਆਪਾਂ ਪਹੁੰਚੇ ਹੋਏ ਆ 294 ਵਾਕਰ ਡਰਾਈਵ ਗੱਡੀ ਪਾਰਕ ਕਰੋ, ਸ਼ਾਨਦਾਰ ਖੁੱਲੀ ਪਾਰਕਿੰਗ, ਵਾਕ ਕਰਕੇ ਸਿੱਧਾ ਅੰਦਰ ਆਓ ਤੇ ਸ਼ਾਨਦਾਰ ਡੀਲ ਤੁਸੀਂ ਪਾਓ। ਭਾਵੇਂ ਤੁਸੀਂ ਬੈੱਡ ਲੈਣੇ ਆ, ਸੋਫੇ ਲੈਣੇ ਆ, ਤੇ ਮੈਂ ਬਾਈ ਨੂੰ ਕਹਿ ਰਿਹਾ ਸੀ, ਮੈਂ ਕਿਹਾ ਯਾਰ ਬਾਈ ਕੋਈ ਸੋਫੇ ਹੋ ਜੇ, ਸੋਫਾ ਜਿਹੜਾ ਲੈਦਰ ਵਾਲਾ ਹੋਵੇ, ਸ਼ਾਨਦਾਰ ਰਿਕਲਾਈਨਰ, ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਬਹਿ ਕੇ ਬਟਨ ਨੱਪੀਏ ਜਾਂ ਕਿੱਲੀ ਖਿੱਚੀਏ ਤੇ ਬੰਦਾ ਹੈ ਤਾਹ ਕਰਕੇ ਲੱਤਾਂ ਉੱਤੇ। ਕਿਆ ਬਾਤ ਹੈ, ਆਉਣ ਦੋ।
4: ਬਿਲਕੁਲ ਬਾਈ ਜੀ, ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਓਪਨ ਆ, ਜਿੱਦਾਂ ਬਾਈ ਜੀ ਭਾਜੀ ਨੇ ਕਿਹਾ, ਬਿਲਕੁਲ। ਹੁਣ ਅਸੀਂ ਚਾਰੋ ਦਿਨ ਫਰਾਈਡੇ ਸੈਚਰਡੇ ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਚਾਰੋ ਦਿਨ ਓਪਨ ਹੋਵਾਂਗੇ। ਲੌਂਗ ਵੀਕਐਂਡ ਦੀ ਸੇਲ ਲੈ ਕੇ ਆਏ ਹਾਂ, ਸੋ ਮੈਂ ਤੇ ਨਵੀਂ ਬਾਈ ਜੀ ਤਾਂ ਮੰਡੇ ਤੋਂ ਤੁਹਾਨੂੰ ਮੈਸੇਜ ਦਿੰਦੇ ਆ ਰਹੇ ਹਾਂ, ਸੋ ਅੱਜ ਵੀ ਰਾਤ ਦੇ 10 ਵਜੇ ਤੱਕ ਸੈਚਰਡੇ ਸੰਡੇ ਤੇ ਮੰਡੇ ਚਾਰੋ ਦਿਨ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ, ਜਿਹਦੇ ਵਿੱਚ ਲੇਟੈਸਟ ਫਰਨੀਚਰ ਆਪਣੇ ਘਰ ਲੈ ਕੇ ਜਾਓਗੇ। ਤੇ ਇਹਨਾਂ ਨਾਲੇ ਬਹੁਤ ਸਾਰੇ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ ਜਾਂ ਟਰਕੀ ਰਸੋਵਾ ਸੈੱਟ ਦੀ ਗੱਲਬਾਤ ਕਰ ਲਈਏ, ਬਾਜੀ ਸੋਲਿਡ ਵੁੱਡ ਦੇ ਡਾਇਨਿੰਗ ਟੇਬਲ 10-10 ਸੀਟਰ ਜਿਹੜੇ ਅੱਜ ਨਿਊ ਅਰਾਈਵਲ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਗਏ, ਇੱਕ ਬੈਡਰੂਮ ਸੈੱਟ ਆਇਆ ਬਾਈ ਜੀ, ਲਾਗੇ ਜਾਓਗੇ ਆਪੇ ਐਲਈਡੀ ਚੱਲੂਗੀ, ਸੈਂਸਰ ਨਾਲ ਐਲਈਡੀ ਚੱਲਦੀ ਆ। ਸੋ ਬਹੁਤ ਸਾਰੀ ਇਹੋ ਜਿਹੀ ਨਵੀਂ ਇਨਵੈਂਟਰੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਸੋ ਜ਼ਰੂਰ ਇੱਕ ਚੱਕਰ ਲਾਓ। ਲੋਐਸਟ ਪ੍ਰਾਈਸ ਮਿਲਣੀ ਹੈ ਲੌਂਗ ਵੀਕਐਂਡ ਦੇ ਉੱਪਰ ਤੇ ਹਰੇਕ ਪਰਚੇਜ਼ ਨਾਲ ਤੋਹਫਾ ਤੇ ਮਿਲਣਾ ਇੱਕ ਮੰਡਲੀ ਲੌਂਗ ਵੀਕੈਂਡ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕ ਡਰਾਈਵ ਦੇ ਉੱਪਰ ਤੇ ਨਾਲ ਜੀ
3: ਬਾਈ ਜੀ ਹੁਣ ਸੋਫਾ ਤੇ ਨਾਲੇ ਤੋਹਫਾ ਕਰ ਦੋ ਫਿਰ ਚੱਕ ਲਓ ਫਟ
4: ਨਾਲੇ ਹੁਣ ਭਾਜੀ ਆ ਕੇ ਸਟੂਡੀਓ 'ਚ ਬਹਿ ਗਏ ਹੁਣ ਤੋਹਫਾ ਛੋਟਾ
1: ਹੁਣ ਨਾਲੇ ਗੱਲ
4: ਆਊਗਾ ਰਿਕਲਾਈਨਰ ਸੋਫਾ ਜੀ
1: ਜੀ ਜੀ ਗੱਲ ਇਹ ਆ ਸੁੱਖ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਰਾਤ ਦੇ 10 ਵਜੇ ਤੱਕ ਲਾਈਵ ਔਨ ਲੋਕੇਸ਼ਨ ਹੋਊਗਾ
4: ਜੀ ਬਿਲਕੁਲ ਭਾਜੀ ਅੱਜ ਰਾਤ ਦੇ 10 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਤੇ ਨਾਲ ਦੀ ਨਾਲ ਹੁਣ ਭਾਜੀ ਡੀਲ ਦਿੰਦੇ ਆ ਜਿਨ੍ਹਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ 3 ਸੀਟਰ ਸੋਫਾ 2 ਸੀਟਰ ਲਫਟਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਡ੍ਰੌਪ ਡਾਊਨ ਕੱਪ ਹੋਲਡਰ ਵੀ ਵਿੱਚ ਸਭ ਚੀਜ਼ ਭਾਜੀ ਬਣੇ ਹੋਏ ਨੇ 3 ਸੀਟਰ ਸੋਫਾ ਤੇ ਨਾਲ 2 ਸੀਟਰ ਲਫਟਡ 4 ਰਿਕਲਾਈਨਰ ਡ੍ਰੌਪ ਡਾਊਨ ਕੱਪ ਹੋਲਡਰ ਵੀ ਰੰਗ ਵੀ 2 ਮਿਲਣਗੇ ਬਰਾਊਨ ਜਾਂ ਬਲੈਕ ਲੈ ਲਿਓ ਤੇ ਇਹਦੀ ਰੈਗੂਲਰ ਕੀਮਤ ਤੁਸੀਂ ਜਾ ਕੇ ਦੇਖ ਲਓ $2800 ਲੱਗੀ ਆ ਲੌਂਗ ਵੀਕਐਂਡ ਸਪੈਸ਼ਲ ਸਿਰਫ $1299 ਦਾ $1299 ਦਾ ਤੇ ਸਾਡੇ ਵੱਲੋਂ ਟਰਕੀ ਦੀ ਏਰੀਆ ਰੱਖ $250 ਦੀ ਆਉਂਦੀ ਬਿਲਕੁਲ ਫ੍ਰੀ ਹੁਣ ਭਾਜੀ ਸਟੂਡੀਓ 'ਚ ਬੈਠੇ ਆ ਤੋਹਫਾ ਛੋਟਾ ਦੇਣਾ ਜੀ 50 ਇੰਚ ਦਾ LG ਦਾ TV ਬਿਲਕੁਲ ਬਿਲਕੁਲ 50 ਇੰਚ ਦਾ TV ਬਿਲਕੁਲ ਫ੍ਰੀ ਤੋਹਫਾ ਐਂਡ ਲਫਟਡ ਰਿਕਲਾਈਨਰ 4 ਰਿਕਲਾਈਨਰ ਦੇ ਨਾਲ $1299 ਦਾ ਇਹ ਟਰਕੀ ਦੀ ਏਰੀਆ ਰੱਖ ਵੀ ਫ੍ਰੀ ਤੇ ਨਾਲ 50 ਇੰਚ ਦਾ TV ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਤੇ ਲੌਂਗ ਵੀਕਐਂਡ ਦੇ ਉੱਪਰ ਅੱਜ ਵੀ 10 ਵਜੇ ਤੱਕ ਓਪਨ ਤੁਸੀਂ ਪਹੁੰਚ ਸਕਦੇ ਹੋ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਥੈਂਕਸ ਗਿਵਿੰਗ ਲੌਂਗ ਵੀਕਐਂਡ
1: ਓ ਬੱਲੇ ਬੱਲੇ ਥੈਂਕਸ ਗਿਵਿੰਗ ਲੌਂਗ ਵੀਕਐਂਡ ਸੇਲ ਪ੍ਰੋਗਰਾਮ ਮੈਂ ਪੰਜਾਬੀ ਲੈਣਾ ਬੜੀ ਜਲਦ ਸੀ ਗ੍ਰੈਂਡ ਹੋਮ ਫਰਨੀਚਰ ਤੋਂ ਫਿਰ ਜੁੜਾਂਗੇ ਔਰ ਇੱਕ ਵਾਰ ਫਿਰ ਤੁਹਾਨੂੰ ਹੀਲੈਕਸ ਅਰਜੈਂਟ ਕੇਅਰ ਹੀਲੈਕਸ ਐਂਡ ਵੈਲਨੈਸ ਸੈਂਟਰ ਕਾਇਰੋਪ੍ਰੈਕਟਰ ਦੀਆਂ ਸੇਵਾਵਾਂ ਫਿਜ਼ੀਓਥੈਰੇਪੀ ਦੀਆਂ ਸੇਵਾਵਾਂ ਵਰਟੀਗੋ ਨੂੰ ਪ੍ਰੋਬਲਮ ਜੇ ਕਿਸੇ ਨੂੰ ਹੋ ਗਈ ਹੈ ਔਰ ਨਾਲ ਦੀ ਨਾਲ ਤੁਹਾਨੂੰ ਮਸਾਜ ਦੀਆਂ ਸਰਵਿਸਿਜ ਅਤੇ ਹੀਲੈਕਸ ਵਾਲਿਆਂ ਕੋਲ ਜਾਓਗੇ ਤਾਂ ਬਸ ਫਿਰ ਕਹਿੰਦੇ ਆ ਮੈਡੀਟੇਸ਼ਨ ਦੀਆਂ ਸੇਵਾਵਾਂ ਔਰ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਚੁਸਤ ਦਰੁਸਤ ਰੱਖਣ ਦੀਆਂ ਸੇਵਾਵਾਂ ਤੁਹਾਨੂੰ ਮਿਲਣਗੀਆਂ ਹੀਲੈਕਸ ਜੀ ਹਾਂ ਗੋਰਵੇ ਅਤੇ ਕੰਟਰੀ ਸਾਈਡ ਦੇ ਨਾਲ ਜੋ ਪਲਾਜ਼ਾ ਹੈ ਜਿੱਥੇ ਰੋਇਲ ਇੰਡੀਆ ਗਰੋਸਰਸ ਨੇ ਉਹਦੇ ਬਿਲਕੁਲ ਨਾਲ ਹੈ ਹੀਲੈਕਸ ਬਹੁਤ ਹੀ ਵੈਲਨੈਸ ਸੈਂਟਰ ਨੰਬਰ ਹੈ 905-913-5256 905-913-5256 ਇੱਕ ਕਾਲ ਲੈਂਦੇ ਹਾਂ ਜੀ 3272 ਵੈਲਕਮ ਬਿਲਕੁਲ ਬਿਲਕੁਲ ਠੀਕ
3: ਹੋ
1: ਬਿਲਕੁਲ ਠੀਕ ਤੁਸੀਂ
3: ਬਿਲਕੁਲ ਬਿਲਕੁਲ ਅੱਛਾ ਅੱਜ ਫਿਰ ਇੱਕ ਗੀਤ ਸੁਣਾ ਦਿਓ ਜੀ
1: ਕਿਹੜਾ ਜੀ
3: ਸਰਦੂਲ ਸਿਕੰਦਰ ਦਾ ਸਿੱਖ ਲੈ ਕਲਹਿਰੀਆ ਮੋਹਰਾ
1: ਹਾਂ ਬੜੀਆਂ ਵਧੀਆ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਲੱਗਿਆ ਮੈਂ ਬਸ 2 ਮਿੰਟ ਦਿਓ ਤੇ ਤੁਹਾਡੀਆਂ ਸਾਰੀਆਂ ਕਾਲਸ ਆਨ ਦੀ ਏਅਰ ਕਰਾਂਗੇ ਪਹਿਲਾਂ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ

0: ਪੰਜਾਬੀ ਲਹਿਰਾਂ ਅਤੇ ਭਾਵੇਂ ਥੋੜ੍ਹਾ ਥੋੜ੍ਹਾ ਹੀ ਸੁਣਾਈਏ, ਗਾਣੇ ਥੋੜ੍ਹੇ ਸਾਰੇ ਸੁਣਾਵਾਂਗੇ। ਸਰਦੂਲ ਸਿਕੰਦਰ ਬਾਈ ਜੀ ਨੇ ਰਿਕੁਐਸਟ ਕੀਤੀ ਹੈ ਮੱਖਣ। ਮੱਖਣ ਕਿਆ ਬਾਤ ਆ, ਮੱਖਣ ਕਹਿੰਦੇ ਹੁੰਦੇ ਆ ਸਾਗ ਹੋਵੇ ਅਤੇ ਵਿੱਚ ਮੱਖਣ ਹੋਵੇ। ਪ੍ਰੋਗਰਾਮ ਪੰਜਾਬੀ ਲਹਿਰਾਂ 2314 ਜੀ ਵੈਲਕਮ। ਮਲਟੀ ਮਲਟੀ ਟੈਲੈਂਟਡ ਤੇ ਜਿਹੜੀ ਨਾ ਘਰਾਂ ਦੀ ਕਮਰਸ਼ੀਅਲ ਪ੍ਰੋਪਰਟੀ ਦੀ ਔਰ ਗੱਡੀਆਂ ਦੀ ਇੰਸ਼ੋਰੈਂਸ ਦੇ ਮਲਟੀ ਟੈਲੈਂਟਡ ਜਗਜੀਤ ਬਹੁਗੁਣ ਸਾਡੇ ਨਾਲ ਨੇ। ਨੰਬਰ ਹੈ 647-299-3314 ਅਤੇ ਤਕਰੀਬਨ 20-22 ਸਾਲ ਤੋਂ ਲਗਾਤਾਰ ਪੰਜਾਬੀ ਲਹਿਰਾਂ ਦੇ ਸਪੋਂਸਰ ਨੇ ਜੀ। ਅੱਜ ਦੇ ਪ੍ਰੋਗਰਾਮ 'ਚ ਵੈਲਕਮ।
1: ਥੈਂਕ ਯੂ ਭਾਅ ਜੀ, ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜੀ। ਸੋ ਨਾਈਸ ਆਫ ਯੂ। ਅਤੇ ਹੁਣ ਆਪਾਂ ਥੋੜ੍ਹੀ ਜਿਹੀ ਇੰਸ਼ੋਰੈਂਸ ਦੀ ਗੱਲਬਾਤ ਕਰ ਲੈਂਦੇ ਹਾਂ ਭਾਅ ਜੀ। ਤੁਸੀਂ ਆਲਰੇਡੀ

0: ਇਨਵੈਂਟੋਰੀ ਸਾਡੀ ਸੀਗੀ $50,000 ਦੀ, ਹੁਣ ਤੁਹਾਡੇ ਕੋਲ ਪਈ ਜੀ $2,00,000 ਦੀ ਇਨਵੈਂਟੋਰੀ। ਐਡਮਿਨ ਤੁਸੀਂ ਅੰਡਰ ਇਨਸ਼ੋਰਡ ਆ, ਅੱਗੇ ਤੁਹਾਡਾ ਆਪਰੇਸ਼ਨ ਸੀਗਾ ਵਿਦ ਇਨ ਕੈਨੇਡਾ, ਹੁਣ ਤੁਸੀਂ ਵਿਦ ਇਨ ਕੈਨੇਡਾ ਐਂਡ USA, ਮੇ ਬੀ ਤੁਸੀਂ ਇੰਡੀਆ ਨੂੰ ਵੀ ਚੀਜ਼ਾਂ ਇੰਪੋਰਟ ਐਕਸਪੋਰਟ ਕਰਦੇ ਹੋ। ਸੋ ਇਹਦੀਆਂ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਅੰਡਰ ਇੰਸ਼ੋਰੈਂਸ ਦੇ ਵਿੱਚ। ਸੈਕੰਡਲੀ ਤੁਸੀਂ ਬਿਲਡਿੰਗ 2 ਮਿਲੀਅਨ ਦੀ ਲਈ ਆ, ਤੁਹਾਡੀ 2 ਮਿਲੀਅਨ ਦੀ ਕਵਰੇਜ ਚੱਲੀ ਜਾਂਦੀ ਆ। ਅੱਜ ਉਹਦੀ ਜਿਹੜੀ ਆਪਾਂ ਰੀਬਿਲਡਿੰਗ ਕੋਸਟ ਆ ਤੁਹਾਡੀ ਕਮਰਸ਼ੀਅਲ ਬਿਲਡਿੰਗ ਦੀ, ਉਹ 8 ਮਿਲੀਅਨ ਦੀ ਹੋ ਗਈ। ਪਰ ਆਪਣੀ ਪੁਰਾਣੀ ਪਾਲਿਸੀ ਨਾ ਰਿਵਿਊ ਹੋਣ ਕਰਕੇ ਜਿਹੜੀ ਆਪਾਂ ਇੰਸ਼ੋਰੈਂਸ ਪ੍ਰੀਮੀਅਮ ਦਾ ਮਾਈਟ ਵੀ ਥੋੜਾ ਘੱਟ ਪੇ ਕਰ ਰਹੇ ਹਾਂ, ਪਰ ਆਪਣੇ ਕੋਲ ਜਿਹੜੀ ਪ੍ਰੋਪਰ ਇੰਸ਼ੋਰੈਂਸ ਨਹੀਂ ਹੈਗੀ। ਸੋ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਤੋਂ ਜਾਂ ਇਨ ਜਨਰਲ ਜਦੋਂ ਸਾਨੂੰ ਕਲਾਇੰਟਸ ਕਾਲ ਕਰਦੇ ਨੇ ਜੀ, ਅੱਜ ਦੀ ਮਾਰਕੀਟ ਦੇ ਵਿੱਚ ਭਾਜੀ ਜਿਹੜਾ ਰੇਟਸ ਨੇ ਇੰਸ਼ੋਰੈਂਸ ਕੰਪਨੀਆਂ ਇੰਨੇ ਕੁ ਕੰਪੈਰੇਟਿਵ ਦੇ ਰਹੀਆਂ ਨੇ ਜੀ। ਮੈਂ ਅੱਗੇ ਇੱਕ ਦਿਨ ਜ਼ਿਕਰ ਕੀਤਾ ਸੀਗਾ ਵੀ ਮੈਨੂੰ ਪੰਜਾਬੀ ਲਹਿਰਾਂ ਤੋਂ ਲਿਸਨਰ ਆਏ ਜੀ, ਪਲਾਜ਼ਾ ਓਨ ਕਰਦੇ ਆ ਜੀ, ਉਹਨਾਂ ਦੀ ਜਿਹੜੀ ਕਵਰੇਜ ਹੀ ਵਾਜ ਅੰਡਰ ਇਨਸ਼ੋਰਡ ਬਾਈ $1 ਮਿਲੀਅਨ। ਭਾਜੀ ਇੱਕ ਤਾਂ ਉਹਨਾਂ ਨੇ $1 ਮਿਲੀਅਨ ਦੀ ਪ੍ਰੋਪਰਟੀ ਦੇ ਵਿੱਚ ਕਵਰੇਜ ਐਡ ਹੋਈ, ਤੇ ਉਹਨਾਂ ਨੂੰ ਅਰਾਊਂਡ $1,500-1,600 ਉਹਨਾਂ ਨੂੰ ਜਿਹੜਾ ਪ੍ਰਾਈਸ ਵੀ ਮੈਂ ਡਿਸਕਾਊਂਟ ਲੈ ਕੇ ਦਿੱਤਾ
1: ਜੀ ਜੀ।
0: ਜੇ ਤੁਸੀਂ ਕਿਸੇ ਵੀ ਤਰੀਕੇ ਦਾ ਬਿਜ਼ਨਸ ਓਨ ਕਰਦੇ ਆ ਜਾਂ ਬਿਲਡਿੰਗ ਓਨ ਕਰਦੇ ਆ, ਸਾਨੂੰ ਇੱਕ ਵਾਰੀ ਕਾਲ ਕਰ ਲਿਆ ਕਰੋ, ਸਾਡੇ ਦਫ਼ਤਰ ਆਉਣ ਦੀ ਲੋੜ ਨੀ। ਮੈਨੂੰ ਪਤਾ ਜੀ ਬਿਜ਼ਨਸਮੈਨ ਜਿਹੜੇ ਆਲ ਦਾ ਟਾਈਮ ਬੜੇ ਬਿਜ਼ੀ ਹੁੰਦੇ ਨੇ ਹਨਾ, ਤੇ ਸਾਨੂੰ ਫੋਨ ਤੇ ਇਨਫੋਰਮੇਸ਼ਨ ਦਿਓ। ਕੋਈ ਤੁਹਾਡਾ 40-45 ਮਿੰਟ ਨੀ ਲੈਂਦੇ, 10-15 ਮਿੰਟ ਤੁਹਾਡੇ ਕੋਲ ਇਨਫੋਰਮੇਸ਼ਨ ਲੈ ਕੇ ਸਾਨੂੰ ਅਸੀਂ ਕੋਡ ਦੇ ਦੇਣਾ ਜੀ, ਅਸੀਂ ਕਰਦੇ ਕੀ ਆ ਜੀ। ਮੈਂ ਥੋੜਾ ਡਿਟੇਲ ਦੱਸ ਦਿੰਦਾ ਜੀ, ਕੋਈ ਰੀਟੇਲ ਦਾ ਬਿਜ਼ਨਸ ਆ, ਹੋਲਸੇਲ ਆ, ਤੁਸੀਂ ਕੋਈ ਵੇਅਰ ਹਾਊਸਿੰਗ ਆ, ਇੰਪੋਰਟ ਐਕਸਪੋਰਟ ਕਰਦੇ ਆ, ਜਿਹੜੇ ਕੰਟਰੈਕਟਰ ਵੀਰ ਨੇ, ਤੁਸੀਂ ਆਪਣੇ CGL ਲੈਣੀ ਆ, ਆਪਣੇ ਇਕਵਿਪਮੈਂਟ ਸੋਲਡ ਕਰਾਉਣੇ ਆ ਜੀ, ਆਲ ਐਂਡ ਆਲ ਸਾਨੂੰ ਕਾਲ ਕਰ ਲਿਆ ਕਰੋ ਜੀ, 647-299-2314। ਲਾਸਟ ਗੱਲ ਭਾਜੀ, ਜੇ ਪਰਸਨਲ ਸਾਈਡ ਤੇ ਜੇ ਤੁਹਾਡੀ ਕਾਰ ਇੰਸ਼ੋਰੈਂਸ ਦੀ ਪਾਲਿਸੀ ਰਿਨਿਊ ਤੇ ਆਈ ਹੋਈ ਆ, ਚਾਹੇ ਤੁਸੀਂ ਬ੍ਰੈਂਪਟਨ ਚ ਆ, GTA ਚ ਆ, ਵੱਧ ਇੰਸ਼ੋਰੈਂਸ ਪੇ ਕਰਨ ਦੀ ਕੋਈ ਲੋੜ ਨੀ, ਸਾਨੂੰ ਇੱਕ ਵਾਰੀ ਕਾਲ ਕਰ ਲਓ, ਲਾਇਸੈਂਸ ਭੇਜ ਦਿਓ ਜੀ, ਤੁਹਾਡਾ 90% ਕੰਮ ਹੋ ਜਾਣਾ ਵਾ। ਤੁਹਾਡੀ ਇੱਕ ਕਾਲ ਜਿਹੜੀ ਆ ਤੁਹਾਨੂੰ $500 ਤੋਂ ਲੈ ਕੇ $1,000 ਤੱਕ, ਮੈਂ ਅੱਗੇ ਵੀ ਕਈ ਵਾਰੀ ਮੈਂਸ਼ਨ ਕੀਤਾ ਜੀ, ਪੰਜਾਬੀ ਲਹਿਰਾਂ ਦੇ ਕਸਟਮਰ ਕਈ ਵਾਰੀ $100-150 ਪਰ ਮੰਥ ਵੀ ਸੇਵ ਕਰਦੇ ਆ। ਆਪਣੀ ਐਪ ਡਾਊਨਲੋਡ ਕਰ ਲਓ ਜੀ, ਮਲਟੀਪਲ ਕਾਰਸ ਨੇ, ਮਲਟੀਪਲ ਪ੍ਰੋਪਰਟੀਜ਼ ਨੇ, ਨਾਲ ਤੁਹਾਡੀ ਕਮਰਸ਼ੀਅਲ ਵੀ ਆ, ਆਲ ਐਂਡ ਆਲ ਪੂਰਾ ਪੈਕੇਜ ਬਣਾ ਕੇ ਤੁਹਾਨੂੰ ਵਧੀਆ ਠੀਕ ਠਾਕ ਸੇਵਿੰਗ ਕਰ ਦਿਆਂਗੇ ਜੀ। ਸਾਨੂੰ ਇੱਕ ਵਾਰੀ ਕਾਲ ਕਰਨੀ ਪੈਣੀ ਆ, 647-299-2314, 647-299-2314।
1: ਨੰਬਰ ਇੱਕ ਵਾਰੀ ਫੇਰ ਦੇ ਦੋ,
0: 647-299-2314, 647-299-2314। ਜੇ ਬਿਜ਼ੀ ਆ ਪੰਜਾਬੀ ਲਹਿਰਾਂ ਦਾ ਟੈਕਸਟ ਮੈਸੇਜ ਕਰ ਦੋ ਜੀ, ਤੁਹਾਨੂੰ ਆਪਣੇ ਆਪ ਹੀ ਬੜੀ ਖੁਸ਼ੀ ਖੁਸ਼ੀ ਕਾਲ ਕਰ ਲੈਣੀ ਆ। ਨੰਬਰ 647-299-2314, 647-299-2314।
1: ਇਹ ਨੰਬਰ ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਦੇ ਸਟੂਡੀਓ ਤੋਂ ਲਿਆ ਜਾ ਸਕਦਾ, ਮੇਰੇ ਕੋਲੋਂ ਲਿਆ ਜਾ ਸਕਦਾ, ਨਵੀਂ ਤੋਂ ਲਿਆ ਜਾ ਸਕਦਾ, ਜਾਂ ਫਿਰ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਭੇਜ ਕੇ ਵੀ ਨੰਬਰ ਲੈ ਸਕਦੇ ਹੋ, 647-299-2314। ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੀਆਂ ਕਾਲਸ ਲਗਾਤਾਰ ਆਉਣੀਆਂ ਚਾਹੀਦੀਆਂ। ਲੌਂਗ ਵੀਕਐਂਡ ਕਿਵੇਂ ਮਨਾ ਰਹੇ ਹੋ, ਕਿਤੇ ਜਾ ਰਹੇ ਹੋ ਬਾਹਰ ਅੰਦਰ ਤੁਸੀਂ? ਅੱਜ ਤਾਂ ਮੇਰੇ ਖਿਆਲ ਬਹੁਤ ਸਾਰੀਆਂ ਗੱਡੀਆਂ ਇਸ ਵੇਲੇ ਸਿੱਧੂ ਮੂਸੇ ਵਾਲੇ ਦਾ ਦੇਖੋ, ਕਹਿੰਦੇ ਹੁੰਦੇ ਨੇ ਕਿ ਮਰਨਾ ਉਸੀ ਕਾ ਜਿਸ ਕਾ ਜ਼ਮਾਨਾ ਕਰੇ ਅਫਸੋਸ, ਮਰਨਾ ਉਸੀ ਕਾ ਜਿਸ ਕਾ ਜ਼ਮਾਨਾ ਕਰੇ ਅਫਸੋਸ, ਯੂੰ ਤੋ ਦੁਨੀਆ ਪੇ ਆਏ ਹੈ ਸਭੀ ਮਰਨੇ ਕੇ ਲੀਏ, ਮਰ ਤਾਂ ਹਰ ਇੱਕ ਨੇ ਜਾਣਾ, ਪਰ ਜਿਹਦਾ ਜ਼ਮਾਨਾ ਉਹਦੀ ਮੌਤ ਤੋਂ ਬਾਅਦ ਵੀ ਉਹਨੂੰ ਜਿਉਂਦਾ ਵੇਖ ਰਹੇ ਲੋਕ, ਨਵੀਂ ਵੀ ਅੱਜ ਛੁੱਟੀ ਕਰਕੇ ਤੇ ਐਡਾ ਵੱਡਾ ਕੌਂਸਰਟ ਜਿਹੜਾ ਇਹ ਹੋਲੋਗ੍ਰਾਮ ਪੰਜਾਬੀ ਦੇ ਕਿਸੇ ਆਰਟਿਸਟ ਦਾ ਦੁਨੀਆ ਭਰ ਵਿੱਚ ਪਹਿਲੀ ਵਾਰ, ਪਿਛਲੀ ਵਾਰੀ ਤੁਸੀਂ ਨਵੀਂ ਦੀ ਇੰਟਰਵਿਊ ਯੂਟਿਊਬ 'ਤੇ ਸੁਣੀ ਹੋਣੀ ਆ, ਸਨੀ ਮਾਲਟਨ ਅਤੇ ਜਿਹੜੇ ਹੋਲੋਗ੍ਰਾਮ ਦੇ ਪ੍ਰਮੋਟਰ ਨੇ ਉਹਨਾਂ ਦੇ ਨਾਲ, ਅਤੇ ਅੱਜ ਡਾਊਨ ਟਾਊਨ ਦੇ ਵਿੱਚ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਜਿਉਂਦਾ ਹੋ ਕੇ ਸਟੇਜ 'ਤੇ ਆ ਰਿਹਾ ਹੈ ਨਾ, ਕਮਾਲ ਦੀਆਂ ਗੱਲਾਂ। ਜਿੱਥੇ ਆਪਾਂ ਬਹੁਤ ਚਿਰ ਪਹਿਲਾਂ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਜਿਹੜੀ ਆਵਾਜ਼ ਹੈ ਇਹ ਮਰਦੀ ਨਹੀਂ ਹੈ, ਆਵਾਜ਼ ਏਅਰ ਦੇ ਵਿੱਚ ਚਲੀ ਜਾਂਦੀ ਹੈ, ਅਤੇ ਆਪਾਂ ਕਹਿੰਦੇ ਹੁੰਦੇ ਸੀ ਕੋਈ ਸਮਾਂ ਆਊਗਾ ਕਿ ਟੈਕਨੀਸ਼ੀਅਨ ਜਿਹੜੇ ਆ, ਟੈਕਨੋਲੋਜੀ ਆ, ਰਿਸਰਚ ਜਿਹੜੀ ਆ, ਉਹ ਉਹਨਾਂ ਆਵਾਜ਼ਾਂ ਨੂੰ ਵਾਪਸ ਬੁਲਾ ਸਕੂਗੀ। ਅਤੇ ਹੁਣ ਸਿੱਧੂ ਮੂਸੇਵਾਲਾ ਸਰੀਰਕ ਤੌਰ 'ਤੇ ਭਾਵੇਂ ਨਹੀਂ ਹੈ, ਪਰ ਸਿੱਧੂ ਮੂਸੇਵਾਲਾ ਅੱਜ ਸਕੋਸ਼ੀਆ ਐਰੀਨਾ ਦੇ ਵਿੱਚ ਤੁਹਾਨੂੰ ਤੁਹਾਡੇ ਸਾਹਮਣੇ ਖੜਾ ਨਜ਼ਰ ਆਊਗਾ ਜਿਹੜੇ ਲੋਕ ਉੱਥੇ ਪਹੁੰਚਣਗੇ। ਤੋ ਸਾਡੇ ਵੱਲੋਂ ਉਸ ਵੱਡੀ ਕਲਮ ਨੂੰ, ਉਸ ਵੱਡੀ ਕਲਾ ਨੂੰ ਬਹੁਤ ਸਾਰਾ ਸਲੂਟ।

0: ਹੱਕ ਆ। ਔਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਸਿੱਧੂ ਮੂਸੇਵਾਲੇ ਦੀ ਸਭ ਤੋਂ ਪਹਿਲੀ ਇੰਟਰਵਿਊ ਕਰਨ ਦਾ ਮਾਣ ਵੀ ਪੰਜਾਬੀ ਲਹਿਰਾਂ ਦੇ ਵਿੱਚ ਮੈਨੂੰ ਜਾਂਦਾ। ਮੇਰੇ ਨਾਲ ਸਭ ਤੋਂ ਪਹਿਲੀ ਉਹਨਾਂ ਨੇ ਇੰਟਰਵਿਊ ਕੀਤੀ ਸੀ, ਉਦੋਂ ਉਹਨਾਂ ਨੇ ਇੱਕ ਸ਼ੋਅ ਕੀਤਾ ਸੀ ਸਾਡੇ ਇੱਥੇ ਫੋਰਟਨ ਅਤੇ ਸਟੀਲ ਅਤੇ ਬੈਂਕਟ ਹਾਲ ਆ, ਉਹਦੇ ਵਿੱਚ ਉਹਨਾਂ ਦਾ ਸ਼ੋਅ ਹੋਇਆ ਸੀ ਪਹਿਲਾਂ। ਅਤੇ ਕਿਆ ਬਾਤਾਂ ਨੇ, ਅੱਜ ਕਹਿੰਦੇ ਹੁੰਦੇ ਆ ਕਿ ਦੁਨੀਆ ਗਾਉਂਦੀ ਰਹੂਗੀ ਯੋਧਿਆਂ ਦੀਆਂ ਵਾਰਾਂ। ਗਾਇਕੀ ਦਾ ਯੋਧਾ ਸੀ ਸਿੱਧੂ ਮੂਸੇਵਾਲਾ, ਅਤੇ ਅੱਜ ਹੋਲੋਗ੍ਰਾਮ ਦੇ ਰਾਹੀਂ, ਔਰ ਸਿੱਧੂ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ, ਉਹਨਾਂ ਦੇ ਮਾਤਾ ਜੀ ਅਤੇ ਛੋਟਾ ਸਿੱਧੂ ਇਹ ਪਹੁੰਚ ਰਹੇ ਨੇ, ਅਤੇ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਨਾਲ ਦੀ ਨਾਲ। ਕਿੰਨੇ ਸਰਪ੍ਰਾਈਜ਼ ਹੋ ਰਹੇ ਆ, ਗੁਲਾਬ ਸਿੱਧੂ ਬਾਈ ਆਇਆ ਹੋਇਆ, ਅਤੇ ਮੈਨੂੰ ਨਵੀਂ ਦੱਸ ਰਿਹਾ ਸੀ ਕਿ ਸਨੀ ਮਾਲਟਨ ਨੇ ਪਰਫੋਰਮ ਕਰਨਾ ਹੈ, ਬਹੁਤ ਸਾਰੇ ਹੋਰ। ਤੋ ਖੈਰ ਪ੍ਰੋਗਰਾਮ ਪੰਜਾਬੀ ਲਹਿਰਾਂ, ਮੈਂ ਕਿਉਂਕਿ ਗੱਲ ਲੰਬੀ ਕਰਨੀ ਚਾਹੀਦੀ ਵੀ ਸੀ, ਅਤੇ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਮੈਂ UBT ਟਰਾਂਸਪੋਰਟ ਵਾਲਿਆਂ ਨੂੰ ਓਨਰ ਰਿਪੋਰਟਰ ਚਾਹੀਦੇ ਨੇ, 2 ਸਾਲ ਦਾ ਐਕਸਪੀਰੀਅੰਸ ਚਾਹੀਦਾ, CVOR ਕਲੀਅਰ ਚਾਹੀਦਾ। ਜੀ ਹਾਂ, UBT ਟਰਾਂਸਪੋਰਟ ਨੰਬਰ ਹੈ 416-881-1934, 416-881-1934 ਟੈਲੀਫੋਨ ਨੰਬਰ ਹੈ। ਔਰ ਮੋਂਟਰੀਅਲ ਨੂੰ ਜਾਣਾ ਹੈ, ਟੋਰੰਟੋ ਟੂ ਮੋਂਟਰੀਅਲ, ਮੋਂਟਰੀਅਲ ਟੂ ਟੋਰੰਟੋ, UBT ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਇੱਕ ਤੁਹਾਨੂੰ ਨੰਬਰ ਦੇਣਾ ਚਾਹੁੰਦੇ ਹਾਂ, ਜੀ ਹਾਂ, ਗੁਰਵਿੰਦਰ ਸਿੰਘ ਜੀ, ਗੁਰਿੰਦਰ ਸਿੰਘ ਜੀ ਬਿਜ਼ਨਸ ਕੰਸਲਟੈਂਟ ਨੇ, ਮਿਸਟਰ ਗੁਰਿੰਦਰ ਸਿੰਘ। ਇਹ ਤੁਹਾਨੂੰ ਦੱਸਦੇ ਨੇ ਕਿ ਕੰਸਲਟੇਸ਼ਨ ਜਿਹੜੀ ਕਰਦੇ ਨੇ, ਬਿਜ਼ਨਸ ਸੈਮੀਨਾਰ ਲਾਉਂਦੇ ਨੇ, ਕਿਵੇਂ ਬਿਜ਼ਨਸ ਸਟਾਰਟ ਕਰਨਾ ਹੈ, ਕਿਵੇਂ ਲੋ ਕੋਸਟ ਸਟਾਰਟ ਕਰਨਾ ਹੈ, ਪ੍ਰੋਬਲਮਸ ਕਿਵੇਂ ਸੋਲਵ ਕਰਨੀਆਂ। ਤਾਂ ਗੁਰਿੰਦਰ ਸਿੰਘ ਜੀ ਨੂੰ ਟੈਲੀਫੋਨ ਕਰੋ, ਨੰਬਰ ਹੈ 647-649-7365, 647-649-7365-4317। ਜੀ ਵੈਲਕਮ
1: ਜੀ, ਸਰ ਜੀ
0: ਸਤਿ ਸ਼੍ਰੀ ਅਕਾਲ।
1: ਹਾਂਜੀ ਭਾਜੀ, ਮੈਂ ਜੀ ਗਾਣਾ ਸੁਣਨਾ ਆਪਣਾ ਸੀਟੀ ਵਜੇ ਚਵਾਰੇ ਵੇ ਨਾਨਿਆਂ ਦੇ ਮੁੰਡਿਆ।
0: ਉਹ ਤੁਹਾਡਾ ਬੇੜਾ ਬਹਿ ਜੇ, ਇਹ ਸੀਟੀ
1: ਪਟਿਆਲੇ ਜ਼ਿਲ੍ਹੇ ਦਾ ਕਲਾਕਾਰ
0: ਹੈ ਭਾਜੀ, ਮੈਨੂੰ ਕਲਾਕਾਰ
1: ਪ੍ਰੋਗਰਾਮ ਤੇ ਆਏ,
0: ਪਰ ਗੱਲ ਇਹ ਆ ਵੀ ਯਾਰ ਗਾਣਾ ਤਾਂ ਖੈਰ ਉਹ ਜੱਟਾਂ ਦੇ ਮੁੰਡਿਆਂ ਦੀ ਗੱਲ ਤਾਂ ਬਥੇਰੀ ਹੁੰਦੀ ਸੀ, ਨਾਈਆਂ ਦਾ ਮੁੰਡਾ ਤੇ ਕਿਸੇ ਨੂੰ ਵੈਸੇ
1: ਤੁਸੀਂ ਲਾ ਦਿਓ,
0: ਨਾਈ ਵੈਸੇ ਕਹਿਣਾ ਨੀ ਚਾਹੀਦਾ ਕਿਸੇ ਨੂੰ।
1: ਨਹੀਂ ਉਹ ਗਾਣੇ ਦੇ ਵਿੱਚ ਹੈਗਾ ਸੀਟੀ ਵਜੇ ਚਵਾਰੇ ਵੇ ਨਾਈਆਂ ਦਾ ਮੁੰਡਿਆ, ਕੁੰਜ ਪੱਤਰ ਜੇ ਨਾਰੇ ਨੀ ਬੁੱਕਲ ਵਿੱਚ ਆ।
0: ਕਿਹਦਾ ਗਾਇਆ ਇਹ?
1: ਪਟਿਆਲੇ ਜ਼ਿਲ੍ਹੇ ਦਾ ਕਲਾਕਾਰ ਹੈ।
0: ਨਹੀਂ ਜ਼ਿਲ੍ਹਾ ਤਾਂ ਉੱਥੇ ਪਟਿਆਲੇ ਚ ਤਾਂ ਮੇਰਾ ਖਿਆਲ ਕਲਾਕਾਰ ਤੇ ਕਲਾਕਾਰ ਹੀ ਆ, ਪਰ ਨਾਂ ਤਾਂ ਦੱਸੋ ਨਾ ਕਿਹਦਾ, ਉਹਦਾ ਨਾਂ ਕੀ ਹੈ ਮਾੜਾ ਜਿਹਾ ਨਾਂ ਦੱਸੋ।
1: ਭਾਜੀ ਮੇਰੀ ਨਾ ਮੇਰੇ ਕੋਲੇ ਕੈਸ਼ ਹੁੰਦੀ ਸੀ, ਉਹ ਬੰਦਾ ਚੋਰੀ ਕਰਕੇ ਲੈ ਗਿਆ ਮੈਥੋਂ, ਤੇ ਹੁਣ ਮੇਰੇ ਕੋਲੇ ਪਤਾ ਸੁਤਾ ਹੈ ਨੀ, ਕੈਸ਼ ਸੀਗੇ ਬੰਦੇ ਦੀ ਮੇਰੇ ਕੋਲੇ।
0: ਚਲੋ ਮੈਂ ਕੋਸ਼ਿਸ਼ ਕਰਦਾ, ਜੇ ਤੁਹਾਨੂੰ ਨਾਮ ਮਿਲ ਗਿਆ ਜਾਂ ਕਿਸੇ ਸੱਜਣ ਨੂੰ ਪਤਾ ਹੋਵੇ ਸੀਟੀ ਵਜੇ ਚੁਬਾਰੇ ਵੇ ਨਾਈਆਂ ਦੇ ਮੁੰਡਿਆ। ਵੈਸੇ ਮੈਂ ਇਹ ਜਿਹੜੀਆਂ ਜਾਤਾਂ ਪਾਤਾਂ ਨੇ ਇਹਨਾਂ 'ਚ ਵਿਸ਼ਵਾਸ ਨਹੀਂ ਰੱਖਦਾ, ਤੇ ਮੈਂ ਇਹ ਸ਼ਬਦ ਵੈਸੇ ਕਹਿਣਾ ਵੀ ਨਹੀਂ ਚਾਹੁੰਦਾ, ਪਰ ਤੁਸੀਂ ਹੁਣ
1: ਭਾਜੀ ਗਾਣੇ ਦੇ ਵਿੱਚ ਹੈਗਾ ਸਾਰਾ ਕੁਛ,
0: ਉਹ ਹੋਊਗਾ ਜੀ ਗਾਣੇ 'ਚ, ਤਾਂ ਦੇਖ ਲੈਂਦੇ ਹਾਂ, ਲੱਭ ਲੈਂਦੇ ਹਾਂ। ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ ਬਈ ਕਿਹੜੇ ਗਾਇਕ ਦਾ ਗਾਇਆ ਹੋਇਆ, ਕੋਸ਼ਿਸ਼ ਕਰਾਂਗੇ ਕਿ ਉਹਦਾ ਗਾਣਾ ਲਾ ਦਈਏ ਜਾਂ ਫਿਰ ਕੋਈ ਹੋਰ ਲਾ ਦਈਏ। ਤੋ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਜਿਹੜੇ ਨੇ ਉਹ ਨਾ, ਅੱਜ ਕਿਉਂਕਿ ਫਰਾਈਡੇ ਆ ਅਤੇ ਫਰਾਈਡੇ ਵਾਲੇ ਦਿਨ ਸਿੰਪਲੀ ਇੰਡੀਅਨ ਕੁਜ਼ੀਨ, ਸਿੰਪਲੀ ਇੰਡੀਅਨ ਕੁਜ਼ੀਨ, ਸਿੰਪਲੀ ਇੰਡੀਅਨ ਕੁਜ਼ੀਨ, ਸਿੰਪਲੀ ਇੰਡੀਅਨ ਕੁਜ਼ੀਨ 'ਤੇ ਤੁਸੀਂ ਖਾਣਾ ਦਾਣਾ ਜਿਹੜਾ ਉਹ ਖਾਣਾ ਹੈ, ਔਰ 3 ਲੋਕੇਸ਼ਨਸ ਨੇ ਸਿੰਪਲੀ ਇੰਡੀਅਨ ਕੁਜ਼ੀਨ ਦੀਆਂ, ਅਤੇ ਸਿੰਪਲੀ ਇੰਡੀਅਨ ਕੁਜ਼ੀਨ ਦਾ ਨੰਬਰ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ। ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਕਾਲ ਕਰਦੇ ਰਹੋ ਮੈਨੂੰ 905-673-3337, ਅਤੇ ਲੌਂਗ ਵੀਕਐਂਡ 'ਤੇ ਤੁਸੀਂ ਕਿਤੇ ਦੂਰ ਦੁਰਾਡੇ ਜਾ ਰਹੇ ਹੋ ਜਾਂ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਪੈਦਾ ਕਰੋ। ਸਿੰਪਲੀ ਇੰਡੀਅਨ ਕੁਜ਼ੀਨ 905-794-8111 ਟੈਲੀਫੋਨ ਨੰਬਰ ਹੈ। ਔਰ ਇੱਕ ਆ ਕਿ ਵੋਟ ਪਾਉਣਾ ਨਹੀਂ ਭੁੱਲਣਾ, ਅਤੇ ਤੁਹਾਡੇ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਮਿਊਂਸੀਪਲ ਵੋਟਾਂ ਜਿਹੜੀਆਂ ਨੇ, ਸਿਟੀ ਦੀਆਂ ਵੋਟਾਂ ਪੈ ਰਹੀਆਂ, ਕੱਲ੍ਹ ਨੂੰ ਉਹਦੀ ਕਹਿੰਦੇ ਨੇ ਕਿ ਐਡਵਾਂਸ ਪੋਲਿੰਗ ਹੈ, ਅਤੇ ਬਹੁਤ ਸਾਰੇ ਇਸ਼ੂਜ਼ ਨੇ ਤੁਹਾਡੇ ਦਿਮਾਗ 'ਚ। ਕੋਈ ਐਸਾ ਇਸ਼ੂ ਜਿਹੜਾ ਕਿ ਬ੍ਰੈਂਪਟਨ ਸਿਟੀ ਦੇ ਜੇਤੂ ਉਮੀਦਵਾਰ ਤੁਹਾਡੀ ਪਹਿਲ ਕਿਸ ਇਸ਼ੂ ਨੂੰ ਹੋਵੇਗੀ ਅਗਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ 905-673-3337 'ਤੇ ਕਾਲ ਕਰ ਸਕਦੇ ਹੋ। ਬੜੀ ਜਲਦ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ ਜਿੱਥੇ ਲਾਈਵ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉੱਥੇ ਤੁਹਾਡੇ ਨਾਲ ਜੁੜਾਂਗੇ। ਉਸ ਤੋਂ ਪਹਿਲਾਂ ਸਾਡੇ ਕੁਛ ਸਪੋਂਸਰਸ ਦੇ ਸੰਦੇਸ਼ ਜਿਹੜੇ ਆ ਉਹ ਵੀ ਬੜੇ ਜ਼ਰੂਰੀ ਨੇ।

0: ਸਾਥੀ
1: ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਫਾਈਵ ਰਿਵਰਸ ਡਕ ਕਲੀਨਿੰਗ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਫਾਈਵ ਰਿਵਰਸ ਡੱਕ ਕਲੀਨਿੰਗ ਪੰਜਾਬੀ ਲਹਿਰਾਂ ਕਰਕੇ ਤੁਹਾਨੂੰ $150 ਦੇ ਵਿੱਚ ਬੜੀ ਵੱਡੀ ਉਹਨਾਂ ਨੇ ਇੱਕ ਸਪੈਸ਼ਲ ਲਾਏ ਹੋਏ ਨੇ। ਤੋ ਫਾਈਵ ਰਿਵਰ ਡੱਕ ਕਲੀਨਿੰਗ ਟੈਲੀਫੋਨ ਨੰਬਰ ਹੈ 4378877750 ਪ੍ਰੋਗਰਾਮ 'ਚ ਅਗਲੀ ਕਾਲ ਲੈਂਦੇ ਹਾਂ 2641 ਜੀ ਵੈਲਕਮ।
2: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
1: ਉਹ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਸੁਣਿਓ?
2: ਵਧੀਆ ਵਧੀਆ ਭਾਜੀ, ਲੱਖੀ ਵਣਜਾਰਾ ਗਾਉਣ ਵਾਲਾ
1: ਉਹ। ਅੱਛਾ, ਲੱਖੀ ਵਣਜਾਰਾ ਗਾਉਣ ਵਾਲਾ, ਵਧੀਆ ਯਾਰ ਉਹ।
2: ਹਾਂਜੀ ਹਾਂਜੀ, ਉਹਦਾ ਉਹਦੀ ਕੈਸਟ ਆਈ ਸੀ ਇਹ।
1: ਅੱਛਾ, ਵੈਰੀ ਗੁੱਡ ਵੈਰੀ ਗੁੱਡ, ਥੈਂਕ ਯੂ। ਫਿਰ ਤੁਹਾਡਾ ਨਾਮ ਕੀ ਆ?
3: ਤੁਹਾਡਾ
1: ਵੀ ਲਾ ਦਈਏ, ਦੱਸਾਂ ਭਾਂਡੇ ਕਲੀ ਕਰਦੇ ਪੰਜਾਬ ਚ ਕੋਈ ਕਿ ਨਹੀਂ?
3: ਮੇਰਾ ਨੀ ਖਿਆਲ ਵੀਰਾ, ਹੁਣ ਤਾਂ ਮੈਨੂੰ, ਅਸੀਂ ਵੀ ਸਿਆਣੇ ਹੋ ਗਏ ਇੱਥੇ ਆਏ,
1: ਹੁਣ ਤਾਂ ਮੈਨੂੰ ਤਾਂ ਬੰਦੇ ਹੀ ਬੰਦੇ ਨੂੰ ਕਲੀ ਕਰੀ ਜਾਂਦੇ ਆ, ਕੋਈ ਕਿਸੇ ਨੂੰ ਗੋਲੀਆਂ ਮਾਰੀ ਜਾਂਦਾ, ਕੋਈ ਸੜਕਾਂ ਤੇ ਲੜੀ ਜਾਂਦਾ, ਪੋਲੀਟੀਸ਼ਨ ਆਪਸ ਚ ਲੜੀ ਜਾਂਦੇ ਆ, ਉਹ ਇੱਕ ਦੂਜੇ ਨੂੰ ਬੰਦਾ ਚੰਗਾ ਕਹੀ ਜਾਂਦੇ ਆ। ਭਾਂਡੇ ਕਲੀ ਕਰਾ ਲਓ, ਜ਼ਰੂਰ ਤੁਹਾਡਾ ਗੀਤ ਨੋਟ ਕਰ ਲਿਆ, ਬੜੀ ਜਲਦ ਭਾਂਡੇ ਕਲੀ ਕਰਾ ਲਓ, ਵੀ ਲਾਵਾਂਗੇ। ਤੇ ਇਨ ਦਾ ਮੀਨ ਟਾਈਮ ਸਾਡੇ ਕੁਛ ਸਪੌਂਸਰਸ ਨੇ, ਉਹਨਾਂ ਦੇ ਸੰਦੇਸ਼ ਵੀ ਲਾ ਦਈਏ। ਇੱਕ ਤਾਂ ਢਿੱਲੋਂ ਵੀਡੀਓ ਦਾ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰੀਏ,
4: ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ।
1: ਢਿੱਲੋਂ ਵੀਡੀਓ ਦਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ 9181 ਜੀ ਵੈਲਕਮ।
5: ਸਤਿ
1: ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਸੁਣਾਓ?
5: ਬੜੇ ਭਾਰ ਭਰਾ ਦੀ ਆਵਾਜ਼ ਸੁਣ ਲਈ।
1: ਕੀ ਬਾਤ ਆ, ਬਹੁਤ ਅੱਛੀ ਗੱਲ ਆ, ਸ਼ਾਬਾਸ਼, ਥੈਂਕ ਯੂ।
5: ਹੋਰ ਜੀ, ਮੈਂ ਕਿਹਾ ਵੀ ਅੱਜ ਬੜਾ ਸਾਡਾ ਵੱਡਾ ਭਰਾ ਆਇਆ ਰੇਡੀਓ ਤੇ, ਪੁਰਾਣਾ ਗਾਣਾ ਅਸੀਂ ਵੀ ਲਵਾ ਲੈਂਦੇ
1: ਹਾਂ। ਹਾਂ, ਤੁਸੀਂ ਵੀ ਲਵਾਓ, ਦੱਸੋ ਕਿਹੜਾ ਲਾਉਣਾ?
5: ਉਹ ਕਹਿੰਦੇ ਆਸ਼ਾ ਭੋਸਲੇ ਦਾ ਨਹੀਂ ਕਰੇ ਮੇਰਾ ਖਿਆਲ, ਉਹਦਾ ਹੀ ਗਾਣਾ ਹੈ, ਕਹਿੰਦੇ ਜਦੋਂ ਜਦੋਂ ਬਣੇ ਰੇ ਬੋਲੇ ਕਾਂ,
1: ਜਦੋਂ ਜਦੋਂ ਵੀ ਬਣੇ ਰੇ ਬੋਲੇ ਕਾਂ, ਮੈਨੂੰ ਤੇਰੀ ਯਾਦ ਆਵਿਹਾਣੀਆਂ, ਮੈਂ ਥਾਂ ਮਰ ਜਾਂਦੀ ਆ, ਆਪਣੇ ਵੇਲੇ ਉਸੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕਾਂ ਨੂੰ ਉਡਾਉਣਾ, ਵੰਗਾਂ ਤੋੜਨੀਆਂ ਤੇ ਉਸੀਆਂ। ਕਿੰਨੇ ਕੁ ਲੋਕਾਂ ਵਿੱਚ ਇਹਨਾਂ ਨੂੰ ਉਸੀਆਂ ਸ਼ਬਦ ਦਾ ਪਤਾ ਕਿ ਵਟ ਇਜ਼ ਉਸੀਆਂ? ਕਾਲ ਕਰਿਓ ਜ਼ਰਾ, ਪੰਜਾਬੀ ਦਾ ਸ਼ਬਦ ਬੋਲਿਆ ਬਾਈ ਜੀ ਨੇ ਬੜੇ ਲੰਬੇ ਸਮੇਂ ਬਾਅਦ, ਔਂਸੀਆਂ। ਥੋੜਾ ਇੱਕ ਛੋਟਾ ਜਿਹਾ ਟੈਸਟ ਕਰਦੇ ਹਾਂ ਕਿ ਤੁਹਾਨੂੰ ਕਿੰਨੇ ਪੰਜਾਬੀ ਦੇ ਲਫ਼ਜ਼ਾਂ ਦੇ ਅਰਥ ਪਤਾ ਹੈ, ਗੂਗਲ ਤੋਂ ਪੜ੍ਹ ਕੇ ਨਾ ਦੱਸਿਓ। ਕਾਲ ਕਰਿਓ 905-673-33-37, ਤੁਹਾਨੂੰ ਅਸੀਂ ਗਿਫਟ ਦੇਵਾਂਗੇ। ਤੋ ਪ੍ਰੋਗਰਾਮ ਪੰਜਾਬੀ ਲਹਿਰਾਂ, ਸਾਡੇ ਸਪੌਂਸਰਸ ਜਿਹੜੀਆਂ ਪੇਡ ਅਨਾਊਂਸਮੈਂਟਸ ਜਿਹੜੀਆਂ ਨੇ, ਉਹ ਸਾਡੇ ਜਿਹੜੇ ਸਿਟੀ ਦੇ ਵਿੱਚ ਇਲੈਕਸ਼ਨ ਲੜ ਰਹੇ ਜਿੰਨੇ ਵੀ ਸਾਡੇ ਕਹਿੰਦੇ ਨੇ ਕਿ ਕੈਂਡੀਡੇਟ ਨੇ, ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਦੇ ਰਹੇ ਹਾਂ। ਅਤੇ ਕਾਲ ਕਰਨਾ 905-673-33-37। ਵੇ ਔਂਸੀਆਂ, ਔਂਸੀਆਂ ਸ਼ਬਦ ਤੋਂ ਭਾਵ ਕੀ ਹੈ, ਕੀ ਮਤਲਬ ਹੈ ਇਹਦਾ, ਤੇ ਵੇਖਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਕੁ ਸੱਜਣ ਜਵਾਬ ਦਿੰਦੇ ਆ।
0: ਮੈਂ ਸੁਖਵੰਤ ਸਿੰਘ ਆ, ਤੁਹਾਡਾ ਵਾਰਡ 9-10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਆ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਹਨਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10-11-16-17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫੋਰਮੇਸ਼ਨ ਵਿਜ਼ਿਟ sukhmansangha.com।
1: ਪੇਡ ਅਨਾਊਂਸਮੈਂਟ ਹੈ ਅਤੇ ਉਹਨਾਂ ਦੇ ਕੈਂਪੇਨ ਆਫਿਸਰ ਵੱਲੋਂ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ। ਅਤੇ ਫੈਸ਼ਨ ਆਈ ਕਿਊ ਪਿਛਲੇ ਦਿਨੀ ਤੁਹਾਨੂੰ ਪਤਾ ਕਿ ਤੁਹਾਡੇ ਐਮੀ ਵਿਰਕ, ਉਹਨਾਂ ਨੇ ਵੀ ਫੈਸ਼ਨ ਆਈ ਕਿਊ ਦੀ ਜਿਹੜੀ ਬਹੁਤ ਐਂਡੋਰਸਮੈਂਟ ਕੀਤੀ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਬੜੀਆਂ ਤੁਹਾਡੀਆਂ ਕਾਲਸ ਖੜਕ ਰਹੀਆਂ ਨੇ ਅਤੇ ਮੈਂ ਨਵੀ ਨੂੰ ਸੁਨੇਹਾ ਭੇਜਦਾ ਵੀ ਨਵੀ ਕਾਲਾਂ ਖੜਕ ਰਹੀਆਂ, ਬਹਿਜਾ ਹੋਈ ਪਈ ਆ। ਤੋ ਇੱਕ ਕਾਲ ਲੈ ਲੈਂਦੇ ਹਾਂ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। 2005 2005 ਹੈਲੋ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
6: ਹਾਂਜੀ, ਮੈਂ ਦੱਸਣਾ ਸੀਗਾ ਜੀ, ਉਹ ਕਲੀ ਨਾ ਸਾਡੇ ਸਾਈਡ ਤੇ ਹਜੇ ਵੀ ਕਰਦੇ ਆ ਜੀ, ਬਰਨਾਲੇ ਸਾਈਡ ਤੇ।
1: ਅੱਛਾ,
6: ਹਾਂਜੀ, ਮੇਰੀ ਸਿਸਟਰ ਨੇ ਮੈਨੂੰ ਪੈਨ ਜਾਂ ਚਾਹ ਵਾਲਾ ਭੇਜਿਆ, ਕਹਿੰਦੇ
1: ਤੁਹਾਡਾ ਨਾਂ ਕੀ ਆ?
6: ਮੇਰਾ ਨਾਮ ਗੁਰਮੀਤ ਆ ਜੀ, ਸਿੱਧੂ।
1: ਗੁਰਮੀਤ ਸਿੱਧੂ, ਲੈ ਸਾਡਾ ਭਾਈਚਾਰਾ ਫਿਰ ਤਾਂ ਸਿੱਧੂ।
6: ਹਾਂਜੀ, ਇੱਕ ਔਂਸੀਆਂ ਦਾ ਵੀ ਮੈਨੂੰ ਪਤਾ ਹੈਗਾ ਜੀ, ਉਹ ਉਡੀਕਣਾ ਹੁੰਦਾ ਕਿਸੇ ਨੂੰ।
1: ਅੱਛਾ, ਕਿਸੇ ਨੂੰ ਦੇਖਣਾ, ਵੈਰੀ ਗੁੱਡ, ਥੈਂਕ ਯੂ ਵੈਰੀ ਮਚ, ਤੁਹਾਨੂੰ ਤੋਹਫਾ ਦੇਵਾਂਗੇ ਅਸੀਂ ਪੰਜਾਬੀ ਲਹਿਰਾਂ ਦਾ। ਬੜੀ ਜਲਦ ਤੁਹਾਨੂੰ ਇਸ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਪਾਸ ਆਨ ਕਰਾਂਗੇ। 1589 ਵੈਲਕਮ। ਸਤਿ ਸ੍ਰੀ ਅਕਾਲ ਜੀ।
7: ਹਾਂਜੀ, ਪਰਮਜੀਤ ਬੋਲਦਾ ਜੀ।
1: ਜੀ ਪਰਮ ਸਿੰਘ ਜੀ।
7: ਹਾਂਜੀ ਭਾਜੀ, ਇਹਦਾ ਮਤਲਬ ਦੋ ਤਿੰਨ ਹੈਗੇ, ਇੱਕ ਤਾਂ ਉਡੀਕਣਾ ਵੀ ਹੁੰਦਾ, ਇੱਕ ਔਂਸੀਆਂ ਪਾਉਣਾ ਜਿਹੜਾ
1: ਅਥਰੂ ਵਹਾਉਣ ਦਾ ਵੀ ਹੁੰਦਾ ਜੀ। ਹਾਏ
7: ਹਾਏ,
1: ਕਿਆ ਬਾਤ ਹੈ। ਪ੍ਰੋਗਰਾਮ ਪੰਜਾਬੀ ਦਾ 905-673-3037-1589। ਥੈਂਕ ਯੂ ਜੀ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਦਾ, ਤੁਹਾਡੀਆਂ ਕਾਲਸ ਆ ਰਹੀਆਂ, ਜ਼ਰੂਰ ਲਵਾਂਗੇ 905-673-3037। ਪਰ ਨਾਲ ਦੀ ਨਾਲ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਸਾਡੇ ਨਾਲ ਸਰਵਜੀਤ ਆ ਅਤੇ ਉੱਥੋਂ ਪੂਰਾ ਸਾਡੀ ਲਾਈਵ ਔਨ ਲੋਕੇਸ਼ਨ ਚੱਲ ਰਿਹਾ। ਇੰਜੋਏ ਦਾ ਲਾਈਵ ਔਨ ਲੋਕੇਸ਼ਨ, ਗੇੜਾ ਕੱਢ ਕੇ ਆਓ, ਤੁਸੀਂ ਗਿਫਟ ਤੋਂ ਬਿਨਾਂ ਨਹੀਂ ਮੁੜੋਗੇ। ਸਰਵਜੀਤ ਨੂੰ ਮਿਲ ਕੇ ਆਓ, ਮੇਰਾ ਹੀ ਸਲਾਹ ਕਿ ਜਾਂਦੇ ਕਰਦੇ ਉੱਥੇ ਤੁਹਾਨੂੰ ਗਿਫਟ ਮਿਲੇਗਾ। ਜੀ ਸਰਵਜੀਤ
8: ਜੀ, ਬਹੁਤ ਸ਼ੁਕਰੀਆ ਤੇ ਇੱਕ ਵਾਰੀ ਫਿਰ ਤੋਂ ਸਵਾਗਤ ਲਾਈਵ ਔਨ ਲੋਕੇਸ਼ਨ। ਧਮਾਕੇਦਾਰ ਸ਼ਾਨਦਾਰ ਥੈਂਕਸ ਗਿਵਿੰਗ ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਹੈ। ਤੁਸੀਂ ਫਰਨੀਚਰ ਬਾਰੇ ਸੋਚ ਰਹੇ ਹੋ ਭਾਵੇਂ ਨਹੀਂ ਵੀ ਸੋਚ ਰਹੇ, ਐਡੇ ਸ਼ਾਨਦਾਰ ਪ੍ਰਾਈਜ਼ ਹੈ, ਤੁਸੀਂ ਲੈ ਕੇ ਹੀ ਜਾਓਗੇ ਘਰ। ਸਿੰਦਰਪਾਲ ਜੀ, ਮੈਂ ਵੀ ਨਾ ਪਿੱਛੇ ਜੀ, ਹੁਣ ਆਪਾਂ ਵੀ ਲਾਈਵ ਔਨ ਲੋਕੇਸ਼ਨ ਬਾਈ ਜੀ ਦੀ ਬਹੁਤ ਕਰੀ ਦੀ ਹੈ, ਸੁੱਖ ਬਾਈ ਦੀ, ਤੇ ਮੈਂ ਵੀ ਮੱਲੋ ਮੱਲੀ ਕਹਿੰਦੇ ਕਹਿੰਦੇ ਆਪ ਵੀ ਬੈਡ ਇੱਥੋਂ ਲੈ ਹੀ ਗਿਆ। ਮੈਂ ਕਿਹਾ ਯਾਰ ਵੀ ਹੁਣ ਚੱਕ ਲਓ, ਕਿਉਂਕਿ ਬਾਕੀ ਬੜਾ ਸ਼ਾਨਦਾਰ ਪ੍ਰਾਈਜ਼ ਤੇ ਬੜੀ ਵਧੀਆ ਡੀਲ ਬਾਈ ਨੇ ਦਿੱਤੀ ਮੈਨੂੰ।
9: ਬਿਲਕੁਲ ਬਾਈ ਜੀ, ਬਹੁਤ ਧੰਨਵਾਦ। ਸੋ ਨਾਲ ਦੀ ਨਾਲ ਪਰਿਵਾਰ ਨੂੰ ਇਨਫੋਰਮੇਸ਼ਨ ਦਿੱਤੀ ਹੈ, ਅੱਜ ਵੀ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ, ਅੱਜ ਅਸੀਂ ਰਾਤ ਦੇ 10 ਵਜੇ ਤੱਕ ਓਪਨ ਆ। ਸੈਟਰਡੇ, ਸੰਡੇ ਤੇ ਮੰਡੇ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਹੋਵਾਂਗੇ ਲੌਂਗ ਵੀਕਐਂਡ ਦੀ ਸੇਲ ਲੈ ਕੇ। ਬਟ ਨਾਲ ਲੋਵੈਸਟ ਪ੍ਰਾਈਸ ਦਾ ਜਿਹੜੀਆਂ ਮਿਲਣੀਆਂ ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। ਸੋ ਤੁਸੀਂ ਬੈੱਡ ਸੈੱਟ ਬਾਏ ਕਰਨਾ, ਸੋਫਾ ਸੈੱਟ ਬਾਏ ਕਰਨਾ, ਡਾਇਨਿੰਗ ਟੇਬਲ ਬਾਏ ਕਰਨਾ, ਕਾਫੀ ਟੇਬਲ ਬਾਏ ਕਰਨਾ, ਤਾਂ ਲੋਵੈਸਟ ਪ੍ਰਾਈਜ਼ਾਂ ਮਿਲਣੀਆਂ ਇਸ ਵੀਕਐਂਡ ਦੇ ਲੌਂਗ ਵੀਕਐਂਡ ਦੇ ਉੱਪਰ। ਹਰੇਕ ਪਰਚੇ ਦੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਅਜੇ ਫ੍ਰੀ ਮਿਲਣਾ ਹੀ ਮਿਲਣਾ। ਸੋ ਜ਼ਰੂਰ ਇੱਕ ਚੈੱਕ ਕਰਾਓ, ਰਾਤ ਦੇ 10 ਵਜੇ ਤੱਕ ਆ ਜਾਓ, ਸੈਟਰਡੇ ਸੰਡੇ ਆ ਜਾਓ। ਸੋ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਚੋਟੀ ਦਾ ਫਰਨੀਚਰ ਲੋ ਪ੍ਰਾਈਸ ਦੇ ਉੱਪਰ ਲੈ ਕੇ ਜਾਣਾ ਤੇ ਨਾਲ ਤੋਹਫੇ ਲੈ ਕੇ ਜਾਣੇ ਆ। ਸੋ ਜ਼ਰੂਰ ਇੱਕ ਚੈੱਕ ਕਰਾਓ, 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵਾਂ ਨੂੰ ਤੁਸੀਂ ਗੱਡੀਆਂ ਘੁਮਾ ਲੈਣੀਆਂ ਤੇ ਨਾਲ ਨਾਲ ਬਾਈ ਜੀ ਹੁਣ ਡੀਲ ਆਉਣੀ ਆ ਪੇਟੀ ਵਾਲਾ ਬੈੱਡ, ਸਟੋਰੇਜ ਵਾਲਾ ਬੈੱਡ ਆਪਾਂ ਜਿੱਥੇ ਕਹਿ ਦਿੰਦੇ ਆ, ਕੁਈਨ ਸਾਈਜ਼ ਦਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ ਭਾਜੀ, ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਰੰਗ ਜਿਹੜਾ ਮਰਜ਼ੀ, ਕਲਰ ਜਿਹੜਾ ਮਰਜ਼ੀ ਚੂਜ਼ ਕਰ ਲਿਓ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, 15-15 ਤੁਹਾਡਾ ਲੱਗਦਾ ਪਰਿਵਾਰ ਲੈਂਦੇ ਆ ਯਾਰ ਰੈਗੂਲਰ, ਪਰ ਲੌਂਗ ਵੀਕਐਂਡ ਸਪੈਸ਼ਲ 699 ਦਾ ਕੱਲਾ ਬੈੱਡ ਬੱਲੇ ਬੱਲੇ 699 ਦਾ, ਤੇ ਇਹਦੇ
8: ਵਿੱਚ ਬਾਈ ਜੀ ਰੰਗ ਤੁਸੀਂ ਕਹਿ ਮਿਲ ਜਾਣਗੇ, ਪਰ ਕਿਹੜੇ ਅਵੇਲੇਬਲ ਨੇ ਜਿਹੜੇ ਮੇਸਟ, ਜਿਹੜੇ ਆਪਾਂ ਕਹਿ ਲਈਏ ਵੀ ਮੋਸਟ ਸੈਲਿੰਗ ਰੰਗ?
9: ਬਿਲਕੁਲ ਬਾਈ ਜੀ, ਸਮੋਕ ਵੁੱਡ ਕਹਿ ਦਿੰਦੇ ਆ, ਬਰਾਊਨ ਕਲਰ, ਵਾਈਟ, ਬਲੈਕ ਦੇ ਵਿੱਚ ਬਹੁਤ ਚੱਲਦਾ। ਸੋ ਲਾਈਟ ਕਲਰ ਵਿੱਚ ਸ਼ੇਡ ਕਾਫੀ ਸਾਰੇ, 15-20 ਸ਼ੇਡ ਸਾਡੇ ਕੋਲ ਹੈਗੇ ਨੇ, ਜਿਹੜਾ ਮਰਜ਼ੀ ਕਲਰ ਤੁਸੀਂ ਕਸਟਮ ਕਰ ਸਕਦੇ ਹੋ। ਸੋ ਕੰਪਲੀਟ ਬੈਡਰੂਮ ਸੈੱਟ $699 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਐਬਸੋਲੂਟਲੀ ਫ੍ਰੀ ਫ੍ਰੀ ਫ੍ਰੀ, ਤੇ ਨਾਲ ਸੀਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ। ਤੇ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਨੂੰ ਇਸ ਲੌਂਗ ਵੀਕਐਂਡ ਦੇ ਉੱਪਰ ਮਿਲਣੇ ਨੇ। ਅੱਜ ਰਾਤ ਦੇ 10 ਵਜੇ ਤੱਕ ਓਪਨ ਹੈ, ਸੈਚਰਡੇ ਸੰਡੇ ਮੰਡੇ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ 4 ਦਿਨ ਦੀ ਸੇਲ ਹੈ ਭਾਈ। ਤੁਸੀਂ ਟਿਊਜ਼ਡੇ ਆ ਕੇ ਕਹੋਗੇ ਪ੍ਰਾਈਸ ਤਾਂ ਨਹੀਂ ਮਿਲਣੀ ਆ। ਸੋ ਚਾਰੋਂ ਦਿਨ ਲੌਂਗ ਵੀਕਐਂਡ ਦੀ ਸੇਲ ਚੱਲ ਰਹੀ ਆ। ਜਿੱਥੇ ਹਾਈ ਐਂਡ ਬੈਡਰੂਮ ਸੈੱਟ ਦੀ ਗੱਲਬਾਤ ਕਰ ਲਈਏ ਬਾਈ ਜੀ, ਕੈਨੇਡੀਅਨ ਮੇਡ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਕੰਫਰਟੇਬਲ ਦੀ ਗੱਲਬਾਤ ਕਰ ਲਈਏ, ਬਹੁਤ ਸਾਰਾ ਹਾਈ ਐਂਡ ਫਰਨੀਚਰ ਲੋ ਪ੍ਰਾਈਸ ਤੇ ਮਿਲ ਰਿਹਾ, ਨਾਲ ਤੋਹਫੇ ਮਿਲ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵੋਕਲ ਡਰਾਈਵ ਦੇ ਉੱਪਰ, 294 ਵੋਕਲ ਡਰਾਈਵ ਦੇ ਉੱਪਰ ਪਹੁੰਚਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਲ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਲੌਂਗ ਵੀਕਐਂਡ, ਲੌਂਗ ਵੀਕਐਂਡ ਸੇ। ਕੁੱਕਰ ਦੀ ਸੀਟੀ ਵੱਜਣੀ ਹੈ ਤੇ ਬੰਦੇ ਨੇ ਕਹਿਣਾ ਜਦ ਮੈਂ ਗ੍ਰੈਂਡ ਫਰਨੀਚਰ ਤੋਂ ਫਰਨੀਚਰ ਲੈ ਕੇ ਆਈ।
1: ਜ਼ਰੂਰ ਬੱਲੇ ਬੱਲੇ, ਬਹੁਤ ਬਹੁਤ ਸ਼ਾਬਾਸ਼ ਸਰਬਜੀਤ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337, ਤੇ ਇੱਕ ਕਾਲ ਹੋਰ ਲੈ ਲਈਏ ਫਿਰ ਦੇਖਦੇ ਹਾਂ। 2010132 ਜੀ, ਹੈਲੋ, ਸਤਿ ਸ਼੍ਰੀ ਅਕਾਲ।
10: ਹਾਂਜੀ, ਦਰਸ਼ਨ ਸਿੰਘ ਸਿੱਧੂ ਬੋਲਦਾ ਹੈ।
1: ਉਹ ਬੱਲੇ ਸਿੱਧੂ ਸਾਹਿਬ ਕਿਵੇਂ ਆ?
10: ਠੀਕ ਹੈ ਜੀ, ਠੀਕ ਹੈ, ਵਧੀਆ। ਤੁਹਾਡਾ ਪ੍ਰੋਗਰਾਮ ਨਿਤੀ ਵੇਖਦੇ ਆ, ਪਰ ਕਾਲ ਮਾਸ ਨੂੰ ਅੱਜ ਪਹਿਲੀ ਵਾਰ ਕੀਤੀ।
1: ਅੱਛਾ ਨਾ, ਫੇਰ ਤਾਂ ਵਧਾ, ਫੇਰ ਤਾਂ ਯਾਦਗਾਰ।
10: ਉਸ ਦਾ ਜਿਹੜਾ ਨਾ ਕੰਧ ਤੇ ਲੀਕਾਂ ਮਾਰ ਲੈਂਦੀਆਂ ਹੁੰਦੀਆਂ ਸੀ,
1: ਹਾਂ,
10: ਇੱਕ ਲਾਈਨ ਖਿੱਚ ਲੈਣੀ ਤੇ ਉਹਦੇ ਤੋਂ ਥੱਲੇ ਨੂੰ ਲੈਣਾ ਖਿੱਚ ਲੈਣੀਆਂ ਬਣਾ ਕੇ।
1: ਅੱਛਾ,
10: ਪਹਿਲੀ ਲਾਈਨ ਨੂੰ ਲੰਮੀ ਖਿੱਚ ਦੇਣਾ, ਇੱਕ ਛੱਡ ਦੇਣੀ, ਇੱਕ ਫੇਰ ਲੰਮੀ ਖਿੱਚ ਲੈਣੀ, ਇੱਕ ਫੇਰ ਛੱਡ ਦੇਣੀ। ਇਹ ਐਂਡ ਤੇ ਆ ਕੇ ਪੂਰੀਆਂ ਹੋ ਜਾਂਦੀਆਂ ਸੀ, ਸਮਝ ਲਾ ਦਿਲ ਖੜਾਉਣ ਵਾਲੀਆਂ ਗੱਲਾਂ ਸੀ ਵੀ ਕੋਈ ਬੰਦਾ ਸੱਜਣ ਵਿੱਚ ਆਊਗਾ
1: ਜੀ,
10: ਦਿਲ ਖੜਾਉਣ ਵਾਲੀਆਂ ਗੱਲਾਂ ਸੀਗੀਆਂ। ਕੋਈ ਟੈਲੀਫੋਨ ਤਾਂ ਹੁੰਦਾ ਨੀ ਸੀ, ਨਾ ਕੋਈ ਕੋਈ ਚੀਜ਼ ਸੀ।
1: ਆਏ ਆਏ ਆਏ ਬਈ,
10: ਕੰਧਾਂ ਤੇ ਕਹਿੰਦੇ ਨੇ ਮਾਰਾ ਲੀਕਾਂ,
1: ਔਸੀਆਂ ਪਾਉਣੀਆਂ। ਹਾਂ ਬਿਲਕੁਲ, ਬਹੁਤ ਬਹੁਤ ਥੈਂਕ ਯੂ ਤੁਹਾਡਾ ਬ੍ਰਦਰ, ਸੋ ਨਾਈਸ ਆਫ ਯੂ। ਵੇਖਦੇ ਹਾਂ ਕੁਛ ਲੋਕ ਹੋਰ ਵੀ ਔਨਸੀਆਂ, ਇਹਦਾ ਜਿਹੜਾ ਤੁਸੀਂ ਡਿਟੇਲਸ ਇਨਫੋਰਮੇਸ਼ਨ ਦੇ ਰਹੇ ਹੋ, ਔਨਸੀਆਂ ਪਾਉਣਾ, ਕਿਸੇ ਨੂੰ ਯਾਦ ਕਰਨਾ, ਕਿਸੇ ਦੀ ਯਾਦ ਵਿੱਚ ਲੀਕਾਂ ਮਾਰਨੀਆਂ, ਔਰ ਇਹ ਬੜੀ ਮੈਂ ਸਮਝਦਾ ਕਿ ਇੱਕ ਕਮਾਲ ਦੀ ਜਿਹੜੀ ਪੰਜਾਬੀ ਦਾ ਸ਼ਬਦ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਅਤੇ ਨਾਲ ਦੀ ਨਾਲ ਅਸੀਂ ਤੁਹਾਡੇ ਵਾਸਤੇ ਕੁਛ ਇਨਫੋਰਮੇਸ਼ਨ ਸਾਡੇ ਜੋ ਵੀ ਲੋਕਲ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇੱਕ ਇਹ ਦਿਨ ਰੋਜ਼ ਨਹੀਂ ਆਉਣੇ, ਫਿਲਮ ਜਿਹੜੀ ਆ ਬੜੀ ਸ਼ਾਨਦਾਰ ਅਤੇ ਬਹੁਤ ਹੀ ਚੋਟੀ ਦੀ ਫਿਲਮ ਰਾਤ ਵੇਖਣ ਦਾ ਮੌਕਾ ਮਿਲਿਆ। ਅੱਜ ਤੁਸੀਂ ਅਵਕਾਸ਼ ਮਾਨ ਅਤੇ ਨਵਜੀਤ ਸਿੱਧੂ ਦੀ ਇੰਟਰਵਿਊ ਸੁਣੀ, ਆਉਣ ਵਾਲੇ ਦਿਨਾਂ 'ਚ ਇਹਨੂੰ ਵੀਡੀਓ 'ਚ ਵੀ ਤੁਸੀਂ ਦੇਖ ਸਕੋਗੇ। ਤੁਸੀਂ ਜ਼ਰੂਰ ਆਪਣੇ ਇਸ ਵੀਕਐਂਡ ਉੱਤੇ ਇਸ ਫਿਲਮ ਨੂੰ ਦੇਖਣ ਵਾਸਤੇ ਜਾਓ। ਹਰਭਜਨ ਮਾਨ, ਅਵਕਾਸ਼ ਮਾਨ, ਤੂਤਾ ਪਿੰਡੀ ਵਾਲਾ, ਬਹੁਤ ਸਾਰੇ ਹੋਰ ਜਿਹੜੇ ਡੈਬਿਊ ਐਕਟਰਸ ਨੇ ਕੀਤਾ, ਸੋ ਜ਼ਰੂਰ ਤੁਸੀਂ ਇੰਜੋਏ ਕਰੋਗੇ, ਬਹੁਤ ਪਰਿਵਾਰਕ ਫਿਲਮ। ਇਹ ਦਿਨ ਰੋਜ਼ ਨਹੀਂ ਆਉਣੇ, ਅਤੇ 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਆਸ਼ਾ ਭੌਂਸਲਾ ਜੀ ਨੇ ਗਾਇਆ, ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਇਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈਂਦੇ ਹਾਂ। 3152 ਵੈਲਕਮ ਜੀ।
11: ਸਤਿ ਸ਼੍ਰੀ ਅਕਾਲ ਸਰ ਜੀ।
1: ਸਤਿ ਸ਼੍ਰੀ ਅਕਾਲ ਜੀ,
11: ਸਰ ਵਰਿੰਦਰ ਬੋਲ ਰਿਹਾ ਜੀ ਮੈਂ, ਸ਼ਰਮਾ।
1: ਬੋਲੋ ਵਰਿੰਦਰ ਜੀ।
11: ਔਂਸੀਆਂ ਜਿਹੜੀ ਆ ਨਾ, ਉਹ ਜਿੱਦਾਂ ਜੇਲ੍ਹ ਦੇ ਵਿੱਚ ਕੈਦੀ ਹੁੰਦੇ ਸੀਗੇ ਨਾ, ਇੱਕ ਲਾਈਨ ਵੱਡੀ, ਇੱਕ ਲਾਈਨ ਛੋਟੀ, ਉਹਨਾਂ ਦੇ ਘਰ ਦੇ ਏਦਾਂ ਬਣਾਉਂਦੇ ਹੁੰਦੇ ਸੀਗੇ, ਜੇ ਉਹ ਛੋਟੀ ਦੇ ਬਣਿਆ ਤੇ ਆਊਗਾ ਜਾਂ ਵੱਡੀ ਦੇ ਬਣਿਆ ਤੇ ਆਊਗਾ, ਇੱਕ ਇੱਕ ਲਾਈਨਾਂ ਪਾਉਂਦੇ ਹੁੰਦੇ ਸੀ। ਮੋਸਟਲੀ ਤੁਸੀਂ ਦੇਖਿਆ ਹੋਣਾ ਜੇਲ੍ਹ ਦੀਆਂ ਦੀਵਾਰਾਂ ਤੇ ਬਣੀਆਂ ਹੁੰਦੀਆਂ ਸੀ।
1: ਕਿਆ ਬਾਤ ਹੈ।
11: ਤੇ ਜਾਂ ਫਿਰ ਇਹ ਔਂਸੀਆਂ, ਮਤਲਬ ਇਹਨਾਂ ਵਿੱਚ ਕਿਸੇ ਨੂੰ ਬਹੁਤਾ ਯਾਦ ਕਰਦੇ ਨਾ, ਤਾਂ ਦੀਵਾਰਾਂ ਲਈ ਦੇਖਦੇ ਆਉਂਦਾ ਕਦੋਂ ਆਉਂਦਾ ਕਦੋਂ ਆਉਂਦਾ। ਨਿਗਾਹ ਉਹਨਾਂ ਦੀ ਬੂਹਾ ਦੀ ਰਹਿੰਦੀ ਹੁੰਦੇ ਸੀਗੇ ਤੇ ਉਹ ਇੱਕ ਇੱਕ ਛੋਟਾ ਜਿਹਾ ਗਾਣੇ ਦੀ ਪਰਵਰਿਸ਼ ਕਰਦੀ ਸੀਗੀ ਸਰ ਜੇ ਪੂਰੀ ਕਰਦੇ ਹੋ
1: ਦੱਸੋ ਦੱਸੋ ਦੱਸੋ
11: ਰਮਤਾ ਅਫਰੀਕਾ ਚ ਜੀ
1: ਰਮਤਾ ਅਫਰੀਕਾ ਚ ਕਿਆ ਬਾਤ ਆ ਰਮਤਾ ਜੀ ਵੀ ਕਦੇ ਲੰਡਨ ਚ ਕਦੇ ਅਫਰੀਕਾ ਚ ਕਦੇ ਬੋਮਬੇ ਰਮਤਾ ਜੀ ਬੜਾ ਬਹੁਤ ਕਮਾਲ ਦੀ
11: ਕਹਿੰਦਾ ਹੁੰਦਾ ਸੀ ਮੈਂ ਕਿਸੇ ਨੂੰ ਆ ਕੇ ਨਹੀਂ ਦੱਸਿਆ ਕਰਾਂ ਲੁਧਿਆਣੇ ਪਹੁੰਚ ਕੇ ਮੈਂ ਕਿਸੇ ਨੂੰ ਨਹੀਂ ਦੱਸਿਆ
1: ਹਾਂ ਬਿਲਕੁਲ ਬਹੁਤ ਅੱਛੇ ਪ੍ਰੋਗਰਾਮ ਪੰਜਾਬੀ ਲੜਾ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾਈਏ ਇਹਨਾਂ ਸਮੇਂ ਵਿੱਚ ਤੁਹਾਨੂੰ ਜੋਬ ਮਿਲ ਰਹੀ ਹੈ ਨਾ ਸਮਝ ਲਓ ਮੁੰਡਾ ਜੰਮੇ ਦੇ ਨਾਂ ਚਾਹ ਯੂਬੀਟੀ ਟਰਾਂਸਪੋਰਟ ਵਾਲਿਆਂ ਨੂੰ ਓਨਰ ਓਪਰੇਟਰ ਚਾਹੀਦੇ ਆ ਦੋ ਸਾਲ ਦੇ ਐਕਸਪੀਰੀਅੰਸ ਨਾਲ ਵਿਦ ਕਲੀਨ CVOR ਯੂਬੀਟੀ ਟੋਰਾਂਟੋ ਟੂ ਮੌਂਟਰੀਅਲ ਮੌਂਟਰੀਅਲ ਟੂ ਟੋਰਾਂਟੋ 416-881-1934 416-881-1934 ਤੇ ਕਾਲ ਕਰੋ ਤੇ ਆਪਣੇ ਬਿਜ਼ਨਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਿਜ਼ਨਸ ਕੰਸਲਟੈਂਟ ਗੁਰਿੰਦਰ ਸਿੰਘ ਜੀ ਨਾਲ ਗੱਲਬਾਤ ਕਰੋ ਜੇ ਬਿਜ਼ਨਸ ਚੱਲ ਰਿਹਾ ਉਹਨੂੰ ਹੋਰ ਸਪੀਡ 'ਤੇ ਲਿਜਾਣ ਲਈ ਵੀ ਗੁਰਿੰਦਰ ਸਿੰਘ ਜੀ ਨਾਲ ਗੱਲ ਕਰੋ 647-649-7365 ਆਓ ਜੀ ਆਸ਼ਾ ਭੋਸਲੇ ਜੀ ਆ ਜਾਓ ਫਿਰ

0: ਪ੍ਰੋਗਰਾਮ ਮੈਂ ਪੰਜਾਬੀ ਲੈਣਾ ਦੁਆਬਾ ਟਰੈਵਲ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਤੇ ਦੁਆਬਾ ਟਰੈਵਲ ਹਰ ਦਿਨ ਤੁਹਾਨੂੰ ਹਰ ਦਿਨ ਚੋਟੀ ਦੀਆਂ ਕੁਛ ਡੀਲਸ ਦਿੰਦਾ ਤੇ ਦੁਆਬਾ ਟਰੈਵਲ ਤੁਹਾਨੂੰ 에ਅਰ ਇੰਡੀਆ ਤੇ ਹਲਵਾਰੇ ਹਵਾਈ ਅੱਡੇ ਤੇ ਵੀ ਉਤਾਰ ਸਕਦਾ। ਦੁਆਬਾ ਟਰੈਵਲ ਤੁਸੀਂ 905-796-7800 ਤੇ ਕਾਲ ਕਰੋ, 905-796-7800 ਤੇ ਕਾਲ ਕਰੋ। ਪ੍ਰੋਗਰਾਮ ਪੰਜਾਬੀ ਲੈਣਾ 4984 ਜੀ ਵੈਲਕਮ।
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਭਾਜੀ, ਅਲਸੀਆਂ ਪਾਉਣ ਦਾ ਮਤਲਬ ਇਹੀ ਹੁੰਦਾ, ਗੈਸ ਮਾਰਨਾ ਹੁੰਦਾ ਵਾ ਵੀ ਉਹ ਪ੍ਰੀਕਿਪਸ਼ਨ ਜੀ ਕਰਦੇ ਹੁੰਦੇ ਆ ਵੀ ਆਹ ਕੰਮ ਹੋਊਗਾ ਕਿ ਨਹੀਂ ਹੋਊਗਾ, ਹਨਾ।
0: ਹਾਂ
1: ਮੇਰੇ ਖਿਆਲਾਂ ਤੇ ਪ੍ਰੈਕਟੀਕਲ ਕਰਕੇ ਵੇਖਿਆ ਵੀ ਗੱਲ ਸੱਚੀ ਹੁੰਦੀ ਹੈ ਕਿ ਨਹੀਂ,
0: ਹਨਾ।
1: ਬੜੇ ਹੱਸੇ ਮੈਂ ਨਿਆਣਾ ਸੀ ਉਦੋਂ ਤੇ। ਹਾਂਜੀ, ਇਹ ਇੱਕ ਵਨ ਡੇ ਜਿਹੜਾ ਵਰਡ ਮੇਰੇ ਮੂੰਹ ਚ ਨਿਕਲਿਆ ਨਾ, ਇਹਦਾ ਵੀ ਵੈਸੇ ਮਤਲਬ ਹੈਗਾ, ਤੁਹਾਨੂੰ ਪਤਾ ਵੈਸੇ ਵਨ ਡੇ ਕਿੱਦਾਂ?
0: ਮੈਨੂੰ ਨਹੀਂ ਪਤਾ ਵਨ ਡੇ ਬਾਰੇ। ਮੈਂ ਅੱਜ ਫਿਰ ਉਹ ਕਰਦੇ ਆ ਪੰਜਾਬੀ ਦੇ ਲਫ਼ਜ਼ਾਂ ਤੇ ਹੀ ਗੱਲਾਂ ਕਰ ਲੈਂਦੇ ਹਾਂ ਤੇ ਵਨ ਡੇ ਬਾਰੇ ਵੀ ਜਿਹੜੇ ਸਾਡੇ ਸੱਜਣ ਦੱਸਣਗੇ। ਔਨਸੀਆਂ ਹੋ ਗਿਆ ਇੱਕ ਤਾਂ, ਇੱਕ ਵਨ ਡੇ ਹੋ ਗਿਆ ਤੇ ਇੱਕ ਦੋ ਹੋਰ ਸ਼ਬਦ ਆ ਜਾਣਗੇ। ਅਪਲਾਇੰਸਿਸ ਦੀ ਰਿਪੇਅਰ ਦੇ ਵਾਸਤੇ ਕਿੱਧਰ ਜਾਂਦੇ ਹੋ, ਕਿੱਧਰ ਕਾ ਖਿਆਲ ਹੈ? ਬਿਮਾਰ ਅਪਲਾਇੰਸਿਸ ਕਾ ਪ੍ਰਦੀਪ ਜੀ ਹਸਪਤਾਲ ਹੈ, ਡਾਕਟਰ ਨੇ ਇਹ ਅਪਲਾਇੰਸਿਸ ਦੇ 647-622-3203 647-622-3203 ਜੀ ਹਾਂ, ਪ੍ਰੋਗਰਾਮ ਹੈ ਪੰਜਾਬੀ ਲਹਿਰਾ ਤੇ ਮੈਂ ਹਾਂ ਸਤਿੰਦਰ ਪਾਲ। ਇੱਕ ਤੁਹਾਡੇ ਵਾਸਤੇ ਇਨਫੋਰਮੇਸ਼ਨ ਜਿਹੜੀ ਆ ਉਹ ਦੇ ਰਹੇ ਹਾਂ ਹੋਰ ਸਾਡੇ ਕਮਿਊਨਿਟੀ ਦੇ ਵਿੱਚ ਕੱਲ੍ਹ ਨੂੰ। ਜੀ ਹਾਂ, ਮਿਊਂਸੀਪਲ ਇਲੈਕਸ਼ਨ ਲਈ ਐਡਵਾਂਸ ਪੋਲ ਹੋ ਰਹੀ ਹੈ।
2: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
3: ਆਥੋਰਾਈਜ਼ਡ ਐਂਡ ਪੇਡ ਫੋਰ ਬਾਈ ਦ ਕੈਂਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।
0: ਵੈਰੀ ਗੁੱਡ, ਪ੍ਰੋਗਰਾਮ ਹੈ ਪੰਜਾਬੀ ਲਹਿਰਾ, ਮੇਰੇ ਨਾਲ ਇੱਕ ਕਾਲਰ ਨੇ 4839 ਜੀ ਵੈਲਕਮ।
4: ਜੀ ਗੁੱਡ ਈਵਨਿੰਗ।
0: ਗੁੱਡ ਈਵਨਿੰਗ ਸਰ, ਕੈਸੇ ਹੈਂ ਆਪ?
4: ਹਾਂਜੀ ਮੈਂ ਬਿਲਕੁਲ ਠੀਕ ਹਾਂ। ਆਸ਼ਾ ਭੋਸਲੇ ਜੀ ਦਾ ਗਾਣਾ ਸੁਣ ਕੇ ਮੈਨੂੰ ਨੂਰ ਜਹਾਨ ਦਾ ਗਾਣਾ ਯਾਦ ਆਇਆ, ਬਿਲਕੁਲ ਉਸੇ ਤਰ੍ਹਾਂ ਦਾ, ਜਦੋਂ ਭੋਲੀ ਜਿਹੀ ਲੈਂਦਾ ਮੇਰਾ ਨਾਂ ਮੈਂ ਥਾਂ ਮਰ
0: ਜਾਂਦੀ ਹਾਂ।
4: ਬਿਲਕੁਲ
0: ਬਿਲਕੁਲ ਸੇਮ ਸੇਮ ਸੇਮ ਹੀ ਆ।
4: ਭੋਲੀ ਜਿਹੀ ਲੈਂਦਾ ਮੇਰਾ ਨਾਂ ਮੈਂ ਥਾਂ ਮਰ ਜਾਂਦੀ ਹਾਂ, ਸੇਮ ਜਿਵੇਂ ਉਹਨਾਂ ਗਾਇਆ ਉਂਝ ਹੀ ਲਾ।
0: ਬਿਲਕੁਲ ਸੇਮ ਮੈਡਮ ਨੂਰ ਜਹਾਂ, ਕੀ ਬਾਤ ਹੈ! ਮੈਡਮ ਨੂਰ ਜਹਾਂ ਦਾ ਵੀ ਕੋਈ ਆਸਾਨੀ ਨਹੀਂ ਹੈ, ਬਹੁਤ ਕਮਾਲ ਦੇ। ਅੱਜ ਵੀ ਇਹ ਵੀ ਲਾਵਾਂਗੇ।
4: ਬਹੁਤ ਸ਼ੁਕਰੀਆ,
0: ਬਿਲਕੁਲ ਪਲੇ ਕਰਾਂਗੇ। ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਦਾ 905-673-3037 ਔਰ ਨੈਕਸਟ ਕਾਲ 5485 ਜੀ ਵੈਲਕਮ।
5: ਏ ਸੁੰਦਰਪਾਲ ਜੀ, ਕੀ ਹਾਲ ਹੈ?
0: ਬਹੁਤ ਅੱਛੇ ਸਰ, ਆਪ ਸੁਣਾਓ, ਕੈਸੇ ਹੋ? ਸਲਾਮ
5: ਸਲਾਮ, ਬਸ એનર્ਜੀ ਮਿਲ ਜਾਂਦੀ ਹੈ ਜਦੋਂ ਤੁਹਾਡੀ ਆਵਾਜ਼ ਸੁਣਦੀ ਨਹੀਂ ਨਾ, ਤੇ ਅਸੀਂ ਹੁਣ 70-70 ਸਾਲ ਦੇ ਆ, ਲੇਕਿਨ ਪਾਵਰ ਬਹੁਤ ਜ਼ਿਆਦਾ ਆਉਂਦੀ।
0: ਵੈਰੀ ਗੁੱਡ, ਪਾਵਰ ਆਉਣੀ ਵੀ ਚਾਹੀਦੀ।
5: ਮਹਿਮਾਨ ਬਣ ਕੇ ਗਿਆ ਸੀ, ਉਹਨੂੰ ਵਾਂਡੇ ਆਉਂਦੇ
0: ਨੇ। ਵੈਰੀ ਗੁੱਡ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਤੁਸੀਂ ਬਹੁਤ
5: ਚੂੜੀਆਂ
0: ਮੂਵੀ, ਹਾਂ ਚੂੜੀਆਂ। ਮੈਂ ਉਹ ਮੂਵੀ ਨਾ ਇੱਥੇ ਉਹਦਾ ਪ੍ਰੀਵਿਊ ਹੋਇਆ ਸੀ, ਪ੍ਰੀਮੀਅਰ, ਤੇ ਮੈਂ ਇੱਥੇ ਦੇਖੀ ਆ। ਮੇਬੀ ਨਰਗਸ ਵੀ ਉਹਦੇ ਵਿੱਚ ਸੀ। ਹਾਂ ਤੇ ਉਹ ਨਰਗਿਸ ਦੇ ਨਾਲ ਬੈਠ ਕੇ ਮੂਵੀ ਦੇਖਣ ਦਾ ਮੌਕਾ ਮਿਲਿਆ। ਸੋ ਨਰਗਿਸ ਨਰਗਿਸ ਉਹਨਾਂ ਦਾ ਪਲੇ ਮੈਂ ਇੱਕ ਲਾਹੌਰ ਦੇ ਵਿੱਚ ਵੀ ਦੇਖਿਆ। ਹਾਂ ਬੜਾ ਪਿਆਰਾ ਗੀਤ ਸੀ, ਬਹੁਤ ਹੀ ਪਿਆਰਾ, ਉੱਡ ਕੋਠੇ ਉੱਤੋਂ ਕਾਵਾਂ। ਅੱਜ ਸੁਣਾਈਏ ਫਿਰ ਤੁਹਾਨੂੰ,
5: ਅੱਜ ਸੁਣਾਓ, ਮੈਂ ਉਹਦੀ ਫਰਮਾਇਸ਼ ਕੀਤੀ
0: ਹੈ, ਉਹੀ ਉਹੀ ਸੁਣਾਉਣੇ ਫਿਰ ਤੁਹਾਨੂੰ।
6: ਹੋਰ ਤਰੱਕੀ ਕਰ ਸਕੀਏ
7: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
0: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
8: ਪ੍ਰੋਗਰਾਮ ਹੈ ਪੰਜਾਬੀ ਲਗਾ, ਇੱਕ ਕਾਲ ਹੋਰ ਲੈਣੇ ਆ। 1000 ਨੰਬਰ ਹੈ, 1000 ਜੀ ਵੈਲਕਮ, 1000 ਆਈਲੈਂਡ, ਹੈਲੋ, ਵਾਹਿਗੁਰੂ ਜੀ ਕੀ ਫਤਿਹ ਜੀ, ਕੌਣ ਬੋਲਦੇ ਹੋ?
9: ਮੈਂ ਨਾਦਰ ਸਿੰਘ ਬੋਲਦਾ ਜੀ।
8: ਜੀ ਬੋਲੋ ਜੀ।
9: ਹਾਂਜੀ ਹਾਂਜੀ, ਕੀ ਹਾਲ ਚਾਲ?
8: ਬਹੁਤ ਵਧੀਆ, ਬਹੁਤ ਵਧੀਆ ਭਾਈ ਜੀ। ਹਾਂ ਨਾਦਰ ਸਿੰਘ ਸੰਧੂ ਸਾਹਿਬ ਜੀ, ਤੇ ਦਸਤਾਰ ਦੀ ਸੇਵਾ ਕਰਦੇ ਆ।
9: ਹਾਂਜੀ ਹਾਂਜੀ, ਦਸਤਾਰ ਦੀ ਸੇਵਾ ਆਪਣਾ ਹਰੇਕ ਐਤਵਾਰ ਨੂੰ ਗੁਰਦੁਆਰਾ ਦਸਮੇਹ ਦਰਬਾਰ ਵਿੱਚ ਹੁੰਦੀ ਆ 3 ਤੋਂ 5।
8: ਜੀ ਜੀ,
9: ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਦਸਤਾਰ ਜਾਂ ਦਮਾਲਾ ਸਿੱਖਣਾ ਤਾਂ ਉੱਥੇ ਆ ਸਕਦਾ, ਹਰੇਕ ਐਤਵਾਰ ਨੂੰ 3 ਤੋਂ 5। ਨੰਬਰ ਹੈਗਾ 6479811 6479811 ਤੇ ਇੱਕ ਰਿਕੁਐਸਟ ਆ ਕੇ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ।
8: ਕੀ ਬਾਤ ਆ, ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਸ਼੍ਰੋਮਣੀ ਕਮਿਸ਼ਨ ਬਾਪੂ ਕਰਨੈਲ ਸਿੰਘ ਪਾਰਸ ਦੀ ਰਚਨਾ, ਸਿੱਧਵਾਂ ਕਾਲਜ ਵਾਲੇ ਰਣਜੀਤ ਸਿੰਘ, ਸਤਿੰਦਰ ਪਾਲ ਸਿੰਘ ਦਾ ਢਾਡੀ ਜੱਥਾ ਹੈ। ਕੱਲ ਨੂੰ ਐਡਵਾਂਸ ਪੋਲ ਆ, ਜ਼ਰੂਰ ਤੁਸੀਂ ਵੋਟ ਪਾਉਣੀ ਹੈ। ਔਰ ਜਿੰਨੀਆਂ ਵੀ ਸਾਡੀਆਂ ਇਹ ਅੱਜ ਐਡਵਰਟਾਈਜ਼ਮੈਂਟ ਚੱਲ ਰਹੀਆਂ, ਇਹ ਸਾਰੀਆਂ ਉਹਨਾਂ ਦੇ ਕੈਂਪੇਨ ਆਫਿਸ ਵੱਲੋਂ ਕਹਿੰਦੇ ਨੇ ਕਿ ਪੇਡ ਅਨਾਊਂਸਮੈਂਟਸ ਨੇ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਵਿੱਚ। ਕੈਲਡਨ ਮਿਥਸੁਬਿਸ਼ੀ ਤੇ ਹੁਣ ਕੈਲਡਨ ਮਿਥਸੁਬਿਸ਼ੀ ਵਾਲਿਆਂ ਦੀ ਤੁਹਾਡੇ ਵਾਸਤੇ ਬੁਲਟਨ ਕੀਆ ਵੀ ਹਾਜ਼ਰ ਆ। ਮਿਥਸੁਬਿਸ਼ੀ ਦੀ ਗੱਡੀ ਲੈਣੀ ਆ ਜਾਂ ਕੀਆ ਦੀ ਗੱਡੀ ਲੈਣੀ ਆ ਤੇ ਟੌਪ ਆਫ ਦਾ ਲਾਈਨ ਗੱਡੀਆਂ ਨੇ, 10 ਸਾਲ ਦੀ ਵਾਰੰਟੀ ਮਿਥਸੁਬਿਸ਼ੀ ਤੇ ਮਿਲ ਰਹੀ ਆ, ਕੀਆ ਦੇ ਫੀਚਰ ਬੜੇ ਤਕੜੇ ਆ। ਤੋ ਕਾਲ ਕਰੋ ਤੁਸੀਂ ਜੀਵਨ ਜੀ ਨੂੰ 647-678-2754, 647-678-2754। ਪਿਛਲੇ ਦਿਨ ਅਸੀਂ ਸਬਜ਼ੀ ਮਾਰਕੀਟ ਦੀ ਗ੍ਰੈਂਡ ਓਪਨਿੰਗ ਕਰਵਾਈ ਵਿਲੀਅਮ ਪਾਰਕਵੇ ਤੇ ਕ੍ਰਾਈਸਲਰ ਦੇ ਕਾਰਨਰ ਦੇ ਵਿੱਚ, 24 ਆਵਰ ਖੁੱਲਦੇ ਆ ਤੇ ਸਰਬਜੀਤ ਨੇ ਉੱਥੇ ਮੇਲਾ ਲਾਇਆ। ਸਰਬਜੀਤ, ਹੈਲੋ ਸਰਬਜੀਤ
10: ਜੀ। ਹਾਂਜੀ ਜੀ ਸਰ,
8: ਮੈਂ ਕਿਹਾ ਪਿਛਲੀ ਵਾਰੀ ਆਪਾਂ ਜਿਹੜਾ ਮੇਲਾ ਲਾਇਆ ਵਿਲੀਅਮ ਪਾਰਕਵੇ ਤੇ ਸਬਜ਼ੀ ਮਾਰਕੀਟ ਤੇ, ਬੜਾ ਕਮਾਲ ਦਾ ਮੇਲਾ ਲੱਗਿਆ ਤੇ ਪ੍ਰਬੰਧਕ ਬੜੇ ਖੁਸ਼ ਹੋਏ ਜਦੋਂ ਆਪਾਂ ਉੱਥੇ ਪਹੁੰਚੇ ਤੇ ਉਹ 24 ਘੰਟੇ ਖੁੱਲਦੇ ਆ ਤੇ ਕੋਈ ਵੀ ਤੁਸੀਂ ਉੱਥੇ ਖਾਣਾ ਦੇਣਾ ਵੈਜ ਨਾਨ ਵੈਜ ਖਾਣਾ ਟੇਕ ਆਊਟ ਲੈਣਾ ਤਾਂ ਉੱਥੇ ਜਾ ਸਕਦੇ ਹੋ।
10: ਬਿਲਕੁਲ ਜੀ, ਬੜੀ ਸ਼ਾਨਦਾਰ 24 ਘੰਟੇ ਬਹੁਤ ਘੱਟ ਲੋਕੇਸ਼ਨ ਨੇ ਤੇ ਖਾਣਾ ਵੀ ਬੜਾ ਸ਼ਾਨਦਾਰ ਤੇ ਪ੍ਰਾਈਜ਼ ਉਹ ਤੋਂ ਵੀ ਵਧੀਆ ਤੇ ਨਾਲ ਦੀ ਨਾਲ ਬੜਾ ਸ਼ਾਨਦਾਰ ਪ੍ਰਾਈਜ਼ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਵੀ ਦੇ ਰਹੇ ਆ। ਬਿਲਕੁਲ ਸ਼ਾਨਦਾਰ ਫਰਨੀਚਰ ਤੇ ਜੀ,
8: ਬਿਲਕੁਲ ਉੱਥੋਂ ਨੇੜੇ ਆ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਕੁਈਨ ਅਤੇ ਏਅਰਪੋਰਟ ਦੇ ਬਿਲਕੁਲ ਨੇੜੇ ਆ, ਵਾਲਮਾਰਟ ਦੇ ਬਿਲਕੁਲ ਬਿਹਾਈਂਡ ਆ, ਔਰ ਇੰਨੀ ਸੋਹਣੀ ਲੋਕੇਸ਼ਨ ਆ ਤੇ ਇੰਨਾ ਸੋਹਣਾ ਫਰਨੀਚਰ ਆ ਕਿ ਤੁਸੀਂ ਇੱਕ ਚੀਜ਼ ਲੈਣ ਗਏ ਤਾਂ ਤੁਹਾਡੀ ਪ੍ਰਾਈਸ ਦੇਖ ਕੇ ਪੂਰਾ ਘਰ ਗ੍ਰੈਂਡ ਹੋਮ ਫਰਨੀਚਰ ਦੀ ਫਰਨੀਚਰ ਨਾਲ ਭਰ ਲਓਗੇ ਜੀ।
10: ਜੀ ਬੜੇ ਸ਼ਾਨਦਾਰ, ਜਿਵੇਂ ਕਿ ਸੁਖਬਾਈ ਬਾਈ ਜੀ ਹਮੇਸ਼ਾ ਪੂਰੇ ਘਰ ਦੇ ਫਰਨੀਚਰ ਤੇ ਵੀ ਸੇਲ ਲੱਗਦੀ ਆ ਪੂਰੀ, ਤੇ ਮੈਂ ਕਹਿੰਦਾ ਵੀ ਬੈੱਡ ਲਓ ਤੇ ਬਾਈ ਨੇ ਪੁੱਛਦੇ ਨਾਲ ਕੀ ਕੁਛ ਫ੍ਰੀ ਦੇ ਰਹੇ ਆ, ਮੈਂ ਬਾਈ ਨੂੰ ਪੁੱਛਦਾ ਮੈਂ ਕਿਹਾ ਯਾਰ ਘਰ ਦਾ ਫਰਨੀਚਰ ਹੋ ਗਿਆ ਸਾਰਾ ਤੇ ਕਿੰਨੀਆਂ ਕੁ ਆਈਟਮ ਬਣ ਜਾਣਗੀਆਂ, ਤੇ ਕਹਿੰਦੇ 15-20 ਇੰਨੀਆਂ ਕੁ ਤੇ ਬੜੇ ਆਰਾਮ ਨਾਲ ਬਣ ਜਾਂਦੀਆਂ, ਬੈੱਡ ਆਣ ਵਿੱਚੇ ਡਾਇਨਿੰਗ ਟੇਬਲ ਆਵੇ, ਦੇਖਦੇ ਆ ਫਿਰ ਕਿਹੜੀ ਧਮਾਕੇਦਾਰ ਡੀਲ ਪੂਰੇ ਘਰ ਦੇ ਫਰਨੀਚਰ
11: ਬਾਈ ਜੀ ਪੂਰੇ ਘਰ ਦੇ ਫਰਨੀਚਰ ਦੀ। ਹੁਣ ਮੈਂ ਡੀਲ ਵਰਕਆਊਟ ਕਰ ਰਹੀ, ਮੈਨੂੰ ਸਿਰਫ 5 ਮਿੰਟ ਦੇ ਦਿਓ ਅਗਲੇ ਲਿੰਕ ਤੇ, ਮੈਂ ਐਨ ਹੋਰ ਤੜਕਾ ਕਿ ਦੁੱਗਣਾ ਲਾ ਕੇ ਲਿਆਉਂਗਾ, ਪ੍ਰਾਈਸ ਦਾ ਹੋਰ ਘੱਟ ਤੇ ਦੋਵੇਂ ਵੱਡੇ ਆਉਣਗੇ, ਪਰ ਨਾਲ ਦੀ ਨਾਲ ਇੱਕ ਡੀਲ ਪਹਿਲਾਂ ਜਰੀਏ ਪਰਿਵਾਰਾਂ ਨੂੰ ਇਸ ਲਿੰਕ ਦੇ ਵਿੱਚ, ਨਾਲ ਦੀ ਨਾਲ ਵੀ ਤੁਹਾਨੂੰ ਅਪਡੇਟ ਦੇ ਰਹੇ ਹਾਂ, ਅੱਜ ਹੀ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਤੇ ਜਿੱਥੇ ਵੀ ਕਿਤੇ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਵੱਡੀ ਜਿਹੜੀ ਫਰਨੀਚਰ ਦੀ ਸੇਲ ਲੱਗੀ ਹੋਈ ਆ ਅੱਜ ਤੋਂ ਲੈ ਕੇ ਮੰਡੇ ਤੱਕ, ਹਰ ਰੋਜ਼ ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ, ਲੋ ਪ੍ਰਾਈਜ਼ਾਂ ਲੈ ਕੇ ਵੱਡੇ ਵੱਡੇ ਤੋਹਫੇ ਲੈ ਕੇ ਲੇਟੈਸਟ ਫਰਨੀਚਰ ਲੈ ਕੇ, ਗੱਲਬਾਤ ਆਪਾਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇ ਪੈਨਲ ਵਾਲੀ ਬੈੱਡ ਸੈੱਟ ਦੀ ਗੱਲਬਾਤ ਕਰ ਲਈਏ ਭਾਜੀ, ਕਸਟਮ ਮੇਡ ਸੋਫਾ ਸੈੱਟ ਦੀ ਗੱਲਬਾਤ ਕਰ ਲਈਏ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਦਾ ਲੈਣਾ ਜਾਂ ਸੋਲਿਡ ਵੁੱਡ ਦਾ ਲੈਣਾ, ਟਰਕੀ ਡਿਜ਼ਾਈਨ ਦੇ ਬਹੁਤ ਸਾਰੇ ਆਲਾ ਤਰਜ਼ ਦੇ ਸੋਫਾ ਸੈੱਟ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗੇ ਹੋਏ ਨੇ, ਈਵਨ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਦੇ ਉੱਪਰ ਲੋਐਸਟ ਪ੍ਰਾਈਜ਼ਾਂ ਮਿਲ ਰਹੀ ਹੈ ਬਾਈ।
10: ਕੀ ਬਾਤ ਹੈ ਬਾਈ ਜੀ, ਮੈਂ ਸਾਹਮਣੇ ਦੇਖ ਰਿਹਾ ਸੋਫਾ, ਇਹ ਮੈਨੂੰ ਲੱਗਦਾ ਅੱਗਿਓ ਦੇ ਸ਼ਾਨਦਾਰ ਹੈ ਹੀ ਹੈ, ਸਾਈਡਾਂ ਤੋਂ ਵੀ ਬੜੀ ਸ਼ਾਨਦਾਰ ਮੀਨਾਕਾਰੀ ਕੀਤੀ ਹੈ, ਇਹ ਫੈਬਰਿਕ ਕਿਹੜਾ ਫੈਬਰਿਕ ਹੈ?
11: ਬਿਲਕੁਲ ਇਹਨੂੰ ਟਕਸੀਟੋ ਫੈਬਰਿਕ ਬਾਈ ਜੀ ਕਹਿ ਦਿੰਦੇ ਆ, ਸੋ ਇਹਦੇ ਤੇ ਨਾ ਤਾਂ ਲਿੰਟ ਆਉਣੀ ਆ, ਪਾਣੀ ਡੋਲਦਿਆਂ ਦੇ ਪਾਣੀ ਫੈਬਰਿਕ ਦੇ ਅੰਦਰ ਨਹੀਂ ਜਾਣਾ, ਵਾਟਰਪਰੂਫ ਫੈਬਰਿਕ ਹੈ, ਸੋ ਬਹੁਤ ਸਾਰੀ ਇਹੋ ਜਿਹੀ ਹਾਈ ਐਂਡ ਇਨਵੈਂਟਰੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਸੋ ਜਿੱਥੇ ਵੀ ਕਿਤੇ ਤੁਸੀਂ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਅੱਜ ਨਹੀਂ ਆ ਸਕਦੇ, ਕੱਲ ਪਰਸੋਂ ਮੰਡੇ ਤੱਕ ਤੁਸੀਂ ਚਾਰੋਂ ਦਿਨ ਸਾਡੇ ਕੋਲ ਪਹੁੰਚ ਸਕਦੇ ਹੋ, ਸਵੇਰੇ 10 ਤੋਂ ਲੈ ਕੇ ਰਾਤ ਦੇ 10 ਵਜੇ ਤੱਕ 294 ਵੋਕਰ ਡਰਾਈਵ ਦੇ ਉੱਪਰ, 294 ਵੋਕਰ ਡਰਾਈਵ ਨੂੰ ਯਾਦ ਰੱਖਣਾ, ਤੇ ਹੁਣ ਇੱਕ ਡੀਲ ਆਉਣ ਲੱਗੀ ਹੈ ਬਾਈ ਜੀ, ਕਾਲ ਕਰਕੇ ਪਰਿਵਾਰ ਬੁੱਕ ਕਰ ਲੈਣ, ਅੱਜ 10 ਵਜੇ ਤੱਕ ਆ ਜਾਣ ਚਾਹੇ ਕੱਲ ਨੂੰ ਆ ਜਾਣ, ਕੁਈਨ ਸਾਈਜ਼ ਦਾ ਬੈੱਡ ਸਾਰਾ ਹੀ ਵੈਲਵਟ ਦਾ ਬਣਿਆ ਹੋਇਆ, ਬਲੈਕ ਕਲਰ ਦੀ ਵੈਲਵਟ ਲੱਗੀ ਆ, ਵੱਡੀ ਢੋ ਆ, ਹੈੱਡਬੋਰਡ ਦੇ ਵਿੱਚ ਬਲੂ ਕਲਰ ਦੀ LED ਲਾਈਟ ਲੱਗੀ ਹੋਈ ਆ, ਉੱਤੇ ਬਾਕਸ ਸਪਰਿੰਗ ਦੀ ਵੀ ਜ਼ਰੂਰ, ਸਿੱਧਾ ਮੈਟਰਸ ਆ ਜਾਣਾ, ਪਲੈਟਫਾਰਮ ਵਾਲਾ ਕੁਈਨ ਸਾਈਜ਼ ਦਾ ਬੈੱਡ LED ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $1,200 ਸੀਗੀ, $1,200 ਜਿਹਦੀ ਰੈਗੂਲਰ ਕੀਮਤ ਆ, ਸਿਰਫ ਪਹਿਲੇ 10 ਕਾਲਰ ਜਿਹੜੇ ਕਾਲ ਕਰਨਗੇ $199 ਦਾ, ਬਿਲਕੁਲ ਫ੍ਰੀ, ਹਾਲੇ ਵੀ ਨੀ ਕਾਲ ਕਰਨੀ, ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ, ਕੁਈਨ ਸਾਈਜ਼ ਦਾ ਬੈੱਡ LED ਲਾਈਟਾਂ ਦੇ ਨਾਲ $199 ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਮਿਲੂਗਾ, ਤੇ ਨਾਲ ਸਿਟੀ ਵਾਲਾ ਪ੍ਰੈਸ਼ਰ ਕੁੱਕਰ ਬਿਲਕੁਲ ਫ੍ਰੀ ਮਿਲੂਗਾ, ਪਹਿਲੇ 10 ਕਾਲਰ ਰਾਈਟ ਵੇ ਕਾਲ ਕਰ ਲਓ, ਨੰਬਰ ਟੂ ਕਾਲ 905-3029-2-9494।
10: ਮੈਂ ਇੱਕ ਵਾਰੀ ਫਿਰ ਕਨਫਰਮ ਕਰ ਲਾਂ,
8: ਮਾਰ ਵਿੱਚ ਵਾਰਾ ਤੇਰਾ ਭੁੱਲ ਗਈ, ਜਿਹੜਾ ਸਿਟੀ ਵੱਜਦੀ ਆ ਨਾ ਆਪਣੇ ਕੁੱਕਰ ਦੀ ਤੇ ਉਦੋਂ ਸਾਰਾ ਟੱਬਰ ਖੁਸ਼ ਹੋ ਜਾਂਦਾ ਕਿਉਂਕਿ ਬਣਿਆ ਬਣਿਆ ਖਾਣਾ ਬਣ ਜਾਂਦਾ। ਸੋ ਬਹੁਤ ਬਹੁਤ ਪਿਆਰ ਤੇ ਬੜੀ ਜਲਦ ਅਸੀਂ ਫਿਰ ਮਿਲਦੇ ਹਾਂ, ਪ੍ਰੋਗਰਾਮ ਪੰਜਾਬੀ ਦਾ 905-673-3337। ਔਰ ਮਿਸਟਰ ਸਿੰਘ ਪੀਜ਼ਾ ਖਾਣੇ ਤੋਂ ਯਾਦ ਆਇਆ, ਪੀਜ਼ਾ ਮੰਗਵਾਓ ਯਾਰ, ਅੱਜ ਫਰਾਈਡੇ ਆ, ਪੂਰੇ ਪਰਿਵਾਰ ਨੂੰ ਖਵਾਓ ਵੈਜੀਟੇਰੀਅਨ ਪੀਜ਼ਾ, 905-504-000 ਪੀਜ਼ਾ ਤੁਸੀਂ ਮੰਗਵਾ ਸਕਦੇ ਹੋ। HK ਮੂਵਰਸ ਮੂਵ ਕਰ ਰਹੇ ਹੋ ਨਾ ਕਿਤੇ, ਬਸ ਕੁਛ ਪੁੱਛਣ ਦੀ ਲੋੜ ਨਹੀਂ, HK ਮੂਵਰ ਨੂੰ ਘੰਟੀ ਖੜਕਾ ਦਿਓ, ਤੁਹਾਡੀ ਸਿਰਦਰਦੀ ਖਤਮ। HK ਮੂਵਰ 647-416-416-524-6704 416-524-6704 ਤੇ ਨਾਲੇ ਤੁਸੀਂ ਪੈਸ਼ਨ ਰੂਫਿੰਗ ਤੋਂ ਕਿਉਂਕਿ ਰੂਫ ਦਾ ਕੰਮ ਕਰਵਾਉਣ ਦਾ ਥੋੜ੍ਹਾ ਹੀ ਟਾਈਮ ਆ, ਜਦੋਂ ਠੰਡ ਆ ਗਈ ਨਾ ਫਿਰ ਰੂਫ ਵਾਲਿਆਂ ਨੇ ਵੀ ਸੰਦ ਸਾਂਭ ਦੇਣੇ ਆ ਆਪਦੇ, ਕਿਉਂਕਿ ਬਈ ਰੂਫ ਦੇ ਉੱਤੇ ਚੜ੍ਹਨਾ ਠੰਡ 'ਚ ਬੜਾ ਮੁਸ਼ਕਲ ਆ, ਅਤੇ ਪੈਸ਼ਨ ਰੂਫ ਵਾਲੇ ਪੈਸ਼ਨ ਨਾਲ ਕੰਮ ਕਰਦੇ ਆ, ਤੁਸੀਂ ਜਲਦੀ ਕਰੋ ਅਤੇ ਪੈਸ਼ਨ ਰੂਫਿੰਗ ਨੂੰ ਕਾਲ ਕਰੋ 905-790-9080 905-790-9080 ਅਤੇ ਗਿੱਲ ਫਾਰਮ 'ਤੇ ਜਾਣਾ ਨਾ ਭੁੱਲਿਓ, ਫਾਰਮ 'ਤੇ ਜਾਣ 'ਤੇ ਨਾਲੇ ਤਾਂ ਤੁਹਾਨੂੰ ਜਿਹੜੇ ਪੱਤਿਆਂ ਦੇ ਰੰਗ ਨਿਖਰ ਕੇ ਸਾਹਮਣੇ ਆਉਣਗੇ, ਨਾਲੇ ਬੱਚੇ ਖੇਡ ਖੋਡ ਆਉਣਗੇ ਫਾਰਮ 'ਤੇ, ਅਤੇ ਨਾਲੇ ਸਬਜ਼ੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਸਾਗ ਲੈ ਕੇ ਆਇਓ ਗਿੱਲ ਫਾਰਮ 'ਤੇ। ਇੱਕ ਦੋ ਕਾਲਰ ਲੈ ਲਈਏ, ਗਿੱਲ ਫਾਰਮ ਦਾ ਨੰਬਰ ਹੈ 905-925-2300 905-925-2300 ਜੀ 6129 ਵੈਲਕਮ।
12: ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ।
8: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਸੁਣਾਓ।
12: ਹਾਂਜੀ ਭਾਅ ਜੀ, ਮੈਂ ਇੱਕ ਗਾਣਾ ਰਿਕੁਐਸਟ ਕਰਨਾ।
8: ਕੌਣ ਬੋਲਦੇ ਤੁਸੀਂ? ਥੋੜਾ ਖਾਧਾ ਪੀਤਾ ਹੋਇਆ, ਕੁਛ ਉੱਚੀ ਬੋਲੋ, ਕਹਿੰਦੇ ਖਾਣਾ ਖੁਣਾ ਚਾਹ ਚੂ ਪੀਤੀ, ਕਾਫੀ ਕੁਫੀ?
12: ਹਾਂਜੀ ਹਾਂਜੀ ਭਾਅ ਜੀ, ਆਪਣਾ ਬਵਿਨ, ਹਾਂਜੀ ਬਵਿਨ ਪਟੇਲ ਗੱਲ ਕਰ ਰਿਹਾ।
8: ਹਾਂ ਪਟੇਲ ਭਾਈ, ਕੈਸੇ ਹੋ, ਕਿਵੇਂ ਹੋ?
12: ਹਾਂ ਮਜ਼ਾ ਮਜ਼ਾ।
8: ਅੱਜ ਕੱਲ ਤੋਂ ਗਰਬਾ ਚੱਲ ਰਿਹਾ ਹੋਗਾ, ਕਹੀਂ ਗਰਬਾ ਗੁਰਬਾ ਗਏ?
12: ਆਪਣੇ 11 ਤੋਂ ਸਟਾਰਟ ਹੋਣਾ ਆ ਆਪਣਾ ਜਿਹੜਾ ਵੁੱਡਬਾਈਨ ਜਿਹੜਾ ਘੋੜੇ ਦਾ ਉਹ। ਹਾਂਜੀ
8: ਵੈਰੀ ਗੁੱਡ ਵੈਰੀ ਗੁੱਡ। ਕੌਣ ਸਾ ਗਾਣਾ ਸੁਣਨਾ ਆਪਣੇ?
12: ਆਪਣੇ ਭਾਜੀ ਲੱਗ ਜਾ ਗੱਲੇ ਲੱਤੇ
8: ਮੰਗਲ ਲੱਗ ਜਾ ਗੱਲੇ ਕਿ ਫਿਰ ਹੁਸੀ ਰਾਤ ਹੋ ਨਾ ਹੋ। ਕਿਆ ਬਾਤ, ਜ਼ਰੂਰ ਸੁਣਾਉਂਦੇ ਹਾਂ। ਪ੍ਰੋਗਰਾਮ ਪੰਜਾਬੀ ਦਾ 905-673-3337। ਰਵਿੰਦਰ ਬਸਰਾ ਜੀ ਟੌਪ ਚੋਇਸ ਇੰਸ਼ੋਰੈਂਸ ਤੋਂ, ਉਹਨਾਂ ਦਾ ਮੈਸੇਜ ਆਇਆ ਸੀਗਾ। ਰਵਿੰਦਰ ਜੀ ਬਹੁਤ ਬਹੁਤ ਪਿਆਰ ਸ਼ੁਭ ਇੱਛਾਵਾਂ ਟੌਪ ਚੋਇਸ ਇੰਸ਼ੋਰੈਂਸ ਤੋਂ। ਰਵਿੰਦਰ ਬਸਰਾ ਜੀ ਇੰਸ਼ੋਰੈਂਸ ਦੀ ਕੋਈ ਵੀ ਜਾਣਕਾਰੀ ਲੈਣ ਲਈ 416-817-6500 416-817-6500 4267 ਜੀ ਵੈਲਕਮ।
13: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਨਿਰੰਕਾਰ ਬੋਲਦਾ ਜੀ।
8: ਜੀ ਨਿਰੰਕਾਰ, ਕੈਸੇ ਭਾਈ?
13: ਬਹੁਤ ਵਧੀਆ ਜੀ।
8: ਨਿਰੰਕਾਰ
13: ਮੈਨੂੰ ਤੇਰੀ ਉਡੀਕ ਵਿੱਚ ਸੱਜਣਾ ਵੇ, ਸੁਣਦੀਆਂ ਹਵਾਵਾਂ ਚ ਤਰਬਾਂ, ਤੂੰ ਅੱਜ ਆਉਣਾ ਕਿ ਕਦ ਆਉਣਾ, ਮੈਂ ਦੇਵਾਂ ਦਿਨਾਂ ਨੂੰ ਜ਼ਰਬਾਂ।
8: ਤਰਬਾਂ ਤੇ ਜ਼ਰਬਾਂ ਬੜੀ ਕਮਾਲ।
13: ਆਪਣੇ ਸਰੋਤਿਆਂ ਨੂੰ ਪੁੱਛੇ ਤਰਬਾਂ ਦਾ ਮਤਲਬ ਪਤਾ ਕਿਸੇ ਨੂੰ ਕੀ ਹੁੰਦਾ?
8: ਤਰਬਾਂ ਦਾ ਤਾਂ ਮੈਨੂੰ ਵੀ ਨੀ ਪਤਾ ਯਾਰ, ਤਰਬਾਂ ਮੈਂ ਲੱਖਣ ਤਾਂ ਲਾ ਸਕਦਾ ਪਰ ਲੱਭਣਾ ਪੈਣਾ। ਖੈਰ ਥੈਂਕ ਯੂ ਨਿਰੰਕਾਰ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਦਾ, ਇੱਕ ਫਿਲਮ ਆਈ ਸੀ ਚੂੜੀਆਂ ਪਾਕਿਸਤਾਨ ਦੀ, ਬੜੀ ਚੋਟੀ ਦੀ ਫਿਲਮ ਸੀ ਯਾਰ, ਇਹ ਬੜੀ ਥ੍ਰਿਲਿੰਗ ਫਿਲਮ ਸੀ। ਨਰਗਿਸ ਦਾ ਇਹ ਡਾਂਸ ਸੀਗਾ ਅਤੇ ਉਹਦੇ 'ਚ ਸਾਇਰਾ ਨਸੀਮ ਨੇ ਕੁਝ ਯੋਂ ਗਾਇਆ। ਪ੍ਰੋਗਰਾਮ ਪੰਜਾਬੀ ਲੈਣ ਇਹ ਵੀ ਕਾਵਾਂ ਨਾਲ ਉੱਡ ਕੋਠੇ ਉੱਤੋਂ ਕਾਵਾਂ ਵੀ।

ਕਿਆ ਬਾਤ ਆ ਕਹਿੰਦੇ ਤੈਨੂੰ ਚੂਰੀਆਂ ਕਾਹਦੀਆਂ ਜਦੋਂ ਸਾਡੇ ਦਿਲ ਦਾ ਪ੍ਰਾਹੁਣਾ ਹੀ ਕੋਈ ਨੀ ਚੂਰੀਆਂ ਪਾਓਗੇ ਫੇਰ ਹੀ ਪ੍ਰਾਹੁਣਾ ਆਊਗਾ ਕਹਿੰਦੇ ਹੁੰਦੇ ਆ ਵੀ ਜਦੋਂ ਕਾਂ ਨੂੰ ਚੂਰੀ ਪਾਈ ਉਦੋਂ ਬਾਅਦ ਹੀ ਉਹਦੀ ਚੁੰਝ ਸੋਨੇ ਨਾਲ ਮੜਾਈ ਉਦੋਂ ਬਾਅਦ ਹੀ ਫਿਰ ਕੋਈ ਦਿਲ ਦਾ ਜਾਨੀ ਪਹੁੰਚੂਗਾ ਪਹਿਲਾਂ ਚੋਗਾ ਪਾਉਣਾ ਪੈਂਦਾ ਫੇਰ ਹੀ ਕਬੂਤਰ ਆਉਂਦੇ ਆ ਪਹਿਲਾਂ ਕੁੰਡੀ ਨੂੰ ਗੰਡੋਆ ਲਾਉਣਾ ਪੈਂਦਾ ਫੇਰ ਹੀ ਮੱਛੀ ਫਸਦੀ ਆ

0: ਪੰਜਾਬ ਦੇ ਵਿੱਚ ਕਾਂ ਹੀ ਬਹੁਤ ਘੱਟ ਗਏ, ਜਮਾਂ ਹੀ ਤਕਰੀਬਨ ਖਤਮ ਹੀ ਹੋ ਗਏ ਸੀ ਇੱਕ ਵਾਰੀ ਤਾਂ, ਅਤੇ ਦੁਬਾਰਾ ਮੇਰਾ ਖਿਆਲ ਆ ਕਿ ਜ਼ਰੂਰ ਵੇਖਦੇ ਹਾਂ ਕਿ ਹੁਣ ਥੋੜ੍ਹੀ ਥੋੜ੍ਹੀ ਚੇਂਜ ਆਈ ਹੈ ਪਹਿਲਾਂ ਨਾਲੋਂ। ਤਾਂ ਪ੍ਰੋਗਰਾਮ ਪੰਜਾਬੀ ਲਾਲਾਂ ਦੇ ਵਿੱਚ ਕਾਫੀ ਸਾਰੀਆਂ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਨੇ, ਅਤੇ ਨਾਲ ਦੀ ਨਾਲ ਵੀਕਐਂਡ ਹੈ ਔਰ ਵੀਕਐਂਡ 'ਤੇ ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਤੱਕ ਪਹੁੰਚਣੇ ਬੜੇ ਜ਼ਰੂਰੀ ਨੇ। ਤੋ ਉਹਨਾਂ ਸੰਦੇਸ਼ਾਂ ਵਿੱਚੋਂ ਇੱਕ ਸੰਦੇਸ਼ ਜ਼ਰੂਰੀ ਤੌਰ 'ਤੇ ਹੈ ਔਰ ਬਹੁਤ ਸਾਰੇ ਜ਼ਰੂਰੀ ਨੇ। ਬੜੀ ਜਲਦ ਅਸੀਂ ਆਲ ਕਾਈਂਡ ਇੰਸ਼ੋਰੈਂਸ ਤੋਂ ਮੈਡਮ ਸਿਮਰਨ ਸੈਣੀ ਜੀ ਨਾਲ ਜੁੜਾਂਗੇ ਬਹੁਤ ਜਲਦ। ਤੋ ਉਦੋਂ ਪਹਿਲਾਂ ਇੱਕ ਸੰਦੇਸ਼ ਸਾਡੇ ਫੀਨਿਕਸ ਕਸਟਮ ਮਿਲ ਵਰਕ ਵਾਲਿਆਂ ਦਾ।
1: ਆਪਣੇ ਘਰ ਨੂੰ ਦੋ ਇੱਕ ਨਵੀਂ ਅਤੇ ਸ਼ਾਨਦਾਰ ਲੁੱਕ ਫੀਨਿਕਸ ਕਸਟਮ ਮਿਲਵਰਕ ਦੇ ਨਾਲ। ਕਿਚਨ ਕੈਬਨਿਟਸ, ਕਸਟਮ ਕਲੋਜ਼ਿਟਸ ਅਤੇ ਵੈਨਿਟੀਜ਼, ਵਾਜਬ ਕੀਮਤਾਂ ਅਤੇ ਕਮਾਲ ਦੀ ਕਾਰੀਗਰੀ ਦੇ ਨਾਲ। ਘਰ ਹੋਵੇ ਜਾਂ ਬਿਜ਼ਨਸ, ਰੈਸਟੋਰੈਂਟ, ਡੈਂਟਲ ਆਫਿਸ ਜਾਂ ਫਾਰਮੇਸੀ, ਹਰ ਤਰ੍ਹਾਂ ਦੇ ਕਸਟਮ ਮਿਲਵਰਕ ਦਾ ਐਕਸਪੀਰੀਅੰਸ। ਆਪਣੇ ਅਗਲੇ ਪ੍ਰੋਜੈਕਟ ਦੇ ਲਈ ਅੱਜ ਹੀ ਕਾਲ ਕਰੋ ਫੀਨਿਕਸ ਕਸਟਮ ਮਿਲਵਰਕ 416-822-2239, 416-822-2239, ਜਿੱਥੇ ਕੁਆਲਿਟੀ ਮਿਲੇ ਤੁਹਾਡੇ ਬਜਟ ਦੇ ਵਿੱਚ।
0: ਉਹ ਭੱਲੇ
1: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com।
0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਤੁਹਾਡੇ ਨਾਲ ਅਸੀਂ ਇੱਕ ਵਾਰ ਫਿਰ ਤੁਹਾਨੂੰ ਅਪਲਾਇੰਸ ਜੰਕਸ਼ਨ ਤੇ ਲੈ ਕੇ ਚੱਲਦੇ ਹਾਂ ਜੀ।
2: ਥੈਂਕ ਯੂ ਸੋ ਮਚ ਭਾਜੀ। ਤੇ ਹੁਣ ਗੱਲ ਕਰਾਂਗੇ ਜੀ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਸਿੰਗਲ ਫ੍ਰਿਜ ਦੇ ਵਿੱਚ ਡੀਲ ਦੇਖ ਰਹੇ ਨੇ, ਲੌਂਗ ਵੀਕਐਂਡ ਸਪੈਸ਼ਲ ਸੇਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫ੍ਰਿਜ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਤੁਸੀਂ ਲਗਾ ਸਕਦੇ ਹਾਂ। ਸਿੰਗਲ ਸਟੋਵ ਜੇ ਤੁਸੀਂ ਦੇਖ ਰਹੇ ਹੋ $7.99 ਦੇ ਵਿੱਚ, ਗਲਾਸ ਟੋਪ ਦਾ ਕਨਵੈਕਸ਼ਨ ਤੇ ਏਅਰ ਫਰਾਈ ਵਾਲਾ ਸਮੂਥ ਟੋਪ ਸਟੇਨਲੈਸ ਸਟੀਲ ਦਾ ਸਟੋਵ ਤੁਸੀਂ ਲਗਾ ਸਕਦੇ ਹਾਂ। ਤੇ ਜਿੰਨੇ ਵੀ ਕਸਟਮਰ ਡਿਸ਼ਵਾਸ਼ਰ ਚ ਡੀਲ ਦੇਖ ਰਹੇ ਨੇ, ਸਟੇਨਲੈਸ ਸਟੀਲ ਦੀ ਇਨਸਾਈਡ ਆਊਟਸਾਈਡ ਫੁੱਲੀ ਲੋਡਿਡ ਡਿਸ਼ਵਾਸ਼ਰ $800 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $4.99 ਚ ਅਪਲਾਇੰਸ ਜੰਕਸ਼ਨ ਤੇ ਇਸ ਲੌਂਗ ਵੀਕਐਂਡ ਤੁਸੀਂ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਬੇਸਮੈਂਟ ਬਣਾ ਰਹੇ ਨੇ, ਬੇਸਮੈਂਟ ਦੇ ਚਾਰ ਅਪਲਾਇੰਸਿਸ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫ੍ਰਿਜ, ਸਟੇਨਲੈਸ ਸਟੀਲ ਦਾ ਗਲਾਸ ਟੋਪ ਸਟੋਵ ਵਿਦ ਵਾਸ਼ਰ ਤੇ ਡਰਾਇਰ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $25.99 ਚ ਬੇਸਮੈਂਟ ਲਈ ਫ੍ਰਿਜ, ਸਟੋਵ, ਵਾਸ਼ਰ ਤੇ ਡਰਾਇਰ ਦਾ ਕੋਂਬੋ ਤੁਸੀਂ ਲਗਾ ਸਕਦੇ ਹਾਂ। ਗਲਾਸ ਦੇ ਵਿੱਚ ਟੀਵੀ ਸੈਕਸ਼ਨ ਚ ਬਿਗ ਸਕਰੀਨ 75 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $8.99 ਤੇ 85 ਇੰਚ ਸਿਰਫ $10.99 ਚ ਇਸ ਲੌਂਗ ਵੀਕਐਂਡ ਅਪਲਾਇੰਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਭਾਈ।
0: ਵੈਰੀ ਗੁੱਡ, ਵੈਰੀ ਗੁੱਡ ਸਰ, ਵੈਰੀ ਗੁੱਡ, ਵੈਰੀ ਗੁੱਡ। ਅਪਲਾਇੰਸ ਜੰਕਸ਼ਨ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੇ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡੇ ਨਾਲ ਅਸੀਂ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਮਿਲਾਵਾਂਗੇ ਸਾਡੇ ਸਟੂਡੀਓ ਦੇ ਵਿੱਚ। ਮੈਡਮ ਸਿਮਰਨ ਸੈਣੀ ਜੀ ਪਹੁੰਚੇ ਨੇ ਔਰ ਉਹ ਤੁਹਾਡੇ ਨਾਲ ਇੰਸ਼ੋਰੈਂਸ ਦੇ ਫੀਲਡ ਵਿੱਚੋਂ, ਆਲ ਕਾਈਂਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ, 416-994-7272, 416-994-7272। ਅਤੇ ਇਸ ਤੋਂ ਪਹਿਲਾਂ ਸਿਮਰਨ ਜੀ ਆਉਣ, ਇੱਕ ਤੁਹਾਡੇ ਨਾਲ ਹੋਰ ਸੰਦੇਸ਼ ਸਾਂਝਾ ਕਰਨਾ। ਚਲੋ ਉਹ ਸੰਦੇਸ਼ ਬਾਅਦ 'ਚ ਸਾਂਝਾ ਕਰਾਂਗੇ, ਪਹਿਲਾਂ ਸਿਮਰਨ ਜੀ ਨਾਲ ਗੱਲਾਂ ਕਰਦੇ ਹਾਂ। ਸਿਮਰਨ ਵੈਲਕਮ। ਤੁਸੀਂ ਬਹੁਤ ਐਨਰਜੈਟਿਕ ਔਰ ਆਪਣੇ ਪੈਸ਼ਨ ਨਾਲ, ਤੁਹਾਡੀ ਡੈਡੀਕੇਸ਼ਨ, ਓਨੈਸਟੀ ਜਿਹੜੇ ਕਸਟਮਰ ਨੇ ਉਹਨਾਂ ਨਾਲ, ਤੇ ਵੀ ਆਰ ਵੈਰੀ ਪ੍ਰਾਊਡ ਟੂ ਹੈਵ ਯੂ ਔਨ ਏਅਰ।
3: ਥੈਂਕ ਯੂ ਜੀ, ਥੈਂਕ ਯੂ ਸੁਨੀਤਪਾਲ ਜੀ, ਤੁਹਾਡੇ ਪਿਆਰ ਸਪੋਰਟਸ ਸਪੋਰਟ ਕਰਦੇ ਤੁਸੀਂ ਉਹ ਸਾਰੀ ਜਿਹੜੀ ਸਾਡੀ ਐਨਰਜੀ ਬਣੀ ਰਹਿੰਦੀ ਹੈ, ਸੋ ਸਾਰਿਆਂ ਦਾ ਸਾਥ ਹੈ, ਸੋ ਇਸੇ ਕਰਕੇ ਐਨਰਜੀ ਬਰਕਰਾਰ ਰੱਖਦੀ ਹੈ ਜੀ। ਇੰਨੇ ਸਾਲਾਂ ਤੋਂ ਸੇਮ ਇਸੇ ਤਰ੍ਹਾਂ ਚੱਲਦਾ ਆ ਰਿਹਾ, ਸੋ ਥੈਂਕ ਯੂ ਤੁਹਾਡਾ ਵੀ, ਜਿਹੜੀ ਇੰਨੇ ਤੁਸੀਂ ਪਿਆਰ ਕਰਦੇ ਹੋ, ਸਪੋਰਟ ਕਰਦੇ ਹੋ ਹਮੇਸ਼ਾ।
0: ਹੈਲੋ,
3: ਹੈਲੋ, ਹਾਂਜੀ ਹਾਂਜੀ
0: ਜੀ, ਗੋ ਅਹੈਡ ਪਲੀਜ਼
3: ਜੀ, ਬਿਲਕੁਲ। ਸੋ ਅੱਜ ਸਪੈਸ਼ਲੀ ਮੈਂ ਗੱਲ ਕਰਾਂਗੀ ਸੁੰਦਰਪਾਲ ਜੀ ਸਾਡੇ ਉਹਨਾਂ ਲਿਸਨਰਸ ਦੇ ਲਈ ਜਿਨ੍ਹਾਂ ਦੀ ਕੋਈ ਕਾਰਪੋਰੇਸ਼ਨ ਹੈਗੀ ਹੈ, ਜਿਨ੍ਹਾਂ ਦਾ ਕੋਈ ਵੀ ਬਿਜ਼ਨਸ ਹੈ। ਅਗਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਅੰਡਰ ਕਾਰਪੋਰੇਸ਼ਨ, ਜਿਹਦੇ ਵਿੱਚ ਤੁਸੀਂ ਆਪਣਾ ਕੋਈ ਰੀਅਲ ਸਟੇਟ ਦਾ ਕੰਮ ਕਰਦੇ ਹੋ ਸਕਦੇ ਹੋ, ਕੰਸਟਰਕਸ਼ਨ ਹੈ, ਜਾਂ ਤੁਸੀਂ ਕੋਈ ਪ੍ਰੋਫੈਸ਼ਨਲ ਹੋ, ਡਾਕਟਰ, ਲਾਇਰ, ਕੋਈ ਵੀ ਪਰਸਨ ਜਿਹੜੇ ਕਿ ਇਨਕਾਰਪੋਰੇਟਿਡ ਨੇ, ਹੁੰਦਾ ਕੀ ਹੈ ਕਿ ਜਦੋਂ ਅਸੀਂ ਕਾਰਪੋਰੇਸ਼ਨ ਦੇ ਅੰਡਰ ਕੰਮ ਕਰਦੇ ਹੈਗੇ ਹਾਂ, ਸਾਡੇ ਕੋਲ ਦੋ ਆਪਸ਼ਨਸ ਹੁੰਦੀਆਂ ਨੇ ਕਿ ਅਸੀਂ ਜਾਂ ਤੇ ਕਾਰਪੋਰੇਸ਼ਨ ਦੇ ਵਿੱਚੋਂ ਐਜ਼ ਅ ਸੈਲਰੀ ਜਾਂ ਐਜ਼ ਅ ਡਿਵੀਡੈਂਟ ਅਸੀਂ ਪੈਸੇ ਕਢਾਉਂਦੇ ਹੈਗੇ ਹਾਂ, ਟੈਕਸ ਪੇ ਕਰਦੇ ਹਾਂ, ਚਾਹੇ ਉਹ ਡਿਵੀਡੈਂਟ ਟੈਕਸ ਦੇ ਹਿਸਾਬ ਨਾਲ ਹੈ ਜਾਂ ਉਹ ਪਰਸਨਲ ਤੁਹਾਡੀ ਸੈਲਰੀ ਦੇ ਉੱਤੇ, ਜੋ ਵੀ ਤੁਹਾਡੀ ਟੈਕਸ ਬ੍ਰੈਕਿਟ ਹੈ। ਬਟ ਹੁਣ ਜਿਹੜਾ ਪੈਸਾ ਪਿੱਛੇ ਬਚਦਾ ਹੈਗਾ ਤੁਹਾਡੀ ਕਾਰਪੋਰੇਸ਼ਨ ਦੀ ਰਿਟੇਨ ਅਰਨਿੰਗ ਦੇ ਤੌਰ ਦੇ ਉੱਤੇ, ਉਸ ਪੈਸੇ ਨੂੰ ਅਸੀਂ ਉੱਥੇ ਪਿਆ ਰਹਿਣ ਦਿੰਦੇ ਹਾਂ, ਫਿਊਚਰ ਚ ਬਿਜ਼ਨਸ ਚਲੋ ਅਗਰ ਇਨਵੈਸਟ ਕਰਦੇ ਹੈਗੇ ਹਾਂ, ਉਸ ਤੋਂ ਬਾਅਦ ਅਗੇਨ ਜੋ ਵੀ ਰਿਟਰਨ ਆਉਂਦੀ ਹੈਗੀ ਉਹ ਤੁਹਾਡੀ ਕਾਰਪੋਰੇਸ਼ਨ ਚ ਪਈ ਰਹਿੰਦੀ ਹੈ। ਬਹੁਤ ਸਾਰੇ ਲੋਕ ਨੇ ਕਿ ਜਿਹੜੇ ਉਸ ਪੈਸੇ ਨੂੰ ਦੁਬਾਰਾ ਅੱਗੇ ਇਨਵੈਸਟ ਨਹੀਂ ਕਰਦੇ, ਉਹ ਕਾਰਪੋਰੇਸ਼ਨ ਚ ਰਿਟੇਨ ਅਰਨਿੰਗ ਇਕੱਠੀ ਹੋਈ ਰਹਿੰਦੀ ਹੈ। ਬਟ ਅਗਰ ਤੁਸੀਂ ਉਸ ਪੈਸੇ ਨੂੰ ਸਹੀ ਤਰੀਕੇ ਦੇ ਨਾਲ ਇਨਵੈਸਟ ਕਰਦੇ ਹੈਗੇ ਹੋ, ਤਾਂ ਇੱਕ ਤਾਂ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਬੜੀ ਅੱਛੀ ਤਰੀਕੇ ਨਾਲ ਹੁੰਦੀ ਹੈ, ਔਰ ਦੂਸਰਾ ਉਹ ਜਿਹੜਾ ਪੈਸਾ ਹੈਗਾ ਗਰੋ ਹੁੰਦਾ ਹੈ, ਔਰ ਗਰੋ ਹੋ ਕੇ ਤੁਹਾਨੂੰ ਬਹੁਤ ਅੱਛੀ ਰਿਟਰਨ ਦਿੰਦਾ ਹੈ, ਜਿਹਦੇ ਨਾਲ ਹੋਰ ਅੱਗੇ ਆਪਸ਼ਨਸ ਬਹੁਤ ਤੁਹਾਡੇ ਕੋਲ ਅਵੇਲੇਬਲ ਨੇ, ਅਗਰ ਅਸੀਂ ਪ੍ਰੋਪਰ ਪਲੈਨਿੰਗ ਕਰਕੇ ਚੱਲਦੇ ਹਾਂ। ਅਦਰਵਾਈਜ਼ ਕਾਰਪੋਰੇਸ਼ਨ ਦੇ ਵਿੱਚ ਪੈਸਾ ਪਿਆ ਹੋਇਆ, ਅਗਰ ਪਰਸਨ ਨੂੰ ਅੱਜ ਕੁਛ ਹੋ ਜਾਂਦਾ ਹੈਗਾ, ਕੱਲ ਨੂੰ ਐਜ਼ ਆ ਉਹ ਐਸੈਟ ਕੰਸਿਡਰ ਹੁੰਦਾ ਹੈਗਾ, ਜਾਂ ਤੁਹਾਡੇ ਬਿਜ਼ਨਸ ਦੀ ਵੈਲੂਏਸ਼ਨ ਹੁੰਦੀ ਹੈਗੀ ਹੈ, ਉਹਦੇ ਚ ਐਡ ਆਨ ਹੁੰਦਾ ਹੈ, ਤੇ ਫਾਈਨਲ ਟੈਕਸਿਸ ਦੇ ਵਿੱਚ ਜਦੋਂ ਐਂਡ ਤੇ ਕਾਫੀ ਸਾਰੇ ਟੈਕਸਿਸ ਜਿਹੜੇ ਨੇ ਉਹ ਤੁਹਾਡੀ ਸਟੇਟ ਨੂੰ ਦੇਣੇ ਪੈ ਸਕਦੇ ਨੇ, ਸੋ ਉਹਦੇ ਲਈ ਜਿਹੜਾ ਤੁਹਾਡਾ ਪੈਸਾ ਕਾਰਪੋਰੇਸ਼ਨ ਚ ਪਿਆ ਹੈਗਾ ਉਹਨੂੰ ਪ੍ਰੋਪਰ ਪਲਾਨ ਕਰੋ, ਉਹਨੂੰ ਇਨਵੈਸਟ ਕਰੋ। ਉਹਦੇ ਲਈ ਇਸ ਤਰ੍ਹਾਂ ਦੀਆਂ ਆਪਸ਼ਨ ਅਵੇਲੇਬਲ ਨੇ ਕਿ ਜਿਹਦੇ ਵਿੱਚ ਤੁਸੀਂ ਬਾਅਦ ਵਿੱਚ ਟੈਕਸ ਲਈ ਪੈਸਾ ਯੂਜ਼ ਵੀ ਕਰ ਸਕਦੇ ਹੋ, ਔਰ ਜਦੋਂ ਤੁਸੀਂ ਉਸ ਪੈਸੇ ਨੂੰ ਯੂਜ਼ ਕਰਦੇ ਹੈਗੇ ਹੋ ਉਹਨੂੰ ਤੁਸੀਂ ਆਪਣੇ ਜਿਹੜੀ ਬਿਜ਼ਨਸ ਐਕਸਪੈਂਸਿਸ ਨੇ ਉਹਨਾਂ ਦੇ ਵਿੱਚ ਵੀ ਕਲੇਮ ਕਰ ਸਕਦੇ ਹੈਗੇ ਹੋ। ਸੋ ਇਸ ਤਰ੍ਹਾਂ ਦੀਆਂ ਸਟ੍ਰੈਟਜੀਜ਼ ਅਵੇਲੇਬਲ ਹੈਗੀਆਂ ਨੇ ਜਿਹਦੇ ਨਾਲ ਤੁਸੀਂ ਇੱਕ ਅੱਛਾ ਪਲਾਨ ਬਣਾ ਕੇ ਆਪਣੀ ਰਿਟਾਇਰਮੈਂਟ ਵੀ ਪ੍ਰੋਪਰਲੀ ਪਲਾਨ ਕਰ ਸਕਦੇ ਹੋ, ਬਿਜ਼ਨਸ ਨੂੰ ਅੱਗੇ ਹੋਰ ਗਰੋ ਕਰ ਸਕਦੇ ਹੈਗੇ ਹੋ, ਔਰ ਜਿਹੜੀ ਰਿਟੇਨ ਅਰਨਿੰਗ ਵੈਸੇ ਕਾਰਪੋਰੇਸ਼ਨ ਚ ਪਈ ਹੈਗੀ ਹੈ ਉਹਦਾ ਮੈਕਸਿਮਮ ਤੁਸੀਂ ਫਾਇਦਾ ਉਠਾ ਸਕਦੇ ਹੋ, ਬਿਨਾਂ ਕੋਈ ਸੈਲਰੀ ਜਾਂ ਡਿਵੀਡੈਂਟ ਦੇ ਤੌਰ ਤੇ ਪੈਸੇ ਨੂੰ ਵਿਦਡਰਾਅ ਕੀਤੇ ਆ। ਔਰ ਇਹਦਾ ਇੱਕ ਹੋਰ ਜਿਹੜਾ ਫਾਇਦਾ ਹੋਣਾ ਹੈ ਰਿਟਾਇਰਮੈਂਟ ਦੇ ਨਾਲ ਨਾਲ, ਜਿਹੜਾ ਐਟ ਦਾ ਐਂਡ ਤੁਹਾਡੀ ਫੈਮਿਲੀ ਨੂੰ ਟੈਕਸਿਸ ਪੇ ਕਰਨੇ ਪੈਣੇ ਨੇ, ਆਫਟਰ ਡੈਥ ਤੁਹਾਡੀ ਸਟੇਟ ਨੂੰ ਜਿਹੜਾ ਟੈਕਸ ਬਿੱਲ ਦੇਣਾ ਪੈਣਾ ਹੈਗਾ ਉਹ ਵੀ ਤੁਹਾਡਾ ਜਿਹੜਾ ਕਵਰ ਅਪ ਹੋ ਜਾਂਦਾ ਹੈਗਾ ਇਸ ਪਲਾਨ ਦੇ ਅੰਡਰ, ਜਿਸ ਤਰੀਕੇ ਦੇ ਨਾਲ ਅਸੀਂ ਜਿਹੜੀ ਇਹ ਪ੍ਰੋਪਰ ਪਲੈਨਿੰਗ ਕਰਦੇ ਹੈਗੇ ਹਾਂ। ਸੋ ਇਹ ਸਾਰੀ ਜਿਹੜੀ ਸਟੇਟ ਪਲੈਨਿੰਗ ਹੈ, ਚਾਹੇ ਤੁਸੀਂ ਸਿੰਗਲ ਓਨਰ ਹੋ, ਚਾਹੇ ਬਿਜ਼ਨਸ ਵਿੱਚ ਤੁਸੀਂ ਪਾਰਟਨਰ ਹੈਗੇ ਹੋ, ਇੱਕ ਪ੍ਰੋਪਰ ਪਲਾਨ ਬਣਾ ਕੇ ਤੁਹਾਡੇ ਬਾਏ ਸੈਲ ਐਗਰੀਮੈਂਟ ਐਂਡ ਆਲ ਦੀਸ ਜਿਹੜੀਆਂ ਤੁਹਾਡੀਆਂ ਨੀਡਸ ਹੁੰਦੀਆਂ ਨੇ ਇੱਕ ਬਿਜ਼ਨਸ ਨੂੰ ਲੈ ਕੇ, ਉਹ ਸਾਰੀਆਂ ਕੰਪਲੀਟ ਹੋਣ ਤੋਂ ਬਾਅਦ ਇੱਕ ਪ੍ਰੋਪਰ ਤੁਹਾਡੇ ਲਈ ਜਿਹੜਾ ਅਸੀਂ ਪਲਾਨ ਡਿਜ਼ਾਇਨ ਕਰਦੇ ਹਾਂ ਕਿ ਤੁਹਾਡੀ ਜਿਹੜੀ ਕਾਰਪੋਰੇਸ਼ਨ ਦੇ ਪੈਸਿਆਂ ਨੂੰ ਮੈਕਸੀਮਮ ਤਰੀਕੇ ਦੇ ਨਾਲ ਯੂਜ਼ ਕੀਤਾ ਜਾਏ ਔਰ ਤੁਹਾਡੇ ਟੈਕਸਿਸ ਨੂੰ ਮਿਨੀਮਾਈਜ਼ ਕੀਤਾ ਜਾਏ। ਸੋ ਉਹਦੇ ਲਈ ਟਾਈਮ ਰਹਿੰਦੇ ਪਲੈਨਿੰਗ ਕਰਨੀ ਜ਼ਰੂਰੀ ਹੈ। ਅਗਰ ਅਸੀਂ ਕਹੀਏ ਕਿ ਹਾਂ ਹੁਣ ਅਸੀਂ 80-90 ਦੀ ਏਜ 'ਚ ਜਾ ਕੇ ਪਲੈਨਿੰਗ ਕਰਨੀ ਹੈ, ਨੋ, ਉਹਦੇ ਲਈ ਪਲੈਨਿੰਗ ਤੁਹਾਨੂੰ ਜਿਹੜੀ ਆਪਣੇ 40s ਦੇ ਵਿੱਚ ਸਟਾਰਟ ਕਰਨੀ ਪੈਣੀ ਹੈ, 50s ਦੇ ਵਿੱਚ ਸਟਾਰਟ ਕਰਨੀ ਪੈਣੀ ਹੈ, ਤਾਂ ਕਿ ਤੁਸੀਂ ਇੱਕ ਸਹੀ ਟਾਈਮ ਤੇ ਰਿਟਾਇਰ ਹੋ ਸਕੋ ਔਰ ਇੱਕ ਅੱਛੇ ਅਮਾਊਂਟ ਦੇ ਨਾਲ ਤੁਸੀਂ ਆਪਣੇ ਰਿਟਾਇਰਮੈਂਟ ਪਲਾਨ ਕਰ ਸਕੋ। ਸੋ ਕੋਈ ਵੀ ਸਾਡੇ ਲਿਸਨਰ ਜਿਹੜੇ ਕਿ ਬਿਜ਼ਨਸਮੈਨ ਨੇ, ਜਿਹਨਾਂ ਦੀਆਂ ਕਾਰਪੋਰੇਸ਼ਨ ਦੇ ਵਿੱਚ ਪੈਸਾ ਪਿਆ ਹੋਇਆ, ਤੁਸੀਂ ਪ੍ਰੋਪਰ ਪਲੈਨਿੰਗ ਕਰਨਾ ਚਾਹੁੰਦੇ ਹੋ, ਐਜ਼ ਅ ਸਰਟੀਫਾਈਡ ਜਿਹੜਾ ਪਲੈਨਰ ਮੈਂ ਤੁਹਾਡੀ ਹੈਲਪ ਕਰ ਸਕਦੀ ਹੈਗੀ ਹਾਂ, ਤੁਹਾਡੀ ਪ੍ਰੋਪਰ ਜਿਹੜੀ ਆ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਪਲਾਨ ਅਸੀਂ ਡਿਜ਼ਾਇਨ ਕਰ ਸਕਦੇ ਹੈਗੇ ਹਾਂ। ਸੋ ਉਹਦੇ ਲਈ ਤੁਸੀਂ ਕਾਲ ਕਰਨੀ